ਗੁਰੂ ਘਰ ਦੇ ਬੂਹੇ ਅੱਗਿਓਂ ਭਗਤ ਜੀ ਨੂੰ ਇੱਕ ਗੂੰਗਾ ਅਤੇ ਲੂਲਾ ਬੱਚਾ ਮਿਲਿਆ। ਉਹਦੇ ਨਾਲ ਬੜੀ ਰਹਿਮ ਦਿਲੀ ਦੇ ਨਾਲ ਪੇਸ਼ ਆਏ, ਉਹਨੂੰ ਸਾਂਭ ਸੰਭਾਲਣਾ ਸ਼ੁਰੂ ਕੀਤਾ ਅਤੇ ਉਹਦਾ ਨਾਂ ਰੱਖਿਆ ਪਿਆਰਾ ਸਿੰਘ। 14 ਸਾਲ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਕਮਾਇਆ, ਵੱਡਾ ਕੀਤਾ, ਉਹਦੇ ਸਾਰੇ ਫਰਜ਼ ਅਦਾ ਕੀਤੇ ਉਹ ਜਿਹੜੇ ਮਾਂ ਪਿਓ ਕਰ ਸਕਦਾ ਅਤੇ ਉਸ ਤੋਂ ਵੀ ਕਿਤੇ ਵਧੇਰੇ। ਜਦੋਂ ਮਾਂ ਪਿਓ ਇਹੋ ਜਿਹੇ ਬੱਚਿਆਂ ਦੇ ਉੱਤੋਂ ਹੱਥ ਚੁੱਕ ਲੈਂਦਾ, ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਜਾਂਦਾ ਅਤੇ ਫਿਰ ਇੱਦਾਂ ਦੀਆਂ ਸ਼ਖਸੀਅਤਾਂ ਰੱਬ ਆਪ ਭੇਜਦਾ ਜਾਂ ਫਿਰ ਰੱਬ ਦਾ ਰੂਪ ਹੀ ਹੁੰਦੀਆਂ ਨੇ। ਇਸੇ ਸੇਵਾ ਭਾਵਨਾ ਦੇ ਵਿੱਚੋਂ ਬਾਅਦ ਵਿੱਚ ਪਿੰਗਲਵਾੜਾ ਵੀ ਬਣਿਆ। ਪਿੰਗਲਵਾੜੇ ਦੀ ਨੀਂਹ ਪੱਥਰ ਉਹ ਦੱਸਦੇ ਸੀ ਕਿ ਇਸੇ ਕਰਕੇ ਰੱਖੀ ਗਈ। ਵੰਡ ਦੇ ਸਮੇਂ ਕੈਂਪਾਂ ਦੇ ਵਿੱਚ ਰਹਿੰਦੇ ਜਿਹੜੇ ਬਿਮਾਰ ਲਵਾਰਿਸ ਬੱਚੇ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਸੀ ਕਰਦਾ, ਉਹ ਜਿਨ੍ਹਾਂ ਦੇ ਵਿੱਚ ਕਿਰਮ ਚੱਲਦੇ ਸੀ, ਜਿਨ੍ਹਾਂ ਦੇ ਜ਼ਖਮ ਰਿਸਦੇ ਸੀ, ਉਹਨਾਂ ਨੂੰ ਬਿਨਾਂ ਕਿਸੇ ਕਰਾਇਤ ਦੇ ਭਗਤ ਜੀ ਆਪ ਚੁੱਕਦੇ, ਪਾਲਦੇ, ਸਾਫ਼ ਕਰਦੇ, ਨਵਾਉਂਦੇ। ਕੁੱਲ ਮਿਲਾ ਕੇ ਕਹਿ ਦਈਏ ਕਿ ਭਾਈ ਘਨੱਈਆ ਜੀ ਵਾਲੀ ਭੂਮਿਕਾ ਉਹਨਾਂ ਨੇ ਨਿਭਾਈ। ਲਾਹੌਰ ਤੋਂ ਅੰਮ੍ਰਿਤਸਰ ਦਾ ਸਫ਼ਰ ਉਹਨਾਂ ਨੇ ਐਡਾ ਸੌਖਾ ਨਹੀਂ ਸੀ ਨਿਬੇੜਿਆ। ਬਹੁਤ ਸਾਰੇ ਨਿਥਾਵਿਆਂ ਦੇ ਲਈ ਉਹ ਥਾਂ ਬਣ ਕੇ ਆਏ, ਬਿਆਸਰਿਆਂ ਦੇ ਲਈ ਉਹ ਪੱਕਾ ਘਰ ਬਣ ਕੇ ਆਏ। ਉਸ ਤੋਂ ਬਾਅਦ ਹੌਲੀ ਹੌਲੀ ਇਸ ਸੰਸਥਾ ਦੇ ਵਿੱਚ ਇੱਦਾਂ ਦੇ ਬੱਚਿਆਂ ਦੀ ਗਿਣਤੀ ਵਧਣ ਲੱਗੀ। ਬਿਮਾਰ, ਬੇਸਹਾਰਾ, ਬੁੱਧੀਜੀਵੀ, ਮੰਦ ਬੁੱਧੀ, ਸਿਆਣੀ ਉਮਰ ਦੇ, ਉਹਦੇ ਵਿੱਚ ਮਰਦ ਔਰਤਾਂ ਵੀ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਦੁਰਕਾਰ ਦਿੱਤਾ ਜਾਂਦਾ, ਘਰ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਸੀ ਸਾਂਭਿਆ ਜਾਂਦਾ। ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ, ਭਾਵੇਂ ਉਹ ਕਿਸੇ ਵੀ ਮਜ਼ਹਬ ਦੇ ਹੋਣ, ਕਿਸੇ ਵੀ ਰੰਗ ਦੇ ਹੋਣ, ਕਦੀ ਭਗਤ ਜੀ ਨੇ ਇਹ ਗੱਲਾਂ ਨਹੀਂ ਪੁੱਛੀਆਂ। ਸਿਰਫ ਇੱਕ ਚੀਜ਼ ਵੇਖੀ ਕਿ ਇਹ ਰੱਬ ਦਾ ਬੰਦਾ, ਇਹਨੂੰ ਲੋੜ ਆ ਅਤੇ ਰੱਬ ਨੇ ਮੇਰੀ ਸੇਵਾ ਲਾਈ ਹੈ। ਇਸ ਤੋਂ ਹਟ ਕੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ, ਮਾਣ ਵਾਲੀ ਗੱਲ ਇਹ ਹੈ ਕਿ ਬਚਪਨ ਦੇ ਵਿੱਚ ਇਹ ਭਗਤ ਜੀ ਦੇ ਮੂੰਹੋਂ ਸੁਣਨ ਨੂੰ ਮਿਲਦੀਆਂ ਸੀ, ਜਿਹੜੇ ਉਹ ਪਰਚੇ ਲਿਖਦੇ ਸੀ ਉਹਨਾਂ ਤੋਂ ਪੜ੍ਹਨ ਨੂੰ ਮਿਲਦੀਆਂ ਸੀ। ਦਰਬਾਰ ਸਾਹਿਬ ਦੇ ਦਰਸ਼ਨ ਦਿੱਤਾਰੇ ਜਦੋਂ ਕਰਨ ਜਾਣਾ ਤਾਂ ਬਾਹਰ ਭਗਤ ਜੀ ਆਪਣਾ ਟੇਬਲ ਲਾ ਕੇ ਬੈਠਦੇ ਸੀ, ਆਪਣੇ ਪਰਚੇ ਵੰਡਦੇ ਸੀ। ਵਾਤਾਵਰਣ ਸੰਬੰਧੀ, ਪ੍ਰਦੂਸ਼ਣ ਸੰਬੰਧੀ, ਭੁੱਖਮਰੀ, ਗਰੀਬੀ, ਬੇਰੁਜ਼ਗਾਰ, ਅਨਪੜ੍ਹਤਾ, ਕਈ ਮੁੱਦੇ ਉਹਨਾਂ ਨੇ ਛੋਹੇ ਅਤੇ ਆਪਣੇ ਪਰਚਿਆਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਲੋਕਾਂ ਨੂੰ ਇਹ ਦੱਸਿਆ ਕਿ ਰੁੱਖ ਕਿੰਨੇ ਜ਼ਰੂਰੀ ਨੇ, ਰੁੱਖਾਂ ਨੂੰ ਬਚਾਉਣਾ ਕਿੰਨਾ ਜ਼ਰੂਰੀ ਹੈ, ਪਾਣੀ ਕਿੰਨੇ ਜ਼ਰੂਰੀ ਨੇ ਸਾਡੇ ਲਈ, ਪਾਣੀ ਦੀ ਪਵਿੱਤਰਤਾ ਕਿੰਨੀ ਜ਼ਰੂਰੀ ਹੈ। ਸਿਰਫ ਦੱਸਣ ਵਾਲਿਆਂ 'ਚੋਂ ਹੀ ਨਹੀਂ, ਜਿਨ੍ਹਾਂ ਨੇ ਵੀ ਭਗਤ ਜੀ ਨੂੰ ਵੇਖਿਆ ਉਹ ਖੁਦ ਆਪ ਇਹ ਸਾਰੀਆਂ ਚੀਜ਼ਾਂ ਅਮਲ ਦੇ ਵਿੱਚ ਲਿਆਉਂਦੇ। ਹੱਥ ਦੇ ਵਿੱਚ ਜਿਹੜਾ ਉਹਨਾਂ ਦੇ ਲੋਹੇ ਦਾ ਬਾਟਾ ਹੁੰਦਾ, ਕਾਸਾ ਹੁੰਦਾ, ਉਸੇ ਦੇ ਵਿੱਚ ਉਹ ਜੋ ਵੀ ਆਸ ਪਾਸ ਤੋਂ ਦਿਖਦਾ ਉਹਦੇ ਵਿੱਚ ਇਕੱਠਾ ਕਰਦੇ ਰਹਿੰਦੇ। ਇੱਥੋਂ ਤੱਕ ਕਿ ਉਹਨਾਂ ਨੇ ਜਿਹੜੇ ਪਰਚੇ ਵੰਡੇ ਉਹ ਵੀ ਸਾਰੇ ਜਿੱਦਾਂ ਆਪਾਂ ਕਹਿ ਦਿੰਦੇ ਰੀਯੂਜ਼ੇਬਲ, ਉਹੀ ਪੇਪਰ ਫਿਰ ਦੁਬਾਰਾ ਤੋਂ ਜਿਹੜੇ ਛਪਦੇ, ਉਹ ਪੇਪਰ ਤੁਸੀਂ ਪੜ੍ਹ ਕੇ ਉੱਥੇ ਛੱਡ ਆਉਂਦੇ ਅਤੇ ਫਿਰ ਦੁਬਾਰਾ ਤੋਂ ਉਹ ਪੇਪਰ ਕਿਸੇ ਹੋਰ ਦੇ ਕੋਲ ਚਲੇ ਜਾਂਦੇ। ਉਹਨਾਂ ਨੇ ਹਮੇਸ਼ਾ ਹੀ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਕਿ ਰੱਦੀ ਕਾਗਜ਼ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ। ਅੱਜ ਦੇ ਦਿਨ ਜੇ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਸ਼ਾਇਦ ਬੜਾ ਔਖਾ, ਪਰ ਕੁੱਲ ਮਿਲਾ ਕੇ ਵੇਖੀਏ ਅਤੇ ਵਾਤਾਵਰਣ ਦੀ ਸੰਭਾਲ ਕਿੱਦਾਂ ਕਰਨੀ ਹੈ, ਕਿਉਂ ਜ਼ਰੂਰੀ ਆ, ਇਹ ਉਹ ਸਾਨੂੰ ਦੱਸ ਕੇ ਗਏ। ਪਰ ਅਫਸੋਸ ਦੀ ਗੱਲ ਕਿ ਅਗਲੇ ਪ੍ਰਚਾਰਕ ਉਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਅੱਗੇ ਕੰਟੀਨਿਊ ਨਹੀਂ ਕਰ ਪਾਏ। ਆਖਿਰਕਾਰ ਅੱਜ ਦੇ ਦਿਨ 5 ਅਗਸਤ 1992 ਨੂੰ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਪਰ ਉਸ ਤੋਂ ਬਾਅਦ ਪਿੰਗਲਵਾੜੇ ਦੀ ਸੇਵਾ ਹਾਲੇ ਵੀ ਚੱਲ ਰਹੀ ਹੈ। ਡਾਕਟਰ ਇੰਦਰਜੀਤ ਕੌਰ ਨੇ ਬੜੀ ਸ਼ਿੱਦਤ ਦੇ ਨਾਲ ਇਸ ਸੇਵਾ ਨੂੰ ਅੱਗੇ ਵਧਾਇਆ ਅਤੇ ਅੱਜ ਵੀ ਅਨੇਕਾਂ ਹੀ ਬੱਚੇ, ਅਨੇਕਾਂ ਹੀ ਬੇਸਹਾਰਾ ਇਸ ਸੰਸਥਾ ਦੇ ਵਿੱਚ ਪਲ ਰਹੇ ਨੇ। ਕੁਛ ਹੋਰ ਸ਼ਾਖਾਵਾਂ ਵੀ ਖੋਲ੍ਹੀਆਂ ਗਈਆਂ, ਸਕੂਲ ਵੀ ਬਣਾਏ ਗਏ ਇਸੇ ਸੰਸਥਾ ਦੇ ਵਿੱਚੋਂ, ਸਾਂਭੇ ਸੰਭਾਲੇ ਪਲੇ ਯਤੀਮ ਬੱਚੇ ਕਈ ਉੱਚੇ ਅਹੁਦਿਆਂ ਤੱਕ ਵੀ ਪਹੁੰਚੇ। ਭਾਰਤ ਸਰਕਾਰ ਦੇ ਵੱਲੋਂ 10 ਦਸੰਬਰ 2004 ਨੂੰ ਦਿੱਲੀ ਦੇ ਵਿੱਚ ਉਹਨਾਂ ਦੇ ਨਾਂ ਦੀ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਬਰਸੀ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀਤੀ ਗਈ ਨਿਸ਼ਕਾਮ ਸੇਵਾ ਨੂੰ ਪ੍ਰਣਾਮ ਕਰਦੇ ਹਾਂ। ਐਸੇ ਵਿਅਕਤੀ ਜੋ ਕਿ ਸਾਡੇ ਲਈ ਇੱਕ ਮਿਸਾਲ ਬਣਦੇ ਨੇ, ਜਿਹੜੇ ਅੱਗੇ ਲੱਗਦੇ ਨੇ ਕਿ ਔਖਾ ਨਹੀਂ ਆ ਲੋਕਾਂ ਦੀ ਸੇਵਾ ਕਰਨੀ, ਕਿਸੇ ਦੂਸਰੇ ਨੂੰ ਆਪਣਾ ਸਮਝਣਾ ਔਖਾ ਨਹੀਂ, ਆਪਣਾ ਸਮਝ ਕੇ ਉਹਦੀ ਸੇਵਾ ਕਰਨੀ ਔਖੀ ਨਹੀਂ ਆ। ਇੱਦਾਂ ਦੇ ਲੋਕਾਂ ਤੋਂ ਸਾਨੂੰ ਸੇਧ ਮਿਲਦੀ ਹੈ। ਅਫਸੋਸ ਦੀ ਗੱਲ ਇਹ ਕਿ ਇੱਦਾਂ ਦੇ ਲੋਕ ਸਾਨੂੰ ਬਹੁਤ ਘੱਟ ਮਿਲਦੇ ਨੇ ਜ਼ਿੰਦਗੀ ਦੇ ਵਿੱਚ, ਅਤੇ ਵੱਧ ਤੋਂ ਵੱਧ ਸਾਡਾ ਬਣਦਾ ਇਹਨਾਂ ਲੋਕਾਂ ਦੇ ਬਾਰੇ ਗੱਲਬਾਤ ਕਰਨਾ,
ਉਹਨਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਕੀਤੇ ਗਏ ਕਾਰਜਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖਣਾ ਅਤੇ ਉਹਨੂੰ ਅਪਣਾਉਣਾ। ਅੱਜ ਦੇ ਦਿਨ ਭਗਤ ਪੂਰਨ ਸਿੰਘ ਦੀ ਬਰਸੀ ਦੇ ਉੱਤੇ ਇਸ ਮਹਾਨ ਸ਼ਖਸੀਅਤ ਨੂੰ ਕੋਟਨ ਕੋਟ ਪ੍ਰਣਾਮ। ਰੇਡੀਓ ਹਾਂਜੀ ਦੇ ਵੱਲੋਂ ਇਹ ਇੱਕ ਉਹਨਾਂ ਦੀ ਜੀਵਨੀ ਦੇ ਉੱਤੇ ਝਾਤ ਮਾਰ ਕੇ ਇੱਕ ਸ਼ਰਧਾਂਜਲੀ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਅੱਜ 5 ਤਰੀਕ ਆ ਅਗਸਤ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਦੇ ਬਾਰੇ, ਅਤੇ ਕੋਸ਼ਿਸ਼ ਕਰਿਓ ਜਦੋਂ ਬੱਚੇ ਸਕੂਲੋਂ ਆਉਣਗੇ ਤਾਂ ਉਹਨਾਂ ਦੇ ਨਾਲ ਵੀ ਇਹ ਸਾਂਝ ਜ਼ਰੂਰ ਪਾਇਓ। ਅੱਜ ਆਪਾਂ ਇਹ ਪੋਰਸ਼ਨ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੇਅਰ ਕਰਾਂਗੇ। ਸੋ ਇੱਦਾਂ ਦੀਆਂ ਕਹਾਣੀਆਂ ਜ਼ਰੂਰ ਆਪਣੇ ਬੱਚਿਆਂ ਨੂੰ ਦੱਸਿਆ ਕਰੋ, ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਦੁਨੀਆ ਦੇ ਉੱਤੇ ਹੋਈਆਂ ਨੇ ਅਤੇ ਉਹਨਾਂ ਨੇ ਕੀ ਚੰਗੇ ਕਾਰਜ ਕੀਤੇ ਨੇ, ਅਸਲ ਦੇ ਵਿੱਚ ਇਨਸਾਨ ਦੇ ਹੋਰ ਵੀ ਕਿੰਨੇ ਫਰਜ਼ ਨੇ ਨਿਭਾਉਣ ਵਾਲੇ। ਸੋ ਇੱਦਾਂ ਦਾ ਜ਼ਰੂਰ ਦੱਸਿਆ ਕਰੋ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਈ ਸ਼ੱਕ ਨਹੀਂ ਰਣਜੋ, ਇਹ ਬੜਾ ਜ਼ਰੂਰੀ ਹੋ ਜਾਂਦਾ ਕਿਉਂਕਿ ਮਹਾਂਪੁਰਸ਼ ਆਪਣੀ ਜਿਹੜੀ ਡੈਫੀਨੇਸ਼ਨ ਹੈ ਕਈ ਵਾਰ ਉਹ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਪਰ ਇਹੋ ਜਿਹੇ ਲੋਕ ਵੀ ਹੈ ਨਾ ਮਹਾਂਪੁਰਸ਼ਾਂ ਤੋਂ ਘੱਟ ਨਹੀਂ। ਮਾਨਾ ਤੇਰੇ ਜਹਾਂ ਕੋ ਨਾ ਹਮ ਗੁਲਜ਼ਾਰ ਕਰ ਸਕੇ, ਕੁਛ ਖਾਰ ਕਰ ਤੋ ਕਰ ਹੀ ਗਏ ਗੁਜ਼ਰੇ ਜਿੱਧਰ ਸੇ ਹਮ। ਕਿਉਂਕਿ ਜਿੰਨਾ ਸਮਾਜ ਦਾ ਤੁਸੀਂ ਜ਼ਹਿਰ ਚੂਸਣਾ ਜਾਂ ਸਮਾਜ ਨੂੰ ਕੋਈ ਸੇਧ ਦੇਣੀ ਆ, ਉਹ ਵੀ ਸਾਦਗੀ ਨਾਲ, ਤਹੱਮਲ ਨਾਲ, ਆਪਣੀ ਜ਼ਿੰਦਗੀ ਇੱਕ ਮਾਡਲ ਜ਼ਿੰਦਗੀ ਜਿਉਣੀ ਅਤੇ ਤਮਾਮ ਉਮਰ ਉਸ ਚੀਜ਼ ਦੇ ਲੇਖੇ ਲਾ ਦੇਣੀ। ਏਕ ਹੀ ਦਾਨਾ ਹੈ ਤਖਲੀਏ ਚਮਨ ਕੋ ਕਾਫੀ, ਮਰਦੇ ਵਾਹਦ ਸੇ ਇਦਾਰੇ ਵੀ ਨਿਕਲ ਆਤੇ ਹੈ। ਕਹਿਣ ਦਾ ਭਾਵ ਇਹੀ ਆ, ਇੱਕ ਜਿਹੜਾ ਬੀਜ ਹੈ ਨਾ, ਇੱਕ ਬੀਜ ਉਹ ਕਈ ਵਾਰ ਬਾਗ ਸਾਰੇ 'ਚ ਫੁੱਲ ਖਿੜਨ ਲਾ ਦਿੰਦਾ, ਕਿਉਂਕਿ ਉਹ ਏਡੀਆਂ ਏਡੀਆਂ ਸੰਸਥਾਵਾਂ ਬਣਦੀਆਂ ਅਤੇ ਉਹਦਾ ਕਦੇ ਸੋਚਿਆ ਨਹੀਂ ਹੁੰਦਾ ਵੀ ਇਸ ਇੱਕ ਬੀਜ ਨਾਲ ਇੰਨਾ ਕੁਛ ਹੋ ਜੂਗਾ। ਹੁਣ ਆਪਾਂ ਜਦੋਂ ਵੇਖਦੇ ਹਾਂ ਸਮਾਜ ਵਿੱਚ ਦੀਨ ਦੁਖੀਆਂ ਨੂੰ, ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਜਿਹੜੇ ਸਮਾਜ 'ਤੇ ਦੁਸਕਾਰੇ ਹੋਏ ਆ, ਉਹਨਾਂ ਨੂੰ ਗੱਲ ਲਾਉਣ ਵਾਲੇ ਇਹ ਲੋਕ ਨੇ ਜਿਨ੍ਹਾਂ ਨੇ ਕੁਛ ਕਰ ਦਿਖਾਇਆ ਅਤੇ ਸਾਡੀ ਜ਼ਿੰਦਗੀ 'ਚ ਵੀ ਚਾਨਣ ਭਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਬਹੁਤ ਔਖਾ ਜੀ, ਬੜਾ ਔਖਾ, ਇਹ ਕੰਮ ਨਹੀਂ ਹੁੰਦੇ ਹੁੰਦੇ, ਇੱਦਾਂ ਇੱਦਾਂ ਨਹੀਂ ਹੁੰਦੇ ਹੁੰਦੇ, ਇੱਦਾਂ ਸਾਰੀ ਦੁਨੀਆ ਹੀ ਕਹਿੰਦੀ ਆ, ਪਰ ਜਿਹੜੇ ਕਰਕੇ ਦਿਖਾਉਂਦੇ ਆ, ਆਪ ਰੋਲ ਮਾਡਲ ਬਣਦੇ, ਉਹ ਬੜੇ ਘੱਟ ਨੇ।
0: ਸਹੀ ਗੱਲ ਹੈ। ਆਪਾਂ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿੱਦਾਂ ਬਹੁਤ ਸਾਰੇ, ਚਲੋ ਜਿਹੜੇ ਦਰਬਾਰ ਸਾਹਿਬ 'ਤੇ ਸਾਰੇ ਹੀ ਜਾਂਦੇ ਆ ਦਰਸ਼ਨ ਦੇ ਦਾਰੇ ਕਰਨ, ਅਤੇ ਜਿਹੜੇ ਜਿਹੜੇ ਵੀ ਉਹਨਾਂ ਸਮਿਆਂ ਦੇ ਵਿੱਚ ਗਏ ਆ, ਉਦੋਂ ਜਦੋਂ ਆਪਾਂ ਗੇਟ ਤੋਂ ਐਂਟਰ ਹੋਈਦਾ ਹੈ ਨਾ, ਤਾਂ ਉੱਥੇ ਇਹਨਾਂ ਦਾ ਟੇਬਲ ਲੱਗਾ ਹੁੰਦਾ ਸੀ, ਉੱਥੇ ਉਹ ਪਰਚੇ ਵੰਡਦੇ ਹੁੰਦੇ ਸੀ। ਅਤੇ ਮਤਲਬ ਤੁਹਾਡੇ ਲਈ ਇਹ ਚੀਜ਼ ਜਿੱਦਾਂ ਹੁਣ ਆਪਾਂ ਜਿਹੜੇ ਤਰੀਕੇ ਦੇ ਨਾਲ ਆਪਾਂ ਜਾਣਦੇ ਹਾਂ ਜਾਂ ਜਿੰਨਾ ਕੁ ਸਾਨੂੰ ਹੁਣ ਪਤਾ ਵਾ, ਅਤੇ ਜੋ ਅੱਜ ਕੱਲ੍ਹ ਦਾ ਇੱਕ ਤੌਰ ਤਰੀਕਾ ਵਾ ਵੀ ਇੱਦਾਂ ਦੇ ਲੋਕ ਕਿੱਦਾਂ ਦੇ ਹੁੰਦੇ ਆ ਜਿਹੜੇ ਲੋਕਾਈ ਦੀ ਗੱਲ ਕਰਦੇ ਆ, ਜਿਹੜੇ ਲੋਕਾਂ ਨੂੰ ਧਰਮ ਕਰਮ ਦੀਆਂ ਗੱਲਾਂ ਦੱਸਦੇ ਆ, ਉਹ ਅੱਜ ਸਾਡੀ ਡੈਫੀਨੇਸ਼ਨ ਬਦਲ ਗਈ ਹੈ। ਪਰ ਉਸ ਸਮੇਂ ਜੋ ਮੈਂ ਨਿੱਕੇ ਹੁੰਦਿਆਂ ਮੈਂ ਵੇਖਿਆ, ਇੱਕ ਹੱਥ ਦੇ ਵਿੱਚ ਉਹਨਾਂ ਦੇ ਜਿਹੜੀ ਬਾਟੇ ਦੀ ਆਪਾਂ ਗੱਲ ਕਰਦੇ ਹਾਂ, ਫਿਲਮ 'ਚ ਵੀ ਵੇਖਿਆ ਹੋਊਗਾ, ਅਤੇ ਉਸ ਬਾਟੇ ਵਿੱਚ ਉਹਨਾਂ ਨੇ ਇੱਧਰ ਉੱਧਰ ਤੁਰਦੇ ਫਿਰਦੇ, ਕੋਈ ਕਿਸੇ ਪ੍ਰਸ਼ਾਦ ਦਾ, ਕੋਈ ਡੂਨੇ ਦਾ, ਕੋਈ ਕਿਸੇ ਕੁਤੀਲਾ ਕਿਣਕਾ, ਉਹ ਚੁੱਕ ਚੁੱਕ ਕੇ ਅਤੇ ਉਹਦੇ ਵਿੱਚ ਪਾਈ ਜਾਣਾ। ਤੁਹਾਡੇ ਆਸ ਪਾਸ ਹੀ ਲਾਗੇ ਬੰਨੇ ਹੀ ਇੱਕ ਸਧਾਰਨ ਜਿਹਾ ਇੱਕ ਬੰਦਾ ਜਿਹਨੇ ਚੋਲਾ ਪਾਇਆ, ਸਿਰ ਦੇ ਉੱਤੇ ਸਾਫਾ ਬੱਧਿਆ, ਉਹ ਵੀ ਕੋਈ ਬਹੁਤ ਮਤਲਬ ਵਾਜਾਂਗੂ ਨਹੀਂ ਵੀ ਬੜਾ ਲਿੰਬਿਆ ਪੋਚਿਆ ਅਤੇ ਬੜਾ ਮਤਲਬ ਟੌਰ ਦੇ ਨਾਲ ਸ਼ੀਸ਼ੇ ਅੱਗੇ ਖਲੋ ਕੇ ਬੱਧਾ ਹੋਊਗਾ।
1: ਦੁੱਧ ਚਿੱਟੇ ਕੱਪੜੇ ਹੈ ਨਾ, ਅਤੇ ਟੋਕਰਾ ਰੱਖਿਆ ਅਤੇ ਵਿੱਚ ਸੰਗਮਰਮਰ ਦੀ ਬੱਟੀ ਰੱਖੀ ਅਤੇ ਚਿਣ ਚਿਣ ਨੋਟ ਲਾਏ ਹੋਏ, ਉਹ ਹੋਰ ਨੇ
0: ਉਹ ਤੁਹਾਨੂੰ ਮਤਲਬ ਉਹ ਬੰਦੇ ਤੁਹਾਨੂੰ ਵੇਖ ਕੇ ਪਤਾ ਲੱਗਦਾ ਹੈ ਵੀ ਇਹ ਮਿਹਨਤ ਵਾਲੇ ਬੰਦੇ ਨੇ, ਇਹ ਸਾਰੀ ਦਿਹਾੜੀ ਇੱਥੇ, ਫਿਰ ਉਹਨਾਂ ਨੇ ਕੋਈ ਮਤਲਬ ਕਿਸੇ ਕਿਸੇ ਆਪਣੇ ਹੱਥੀਂ ਉਹਨਾਂ ਨੇ ਜਾ ਕੇ ਆਪਾਂ ਉੱਥੇ ਖਲੋ ਜਾਣਾ। ਸਾਡੀ ਡਿਊਟੀ ਇਹ ਹੁੰਦੀ ਸੀ ਵੀ ਤੁਸੀਂ ਜਾ ਕੇ ਪਰਚੇ ਲੈ ਕੇ ਆਓ ਅਤੇ ਤੁਸੀਂ ਅੱਜ ਆਪਾਂ ਵਾਪਸ ਦੇ ਕੇ ਆਉਣੇ, ਉਹ ਤੋਂ ਪਹਿਲਾਂ ਪਹਿਲਾਂ ਪੜ੍ਹ ਲਓ।
1: ਤੁਸੀਂ ਇਹ ਦੇਖੋ ਉਹਨਾਂ ਪਰਚਿਆਂ ਦਾ ਜਿਹੜਾ ਕੰਟੈਂਟ ਸੀ, ਕਿਆ ਜ਼ਬਰਦਸਤ ਕੰਟੈਂਟ, ਵਾਤਾਵਰਣ ਸਾਂਭ ਸੰਭਾਲ ਹੈ ਨਾ, ਦਰੱਖਤਾਂ ਦੀ ਸਾਂਭ ਸੰਭਾਲ, ਕੀ ਸ਼ਿਕਾਗੋ ਯੂਰਪ ਸਵਿਟਜ਼ਰਲੈਂਡ ਤੋਂ ਲੈ ਕੇ ਹੈ ਨਾ, ਹਰ ਚੀਜ਼ ਉਹਦੇ 'ਚ, ਕਾਗਜ਼ ਕਿਵੇਂ ਬਣਦਾ, ਕਾਗਜ਼ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਪਲਾਸਟਿਕ ਕਿਵੇਂ ਬਣਦਾ, ਇਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਹੈ ਨਾ, ਇਕੱਲੀ ਇਕੱਲੀ ਚੀਜ਼ ਸਾਇੰਟਿਫਿਕ ਵੇ ਨਾਲ ਵੀ ਅਤੇ ਦੀਨ ਦੁਨਿਆਵੀ ਪੱਧਰ 'ਤੇ ਵੀ। ਕਿਤਾਬ 'ਚ ਬੜੇ
0: ਹੁਣ ਸਮਝ 'ਚ ਆਉਂਦਾ ਵੀ ਉਹ ਕੀ ਵਿਜ਼ਨ ਸੀ ਉਦੋਂ, ਤਾਂ ਸਿਰਫ ਇਸ ਕਰਕੇ ਪੜ੍ਹ ਲਈਦਾ ਸੀ ਕਿਉਂਕਿ ਮਾਂ ਪਿਓ ਕਹਿੰਦੇ ਸੀ,
1: ਜਾਂ ਬੱਸ 'ਚ ਮਿਲਦਾ ਸੀ,
0: ਹੈ ਨਾ,
1: ਟਾਈਮ ਆ,
0: ਅਤੇ ਉਹ ਆਪੇ ਹੀ ਵੰਡ ਰਹੇ ਹੁੰਦੇ ਸੀ ਉਹ, ਹੈ ਨਾ, ਉਹਨਾਂ ਆਪੇ ਜੇ ਕੋਈ ਨਹੀਂ ਵੀ ਗਾਂਹ ਆ ਰਿਹਾ ਤਾਂ ਉਹਨਾਂ ਨੇ ਆਪ ਪੜ੍ਹ ਕੇ ਪਰਚਾ ਗਾਂਹ ਆ ਜਾਣਾ, ਹਾਂ ਪੁੱਤ ਹਾਲੇ ਅਗਲੀ ਵਾਰੀ ਪੜ੍ਹ ਕੇ ਅਤੇ ਲੈ ਕੇ ਆਈ, ਉਹਨਾਂ ਕਹਿਣਾ ਵੀ ਫਿਰ ਇੱਥੇ ਦੇ ਕੇ ਜਾਣਾ ਹੀ, ਇਹ ਹੋਰ ਕਿਸੇ ਨੂੰ ਆਪਾਂ ਦੇਣਾ। ਵੈਸੇ ਬੋਲਦੇ ਬਹੁਤ ਘੱਟ ਸੀ, ਪਰ ਮਤਲਬ ਮੈਂ ਹੁਣ ਕਈ ਵਾਰੀ ਇੱਦਾਂ ਸੋਚਦਾ ਵੀ ਸ਼ਾਇਦ ਆਪਾਂ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਵੇਖਿਆ ਵਾ, ਇਸੇ ਵਜ੍ਹਾ ਕਰਕੇ ਮੈਨੂੰ ਕਈ ਵਾਰੀ ਲੱਗਦਾ ਵੀ ਹੋਰ ਕੋਈ ਜਿਹੜਾ ਵਾ ਉਹਨੂੰ ਗ੍ਰਾਫ 'ਤੇ ਪੂਰਾ ਨਹੀਂ ਉਤਰਦਾ, ਕਿਉਂਕਿ ਆਪਾਂ ਉਹ ਜੀਵਨ ਜਾਂਚ ਵੇਖੀ ਉਹਨਾਂ ਦੀ ਵੀ ਉਹ ਕਿੱਦਾਂ, ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਵੀ ਮੈਂ ਬਹੁਤ ਲੀੜੇ ਕੱਪੜੇ ਦਾ ਧਿਆਨ ਰੱਖਣਾ ਵਾ ਜਾਂ ਆਪਣੇ ਆਪ ਨੂੰ ਕਿੱਦਾਂ ਪ੍ਰਜੈਂਟ ਕਰਨਾ ਵਾ ਜਾਂ ਮੇਰੇ ਲਾਗੇ ਪੰਜ ਸੱਤ ਜਿਹੜੇ ਚਾਰ ਚੁਫੇਰੇ ਖੜ੍ਹੇ ਹੀ ਰਹਿਣ ਜਾਂ ਮੈਨੂੰ ਮੱਥਾ ਮੁੱਥੇ ਟੇਕੀ ਜਾਣ ਮਤਲਬ ਕੋਈ ਇੱਦਾਂ ਦਾ ਨਹੀਂ ਅਸਲ 'ਚ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਲੋਕ ਕਹਿ ਦਿੰਦੇ ਨਾ ਜਾਂ ਜਿਹੜੀਆਂ ਪਰਸਨੈਲਿਟੀ ਵੱਡੀਆਂ ਨੇ ਜਿਨ੍ਹਾਂ ਨੂੰ ਜਾਣਦੇ ਆ ਅਤੇ ਉਹ ਕਹਿ ਦਿੰਦੇ ਆ ਵੀ ਸਾਨੂੰ ਲੋਕ ਤੰਗ ਬਹੁਤ ਕਰਦੇ ਆ ਨਾ ਫੋਟੋਆਂ ਨਹੀਂ ਖਿਚਾਉਣੋਂ ਹਟਦੇ ਐਵੇਂ ਤੂੰਬੇ ਤੋੜੀ ਜਾਂਦੇ ਆ ਅਤੇ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਇੱਦਾਂ ਰਹਿਣਾ ਪੈਂਦਾ ਪਰ ਮੈਂ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਬਿਲਕੁਲ ਹੀ ਸਾਦੇ ਰਹਿੰਦੇ ਹੋ ਤਾਂ ਫਿਰ ਲੋਕਾਂ ਦੀ ਵੀ ਖਿੱਚ ਨਹੀਂ ਰਹਿੰਦੀ ਤੁਹਾਡੇ ਉੱਤੇ
1: ਉੱਦਾਂ ਦੇ ਲੋਕ ਹੋ ਜਾਂਦੇ ਆਮ ਦੀਨ ਦੁਨੀਆ ਨਾ ਮਿਲਣ ਵਰਤਣ ਹੈ ਨਾ ਆਪਾਂ ਪਹਿਰਾਵੇ ਤੋਂ ਹੀ ਫਰਕ ਪਾਉਂਦੇ ਹਾਂ ਨਾ ਦੂਜੇ ਨਾਲੋਂ ਵੀ ਯਾਰ ਇਹ ਬੜਾ ਸੂਟੜ ਬੂਟੜ ਜਿਹਾ ਬੰਦਾ ਤੇ ਹੈ ਨਾ ਬੜੇ ਲਿਸ਼ਕਵੇਂ ਬੂਟ ਪਾਏ ਹੋਏ ਆ ਵੀ ਆਪਣੀ ਟਾਈਪ ਦਾ ਬੰਦਾ ਨਹੀਂ ਹੈਗਾ ਜਾਂ ਉਹੋ ਜਿਹਾ ਨਾ ਜ਼ਿਆਦਾ ਖੁਸ਼ ਰਹਿੰਦੇ ਆ ਕੋਈ ਲੈਵਿਸ਼ ਪਾਰਟੀ ਦੇ ਵਿੱਚ ਕੋਈ ਅੱਗੇ ਸੱਤਿਆਗ੍ਰਹਿ ਵੇਲੇ ਦੀ ਹੈ ਨਾ ਗੱਲਾਂ ਸੁਣਾਉਂਦੇ ਹੁੰਦੇ ਉਹ ਨੰਗ ਧੜੰਗਾ ਬੰਦਾ ਚਲਿਆ ਗਿਆ ਅਤੇ ਉਹਨੂੰ ਅੰਗਰੇਜ਼ ਗੋਰਾ ਹੈ ਨਾ ਦੂਜੇ ਨੂੰ ਕਹਿੰਦਾ ਕਹਿੰਦਾ ਵੀ ਇਹ ਯਾਰ ਇਹਨਾਂ ਨੂੰ ਚੱਜ ਨਹੀਂ ਹੈ ਵੀ ਨੰਗ ਧੜੰਗੇ ਫਿਰਦੇ ਆ ਇਹ ਹੈ ਨਾ ਵੀ ਪਾਈ ਹੈ ਨਾ ਅਤੇ ਉਹ ਕਹਿੰਦਾ ਬੰਦੇ ਨੂੰ ਪੁੱਛਿਆ ਵੀ ਤੂੰ ਆਏ ਕਹਤੇ ਨੰਗ ਧੜੰਗਾ ਫਿਰੀ ਜਾਂਦਾ ਹੈ ਨਾ ਪਾ ਕੇ ਇੱਕ ਲੰਗੋਟ ਉਹ ਕਹਿੰਦਾ ਮੇਰੇ ਹਿੱਸੇ ਦੇ ਕੱਪੜੇ ਇਹ ਨਹੀਂ ਪਾਏ ਹੋਏ ਲੁੱਟ ਕੇ ਤੈਂ ਖਾਧਾ ਮੈਨੂੰ
0: ਇਹੋ ਸਹੀ ਗੱਲ
1: ਹੈ ਨਾ ਜੋ ਸਮਾਜ ਇਹ ਉਹ ਲੋਕ ਨੇ ਵੈਸੇ ਤਾਂ ਇਹਨਾਂ ਨੇ ਸਾਦਗੀ ਪ੍ਰਣਿਆਈ ਅਤੇ ਸਾਦਾ ਜੀਵਨ ਜਿਉਂ ਕੇ ਦੱਸਿਆ ਵੀ ਭਾਈ ਇੱਦਾਂ ਵੀ ਜ਼ਿੰਦਗੀ ਜੀਵੀ ਜਾ ਸਕਦੀ ਆ ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸ ਕਾ ਆਪਾਂ ਬੇਲੋੜਾ ਬਹੁਤ ਕੁਛ ਧਨ ਦੌਲਤ ਬੰਦਾ ਇਕੱਠੇ ਕਰੀ ਜਾਂਦਾ ਲੋੜਾਂ ਦੇ ਨਾਂ 'ਤੇ ਕਹਿ ਲਓ ਜਾਂ ਇਹ ਕਹਿ ਲਓ ਬੱਚਿਆਂ ਦੀਆਂ ਲੋੜਾਂ ਨੇ ਜੀ ਇਹਦੀਆਂ ਲੋੜਾਂ ਨੇ ਉਹਦੀਆਂ ਲੋੜਾਂ ਨੇ ਫੈਮਿਲੀ ਦੀਆਂ ਨੇ ਪਰ ਅਸਲ 'ਚ ਜਦੋਂ ਧਿਆਨ ਨਾਲ ਸੋਚੀਏ ਤਾਂ ਰੋਟੀ ਕੱਪੜਾ ਮਕਾਨ ਦਾ ਇੱਕ ਸਾਦਗੀ 'ਚ ਵੀ ਹੈਗਾ ਥਾਮਲ ਜਿਹਾ ਅਤੇ ਇੱਕ ਉਹ ਵੀ ਆ ਜਿਹਨਾਂ ਦੇ ਮਹਿਲ ਵੀ ਨਹੀਂ ਰੱਜਦੇ ਅਜੇ
0: ਇੱਕ ਹੋਰ ਵੀ ਚੀਜ਼ ਹੈ ਨਾ ਵੇਖੋ ਤੁਸੀਂ ਜਿਹੜੀਆਂ ਇੱਦਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਜਾਂ ਫਿਰ ਉਹ ਲੋਕ ਜਿਹਨਾਂ ਨੂੰ ਦੁਨੀਆ ਫੋਲੋ ਕਰਦੀ ਹੈ ਜਿਹਨਾਂ ਦੀ ਘਾਲਣਾ ਵਾ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਣ ਅਤੇ ਉਹਨਾਂ ਨੂੰ ਫਿਰ ਲੋਕ ਹਰ ਇੱਕ ਤਰ੍ਹਾਂ ਦੇ ਨਾਲ ਫੋਲੋ ਕਰਦੇ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਲਾਉਣ ਪਾਉਣ ਤੋਂ ਹਰ ਇੱਕ ਚੀਜ਼ ਅਤੇ ਇਸ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਉਹ ਲੋਕ ਸਾਦੇ ਰਹਿਣ ਪਰ ਸਾਡੇ ਹੁਣ ਉਲਟ ਤੁਰ ਪਿਆ ਕੰਮ ਸਾਡੇ ਤੋਂ ਹੁਣ ਬਾਬੇ ਅਤੇ ਸਾਡੇ ਹੁਣ ਸਟਾਰ ਮਤਲਬ ਇੰਨੇ ਕੁ ਮਹਿੰਗੇ ਹੋ ਗਏ ਨੇ ਵੀ ਉਹ ਲੋਕਾਂ ਨੂੰ ਤੰਗ ਕਰ ਰਹੇ ਨੇ ਇਹ ਇੱਦਾਂ ਦੇ ਲੋਕ ਹੀ ਜਿਹੜੇ ਸਾਨੂੰ ਜਾਂ ਫਿਰ ਸਾਨੂੰ ਤਾਂ ਨਹੀਂ ਆਪਾਂ ਕਹੀਏ ਅਸੀਂ ਅਤੇ ਉਹ ਤੋਂ ਬਾਅਦ 'ਚ ਆ ਗਏ ਸਾਡੇ ਮਾਂ ਪਿਓ ਨੂੰ ਇਹਨਾਂ ਨੇ ਕਿੰਨੇ ਸੌਖੇ ਰੱਖਿਆ ਕਿੰਨੀ ਸਾਦਗੀ ਦਿੱਤੀ ਉਹਨਾਂ ਨੇ
1: ਉਹ ਹਾਈਕੂ ਨਹੀਂ ਸੀ ਕਹਿੰਦਾ ਮਾਇਆ ਮੋਹਣੀ ਇਹ ਤੋਂ ਬਚੋ ਕਹਿ ਕੇ ਬਾਬਾ ਜਾ ਚੜਿਆ ਫਿਰ ਲੈਂਡ ਕਰੂਜ਼ਰ 'ਤੇ
0: ਹਾਂ ਇਹੋ ਸੱਚ ਹੈ ਅੱਜ ਕੱਲ੍ਹ ਹੈ ਨਾ ਅਤੇ ਹਰ ਇੱਕ ਦੀ ਫਿਰ ਦੌੜੇ ਹੋ ਰਹਿੰਦੀ ਹੈ ਵੀ ਸ਼ਾਇਦ ਆਹ ਮੈਂ ਅਚੀਵ ਕਰਨਾ ਕਿਉਂਕਿ ਉਹ ਕਿੰਨਾ ਪਾਠ ਕਰਦੇ ਨੇ ਕਿੰਨੇ ਚੰਗੇ ਕਰਮ ਕਰਦੇ ਨੇ ਇਹ ਤਾਂ ਕੋਈ ਨਹੀਂ ਵੇਖ ਪਾਉਂਦਾ ਪਰ ਇੰਨਾ ਜ਼ਰੂਰ ਕੋਈ ਵੇਖ ਲੈਂਦਾ ਵੀ ਇਹ ਕਿਹੜੀ ਗੱਡੀ 'ਤੇ ਆਇਆ ਸੀ ਇਹਦੇ ਅੱਗੇ ਪਿੱਛੇ ਕਿੰਨੇ ਗਨਮੈਨ ਨੇ ਇਹਨੇ ਲੀੜੇ ਕੱਪੜੇ ਕਿੱਦਾਂ ਦੇ ਪਾਏ ਇਹਨੇ ਜੁੱਤੀ ਕਿਹੜੇ ਬ੍ਰਾਂਡ ਦੀ ਪਾਈ ਇਹ ਚੀਜ਼ਾਂ 'ਤੇ ਬੰਦਾ ਝੱਟ ਗ੍ਰਹਿਣ ਕਰ ਲੈਂਦਾ ਨਾ
1: ਉਹ ਜਿਹੜੇ ਚਿਮਟੇ ਢੋਲਕੀਆਂ ਵੱਜਦੇ ਆ ਉਹਨਾਂ ਦਾ ਰਿਦਮ ਆ ਪੂਰਾ ਜਿਵੇਂ ਹੁੰਦਾ ਨਾ ਬਾਲੀਵੁੱਡ ਵਾਲਿਆਂ ਦਾ ਵੀ ਇੱਕੋ ਟਾਈਮ 'ਤੇ ਚਿਮਟੇ ਉੱਤੇ ਨਹੀਂ ਜਾਣਗੇ ਇੱਕੋ ਟਾਈਮ 'ਤੇ ਥੱਲੇ ਆਉਣਗੇ ਸਭ ਦੇ ਉਹ ਪੂਰਾ ਸਿਸਟਮ ਤਾਣਾ ਬਾਣਾ ਕ੍ਰੀਏਟ ਕੀਤਾ ਜਾਂਦਾ ਹੈ ਨਾ ਬੂਫਰਾਂ ਵਾਲੇ ਸਪੀਕਰ ਲਾਏ ਜਾਂਦੇ ਆ ਉਹਦੀ ਫਿਰ ਗੂੰਜ ਪੈਂਦੀ ਆ ਕਿਹੜੀ ਗੱਲ 'ਤੇ ਪੂਰਾ ਜ਼ੋਰ ਦੇਣਾ ਉਹਦੇ ਫਿਰ ਲਾਈਵ ਟੈਲੀਕਾਸਟ ਕੀਤੇ ਜਾਂਦੇ ਆ ਇਸ ਬਹਾਨੇ ਕਿ ਵੀ ਇਹ ਜੀ ਸਾਰੀ ਦੀਨ ਦੁਨੀਆ ਤੱਕ ਗੱਲ ਪਹੁੰਚਣੀ ਚਾਹੀਦੀ ਆ ਹੈ ਨਾ
0: ਉਹ ਜੋ ਕਿ ਸਮੇਂ ਦੇ ਹਾਣ ਦੀ ਚਾਹੀਦੀ ਹੈ
1: ਹਾਂ ਫਿਰ ਉੱਦਾਂ ਦੀਆਂ ਚੀਜ਼ਾਂ ਘਾੜਤਾਂ ਘੜੀਆਂ ਜਾਂਦੀਆਂ ਕਈ ਚੀਜ਼ਾਂ ਚਲੋ ਜ਼ਰੂਰਤ 'ਚੋਂ ਵੀ ਨਿਕਲਦੀਆਂ ਨੇ ਉਹ ਕਿਸੇ ਲੈਵਲ ਤੱਕ ਗੱਲ ਸਹੀ ਵੀ ਹੋ ਸਕਦੀ ਹੈ ਪਰ ਦੇਖਿਆ ਇਹ ਜਾ ਰਿਹਾ ਵੀ ਦਿਖਾਵਾ ਜ਼ਿਆਦਾ ਵਧਿਆ ਹੋਇਆ ਹੁਣ ਤੁਸੀਂ ਦੇਖੋਗੇ ਰੀਲਾਂ ਜਿਹੜੀਆਂ ਫੇਸਬੁੱਕਾਂ 'ਤੇ ਇੰਸਟਾਗ੍ਰਾਮ 'ਤੇ ਉਹੋ ਜਿਹੇ ਬਾਬਿਆਂ ਦੀਆਂ ਉਹਨਾਂ ਦੇ ਚੁਟਕਲੇ ਜ਼ਿਆਦਾ ਚੱਲਦੇ ਆ ਅਤੇ
0: ਹਾਂਜੀ
1: ਅਕਲ ਦੀਆਂ ਗੱਲਾਂ ਜਾਂ ਕੋਈ ਸਿਆਣਪ ਵਾਲੀ ਗੱਲ ਆ ਜਾਂ ਉਹ ਘੱਟ ਚੱਲਦੀ ਆ
0: ਉਹ ਤਾਂ ਪਤਾ ਨਹੀਂ ਚਲੋ ਉਹ ਕਰਦੇ ਵੀ ਹੋਣਗੇ ਪਰ ਆਪਾਂ ਜ਼ਿਆਦਾ ਉਹ ਘੁਮਾਉਂਦੇ ਆ ਨਾ ਜਿਹੜੀ
1: ਜਾਂ ਕਹਿ ਲਓ ਜਿਹੜੀ ਇੱਕ ਦੇਖ ਲਈ ਤਾਂ ਮੁੜ ਕੇ ਤਾਂ ਫਿਰ ਫੇਸਬੁੱਕ ਇੰਸਟਾ ਨੇ ਤੁਹਾਨੂੰ ਘੇਰਾ ਪਾ ਲੈਣਾ ਉਹਨੇ ਕਹਿੰਦੇ ਨਾਲ ਦੀਆਂ ਪੰਜ ਆ ਗਈਆਂ
0: ਹੋਰ ਹੈਗੀਆਂ ਮੇਰੇ ਕੋਲ ਦਵਾਂ
1: ਕਹਿੰਦਾ ਅਮਲੀਆ ਤੂੰ ਇੱਥੇ ਬੈਠਾ ਦੁਨੀਆ ਚੰਨ 'ਤੇ ਪਹੁੰਚ ਗਈ ਕਹਿੰਦਾ ਮੈਨੂੰ ਪੰਜ ਚਾਰ ਰੀਲਾਂ ਦੇਖ ਲੈਣ ਤੋਂ ਚੱਲਿਆ ਮੈਂ ਵੀ ਚੰਨ
0: ਸੋ ਇੱਕ ਵਾਰੀ ਫਿਰ ਤੋਂ ਸਾਨੂੰ ਇੱਕ ਵਾਰੀ ਯਾਦ ਕਰ ਲੈਣਾ ਚਾਹੀਦਾ ਕਿ ਕਿਹੜੇ ਕਿਹੜੇ ਲੋਕ ਅਤੇ ਕਿੱਦਾਂ ਕਿੱਦਾਂ ਦੀ ਉਹ ਘਾਲਣਾ ਘਾਲ ਕੇ ਗਏ ਅਤੇ ਕੋਈ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਕਿੱਥੇ ਉਹ ਚਿਣਗ ਲੱਗ ਜਾਣੀ ਹੈ ਸੋ ਇਸ ਕਰਕੇ ਸਾਨੂੰ ਇਹਨਾਂ ਸ਼ਖਸੀਅਤਾਂ ਦੇ ਬਾਰੇ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਰਹਿਣਾ ਚਾਹੀਦਾ ਇਹ ਵੀ ਬੜਾ ਫਰਕ ਪੈ ਗਿਆ ਕਿ ਆਪਾਂ ਸਿਰਫ ਯਾਦ ਵੀ ਬਹੁਤਾ ਜਾਂ ਫਿਰ ਫੋਲੋ ਵੀ ਬਹੁਤਾ ਉਹਨਾਂ ਨੂੰ ਹੀ ਕਰਨ ਲੱਗ ਪਏ ਜਿਨ੍ਹਾਂ ਦੀਆਂ ਪ੍ਰਮੋਸ਼ਨਾਂ ਜ਼ਿਆਦਾ ਨੇ
1: ਜੋ ਦਿਖਤਾ ਹੈ ਵਹੀ ਬਿਕਤਾ ਹੈ
0: ਬਿਲਕੁਲ ਸੋ ਇਹ ਸਨ ਸਰਦਾਰ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸਾਂ, ਜਿਨ੍ਹਾਂ ਦੇ ਜੀਵਨ ਦੇ ਉੱਤੇ, ਕਿਉਂਕਿ ਅੱਜ ਦੇ ਦਿਨ ਇਹਨਾਂ ਦੀ ਬਰਸੀ ਹੈ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿਸ਼ੇ ਵੱਲ ਨੂੰ ਵੀ ਵੱਧਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਅਗਲੇ ਸੈਗਮੈਂਟ ਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸੇਦਾਰੀ ਪਾਇਓ, ਕਿਉਂਕਿ ਅੱਜ ਦਾ ਸਾਡਾ ਵਿਸ਼ਾ ਵੀ ਤੁਹਾਡੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜੁੜਦਾ। ਬਹੁਤ ਤੰਗੀ ਪਰੇਸ਼ਾਨੀ ਸਾਨੂੰ ਇਸ ਵਿਸ਼ੇ ਦੇ ਕਰਕੇ, ਸਾਨੂੰ ਜਿਹੜੀਆਂ ਮੁਸ਼ਕਲਾਂ ਸਾਨੂੰ ਝੱਲਣੀਆਂ ਪੈਂਦੀਆਂ ਅਤੇ ਵਾਰ ਵਾਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੁੰਦੀ ਵੀ ਰਹਿੰਦੀ ਹੈ, ਪਰ ਹਾਲੇ ਤੱਕ ਆਸਟ੍ਰੇਲੀਆ ਵਾਲਿਆਂ ਨੇ, ਸਰਕਾਰ ਨੇ ਲਾਈ ਕਿਸੇ ਪਾਸੇ ਨਹੀਂ ਆ, ਅਤੇ ਇਸ ਕਰਕੇ ਅੱਜ ਫਿਰ ਹਿਲਜੁਲ ਜੀ ਹੋਈ ਆ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਆਪਾਂ ਜਿਹੜੀ ਫਿਰ ਕਰ ਲਾਂਗੇ। ਹਿਲਜੁਲ ਹਾਲੇ ਸਿਰਫ ਹਿਲਜੁਲ ਤੱਕ ਹੀ ਆ, ਵੈਸੇ ਆਪਾਂ ਤੁਹਾਨੂੰ ਇੰਨਾ ਕੁ ਦੱਸ ਦਈਏ ਅਤੇ ਬਾਕੀ ਤੁਹਾਨੂੰ ਡਾਕਟਰ ਸਾਹਿਬ ਦੱਸ ਦਿੰਦੇ ਨੇ ਕੀ ਅਪਡੇਟ ਹੈ ਭਾਈ
1: ਜੀ। ਮਕਸਦ ਸਾਡਾ ਕਦੇ ਵੀ ਕਿਸੇ ਕਿਸਮ ਦਾ ਪੈਨਿਕ ਕ੍ਰੀਏਟ ਕਰਨਾ ਨਹੀਂ ਹੁੰਦਾ, ਪਰ ਕੁਛ ਕੁ ਕਨਸੋਆਂ ਆਈਆਂ ਨੇ। ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਟੋਨੀ ਬਰਗ, ਉਹਨਾਂ ਨੇ ਅੱਜ ਜਾਣੀ ਬੁੱਧਵਾਰ ਦੇ ਦਿਨ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਪਣੇ ਬਿਆਨ ਦੇਣੇ ਸੀ, ਐਕਸਪਲੇਨੇਸ਼ਨ ਦੇਣੀ ਸੀ ਕਿ ਸਰਕਾਰ ਦਾ ਜਿਹੜਾ ਮਾਈਗ੍ਰੈਂਟਸ ਨੇ ਵੀਜ਼ਾ ਸਿਸਟਮ ਆ ਉਹਦੇ ਵਿੱਚ ਕਿਸ ਕਿਸਮ ਦਾ ਰਵੱਈਆ ਰਹੂਗਾ ਆਉਣ ਵਾਲੇ ਸਮਿਆਂ 'ਚ। ਪਹਿਲਾਂ ਤਾਂ ਸਰਕਾਰ ਵਾਰ ਵਾਰ ਇਹ ਕਹਿੰਦੀ ਰਹੀ ਆ ਵੀ ਮਾਈਗ੍ਰੇਸ਼ਨ 'ਚ ਕੱਟ ਲਾਜ਼ਮੀ ਨੇ, ਜੇ ਪਹਿਲਾਂ 3 ਲੱਖ ਬੰਦਾ ਸਾਲਾਨਾ ਪੱਧਰ 'ਤੇ ਆਉਂਦਾ ਸੀ ਅਸੀਂ ਘਟਾ ਕੇ 2 ਲੱਖ ਕਰਾਂਗੇ, ਕੋਵਿਡ ਤੋਂ ਬਾਅਦ ਇੱਕਦਮ ਇੱਥੇ ਕਾਮਿਆਂ ਦੀ ਕਮੀ ਮਹਿਸੂਸ ਕੀਤੀ ਗਈ ਸੀ, ਉਹ ਤਾਂ 4-4, 5-5 ਲੱਖ ਬੰਦੇ ਵੀ ਆਏ ਨੇ, ਪਰ ਉਪਰੰਤ ਹੌਲੀ ਹੌਲੀ ਉਹਦੇ 'ਤੇ ਇਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰਤਾ ਅਤੇ ਹੁਣ ਉਹ ਘਟਾ ਕੇ 1,85,000 2 ਲੱਖ ਦੇ ਕਰੀਬ ਲਿਆਂਦਾ ਜਾ ਰਿਹਾ। ਪਰ ਜਿਉਂ ਜਿਉਂ ਵਿਰੋਧੀ ਪਾਰਟੀਆਂ ਦੀ ਮੈਂ ਮਹਿਸੂਸ ਕਰਦਾ ਫੇਸਬੁੱਕਾਂ 'ਤੇ, ਸੋਸ਼ਲ ਮੀਡੀਏ 'ਤੇ ਖਬਰਾਂ 'ਚ ਚਰਚਾ ਵਧੀ ਆ ਅਤੇ ਉਹਨਾਂ ਦੇ ਥੱਲੇ ਜਿਹੜਾ ਹਜ਼ਾਰਾਂ ਲੱਖਾਂ ਕੌਮੈਂਟ ਹੋ ਰਿਹਾ, ਮੰਨ ਲਓ ਜੇ ਵਨ ਨੇਸ਼ਨ ਵਾਲੇ ਪੌਲੀਨ ਹੈਨਸਨ ਆ, ਉਹਨੇ ਜੇ ਇਹ ਕਹਿਤਾ ਵੀ ਮੈਂ ਬਿਲਕੁਲ ਬੰਦ ਕਰ ਦੂੰਗੀ ਮਾਈਗ੍ਰੇਸ਼ਨ, ਘਟਾ ਕੇ 50,000 'ਤੇ ਲਿਆ ਦੂੰ, ਥੱਲੇ ਉਹਦੇ ਜੇ 20,000 ਕਮੈਂਟ ਕਰਤਾ ਕਿਸੇ ਨੇ, 5,000 ਕਰਤਾ, ਬੱਲੇ ਬੱਲੇ ਬਿਲਕੁਲ ਸਹੀ ਆ, ਬਿਲਕੁਲ ਠੀਕ ਚੱਲ ਰਿਹਾ, ਉੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਸਰਕਾਰਾਂ 'ਤੇ ਅਸਰ ਪਾਉਂਦੀਆਂ ਵੀ ਇਹਨਾਂ ਦੀ ਜਿਹੜੀ ਲੋਕਪ੍ਰਿਯਤਾ ਵੱਧ ਰਹੀ ਆ ਇਹੋ ਜਿਹੇ ਮੁੱਦਿਆਂ ਕਰਕੇ ਤਾਂ ਨਹੀਂ ਵੱਧ ਰਹੀ। ਉੱਥੇ ਫਿਰ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ, ਥਿੰਕ ਟੈਂਕਸ ਨੇ, ਉਹ ਵੀ ਸੋਚਣ ਲਈ ਮਜਬੂਰ ਹੁੰਦੇ ਆ। ਅਤੇ ਉਹਦਾ ਇੱਕ ਫੈਕਟ ਜਿਹੜਾ ਮੈਂ ਦੇਖਦਾ ਮਾਈਗ੍ਰੇਸ਼ਨ ਵੀ ਆ, ਬਹੁਤ ਸਾਰੀਆਂ ਚੀਜ਼ਾਂ 'ਚ ਮਾਈਗ੍ਰੈਂਟਸ ਨੂੰ ਇੱਕ ਬਲੇਮ ਗੇਮ ਲਈ ਵੀ ਰੱਖਿਆ ਜਾਂਦਾ ਵੀ ਇਹ ਉਹ ਹੈ ਨਾ ਹੈਗੀ ਚੀਜ਼, ਇਹ ਛੁਣਛਣਾ ਜਦ ਮਰਜ਼ੀ ਛਣਕਾ ਲਈਏ ਅਤੇ ਇਸ ਲਿਹਾਜ਼ ਨਾਲ ਵੋਟਾਂ ਪੈ ਜਾਣੀਆਂ। ਜੇ ਪਿਛਲੇ ਹੈ ਨਾ ਆਪਾਂ 8-10-15 ਸਾਲ ਦੀ ਗੱਲ ਕਰੀਏ ਤਾਂ ਲੌਂਗ ਸਟੇ ਪੇਰੈਂਟਲ ਵੀਜ਼ੇ 'ਤੇ ਬਹੁਤ ਸਾਰੀਆਂ ਪਟੀਸ਼ਨਾਂ ਪਈਆਂ ਸੀਗੀਆਂ, ਰੇਡੀਓ ਹਾਂਜੀ ਨੇ ਵੀ ਉਹਦੇ 'ਚ ਮੋਟੀ ਭੂਮਿਕਾ ਨਿਭਾਈ ਸੀ, ਉਸ ਪਟੀਸ਼ਨ 'ਤੇ ਬਹੁਤ ਸਾਰੇ ਲੋਕਾਂ ਨੇ ਸਾਈਨ ਕੀਤੇ ਸੀ ਵੀ ਇਹ ਇਨਹਿਊਮਨ ਆ, ਵੀ ਤੁਸੀਂ ਸਾਡੇ ਮਾਪਿਆਂ ਨੂੰ ਇੱਦਾਂ ਵਰਤਾ ਉਹਨਾਂ ਨਾਲ ਕਰ ਨਹੀਂ ਸਕਦੇ, ਸਾਡੀ ਸੁਤਾ ਉਹਨਾਂ 'ਚ ਆ, ਸਾਡਾ ਧਿਆਨ ਉਹਨਾਂ 'ਚ ਆ। ਉਹਨਾਂ ਨੂੰ ਜਿਹੜੇ ਵੀਜ਼ੇ ਆ, ਹੁਣ ਖਾਸ ਤੌਰ 'ਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਕਾਨੂੰਨ ਆ ਜਿਹਦੇ 'ਤੇ ਬੜਾ ਅਕਸਰ ਰੌਲਾ ਪੈਂਦਾ, ਫੈਮਿਲੀ ਬੈਲੈਂਸ ਟੈਸਟ, ਅੱਧੇ ਤੋਂ ਵੱਧ ਬੱਚੇ ਇੱਥੇ ਹੋਣਗੇ ਤਾਂ ਤੁਸੀਂ ਪਰਮਾਨੈਂਟ ਵੀਜ਼ੇ ਦੇ ਹੱਕਦਾਰ ਬਣਦੇ ਹੋ। ਅਤੇ ਉਸ ਲਿਹਾਜ਼ ਨਾਲ ਹੁਣ ਜਿਹਦੀਆਂ 3 ਭੈਣਾਂ ਨੇ ਹੈ ਨਾ ਉਹ ਇੰਡੀਆ ਵਿਆਹੀਆਂ ਹੋਈਆਂ, ਕਿਤੇ ਇੱਧਰ ਉੱਧਰ ਮਾਪੇ ਵਿਚਾਰੇ ਉਹਨਾਂ ਦੀ ਕੋਈ ਸਾਂਭ ਸੰਭਾਲ ਨੂੰ ਹੈ ਨਹੀਂ ਅਤੇ ਉਹ ਇਕੱਲਾ ਭਰਾ ਫਿਰ ਇੱਥੇ ਤੜਫਦਾ, ਉਹ ਮਤਲਬ ਸਰਕਾਰਾਂ ਨੂੰ ਦੱਸਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਵੀ ਸਾਡੇ ਕਲਚਰ 'ਚ ਇੱਦਾਂ, ਸਾਡੇ ਕਿਹੜਾ ਕੋਈ ਇਹ ਸੋਸ਼ਲ ਸਿਕਿਉਰਿਟੀ ਸਿਸਟਮ ਨੇ ਜਾਂ ਏਜ ਕੇਅਰ ਨੇ
0: ਜੀ,
1: ਪਰ ਉਸ ਚੀਜ਼ ਨੂੰ ਉਹ ਹੋਰ ਢੰਗ ਨਾਲ ਲੈਂਦੇ, ਉਹ ਕਹਿੰਦੇ ਅੱਛਾ ਇਹਦਾ ਮਤਲਬ ਵੀ ਫਿਰ ਸਾਡੇ ਮੁਲਕ 'ਤੇ ਬੋਝ ਬਣਨਗੇ ਆ ਕੇ, ਇਹਦੇ ਨਾਲ ਜੀ ਪਬਲਿਕ ਹੈਲਥ ਅਤੇ ਪਬਲਿਕ ਜਿਹੜੇ ਆਪਣੇ ਸਿਸਟਮਸ ਨੇ, ਹੋਸਪਿਟਲਸ ਨੇ, ਉਹ 'ਤੇ ਇੰਨਾ ਬੋਝ ਵੱਧ ਜੂਗਾ, ਐਂ ਹੋ ਜੂਗਾ, ਔਂ ਹੋ ਜੂਗਾ। ਅਤੇ ਹੁਣ ਪੇਰੈਂਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਤਾਂ 1.5 ਲੱਖ ਬੰਦਾ ਇਸ ਵੇਲੇ ਬਜ਼ੁਰਗ ਲਾਈਨ 'ਚ ਲੱਗਿਆ ਹੋਇਆ ਪੇਰੈਂਟ ਵੀਜ਼ੇ ਦੀ ਵੇਟ ਕਰ ਰਿਹਾ। ਇੱਥੇ ਮੈਂ ਬਹੁਤ ਸਾਰੀਆਂ ਕੈਟੇਗਰੀਜ਼ ਨੇ ਵੈਸੇ, ਪਰ ਜੇ ਆਪਾਂ 804 ਵੀਜ਼ਾ ਕੈਟੇਗਰੀ ਹੈ ਜਿਹਨੂੰ ਏਜ ਪੇਰੈਂਟ ਵੀਜ਼ਾ ਕਹਿੰਦੇ ਹਾਂ, ਜੋ ਪੈਨਸ਼ਨੇਬਲ ਏਜ 'ਤੇ ਪੈਂਦਾ 67 ਸਾਲ ਦੀ ਉਮਰ 'ਤੇ, ਜੇ ਉਹਦਾ ਆਪਾਂ ਜ਼ਿਕਰ ਕਰੀਏ ਤਾਂ ਉਹਦੇ 'ਚ ਜਦ ਤੁਸੀਂ ਇੱਥੇ ਹੁੰਦੇ ਹੋ ਵਿਜ਼ਟਰ ਵੀਜ਼ੇ 'ਤੇ ਆਉਂਦੇ ਹੋ ਅਤੇ ਪਾ ਦਿੰਦੇ ਹੋ ਉਹ ਵੀਜ਼ਾ, ਤਾਂ ਮੁੜ ਕੇ ਤੁਹਾਨੂੰ ਬ੍ਰਿਜਿੰਗ ਏ ਮਿਲ ਜਾਂਦਾ ਅਤੇ ਇਨਡੈਫੀਨੇਟਲੀ ਤਮਾਮ ਉਮਰ ਤੁਸੀਂ ਇੱਥੇ ਰਹਿ ਸਕਦੇ ਹੋ, ਕਿਉਂਕਿ ਤੁਹਾਡੇ ਜਿਉਂਦੇ ਜੀ ਤਾਂ ਆਉਣਾ ਕੋਈ ਨਹੀਂ,
0: ਫਿਰ ਉਹ ਬ੍ਰਿਜਿੰਗ ਲੈ ਕੇ ਜਾਣਾ ਪੈਂਦਾ ਫਿਰ।
1: ਅਤੇ ਜੇ ਤੁਸੀਂ ਭਾਰਤ ਯਾਤਰਾ ਜਾਂ ਦੂਜੇ ਮੁਲਕ ਯਾਤਰਾ ਕਰਨੀ ਆ ਤਾਂ BVA ਤੋਂ ਤੁਹਾਨੂੰ ਬ੍ਰਿਜਿੰਗ ਵੀਜ਼ਾ B ਲੈਣਾ ਪੈਂਦਾ। ਪਹਿਲਾਂ ਤਾਂ ਉਹ ਵਿੱਚ ਵੀ ਬੜੀ ਖੱਜਲ ਖਰਾਬੀ ਸੀ, 2-3 ਮਹੀਨੇ ਦਾ ਹੀ ਦਿੰਦੇ ਸੀ, 4 ਮਹੀਨੇ ਦਾ, ਕਿਸੇ ਨੂੰ ਸਾਲ ਦਾ ਵੀ ਦੇ ਦਿੰਦੇ ਸੀ, ਲੱਗਦੀ ਲਗੋਚਰ ਸੀ, ਪਰ ਹੁਣ ਪਿਛਲੇ ਕੁਛ ਸਮੇਂ ਤੋਂ 5-5 ਸਾਲ ਦੇ ਵੀ ਲੋਕਾਂ ਨੂੰ ਮਿਲਣ ਲੱਗ ਗਏ ਨੇ
0: ਬ੍ਰਿਜਿੰਗ ਵੀਜ਼ੇ।
1: ਹਾਂਜੀ,
0: ਪਰ ਉਹਦੀ ਫੀਸ ਵੀ ਮੇਰੇ ਖਿਆਲ ਕਾਫੀ ਵਧਾ ਤੀ ਕਹਿੰਦੇ,
1: ਉਹਦੀ ਵਧਾ ਤੀ, ਹੁਣ $500 to $600 ਦੇ ਵਿਚਾਲੇ ਦੋਨਾਂ ਜੀਆਂ ਦਾ ਹੋ ਜਾਣਾ, ਕਿੱਥੇ ਉਹ ਚੀਜ਼ ਹੈ ਨਾ $100 ਦੀ ਸੀਗੀ, ਹਰ ਚੀਜ਼ ਤੁਸੀਂ ਦੇਖੋਗੇ ਕਿਉਂਕਿ ਇਹ ਲੋੜ ਆ ਲੋਕਾਂ ਦੀ। ਹੁਣ ਜੇ ਮੰਨ ਲਓ ਡੀਜ਼ਲ ਜਾਂ ਪੈਟਰੋਲ ਕਾਰ ਨੂੰ ਚਾਹੀਦਾ ਤਾਂ ਚਾਹੀਦਾ, ਜੇ ਇਹ ਸਾਡੀ ਲੋੜ ਆ ਵੀ ਅਸੀਂ ਜੇ ਮਾਪੇ ਇੱਥੇ ਨਹੀਂ ਆਉਂਦੇ ਤਾਂ ਸਾਨੂੰ ਉਹਨਾਂ ਕੋਲ ਜਾ ਕੇ ਰਹਿਣਾ ਪੈਣਾ, ਤਾਂ ਬੰਦਾ ਕਹਿੰਦਾ ਚੱਲ ਜੇ ਇੱਥੇ 60-70 ਹਜ਼ਾਰ ਕਮਾਉਂਦੇ ਹਾਂ ਤਾਂ 10-20 ਹਜ਼ਾਰ ਚੱਲ ਦੇ ਦਿੰਦੇ ਹਾਂ ਭਾਈ, ਹੁਣ ਹੋਰ ਕੀ ਕਰ ਸਕਦੇ ਹਾਂ, ਜਦ ਆਪਸ਼ਨ ਹੀ ਹੈ ਨਹੀਂ
0: ਜੀ।
1: ਅਤੇ ਲੋਕ ਫਿਰ ਉਹ ਕੈਲਕੂਲੇਸ਼ਨਾਂ ਕਰਨ ਲਈ ਮਜਬੂਰ ਹੁੰਦੇ ਆ, ਅਤੇ ਉੱਥੇ ਉਹਨਾਂ ਦਾ ਫਿਰ ਦਰਦ ਦੇ ਦਿਲ ਵੀ ਝਲਕਦਾ। ਹੁਣ ਜਿਹੜਾ ਉਹ ਲੌਂਗ ਸਟੇ ਪੇਰੈਂਟਲ ਵੀਜ਼ਿਆਂ ਦੀਆਂ ਇੰਨੀਆਂ ਪਟੀਸ਼ਨਾਂ ਲੱਖਾਂ ਲੋਕਾਂ ਨੇ ਸਾਈਨ ਕਰ ਕਰ ਸਰਕਾਰਾਂ 'ਤੇ ਦਬਾਅ ਬਣਾਏ ਸੀ, ਪਾਰਟੀਆਂ 'ਤੇ ਦਬਾਅ ਬਣਾਏ ਸੀ, ਲਿਬਰਲ ਨੇ ਵਾਅਦੇ ਕੀਤੇ ਸੀ, ਲੇਬਰ ਨੇ ਵਾਅਦੇ ਕੀਤੇ ਸੀ, ਪਰ ਕਈ ਚੀਜ਼ਾਂ ਤੁਸੀਂ ਉਹ ਬਿਨਾਂ ਟਿੱਕੀ ਵਾਲਾ ਬਰਗਰ ਸਾਬਤ ਹੁੰਦੀਆਂ, ਮਤਲਬ ਤੁਹਾਨੂੰ ਦੇ ਦੇਣਾ ਬਰਗਰ ਪਰ ਉਹ 'ਚ ਹੈ ਹੀ ਨਹੀਂ ਟਿੱਕੀ, ਨਾ ਕੋਈ ਹੈ ਲੈਣ ਨਾ ਦੇਣ। ਹੁਣ ਉਹ ਉਦੋਂ ਉਹਨਾਂ ਨਾਲ ਹੋਈ ਸੀ ਗੱਲ ਵੀ ਇਹ 'ਤੇ ਕੈਪ ਨਹੀਂ ਲਾਇਆ ਜਾਊਗਾ, ਉਹ 870 ਵੀਜ਼ਾ ਸਰਕਾਰ ਨੇ ਦਿੱਤਾ ਉਦੋਂ। 870 ਵੀਜ਼ਾ ਇਹ ਸੀ ਵੀ ਜਿਨ੍ਹਾਂ ਦੇ ਮਾਪੇ ਜਾਂ ਜਿਹੜੇ ਫੈਮਿਲੀ ਬੈਲੈਂਸ ਟੈਸਟ ਨਹੀਂ ਮੀਟ ਕਰਦੇ ਭਾਈ, ਉਹਨਾਂ ਨੂੰ 3 ਸਾਲ ਜਾਂ 5 ਸਾਲ ਲਗਾਤਾਰ ਰਹਿਣ ਲਈ ਕੁਛ ਪੈਸਿਆਂ 'ਤੇ ਵੀਜ਼ਾ ਦੇ ਦਈਏ। ਮੁੜ ਕੇ ਉਹ 'ਤੇ ਕੈਪ ਲਾਤਾ ਵੀ ਇਹ 15,000 ਤੋਂ ਵੱਧ ਨਹੀਂ ਦੇਣੇ ਅਸੀਂ।
0: ਅੱਛਾ, ਉਹ ਜ਼ਿਆਦਾ ਪੈ ਗਏ।
1: ਉਹ ਹੁਣ ਕਦੇ 3 ਮਹੀਨੇ 'ਚ ਆ ਜਾਂਦਾ ਸੀ, ਫਿਰ ਉਹ 6 ਮਹੀਨੇ 'ਚ, ਹੁਣ 8-8 ਮਹੀਨੇ ਲੱਗ ਰਹੇ ਹੁਣ।
0: ਅਤੇ
1: ਉਹਦਾ ਜਿਹੜਾ ਹੁਣ ਅੱਗੇ ਉਦੋਂ ਕਿਹਾ ਸੀ ਵੀ $4,000-5,000 'ਚ ਤੁਹਾਨੂੰ ਵੀਜ਼ਾ ਮਿਲ ਜਾਇਆ ਕਰੂ, ਪਰ ਹੁਣ ਉਹਦੇ ਮਤਲਬ ਤੁਸੀਂ ਜੇ ਪੜ੍ਹ ਕੇ ਦੇਖੋ ਉਹਦੀਆਂ ਫੀਸਾਂ, ਉਹ ਤਾਂ ਪੁੱਛੋ ਕੁਛ ਨਾ, ਉਹ ਹੁਣ $12,000-13,000 ਹੈ ਨਾ
0: ਫੀਸ ਉਹਦੇ ਲੱਗ ਜਾਂਦੇ।
1: ਹਾਂਜੀ, ਬੰਦਾ ਫਿਰ ਉਹ ਵੀ ਸੋਚਣ 'ਤੇ ਮਜਬੂਰ ਹੋ ਜਾਂਦਾ ਵੀ ਇਹ ਮੈਂ ਕਰਾਂ ਜਾਂ ਨਾ ਕਰਾਂ। ਤਾਂ ਉਸ ਲਿਹਾਜ਼ ਨਾਲ ਲੋਕਾਂ ਦਾ ਦਰਦ ਦਿਲ ਕਾਫੀ ਵਧਿਆ ਹੋਇਆ। ਜੇ 3 ਸਾਲ ਦਾ ਵੀਜ਼ਾ ਹੈ ਨਾ, ਉਹ ਹੁਣ ਪਹਿਲਾਂ 4855 ਫੀਸ ਸੀ, ਹੁਣ ਵੱਧ ਕੇ ਮੇਰਾ ਖਿਆਲ ਸ਼ਾਇਦ 6500 ਕਰਤੀ ਹੋਣੀ ਹੈ। ਤੋ ਇੱਕ ਪੇਰੈਂਟ ਦਾ ਇੰਨਾ, ਦੂਜੇ ਪੇਰੈਂਟ ਦਾ ਜੋੜ ਲਓ, ਹੈ ਨਾ, ਮਤਲਬ $12,000-15,000 ਜਿਹੜੇ ਬੰਦੇ ਦਾ 3 ਸਾਲ ਦੇ ਵੀਜ਼ੇ ਲਈ ਲੱਗ ਜਾਣਾ, ਅਤੇ $24,000-25,000 ਤੁਹਾਡਾ ਜੇ ਤੁਸੀਂ 5 ਸਾਲ ਵਾਲਾ ਵੀਜ਼ਾ ਲਵਾਉਣਾ ਹੈ ਨਾ, ਉਹ ਉੱਥੇ ਖੜ੍ਹਾ। ਮਤਲਬ ਉਹ ਕਿਉਂਕਿ ਫੀਸਾਂ ਮੈਂ ਤਾਂ ਨਹੀਂ ਜ਼ਿਆਦਾ ਫੋਕਸ ਕਰਦਾ ਕਿਉਂਕਿ ਟਾਈਮ ਟਾਈਮ 'ਤੇ ਬਦਲਦੀਆਂ, ਅਤੇ ਹੁਣ 31 ਜੁਲਾਈ ਤੋਂ ਬਾਅਦ ਫਿਰ 24% ਦੇ ਹਿਸਾਬ ਨਾਲ ਫੀਸ ਵਧਾ ਤੀ, ਜਦਕਿ ਵਧਾਉਣੀ ਹੁੰਦੀ ਆਮ ਤੌਰ 'ਤੇ ਸਰਕਾਰ ਨੇ ਇਨਫਲੇਸ਼ਨ ਦੇ ਹਿਸਾਬ ਨਾਲ, ਜੇ ਇਨਫਲੇਸ਼ਨ 3%, 4%, 5% ਆ,
0: ਇਹ 24 ਵੱਧ ਗਈ,
1: ਇਹ 25% ਪੇਰੈਂਟ ਵੀਜ਼ੇ ਚੱਕ ਕੇ ਵਧਾ ਤੇ ਇਹਨਾਂ ਨੇ, ਹੈ ਨਾ, ਕਿਉਂਕਿ ਬੋਲਣ ਵਾਲਾ ਕੋਈ ਹੈ ਨਹੀਂ,
0: ਬੋਲਣ ਵਾਲਾ ਹੈ ਵੀ ਆ ਅਤੇ ਕੋਈ ਸੁਣਵਾਈ ਨਹੀਂ।
1: ਹਾਂਜੀ, $1.2 billion ਸਰਕਾਰ ਨੇ ਜਨਰੇਟ ਕਰਨਾ ਅਗਲੇ 1 ਸਾਲ 'ਚ ਆ ਕੁਛ ਕਰਕੇ,
0: ਇਸੇ
1: ਸਾਰਿਆਂ ਵੀਜ਼ਿਆਂ
0: ਤੋਂ, ਸਾਰਿਆਂ ਤੋਂ। ਓਕੇ,
1: ਅਤੇ ਲੋਕ ਹੁਣ ਜਿਹੜੇ ਹੁਣ ਕਨਸੋਆਂ ਇਹ ਨੇ ਵੀ ਟੋਨੀ ਬਰਕ ਦਾ ਜਿਹੜਾ ਜਿੱਥੋਂ ਆਪਣੀ ਅੱਜ ਗੱਲ ਸ਼ੁਰੂ ਹੋਈ ਆ, ਜਿਹੜੀ ABC ਨੇ ਰਿਵੀਲ ਕੀਤੀ ਆ, ਉਹਨਾਂ ਦਾ ਮੰਨਣਾ ਇਹ ਆ ਵੀ ਹੋ ਸਕਦਾ ਮੂਵਿੰਗ ਫੋਰਵਰਡ ਸਰਕਾਰ ਜਿਹੜੇ ਲੋਕ ਇੱਥੇ ਆਉਂਦੇ ਆ ਟੈਂਪਰੇਰੀ ਵੀਜ਼ਾਸ 'ਤੇ, ਉਹ ਹੋ ਸਕਦਾ ਪਰਮਾਨੈਂਟ ਵੀਜ਼ੇ ਲਈ ਉਹਨਾਂ ਦੀ ਇਨ ਐਲੀਜੀਬਿਲਿਟੀ ਕਰ ਦਿੱਤੀ ਜਾਵੇ। ਮੰਨ ਲਓ ਜੇ ਕਿਸੇ ਦਾ ਮਾਪਾ 67 ਸਾਲ ਦੀ ਉਮਰ 'ਚ ਇੱਥੇ ਆਇਆ ਵੈਸਟਰ ਵੀਜ਼ੇ 'ਤੇ, ਹੁਣ ਤਾਂ ਉਹ ਔਨਸ਼ੋਰ ਉਹਨੇ ਐਪਲੀਕੇਸ਼ਨ ਲਾਈ ਅਤੇ ਪਰਮਾਨੈਂਟ ਵੀਜ਼ਾ ਪਾ ਤਾ, ਅਤੇ ਸਾਰੀ ਉਮਰ ਲਈ ਤੁਹਾਡੇ ਕੋਲ ਰਹਿ ਸਕਦਾ ਬ੍ਰਿਜਿੰਗ 'ਤੇ
0: ਜੀ।
1: ਹੋ ਸਕਦਾ ਹੁਣ ਆਉਣ ਵਾਲੇ ਸਮੇਂ 'ਚ ਉਹ ਪ੍ਰੋਵੀਜ਼ਨ ਵੀ ਬੰਦ ਕਰ ਦਿੱਤੀ ਜਾਵੇ, ਜਿਹੜੇ ਵੈਸਟਰ ਵੀਜ਼ੇ ਆ ਉਹ 8503 ਕੰਡੀਸ਼ਨ ਦੇ ਨਾਲ ਆਇਆ ਕਰਨ। ਉਹ ਕੰਡੀਸ਼ਨ ਹੈਗੀ ਨੋ ਫਰਦਰ ਸਟੇ, ਤੁਸੀਂ ਆਸਟ੍ਰੇਲੀਆ ਆ ਕੇ ਵੀਜ਼ਾ ਨਹੀਂ ਵਧਾ ਸਕਦੇ।
0: ਅਤੇ ਇਹ ਜਿਹੜਾ ਵੀਜ਼ਾ ਵਾ ਇਹ ਉੱਥੇ ਬੈਠਿਆ ਆਫਸ਼ੋਰ ਨਹੀਂ ਪੈਂਦਾ?
1: ਆਫਸ਼ੋਰ ਪੈਂਦਾ, ਪਰ ਉਹ 45 ਸਾਲ, ਮੰਨ ਲਓ 30-35 ਸਾਲ ਦੀ ਵੇਟ ਆ ਤੁਹਾਡੇ ਜਿਉਂਦੇ,
0: ਜੇ ਉੱਥੇ ਬਹਿ ਕੇ ਤੁਸੀਂ ਪਾ ਦਿਓ ਤਾਂ ਫਿਰ
1: ਆਉਣਾ ਹੀ ਨਹੀਂ,
0: ਜਦੋਂ ਆਊਗਾ ਫਿਰ ਤੁਸੀਂ ਇੱਥੇ ਆਓਗੇ
1: ਜਦ ਗ੍ਰਾਂਟ ਹੋਊਗਾ।
0: ਹਾਂ, ਅਤੇ ਜੇ ਇੱਥੇ ਆ ਕੇ ਤੁਸੀਂ ਪਾ ਦਿੱਤਾ ਫਿਰ, ਹਾਂ ਫਿਰ ਤੁਸੀਂ ਮਤਲਬ ਇੱਥੇ ਹੀ ਰਹਿ ਪਏ ਤੁਸੀਂ। ਸੋ ਉੱਥੇ ਕੁੱਲ ਮਿਲਾ ਕੇ ਵੇਖੀਏ ਤਾਂ ਉੱਥੇ ਵਾਲੀ ਆਪਸ਼ਨ ਹੈ ਨਹੀਂ ਗੀ।
1: ਹਾਂਜੀ, ਅਤੇ ਦੂਜਾ ਜਿਹੜਾ $1,00,000 ਦੇ ਕੇ 2 ਮਾਪੇ ਪੱਕੇ ਕਰਾਉਣ ਵਾਲਾ ਕੰਟਰੀਬਿਊਟਰੀ ਵੀਜ਼ਾ ਜਿਹੜਾ ਹੈ ਨਾ, ਉਹਦੇ 'ਚ ਮਸਲਾ ਇਹ ਆ ਬਈ ਉਹਦੀ ਵੇਟ ਪੀਰੀਅਡ ਜਿਹੜੀ ਕਦੇ 5-6 ਸਾਲ ਹੋਇਆ ਕਰਦੀ ਸੀ, ਹੁਣ ਉਹ ਵੀ ਵੱਧ ਕੇ 15 ਸਾਲ ਹੋ ਗਈ। ਜੇ ਤੁਸੀਂ $1,00,000 ਖਰਚਣ ਦਾ ਸੋਚ ਵੀ ਲਿਆ,
0: ਕਈ ਕਹਿੰਦੇ 30-30 ਸਾਲ ਤੱਕ ਵੀ ਵੇਟ ਹੈ।
1: ਉਹ ਦੂਜਾ ਜਿਹੜਾ 804 ਵਾਲਾ ਵੀਜ਼ਾ, ਉਹ 30-35 ਸਾਲ, ਉਹ ਕੈਟੇਗਰੀ ਹੋਰ ਆ।
0: ਓਕੇ,
1: ਬੇਸਿਕਲੀ 143, 173, 864, 884 ਵਾਈਡ ਵਰਾਇਟੀ ਆਫ ਵੀਜ਼ਾਜ਼ ਨੇ।
0: ਓਕੇ,
1: ਪਰ ਆਮ ਤੌਰ 'ਤੇ ਇਹਨਾਂ ਵੀਜ਼ਿਆਂ ਦੇ ਵਿੱਚ ਵੀ ਇਸ਼ੂ ਇਹੀ ਆ ਵੀ ਫੈਮਿਲੀ ਬੈਲੈਂਸ ਟੈਸਟ ਤਾਂ ਹੈਗਾ ਹੀ ਹੈਗਾ, ਅੱਧੇ ਬੱਚੇ ਇੱਥੇ ਹੋਣੇ ਚਾਹੀਦੇ PR ਹੈ ਨਾ। 870 'ਚ ਹੈ ਨਹੀਂ, ਪਰ 870 ਹੁਣ ਮਹਿੰਗਾ ਹੀ ਇੰਨਾ ਕਰਤਾ ਵੀ ਉਹ ਲੋਕ ਹੁਣ
0: ਭੱਜਣਗੇ ਤੋਂ,
1: ਹੁਣ ਮਰਦੇ ਕਾਰਨ ਕਿ ਮਤਲਬ ਉਹ ਪੈਣਾ ਵੀ ਨਾਲੇ ਆਫਸ਼ੋਰ ਆ, ਇੱਥੇ ਰਹਿ ਕੇ ਪਾ ਨਹੀਂ ਸਕਦੇ ਉਹਨੂੰ।
0: ਓਕੇ,
1: ਇਹ ਵੀ ਨਹੀਂ ਹੈ ਵੀ ਜੇ ਤੁਸੀਂ ਉਹ ਮਤਲਬ $10,000-15,000 ਖਰਚਣ ਦਾ ਮਨ ਬਣਾ ਲਿਆ ਤਾਂ ਵੀ ਤੁਹਾਨੂੰ ਉਹ ਇੰਡੀਆ ਤੋਂ ਪਾਉਣਾ ਪੈਣਾ। ਹੁਣ ਉਹਦੇ 'ਚ ਅਸੀਂ ਕੀ ਕਰਦੇ ਹਾਂ ਐਜ਼ ਏ ਮਾਈਗ੍ਰੇਸ਼ਨ ਏਜੰਟ, ਉਹਦੇ 'ਚ ਵਿਜ਼ਟਰ ਵੀਜ਼ਾ ਲਵਾ ਕੇ ਰੱਖ ਲਈਦਾ, ਅਤੇ ਜਦੋਂ ਹੀ ਉਹ ਕੰਟਰੀ ਆਊਟ ਕਰਦੇ ਆ ਉੱਥੋਂ ਐਪਲੀਕੇਸ਼ਨ ਲੌਜ ਕਰਕੇ ਵਿਜ਼ਟਰ ਵੀਜ਼ੇ 'ਤੇ ਚੜ੍ਹਿਆ ਜਾਈਦਾ।
0: ਓਕੇ,
1: ਤਾਂ ਕਿ ਜਦ ਤੱਕ ਉਹ ਆਉਂਦਾ ਨਹੀਂ, ਕਿਉਂਕਿ ਉਹ ਗ੍ਰਾਂਟ ਆਫਸ਼ੋਰ ਹੋ ਸਕਦਾ, ਪਰ ਲਾਉਣ ਵੇਲੇ ਤੁਸੀਂ ਆਫਸ਼ੋਰ ਹੋਣੇ ਚਾਹੀਦੇ ਹੋ, ਗ੍ਰਾਂਟ ਆਨਸ਼ੋਰ ਜਾਂ ਆਫਸ਼ੋਰ ਦੋਨੇ ਹੀ ਹੋ ਸਕਦਾ। ਮਤਲਬ ਜਾਣੀ ਕਹਿਣ ਦਾ ਮਤਲਬ ਸਿਸਟਮ ਏਡਾ ਕੰਪਲੈਕਸ ਆ ਵੀ ਲੋਕ ਆਪਦੇ ਵਾਲ ਪੱਟਣ ਵਾਲੇ ਹੋਏ ਹੋਏ ਆ, ਅਤੇ ਉਸ ਲਿਹਾਜ਼ ਨਾਲ ਸਰਕਾਰਾਂ ਬਾਂਹ ਨਹੀਂ ਫੜ ਰਹੀਆਂ, ਅਤੇ ਲੋਕਾਂ ਨੂੰ ਪੇਰੈਂਟ ਵੀਜ਼ੇ ਨਾਲ ਰਿਲੇਟਡ ਮੈਨੂੰ ਲੱਗਦਾ ਵੀ ਹੁਣ ਫਿਰ ਝੰਡੇ ਚੁੱਕਣ ਦੀ ਲੋੜ ਪੈਣੀ ਆ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਬੜੇ ਲੋਕ ਆ ਜਿਹੜੇ ਪਟੀਸ਼ਨਾਂ ਪਾਉਣਗੇ ਐਮ ਪੀਜ਼ ਨੂੰ ਲਿਖਣਗੇ, ਜਾਂ ਜੇ ਕੋਈ ਤੁਹਾਡੇ ਤੋਂ ਵੋਟ ਮੰਗਣ ਆਉਂਦਾ ਬੰਦਾ ਕਹਿੰਦਾ ਯਾਰ ਮੇਰੇ ਮਾਪੇ ਉੱਥੇ ਆ ਅਤੇ ਤੂੰ ਮੈਨੂੰ ਆਹ ਦੱਸ ਇਸ ਦਾ ਕੀ ਹੱਲ ਆ। ਕਿਉਂਕਿ ਜਿਹੜੀਆਂ ਦੂਜੇ ਡਿਵੈਲਪਡ ਨੇਸ਼ਨਸ ਦੀ ਗੱਲ ਕਰੀਏ, ਅਮੈਰੀਕਾ ਹੋ ਗਿਆ ਜਾਂ ਕੈਨੇਡਾ ਹੋ ਗਿਆ, ਉੱਥੇ 100-100, 200-200 ਹੈ ਨਾ, ਹਜ਼ਾਰ ਡਾਲਰ 'ਚ ਮਾਪਿਆਂ ਦਾ ਵੀਜ਼ਾ ਲੱਗ ਜਾਂਦਾ। ਅਤੇ ਇੱਥੇ ਮਤਲਬ ਤੁਸੀਂ ਲੱਖ ਡਾਲਰ ਦੇ ਕੇ ਵੀ 15 ਸਾਲ ਦੀ ਵੇਟ ਆ, ਅਤੇ ਉਹ ਵੀ ਤਾਂ ਜੇ ਤੁਸੀਂ ਹੈ ਨਾ ਅੱਧੇ ਬੱਚੇ ਇੱਥੇ ਆ, ਤਾਂ ਵੀ ਇਹ ਇਨਹਿਊਮਨ ਆ। ਇਸ ਕਰਕੇ ਪੇਰੈਂਟ ਵੀਜ਼ੇ ਨੂੰ ਲੈ ਕੇ ਆਸਟ੍ਰੇਲੀਆ 'ਚ ਹਮੇਸ਼ਾ ਰੌਲਾ ਪੈਂਦਾ ਰਿਹਾ।
0: ਸੋ ਇਨ ਸ਼ੋਰਟ, ਹੁਣ ਜਿਹੜਾ ਹਿੰਟ ਦਿੱਤਾ ਵਾ ਏ ਬੀ ਸੀ ਨੇ, ਸਰਕਾਰ ਕਰਨਾ ਕੀ ਚਾਹ ਰਹੀ ਹੈ? ਬ੍ਰੇਕ ਤੋਂ ਪਹਿਲਾਂ ਆਪਾਂ ਜੇ ਥੋੜ੍ਹਾ ਜਿਹਾ ਦੱਸ ਦਈਏ, ਫਿਰ ਆਪਾਂ ਆਪਣੇ ਸੁਣਨ ਵਾਲਿਆਂ ਦੇ ਵੀ ਆਪਾਂ ਲੈਂਦੇ ਹਾਂ ਸੁਝਾਅ।
1: ਹਾਫ ਆ ਮਿਲੀਅਨ ਬੰਦਾ ਇੱਥੇ ਆਸਟ੍ਰੇਲੀਆ 'ਚ ਇਸ ਵੇਲੇ ਬੈਠਾ, 4.5 ਲੱਖ ਦੇ ਕਰੀਬ ਜਿਹੜਾ ਇਸ ਵੇਲੇ ਬ੍ਰਿਜਿੰਗ ਵੀਜ਼ੇ 'ਤੇ ਆ। ਮਤਲਬ ਉਹਨੇ ਕਿਸੇ ਹੋਰ ਕਿਸਮ ਦਾ, ਉਹ 'ਚ ਸਟੂਡੈਂਟ ਵੀ ਸ਼ਾਮਿਲ ਨੇ।
0: ਓਕੇ,
1: ਮੰਨ ਲਓ ਜੇ ਮੈਂ ਸਟੂਡੈਂਟ ਹਾਂ ਅਤੇ ਮੈਂ ਇੱਕ ਹੋਰ ਸਟੂਡੈਂਟ ਵੀਜ਼ਾ ਪਾਉਣਾ ਚਾਹੁੰਦਾ, ਤਾਂ ਮੈਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਣਾ ਉਨੀ ਦੇਰ ਤੱਕ ਜਦ ਤੱਕ ਮੇਰਾ ਫੈਸਲਾ ਨਹੀਂ ਹੁੰਦਾ। ਮੰਨ ਲਓ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ, ਮੈਂ ਟ੍ਰਿਬਿਊਨਲ 'ਚ ਚਲਿਆ ਗਿਆ, ਤਾਂ ਮੈਂ ਟ੍ਰਿਬਿਊਨਲ 'ਚ ਕਿਹਾ ਵੀ ਮੇਰਾ ਇਹਨਾਂ ਨੇ ਵੀਜ਼ਾ ਗਲਤ ਕੈਂਸਲ ਕੀਤਾ, ਤਾਂ ਜੇ ਉਹ 1 ਸਾਲ ਮੇਰਾ ਵੀਜ਼ਾ ਨਹੀਂ ਖੁੱਲਦਾ ਤਾਂ ਟ੍ਰਾਈਬਿਊਨਲ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਆ।
0: ਓਕੇ,
1: ਅਤੇ ਉਹਦੇ 'ਤੇ ਉਹੀ ਵਰਕ ਰਾਈਟ ਕੈਰੀ ਹੋ ਜਾਣੇ ਆ ਜਿਹੜੇ ਤੁਹਾਡੇ ਪੁਰਾਣੇ ਸੀ। ਮੰਨ ਲਓ ਜੇ ਸਟੂਡੈਂਟ ਵੀਜ਼ੇ 'ਤੇ ਸੀਗੇ ਜਾਂ ਤੁਸੀਂ ਟੈਂਪਰੇਰੀ ਵੀਜ਼ੇ 'ਤੇ 485 'ਤੇ TR 'ਤੇ ਸੀ, ਜੇ ਉਹਦੇ ਫੁੱਲ ਟਾਈਮ ਵਰਕ ਰਾਈਟ ਤਾਂ ਫੁੱਲ ਟਾਈਮ ਕੈਰੀ ਔਨ ਹੋ ਜਾਣਗੇ
0: ਜੀ।
1: ਅਤੇ ਇਹੀ ਜੇ ਤੁਸੀਂ ਫੈਡਰਲ ਚਲੇ ਜਾਂਦੇ ਹੋ, ਟ੍ਰਾਈਬਿਊਨਲ ਵੀ ਰਿਜੈਕਟ ਕਰ ਦਿੰਦਾ। ਇੱਦਾਂ 3-4-5 ਸਾਲ ਲੋਕਾਂ ਦੇ, ਕਈ ਲੋਕਾਂ ਨੇ ਇਹਨੂੰ ਗਲਤ ਢੰਗ ਨਾਲ ਵੀ ਯੂਜ਼ ਕੀਤਾ ਆਪਣੀ ਸਟੇ ਵਧਾਉਣ ਲਈ, ਅਤੇ ਜਦ ਤੱਕ ਉਹਨਾਂ ਦੇ 3-4 ਸਾਲ ਨਿਕਲ ਜਾਂਦੇ, ਜਦ ਨੂੰ ਉਹਨਾਂ ਦਾ ਕਿਸੇ ਨਾ ਕਿਸੇ ਦਾ ਇੰਪਲੋਇਮੈਂਟ ਬਣ ਜਾਂਦੀ, ਕੋਈ ਐਕਸਪੀਰੀਅੰਸ ਬਣ ਜਾਂਦਾ, ਕਿਸੇ ਦਾ 482 ਦਾ
0: ਟਾਈਮ
1: ਸਲੋਟ ਬਣ ਜਾਂਦਾ, 186 ਦਾ, ਮਤਲਬ
0: ਜਾਂ
1: ਇਹ ਵੀ ਆ, ਜਾਂ ਕੋਈ ਇਨਵੀਟੇਸ਼ਨ ਹੀ ਆ ਜਾਂਦਾ ਜਿਸ ਬੇਸ 'ਤੇ ਉਹਨੇ ਪੁਆਇੰਟ ਸਿਸਟਮ ਜਨਰਲ ਸਕਿੱਲਡ ਮਾਈਗ੍ਰੇਸ਼ਨ ਤਹਿਤ 491-190 ਜਾਂ 189 ਦਾ ਕੋਈ ਰਾਹ ਬਣ ਜਾਂਦਾ।
0: ਕੈਨੇਡਾ ਅਮਰੀਕਾ ਤੋਂ ਰਿਸ਼ਤੇ ਆ ਜਾਂਦਾ,
1: ਬਿਲਕੁਲ ਚੁੰਨੀ ਨੂੰ ਗੋਟਾ ਲੱਗ ਜਾਂਦਾ।
0: ਚਲੋ ਆਪਾਂ ਇੱਕ
1: ਇਹਨੂੰ ਨਿਬੇੜਦੀ, ਉਹਦੇ 'ਚ ਬਸ ਇਹੀ ਆ ਰਣਜੋਤ ਕਿ ਸਿਰਫ ਇਕੱਲੇ ਮਾਪਿਆਂ ਦਾ ਵੀਜ਼ਾ ਨਹੀਂ, ਬਹੁਤ ਸਾਰੇ ਲੋਕ ਇੱਥੇ ਇੱਦਾਂ ਦੇ ਵੀ ਸੀ ਜਿਹੜੇ ਵਿਜ਼ਟਰ ਵੀਜ਼ਾ 'ਤੇ ਆ ਜਾਂਦੇ ਸੀ, ਇੱਥੇ ਆ ਕੇ ਆਪਣਾ ਵਾਈਫ ਨਾਲ ਵੀਜ਼ਾ ਪਾ ਦਿੰਦੇ ਸੀ, 820/801
0: ਚੇਂਜ ਕਰਵਾ ਲੈਂਦੇ
1: ਪਾਰਟਨਰ ਨਾਲ ਜਾਂ ਹਸਬੈਂਡ ਵਾਈਫ 'ਚੋਂ ਵੀ ਹੈ ਨਾ। ਉਹਦੇ 'ਚ ਕੀ ਹੁੰਦਾ ਸੀ, ਫਿਰ ਤੁਹਾਡਾ ਆਨਸ਼ੋਰ ਵੀਜ਼ਾ ਪੈ ਜਾਂਦਾ ਸੀ, ਉਹ ਫਿਰ ਤੁਹਾਨੂੰ 2-2-3-3 ਸਾਲ ਉੱਥੇ ਇੰਡੀਆ ਵੇਟ ਨਹੀਂ ਸੀ ਕਰਨੀ ਪੈਂਦੀ, ਤੁਹਾਨੂੰ ਇੱਥੇ ਨਾਲ ਉਹਦੇ ਵਰਕ ਰਾਈਟ ਮਿਲ ਜਾਂਦੇ ਸੀ ਬ੍ਰਿਜਿੰਗ ਵੀਜ਼ਾ ਏ 'ਤੇ, ਅਤੇ ਤੁਹਾਡੇ ਲਈ ਉਹ ਇੱਕ ਵਿਨ ਵਿਨ ਸਿਚੁਏਸ਼ਨ ਸੀ ਬਈ ਇੰਨੀ ਦੇਰ ਤੁਹਾਨੂੰ ਹੁਣ ਉੱਥੇ 2-3 ਸਾਲ ਵੇਟ ਨਹੀਂ ਕਰਨੀ ਪੈਣੀ। ਅਤੇ ਇੱਕ ਜਿਹੜਾ ਧੜਕੂ ਲੱਗਿਆ ਹੁੰਦਾ, ਖਵਣੀ ਲੱਗਣਾ, ਖਵਣੀ ਨਹੀਂ ਲੱਗਣਾ, ਪਤਾ ਨਹੀਂ ਡਿਪਾਰਟਮੈਂਟ ਨੇ ਕੀ ਮੰਗਣਾ ਕੀ ਕਰਨਾ, ਉਹ ਮਤਲਬ ਐਂਗਜ਼ਾਇਟੀ ਸੀਗੀ ਬਹੁਤ ਜ਼ਿਆਦਾ। ਉਹ ਵੀ ਹੁਣ ਜਿੰਨੇ ਫੈਮਿਲੀ ਸਪੋਂਸਰਡ ਵੀਜ਼ੇ ਆ ਸਾਰਿਆਂ 'ਤੇ ਇਹਨਾਂ ਨੇ ਸ਼ਿਕੰਜਾ ਕੱਸਣਾ, ਅਤੇ ਜੇ ਹੁਣ ਮੰਨ ਲਓ ਕੋਈ ਇੰਡੀਆ ਤੋਂ ਆਉਂਦਾ ਤਾਂ ਉਹਦੇ 'ਤੇ 8503 ਕੰਡੀਸ਼ਨ ਲਾ ਕੇ ਭੇਜਿਆ ਕਰਨਗੇ।
0: ਹਾਂ,
1: ਇਹ ਕਨਸੋਆਂ ਨੇ, ਮੈਂ ਤੁਹਾਨੂੰ ਇਹ ਦੱਸਦਿਆਂ ਵੀ ਇਹ ਹਜੇ
0: ਹੋਇਆ ਨਹੀਂ,
1: ਕੋਈ ਕਾਨੂੰਨ ਨਹੀਂ ਆ, ਕੋਈ ਪੋਲਿਸੀ ਨਹੀਂ ਆ, ਹਜੇ ਉਹ ਲੱਗਦੀ ਲਗੋਚਰ ਆ, ਕਈਆਂ 'ਤੇ ਲਾ ਦਿੰਦੇ ਆ, ਕਈਆਂ 'ਤੇ ਨਹੀਂ ਲਾਉਂਦੇ। ਆਮ ਤੌਰ 'ਤੇ ਜਿਹੜੀ ਫੈਮਿਲੀ ਸਪੋਂਸਰਡ ਕੈਟੇਗਰੀ ਆ ਵਿਜ਼ਟਰ ਵੀਜ਼ੇ ਦੀ, ਉਹਦੇ 'ਚ ਮੈਂਡੇਟਰੀ ਆ, ਇਹ ਕੰਡੀਸ਼ਨ ਲਾ ਕੇ ਹੀ ਭੇਜਦੇ ਆ। ਪਰ ਆਮ ਟੂਰਿਸਟ ਵੀਜ਼ੇ ਉਹਨਾਂ 'ਤੇ ਘੱਟ ਹੀ ਲੱਗਦੀ ਦੇਖੀ ਮੈਂ, ਖਾਸ ਤੌਰ 'ਤੇ ਪੇਰੈਂਟਸ ਦੀ, ਪਰ ਹੁਣ ਪੇਰੈਂਟਸ ਦੇ ਵੀ ਲੱਗ ਕੇ ਆਉਣ ਲੱਗ ਗਏ ਇੱਦਾਂ ਦੇ, ਤਾਂ ਕਿ ਉਹ ਉੱਥੇ ਜਾ ਕੇ ਪੇਰੈਂਟ ਵੀਜ਼ਾ ਜਾਂ ਕੋਈ ਡਿਪੈਂਡੈਂਟ ਵੀਜ਼ਾ, ਜਿਵੇਂ ਹੁਣ ਏਜ ਡਿਪੈਂਡੈਂਟ ਵੀਜ਼ਾ ਬਹੁਤ ਲੋਕ ਪਾਉਣ ਲੱਗ ਗਏ, 858 ਜਿਹੜਾ ਹੈਗਾ ਵੀ ਮੇਰੇ ਇੱਕ ਮਾਪਾ ਹੈ ਨੀਗਾ, ਅਤੇ ਇਸ ਮਾਂ ਦੀ ਜਾਂ ਪਿਓ ਦੀ ਦੇਖਭਾਲ ਮੈਂ ਹੀ ਕਰਦਾ, ਉਹਦੀਆਂ ਕੰਡੀਸ਼ਨਾਂ ਕਈ ਮੀਟ ਕਰਦੇ ਕਈ ਨਹੀਂ ਕਰਦੇ, ਕਈ ਠੋਕੀ ਤੁਰੇ ਜਾਂਦੇ ਆ ਵੀ ਚੱਲ ਜ਼ਿੰਦਗੀ ਜੇ 8-10 ਸਾਲ ਇਹਨਾਂ ਦੀ ਹੈਗੀ ਆ, ਕੱਲ੍ਹ ਨੂੰ ਟ੍ਰਿਬਿਊਨਲ ਚਲੇ ਜਾਵਾਂਗੇ, ਉਦੋਂ ਬਾਅਦ ਫੈਡਰਲ ਚਲੇ
0: ਜਾਵਾਂਗੇ,
1: 5-7-10 ਸਾਲ ਇੱਦਾਂ ਲੰਘ ਜਾਂਦੇ ਆ। ਵੈਸੇ ਵੀ ਤਾਂ ਇੰਸ਼ੋਰੈਂਸ ਰੱਖਣੀ ਹੋਈ ਆ, ਤਾਂ ਇੰਸ਼ੋਰੈਂਸ ਲੈ ਕੇ ਰੱਖ ਲਾਂਗੇ। ਸੋ ਕਹਿਣ ਦਾ ਭਾਵ, ਜਿੰਨੇ ਫੈਮਿਲੀ ਸਪੋਂਸਰਡ ਵੀਜ਼ਾਸ ਨੇ ਜਾਂ ਵਿਜ਼ਟਰ ਵੀਜ਼ੇ 'ਤੇ ਜਿਹੜੇ ਲੋਕ ਆਉਂਦੇ ਸੀ ਜਾਂ ਟੈਂਪਰੇਰੀ ਵੀਜ਼ੇ 'ਤੇ ਆਉਂਦੇ ਸੀ, ਉਹਨਾਂ ਲਈ ਹੋ ਸਕਦਾ ਇਹ ਗੁੱਡ ਨਿਊਜ਼ ਨਾ ਹੋਵੇ, ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀਜ਼ੇ 'ਤੇ ਕੰਡੀਸ਼ਨਾਂ ਹੀ ਇੱਦਾਂ ਦੀਆਂ ਲੱਗ ਕੇ ਆਇਆ ਕਰਨ ਕਿ ਉਹ ਲੋਕ ਇੱਥੇ ਆਪਣਾ ਵੀਜ਼ਾ ਨਾ ਵਧਾ ਸਕਣ ਨਾ ਕੋਈ ਹੋਰ ਵੀਜ਼ਾ ਪਾ ਸਕਣ। ਇਸ ਕਿਸਮ ਦੀਆਂ ਟੋਨੀ ਬਰਕ ਦੀਆਂ ਅਫਵਾਹਾਂ ਉੱਡੀਆਂ ਸੀ ਵੀ ਅੱਜ ਉਹਨੇ ਇੱਦਾਂ ਦੀ ਅਨਾਊਂਸਮੈਂਟਸ ਕਰਨੀ ਹੈ, ਪਰ ਉਹ ਹੋਲਡ 'ਤੇ ਪੈ ਗਈਆਂ ਨੇ। ਹੋ ਸਕਦਾ ਉਹਦੇ ਤੇ ਪ੍ਰੈਸ਼ਰ ਬਣਨਾ
0: ਪਿਆ, ਅੰਦਰੋਂ ਪ੍ਰੈਸ਼ਰ ਜਿਹੜਾ ਬਣ ਗਿਆ ਹੋਇਆ। ਸੋ ਖੈਰ ਆਪਾਂ ਇਹਦੇ 'ਤੇ ਹੋਰ ਵਧੇਰੇ ਜਾਣਕਾਰੀ ਆ ਕੇ ਆਪਾਂ ਲੈਂਦੇ ਹਾਂ, ਕਿਉਂਕਿ ਇਸ ਹਿੱਸੇ ਦੇ ਵਿੱਚੋਂ ਇੱਕ ਬ੍ਰੇਕ ਲੈਣ ਦਾ ਸਮਾਂ ਆ ਗਿਆ ਸਾਡਾ। ਅਤੇ ਵਾਪਸੀ ਦੇ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡੀਆਂ ਕੀ ਸਮੱਸਿਆਵਾਂ ਇਸ ਸੰਬੰਧ ਵਿੱਚ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਤੁਸੀਂ ਸਾਹਮਣਾ ਕੀਤਾ, ਜਾਂ ਫਿਰ ਤੁਹਾਨੂੰ ਕੀ ਲੱਗਦਾ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਮਾਂ ਪਿਓ ਦੇ ਵੀਜ਼ੇ ਨੂੰ ਲੈ ਕੇ, ਪੇਰੈਂਟ ਵੀਜ਼ੇ ਨੂੰ ਲੈ ਕੇ ਕੀ ਇੱਕ ਆਈਡੀਅਲ ਸੋਲੂਸ਼ਨ ਹੋ ਸਕਦਾ। ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇੱਕ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042।
4: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
10: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ
11: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
13: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
12: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
14: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
12: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
15: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
12: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
7: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते
3: 0433-280-252
7: 406-01-246 ਤੇ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
16: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 5 ਤਰੀਕ ਹੈ, ਅਗਸਤ ਦਾ ਮਹੀਨਾ, ਅਤੇ ਹੁਣ ਦਿਨ ਥੋੜ੍ਹੇ ਵੱਡੇ ਵੱਡੇ ਜਿਹੇ ਹੋ ਗਏ ਨੇ। ਹੁਣ ਸਵੇਰੇ ਲੋ ਵੀ ਟਾਈਮ ਦੇ ਨਾਲ ਲੱਗਣ ਲੱਗ ਪਈ ਆ। ਹੁਣ ਲੱਗਦਾ ਵਾ ਵੀ ਜਿੱਦਾਂ ਉਹ ਦਿਨ ਆ ਗਏ ਆ ਵੀ ਪਿੰਨੀਆਂ ਪੁੰਨੀਆਂ ਜਿਹੜੀਆਂ ਤੁਸੀਂ ਖਾਧੀਆਂ ਨਾ, ਜ਼ੋਰ ਜ਼ਾਰ ਮਾਰ ਕੇ ਅਤੇ ਥੋੜ੍ਹੀਆਂ ਜਿਹੀਆਂ ਕੱਢ ਲਓ, ਥੋੜ੍ਹਾ ਜਿਹਾ ਝਾੜ ਲਓ, ਯਾਨੀ ਕਿ ਕਸਰਤ ਐਕਸਰਸਾਈਜ਼ ਦੌੜ ਭੱਜ ਕਰਨ ਦਾ ਥੋੜ੍ਹਾ ਜਿਹਾ ਸਮਾਂ ਆ ਗਿਆ।
1: ਆ ਗਿਆ ਜੀ, ਆ ਗਿਆ, ਕਿਉਂਕਿ ਸੂਰਜ ਸਵੇਰੇ ਸਵੇਰੇ ਤੁਹਾਨੂੰ ਹਾਕਾਂ ਮਾਰਨ ਲੱਗ ਜਾਂਦਾ। ਉਹ ਗੱਲ ਵੱਖਰੀ ਹੈ ਵੀ ਸਿਡਨੀ ਵਾਲਿਆਂ ਨੂੰ ਜੇ ਐਂ ਕਹਿ ਦਈਏ, ਉਹ ਨਾ ਯੋਰ ਮੈਲਬਨ ਗਲੂਮੀ ਜੇ ਆ, ਬੱਦਲ ਭਾਈ ਬਹੁਤ ਰਹਿੰਦੇ ਤੁਹਾਡੇ, ਹੈ ਨਾ, ਵਿੰਡੀ ਬਹੁਤ ਆ ਤੁਹਾਡੇ।
0: ਇਹਦਾ ਕਹਿੰਦੇ
1: ਮੈਂ ਕਿਹਾ ਭਰਾਵਾ ਨਹੀਂ, ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਅਸੀਂ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਿਆ। ਜਾਂ ਫਿਰ ਉਹ ਗੇੜਾ ਹੀ ਉਹਨਾਂ ਨੇ ਰੱਖਿਆ ਹੋਣਾ ਜੁਲਾਈ ਅਗਸਤ ਜੇ 'ਚ।
0: ਉਹ ਕੀ ਕਰਨ ਵਿਚਾਰੇ, ਉਹ ਜਦੋਂ ਆਉਂਦੇ ਆ ਅਤੇ ਉਹਨਾਂ ਨੂੰ ਅੰਦਰੋਂ ਬਹਿ ਕੇ ਵਾਪਸ ਜਾਣਾ ਪੈਂਦਾ, ਘੁੰਮਣ ਫਿਰਨ ਦਾ ਮੌਕਾ ਨਹੀਂ ਮਿਲਦਾ।
1: ਆਪਾਂ ਨੂੰ ਵੀ ਹੁੰਦਾ ਚੱਲ 1500 ਬਚ ਗਿਆ, ਲੈ ਕੇ ਮੈਂ ਇੱਧਰ ਨੂੰ ਭੱਜ ਗਏ ਉੱਧਰ ਨੂੰ ਭੱਜ ਗਏ ਕਦੇ, ਹੈ ਨਾ, ਉਹ ਵੀ ਔਖਾ। ਹੋਟਲਾਂ ਹਾਟਲ ਬੁੱਕ ਕਰਾਈ ਚੱਲੋ, ਹੈ ਨਾ, ਤੁਰੇ ਫਿਰੋ ਜੰਗਲ ਬੇਲਿਆਂ 'ਚ,
0: ਗੱਡੀ 'ਚ
1: ਆਲੂ ਵਾਲੇ ਪਰੌਂਠੇ ਖਾਵਾਂਗੇ ਸਵੇਰੇ, ਆਲੂ ਵਾਲੇ ਪਰੌਂਠੇ।
0: ਉਹ ਸੌਖਾ ਨਾ,
1: 12-1 ਵਜੇ ਤੱਕ ਹੋਵੇ ਘਰੋਂ ਨਾ ਤੁਰੇ, ਬਾਅਦ 'ਚੋਂ ਨੇੜੇ ਕੋਈ ਡਾਇਨਾਸੌਰ ਪਾਰਕ ਜਿਹਾ ਦਿਖਾ ਦਿਖੂ ਕੇ ਜਾਂ ਕੋਈ ਬੀਚ ਬੂਚ ਜੀ, ਹੈ ਨਾ। ਹੁਣ ਨਹੀਂ ਯਾਰ, ਟਾਈਮ ਨਹੀਂ ਰਿਹਾ ਜਾਣ ਦਾ।
0: ਤੁਹਾਨੂੰ ਨਹੀਂ ਪਤਾ ਹੈ ਮੈਲਬਨ ਆ,
1: ਹਾਂ, ਵੈਦਰ ਬਹੁਤ ਚੇਂਜ ਹੋ ਜਾਣਾ, ਦੇਖਿਓ ਹਾਲ ਹੈ, ਹਾਲ ਹੈ, ਬੱਦਲ ਹੋ ਗਏ, ਐਂ ਬਚਾ ਜਿਹਾ ਵੀ ਬਹੁਤ ਆ, ਹੈ ਨਾ।
0: ਆਪਣੇ ਅੱਜ ਕੱਲ੍ਹ ਇੱਕ ਹੋਰ ਤੁਰਿਆ, ਮਤਲਬ ਜਿੱਦਾਂ ਮੰਨ ਲਓ ਆਉਂਦਾ ਸੀ ਨਾ, ਪਹਿਲਾਂ ਕੋਈ ਆਉਂਦਾ ਸੀ ਅਤੇ ਮੈਲਬਨ ਕੋਈ ਆਊਗਾ ਅਤੇ ਉਹਨੂੰ ਤੁਸੀਂ ਕੀ ਘੁਮਾਓਗੇ ਤੁਸੀਂ, ਹੈ ਨਾ, ਮੰਨ ਲਓ ਤੁਸੀਂ ਸਿਟੀ ਲੈ ਜਾਓਗੇ, ਕਰਾਊਨ ਵਿਖਾਓਗੇ,
1: ਸਟੈਂਡਰਡ ਜਿਹਾ ਆਗਰੇ ਕਾ ਤਾਜ ਮਹਿਲ ਦੇਖ, 12 ਮਿੰਟ
0: ਡੌਕਲੈਂਡ ਵਿਖਾ ਦੋਗੇ, ਜਾਂ ਮਤਲਬ ਇੱਦਾਂ ਦੀਆਂ ਟਿਪੀਕਲ ਜਿਹੀਆਂ 2-4 ਥਾਵਾਂ,
1: ਜਾਂ ਕੋਈ ਨੇੜੇ ਦੀ ਬੀਚ ਆ ਤੁਹਾਡੇ ਕੋਲ, ਸੈਂਟ ਕਿਲਡ ਵਾਲੇ ਪਾਸੇ ਹੋ
0: ਜਾਏ। ਅੱਜ ਕੱਲ੍ਹ ਇੱਕ ਹੋਰ ਚੱਲਿਆ ਪਤਾ, ਅੱਜ ਕੱਲ੍ਹ ਉਹ
1: ਆਪਣੇ ਨਾ ਦੱਸ ਦਿਓ, ਕੰਨ ਕੋਨੇ 'ਚ ਭੁੱਕ ਮਾਰਦੀ ਕਿ ਸੁਣਦਾ ਹੁੰਦਾ,
0: ਅੱਜ ਕੱਲ੍ਹ ਉਹਨਾਂ ਨੂੰ ਭਾ ਕੇ ਫੂਡ ਟਰੱਕ ਵਿਖਾ ਲਿਆਉਂਦੇ।
1: ਹਾਂ, ਉਹ ਵੀ ਠੀਕ ਆ, ਉਹ ਵੀ ਠੀਕ ਆ, ਕੋਲਜ ਬੁਲਵਾਰ ਤਾਂ ਦਿਖਾਈ ਲਿਆਉਂਦੇ ਸੀ ਅੱਗੇ, ਹੈ ਨਾ, ਗਰੋਸਰੀ
0: ਜਾ ਜਾਓ ਤੁਸੀਂ ਉੱਥੇ, ਹੈ ਨਾ।
1: ਸਾਡਾ ਇੱਕ ਮਿੱਤਰ ਆ, ਹੈ ਨਾ, ਉਹਦਾ ਡੈਡੀ ਆਇਆ, ਉਹਨੂੰ ਚੈਟਸਟਨ ਬੜੇ ਉਹਨੇ ਸ਼ੋਰੂਮ ਜੇ ਦਿਖਾਏ, ਡੈਡੀ ਅਰਮਾਨੀ ਦਾ ਏ, ਮਾਇਰ ਆਏ, ਫਲਾਨਾ, ਉਹ ਜਿਹੜੇ ਹੁੰਦਾ ਪੌੜੀਆਂ ਚੜ੍ਹਦੀਆਂ ਉੱਤਰਦੀਆਂ ਜਾਂ, ਉਹਦੇ 'ਤੇ ਹੌਲੀ ਦੇਣੇ, ਕਹਿੰਦਾ ਕਾਕਾ ਤੇਰਾ ਇਹਨਾਂ 'ਚੋਂ ਕਿਹੜਾ, ਕਹਿੰਦਾ ਡੈਡੀ ਆਪਣਾ ਤਾਂ ਇਹਨਾਂ 'ਚੋਂ ਕੋਈ ਨਹੀਂ, ਕਹਿੰਦਾ ਫਿਰ ਲੋਕਾਂ ਦੀ ਦਿਖਾਈ ਜਾਣੇ ਤਾਂ, ਚਲੋ ਘਰੇ ਚੱਲ ਕੇ ਚਾਹ ਪੀਓ ਆਰਾਮ ਨਾਲ, ਪਨੀਰ ਵਾਲੇ ਪਕੌੜੇ ਮੰਗਾ ਲਓ ਕਿਤੋਂ, ਆਪਣਾ ਤਾਂ ਇੰਨਾ ਇੰਨੀ ਕੁ ਦੌੜ ਆ ਆਪਣੀ।
0: ਇੱਕ ਸਾਡੇ ਭੈਣ ਜੀ, ਉਹਨਾਂ ਦੇ ਪ੍ਰਾਹੁਣੇ ਆਏ ਅਤੇ ਹੁਣ ਮਤਲਬ ਮੀਂਹ ਕਣੀ ਦਾ ਰੰਗ, ਹੁਣ ਕਿੱਥੇ ਲੈ ਕੇ ਜਾਣਾ, ਹੈ ਨਾ, ਪਲ ਕਿੱਥੇ ਲੈ ਗਏ ਉਹਨਾਂ, ਡਿਸਪਲੇ ਹੋਮ ਵਿਖਾ ਦਿੱਤੇ ਉਹਨਾਂ, ਕਹਿੰਦੇ ਇੱਦਾਂ ਦੇ ਘਰ ਹੁੰਦੇ ਆ ਇੱਥੇ,
1: ਉਹਨਾਂ ਨੇ ਵਿਚਾਰਿਆਂ ਨੇ
0: ਵੀ ਖੁਸ਼ ਹੋਏ,
1: ਵਾਓ।
0: ਹਾਂ, ਉਹ ਕਹਿੰਦੇ ਅਸੀਂ ਇੱਥੋਂ ਦੇ ਮਤਲਬ ਵੇਖੇ ਘਰ ਵੀ ਗਾਂ, ਹੁਣ ਕਿਹੜੀ ਤਰਜ 'ਤੇ ਘਰ ਬਣਿਆ ਕਰਨੇ ਆ, ਅਸੀਂ ਇੱਕੋ ਥਾਂ ਦੇ ਉੱਤੇ ਅਲੱਗ ਅਲੱਗ ਡਿਜ਼ਾਇਨ ਵੇਖ ਕੇ ਆਏ ਹਾਂ।
1: ਫਿਰ ਆਪਣੇ ਉਹੀ ਲੋਕ ਨੇ ਜਿਹੜੇ ਮੀਂਹ ਪੈਂਦੇ 'ਚ ਬੀਚ 'ਤੇ ਪੈਂਟ ਕੋਟ ਪਾਈ ਫਿਰਦੇ ਹੁੰਦੇ,
0: ਚਲੋ ਵੀ ਤਾਂ ਕਿਤੇ ਪਾਉਣੇ ਹੀ, ਹੁਣ ਕਿੱਥੇ ਮੌਕਾ ਮਿਲਦਾ ਵਾ।
1: ਦੇਖੋ ਜੀ, ਲੈਂਡਮਾਰਕ ਨੇ, ਉੱਥੇ ਖੜ੍ਹ ਕੇ ਫੋਟੋ ਕਰਵਾਉਣੀ ਤਾਂ ਬਣਦੀ ਹੈ
0: ਭਾਈ। ਜਿਹੜਾ ਹੁਣ ਮੰਨ ਲਓ ਰੋਜ਼ ਜੋਬ 'ਤੇ ਜਾਂਦਾ ਬੰਦਾ, ਜਿੱਦਾਂ ਹੁਣ ਤੁਸੀਂ ਮੰਨ ਲਓ ਜਿੱਦਾਂ ਦਾ ਤੁਹਾਡੇ ਕੰਮ ਨੇ, ਤੁਸੀਂ ਰੋਜ਼ ਕੋਟ ਵਾਲਾ ਚਾਹ ਲਾ ਲੈਣਾ, ਅਤੇ ਜਿਹੜਾ ਬੰਦਾ ਰੋਜ਼ ਮੰਨ ਲਓ ਕੰਮ ਕਾਰ ਵਾਲਾ ਬੰਦਾ ਵਾ, ਉਹਨੇ ਕੋਟ ਕਿੱਥੇ ਪਾਉਣਾ, ਉਹਨੇ ਫਿਰ ਘੁੰਮਣ ਲੱਗਿਆ ਪਾਉਣਾ, ਜੇ ਬੀਚ 'ਤੇ ਜਾਣਾ ਤਾਂ ਬੀਚ 'ਤੇ ਪਾਉਣਾ,
1: ਉਹਨੇ ਤਾਂ ਫਿਰ ਪਾ ਕੇ ਵੀ ਨਾਲੇ, ਹੈ ਨਾ, ਪੈਰ ਜਿਹਾ ਘਸਾਈ ਜਾਣਾ, ਹੈ ਨਾ, ਬੂਟ ਆਪਦਾ ਪੈਂਟ ਦੇ ਨਾਲ, ਬਸ ਵੀਰੇ ਲਾਦੜਾ ਹੋਣਾ ਹੀ ਪਾਇਆ ਸੀ,
0: ਉਹ ਕਿੱਦਾਂ ਗਲਤ ਹੈ,
1: ਕੋਨਫੀਡੈਂਸ ਹੀ ਨਹੀਂ ਆਉਂਦਾ ਕਈ ਵਾਰ, ਹੈ ਨਾ।
0: ਚਲੋ ਖੈਰ, ਆਪਾਂ ਵਾਪਸ ਆਉਂਦੇ ਹਾਂ ਅੱਜ ਦੀ ਗੱਲਬਾਤ ਦੇ
1: ਮੁੱਦੇ 'ਤੇ,
0: ਸੀਰੀਅਸ ਮੁੱਦਾ ਬਾਅਦ 'ਤੇ, ਇਸ ਕਰਕੇ ਥੋੜ੍ਹਾ ਜਿਹਾ ਵਿੱਚ ਆਪਾਂ ਸੋਚਿਆ ਵੀ ਬਹੁਤਾ ਹੀ ਦਿਲ 'ਤੇ ਨਾ ਕੋਲ ਆ ਜਾਏ,
1: ਸੀਰੀਅਸ ਥੱਲੇ ਸੰਗਲ ਲਮਕਦੇ ਹੁੰਦੇ, ਉਹ ਚਾਰਜ ਜਿਹਾ ਰਿਲੀਜ਼ ਹੋਈ ਜਾਂਦਾ।
0: ਹਾਂ, ਚਾਰਜ ਜਿਹਾ ਇੱਦਾਂ ਦਾ ਤੁਸੀਂ ਵੀ ਰਿਲੀਜ਼ ਕਰ ਲਿਓ, ਵੀ ਕਿੱਥੇ ਤੁਸੀਂ ਕਮਾਇਆ ਸੀ ਇੱਦਾਂ ਦਾ ਰਿਲੀਜ਼ ਤੁਸੀਂ ਵੀ ਕਰ ਲਿਓ, ਕਿ ਵਿੱਚ ਤੁਹਾਨੂੰ ਇੱਕ ਥੋੜ੍ਹਾ ਜਿਹਾ ਸਾਨੂੰ ਅਤੇ ਤੁਹਾਨੂੰ ਇੱਕ ਉਹ ਮਿਲ ਜੂਗੀ।
1: ਇੱਧਰ ਮਾਊਂਟ ਐਂਡੀਨੋਂਗ ਨਹੀਂ ਜਿਹੜਾ ਉੱਤੇ ਉਹ ਗੋਲ ਜਿਹਾ ਰੈਸਟੋਰੈਂਟ ਜਿਹਾ ਬਣਿਆ,
0: ਪਿਛਲੇ
1: ਹਫ਼ਤੇ ਦੀ ਨਿਊਜ਼,
0: ਅੱਛਾ,
1: ਸੋਰੀ ਬਿਜ਼ਨਸ ਵੀਰੇ ਠਾਪਾ, ਬਹੁਤ ਕੰਮ ਲੋਕਾਂ ਦੇ ਘਟੇ ਹੋਏ ਆ,
0: ਵੱਡਾ ਉੱਚਾ ਕਾਰੋਬਾਰ ਸੀ ਨਾ,
1: ਹਾਂ, ਉੱਚੀ ਦੁਕਾਨ ਫੀਕਾ ਪਕਵਾਨ ਹੁਣ
0: ਨਹੀਂ, ਉਹ ਪਰ ਵਧੀਆ ਹੈ, ਉਹ ਹੈਗਾ ਵੀ ਆਪਣੇ ਬੰਦਿਆਂ ਕੋਲ ਹੀ ਉਹ,
1: ਅੱਛਾ,
0: ਹਾਂਜੀ, ਉਹ ਆਪਣੇ ਬੰਦਿਆਂ ਦਾ ਹੈ, ਓਕੇ, ਖਰਚੇ ਬਹੁਤ ਨੇ ਹੁਣ, ਮੰਨ ਲਓ ਐਡੀ 'ਚ ਹੋ ਸਕਦਾ ਉੱਥੇ ਕੀ ਤਾਂ ਇਕੱਲਾ ਤਾਂ ਹੈਗਾ ਵਾ, ਕਿੰਨਾ ਕੁ ਖਰਚਾ ਸੀ ਉਹਦਾ, ਕਿੰਨਾ ਉਹਦਾ ਐਕਸਪੈਂਸਿਵ ਸੀ, ਹੈ ਨਾ, ਵੀ ਉੱਤੇ ਤੁਸੀਂ ਬੰਦੇ ਬਹਾ ਕੇ ਸਟਾਫ ਲਾ ਕੇ ਅਤੇ ਵੇਟ ਹੀ ਕਰਨੀ ਆ ਵੀ ਹੁਣ ਕੋਈ ਆਵੇ

0: ਮਹੀਨੇ ਤੁਸੀਂ ਵਹਿੰਦੇ ਉਹਨਾਂ ਚੋਂ ਅੱਠ ਬੰਦ ਹੋਏ ਹੁੰਦੇ ਜਾਂ ਫਿਰ ਚੇਂਜ ਕੀਤੇ ਹੁੰਦੇ
1: ਹਰ ਇੱਕ ਦਾ ਵੀ ਇਦਾਂ ਹੀ ਆ ਬੰਦਾ ਉਹ ਗੁੱਟ ਤੇ ਪਲਸਤਰ ਕਰਾਈ ਫਿਰਦਾ ਹੁੰਦਾ ਉਹ ਗੁੱਟ ਰਹਿ ਜਾਂਦਾ ਉਹ ਘੜੋਚੇ ਜੀ ਕਾਰਨ 'ਚ ਕੌਫੀ ਵਾਲਾ ਹੈ ਨਾ ਮਤਲਬ ਹਰ ਕੰਮ ਆ ਵਿੱਚ ਪੈ ਕੇ ਜਦ ਤੁਸੀਂ ਵੇਖਦੇ ਹੋ ਤੁਸੀਂ ਕਹਿੰਦੇ ਹੋ ਯਾਰ ਹੈ ਨਾ ਦੂਲ ਦੇ ਢੋਲ ਸੁਹਾਵਣੇ ਉਹ ਫਿਰ ਦੂਰ ਤੋਂ ਹੀ ਲੱਗਦਾ ਵੀ ਪਤਾ ਨਹੀਂ ਇਹ 'ਚੋਂ ਕੀ ਆਮਦਨ
0: ਕੀਤੀ ਭਾਈ ਤੁਸੀਂ ਕੌਫੀ ਦੀ ਗੱਲ ਕੀਤੀ ਹੈ ਮੈਂ ਤਾਂ ਕਈ ਵਾਰੀ ਕਹੂੰ ਮੈਂ ਇਸ ਕੰਮ 'ਚ ਰਿਹਾ ਵੀ ਹਾਂ ਅਤੇ ਤੁਸੀਂ ਕੌਫੀ ਵਾਲਾ ਜਿਹੜਾ ਬਰਿਸਤਾ ਹੈ ਨਾ ਉਹ ਜਦੋਂ ਬਣਾ ਰਿਹਾ ਹੋਊਗਾ ਜਾਂ ਜਦੋਂ ਸਵੇਰੇ ਜਾਂਦੇ ਹੋ ਨਾ ਉਹਦੀਆਂ ਅੱਖਾਂ ਵੇਖਿਓ ਕੋਈ ਵੀ ਬਰਿਸਤਾ ਵਾ ਤੁਸੀਂ ਵੇਖੋਗੇ ਉਹਦੀਆਂ ਅੱਖਾਂ 'ਚ ਨੀਂਦ ਹੋਊਗੀ ਅੱਖਾਂ ਉਹਦੀਆਂ ਵਿਚਾਰੇ ਦੀਆਂ ਹਾਲੇ ਨਾ ਐਂ ਹੋਈਆਂ ਹੋਣੀਆਂ ਮਤਲਬ ਬਹੁਤ
1: ਇੰਡੀਅਨ ਰੈਸਟੋਰੈਂਟ ਵਾਲੇ ਆ ਉਹ 2 ਵਜੇ ਘਰੇ ਮੁੜਦੇ ਆ ਨਾ ਮਤਲਬ 12-1 ਤਾਂ ਬੜਾ ਆਮ ਜਿਹਾ ਲੋਕਾਂ ਨੂੰ ਵੱਜਦੇ ਆ ਅਤੇ ਅਗਲੇ ਦਿਨ ਦੀ ਫਿਰ ਪ੍ਰੈਪਰੇਸ਼ਨ ਕਰਕੇ ਜਾਣੀ ਆ ਉਹਨਾਂ ਦਾ ਵਿਚਾਰਿਆਂ ਦਾ ਰੋਣਾ ਇਸ ਗੱਲ ਦਾ ਹੁੰਦਾ ਉਹ ਕਹਿੰਦੇ ਸ਼ਾਮ ਨੂੰ ਭਾਅ ਜੀ 5-6 ਵੀ ਘਰ ਮੁੜ ਜਾਂਦਾ ਸਾਡੀ ਸ਼ਾਮ ਸ਼ੁਰੂ ਉਦੋਂ ਹੁੰਦੀ ਆ ਮਤਲਬ ਤੁਹਾਡਾ ਲਾਈਫ ਸਟਾਈਲ ਕਿੰਨਾ ਚੇਂਜ ਹੁੰਦਾ ਕੰਮ ਕਾਰੋਬਾਰ ਉੱਦਾਂ ਦੇ ਆ ਕੋਈ ਟਰੈਕਿੰਗ 'ਚ ਆ ਨਾ ਕਿੰਨੇ ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣਾ ਅਤੇ ਹੈ ਨਾ ਉਹ ਬੱਚੇ ਸਵੇਰੇ ਜਿਹੜੇ ਕਹਿੰਦੇ ਹੁੰਦੇ ਆ ਵੀ ਮੈਂ ਡੈਡੀ ਨੂੰ ਜੱਫੀ ਪਾਈ ਹੈ ਨਾ ਉਹ ਆਪਾਂ ਮਹਿਸੂਸ ਨਹੀਂ ਕਰਦੇ ਜਿਹਨੇ ਰੋਜ਼ ਬੱਚੇ ਨੂੰ ਮਿਲਣਾ
0: ਉਹ ਡੈਡੀ ਵੀ ਜੱਫੀ ਬੱਚੇ ਵੀ ਜੱਫੀ ਪਾਉਣ ਵੜ ਜਾਂਦੇ ਆ ਕਿਉਂਕਿ ਮੈਂ ਤਾਂ ਉਹ 'ਚ ਵੀ ਰਿਹਾ ਨਾ ਅਤੇ ਉਹਦੇ 'ਚ ਵੀ ਇਹ ਹੁੰਦਾ ਵੀ ਉਹ ਮਸਾਲਿਆਂ ਦੀ ਸਮੈਲ ਹੀ ਨਹੀਂ ਜਾਂਦੀ ਜਿੰਨਾ ਮਰਜ਼ੀ ਨਾ ਲਓ ਉਹ ਵੀ ਬੱਚੇ ਸੌਂਕ ਕੇ ਦੱਸ ਦਿੰਦੇ ਆ ਵੀ
1: ਡੈਡੀ ਆਇਆ ਰੈਸਟੋਰੈਂਟ
0: ਡੈਡੀ ਰੈਸਟੋਰੈਂਟ ਤੋਂ ਆਇਆ ਮਤਲਬ ਹਰ ਇੱਕ ਕੰਮ ਦੇ ਇੱਕ ਆਪਣੇ ਆਪਣੇ ਵੱਖਰੇ ਵੱਖਰੇ ਤੁਹਾਨੂੰ ਪਤਾ ਚੈਲੇਂਜਿਸ ਨੇ ਇੱਕ ਦੂਸਰੇ ਦਾ ਬੰਦੇ ਨੂੰ ਜ਼ਰੂਰ ਸੌਖਾ ਲੱਗੀ ਜਾਂਦਾ
1: ਕੋਈ ਸ਼ੱਕ ਨਹੀਂ ਇਸ ਲਈ ਭਾਈ ਜੇ ਤੁਹਾਡਾ ਹੀ ਸੌਖਾ ਜਿਸ ਕੰਮ ਕਾਰੋਬਾਰ
0: ਤੁਹਾਡਾ ਹੀ ਸੌਖਾ ਜੇ ਬਹਿ ਕੇ ਸਲਾਮਾਂ ਜੀਆਂ ਦੇ ਛੱਡਣੀਆਂ
1: ਆਹੋ ਇਹ ਤਾਂ ਹੈ ਹੀ ਅਗਲਾ 50 ਰੁਪਈਏ ਦੇ ਕੇ ਅਤੇ ਹੈ ਨਾ ਟੋਕਨ ਬੁੱਕ ਕਰਾ ਕੇ ਅਤੇ ਮੁੜ ਕੇ ਪਾਸਪੋਰਟ ਜਿਹਾ ਭੇਜ ਕੇ ਪੁੱਛੀ ਜਾਊਗਾ ਭਾਅ ਜੀ ਵੀਜ਼ਾ ਲੱਗ ਗਿਆ ਮੈਂ ਆਹੋ ਟਿਕਟ ਬੁੱਕ ਕਰਾ ਦੇ ਜਾਂ ਕਹਿੰਦੇ ਹੈ ਅੱਛਾ ਇੰਨੇ ਪੈਸੇ ਭਾਅ ਜੀ
0: ਨਹੀਂ ਇੱਦਾਂ ਨਹੀਂ ਕਹਿੰਦੇ ਹੁੰਦੇ ਉਹ ਮੇਰੇ ਫਰੈਂਡ ਨੇ ਇੱਕ ਲਵਾਇਆ ਸੀ ਕਿ ਕੋਲੋਂ ਅਤੇ ਉਹਦਾ ਤਾਂ ਆ ਵੀ ਗਿਆ ਇੱਦਾਂ ਨਹੀਂ ਕਹਿੰਦੇ
1: ਇੱਦਾਂ ਹੀ ਅੱਛਾ ਨਾਲ ਉਹਨੇ ਕਹਿਣਾ ਅੱਛਾ ਠੀਕ ਆ ਗੱਲ ਚੱਲਦੀ ਹੋਣੀ ਆ ਪੇਰੈਂਟ ਵੀ ਦੀ ਅੱਛਾ ਭਾਅ ਜੀ ਜੇ ਭੂਆ ਦੇ ਮੁੰਡੇ ਨੂੰ ਇੰਡੀਆ ਤੋਂ ਸੱਦਣਾ ਹੋਵੇ ਮੈਂ ਯਾਰ ਪਹਿਲਾਂ ਆਹ ਪਹਿਲਾਂ ਬੇਬੇ ਵਾਲਾ ਵੀਜ਼ਾ ਲਾ ਲਈਏ ਸਿਰੇ
0: ਪਹਿਲਾਂ ਮਾਂ ਪਿਓ ਨੂੰ ਸੱਦ ਲਾ ਚਲੋ ਖੈਰ ਪੇਰੈਂਟ ਵੀਜ਼ੇ 'ਤੇ ਵਾਪਸ ਆਉਂਦੇ ਹਾਂ ਕਿ ਜੋ ਅੱਜ ਦੇ ਦਿਨ ਰੌਲਾ ਰੱਪਾ ਜਿਹਾ ਪਿਆ ਵਾ ਵੈਸੇ ਆਸਟ੍ਰੇਲੀਆ ਦਾ
1: ਜੋੜਨ ਲਈ ਦੇਖੋ ਅਗਲਾ ਅੰਕ
0: ਆਪਾਂ ਵਿਖਾਉਂਦੇ ਹਾਂ ਅਤੇ ਵੇਖਦੇ ਹਾਂ ਅਤੇ ਉਹਦੇ ਵਿੱਚ ਆਸਟ੍ਰੇਲੀਆ ਦਾ ਨਾ ਇੱਕ ਸਟਾਈਲ ਆ ਚਲੋ ਤੁਸੀਂ ਤਾਂ ਇਸ ਕੰਮ ਦੇ ਵਿੱਚੋਂ ਜਾਂ ਚਿਰਾਂ ਤੋਂ ਆਪਾਂ ਇਹ ਵੇਖ ਰਹੇ ਹਾਂ ਪਹਿਲਾਂ ਨਾ ਉਹ ਫਲੋਟ ਜਿਹਾ ਕਰਕੇ ਵੇਖੀਆਂ ਜਾਂਦੀਆਂ ਚੀਜ਼ਾਂ ਹੈ ਨਾ ਵੀ ਕਿੱਦਾਂ ਦਾ ਜਿੱਦਾਂ ਆਪਾਂ ਪਹਿਲਾਂ ਵੇਖੀਦਾ ਨਾ ਕਈ ਜਦੋਂ ਕਣਕ ਕੱਢੀ ਦੀ ਸੀ ਅਤੇ ਪਹਿਲਾਂ ਉਹ ਹੜੰਬਾ ਫਿੱਟ ਕਰਨ ਤੋਂ ਪਹਿਲਾਂ ਐਂ ਘੱਟਾ ਮਿੱਟੀ ਚੁੱਕ ਕੇ ਤਾਂ ਵੇਖੀਦੀ ਵੀ ਹਵਾ ਕਿਹੜੇ ਪਾਸੇ ਨੂੰ ਉਸ ਪਾਸੇ ਨੂੰ ਕਰਕੇ ਲਾਈਏ ਵੀ ਤੂੜੀ ਐਵੇਂ ਉੱਡ ਉੱਡ ਕੇ ਆਪਣੀ 'ਤੇ ਨਾ ਪਵੇ ਸੋ ਇਸ ਕਰਕੇ ਇਹ ਵੀ ਸਰਕਾਰਾਂ ਦੇ ਪੈਤੜੇ ਹੁੰਦੇ ਪਹਿਲਾਂ ਇਹ ਨਾ ਥੋੜ੍ਹਾ ਜਿਹਾ ਮਤਲਬ ਇੱਦਾਂ ਦਾ ਕੁਛ ਚੁਣਚਣੀ ਜੀ ਛੇੜ ਕੇ ਵਹਿੰਦੇ ਆ ਵੀ ਲੋਕਾਂ ਦਾ ਰੁਝਾਨ ਕੀ ਆ ਅਤੇ ਪਰ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਸੇ ਠੱਠੇ ਦੇ ਨਾਲ ਇਹ ਵੀ ਥੋੜ੍ਹੀਆਂ ਜਿਹੀਆਂ ਧਿਆਨ ਦੇ ਵਿੱਚ ਰੱਖਿਓ ਕਿ ਜੇਕਰ ਹੁਣ ਤੁਸੀਂ ਕੋਈ ਮੰਨ ਲਓ ਬਣਦਾ ਸਰਦਾ ਜੋ ਵੀ ਆ ਸਟੈਪ ਇੱਕਦਮ ਤੁਸੀਂ ਨਹੀਂ ਚੁੱਕਦੇ ਨਹੀਂ ਇਹਦੇ 'ਤੇ ਗੱਲ ਕਰਦੇ ਕਿਉਂਕਿ ਇਲੈਕਸ਼ਨ ਵੀ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਗੱਲ ਕਰ ਵੀ ਸਕਦੇ ਹੋ ਤੁਸੀਂ ਈਜ਼ਲੀ ਅਤੇ ਫਿਰ ਸਮਝੋ ਵੀ ਇਹ ਹੁਣ ਹੌਲੀ ਹੌਲੀ ਵਧੂਗਾ ਗਾ
1: ਹਾਂਜੀ ਮੈਂ ਇਹ ਤੋਂ ਵੀ ਇੱਕ ਸਟੈਪ ਅੱਗੇ ਜਾਂਦਾ ਵੀ ਚਲੋ ਵੀ ਪਹਿਲਾਂ ਇਹ ਕਰਕੇ ਜੇ ਦੇਖਦੇ ਆ ਵੀ ਦੇਖੀਏ ਹੈ ਨਾ ਕਿਸ ਭਾਅ ਬਹਿੰਦੀ ਆ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੇ ਜੋ ਸੋਚਿਆ ਉਹਨਾਂ ਨੇ ਕਰ ਹੀ ਦੇਣਾ ਵਾ ਅਸਲ 'ਚ ਉਹ ਇੱਕਦਮ ਜਿਵੇਂ ਆਪਾਂ ਕਹਿੰਦੇ ਨਾ ਨੀਜਰਕ ਰਿਐਕਸ਼ਨ ਹੁੰਦਾ ਉਸ ਚੀਜ਼ ਨੂੰ ਅਵੋਇਡ ਕਰਨ ਲਈ ਪਹਿਲਾਂ ਇਹ ਖਬਰਾਂ ਫੈਲਾ ਦਿੱਤੀਆਂ ਜਾਂਦੀਆਂ ਜਾਂ ਰਿਲੀਜ਼ ਕਰ ਦਿੱਤੀ ਜਾਂਦੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਵੀ ਇੱਕਦਮ ਝਟਕਾ ਜਿਹਾ ਨਾ ਲੱਗੇ ਲੋਕਾਂ ਨੂੰ ਉਸ ਲਿਹਾਜ਼ ਨਾਲ ਜੇ ਮੰਨ ਲਓ ਆਪਣਾ 1 ਅਗਸਤ ਤੋਂ ਜਾਂ ਜੁਲਾਈ ਤੋਂ ਜਿਹੜੇ ਰੂਲ ਚੇਂਜ ਹੋਏ ਆ ਹੈ ਨਾ ਮਾਈਗ੍ਰੇਸ਼ਨ ਦੇ ਕੱਟ ਲੱਗੇ ਆ ਐਕਸਪੈਕਟਡ ਸਭ ਨੂੰ ਸੀ ਵੀ ਇਹ ਹੁਣ ਵੀਜ਼ਾ ਫੀਸਾਂ ਵਧਣਗੀਆਂ ਇੰਨੀਆਂ ਵਧਣਗੀਆਂ ਉਹ ਨਹੀਂ ਸੀਗਾ ਹੈ ਨਾ ਇਸ ਲਈ ਉਹ ਪਹਿਲਾਂ ਹੀ ਮੈਂਟਲੀ ਪ੍ਰਪੇਅਰਡ ਹੁੰਦੇ ਲੋਕ ਇਸ ਕਰਕੇ ਤੁਸੀਂ ਦੇਖੋਗੇ ਅਸੀਂ ਆ 26 ਤੋਂ 30 ਜੂਨ ਦੇ ਵਾਲੇ ਜ਼ੋਨ 'ਚ ਬਹੁਤ ਵੀਜ਼ੇ ਲੱਗੇ ਆ ਉਹ 1-1 ਪਰਿਵਾਰ ਨੂੰ 3-3, 4-4 ਹਜ਼ਾਰ ਡਾਲਰ ਬਚ ਗਿਆ ਮਤਲਬ ਵੀਜ਼ਾ ਫੀਸਾਂ ਦੇ ਨਾਲ ਹੀ ਟਾਈਮ ਨਾਲ ਐਕਟ ਕਰਨ ਲਈ ਪਹਿਲਾਂ ਲੋਕਾਂ ਦੇ ਮਗਰ ਮਗਰ ਫਰੀ ਦਾ ਵੀ ਯਾਰ ਕਾਗਜ਼ ਭੇਜ ਦਿਓ ਫਲਾਨਾ ਦੇ ਦਿਓ ਡਾਕੂਮੈਂਟ ਕੱਲ੍ਹ ਨੂੰ ਦੇਵਾਂਗੇ ਪਰਸੋਂ ਨੂੰ ਦੇਵਾਂਗੇ ਹੈ ਨਾ ਪਰ ਉਹਨਾਂ ਦਿਨਾਂ 'ਚ ਲੋਕ ਧੜਾ ਧੜ ਫਿਰ ਕਾਗਜ਼ ਛੱਡਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੰਮ ਹੁਣ ਮਹਿੰਗਾ ਪੈਣ ਵਾਲਾ ਅਤੇ ਉਸ ਲਿਹਾਜ਼ ਨਾਲ ਮੈਂ ਇਹ ਵੀ ਸੋਚਦਾ ਬਈ ਜਿਹੜਾ ਆ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਥੋੜ੍ਹੀ ਜਿਹੀ ਹੋਈ ਆ ਉਹਦੇ ਤੋਂ ਹਾਏ ਤੋਬਾ ਤਾਂ ਇੱਕ ਵਾਰ ਮੱਚਣੀ ਹੁੰਦੀ ਪਰ ਹੁਣ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਕਰਕੇ ਉਸ ਪਾਸੇ ਨੂੰ ਗੱਲ ਜਾਊਗੀ ਜੋ ਉਹਨਾਂ ਨੇ ਬਿਆਨ ਦੇਣੇ ਆ ਜੋ ਉਹਨਾਂ ਨੇ ਕੰਮ ਕਰਨਾ ਉਹ ਤਾਂ ਕਰ ਹੀ ਦੇਣਾ ਅਤੇ ਇਹ ਵੀ ਉਹਨਾਂ ਨੂੰ ਲੱਗਦਾ ਵੀ ਜਿਹੜੀ ਮੇਨ ਸਟ੍ਰੀਮ ਵੋਟਾਂ ਪੈਣੀਆਂ ਜਾਂ ਮੇਨ ਸਟ੍ਰੀਮ ਜਿਹੜੇ ਲੋਕ ਨੇ ਕਈ ਵਾਰ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਵੀ ਲੋੜ ਹੁੰਦੀ ਆ ਹੁਣ ਸਭ ਦਾ ਧਿਆਨ 2 ਹੀ ਪਾਸੇ ਆ ਇੱਕ ਮਾਈਗ੍ਰੇਸ਼ਨ ਦੂਜਾ ਹਾਊਸਿੰਗ ਘਰਾਂ ਦੀਆਂ ਕੀਮਤਾਂ ਡਿੱਗ ਪਈਆਂ ਹੋਏ ਘਰਾਂ ਦੀਆਂ ਕੀਮਤਾਂ ਡਿੱਗ ਪਈਆਂ ਹੋਏ ਜਾਂ ਇਹ ਗੱਲ ਆ ਜਾਂ ਇਹ

0: ਮਾਈਗ੍ਰੈਂਟ ਹੀ ਇੰਨਾ ਆ ਗਿਆ ਜੀ, ਹੈ ਨਾ। ਤੁਸੀਂ ਦੇਖੋ 3-4 million ਕੱਚੇ ਲੋਕ ਬੈਠੇ ਆ ਇੱਥੇ, ਅਤੇ ਜੇ ਹੁਣ 28 million ਦੀ ਆਬਾਦੀ ਹੈ, ਵਿੱਚ 3 million ਲੋਕ ਨੇ ਜਿਹੜੇ ਟੈਂਪਰੇਰੀ ਆ ਜਾਂ ਕੋਈ ਸਟੂਡੈਂਟ ਆ, 1 million student ਹੀ ਹੋਊ ਘੱਟੋ ਘੱਟ, ਹੈ ਨਾ। ਸੋ ਤਾਂ ਕਰਕੇ ਮੈਂ ਬੜਾ ਆਂਕੜਿਆਂ 'ਤੇ ਬੋਲਦਾ ਨਹੀਂ, ਕਿਉਂਕਿ ਇਹ ਬਹੁਤ ਵੱਡਾ ਨੰਬਰ ਆ, ਅਤੇ ਹਰੇਕ ਸਾਲ 2-3 lakh ਲੋਕਾਂ ਨੇ ਆਉਣਾ ਹੀ ਆਉਣਾ। ਉਸ ਲਿਹਾਜ਼ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਜਿਹੜੀਆਂ ਸਰਕਾਰ ਦੇ ਉਲਟ ਚੱਲਦੀਆਂ ਹੁੰਦੀਆਂ, ਉਹਨਾਂ ਦਾ ਤਾਂ ਕੰਮ ਹੀ ਵਿਰੋਧ ਕਰਨਾ। ਉਹਨਾਂ ਨੇ ਇਹ ਨਹੀਂ ਦਿਖਾਉਣਾ ਵੀ ਜੇ ਮਾਈਗ੍ਰੈਂਟ ਆਉਣੋਂ ਬੰਦ ਹੋ ਗਿਆ, ਜੇ ਸਾਲ ਦਾ 3 lakh ਦੀ ਬਜਾਏ 2 lakh ਰਹਿ ਗਿਆ, ਤਾਂ ਇਕਾਨਮੀ ਨੂੰ $80 billion ਦਾ ਘਾਟਾ ਪੈਣਾ, ਹੈ ਨਾ। ਉਹ ਉੱਦਾਂ ਦੇ ਡਾਟੇ ਨਹੀਂ ਪ੍ਰਜੈਂਟ ਕਰਨਗੇ, ਉਹ ਉੱਦਾਂ ਦੇ ਡਾਟੇ ਦਿਖਾਏ ਜਾਣਗੇ, ਆਹ ਦੇਖੋ ਜੀ ਇਸ ਵਜ੍ਹਾ ਕਰਕੇ ਐਂ ਹੋ ਗਿਆ। ਕੋਈ ਇਨਫਰਾਸਟ੍ਰਕਚਰ ਹੈ ਨਹੀਂ, ਕੋਈ ਸੜਕਾਂ ਦਾ ਸਿਸਟਮ ਹੈ ਨਹੀਂ, ਕੋਈ ਮੰਨ ਲਓ ਕਿਸੇ ਨੇ ਰੱਬ ਨਾ ਕਰੇ ਕੋਈ ਮੰਨ ਲਓ ਕੋਈ ਕ੍ਰਿਮੀਨਲ ਐਕਟੀਵਿਟੀ ਕਰਤੀ, ਆਹ ਦੇਖ ਲਓ ਜੀ ਇਹੋ ਜਿਹੇ ਬੰਦੇ ਇੱਥੇ ਸੱਦੇ ਹੋਏ ਹਨ, ਉਹ ਫਿਰ ਉੱਦਾਂ ਦਾ ਨੈਰੇਟਿਵ ਜਨਰੇਟ ਕੀਤਾ ਜਾਂਦਾ, ਅਤੇ ਉਹਦੇ 'ਚ ਫਿਰ ਸੋਸ਼ਲ ਮੀਡੀਆ ਬਲਦੀ ਅਤੇ ਤੇਲ ਪਾਉਂਦਾ।
1: ਹਾਂਜੀ, ਉਹ ਤਾਂ ਫਿਰ ਹੈ ਹੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਸਾਰੀਆਂ ਚੀਜ਼ਾਂ ਥੋੜ੍ਹੀਆਂ ਵਧਾ ਚੜ੍ਹਾ ਕੇ, ਥੋੜ੍ਹੀਆਂ ਇੱਧਰੋਂ ਉੱਧਰੋਂ ਗਲਤ ਸਹੀ ਸਭ ਕੁਛ ਜਿਹੜਾ ਉੱਥੇ ਆ ਜਾਂਦਾ। ਹੁਣ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਜੀ, ਤੁਸੀਂ ਵੀ ਗੱਲਬਾਤ ਕਰ ਸਕਦੇ, ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਸ ਵਿਸ਼ੇ ਦੇ ਵਿੱਚ ਦਰਪੇਸ਼ ਆਈਆਂ ਨੇ, ਅਤੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵਾ ਵੀ ਇਹ ਇਸ ਤਰੀਕੇ ਦੇ ਨਾਲ ਇਹ ਬਿਹਤਰ ਹੋ ਸਕਦੀਆਂ ਨੇ, ਵਾਜਬ ਹੋ ਸਕਦੀਆਂ ਨੇ ਚੀਜ਼ਾਂ, ਕਿਉਂਕਿ ਕੁੱਲ ਮਿਲਾ ਕੇ ਆਪਾਂ ਕੁਛ ਤੱਤ ਜਿਹਾ ਕੱਢਣ ਦੇ ਉੱਤੇ ਆਵਾਂਗੇ, ਅਤੇ ਫਿਰ ਜਦੋਂ ਕੱਲ੍ਹ ਨੂੰ ਮੰਨ ਲਓ ਇਲੈਕਸ਼ਨ ਹੁੰਦੀ ਆ, ਜਦੋਂ ਹਰ ਵਾਰੀ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਹਾਂ ਕਿ ਤੁਹਾਡੇ ਕੋਲ ਜਦੋਂ ਕੋਈ ਆਉਂਦਾ ਵੋਟਾਂ ਮੰਗਣ, ਅਤੇ ਤੁਸੀਂ ਕੀ ਕਹਿਣਾ ਉਹਨੂੰ, ਜਾਂ ਮੰਨ ਲਓ
0: ਕੀ ਸਵਾਲ
1: ਤੁਹਾਡੀ, ਕੀ ਆਵਾਜ਼ ਆ ਜੇ ਸਾਡੇ ਕੋਲ ਕੋਈ ਆਉਂਦਾ ਵਾ, ਤਾਂ ਅਸੀਂ ਤੁਹਾਡੇ ਬਿਹਾਫ ਦੇ ਉੱਤੇ ਅੱਗੇ ਉਹਨਾਂ ਨੂੰ ਕੀ ਕਹੀਏ,
0: ਪੁੱਛੋ।
1: ਸਾਡੇ ਸਾਰਿਆਂ ਦਾ ਇਹਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਮਾਂ ਪਿਓ ਸਾਰਿਆਂ ਦੇ ਆਉਣੇ ਆ, ਅੱਜ ਨਹੀਂ ਤਾਂ ਕੱਲ੍ਹ, ਜੇ ਹਲੇ ਤੁਸੀਂ ਨਹੀਂ ਪਲਾਨ ਕੀਤਾ ਤਾਂ ਕੱਲ੍ਹ ਨੂੰ ਕਰੋਗੇ। ਸੋ ਇੱਕ ਨਾ ਇੱਕ ਟਾਈਮ ਦੇ ਉੱਤੇ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਪੈਣੀ ਆ। ਸੋ ਬਿਹਤਰ ਆ ਕਿ ਆਪਾਂ ਵੱਧ ਤੋਂ ਵੱਧ ਇਸ ਵਿਸ਼ੇ ਦੇ ਉੱਤੇ ਡਿਸਕਸ ਜਿਹੜਾ ਜ਼ਰੂਰ ਕਰੀਏ। 9356 0344 9356 0344 'ਤੇ, ਜਾਂ ਫਿਰ 0447176 0447171674 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਦੋਂ ਆਪਾਂ ਕੋਈ ਇੱਦਾਂ ਦੀ ਵਿਸ਼ਾ ਆਪਾਂ ਡਿਸਕਸ ਕਰਦੇ ਹਾਂ, ਤਾਂ ਉਹ ਸਿਰਫ ਇੱਕ ਸੀਮਿਤ ਜਿਹਾ ਇੱਕ ਦਾਇਰਾ ਹੁੰਦਾ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ ਅਲੱਗ ਕੇਸਿਸ ਦੇ ਵਿੱਚ ਅਲੱਗ ਅਲੱਗ ਲੋਕਾਂ ਦੇ ਨਾਲ, ਕੈਂਡੀਡੇਟਸ ਨਾਲ ਅਲੱਗ ਅਲੱਗ ਵਾਪਰਦੀਆਂ ਨਿੱਕੀਆਂ ਨਿੱਕੀਆਂ, ਉਹ ਤਾਂ ਹੀ ਧਿਆਨ ਦੇ ਵਿੱਚ ਆਉਂਦੀਆਂ ਨੇ ਜੇ ਆਪਾਂ ਇੱਕ ਦੂਸਰੇ ਨਾਲ ਡਿਸਕਸ ਕਰੀਏ, ਕਿਉਂਕਿ ਸਾਰਾ ਕੁਛ ਜਿਹੜਾ ਵਾ ਉਹ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਰੂਲ ਰੈਗੂਲੇਸ਼ਨ ਦੇ ਵਿੱਚ ਵੀ ਨਹੀਂ ਹੁੰਦਾ, ਅਸੀਂ ਕੋਈ ਵੱਖਰਾ ਜਿਹਾ ਕੇਸ ਕਈ ਵਾਰੀ ਕੱਢ ਲਿਆਉਂਦੇ ਹਾਂ ਵੀ ਇਸ ਸਿਚੁਏਸ਼ਨ 'ਚ ਕੀ ਆ। ਸੋ ਉਹ ਸਾਰੀਆਂ ਚੀਜ਼ਾਂ, ਜੇਕਰ ਤੁਹਾਡੇ ਨਾਲ ਕੁਛ ਵੱਖਰਾ ਹੋਇਆ ਵਾਪਰਿਆ, ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਅਤੇ ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਿੱਦਾਂ ਅੰਮ੍ਰਿਤ ਔਲਖ ਜੀ ਕਹਿੰਦੇ ਨੇ ਕਿ ਰੀਸੈਂਟ ਮੇਰੇ ਕਹਿੰਦੇ ਕਿ ਬਾਪੂ ਬੇਬੇ ਦਾ ਵਿਜ਼ਟਰ ਵੀਜ਼ਾ ਆਇਆ ਜੀ, ਅਤੇ ਓਨਲੀ 6 month ਸਟੇ, ਵੀ 6 months ਬਾਪੂ ਨੂੰ 3 months ਦਾ ਦਿੱਤਾ ਹੈ ਜੀ।
0: ਇਹ ਹੁਣ ਕਾਫੀ ਕਰਨ ਲੱਗ ਗਏ ਜੀ, ਅੱਗੇ ਮਤਲਬ ਅਕਾਊਂਟ ਦੇ ਵਿੱਚ 1-2 lakh ਰੁਪਈਆ ਹੋਣਾ, ਅਤੇ ਹੈ ਨਾ ਤਾਂ ਵੀ 18 months 'ਚ 12 months ਵਾਲਾ ਮਿਲ ਜਾਂਦਾ ਸੀ, ਪਰ ਹੁਣ ਕਾਫੀ ਕੌਸ਼ੀਅਸ ਹੋ ਕੇ, ਕਾਫੀ ਕੇਅਰਫੁਲੀ ਐਜ਼ ਏ ਮਾਈਗ੍ਰੇਸ਼ਨ ਏਜੰਟ ਕੰਮ ਕਰਦਾ ਹੁਣ ਮੈਂ, ਅਤੇ ਉਹ ਲੋਕ ਅਕਸਰ ਕਹਿਣਗੇ ਭਾਅ ਜੀ ਤਾਂ ਉਈਂ ਲੱਗ ਜਾਂਦਾ, ਤੁਹਾਨੂੰ ਅਸੀਂ ਦੇ ਦਿੰਦੇ ਹਾਂ, ਭੇਜ ਦਿੰਦੇ ਹਾਂ, ਬੈਂਕ ਵਾਲਿਆਂ ਨੇ ਭੇਜਿਆ ਨਹੀਂ ਹਜੇ, ਤੁਸੀਂ ਆਈਂ ਲਾ ਦਿਓ। ਹੁਣ ਉਹ ਕੰਮ ਨਹੀਂ ਕਰੀਦਾ, ਹੁਣ ਬਹੁਤ ਖਿਆਲ ਨਾਲ ਵਿਜ਼ਟਰ ਵੀਜ਼ੇ ਲਾਉਣੇ ਪੈਂਦੇ ਆ, ਅਤੇ ਸਬਮਿਸ਼ਨਾਂ ਵੀ ਨਾਲ ਕਰੀਦੀਆਂ ਨੇ, ਅਤੇ ਕੋਸ਼ਿਸ਼ ਕਰੀਦੀ ਵੀ ਹੈ ਜੋ ਉਹਨਾਂ ਦੀ ਉੱਥੇ ਕੋਈ ਪ੍ਰੋਪਰਟੀ ਆ ਉਹਦੀ CA ਦੀ ਅਵੈਲੂਏਸ਼ਨ ਕਰਾ ਕੇ ਪ੍ਰੋਪਰਟੀ ਦੀਆਂ ਰਿਪੋਰਟਸ ਵੀ ਨਾਲ ਲਾਈ ਦੀਆਂ, ਨਾਲ ਜੇ ਕੋਈ ITR ਉੱਤੇ ਉਹਨਾਂ ਦੀ ਹੈਗੀ ਭਰੀ ਹੋਈ ਇਨਕਮ ਟੈਕਸ ਰਿਟਰਨਸ ਨੇ, ਜਾਂ ਬੈਂਕਾਂ 'ਚ ਜਾਂ FDs ਨੇ, ਉਹ ਹਰ ਇਕੱਲੀ ਇਕੱਲੀ ਚੀਜ਼ ਹੁਣ
1: ਸਟਰੋਂਗ ਹੋਵੇ ਫਾਈਲ।
0: ਹਾਂਜੀ, ਕਿਉਂਕਿ ਉਹਨੂੰ ਵਿਜ਼ਟਰ ਵੀਜ਼ੇ ਨੂੰ ਇੱਕ ਜੈਨੂਅਨ ਟੂਰਿਸਟ ਵਜੋਂ ਪ੍ਰਜੈਂਟ ਕੀਤਾ ਜਾਂਦਾ, ਨਾ ਕਿ ਇਸ ਕਰਕੇ ਵੀ ਤਾਂ ਲੱਗ ਹੀ ਜਾਣਾ। ਹੁਣ ਕਿਸੇ ਨੂੰ 3 months ਦਾ, ਕਿਸੇ ਨੂੰ 6 months ਦਾ, ਅਤੇ ਰਿਜ਼ਲਟ ਬਹੁਤ ਵੇਰੀ ਕਰ ਰਹੇ ਆ, ਅਤੇ ਇਹ ਕੇਸ ਅਫਸਰ ਦੀ ਡਿਸਕ੍ਰੀਸ਼ਨ 'ਤੇ ਆ, ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਪਿਛਲੇ 1 month ਤੋਂ ਹੋ ਰਹੀਆਂ, ਉਹਦੇ ਤੋਂ ਜਿਹੜੀ ਆਪਾਂ ਹੁਣ ਟੋਨੀ ਬਰਕ ਵਾਲੀ ਸਟੇਟਮੈਂਟ ਦੀ ਆਪਾਂ ਜ਼ਿਕਰ ਕੀਤਾ, ਉਹ ਤੋਂ ਹੋਰ ਪੁਖਤਾ ਹੋ ਜਾਂਦਾ ਵੀ ਕੰਮ ਇਸ ਪਾਸੇ ਨੂੰ ਜਾਣਾ। ਅਤੇ ਵੱਡੀ ਗੱਲ, ਜੇ ਉਹਨਾਂ ਦੇ ਨੋ ਫਰਦਰ ਸਟੇ ਨਹੀਂ ਲੱਗੀ, ਤਾਂ ਵੀ ਆਪਣੇ ਆਪ ਨੂੰ ਲੋਕ ਹੁਣ ਲੱਕੀ ਸਮਝਣ ਵੀ ਜੇ ਨਹੀਂ ਲੱਗੀ, ਅਤੇ ਉਹਨਾਂ ਕੋਲ ਕੋਈ ਹੋਰ ਵੀਜ਼ਾ ਇੱਥੇ ਪਾਉਣ ਦਾ, ਜਾਂ ਪੇਰੈਂਟ ਵੀਜ਼ੇ ਵਾਲੀ ਜੇ ਉਹਨਾਂ ਦੀ ਏਜ ਆ, ਤਾਂ ਉਹਨਾਂ ਦੀ ਕਪੈਸਿਟੀ ਹੈਗੀ ਆ, ਆਉਣ ਵਾਲੇ ਸਮੇਂ 'ਚ ਹੋ ਸਕਦਾ ਔਨ ਸ਼ੋਰ ਜਿਹੜੇ ਇਸ ਕਿਸਮ ਦੇ ਵੀਜ਼ੇ ਆ ਪੈਣੇ ਬੰਦ ਹੋ ਜਾਣ।
1: ਓਕੇ, ਅਤੇ ਇੱਕ ਹੋਰ ਮਸਲਾ ਜੀ, ਇਹ ਕਹਿੰਦੇ ਨੇ ਵੀ ਮੈਨੂੰ ਇਹ ਲੱਭ ਕੇ ਆਨਸਰ ਇਹਦਾ ਦਿਓ ਤੁਸੀਂ, ਜਿੱਦਾਂ ਆਪਾਂ ਉਹੀ ਕਹਿੰਦੇ ਵੀ ਛੋਟੇ ਛੋਟੇ ਮਸਲੇ ਜਿਹੜੇ ਬਹੁਤ ਹੁੰਦੇ ਆ, ਅਤੇ ਇਹਨਾਂ ਦਾ ਮਸਲਾ ਇਹ ਕਹਿੰਦੇ ਵੀ ਜਿੱਦਾਂ ਆਪਣੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ ਪਰਾਂਦੀ ਬੰਨੀ ਹੁੰਦੀ ਆ ਅਤੇ ਮੈਨੂੰ ਇਹ ਦੱਸੋ ਪੁੱਛ ਕੇ ਬਾਕੀਆਂ ਨੂੰ ਵੀ ਇਹ ਕਿਉਂ ਹੁੰਦੀ ਆ ਕਿਉਂਕਿ ਮੈਨੂੰ ਕਈ ਔਜੀ ਪੁੱਛ ਚੁੱਕੇ ਨੇ ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਹਦਾ ਸਹੀ ਜਵਾਬ ਦੇਵਾਂ ਕੀ।
0: ਇਹ ਕਿਸੇ ਮੈਨੂੰ ਲੱਗਦਾ ਟਰੱਕ ਟਰੁੱਕ ਵਾਲੇ ਨੂੰ ਪੁੱਛਣਾ ਪੈਣਾ ਵੀ ਜਿਹੜੇ ਥੱਲੇ ਡੋਰੀ ਜੀ ਲਮਕਦੀ ਹੁੰਦੀ ਆ ਉਹਦਾ ਕੀ ਪਰਪਸ?
1: ਇਹ ਮੈਨੂੰ ਲੱਗਦਾ ਉੱਦਾਂ ਦਾ ਨਹੀਂ ਮਸਲਾ ਵੀ ਚੂੜਾ ਬੰਨੀ ਫਿਰਦਾ ਟਰਾਲੇ ਨਾਲ ਵੇ
0: ਹੋ ਸਕਦਾ
1: ਹੈ ਨਾ,
0: ਕੋਈ ਨਵਾਂ ਲਿਆਵੇ ਤਾਂ ਮੁੜ ਕੇ ਲਿਆਉਣੀ ਭੁੱਲ ਗਏ।
1: ਨਹੀਂ ਨਹੀਂ ਵੀ ਤੁਹਾਨੂੰ ਯਾਦ ਆਉਂਦੀ ਆ ਵੀ ਆਹ ਵੇਖ ਮੈਂ ਤੂੰ ਭਾਵੇਂ ਨਹੀਂ ਮੇਰੇ ਨਾਲ ਆਈ ਮੈਂ ਪਰਾਂਦਾ ਤੇ ਬੰਧਿਆ ਤੇਰੀ
0: ਤੂੰ ਤੇ ਤੇਰੀ ਯਾਦ ਦੋਨੋਂ ਹੀ ਲਾਜਵਾਬ ਤੂੰ ਆਉਂਦੀ ਨਹੀਂ ਯਾਦ ਜਾਂਦੀ ਨਹੀਂ।
1: ਪਰਾਂਦੀ ਬਾਰੇ ਕਰ
0: ਕਾਲੀ ਜੀ ਡੋਰੀ ਹੋਈ ਰੱਖੋ ਜੀ ਤੁਸੀਂ।
1: ਹਾਂ ਨਹੀਂ ਇਹ ਸਵਾਲ ਤਾਂ ਤੁਹਾਡਾ ਵਾਜਬ ਆ।
0: ਇਹ ਘੁੰਮਣ ਸਾਹਿਬ ਨੂੰ ਪੁੱਛੋ ਜੀ ਕਵਿਤਾ ਲਿਖ ਕੇ ਭੇਜਣ ਵਾਲੇ ਦੇ ਨਾਲ ਦੀ।
1: ਇਹਦਾ ਇਹ ਹੋ ਸਕਦਾ ਵਾ ਵੀ ਉਹਨਾਂ ਨੇ ਇੱਕ ਤਾਂ ਮਤਲਬ ਸਜਾਵਟ ਲਈ ਵੀ ਹੋ ਸਕਦੀ ਆ ਹੈ ਨਾ, ਪਰ ਇਹ ਆ ਵੀ ਹੁਣ ਗੋਰੇ ਨੂੰ ਇਹ ਕੀ ਦੱਸਣ ਵੀ ਇਹ ਕਦੀ ਹੈ ਨਾ ਇਹ ਕਿੱਦਾਂ ਦੀ ਕੀ ਸਜਾਵਟ ਆ। ਅਤੇ ਬਾਕੀ ਜੇ ਕਿਸੇ ਨੂੰ ਪਤਾ ਵਾ ਤਾਂ ਭਾਈ ਤੁਸੀਂ ਦੱਸ ਸਕਦੇ ਹੋ ਵੀ ਇਹਦੇ ਬਾਰੇ ਭਾਵੇਂ ਬਹੁਤ ਜ਼ਿਆਦਾ ਅਤੇ ਨਹੀਂ ਇਹਦੇ ਉੱਤੇ ਵਿਚਾਰ ਦੇ ਸਕਦੇ। ਮੈਨੂੰ ਤਾਂ ਇਹੋ ਹੀ ਲੱਗਦਾ ਵਾ ਵੀ ਹਾਂ ਆਪਾਂ ਵੀ ਵੀ ਤੇਰੀ ਯਾਦ 'ਚ ਆਪਾਂ ਵਧੀ ਆ ਵਿਹਲਾ
0: ਕਿਤੇ ਕੱਲੀ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਕੀ ਨਹੀਂ ਕੀਤਾ ਤੇਰੇ।
1: ਹਾਂ ਬਸ ਧੰਨਵਾਦ ਰਕੇਸ਼ ਕਾਜਲ ਜੀ, ਸ਼ੁਕਰੀਆ ਤੁਹਾਡਾ। ਅਤੇ ਆਸਟ੍ਰੇਲੀਆ ਕਹਿੰਦੇ ਕਿ 226-27 ਮਾਈਗ੍ਰੈਂਟਸ ਪਲਾਨ ਕਹਿੰਦੇ ਸੈੱਟ, ਇਹ 1,85,000 ਪੀ ਆਰ ਕੋਟਾ, ਪ੍ਰਿਓਰਟਾਈਜ਼ 1,32,000 ਸਕਿੱਲਡ ਮਾਈਗ੍ਰੇਸ਼ਨ ਇਨ ਹੈਲਥ ਅਤੇ ਏਜ ਕੇਅਰ ਅਤੇ ਕੰਸਟਰਕਸ਼ਨ ਐਜੂਕੇਸ਼ਨ ਇੰਜੀਨੀਅਰਿੰਗ ਆਈ ਟੀ ਐਂਡ ਰੀਜਨਲ ਏਰੀਆ ਵਿਦ ਰਿਮੇਨਿੰਗ ਸਪੋਰਟ ਫੋਰ ਫੈਮਿਲੀ ਐਂਡ ਅਦਰ ਵੀਜ਼ਾਸ। ਧੰਨਵਾਦ ਜੀ ਤੁਹਾਡਾ। ਭਾਅ ਜੀ ਕਹਿੰਦੇ ਕਿ ਇਹ ਕਾਰ ਨਾਲ ਵੀ ਹੁੰਦੇ? ਹਾਂ ਕਾਰ ਨਾਲ, ਉਹੀ ਕਹਿ ਰਹੇ ਵੀ ਕਾਰਾਂ ਦੇ ਵਿੱਚ ਹੁੰਦੇ ਆ, ਕਾਰਾਂ ਦੇ ਵਿੱਚ ਵੀ ਹੁੰਦੀ ਹੈ। ਟਰੱਕਾਂ ਦੇ ਮੈਂ ਵੇਖਿਆ ਵੀ ਉਹ ਟਰੈਕਟਰਾਂ ਅਤੇ ਟਰੱਕਾਂ ਦੇ ਜ਼ਰੂਰ ਅਗਲੇ ਪਾਸੇ ਵੱਧੀ ਹੁੰਦੀ ਹੈ, ਉਹ ਵੀ ਇੱਥੇ ਤਾਂ ਨਹੀਂ ਵੇਖੀ ਕਦੀ ਵੈਸੇ
0: ਮੈਂ, ਬਹੁਤ ਘੱਟ।
1: ਪਰ ਇੱਥੇ ਗੱਡੀ ਦੇ ਵਿੱਚ ਇਹ ਕਹਿ ਰਹੇ ਵੀ ਗੱਡੀ ਦੇ ਵਿੱਚ ਅੱਗੇ ਲਮਕਾਈ ਹੁੰਦੀ ਆ
0: ਜਾਂ ਮੋਟਰਸਾਈਕਲ ਦੇ ਨਾਲ ਜਿਹੜੀ ਚੁੰਨੀ ਜੀ ਬੰਨੀ ਹੁੰਦੀ ਗੋਟੇ ਤੋਂ ਨੈਣਾ ਦੇਵੀ ਚੱਲੇ ਹੁੰਦੇ ਉੱਥੇ।
1: ਉਹ ਤਾਂ ਚਲੋ ਮੰਦਰ ਤੋਂ ਲੈ ਕੇ ਬੰਨ ਲੈਂਦੇ, ਚਲੋ ਉਹ ਤਾਂ ਲੱਕੀ ਸਮਝਦਾ ਕੋਈ ਜਾਂ ਧਾਰਮਿਕ ਆਸਥਾ। ਪਰ ਇਹਦਾ ਜਿਹੜਾ ਕਾਲੀ ਆ ਉਹ ਕਿੱਥੇ ਵੱਜੀ ਹੁੰਦੀ ਆ ਵੈਸੇ ਕਾਰ ਦੇ ਵਿੱਚ ਵੇਖੀ ਤੁਸੀਂ ਕਦੀ?
0: ਬਹੁਤ ਘੱਟ।
1: ਓਕੇ, ਮੈਨੂੰ ਲੱਗਦਾ ਅੱਗੇ ਜਿੱਥੇ ਉਹ ਸ਼ੀਸ਼ਾ ਨਹੀਂ ਹੁੰਦਾ ਜਿਹੜਾ ਸੈਂਟਰ ਵਾਲਾ ਪਿੱਛੇ ਵੇਖਣ ਵਾਲਾ ਹੈ ਨਾ ਰੀਅਰ ਮਿਰਰ, ਉਹਦੇ ਨਾਲ ਸ਼ਾਇਦ ਲਮਕਾਈ ਹੁੰਦੀ ਹੈ। ਪਰ ਇਹਦਾ ਮੈਨੂੰ ਆਹ ਵਾਜਬ ਜਿਹਾ ਮੈਨੂੰ ਲੱਗ ਰਿਹਾ ਵਾ ਇਹਨਾਂ ਦਾ ਆਂਸਰ ਆਪਣਾ ਗਗਨ ਜੀ ਦਾ, ਕਹਿੰਦੇ ਨੇ ਕਿ ਨਜ਼ਰਲੀ ਹੁੰਦੀ ਆ,
0: ਕਾਲਾ ਧਾਗਾ ਨਿਆਣਿਆਂ ਦੇ ਗਿੱਟੇ ਗੁੱਟੇ ਦੇ
1: ਤਾਂ ਨਜ਼ਰ ਨਾ ਲੱਗੇ। ਓਕੇ ਚਲੋ, ਆਹ ਤੁਸੀਂ ਕਹਿ ਦਿਓ ਵੀ ਨਜ਼ਰ ਦੀ ਅੰਗਰੇਜ਼ੀ ਵੇਖ ਲਓ ਕੀ ਹੁੰਦੀ ਆ, ਅਤੇ ਆਹ ਥੋੜ੍ਹਾ ਜਿਹਾ ਵਾਜਬ ਲੱਗਦਾ ਵੀ ਉਹ ਕਹਿ ਦਿਓ। ਪਰ ਉਹਨਾਂ ਨੇ ਕਹਿਣਾ ਵੀ ਅੱਛਾ ਇਹ ਕਦੀ ਨਜ਼ਰ
0: NAZAR।
1: ਹਾਂਜੀ, ਅਤੇ ਕਹਿੰਦੇ ਵੀ ਤੁਸੀਂ ਅੰਡਰ ਦਾ ਫਰੰਟ ਕਹਿੰਦੇ ਟਾਰਨੈਟ 'ਚ ਕਹਿੰਦੇ ਆ ਕੇ ਵੇਖਿਓ। ਮੈਂ ਹੁਣ ਧਿਆਨ ਦਊਂਗਾ, ਵੈਸੇ ਉੱਦਾਂ ਆ ਵੀ ਆਪਣੇ ਤਾਂ ਟਰੱਕਾਂ ਦੇ ਨਾਲ ਹੀ ਹੁੰਦੀਆਂ ਮੈਂ ਜ਼ਿਆਦਾ। ਕਹਿੰਦੇ ਨਾ ਰੁਤਬੇ ਦੀ ਭੁੱਖ ਸੀ ਅਤੇ ਨਾ ਕੋਈ ਦੌਲਤ ਦੀ ਚਾਹ, ਸੇਵਾ ਦੇ ਵਿੱਚ ਹੀ ਕੱਟ ਦਿੱਤਾ ਉਹਨਾਂ ਜ਼ਿੰਦਗੀ ਦਾ ਹਰ ਰਾਹ, ਅਤੇ ਅੱਜ ਵੀ ਕਹਿੰਦੇ ਨੇ ਕਿ ਚਮਕੇ ਤੁਹਾਡਾ ਨਾਮ ਬਣ ਕੇ ਅੰਬਰਾਂ ਦਾ ਤਾਰਾ, ਧੰਨ ਹੈ ਭਗਤ ਪੂਰਨ ਸਿੰਘ ਅਤੇ ਧੰਨ ਹੈ ਤੁਹਾਡਾ ਸਿਰਜਿਆ ਪਿੰਗਲਵਾੜਾ ਪਿਆਰਾ, ਸਦੀਆਂ ਤੱਕ ਯਾਦ ਰਹੇਗਾ ਭਗਤ ਪੂਰਨ ਸਿੰਘ ਜੀ ਦਾ ਨਾਮ, ਜਿਨ੍ਹਾਂ ਜੱਗ ਉੱਤੇ ਮਨੁੱਖਤਾ ਦੇ ਲਈ ਕੰਮ ਕੀਤਾ ਸੀ ਨਿਆਰਾ। ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਬੜਾ ਸੋਹਣਾ ਇੱਕ ਵਾਰੀ ਫਿਰ ਤੋਂ ਤੁਸੀਂ ਲਿਖਿਆ। ਅਮਨ ਸੋਤਾ ਜੀ ਕਹਿੰਦੇ ਨੇ ਕਿ ਭਾਅ ਜੀ ਨਿਊਜ਼ੀਲੈਂਡ ਔਲਰੇਡੀ ਹੀ ਇੱਦਾਂ ਆ ਥਰੂ ਰੂਲਸ ਆ, ਅਤੇ ਹੋਪ ਕਿ ਥੋੜ੍ਹਾ ਈਜ਼ੀ ਹੋ ਜਾਵੇ ਸਾਰੇ ਪਾਸੇ। ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਹਾਂਜੀ ਵੀਰ ਜੀ ਲੱਗਦਾ ਆ ਵੀ ਨਜ਼ਰ ਲਈ ਹੀ ਹੁੰਦਾ। ਅਤੇ ਜਿਹਨੇ ਕਿਸੇ ਨੇ ਲਾਇਆ ਵਾ ਉਹ ਦੱਸੋ ਨਾ ਵੀ ਉਹਦੇ ਪਿੱਛੇ ਕੀ ਉਹਨਾਂ ਨੇ ਕੀ ਸੋਚ ਕੇ ਲਾਇਆ ਵਾ, ਫਿਰ ਉਹ ਥੋੜ੍ਹੀ ਹੋਰ ਚੀਜ਼ ਕਲੀਅਰ ਹੋ ਜੂ। ਕਹਿੰਦਾ ਜਿੱਦਾਂ ਤੁਸੀਂ ਕੱਲ੍ਹ ਰਿਚੁਅਲ ਦੀ ਗੱਲ ਕਰ ਰਹੇ ਸੀ, ਨਹੀਂ ਇਹ ਤਾਂ ਕੋਈ ਰਿਚੁਅਲ ਨਹੀਂ ਆ ਕਿਉਂਕਿ ਗੱਡੀ ਤਾਂ ਕੋਈ ਬਹੁਤ ਪੁਰਾਣਾ ਅਤੇ ਆਪਣਾ ਹੈ ਨਹੀਂ ਆ ਫੈਨੋਮੈਨਾ, ਪਹਿਲਾਂ ਤਾਂ ਗੱਡੇ ਹੀ ਮੰਨ ਲਓ ਹੈ ਨਾ, ਅਤੇ ਉੱਥੇ ਤਾਂ ਨਹੀਂ ਕੋਈ ਇੱਦਾਂ ਦਾ, ਸੋ ਇਸ ਕਰਕੇ ਇਹ ਤਾਂ ਨਹੀਂ ਉੱਦਾਂ ਦਾ ਕਹਾਂਗੇ। ਹਾਂ ਮਤਲਬ ਜਿੱਥੋਂ ਵੀ ਸ਼ੁਰੂ ਹੋ ਗਿਆ ਚਲੋ ਉੱਥੋਂ ਗਾਂਹ ਅੱਗੇ ਕਹਿ ਸਕਦੇ ਹਾਂ ਚਲੋ ਰਿਚੁਅਲ ਬਣ ਗਿਆ। ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ ਵੀ ਕਹਿੰਦੇ ਨੇ ਕਿ ਕਿਹੜਾ ਘੱਟ ਨੇ ਚੈਟ GPT ਤੋਂ ਨਾਲ ਦੀ ਨਾਲ ਹੀ ਬਣਾ ਦਿੰਦੇ ਨੇ। ਹਾਂ ਬਿਲਕੁਲ ਜੀ ਇਹ ਤਾਂ ਹੈ ਹੀ ਆ। ਭਾਅ ਜੀ ਕਹਿੰਦੇ ਕਿ ਮੈਂ ਵੀ ਕਾਰ ਦੇ ਨਾਲ ਕਾਲੀ ਡੋਰੀ ਬੰਨੀ ਹੋਈ ਆ, ਮੈਨੂੰ ਵੀ ਪੁੱਛਦੇ ਨੇ ਗੋਰੇ, ਪਰ ਮੈਂ ਕਹਿ ਦਿੰਦਾ ਹਾਂ ਕਿ ਸਜਾਵਟ ਲਈ ਆ, ਵੈਸੇ ਨਜ਼ਰ ਲਈ ਹੁੰਦੀ ਆ, ਇਹ ਪੁਰਾਣੇ ਬਜ਼ੁਰਗਾਂ ਦਾ ਮੰਨਣਾ। ਅੱਛਾ ਓਕੇ, ਜਿੱਦਾਂ ਬੱਚੇ ਦੇ ਆਪਾਂ ਬੰਨ ਦਿੰਦੇ ਹਾਂ।
0: ਆਹ ਜੇ ਤਾਂ ਇੰਡੀਆ ਦੀ ਟੀਮ ਕ੍ਰਿਕਟ 'ਚੋਂ ਜਿੱਤੀ ਹੋਈ ਆ ਫਿਰ ਤਾਂ ਕਹਿ ਦੇਵੇ ਵੀ ਹੈ ਨਾ ਇੰਨੇ ਰਨ 'ਤੇ ਫਲਾਨਾ ਆਊਟ ਹੋ ਗਿਆ, ਨਹੀਂ ਕਹਿੰਦਾ ਕ੍ਰਿਕਟ ਬਾਰੇ ਗੱਲ ਹੀ ਨਹੀਂ ਕਰੀ ਦੀ।
1: ਚਲੋ ਖੈਰ ਇੰਨਾ ਕੁ ਇਹਦੇ ਲਈ, ਅਤੇ ਇਸ ਤੋਂ ਬਾਅਦ ਆਪਾਂ ਵਾਪਸ ਆਪਣੇ ਵਿਸ਼ੇ ਦੇ ਉੱਤੇ ਆਈਏ। ਤਾਂ ਕਹਿੰਦੇ ਨੇ ਕਿ ਮੇ ਬੀ ਇਨ ਲੋਜ਼ ਫੈਮਿਲੀ ਮਨੀ ਇਨਵੈਸਟਮੈਂਟ, ਇਹ ਮਤਲਬ ਸ਼ਾਇਦ ਇਹ ਕਹਿਣਾ ਚਾਹ ਰਹੇ ਆ ਵੀ ਮਨੀ ਇਨਵੈਸਟਮੈਂਟ ਵਾਲੀ ਜਿਹੜੀ ਆਪਸ਼ਨ ਹੈ ਉਹ ਕੋਈ ਨਾ ਕੋਈ ਹੋਣੀ ਚਾਹੀਦੀ ਹੈ, ਸ਼ਾਇਦ ਇਹ ਤੁਸੀਂ ਕਹਿਣਾ ਚਾਹ ਰਹੇ ਹੋ। ਪਰ ਜਿੱਥੇ ਇਨ ਲੋਜ਼ ਤੁਸੀਂ ਲਾ ਦਿੱਤਾ ਉੱਥੇ ਫਿਰ ਥੋੜ੍ਹਾ ਜਿਹਾ, ਮੈਂ ਨਾ ਪਿਛਲੇ ਦਿਨ ਕੋਈ ਸੱਜਣ ਉਹਨਾਂ ਦੇ ਨਾਲ ਗੱਲ ਚੱਲ ਰਹੀ ਅਤੇ ਉਹ ਕਹਿੰਦੇ ਵੀ ਜਿੱਦਾਂ ਨਿੱਕਾ ਹੁੰਦਾ ਮੈਂ ਡੈਡੀ ਦੇ ਨਾਲ ਕਿਤੇ ਘੁੰਮਣ ਫਿਰਨ ਗਏ ਆਪਣੇ ਕਿਤੇ ਨੌਕਰੀ ਪੇਸ਼ੇ ਵਾਲੇ ਰਿਸ਼ਤੇਦਾਰਾਂ ਨਾਲ, ਜਿੱਦਾਂ ਵੀ ਮਤਲਬ ਪਿੰਡਾਂ ਤੋਂ ਪੜ੍ਹੇ ਲਿਖੇ ਰਿਸ਼ਤੇਦਾਰਾਂ ਨਾਲ ਜਾਈਦਾ, ਅਤੇ ਉਹ ਕਹਿੰਦੇ ਵੀ ਉਹ ਕਹਿਣ ਵੀ ਉਹਨਾਂ ਦੇ ਘਰ ਅੱਗੇ ਜਾਂਦਿਆਂ ਨੂੰ ਪੜਾਉਣੇ ਆਏ ਸੀ ਉਹਨਾਂ ਦੇ, ਅਤੇ ਉਹ ਕਹਿਣ ਵੀ ਮੇਰੇ ਭਾਅ ਜੀ ਇੱਦਾਂ ਅਤੇ ਇਹ ਮੇਰੇ ਇਨਲੋਜ਼ ਹੈ ਨਾ ਅਤੇ ਮੈਂ ਇਨਲੋਜ਼ ਹੈ ਨਾ, ਅਤੇ ਕਹਿੰਦੇ ਵੀ ਮੈਨੂੰ ਇੱਦਾਂ ਲੱਗੇ ਵੀ ਪਤਾ ਨਹੀਂ ਕੀ ਚੀਜ਼ ਹੈ ਹੈ ਨਾ ਵੀ ਇਹ ਕਾਨੂੰਨੀ ਤੌਰ ਦੇ ਉੱਤੇ ਰਿਸ਼ਤੇਦਾਰ ਬਣੇ ਆ, ਮਤਲਬ ਇੱਦਾਂ ਦਾ ਵੀ ਮੈਨੂੰ ਬਿਲਕੁਲ ਹੁਣ ਪਿੰਡ ਬਾਏ ਬੰਦੇ ਨੂੰ ਕੋਈ ਉਹ ਵੀ ਸਮਝ ਨਹੀਂ ਕਹਿੰਦਾ, ਫਿਰ ਆਪਾਂ ਜਦੋਂ ਹੁੰਦਾ ਨਾ ਵੀ ਪਿੰਡੋਂ ਜਾਈਦਾ ਅਤੇ ਆਪਾਂ ਇਕੱਠੇ ਹੀ ਕਿੰਨੇ ਰਿਸ਼ਤੇਦਾਰਾਂ ਨੂੰ ਮਿਲ ਦਿੱਤਾ ਵੀ ਉਹ ਵੀ ਲੱਗੇ ਹੈਗਾ ਉਹਨੂੰ ਵੀ ਮਿਲ ਜਾਈਏ, ਕਹਿੰਦਾ ਉਹਨਾਂ ਘਰ ਗਏ ਅਤੇ ਉਹਨਾਂ ਨੇ ਇੱਦਾਂ ਦੀ ਕੋਈ ਗੱਲ ਕੀਤੀ ਹੈ ਨਾ ਇਹ ਮੇਰਾ
0: ਕਾਨੂੰਨੀ ਤੌਰ 'ਤੇ ਰਿਸ਼ਤੇਦਾਰ ਨੇ,
1: ਇਹ ਫੋਟੋ ਜਿਹੜੀ ਇਹ ਮੇਰੇ ਬ੍ਰਦਰ ਇਨ ਲੋ, ਇਹ ਫੋਟੋ ਇਹ ਮੇਰੇ ਬ੍ਰਦਰ ਇਨ ਲੋ ਦੀ ਆ। ਕਹਿੰਦਾ ਮੈਂ ਫਿਰ ਮੈਂ ਆਉਂਦਾ ਵੀ ਮੈਂ ਇੰਨੀ ਵੀ ਜ਼ਰੂਰਤ ਨਹੀਂ ਹੁੰਦੀ ਵੀ ਪਿਓ ਨੂੰ ਜਾਂ ਕਿਸੇ ਨੂੰ ਪੁੱਛ ਲਈਏ ਵੀ ਇਹ ਮਤਲਬ ਕਿੱਦਾਂ। ਕਹਿੰਦਾ ਬੜਾ ਚਿਰ ਮੈਂ ਇਹੋ ਕੰਫਿਊਜ਼ਨ ਲੈ ਕੇ ਘੁੰਮਦਾ ਰਿਹਾ ਅਤੇ ਆਸਟ੍ਰੇਲੀਆ ਆ ਕੇ ਪਤਾ ਲੱਗਾ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ,
0: ਫਿਰ ਮੈਨੂੰ ਇਨਲੋਜ਼ ਦੀ ਅਹਿਮੀਅਤ ਦਾ ਪਤਾ ਲੱਗਿਆ।
1: ਇਸ ਕਰਕੇ ਇਹਨਾਂ ਦੇ ਮੈਸੇਜ 'ਚ ਕੰਫਿਊਜ਼ਨ ਹੋ ਗਈ ਆ ਅਤੇ ਆਪਣਾ ਕਹਿੰਦੇ ਕਿ ਇਹਦਾ ਮਤਲਬ ਪੰਜਾਬੀ ਜੇ ਮੈਂ ਕਰਾਂ ਤਾਂ ਕਹਿੰਦੇ ਵੀ ਹੋ ਸਕਦਾ ਵੀ ਲੋਜ਼ ਕਾਨੂੰਨ ਦੀਆਂ ਨਜ਼ਰਾਂ ਵਿੱਚ ਫੈਮਿਲੀ ਮਨੀ ਇਨਵੈਸਟਮੈਂਟ, ਸੋ ਇੰਨ ਇੰਨ ਉਹ ਲੱਗਦੀ ਜਾਂਦੇ ਥੋੜ੍ਹਾ ਜਿਹਾ ਆਪਾਂ ਨੂੰ
0: ਆਪਣੇ, ਕਿਉਂਕਿ ਹਰ ਸ਼ਬਦਾਵਲੀ ਵੱਖਰੀ ਆ, ਉਹ ਇੱਕ ਤਾਂ ਹੁੰਦਾ ਗੈਰ ਕਾਨੂੰਨੀ ਰਿਸ਼ਤਾ, ਇੱਕ ਹੁੰਦਾ ਕਾਨੂੰਨੀ ਰਿਸ਼ਤਾ, ਉਹ ਗੱਲ ਹੀ ਹੋਰ ਪਾਸੇ ਨੂੰ ਜਾ ਨਿਕਲਦੀ।
1: ਅਤੇ ਕਹਿੰਦੇ ਕਿ ਵੀਰ ਜੀ ਨੋਟ ਮਸਟ ਅਰਾਈਵ ਆਫਟਰ 31st January ਅਤੇ ਕੀ ਮੀਨਸ ਆ ਕਿ ਜੇ ਕੋਈ 28 January ਨੂੰ ਜਾਂਦਾ ਆ ਅਤੇ ਉਹ 3 ਮਹੀਨੇ ਰਹਿ ਸਕਦਾ, ਇਹ ਮਤਲਬ ਇਹਦਾ?
0: ਹਾਂਜੀ ਹਾਂਜੀ ਸਹੀ।
1: ਅੱਛਾ,
0: ਪਰ ਉਹਦੇ 'ਚ ਮੈਂ ਇਹੀ ਕਹੂੰਗਾ ਵੀ ਹਫ਼ਤੇ ਕੁ ਦਾ ਵਕਫਾ ਰੱਖ ਕੇ ਚੱਲਿਆ ਕਰੋ, ਕਿਉਂਕਿ ਕਈ ਵਾਰ ਕੋਈ 19-21 ਬਿਮਾਰੀ ਠਮਾਰੀ ਹੈ ਨਾ ਹੋ ਜਾਂਦੀ ਆ ਅਤੇ ਉਹ ਅਨਫੋਰਸੀਨ ਸਰਕਮਸਟਾਂਸਿਸ ਹੁੰਦੀਆਂ। ਇੱਥੇ ਜਿਹੜੇ ਵੀਜ਼ੇ ਆ ਆਮ ਤੌਰ 'ਤੇ ਉਹਨਾਂ ਦੀ ਐਕਸਪਾਇਰੀ ਡੇਟ ਨਹੀਂ ਲਿਖੀ ਜਾਂਦੀ, ਇਹ ਲਿਖਿਆ ਜਾਂਦਾ ਵੀ ਇਦੋਂ ਪਹਿਲਾਂ ਤੁਸੀਂ ਕੰਟਰੀ ਦੇ ਵਿੱਚ ਐਂਟਰ ਕਰਨਾ,
1: ਐਂਟਰ ਕਰ ਜਾਓ। ਹਾਂ, ਜਿੱਦਾਂ ਮੰਨ ਲਓ 3 ਮਹੀਨੇ ਦਾ ਵੀਜ਼ਾ ਵਾ ਅਤੇ ਇਹਨਾਂ ਲਿਖਿਆ ਵੀ ਮਸਟ ਅਰਾਈਵ 31 January, ਸੋ ਤੁਸੀਂ ਭਾਵੇਂ ਉਹ ਹਾਲੇ ਨਾ ਆਉਣ ਨਾ ਆਉਣ, 3 ਮਹੀਨੇ ਉੱਦਣ ਸ਼ੁਰੂ ਹੋਣਗੇ ਜਿੱਦਣ ਤੁਸੀਂ ਆ ਜਾਓਗੇ, ਪਰ 31 ਤੋਂ ਪਹਿਲਾਂ ਆਉਣਾ,
0: ਬਸ਼ਰਤੇ ਕਿ ਉੱਤੇ ਲਿਖਿਆ ਹੋਇਆ ਮਸਟ ਨੋਟ ਅਰਾਈਵ ਫਰੋਮ ਦਿਸ ਸਟੇਟ ਉੱਦੋਂ ਪਹਿਲਾਂ। ਕਈ ਵੀਜ਼ਿਆਂ 'ਤੇ ਹੁਣ ਐਕਸਪਾਇਰੀ ਡੇਟ ਵੀ ਲਿਖਣ ਲੱਗ ਗਏ
1: ਜੀ,
0: ਪਰ ਆਮ ਤੌਰ 'ਤੇ ਇੱਦਾਂ ਹੁੰਦਾ
1: ਜੀ। ਅਤੇ ਹੋਰ ਤੁਸੀਂ ਮਤਲਬ ਕਿ ਤੁਹਾਨੂੰ ਮੁਸ਼ਕਲਾਂ ਦਰਪੇਸ਼ ਨੇ ਅਤੇ ਕੀ ਤੁਸੀਂ ਚਾਹੁੰਦੇ ਹੋ ਵੀ ਕਿੱਦਾਂ ਦਾ ਹੋਣਾ ਚਾਹੀਦਾ ਵਾ ਪੇਰੈਂਟ ਵੀਜ਼ੇ ਦਾ ਸਿਸਟਮ, ਕਿਉਂਕਿ ਆਪਾਂ ਜਿਹੜਾ ਸਿਸਟਮ ਵੇਖਿਆ ਨਾ ਆਪਾਂ ਨੇ ਦਿਮਾਗ ਦੇ ਵਿੱਚ ਜ਼ਿਆਦਾ ਆਪਾਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਬਾਤਾਂ ਸੁਣੀਆਂ ਅਤੇ ਉੱਥੇ ਹੁਣ ਤਾਂ ਚਲੋ ਆਪਾਂ ਮਤਲਬ ਆਪਣਾ ਤਾਂ ਕੀ ਠੀਕ ਕਰਨਾ ਸੀ, ਅਸੀਂ ਤਾਂ ਹੌਲੀ ਹੌਲੀ ਉਹਨਾਂ ਦਾ ਵੀ ਤੰਗ ਕਰਾਤਾ, ਪਰ ਹੌਲੀ ਹੌਲੀ ਇਹ ਸਾਰੇ ਦੇਸ਼ਾਂ ਦੇ ਵਿੱਚ ਹੀ ਹੋਣਾ।
0: ਕੈਨੇਡਾ ਨੇ ਵੀ ਜਿਹੜਾ ਇਹ ਸੁਪਰ ਵੀਜ਼ਾ ਅਤੇ ਉਹ ਦੂਜੇ ਨੇ ਜਿਹੜੇ ਪੇਰੈਂਟ ਨਾਲ ਸੰਬੰਧਿਤ ਵੀਜ਼ੇ ਆ, 31 July ਤੋਂ ਉਹਨਾਂ ਨੇ ਵੀ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ,
1: ਉਹੀ
0: ਬੈਕਲੌਗ ਬਹੁਤ ਆ ਜੀ।
1: ਨਹੀਂ ਤਾਂ ਉਹਨਾਂ ਦਾ ਵੀ ਉਹ ਹੋ ਗਿਆ ਵੀ ਆਪਾਂ ਤਾਂ ਉਹਨਾਂ ਦੇ ਹਵਾਲੇ ਦੇ ਦੇ ਕੇ ਗੱਲ ਜਿੱਥੇ ਹੁੰਦੀ ਸੀ ਉੱਥੇ ਤਾਂ ਹੁਣ ਚਾਰਜ ਫਰੀ ਇਹ ਚੀਜ਼ਾਂ ਹੋ ਗਈਆਂ। ਪਰ ਹਾਂ ਇਹ ਆ ਕਿ ਹਰ ਇੱਕ ਥਾਂ ਦੇ ਉੱਤੇ ਹੀ ਇਹ ਇਸ ਟਾਈਮ ਕਹਿੰਦੇ ਨੇ ਕਿ ਔਖਾ ਹੀ ਆ, ਜਿੱਦਾਂ ਨਿਊਜ਼ੀਲੈਂਡ ਵਾਲਾ ਕਹਿੰਦੇ ਨੇ ਕਿ ਹੋਰ ਜ਼ਿਆਦਾ ਔਖਾ ਵਾ, ਮਤਲਬ ਉੱਥੇ ਜਿਹੜੀ ਇਨਕਮ ਦੀ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਡੀ ਕੰਡੀਸ਼ਨ ਆ।
0: 870 ਵੀਜ਼ਾ ਜਿਹੜਾ ਇਹਦੇ 'ਤੇ ਪਹਿਲਾਂ ਇਨਕਮ ਦੀ ਕੋਈ ਕੰਡੀਸ਼ਨ ਨਹੀਂ ਸੀ ਲਾਈ ਗਈ, ਜਦੋਂ ਇਹ ਲੌਂਗ ਸਟੇ ਪੇਰੈਂਟ ਵੀਜ਼ਾ ਦੇ ਕੈਂਪੇਨ 10 ਸਾਲ ਪਹਿਲਾਂ ਰਨ ਕੀਤੇ ਗਏ ਉਦੋਂ ਸਰਕਾਰ ਸਿਰ ਗਲ ਗੂਠਾ ਦਿੱਤਾ ਗਿਆ ਵੀ ਫੈਮਿਲੀ ਬੈਲੈਂਸ ਟੈਸਟ ਨਾ ਹੋਵੇ, ਹੋਰ ਨਹੀਂ ਤਾਂ ਸਾਡੇ ਤੋਂ ਪੈਸੇ ਲੈ ਕੇ ਸਾਨੂੰ ਵੀਜ਼ਾ ਦੇ ਦਿਓ, ਅਤੇ ਉਹ ਪੈਸੇ ਨੋਨ ਜੈਨੂਅਨ ਨਾ ਹੋਣ, ਬਣਦੇ ਸਰਦੇ ਜੇ ਹੋਣ, ਹੈ ਨਾ। ਮਤਲਬ ਉਹ ਫਿਰ ਉਦੋਂ ਕਿਹਾ ਸੀ ਵੀ ਚਲੋ $4,000-5,000 'ਚ ਹੈ ਨਾ ਤੁਹਾਨੂੰ 5 ਸਾਲ ਦਾ ਵੀਜ਼ਾ ਦੇ ਦਿਆ ਕਰਾਂਗੇ, ਇੰਨਾ ਕੁ ਨੋਮੀਨਲ ਜਿਹਾ ਰੱਖ ਲਿਆ ਸੀ, ਪਰ ਮੁੜ ਕੇ ਜਦੋਂ ਉਹ ਵੀਜ਼ਾ ਇਹਨਾਂ ਨੇ ਕੱਢ ਕੇ ਦਿਖਾਇਆ ਉਹ 'ਚ ਮੱਦਾਂ ਹੀ ਇਹੋ ਜਿਹੀਆਂ ਬਈ ਤੁਹਾਡੀ ਆਮਦਨ ਇੰਨੀ ਹੋਣੀ ਚਾਹੀਦੀ ਆ, ਘੱਟੋ ਘੱਟ ਹੁਣ $84,000 ਜੇ ਤੁਹਾਡੀ ਸਾਲਾਨਾ ਆਮਦਨ ਆ ਤਾਂ ਤੁਸੀਂ ਆਪਣੇ ਮਾਪਿਆਂ ਨੂੰ 870 ਵੀਜ਼ੇ 'ਤੇ ਕਰਾ ਸਕਦੇ ਹੋ ਅੰਦਾਜ਼ਨ। ਅਤੇ ਉਹਦੇ ਵਿੱਚ ਇੱਕ ਬੰਦੇ ਦੀ ਫੀਸ ਆ ਜਿਹੜੀ ਉਹ $6,370 ਆ 3 ਸਾਲ ਦੀ, ਅਤੇ ਜੇ 5 ਸਾਲ ਵਾਲਾ ਵੀਜ਼ਾ ਲੈਣਾ ਤਾਂ $12,440 ਆ, ਅਤੇ ਜਿਹੜੀ ਸਪੋਂਸਰਸ਼ਿਪ ਦੀ ਪਹਿਲਾਂ ਐਪਲੀਕੇਸ਼ਨ ਲਾਉਣੀ ਆ $420 ਉਹਦੇ ਆ। ਸੋ ਕੁੱਲ ਮਿਲਾ ਕੇ ਇਹ ਇੰਨਾ ਕੁ ਮਹਿੰਗਾ ਕਿ ਲੋਕਾਂ ਦੀ ਹੁਣ ਪਹੁੰਚ ਇਹ ਵੀ ਬਾਹਰ ਹੁੰਦਾ ਜਾਂਦਾ, ਪਰ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਮਜਬੂਰੀ ਬਣ ਜਾਣੀ ਹੈ ਵੀਜ਼ਾ, ਜਾਂ ਦੇਣਾ ਹੀ 3 ਮਹੀਨੇ ਦਾ 6 ਮਹੀਨੇ ਦਾ। ਅੱਗੇ ਤਾਂ ਬਜ਼ੁਰਗਾਂ ਨੂੰ 3 ਸਾਲ ਦਾ ਵੀਜ਼ਾ ਮਿਲ ਜਾਂਦਾ ਸੀ, 1 ਸਾਲ ਲਗਾਤਾਰ ਰਹਿ ਜਾਂਦੇ ਸੀ ਅਤੇ 1 ਸਾਲ ਕਾਫੀ ਹੁੰਦਾ ਸੀ ਨੂੰਹ ਸੱਸ ਲਈ,
1: ਆਹੋ ਇਹਨਾਂ ਕੀ
0: ਜਾਂ ਲੋੜਾਂ ਲੋੜਾਂ ਦਾ ਸੌਦੇ ਜਿਹੜੇ ਹੈਗੇ ਆ, ਨਿਆਣਾ ਪਲ ਗਿਆ ਵੱਡਾ ਹੋ ਗਿਆ
1: ਨਹੀਂ ਇਹਨੇ ਚਾਹ ਵੀ ਕਹਿਣ ਲੱਗ ਪੈਂਦੇ ਵੀ ਹੁਣ ਨਾਲੇ ਬਹਾਨਾ ਜਿਹਾ ਹੁੰਦਾ ਵੀ ਵੀਜ਼ਾ ਖਤਮ ਹੋ ਗਿਆ ਤਾਂ ਆ ਗਏ।
0: ਪਿੱਛੇ ਜੇ ਤਾਂ ਮੈਂ ਇੱਕ ਇਹੋ ਜਿਹਾ ਕੇਸ ਸੁਣਿਆ, ਉਹਨਾਂ ਦੀ ਨੂੰਹ ਨੇ ਬਿਨਾਂ ਦੱਸੇ ਹੀ ਈਮੇਲ ਕਰਤੀ ਸੀਗੀ ਉਹ TRN ਨੰਬਰ 'ਤੇ ਵੀ ਇਹਨੂੰ 3 ਮਹੀਨੇ ਤੋਂ ਬਾਅਦ ਵੀਜ਼ਾ ਨਾ ਦਿਓ ਮੇਰੀ ਸੱਸ ਨੂੰ, ਕੀ ਕਰੋਗੇ ਹੈ ਨਾ ਤੁਸੀਂ
1: ਤੁਹਾਡੇ ਵੱਲੋਂ ਹੀ ਆਏ
0: ਹਾਂ
1: ਮੈਂ ਅੱਗੇ ਗੱਲ ਕਰ ਸਕਦਾ ਜਦੋਂ ਆਪਾਂ ਉਹ ਪਟੀਸ਼ਨ ਨਹੀਂ ਸਾਈਨ ਕਰਵਾਉਂਦੇ ਉਹ ਉਦੋਂ ਸਿੱਖ ਖੇਡਾਂ ਚੱਲ ਰਹੀਆਂ ਉੱਥੇ ਵੀ ਆਪਾਂ ਪਟੀਸ਼ਨ ਸਾਈਨ ਕਰਵਾਈ ਹੈ ਨਾ ਅਤੇ ਉਹ ਇੱਕ ਭੈਣ ਜੀ ਮੇਰੇ ਕੋਲ ਆਏ ਕਹਿੰਦੇ ਵੀ ਰਣਜੋਤ ਤੁਸੀਂ ਕਿਹਾ ਅਤੇ ਆਪਾਂ ਕਰ ਤਾਂ ਦਿੱਤੇ ਆ ਅਤੇ ਮੈਂ ਸੱਚ ਦੱਸਾਂ ਵੈਸੇ ਮੇਰਾ ਜੀ ਨਹੀਂ ਕਰਦਾ ਮੈਂ ਕਿਉਂ ਭੈਣ ਜੀ ਕੀ ਗੱਲ ਹੋਈ ਹੈ ਕਹਿੰਦੇ ਜਿਹੜੀ ਚੜੇਲ ਤੋਂ ਭੱਜੀ ਮੈਂ ਇੱਥੇ ਆਈ ਹਾਂ ਹੁਣ ਫਿਰ ਉਹਨੂੰ ਇੱਥੇ ਸੱਦਣ ਦੇ ਲਈ ਮੈਂ ਪਟੀਸ਼ਨ ਪਾਵਾਂ ਮੈਂ ਆਹ ਠੀਕ ਆ ਵਧੀਆ ਟਰੀਸ ਤੁਸੀਂ ਓਨੈਸਟ ਆਨਸਰ ਦੇ ਰਹੇ ਹੋ
0: ਨਹੀਂ ਕਹਿ ਪਰ ਤੁਹਾਡੇ ਮੰਮਾ ਦਾ ਵੀ ਤਾਂ ਵੀਜ਼ਾ ਫਿਰ ਨਹੀਂ ਲੱਗਣਾ ਨਾ
1: ਉਹ ਨਹੀਂ ਨਾ ਉਹ ਥੋੜ੍ਹੀ
0: ਮੰਮਾ ਨੇ ਇੱਕ ਮੰਮਾ ਜੀ ਨੇ ਹੈ ਨਾ ਅਤੇ
1: ਮੰਮਾ ਨਹੀਂ ਚੜੇਲ ਹੁੰਦੀ ਮੰਮਾ ਜੀ ਚੜੇਲ ਇਹ ਉਹ ਤਾਂ ਸਮੱਸਿਆ
0: ਮੈਨੂੰ ਲੱਗਦਾ ਸਰਕਾਰਾਂ ਨੂੰ ਪਤਾ ਲੱਗਿਆ ਉਹਦੇ ਕਰਕੇ ਹੀ ਕਾਨੂੰਨ ਬਦਲੇ ਉਹਨਾਂ ਨੇ
1: ਨਹੀਂ ਇਸੇ ਕਰਕੇ ਜਿੱਦਾਂ ਆਪਾਂ ਪਿਛਲੇ ਦਿਨ ਹੁਣ ਉਹਦਾ ਡੋਮੈਸਟਿਕ ਵਾਇਲੈਂਸ ਦੇ ਉੱਤੇ ਆਪਾਂ ਕਰ ਰਹੇ ਹਾਂ ਇੱਕ ਸੀਰੀਜ਼ ਹੈ ਨਾ ਅਤੇ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਹੁਣ ਉਹਨਾਂ ਦੇ ਕੋਲ ਕੌਂਸਲਿੰਗ ਦੇ ਲਈ ਆਉਂਦੇ ਨੇ ਅਤੇ ਉਹ 'ਚ ਕਹਿੰਦੇ ਵੀ ਪੱਕਾ ਸਾਨੂੰ ਇੱਕ ਸਵਾਲ ਜਿਹੜਾ ਉਹ ਪੱਕਾ ਹੀ ਹੁਣ ਰੱਖ ਲਿਆ ਗਿਆ ਜਾਂ ਦੇ ਦਿੱਤਾ ਗਿਆ ਵੀ ਸਭ ਤੋਂ ਪਹਿਲਾਂ ਇਹ ਚੀਜ਼ ਪੁੱਛਣੀ ਆ ਵੀ ਅੱਛਾ ਲੜਾਈ ਹੋਈ ਆ ਓਕੇ ਠੀਕ ਆ ਦੋਵਾਂ ਜੀਆਂ ਦੇ ਵਿੱਚ ਕੀ ਪੇਰੈਂਟਸ ਆਏ ਨੇ ਰੀਸੈਂਟਲੀ ਮਤਲਬ ਇਹ ਸਵਾਲ ਕਹਿੰਦੇ ਨੇ ਕਿ ਪੱਕਾ ਪਹਿਲਾਂ ਨਹੀਂ ਹੈਗਾ ਇਹ ਮਤਲਬ ਕੁਐਸਚਨੇਅਰ 'ਚ ਹੁਣ ਇਹ ਸਵਾਲ ਪੱਕਾ ਹੁੰਦਾ ਵਾ ਵੀ ਆਪਾਂ ਜੜ ਲੱਭਣ ਦੇ ਲਈ ਤਾਂ ਕਹਿੰਦੇ ਵੀ ਆਪਣੇ ਕਮਿਊਨਿਟੀ 'ਚ ਆਪਣੇ ਭਾਈਚਾਰੇ 'ਚ ਬਹੁਤੀ ਵਾਰੀ ਇਹੋ ਹੀ ਨਿਕਲਦਾ ਅਤੇ ਉਹ ਕਹਿੰਦੇ ਵੀ ਨਹੀਂ ਉਹ ਰੀਜ਼ਨ ਨਹੀਂ ਆ ਉਹ ਉਹ ਤਾਂ ਠੀਕ ਆ ਉਹ ਸਭ ਕੁਝ ਠੀਕ ਆ ਪਰ ਹਾਂ ਆਏ ਆ
0: ਪਰ ਕਾਰਨ ਆ ਨਾ ਇਹ ਸਵਾਲ ਇਹ ਪੁੱਛਿਆ ਜਾਣਾ ਸੀ ਵੀ ਮੁੰਡੇ ਵਾਲੇ ਪਾਸਿਓਂ ਆਏ ਆ ਕੁੜੀ ਵਾਲੇ ਪਾਸਿਓਂ ਆਏ ਆ
1: ਉਹ ਤਾਂ ਕਿਸੇ ਵਾਲੇ ਪਾਸਿਓਂ ਵੀ ਆਏ ਹੁਣ ਮਤਲਬ ਸ਼ੁਰੂ ਤੇ ਹੋਈ ਜਾਂਦੀ ਹੈ ਹਲਚਲ ਚਲੋ ਖੈਰ ਉਹ ਤੇ
0: ਆਪਾਂ ਸਰਕਾਰ ਨੂੰ ਨਾ ਦੱਸੀਏ ਵੀ ਪੇਰੈਂਟ ਵੀਜ਼ੇ 'ਤੇ ਪਾਬੰਦੀ ਲੱਗਣੀ ਚਾਹੀਦੀ
1: ਉਹ ਫਿਰ ਉੱਥੇ ਉਹ ਗੱਲ ਆ ਜਾਂਦੀ ਹੈ ਵੀ ਦੋਵਾਂ ਧਿਰਾਂ ਨੂੰ ਇੱਕੋ ਜਿਹਾ ਵਾ ਜੇ ਇੱਕ ਨੂੰ
0: ਨਹੀਂ ਵੈਸੇ ਹੁਣ ਪੇਰੈਂਟ ਵੀਜ਼ਿਆਂ ਦੇ ਵਿੱਚ ਵੀ ਪੁਲਿਸ ਕਲੀਅਰੈਂਸ ਮਸਟ ਆ ਅਤੇ ਜਿਹੜੇ ਪਾਰਟਨਰ ਵੀਜ਼ੇ ਆ ਉਹਨਾਂ 'ਚ ਵੀ ਪੁਲਿਸ ਕਲੀਅਰੈਂਸ ਹੁਣ ਮੰਗਣ ਲੱਗ ਗਏ ਆ ਕਿਉਂਕਿ ਜੇ ਤੁਹਾਡੇ ਘਰ ਵਿੱਚ ਕੋਈ ਡੋਮੈਸਟਿਕ ਵਾਇਲੈਂਸ ਨਾਲ ਰਿਲੇਟਡ ਪਹਿਲਾਂ ਕੋਈ ਇੰਸੀਡੈਂਟ ਹੋਈ ਆ ਤਾਂ ਸਰਕਾਰ ਕਹਿ ਸਕਦੀ ਆ ਵੀ ਅਸੀਂ ਤੁਹਾਨੂੰ ਇਹਨਾਂ ਦੇ ਸਪੌਂਸਰ ਨਹੀਂ ਬਣਨ ਦੇਣਾ
1: ਸੋ ਇਹ ਮੰਨ ਲਓ ਜਿਹੜਾ ਕੋਈ ਕੇਸ ਜਿਹੜਾ ਵਾ ਉਹ ਮੰਨ ਲਓ ਤੁਹਾਡੇ ਧੀ ਜਾਂ ਪੁੱਤ ਦਾ ਉਹਨਾਂ ਦੇ ਘਰ ਵੀ ਜੇ ਕੋਈ ਚੱਲ ਰਿਹਾ
0: ਡਿਸਕਲੋਜ਼
1: ਜਾਂ ਜਿਹੜਾ ਸਪੌਂਸਰ ਕਰ ਰਿਹਾ ਉਹਦੇ ਘਰ ਜੇ ਕੋਈ ਚੱਲ ਰਿਹਾ ਤਾਂ ਉਹਦੇ ਨਾਲ ਵੀ ਸਮੱਸਿਆ ਵਾ
0: ਹੋ ਸਕਦੀ ਆ
1: ਅੱਛਾ
0: ਹੈ ਨਹੀਂ ਹੋ ਸਕਦੀ
1: ਨਹੀਂ ਉਹ ਲੱਗਦਾ ਵਾ ਨਾਲ ਹੁਣ
0: ਮੰਗ ਸਕਦੇ ਕੇਸ ਅਫਸਰ ਦੀ ਡਿਸਕ੍ਰੀਸ਼ਨ ਤੇ ਆ
1: ਓਕੇ
0: ਜਿਹੜੇ ਸਪੌਂਸਰਡ ਕੈਟੇਗਰੀ ਦੇ ਵੀਜ਼ੇ ਆ
1: ਓਕੇ
0: ਉਹਦੇ 'ਚ ਸਪੈਸ਼ਲ ਤੁਹਾਨੂੰ ਡੈਕਲਰੇਸ਼ਨਸ ਦੇਣੀਆਂ ਪੈਂਦੀਆਂ ਅਤੇ ਜਿਹੜਾ ਫੋਰਮ ਹੁੰਦਾ ਜਿਹੜਾ ਭਰਦੇ ਹਾਂ ਉਹਦੇ ਵਿੱਚ 36 ਚੀਜ਼ਾਂ ਲਿਖੀਆਂ ਹੁੰਦੀਆਂ ਨੋ ਨੋ ਨੋ ਯੈਸ ਯੈਸ ਯੈਸ ਮੇਰੇ ਆ ਕੋਈ ਕੋਰਟ ਵਿੱਚ ਕੇਸ ਨਹੀਂ ਚੱਲਦਾ ਮੈਨੂੰ ਕੈਰੈਕਟਰ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈ ਇਹ ਨਹੀਂ ਹੈ ਉਹ ਨਹੀਂ ਹੈ ਉਹ ਸਾਰੀਆਂ ਹੁਣ ਆਉਂਦੀਆਂ ਉਹਦੇ 'ਚ ਅਤੇ ਉਸ ਬੇਸ 'ਤੇ ਵੀਜ਼ਾ ਰਿਫਿਊਜ਼ ਕੀਤਾ ਜਾ ਸਕਦਾ ਡਿਪਾਰਟਮੈਂਟ ਵੱਲੋਂ
1: ਸੋ ਨਾ ਬਈ ਲੜਨ ਤੋਂ ਪਹਿਲਾਂ ਇਹ ਵੀ ਚੀਜ਼ਾਂ ਸੋਚ ਲਿਆ ਕਰੋ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ ਰੇਡੀਓ ਹਾਂਜੀ 1674 AM
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਈ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਕਹਾਣੀ ਕਣਕਾਂ ਦੇ ਓਲੇ,
3: ਸਾਡਾ ਰੱਬ ਵਸਦਾ
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਵੈਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: विजिट करो bansalimmigration.com.au.
1: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruaati tankhaah naal shuru karo ate naukri dauran dooji bhasha di varto karke patte kamao. Victoria Police, recruiting now. Authorized by the Victorian Government, Melbourne.
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: रेडियो हांजी 1674 में करी फिर तो तुहाडा सारयां दा स्वागत प्रोग्राम हांजी मेलबर्न दे विच ते गल्लां बातां साडियां चल रहियां सी पेरेंट वीजे दे बारे सो इस टाइम दे उत्ते जिहड़ा रौला रप्पा जिहा पैणा शुरू होया वा हाले हो सकदा तुहाडे तक ना पहुंचा होवे पर बहुत जल्द वेरी सून तुहाडे तक इह गल्लां बातां जिहड़ियां ने पहुंचण दे आसार ने हो सकदा किसी भी रूप दे विच पहुंचना हाले तक कोई डरन वाला काम नहीं पर हाँ सरकार दे वल्लों कुछ संकेत जरूर दित्ते जाणे शुरू होए ने जिहदे विच तुहाडे नाल अगाऊं इह जानकारियां आपां सांझियां कर रहे हैं सो उस विषय दे उत्ते गल्लबात आ ओह कंटिन्यू रखदे मेरे नाल ने डॉक्टर प्रीतेंद्र करेवाल
1: जी हुणे हुणे जुड़े स्रोतियां नूं प्यार भरी सति श्री अकाल ते प्रोग्राम दे पहले हिस्से च असीं जिक्र कर चुके हां डिपार्टमेंट ऑफ होम अफेयरस दा टोनी बर्क उहनां दा जिन्हां ने अज बुधवार वाले दिन नैशनल प्रेस क्लब दे विच माइग्रेशन नाल संबंधित कुछ बयानबाजी करनी सी कुछ जानकारी सांझी करनी सी पर उहनां दे जिहड़े ओह अधिकारित बयान ने ओह हुण पोस्टपोन कर दित्ते गए आ उहदे विच हुण डिले नज़र आ रही आ उहदे पिछे की कारण ने इहदे ते तां डिपार्टमेंट ने कोई हजे टीका टिप्पणी नहीं कीती पर साडा ये जरूर सी कि क्यों ना असी वो जिहड़ियां कई बार अणदिस दे चो दिसदा घड़न वाली गल हुंदी आ क्योंकि मैं एक माइग्रेशन एजेंट वजो भी काम करदा कई बार वो संकेत तौर पर जिवें रणजोत होना ने दसिया कुछ ना कुछ पता लगना शुरू हो जाता तुहानू सरकार दे हाव भाव पता लगने शुरू हो जाते तो अगाऊं बहुत सारे लोग तैयार भी हो जाते जिवें हुण तुसीं बहुत सारे माइग्रेशन एजेंट्स दीआं इस वेले जे सोशल मीडिया पोस्टां वेखो तो वह तो यही कहिंदे नज़र आउंदे आ कि भाई जे तुहाडे वीज़ाज ते नो फर्दर स्टे कंडीशन नहीं लगी तो अज की तरीक जे वो तुहाडे मापे इत्थे आ ते जे तुसीं पेरेंट वीज़ा अवेल करना चाहुंदे आ तां इहनूं डिले ना करियो इस बार हो सकदा अगली वार नूं जदों आउण तां उहनां नूं कंडीशनां ला के इत्थे भेजिया जावे कई बार सोचा जांदा ना वी कोई नहीं अगली वार देख लांगे ते पैसे बहुत ने फीसां बहुत ने पर तेरा यही स्वर्ग होना पूज बजुर्गां नूं कदे तूं वी बजुर्ग होना ये साडे माँ बाप ने जिन्हां की देखभाल सांभ संभाल की जिम्मेवारी बहुत सारे लोग आ जिहड़े महसूस करदे आ वो साडी आ हम तुम्हें मुफ्त में जो मिले हैं कदर ना करना हक है तुम्हारा तो इस करके बड़ा पैसे नूं तरजीह देने की बजाय जे उन्हूं थोड़ा जा इमोशनल एंगल तो भी देखा जाए तो जे तुहाडी जां इह कह लिया जाए जिवें रणजोत ते मैं हासे हासे कहने जे मापिया ना बनती आ तो भाई है ना तो उन्हां नूं इत्थे रखना चाहुंदे हो तो थोड़ा जिहा उन्हूं अपने ढंग नाल प्लैन करना शुरू कर दिओ इरशाद संधु का एक शेयर आ वह मेरे याद आता हों बाबू जी मैं इंज नहीं पढ़िया पढ़न लई साडे घर दी छां ने घर घर भांडे मांजे ते रुख ने इट्टां ढोईआं क्योंकि बड़े लोग ने जिन्हां ने तंगियां तुरशियां च अपनी जिंदगी कढ़ी आ ते वह अपने माँ बाप दे बनाए ही बने ने ते इस बिरद उमरे जे उन्हां नूं लगदा वी उन्हां दी देखभाल सांभ संभाल करन लई उत्थे नहीं ते साडा फर्ज़ आ उन्हां दी देखभाल ते सांभ संभाल ते तुसीं उन्हां नूं किसी ना किसी ढंग तरीके नाल इत्थे लै के आउणा चाहुंदे हो तां उस लई तुहानूं सोचना शुरू कर देना चाहीदा
0: जी बिल्कुल एक मैसेज भी है कहिंदे ने कि इन विच कैटेगरी ऑफ एज पेरेंट वीज़ा वी कैन गैट मेडिकेयर आफ्टर अपलाइंग फॉर सिंगल एज्ड पेरेंट वीज़ा माई मॉम ऑन विजिटर वीज़ा हेयर एंड शी इज़ 69 ते एलिजिबिलिटी इन्हां दी फैमिली बैलेंस दी बनदी है मेडिकेयर ते औखा ही है जी
1: मेडिकेयर जी हुण बड़े लोग आ जिहड़े माइग्रेशन एजेंट योग योग ढंग नाल 838 अपलाई करी जांदे आ जिथे सिंगल पेरेंट आ जां मतलब माँ जां पिता है नहीं उन्हां चों इक है नहीं उहदी पर कंडीशन यह आ कि 3 साल फाइनैशली डिपेंडेंट होने उहदे विच आम तौर पर मेडिकेयर वैसे तो केस अफसर की डिस्क्रिप्शन ते हुंदा पर वो मिल जाता पर वो जिहड़ा एज डिपेंडेंट हैगा वीज़ा वा वो आम तौर पर मापिया वाले जिहड़े वीज़े आ उन्हां च नहीं मिलता सो कुल मिला के मेडिकेयर वाला काम आ जिहड़ा पहला पहला जब तो अज तो 10 साल पहला की गल आ उदों लगती लगोचर सी किसी किसी नूं टावे टले नूं दे दिंदे सी किसी नूं नहीं दिंदे सी
0: पर मान लो जे आपां प्राइवेट इंश्योरेंस तो वैसे भी कंडीशन है वीज़े की जे आपां प्राइवेट इंश्योरेंस कराई फिर मेडिकेयर की लोड़ भी की आ
1: जे तुसीं मान लो तुहाडे कोल मेडिकेयर आ फिर तुहानूं प्राइवेट इंश्योरेंस नहीं करवानी पैंदी
0: उही गल हो गई ना पर जे आपां अपना साडे वीज़े की कंडीशन है मान लो मेडिकेयर आपां प्राइवेट इंश्योरेंस आपां कराई आ तो मेडिकेयर दे नालों तां बैटर सहूलतां उहदे च आ जाणियां
1: कई परमानेंट वीज़े आ जिहदे च मेडिकेयर मिल जाता पर जिहड़ा इन्हां दा एग्जिस्टिंग विजिटर वीज़ा उहदे च तुहानूं इंश्योरेंस करवानी पैंदी आ आमतौर ते 8501 कंडीशन वी ला दिंदे आ
0: सो एडा कोई मैनूं नहीं लगदा कि कोई बहुत वड्डा कोई
1: क्योंकि वो $250-$300 एक पासे तुहानूं रखना ही पैणा बहुत सारे लोग है ना दूजियां कंपनियां नाल जिहड़े हॉस्पिटल ओनली कवर भी लै लैंदे आ ते उहदे च उह फिर GP ते GP नाल संबंधित कॉस्टां जिहड़ियां उह कवर नहीं हुंदियां पर रब ना करे कोई अणहोणी होवे ते उहनां सूरतां च हस्पताल नाल संबंधित जिन्ने खर्चे आ उह कवर कर लैंदे आ उहदे च तुहानूं जिहड़ी इंश्योरेंस आ उह काफ़ी सस्ती मिल जाती है कंपेयर टू जिहड़ी नॉर्मल इंश्योरेंस आपां करवाउंदे आ ਜਿਹੜੀ ਇਸ ਵੇਲੇ $250 to $300 ਹਰੇਕ ਮਹੀਨੇ ਦਾ ਲਾ ਕੇ ਚੱਲੋ
0: ਜੀ। ਬਿਲਕੁਲ, ਅਤੇ ਮੈਂ ਇੱਕ ਬੇਨਤੀ ਸਾਰੇ ਸੁਣਨ ਵਾਲਿਆਂ ਅੱਗੇ ਕਰਾਂ ਕਿ ਮਤਲਬ ਸਲਾਹ ਮਸ਼ਵਰਾ ਕੋਈ ਲੈਣਾ ਤੁਸੀਂ ਅਲੱਗ ਤੋਂ ਜਿਹੜੇ ਸਵਾਲ ਭੇਜ ਰਹੇ ਹੋ, ਮੇਰੇ ਖਿਆਲ ਦੇ ਨਾਲ ਆਪਾਂ ਜਿਹੜਾ ਇਸ ਤੋਂ ਬਾਹਰ ਜਾ ਰਹੇ ਹਾਂ ਵੀਜ਼ੇ ਤੋਂ, ਸੋਰੀ ਵਿਸ਼ੇ ਤੋਂ। ਸੋ ਜੇ ਤੁਹਾਡੇ ਸਲਾਹ ਮਸ਼ਵਰੇ ਨੇ ਕੋਈ, ਉਹ ਜਿਹੜੇ ਵੀ ਏਜੰਟ ਦੇ ਨਾਲ ਤੁਸੀਂ ਤੁਹਾਡਾ ਵਾਹ ਵਾਸਤਾ ਵਾ, ਉਹਦੇ ਨਾਲ ਤੁਸੀਂ ਕਰੋ ਸਲਾਹ ਤਾਂ ਜ਼ਿਆਦਾ ਬਿਹਤਰ ਹੈ, ਜਾਂ ਫਿਰ ਤੁਸੀਂ ਗਰੇਵਾਲ ਸਾਹਿਬ ਨਾਲ ਕਰਨਾ ਅਤੇ ਇਹਨਾਂ ਨੂੰ ਤੁਸੀਂ ਪ੍ਰੋਗਰਾਮ ਤੋਂ ਬਲੈਦਾ ਕਾਲ ਕਰਕੇ ਸਵਾਲ ਰੱਖ ਲਿਓ, ਕਿਉਂਕਿ ਹੁੰਦਾ ਇਹ ਹੈ ਕਿ ਇਹ ਸਵਾਲ ਸਿਰਫ ਜਿਹੜੇ ਨੇ ਤੁਹਾਡੇ ਕੇਸ ਦੇ ਨਾਲ ਸੰਬੰਧਿਤ, ਬਾਕੀ ਜਿਹੜੇ ਮੰਨ ਲਓ ਇੰਨੇ ਜਣੇ ਸੁਣ ਰਹੇ ਨੇ ਉਹਨਾਂ ਦੇ ਲਈ ਇਹ ਚੀਜ਼ਾਂ ਸ਼ਾਇਦ ਓਨੀਆਂ ਨਹੀਂ ਇੰਟਰਸਟਿੰਗ ਹੋਣਗੀਆਂ ਜਾਂ ਨੌਲੇਜ ਵਾਲੀਆਂ, ਪਰ ਇੱਥੇ ਮੇਨ ਚੀਜ਼ ਇਹ ਆ ਕਿ ਪੇਰੈਂਟ ਵੀਜ਼ਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਕੀ ਸਰਕਾਰ ਫੇਰਬਦਲ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤੁਹਾਨੂੰ ਕੀ ਲੱਗ ਰਿਹਾ ਵਾ ਵੀ ਕਿਹੜੀ ਚੀਜ਼ ਦੇ ਵਿੱਚ ਤੁਹਾਨੂੰ ਮੁਸ਼ਕਲ ਹੈ, ਜਾਂ ਤੁਹਾਨੂੰ ਕਿਹੜੀ ਚੀਜ਼ ਦੇ ਵਿੱਚ ਮੁਸ਼ਕਲ ਦਰਪੇਸ਼ ਪਹਿਲਾਂ ਆਈ ਹੈ, ਜਾਂ ਤੁਸੀਂ ਕੀ ਸੋਚਦੇ ਹੋ ਵੀ ਕਿੱਦਾਂ ਦਾ ਹੋਣਾ ਚਾਹੀਦਾ ਵਾ ਸਿਸਟਮ, ਕੀ ਆਈਡੀਅਲ ਸਿਸਟਮ ਹੈ। ਸੋ ਆਪਾਂ ਉਸ ਵਿਸ਼ੇ 'ਤੇ ਰਹਿ ਕੇ ਜੇ ਗੱਲ ਕਰੀਏ, ਕਿਉਂਕਿ ਸਮਾਂ ਸਿਰਫ ਜੇ ਪਹਿਲਾਂ ਤੁਸੀਂ ਕਰ ਦਿਓ ਤਾਂ ਫਿਰ ਗੱਲ ਹੋਰ ਸੀ, ਹੁਣ ਸਾਡੇ ਕੋਲ ਮਿੰਟ ਗਿਣਤੀ ਦੇ 10 ਕੁ ਬਚੇ ਨੇ। ਹਾਂਜੀ,
1: ਸਾਨੂੰ ਮਾਈਗ੍ਰੇਸ਼ਨ ਏਜੰਟਸ ਨੂੰ ਇਹ ਵੀ ਪੜ੍ਹਾਇਆ ਜਾਂਦਾ ਕਿ ਜਨਰਲ ਐਡਵਾਈਸ ਅਤੇ ਮਾਈਗ੍ਰੇਸ਼ਨ ਐਡਵਾਈਸ 'ਚ ਫਰਕ ਆ। ਮਾਈਗ੍ਰੇਸ਼ਨ ਐਡਵਾਈਸ ਹੈਗੀ ਆ ਜੀ ਤੁਹਾਡੇ ਇੰਡੀਵਿਜੁਅਲ ਕੇਸ ਨਾਲ ਸੰਬੰਧਿਤ, ਜਿਹੜੀ ਜਨਰਲ ਐਡਵਾਈਸ ਆ ਉਹ ਜਨਰਲੀ ਆ, ਮਤਲਬ ਉਹ ਸਾਰਿਆਂ 'ਚ ਹੀ ਲਾਗੂ, ਹਾਥੀ ਕਿ ਪਾਓ ਮੈਂ ਸੌਕਾ ਪਾਓ, ਅਸੀਂ ਉਸ ਕਿਸਮ ਦੀਆਂ ਗੱਲਾਂ ਸਹਿਜੇ ਤੌਰ 'ਤੇ ਅਸੀਂ ਸੌਖੀਆਂ ਹੀ ਕਰ ਲੈਂਦੇ ਹਾਂ, ਕਿਉਂਕਿ ਮਾਈਗ੍ਰੇਸ਼ਨ ਐਡਵਾਈਸ ਤੁਹਾਨੂੰ ਜੇ ਕੋਈ ਸਪੈਸੀਫਿਕ ਮੈਂ ਚੀਜ਼ ਦੱਸਦਾ ਤਾਂ ਉਹ ਕੇਸ ਲਾਅ ਪੋਲਿਸੀ ਕਾਨੂੰਨ ਦੇ ਹਿਸਾਬ ਨਾਲ ਦੱਸਣੀ ਪੈਂਦੀ ਆ। ਪਰ ਜਿਹੜੀਆਂ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਉਹ ਆ ਵੀ ਸਰਕਾਰ ਕਿੱਧਰ ਨੂੰ ਸੋਚ ਰਹੀ ਆ, ਕਿੱਧਰ ਨੂੰ ਜਾ ਰਹੀ ਆ, ਅਤੇ ਆਉਣ ਵਾਲੇ ਸਮੇਂ 'ਚ ਪੇਰੈਂਟ ਵੀਜ਼ੇ ਦਾ ਕੀ ਭਵਿੱਖ ਹੋ ਸਕਦਾ। ਉਹਦੇ 'ਚ 8-9 ਜ਼ਰੂਰੀ ਨੁਕਤੇ ਨੇ ਜਿਹੜੇ, ਕਿਉਂਕਿ ਸਮਾਂ ਬਹੁਤਾ ਨਹੀਂ ਰਹਿੰਦਾ, ਉਹਦੇ 'ਚ ਆਪਾਂ ਜੇ ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚੋਂ ਜਾਣਕਾਰੀ ਮਿਸ ਕਰ ਦਿੱਤੀ ਆ ਤਾਂ ਅਸੀਂ ਉਹਨੂੰ ਥੋੜ੍ਹਾ ਰਿਵਾਈਜ਼ ਵੀ ਕਰ ਦਿੰਦੇ ਹਾਂ। ਸਭ ਤੋਂ ਇੰਪੋਰਟੈਂਟ ਜਿਹੜਾ ਇਸ ਵੇਲੇ ਮੇਜਰ ਇਸ਼ੂ ਆ ਉਹ ਹੈਗਾ ਬੈਕਲੋਗ ਦਾ। 1,51,000 ਲੋਕ ਨੇ ਇਸ ਵੇਲੇ ਜਿਹੜੇ ਪੇਰੈਂਟ ਵੀਜ਼ੇ ਦੀ ਵੇਟ ਕਰ ਰਹੇ ਆ, ਅਤੇ ਹਰੇਕ ਸਾਲ ਪੇਰੈਂਟ ਵੀਜ਼ੇ ਦਾ ਜਿਹੜਾ ਕੋਟਾ ਉਹ ਨਿਰਧਾਰਿਤ ਕੀਤਾ ਜਾਂਦਾ ਸਰਕਾਰ ਵੱਲੋਂ। ਪਹਿਲਾਂ 5,000 ਸੀ, ਫਿਰ ਵਧਾ ਕੇ ਲੇਬਰ ਵਾਲਿਆਂ ਨੇ 8,500 ਕਰਤਾ ਸੀ, ਅਤੇ ਫਿਰ ਇਹਨੂੰ ਹੁਣ ਘਟਾ ਕੇ ਫਿਰ 7,000 'ਤੇ ਲੈ ਆਉਂਦਾ। ਸੋ ਇਹਨੂੰ ਹਿਸਾਬ ਲਾਓ ਤੁਸੀਂ, 7,000 ਜੇ ਇੱਕ ਸਾਲ 'ਚ ਵੀਜ਼ਾ ਦਿੰਦੇ ਆ ਤਾਂ ਕਿੰਨੇ ਸਾਲਾਂ 'ਚ 1,51,000 ਵੀਜ਼ਾ ਦਿੱਤਾ ਜਾਊਗਾ। ਉਸ ਲਿਹਾਜ਼ ਨਾਲ 35-40 ਸਾਲ ਦੀ ਵੇਟ ਆ, ਅਤੇ ਹਰੇਕ ਸਾਲ ਜੇ ਐਪਲੀਕੇਸ਼ਨਾਂ 10-10, 20-20, 50-50 ਹਜ਼ਾਰ ਵੱਧਦੀਆਂ ਰਹੀਆਂ ਤਾਂ ਇਹ ਵੇਟ ਪੀਰੀਅਡ ਵੱਧ ਕੇ 50 ਸਾਲ ਹੋ ਜਾਣਾ, ਅਤੇ 67 ਸਾਲ ਦੀ ਉਮਰ ਜੀ ਦਾ ਵੀਜ਼ਾ ਪੈਂਦਾ ਉਹਦਾ, 112 ਸਾਲ ਦੀ ਉਮਰ ਜਾ ਕੇ ਬਾਬਾ ਫੌਜਾ ਸਿੰਘ ਵਾਲੀ ਉਮਰ ਜਾ ਕੇ ਵੀਜ਼ਾ ਆਉਣਾ, ਜੋ ਕਿ ਤੁਹਾਨੂੰ ਪਤਾ ਹੀ ਆ ਕਿ ਲੌਜੀਕਲੀ ਪੋਸੀਬਲ ਨਹੀਂ ਹੈ। ਇਹ ਮੈਂ ਏਜਡ ਪੇਰੈਂਟ ਵੀਜ਼ੇ ਦੀ ਗੱਲ ਕਰ ਰਿਹਾ ਜਿਹੜੀ 804 ਕੈਟੇਗਰੀ ਆ, ਜਿਹੜੀ ਪੈਨਸ਼ਨੇਬਲ ਏਜ 'ਤੇ ਪੈਂਦਾ 67 ਸਾਲ ਦੀ ਉਮਰ 'ਚ। ਦੂਜਾ ਇਹਦੀ ਬੜੀ ਜ਼ਿਆਦਾ ਲੌਂਗ ਵੇਟਿੰਗ ਪੀਰੀਅਡ ਆ ਜਿਹੜੀ ਆਪਾਂ ਜ਼ਿਕਰ ਕੀਤਾ, 35-40 ਸਾਲ 33 ਸਾਲ। ਜਿਹੜਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਉਹਦੇ 'ਚ $1,00,000 'ਚ ਦੋਨੋਂ ਮਾਪੇ ਆਪਾਂ ਪੱਕੇ ਕਰਾ ਲਈਦੇ ਸੀ, ਅੱਗੇ ਉਹ 6 ਸਾਲ ਹੋ ਗਿਆ, ਫਿਰ ਵੱਧ ਕੇ 8 ਸਾਲ ਹੋ ਗਿਆ, ਫਿਰ ਉਹ ਵੱਧ ਕੇ ਹੁਣ 15 ਸਾਲ 'ਤੇ ਜਾ ਪਹੁੰਚਿਆ। ਸੋ ਉਹ ਵੀ ਮਾਮਲਾ ਕਾਫੀ ਖਟਾਈ 'ਚ ਆ। ਅਤੇ ਦੂਜਾ, ਹਰੇਕ ਸਾਲ ਇਹਦਾ ਐਨੂਅਲ ਕੋਟਾ ਘੱਟਦਾ ਜਾ ਰਿਹਾ ਅਤੇ ਐਪਲੀਕੇਸ਼ਨਾਂ ਵੱਧਦੀਆਂ ਜਾ ਰਹੀਆਂ, ਉਹਦੇ ਤੋਂ ਲੱਗਦਾ ਇਹ 15 ਸਾਲ ਵੀ ਕਦੇ ਵੱਧ ਕੇ 20-22 ਸਾਲ ਹੋ ਜਾਣਗੇ, ਹੈ ਨਾ। ਚੌਥਾ, ਇਹਦੀ ਵੀਜ਼ਾ ਕੋਸਟ ਬਹੁਤ ਜ਼ਿਆਦਾ ਕੰਪੇਅਰ ਟੂ ਦੂਜੇ ਮੁਲਕਾਂ ਦੀ ਆਪਾਂ ਜੇ ਗੱਲ ਕਰਨੀ ਹੋਵੇ, ਅਤੇ ਇਸ ਵਾਰ ਇਹਨਾਂ ਨੇ ਜਿਉਂ ਹੀ ਜੁਲਾਈ ਚੜ੍ਹਿਆ ਅਤੇ ਇਹ ਵੀਜ਼ੇ ਦੀਆਂ ਫੀਸਾਂ 25% ਵਧਾ ਤੀਆਂ ਨੇ ਏਜ ਪੇਰੈਂਟ ਵੀਜ਼ੇ ਦੀਆਂ, ਅਤੇ ਉਹ ਹੁਣ ਲੋਕਾਂ ਦੀ ਪਹੁੰਚ ਤੋਂ ਬੜਾ ਬਾਹਰ ਨੂੰ ਜਾ ਰਿਹਾ। ਅਤੇ ਇੱਕ ਹੋਰ ਇੰਪੋਰਟੈਂਟ ਇਹ 'ਚ ਆਸਪੈਕਟ ਇਹ ਆ, ਲਿਮੀਟੇਸ਼ਨਸ ਬਹੁਤ ਨੇ, ਕੋਈ ਆਮ ਤੌਰ 'ਤੇ ਵਰਕ ਰਾਈਟ ਨਹੀਂ ਮਿਲਦੇ, ਅਤੇ ਜਿਹੜਾ ਸਟੇ ਆ, ਜੇ ਮੰਨ ਲਓ ਹੁਣ ਤੁਸੀਂ ਬ੍ਰਿਜਿੰਗ ਏ 'ਤੇ ਹੋ ਤਾਂ ਇੰਡੀਆ ਜਾਣ ਲਈ ਫਿਰ ਤੁਹਾਨੂੰ ਬੀ ਲੈਣਾ ਪੈਣਾ, ਉਹਦੇ 'ਚ ਕਈ ਵਾਰ ਤੁਹਾਨੂੰ ਖੱਜਲ ਖਰਾਬੀ ਵੀ ਹੁੰਦੀ ਆ। ਅਤੇ ਦੂਜਾ, ਤੁਹਾਨੂੰ ਹੈਲਥ ਇੰਸ਼ੋਰੈਂਸ ਮੇਨਟੇਨ ਰੱਖਣੀ ਪੈਂਦੀ ਆ। ਕਈ ਵੀਜ਼ੇ ਇਹੋ ਜਿਹੇ ਆ ਜਿਹਦੇ 'ਚ ਸਪੋਂਸਰ ਦੀ ਕੋਈ ਇਨਕਮ ਦੀ ਰਿਕੁਆਇਰਮੈਂਟ ਹੁੰਦੀ ਆ, ਜਿਵੇਂ 870 ਵੀਜ਼ਾ, ਉਹਦੇ 'ਚ ਆਮ ਤੌਰ 'ਤੇ ਅਸੀਂ ਮੋਟਾ ਜਿਹਾ ਹਿਸਾਬ ਲਾ ਕੇ ਚੱਲਦੇ ਹਾਂ ਵੀ ਭਾਈ ਘੱਟੋ ਘੱਟ $84,000 ਆਮਦਨ ਤੁਹਾਡੀ ਹੋਵੇ, ਚਾਹੇ ਦੋਨਾਂ ਜਾਣਿਆਂ ਦੀ ਜੋੜ ਕੀ ਹੋਵੇ। ਅਤੇ ਇਹਦੇ 'ਚ ਕੋਈ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸ ਦਾ ਪਾਥਵੇ ਵੀ ਹੈ ਨਹੀਂ, ਕੋਈ ਆਸ ਵੀ ਹੈ ਨਹੀਂ, ਕਿਉਂਕਿ ਸਮਾਂ ਬਹੁਤ ਲੱਗ ਰਿਹਾ, ਅਨਲੈਸ ਕਿ ਤੁਸੀਂ ਉਹ ਜਿਹੜਾ $1,00,000 ਵਾਲਾ ਕੰਟਰੀਬਿਊਟਰੀ ਵੀਜ਼ਾ ਪਾਇਆ ਹੋਇਆ। ਅਤੇ ਦੂਜਾ, ਅਨਸਰਟਨਟੀ ਬਹੁਤ ਜ਼ਿਆਦਾ, ਡਿਪਾਰਟਮੈਂਟ ਆਏ ਦਿਨ ਕੋਈ ਨਾ ਕੋਈ ਅਨਾਊਂਸਮੈਂਟ ਕਰਦਾ ਰਹਿੰਦਾ ਜਿਹਦੇ ਨਾਲ ਬੀ ਪੀ ਘਟਣ ਵਧਣ ਦੀ ਸੰਭਾਵਨਾ ਵੱਧ ਜਾਂਦੀ ਆ। ਹੁਣ ਜਿਵੇਂ ਟੋਨੀ ਬਰਕ ਹੁਣਾਂ ਨੇ ਅੱਜ ਬਿਆਨ ਦਿੱਤਾ ਨਹੀਂ, ਪਰ ਉਹਦੇ ਬਾਵਜੂਦ ਵੀ ਆਪਾਂ ਆਹ ਹੁਣ 2-2.5 ਘੰਟੇ ਇਸ ਟੋਪਿਕ 'ਤੇ ਲਾ ਦਿੱਤੇ ਆ, ਹਜੇ ਅਧਿਕਾਰਤ ਬਿਆਨ ਉਹਨਾਂ ਦੇ ਆਉਣੇ ਆ। ਪਰ ਏ ਬੀ ਸੀ ਜਿਹੜੀ ਇੱਥੋਂ ਦਾ ਪ੍ਰਮੁੱਖ ਮੀਡੀਆ ਅਦਾਰਾ, ਉਹਨੇ ਰਿਵੀਲ ਕੀਤਾ ਵੀ ਆਉਣ ਵਾਲਾ ਸਮਾਂ ਹੋ ਸਕਦਾ, ਜਿਵੇਂ ਆਪਾਂ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਹੋ ਸਕਦਾ, ਬਾਈ ਦਾ ਟਾਈਮ ਨਾ ਹੋਵੇ। ਅਤੇ ਹੁਣ ਤਾਂ ਆਪਾਂ ਔਨਸ਼ੋਰ ਵੀਜ਼ੇ ਪਾਈ ਜਾਂਦੇ ਹਾਂ ਪੇਰੈਂਟ ਵੀਜ਼ੇ, ਕਿਉਂਕਿ ਵਿਜ਼ਟਰ ਵੀਜ਼ੇ 'ਤੇ ਮਾਪੇ ਆ ਜਾਂਦੇ ਆ ਅਤੇ ਜਦੋਂ 67 ਸਾਲ ਦੀ ਉਮਰ ਹੁੰਦੀ ਆ ਬਹੁਤ ਸਾਰੇ ਲੋਕ ਏਜ ਪੇਰੈਂਟ ਵੀਜ਼ੇ ਨੂੰ ਅਵੇਲ ਕਰ ਲੈਂਦੇ ਆ। ਪਰ ਜੇ ਮੰਨ ਲਓ ਉਹਦੇ 'ਤੇ ਕੰਡੀਸ਼ਨ ਲੱਗ ਕੇ ਆਵੇ ਜਿਹਨੂੰ ਅਸੀਂ 8503 ਕੰਡੀਸ਼ਨ ਕਹਿੰਦੇ ਹਾਂ, ਉਹਦੇ ਫਿਰ ਵੇਵਰ ਅਪਲਾਈ ਕਰਨੇ ਪੈਂਦੇ ਆ। ਅਤੇ ਉਸ ਕੇਸ ਵਿੱਚ ਤੁਸੀਂ ਜੇ ਇੱਥੇ ਵਿਜ਼ਟਰ ਵੀਜ਼ੇ 'ਤੇ ਮੰਨ ਲਓ 3 ਮਹੀਨੇ ਲਈ ਆਏ ਹੋ ਅਤੇ ਚਾਹੁੰਦੇ ਹੋ 6 ਮਹੀਨੇ ਦਾ ਹੋਰ ਵਿਜ਼ਟਰ ਵੀਜ਼ਾ ਮਿਲ ਜੇ, ਤਾਂ ਇੱਥੇ ਅਸੀਂ ਇੱਕ ਨਵੀਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਲੌਂਚ ਕਰ ਦਿੰਦੇ ਹਾਂ। ਪਰ ਜੇ ਉਹ ਕੰਡੀਸ਼ਨ ਲੱਗੀ ਹੋਈ ਆ ਤਾਂ ਫਿਰ ਤੁਸੀਂ ਵਿਜ਼ਟਰ ਵੀਜ਼ਾ ਵੀ ਨਹੀਂ ਵਧਾ ਸਕਦੇ, ਏਜ ਪੇਰੈਂਟ ਵੀਜ਼ਾ ਪਾਉਣਾ ਤਾਂ ਦੂਰ ਦੀ ਗੱਲ ਆ। ਇੱਦਾਂ ਹੀ ਪਾਰਟਨਰ ਵੀਜ਼ੇ 'ਚ ਵੀ ਇਹੀ ਕਾਨੂੰਨ ਲਾਗੂ ਹੋਊਗਾ, ਜੇ ਕੋਈ ਇੱਥੇ ਆ ਜਾਂਦਾ ਵਿਜ਼ਟਰ ਵੀਜ਼ਾ 'ਤੇ ਤਾਂ ਕਿਸੇ ਹੋਰ ਕਿਸਮ ਦਾ ਵੀਜ਼ਾ ਨਹੀਂ ਪਾਇਆ ਜਾ ਸਕਦਾ। ਜਿਵੇਂ ਹੁਣ ਸਟੂਡੈਂਟ ਵੀਜ਼ਾ ਹੀ ਕਹਿ ਲਓ, ਸਟੂਡੈਂਟ ਵੀਜ਼ੇ 'ਤੇ TR ਪਾ ਲੈਂਦੇ ਆ, ART 'ਤੇ ਹੈ ਨਾ ਬ੍ਰਿਜਿੰਗ ਏ ਮਿਲ ਜਾਂਦਾ, ਜਾਂ ਕੋਈ ਹੋਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ। ਜਿਹੜੀਆਂ ਦੂਜੀਆਂ ਪਾਰਟੀਆਂ ਉਹ ਤਾਂ ਇੱਥੋਂ ਤੱਕ ਇਹ ਵੀ ਕਹਿ ਚੁੱਕੀਆਂ ਵੀ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਤਾਂ ਉਹਨੂੰ ਬ੍ਰਿਜਿੰਗ ਨਾ ਦੇ ਕੇ ਉਹਨੂੰ ਕਹੀਏ ਵੀ ਚੱਲ ਬਈ ਹੁਣ ਆਪਣੇ ਮੁਲਕ ਵਾਪਸ ਚੱਲ, ਉੱਥੇ ਬਹਿ ਕੇ ਵੇਟ ਕਰ ਜਦ ਤੱਕ ਤੇਰਾ ਟ੍ਰਿਬਿਊਨਲ ਜਾਂ ਜੱਜ ਜਾਂ ਕੋਰਟ ਫੈਸਲਾ ਨਹੀਂ ਲੈ ਲੈਂਦੀ। ਸੋ ਫਿਊਚਰ ਦੇ ਵਿੱਚ ਪੋਲਿਸੀਜ਼ ਕਿੱਧਰ ਨੂੰ ਜਾਣੀਆਂ ਇਹਦੇ 'ਤੇ ਕੁਛ ਕਿਹਾ ਨਹੀਂ ਜਾ ਸਕਦਾ। ਅਤੇ ਇੱਕ ਹੋਰ ਜਿਹੜੀ ਪੇਰੈਂਟ ਵੀਜ਼ੇ ਨਾਲ ਸਭ ਤੋਂ ਵੱਡੀ ਸਮੱਸਿਆ, ਫੈਮਿਲੀ ਬੈਲੈਂਸ ਟੈਸਟ ਜਿਹੜਾ ਹੈਗਾ, ਉਹਦੇ 'ਚ ਇਹ ਆ ਵੀ ਅੱਧੇ ਤੋਂ ਵੱਧ ਬੱਚੇ ਤੁਹਾਡੇ ਇੱਥੇ ਹੋਣੇ ਚਾਹੀਦੇ ਆ। ਬਹੁਤ ਸਾਰੇ ਪਰਿਵਾਰ ਉਹ ਕੰਡੀਸ਼ਨ ਨੂੰ ਮੀਟ ਨਹੀਂ ਕਰਦੇ, ਉਹਨਾਂ ਲਈ ਇਹ ਬਹੁਤ ਵੱਡਾ ਚੈਲੰਜ ਆ। ਅਤੇ ਉਹਨਾਂ ਕੋਲ ਫਿਰ ਸਿਰਫ ਇੱਕ ਆਪਸ਼ਨ ਬਚਦੀ ਆ 870 ਵੀਜ਼ਾ, ਜਿਹੜਾ ਲੌਂਗ ਸਟੇ ਪੇਰੈਂਟ ਵੀਜ਼ਾ ਜਿਹਨੂੰ ਕਹਿੰਦੇ ਆ, ਉਹਦੇ 'ਚ 3 ਸਾਲ ਜਾਂ 5 ਸਾਲ ਦਾ ਵੀਜ਼ਾ ਮਿਲ ਜਾਂਦਾ ਅਤੇ ਉਹਦੇ 'ਚ ਉਹਨਾਂ ਨੂੰ ਫਰੀਕੁਐਂਟਲੀ ਜਾਣਾ ਆਉਣਾ ਨਹੀਂ ਪਊਗਾ ਅਤੇ ਉਹ ਲਗਾਤਾਰ ਇੱਥੇ ਰਹਿ ਸਕਦੇ ਆ ਉਨੀ ਦੇਰ। ਪਰ ਹੁਣ ਉਹਦੀਆਂ ਫੀਸਾਂ ਵੀ ਕਾਫੀ ਵਧਾ ਦਿੱਤੀਆਂ ਨੇ। 3 ਸਾਲ ਦਾ ਸਟੇਜ ਲੈਣਾ ਤਾਂ ਘੱਟੋ ਘੱਟ $6,370 ਇੱਕ ਪੇਰੈਂਟ ਨੂੰ ਦੇਣੇ ਪੈਣੇ ਆ, ਜੇ ਦੂਜੇ ਨੇ ਰਹਿਣਾ ਤਾਂ ਉਹਨੂੰ 2 ਗੁਣਾ ਕਰਨੀ ਆ, ਅਤੇ ਨਾਲ ਹੀ ਜੇ 5 ਸਾਲ ਦਾ ਵੀਜ਼ਾ ਲੈਣਾ ਤਾਂ $12,440 ਦੇਣੇ ਪੈ ਸਕਦੇ ਆ। ਉਹ ਤੋਂ ਪਹਿਲਾਂ ਤੁਹਾਨੂੰ ਆਪਣੀ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਲਾਉਣੀ ਪੈਣੀ ਹੈ, $420 ਉਹਦੇ ਦੇਣੇ ਪੈਣੇ
0: ਉਹਦੇ ਵੱਖਰੇ,
1: ਅਤੇ ਉਸ ਲਿਹਾਜ਼ ਨਾਲ ਮਤਲਬ ਇਹ ਕਾਫੀ ਕਈ ਵਾਰ ਮਹਿੰਗਾ ਵੀਜ਼ਾ ਸਾਬਤ ਹੁੰਦਾ। ਪਰ ਇਹ ਲੋਕਾਂ ਨੂੰ ਅਵੇਲ ਕਰਨਾ ਪੈਂਦਾ, ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਪਰਿਵਾਰ 'ਚ ਤੁਹਾਡੀ ਕੋਈ ਨਵੇਂ ਜੀ ਦੀ ਆਮਦ ਹੁੰਦੀ ਆ, ਕੋਈ ਮਾਪਾ ਆਉਂਦਾ ਤੁਹਾਡਾ ਹੈ ਨਾ, ਪ੍ਰੈਗਨੈਂਸੀ ਆ, ਬੱਚਾ 1 ਸਾਲ ਦਾ, ਛੋਟੇ ਬੱਚੇ ਆ, ਦੋਨੋਂ ਜੀ ਜਾਂ ਕੰਮ ਕਰਨਾ ਚਾਹੁੰਦੇ ਆ, ਅਤੇ ਉਸ ਲਿਹਾਜ਼ ਨਾਲ ਆਮ ਤੌਰ 'ਤੇ 3 ਸਾਲ ਦਾ ਵੀਜ਼ਾ ਮਾਪਿਆਂ ਨੂੰ ਦੇ ਦਿੱਤਾ ਜਾਂਦਾ, ਜਿਹਦੇ 'ਚੋਂ 18 ਮਹੀਨੇ 'ਚੋਂ 12 ਮਹੀਨੇ ਰਹਿ ਸਕਦੇ ਆ। ਪਰ ਜੇ ਫਿਊਚਰ 'ਚ ਡਿਪਾਰਟਮੈਂਟ ਹੁਣ ਇਹੋ ਜਿਹਾ ਕੁਛ ਕਰਨ ਲੱਗ ਗਿਆ, 3 ਮਹੀਨੇ 6 ਮਹੀਨੇ ਦਾ ਹੀ ਵੀਜ਼ਾ ਦਿਆ ਕਰੂਗਾ, ਤਾਂ ਫਿਰ ਤੁਸੀਂ ਦੇਖ ਲਓ ਵੀ ਉਹ ਟੈਂਪਰੇਰੀ ਤੌਰ 'ਤੇ ਜਦ ਨੂੰ ਬੰਦਾ ਆਉਂਦਾ ਜਦ ਨੂੰ ਜਾਣ ਵਾਲਾ ਹੋ ਜਾਂਦਾ।
0: ਹਾਂਜੀ, ਬਹੁਤ ਸਾਰੇ ਹੁਣ ਨਾਲ ਦੀ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਚੇਂਜ ਹੋਈ ਜਾਂਦੀਆਂ। ਜਿੱਦਾਂ ਮੰਨ ਲਓ ਇਹ ਵੀ ਹੁਣ ਸਮੱਸਿਆ, ਪਹਿਲੀ ਗੱਲ ਤਾਂ ਕਈਆਂ ਨੂੰ ਇਹ ਵੀ ਮੈਂ ਵੇਖਣਾ ਕੰਫਿਊਜ਼ਨ ਆ, ਕਈਆਂ ਦਾ ਜਿਨ੍ਹਾਂ ਦਾ ਨਵਾਂ ਨਵਾਂ ਵਾਹ ਵਾਸਤਾ ਪੈਂਦਾ, ਉਹ ਇੱਦਾਂ ਦੀਆਂ ਗੱਲਾਂ ਕਨਵਰਸੇਸ਼ਨ ਇੱਦਾਂ ਦੀ ਵੀ ਕਰਦੇ ਆ ਵੀ ਹਲੇ ਤਾਂ ਬੱਚਾ ਛੋਟਾ ਵਾ, ਲੈ ਇਹ ਵੀਜ਼ਾ ਕਿਉਂ ਨਹੀਂ ਵਧਾਇਆ ਇਹਨਾਂ ਨੇ, ਜਾਂ ਫਿਰ ਆਪਾਂ ਇਹ ਕਹਿ ਕੇ ਤਾਂ ਵੀਜ਼ਾ ਵਧਾ ਹੀ ਸਕਦੇ ਹਾਂ ਵੀ ਸਾਡਾ ਬੱਚਾ ਛੋਟਾ, ਅਤੇ ਧਿਆਨ ਦੇ ਵਿੱਚ ਰਹੇ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਇਸ ਕਰਕੇ ਨਹੀਂ ਦਿੱਤਾ ਵੀ ਬੱਚੇ ਦੀ ਦੇਖਭਾਲ ਕਰਨੀ ਆ।
1: ਰੀਜ਼ਨਿੰਗ ਹੁਣ ਇਹ ਵੀ ਆਉਣ ਲੱਗ ਗਈ, ਮੈਂ ਇੱਕ ਟ੍ਰਿਬਿਊਨਲ ਦਾ ਕੇਸ ਪੜਿਆ ਸੀ, ਉਹਦੇ 'ਚ ਇਹ ਆ ਵੀ ਤੁਸੀਂ ਮੁਫਤ ਦੀ ਲੇਬਰ ਸੱਦ ਰਹੇ ਹੋ ਇੰਡੀਆ ਤੋਂ, ਕਿਉਂਕਿ ਇਹ ਮਾਪਿਆਂ ਦੀ ਦੇਖਭਾਲ ਨੂੰ ਵੀ ਤੁਸੀਂ ਦੇਖੋਗੇ ਜਿਹੜੇ ਆ ਸੈਂਸਸ ਦੇ ਫੋਰਮ ਭਰੇ ਆ, ਉਹਦੇ 'ਚ ਇੱਕ ਸਵਾਲ ਇਹ ਪੁੱਛਿਆ ਜਾਂਦਾ ਵੀ ਕੀ ਤੁਸੀਂ ਕਿਸੇ ਬੱਚੇ ਦੀ ਜਾਂ ਬੰਦੇ ਦੀ ਅਨਪੇਡ ਕੇਅਰ ਕਰ ਰਹੇ ਹੋ, ਚਾਹੇ ਤੁਸੀਂ ਆਪਣੀ ਹੀ ਔਲਾਦ ਦੀ ਕਰ ਰਹੇ ਹੋ, ਇੱਥੇ ਉਹ ਵੀ ਉਹਨੂੰ ਉਸ ਕੈਟੇਗਰੀ 'ਚ ਹੀ ਰੱਖਿਆ ਜਾਂਦਾ।
0: ਅਤੇ ਹੁਣ ਆ ਪਿੱਛੇ ਜੇ ਇੱਕ ਜਿਹੜੇ ਨੂੰ ਆਪਣੇ ਉਹਦੀ ਆਈ ਵੀ ਆ, ਈਮੇਲ ਵੀ ਆਈ ਆ ਜਦੋਂ ਉਹਨਾਂ ਵੀਜ਼ਾ ਵਧਾਇਆ ਉਹਨਾਂ ਨੇ, ਅਤੇ ਨਾਲ ਉਹਨਾਂ ਦਾ ਲਿਖ ਕੇ ਆਇਆ ਵਾ ਵੀ ਜੇ ਤੁਸੀਂ ਆਹ ਕਰ ਰਹੇ ਹੋ ਅਤੇ ਇਹ ਉਹਦੇ ਅੰਡਰ ਨਹੀਂ ਆਉਂਦਾ, ਦੇ ਦਿੱਤਾ ਪਰ ਨਾਲ ਉਹਨਾਂ ਨੇ ਆਹ ਵੀ ਚੀਜ਼ ਨਾਲ ਮੈਂਸ਼ਨ ਕੀਤੀ ਹੈ। ਸੋ ਇਹ ਹੋ ਸਕਦਾ ਵੀ ਇਸ ਵਾਰੀ ਨਹੀਂ ਅਤੇ ਅਗਲੀ ਵਾਰ ਜਦੋਂ ਤੁਸੀਂ ਅਪਲਾਈ ਕਰੋ ਫਿਰ ਇਹ ਸਵਾਲ ਫਿਰ ਦੁਬਾਰਾ ਖੜ੍ਹੇ ਹੋ ਜਾਣ, ਜਾਂ ਤੁਹਾਡੇ ਕੇਸ ਦੇ ਉੱਤੇ ਉਹ ਚੀਜ਼ ਜਿਹੜੀ ਨੋਟਸ ਪਏ ਹੋਣ ਵੀ ਇਸ ਕਰਕੇ ਤੁਸੀਂ ਕਰ ਰਹੇ ਹੋ। ਸੋ ਇਹ 2 ਅਲੱਗ ਅਲੱਗ ਵੀਜ਼ੇ ਨੇ, ਬੱਚਿਆਂ ਦੀ ਦੇਖਭਾਲ ਦੇ ਲਈ ਕੇਅਰਰ ਵੀਜ਼ਾ ਸ਼ਾਇਦ ਲੱਗਦਾ, ਉਹ ਵੱਖਰੀ ਚੀਜ਼ ਆ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪੁੱਤ ਪੋਤਰੇ ਛੋਟੇ ਨੇ, ਸਾਡੇ ਘਰ ਬੱਚਾ ਹੋਇਆ ਅਤੇ ਇਸ ਕਰਕੇ, ਪਰ ਉਹ ਵਿਜ਼ਟਰ ਵੀਜ਼ੇ ਦੇ ਅੰਡਰ ਨਹੀਂ ਆਊਗਾ, ਉਹ ਵੱਖਰੀ ਗੱਲ ਆ ਕੇ ਉਹ ਮਿਲਣ ਗਿਲਣ ਆ ਰਹੇ ਨੇ, ਅਸਲ ਵਰਡਿੰਗ ਇਹ ਆ।
1: ਕੋਈ ਸ਼ੱਕ ਨਹੀਂ, ਕਿਉਂਕਿ ਹੁਣ ਬੜੀ ਕੇਅਰਫੁਲੀ ਡਰਾਫਟ ਕਰਨੀਆਂ ਪੈਂਦੀਆਂ, ਸਬਮਿਸ਼ਨ ਲੈਟਰਸ ਵੀ ਅਤੇ ਇਨਵੀਟੇਸ਼ਨ ਲੈਟਰਸ ਵੀ ਕਈ ਵਾਰ ਹੈਲਪ ਕਰੀ ਦੀ ਆ ਫੈਮਲੀਜ਼ ਦੀ। ਉਹਦੇ 'ਚ ਲਿਖਿਆ ਜਾਂਦਾ ਜੇ 9-10 ਪੁਆਇੰਟ ਲਿਖੇ ਆ ਤਾਂ ਉਹਦੇ 'ਚ ਇੱਕ ਪੁਆਇੰਟ ਇਹਨੂੰ ਹਲਕੇ ਜਿਹੇ ਰੂਪ 'ਚ ਲਿਖਿਆ ਜਾਂਦਾ, ਨਾ ਕਿ ਇਹਨੂੰ ਪ੍ਰੋਮੀਨੈਂਟ ਜਾਂ ਹਾਈਲਾਈਟ ਕਰਕੇ ਲਿਖਿਆ ਜਾਂਦਾ। ਉਹਦੇ 'ਚ ਇਹੀ ਦੱਸਿਆ ਜਾਂਦਾ ਵੀ ਇਹ ਘੁੰਮਣ ਫਿਰਨ ਲਈ ਆ ਰਹੇ ਆ,
0: ਮਿਲਣ ਗਿਲਣ ਲਈ, ਘੁੰਮਣ ਫਿਰਨ ਦੇ ਲਈ।
1: ਅਤੇ ਉਹ ਫਿਰ ਡਿਪਾਰਟਮੈਂਟ ਤੁਹਾਡੇ ਕੋਲ ਦੇ ਕਮ ਬੈਕ ਟੂ ਯੂ ਵੀ ਫਿਰ 3 ਮਹੀਨੇ ਆ ਤਾਂ 12 ਮਹੀਨੇ ਕੀ ਮਿਲ ਕੇ ਕਰਨਾ ਤੁਸੀਂ? ਉੱਥੇ ਫਿਰ ਡਿਪਾਰਟਮੈਂਟ ਆਪਣੀ ਜਗ੍ਹਾ ਤੋਂ ਸੱਚਾ ਹੁੰਦਾ, ਕਿਉਂਕਿ ਇਸ ਵੀਜ਼ੇ ਦਾ ਨਾ ਹੀ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ।
0: ਅੱਛਾ, ਜੇ ਆਪਾਂ ਕੇਅਰਰ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ, ਉਹ ਔਖਾ ਵਾ?
1: ਉਹ ਔਖਾ, ਉਹਦੀ ਅਪਰੂਵਲ ਬਹੁਤ ਔਖੀ ਆ।
0: ਓਕੇ,
1: ਇਸ ਕਰਕੇ ਇਹ ਹੈ ਨਾ, ਨਾ ਨੌਮਨ ਤੇਲ ਹੋਵੇ ਨਾ ਰਾਧਾ ਨੱਚੇ।
0: ਸੋ ਇੱਦਾਂ ਨਹੀਂ, ਤੁਸੀਂ
1: ਅਕਸਰ ਸਾਨੂੰ ਸਵਾਲ ਉਹਦੇ ਬਾਰੇ ਵੀ ਪੁੱਛੇ ਜਾਂਦੇ ਆ ਵੀ ਹੈ ਨਾ, ਜੇ ਅਸੀਂ ਅਡੋਪਸ਼ਨ ਕਰਨੀ ਹੋਵੇ, ਉੱਥੋਂ ਕੋਈ ਬੱਚਾ ਅਡੋਪਟ ਕਰਨਾ ਹੋਵੇ, ਉਹਨਾਂ ਲਈ ਪਾਲਣਾ ਔਖਾ, ਜਾਂ ਕਿਸੇ ਦਾ ਇੱਕ ਮਾਂ ਜਾਂ ਬਾਪ ਹੈ ਨਾ ਦੁਨੀਆਂ 'ਤੇ ਹੈ ਨਹੀਂ, ਉਹ ਵੀ ਪ੍ਰੋਸੈਸ ਕਾਫੀ ਲੰਬਾ ਚੌੜਾ।
0: ਉਹ ਤਾਂ ਹੈ ਹੀ ਕਾਫੀ।
1: ਹਾਂਜੀ, ਆਪਾਂ ਅਤੇ ਇੱਕ ਉਹ ਵੀ ਆ, ਅਤੇ ਕੇਰਰ ਵੀਜ਼ਾ ਤਾਂ ਬਿਲਕੁਲ ਹੀ ਹੈ ਨਾ, ਕਿਉਂਕਿ ਕੈਨੇਡਾ 'ਚ ਕੇਰਰ ਵੀਜ਼ੇ ਬੜੇ ਆਮ ਸੀ, ਆਹ ਜਿਹੜੇ ਨੈਨੀ ਸੱਦ ਲਈ, ਆਹ ਕਰ ਲਿਆ, ਉਹ ਕਰ ਲਿਆ, ਸਪੋਂਸਰ ਕਰਤਾ, ਜਦਕਿ ਆਸਟ੍ਰੇਲੀਆ 'ਚ ਉਸ ਕਿਸਮ ਦਾ ਕਲਚਰ ਨਹੀਂ ਆ। ਇੱਥੇ ਇਹ ਦੇਖਿਆ ਜਾਂਦਾ ਵੀ ਜੇ ਹੈ ਨਾ ਇੰਡੀਅਨ ਹਾਈ ਕਮਿਸ਼ਨ ਨੇ ਵੀ ਬੰਦਾ ਰੱਖਿਆ, ਤਾਂ ਕੀ ਉਹਨੂੰ ਬਣਦਾ ਮੁੱਲ ਇਵਜ਼ਾਨਾ ਦਿੱਤਾ ਜਾ ਰਿਹਾ, ਕੀ ਉਹਦੀ ਤਨਖਾਹ ਦਿੱਤੀ ਜਾ ਰਹੀ ਆ, ਚਾਹੇ ਉਹ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਕੋਰਟਾਂ 'ਚ ਧੱਕੇ ਖਾਈ ਜਾਣ ਵੀ ਇਹਨੂੰ ਅਸੀਂ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਹਾਇਰ ਕੀਤਾ ਸੀ ਅਤੇ ਸਾਡੇ 'ਤੇ ਉਹ ਲੋਅ ਲਾਗੂ ਹੁੰਦੇ ਆ, ਉਵੇਂ ਹੀ ਅਸੀਂ ਇਹ ਵੀ ਤੁਹਾਨੂੰ ਕਹਿੰਦੇ ਹਾਂ ਵੀ ਇਹਨੂੰ ਹਿਊਮਨ ਲੈਵਲ 'ਤੇ ਵੀ ਸੋਚ ਕੇ ਦੇਖਿਓ, ਜਿਹੜੀ ਤੁਹਾਡੀ ਮਾਂ ਜਾਂ ਤੁਹਾਡੀ ਸੱਸ ਮਿਲਣ ਆਈ ਆ, ਉਹ ਤੁਹਾਡੀ ਮੇਡ ਨਹੀਂ ਆ, ਉਹ ਤੁਹਾਡੀ ਨੌਕਰ ਨਹੀਂ ਆ,
0: ਘੁੰਮਣ
1: ਕਰਕੇ ਉਹ ਘੁੰਮਣ ਫਿਰਨ ਆਏ ਆ। ਇਸ ਲਈ ਉਹਨੂੰ ਹੈ ਨਾ, ਜਿਵੇਂ ਆਪਾਂ ਕਹਿੰਦੇ ਨਾ, ਪੁੰਨ ਦੀ ਖਾਂ ਦੇ ਦੰਦ ਨਹੀਂ ਗਿਣੀਦੇ। ਇਸ ਲਈ ਜੋ ਚਲੋ ਹੈਲਪ ਕਰਦੇ ਆ ਤੁਹਾਡੀ ਹੈ ਨਾ ਧੀ ਪੁੱਤ ਦੀ, ਉਹ ਤਾਂ ਵਧੀਆ ਗੱਲ ਹੀ ਆ, ਪਰ ਉਹਨਾਂ ਨੂੰ ਉਸ ਨਜ਼ਰ ਨਾਲ ਇੱਥੇ ਲੈ ਕੇ ਆਉਣਾ ਆਪਣੇ ਆਪ 'ਚ।
0: ਅੱਛਾ, ਜਦੋਂ ਆਪਾਂ ਅਪਲਾਈ ਕਰਦੇ ਹਾਂ ਵੀਜ਼ਾ, ਉਹਦੇ ਵਿੱਚ ਕੋਈ ਇਹ ਜਿੱਦਾਂ ਆਪਾਂ ਵੇਖਦੇ ਹਾਂ ਵੀ ਬਹੁਤ ਲੰਮਾ ਚੌੜਾ ਕੁਐਸਚਨੇਅਰ ਹੁੰਦਾ, ਕਿ ਉਹਦੇ ਵਿੱਚ ਵੀ ਇਹ ਕੁਐਸਚਨੇਅਰ ਹੁੰਦਾ ਵਾ ਵੀ ਘਰ ਦੇ ਵਿੱਚ ਰੀਸੈਂਟ ਕੋਈ ਬੱਚਾ ਹੋਇਆ ਵਾ ਜਾਂ ਪਹਿਲਾਂ ਜਦੋਂ ਆਏ ਸੀ, ਕਿੱਥੇ ਘੁਮਾਇਆ ਫਿਰਾਇਆ ਸੀ ਤੁਸੀਂ, ਇੱਦਾਂ ਦਾ ਕੁਛ ਹੁੰਦਾ ਜਾਂ ਨਹੀਂ?
1: ਨਹੀਂ, ਇੱਦਾਂ ਦਾ
0: ਚਾਂਸ ਹੈਗੇ ਨੇ ਵੀ ਗਾਂ ਇਹ ਵੀ ਸ਼ਾਮਿਲ ਹੋ ਜੇ?
1: ਮੁਸ਼ਕਲ ਆ, ਕਿਉਂਕਿ ਇਸ ਵੀਜ਼ੇ ਦਾ ਨਾ ਹੀ ਟੂਰਿਸਟ ਵੀਜ਼ਾ, ਅਤੇ ਉਹ ਇਨਵੀਟੇਸ਼ਨ ਜਿਹੜਾ ਲੈਟਰ ਆ ਉਹਦੀ ਲੈਂਗੁਏਜ ਆਮ ਤੌਰ 'ਤੇ ਕਲੀਅਰ ਹੀ ਹੁੰਦੀ ਆ ਵੀ ਇਹ ਘੁੰਮਣ ਫਿਰਨ ਆ ਰਹੇ ਆ, ਅਸੀਂ ਇਹਨਾਂ ਨੂੰ ਮੈਲਬਰਨ, ਸਿਡਨੀ ਆ, ਗ੍ਰੇਟ ਓਸ਼ਨ ਰੋਡ ਲੈ ਕੇ ਜਾਵਾਂਗੇ। ਉਹ ਜੇ ਅਸੀਂ ਲੋਕ ਬਹੁਤ ਸਾਰੇ ਚੈਟ ਜੀਪੀਟੀ ਦੀ ਹੈਲਪ ਲੈਂਦੇ ਆ ਨਾ, ਉਹਨੇ ਵੀ 8-9 ਚੀਜ਼ਾਂ ਲੈਂਡਮਾਰਕ ਪੱਕੇ ਹੀ ਲਿਖੇ ਹੋਏ ਆ,
0: ਇੱਥੇ ਇੱਥੇ ਲੈ ਕੇ ਜਾਣਾ,
1: ਇੰਡੀਆ 'ਚ ਡੋਰੀ ਦੇ ਕੇਸ, ਇੰਡੀਆ 'ਚ ਡੋਰੀ ਦੇ ਕੇਸ ਵਾਂਗੂ ਨਾ ਹੀ ਬਦਲਣਾ ਬਾਅਦ ਤੁਸੀਂ
0: ਚੈਟ ਜੀਪੀਟੀ ਨੂੰ ਕਹਿੰਦੇ ਫੂਡ ਟਰੱਕ ਐਡ ਕਰਿਆ ਕਰ, ਨਾਲੇ ਉੱਥੇ ਖਵਾ ਲਿਆਂਦਾ ਹੈ ਨਾ।
1: ਸਹੀ ਗੱਲ।
0: ਅਤੇ ਚਲੋ ਆਪਾਂ ਫਿਰ ਵਾਪਸ ਉਹੀ ਬੇਨਤੀ ਕਰਾਂਗੇ ਵੀ ਜਦੋਂ ਹੁਣ ਇਹਦਾ ਹੱਲ ਇਹੋ ਹੀ ਆ ਵੀ ਤੁਸੀਂ ਸਰਕਾਰੀ ਦਰਬਾਰੇ ਉਹ ਗੱਲ ਪਹੁੰਚਾਓ, ਅਤੇ ਉਹ ਪਹੁੰਚਾਉਣ ਦੇ ਲਈ ਤੁਸੀਂ, ਤੁਹਾਡੇ ਕੋਲ ਬੈਸਟ ਇਹੋ ਹੀ ਹੁੰਦਾ ਵਾ ਵੀ ਹੁਣ ਦੋ ਤਰੀਕੇ ਨੇ, ਇੱਕ ਤਾਂ ਆ ਵੀ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਵਾ ਕਿਸੇ ਵੀ ਮੰਨ ਲਓ ਧਾਰਮਿਕ ਸੰਸਥਾ ਦੇ ਜ਼ਰੀਏ ਜਾਂ ਫਿਰ ਲੋਕਲ ਲੈਵਲ ਦੇ ਉੱਤੇ ਜਾਂ ਘਰੋ ਘਰੀ ਨੋਕਿੰਗ ਵੀ ਹੋਣੀ ਆ। ਸੋ ਉਦੋਂ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਕਿਹੜੇ ਮੁੱਦੇ ਨੇ, ਰਾਦਰ ਦੈਨ ਕਿ ਮਤਲਬ ਸਤਿ ਸ਼੍ਰੀ ਅਕਾਲ ਜੀ ਆਇਓ ਤੁਸੀਂ, ਆਓ ਚਾਹ
1: ਫੋਟੋਆਂ ਕਰਾ ਕੇ ਅਤੇ ਸੈਲਫੀਆਂ ਪਾ ਦੀਆਂ ਫੇਸਬੁੱਕ,
0: ਬਹੁਤ ਵਧੀਆ ਜੀ ਪਾਵਾਂਗੇ,
1: ਵੈਸੇ ਵੀ ਪਾਵਾਂਗੇ। ਮਾਮਾ ਨਾ ਹੋਣ ਨਾ ਕਾਣਾ ਮਾਮਾ ਚੰਗਾ, ਪਹਿਲਾਂ ਆਪਾਂ ਇਹ ਸੋਚ ਲੈਂਦੇ ਸੀ ਵੀ ਚੱਲ ਕੋਈ ਨਹੀਂ ਯਾਰ, ਵਿਜ਼ਟਰ ਵੀਜ਼ਾ ਹੈਗਾ, 12 ਮਹੀਨੇ ਹੈਗੇ ਆ, ਸਾਲ ਲਾ ਜਾਣਗੇ, ਫਿਰ 6 ਮਹੀਨੇ ਚੱਲ ਚਲੇ ਜਾਣਗੇ, ਉੱਥੇ ਵੀ ਕੰਮ ਕਰ ਦੇਖਣੇ ਹੁੰਦੇ ਆ ਅਤੇ ਸਾਲ ਲਈ ਫਿਰ ਆ ਜਾਣਗੇ। ਹੁਣ ਉਹਦੇ 'ਤੇ ਵੀ ਡਿਪਾਰਟਮੈਂਟ ਦੀ ਅੱਖ ਆ, ਇਸ ਕਰਕੇ ਤੁਸੀਂ ਦੇਖਿਓ ਹੁਣ ਇਹ ਆਉਣ ਵਾਲੇ ਸਮੇਂ 'ਚ ਲੜਾਈ ਹੋਰ ਤਰ੍ਹਾਂ ਦੀ ਹੋ ਜਾਣੀ ਹੈ, ਕਿੱਥੇ ਆਪਾਂ ਪਹਿਲਾਂ ਪੇਰੈਂਟ ਵੀਜ਼ੇ ਲਈ ਲੜਾਈ ਲੜਦੇ ਸੀ, ਹੁਣ ਸ਼ਾਇਦ ਸਾਨੂੰ ਵਿਜ਼ਟਰ ਵੀਜ਼ੇ ਲਈ ਵੀ ਇਸ ਕਿਸਮ ਦੀ ਲੜਾਈ ਲੜਨੀ ਪਵੇ, ਅਤੇ ਮੁੜ ਕੇ ਉਹ ਪੇਰੈਂਟ ਵੀਜ਼ਾ ਤੁਸੀਂ ਭੁੱਲ ਹੀ ਜਾਣਾ।
0: ਫਿਰ ਹੋਰ ਮਤਲਬ ਹੌਲੀ ਹੌਲੀ ਆਪਾਂ ਕਹਿ ਲਈਏ ਤਾਂ ਸਿਕੰਜਾ
1: ਟਾਈਟ
0: ਹੋਰ ਕੱਸਿਆ ਜਾਣਾ ਵਾ, ਕਿਉਂਕਿ ਜਿੱਥੇ ਇੱਕ ਪਾਸੇ ਰੌਲਾ ਪੈ ਰਿਹਾ ਮਾਈਗ੍ਰੈਂਟਸ ਦਾ, ਅਤੇ ਉੱਥੇ ਫਿਰ ਨਾਲ ਦੀ ਨਾਲ ਹੁਣ ਜਦੋਂ ਇਹ ਵਾਲਾ ਰੌਲਾ ਪੈਣਾ ਵਾ।
1: ਹਾਂਜੀ, ਜਿਹਨੂੰ 3 ਮਹੀਨੇ ਦਾ ਮਿਲਿਆ ਉਹ ਕਹਿੰਦਾ ਯਾਰ 6 ਦਾ ਹੀ ਦੇ ਦਿੰਦੇ, ਜਿਹਨੂੰ 6 ਦਾ ਮਿਲਿਆ ਉਹ ਕਹਿੰਦਾ ਸਾਲ ਦਾ ਮਿਲ ਜਾਂਦਾ,
0: ਹੈ ਨਾ,
1: ਜਿਹੜਾ ਸਾਲ ਦਾ ਦਿੱਤਾ ਉਹ ਕਹਿੰਦਾ ਯਾਰ ਅੱਗੇ ਤਾਂ 3 ਸਾਲ ਦਾ ਲਾਉਂਦੇ ਸੀਗੇ, ਹੁਣ ਸਾਲ ਦਾ ਹੀ ਦਿੱਤਾ ਅਤੇ 6 ਮਹੀਨੇ ਫਿਰ ਹੈ ਨਾ $250-$300 ਫੀਸ ਵਧਾ ਦੀ, ਨਾਲੇ ਉਹ ਲਾਉਣ ਨੂੰ ਹੋ ਜਾਣਾ। ਹੁਣ ਡਿਪਾਰਟਮੈਂਟ ਨੇ ਕੀ ਕੀਤਾ, ਜੇ ਤੁਸੀਂ ਔਨ ਸ਼ੋਰ ਵਿਜ਼ਟਰ ਵੀਜ਼ਾ ਦੁਬਾਰਾ ਮੰਨ ਲਓ ਅਤੇ ਨੋ ਫਰਦਰ ਸਟੇਅ ਦੀ ਕੰਡੀਸ਼ਨ ਨਹੀਂ ਲੱਗੀ, 3 ਮਹੀਨੇ ਲਈ ਆਏ ਹੋ, ਅਤੇ ਜੇ ਉਹ 9 ਮਹੀਨੇ ਦਾ ਵੀਜ਼ਾ ਵੱਧ ਤੋਂ ਵੱਧ ਹੋਰ ਮਿਲ ਜਾਣਾ ਤੁਹਾਨੂੰ, ਕਿਉਂਕਿ ਉਹ ਦੇਖਦੇ ਆ ਉਸ ਟਾਈਮ ਤੋਂ ਜਿਸ ਦਿਨ ਤੋਂ ਤੁਸੀਂ ਇੱਥੇ ਆਏ ਹੁੰਦੇ ਹੋ ਉਹ ਤੋਂ 12 ਮਹੀਨੇ ਕਦ ਬਣਦੇ ਆ ਆਮ ਤੌਰ 'ਤੇ, ਅਤੇ ਜੇ ਤੁਸੀਂ ਉਹ 12 ਮਹੀਨੇ ਰਹਿ ਗਏ ਅਤੇ ਉੱਥੇ ਨੋ ਫਰਦਰ ਸਟੇਅ ਨਹੀਂ ਲੱਗੀ ਅਤੇ ਦੁਬਾਰਾ ਫਿਰ ਤੁਸੀਂ ਐਪਲੀਕੇਸ਼ਨ ਪਾ ਦਿੱਤੀ ਵੀ ਮੈਂ ਵਿਜ਼ਟਰ ਵੀਜ਼ਾ ਵਧਾਉਣਾ, ਉਹਨਾਂ ਨੇ ਲਿਖ ਕੇ ਭੇਜ ਦੇਣਾ ਕੋਈ ਹੋਰ ਵੀਜ਼ਾ ਅਵੇਲ ਕਰੋ, ਠੀਕ ਹੈ, ਕੋਈ ਪੇਰੈਂਟ ਵੀਜ਼ਾ ਜਾਂ ਕੋਈ ਲੰਬੀ ਸਟੇਅ ਵਾਲਾ ਜਾਂ 870, ਅਤੇ ਇਹ ਜਿਹੜਾ ਵਿਜ਼ਟਰ ਵੀਜ਼ਾ ਹੈ ਜੈਨੂਅਨ ਟੂਰਿਸਟ ਲਈ ਵੀਜ਼ਾ, ਅਤੇ ਕਈ ਵਾਰ ਉਹ ਕੀ ਕਰਦੇ ਉਹ 1 ਮਹੀਨੇ ਕੁ ਦਾ ਵੀਜ਼ਾ ਦੇ ਕੇ ਕਹਿੰਦੇ ਉੱਤੇ ਲਾਉਣ ਦੇ ਕੰਡੀਸ਼ਨ ਵੀ ਹੋਰ ਨਹੀਂ ਵਧਾ ਸਕਦੇ, ਉਹ ਜੇ ਔਨ ਸ਼ੋਰ ਲਾਉਣੇ ਉਹਦੀ ਫੀਸ ਵਧਾ ਕੇ 500,
0: ਓਕੇ,
1: ਜੇ ਆਫ ਸ਼ੋਰ ਸੀ ਅੱਗੇ 200 ਸੀਗੀ, ਇੱਥੇ ਵੀ 200 ਹੈ ਨਾ, ਮਤਲਬ ਇੱਥੇ ਥੋੜ੍ਹੀ ਜਿਹੀ ਚਲੋ ਵੱਧ ਸੀਗੀ ਅਤੇ ਉਹ ਸਰਚਾਰਜ ਵਗੈਰਾ ਪੈ ਕੇ, ਪਰ ਹੁਣ ਉਹ ਫੀਸ ਵੀ ਇਹਨਾਂ ਨੇ ਬਹੁਤ ਜ਼ਿਆਦਾ ਔਨ ਸ਼ੋਰ ਕੰਪੇਅਰ ਟੂ ਆਫ ਸ਼ੋਰ ਵਧਾ ਤੀ ਆ। ਸੋ ਕੁੱਲ ਮਿਲਾ ਕੇ ਹਰ ਕਿਸਮ ਨਾਲ ਮੈਂ ਤਾਂ ਕਹੂੰਗਾ ਲੁੱਟਿਆ ਜਾ ਰਿਹਾ, ਹੈ ਨਾ, ਪੈਸੇ ਦਿਓ ਅਤੇ ਗੱਜ ਪੜਵਾਓ।
0: ਹਾਂਜੀ ਠੀਕ, ਜਿਹੜੀ ਚੀਜ਼ ਸਾਨੂੰ ਪਤਾ ਵਾ ਵੀ ਆਪਾਂ ਕਿਸੇ ਵੀ ਹਾਲਤ ਵਿੱਚ ਲੈਣੀ ਲੈਣੀ ਆ, ਅਤੇ ਉਹਦਾ ਫਿਰ
1: 1.2 ਬਿਲੀਅਨ ਡਾਲਰ ਡਿਪਾਰਟਮੈਂਟ ਨੇ ਜਨਰੇਟ ਕਰਨਾ, ਮਤਲਬ ਸਪੈਕੂਲੇਸ਼ਨਸ ਇੱਦਾਂ ਦੀਆਂ, ਹਿਸਾਬ ਲਾਓ ਵੀ ਇਹ ਕਿੰਨਾ ਪੈਸਾ,
0: ਬੜਾ ਪੈਸਾ ਚਾਹੀਦਾ, ਅਤੇ ਉੱਧਰ ਨੂੰ ਤੇਲ ਫਿਰ ਮਹਿੰਗਾ ਹੋ ਗਿਆ, ਫਿਰ ਚੀਕਾਂ ਵੱਜਣੀਆਂ, ਪਤਾ ਨਹੀਂ ਕਿਉਂ ਉਹਦੇ ਬਾਰੇ, ਪਹਿਲਾਂ ਰੌਲਾ ਪਿਆ ਸੀ ਹੁਣ ਤਾਂ ਰੌਲਾ ਵੀ ਨਹੀਂ ਪੈਂਦਾ, ਹੈ ਨਾ, ਹੁਣ ਘਰ ਮੂਧੜੇ ਮੂੰਹ ਡਿੱਗੇ ਹੁਣ ਹੁਣ ਇੱਕ ਵਾਰੀ ਪੈਂਦਾ ਜਦੋਂ ਪੈਂਦਾ
1: ਉਹ ਮੈਂ ਪੜ੍ਹਦਾ ਸੀ ਕਹਿੰਦੇ ਆੜੇ ਨਾ ਅਨਾਰ ਲਿਖਿਆ ਕਿਸੇ ਨੇ ਲਿਖਿਆ ਵਾਹ ਬਈ ਵਾਹ ਅਤੇ ਆੜੇ ਨਾ ਅੰਬ ਲਿਖਿਆ ਉਹ ਕਹਿੰਦੇ ਵਾਹ ਜੀ ਅੰਬ ਦੀ ਮਿਠਾਸ ਅੰਬ ਦੇ ਗੁਣ ਹੈ ਨਾ ਅਤੇ ਕਹਿੰਦਾ ਆੜੇ ਨਾਲ ਅਧਿਕਾਰ ਲਿਖਿਆ ਅਤੇ ਕੰਗਣਾ ਛਣਕ ਪਿਆ ਆੜੇ ਨਾਲ ਬਸ ਅਧਿਕਾਰ ਨਾ ਲਿਖੋ ਤੁਸੀਂ ਬਾਕੀ ਸੁਖ ਸ਼ਾਂਤੀ
0: ਇਹ ਨਹੀਂ ਬਾਕੀ ਸਭ ਅੰਬ
1: ਜੇ ਕੋਈ ਇੱਥੋਂ ਦਾ ਮਾਈਗ੍ਰੈਂਟ ਕਹਿੰਦਾ ਮੇਰਾ ਹੱਕ ਬਣਦਾ ਮੈਂ ਹੈ ਨਾ ਇਹ ਮੇਰਾ ਹਿਊਮਨ ਰਾਈਟ ਆ ਮੇਰੇ ਮਾਪਿਆਂ ਦਾ ਹੱਕ ਬਣਦਾ ਮੈਂ ਉਹਨਾਂ ਨੂੰ ਮਿਲਾਂ ਉਹ ਮੈਨੂੰ ਮਿਲਣ ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ ਹੈ ਨਾ ਤੁਸੀਂ ਕੌਣ ਹੁੰਦੇ ਹੋ ਦੀਵਾਰ ਬਣਨ ਵਾਲੇ ਪਰ ਚੱਲ ਰਿਹਾ
0: ਤੂੰ ਉਹ ਕਹਿਣਗੇ ਜਾ ਕੇ ਤੁਸੀਂ ਮਿਲ ਸਕਦੇ ਹੋ ਅਸੀਂ ਤੁਹਾਨੂੰ ਜਾਣ ਤੋਂ ਰੋਕਿਆ ਥੋੜ੍ਹੀ ਆ ਸੋ ਇਹ ਬੜਾ ਕੁਛ ਆ ਰਾਈਟਸ ਦੇ ਵਿੱਚ ਵੀ ਬੜੇ ਫਿਰ ਅੱਗੇ ਆ ਜਾਂਦੇ ਆ ਲੂਪ ਹੋਲ ਗੱਲ ਸਿਰਫ ਇਹੀ ਆ ਵੀ ਪਹਿਲਾਂ ਆਪਾਂ ਆਪਣੀ ਥਾਂ ਪਹਿਲਾਂ ਪੂਰੀ ਹੋਈਏ ਸੱਚੇ ਹੋਈਏ ਅਤੇ ਫਿਰ ਗੱਲ ਬੰਦਾ ਠੋਕ ਵਜਾ ਕੇ ਫਿਰ ਕਰਦਾ ਮੈਨੂੰ ਲੱਗਦਾ ਆਪਾਂ ਆਪ ਵੀ ਕਾਫੀ ਚੀਜ਼ਾਂ 'ਚ ਡਬਲ ਮਾਈਂਡਡ ਹਾਂ ਯਾਰ ਆਪਣੇ ਅੱਜ ਦੇ ਇਕਲੌਤੇ ਅਤੇ ਲੱਕੀ ਕੋਲਰ ਕਿਉਂਕਿ ਇਹ ਲਾਸਟ ਹੀ ਹੋਣਗੇ ਸਮੇਂ ਦੇ ਹਿਸਾਬ ਦੇ ਨਾਲ 593 ਤੁਸੀਂ ਆਉਂਦੇ ਰਹੋ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਭਰਾਵਾਂ ਨੂੰ ਵਿਕਰਮ ਬੋਲਦਾ ਜੀ
1: ਜੀ ਸਤਿ ਸ਼੍ਰੀ ਅਕਾਲ ਵਿਕਰਮ ਜੀ ਕੀ ਹਾਲ ਚਾਲ
2: ਬਸ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
1: ਐਨ ਵਧੀਆ ਜੀ ਠੀਕ ਠਾਕ
2: ਹਾਂਜੀ ਤੁਸੀਂ ਮੁੱਦਾ ਬੜਾ ਬੜਾ ਜ਼ਿਆਦਾ ਸੈਂਸਿਟਿਵ ਜਿਹਾ ਫੜਿਆ ਅੱਜ ਮੈਂ ਆਪਣੇ ਮਾਂ ਪਿਓ ਨੂੰ ਕਹਿ ਕੇ ਹੱਕ ਹਟ ਗਿਆ ਉਹ ਕਹਿੰਦੇ ਅਸੀਂ ਨਹੀਂ ਆਉਣਾ ਇੱਥੇ
0: ਵੈਸੇ ਚੰਗੀ ਗੱਲ ਹੈ ਜੇ ਉਹਨਾਂ ਦਾ ਉੱਥੇ ਜੀ ਲੱਗਾ ਵਾ ਉੱਥੇ ਠੀਕ ਆ ਅਤੇ ਫਿਰ ਠੀਕ ਆ ਉਹਨਾਂ ਦਾ ਜਿੱਦਾਂ ਦਾ ਮਨ ਆ ਤੰਗ ਵੀ ਕਿਉਂ ਕਰਨਾ
2: ਬਿਲਕੁਲ ਮੈਂ ਵੀ ਇਹੋ ਸੋਚਦਾ ਕਿ ਧੱਕੇ ਨਾ ਮੈਂ ਕਹਿ ਤੇ ਸਕਦਾ ਚਲੋ ਨਾ ਪਰ ਉਹ ਇੱਥੇ ਰਹਿ ਕੇ ਫਿਰ ਬਿਮਾਰ ਹੀ ਹੋਣਗੇ ਤੇ ਕੀ ਫਿਰ ਹਨਾ
1: ਜੀ
2: ਹਾਂਜੀ ਤੇ ਬਾਕੀ ਇੱਕ ਗੱਲ ਜ਼ਰੂਰ ਆਉਂਦੀ ਹੈ ਕਿਉਂਕਿ ਜਿੱਦਾਂ ਪਹਿਲੋਂ 2005 ਦੇ ਵਿੱਚ ਮੇਰੇ ਨਾ ਇੱਕ ਭੂਆ ਦੇ ਮੁੰਡੇ ਦਾ PR ਉਹਦਾ ਆਏ ਸੀ ਤੇ 2 ਸਾਲਾਂ ਬਾਅਦ ਦਾ ਪ੍ਰੈਕਟਿਸ ਕਰਕੇ ਪਾਈ
1: ਆਵਾਜ਼ ਟੁੱਟਦੀ ਤੁਹਾਡੀ
0: ਆਵਾਜ਼ ਥੋੜ੍ਹੀ ਜਿਹੀ ਵੇਖਿਓ
2: ਹਾਂਜੀ ਭਾਈ ਮੈਂ ਕੰਨ ਨੂੰ ਲਾ ਲਿਆ
0: ਜੀ
2: ਤੇ ਉਹਨੂੰ 3 ਕੁ ਮਹੀਨੇ ਤੱਕ ਸੀਗਾ ਜਿੱਦਾਂ ਕੁੱਕਰੀ ਵਾਲੀ PR ਦਾ ਨਾ ਮਤਲਬ ਕਿ ਇੰਨੇ 3-4 ਮਹੀਨੇ ਜਾ ਆਉਂਦੀ ਔਰ ਫਿਰ ਕੀ ਹੈ ਕਿ ਮੇਰੇ ਹਿਸਾਬ ਨਾਲ ਕਿ ਜਿੱਦਾਂ ਜਿੱਦਾਂ ਲੋਕਾਂ ਨੇ ਜਲੂਸ ਵੀ ਹਰੇਕ ਆਪਸ਼ਨ ਦਾ ਬੜਾ ਕੱਢਤਾ ਇਹਦਾ ਤੇ ਅਗਲੇ ਵੀ ਚਕੰਨੇ ਓਦਾਂ ਹੀ ਹੋ ਜਾਂਦੀ ਬਾਅਦ ਵਿੱਚ
1: ਹਰ ਕੰਮ ਚ ਏਦਾਂ ਜੀ ਹੈ ਨਾ
2: ਜਿਹੜਾ
1: ਜੈਨੂਅਨ ਆ ਉਹਦਾ ਵਿਚਾਰੇ ਦਾ ਲੱਗਦਾ ਨੀ ਜਿਹੜੇ ਮਾਤੜ ਧਾਤੜ ਨੇ ਕਈ ਵਾਰ ਉਹ ਵੀ ਫਿਰ ਬੰਦਾ ਬੜਾ ਤੜਫਦਾ ਕਹਿੰਦਾ ਯਾਰ ਉਹ ਫਲਾਣੇ ਦਾ ਐਂ ਲੱਗ ਗਿਆ ਉਹਦਾ ਐਂ ਲੱਗ ਗਿਆ ਉਹਨੂੰ ਇੰਨੇ ਦਾ ਮਿਲ ਗਿਆ ਉਹਨੂੰ ਉਹਨੇ ਦਾ ਮਿਲ ਗਿਆ ਅਸੀਂ ਜਿਹੜੇ ਪੜ੍ਹੇ ਲਿਖੇ ਸੀ ਹੁਣ ਤੁਸੀਂ ਇਹ ਦੇਖੋ ਜਿਹੜਾ ਮਾਈਗ੍ਰੇਸ਼ਨ ਦਾ ਸਿਸਟਮ ਆ ਜਿੰਨੇ ਪੜ੍ਹੇ ਲਿਖੇ ਅਤੇ ਹੈ ਨਾ ਵਧੀਆ ਟੋਪ ਨੌਚ ਡਿਗਰੀਆਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਦਾ ਕੱਖ ਨਹੀਂ ਬਣਿਆ ਮਤਲਬ ਤੁਸੀਂ ਅਕਾਊਂਟੈਂਸੀ 'ਚ ਦੇਖ ਲੋਕ 100-100 ਪੁਆਇੰਟ ਇਕੱਠਾ ਕਰੀ ਬੈਠੇ ਆ ਅਤੇ ਇਨਵੀਟੇਸ਼ਨ ਨਹੀਂ ਆ ਰਿਹਾ
2: ਕਿਉਂਕਿ ਇੱਥੋਂ ਦਾ ਇਮੀਗ੍ਰੇਸ਼ਨ ਮੈਂ ਆਪ ਕੋਈ ਪੜ੍ਹਾਕੂਆਂ 'ਚੋਂ ਨਹੀਂ ਹੈ ਮੈਂ ਵੀ ਆਖੂੰਗਾ ਮਤਲਬ ਸਕੀਮ ਵਾਲਿਆਂ 'ਚੋਂ ਹੀ ਹਾਂ ਪਰ ਹਾਂ ਚਲੋ ਫਿਰ ਵੀ ਪੜ੍ਹਾਇਆ ਇਹਨਾਂ ਨੇ ਮੈਨੂੰ ਇੱਥੇ ਧੱਕੇ ਨਾ ਪਰ ਕਿ ਜਿਹਨਾਂ ਨੇ ਬਹੁਤ ਮਿਹਨਤਾਂ ਕਰਕੇ ਘਰੋਂ ਗਰੀਬੀ 'ਚੋਂ ਨਿਆਣੇ ਪੜ੍ਹਾਏ ਆਪਣੇ ਨਾ ਆਈ ਡੋਂਟ ਥਿੰਕ ਕਿ ਜੇ ਆਪਾਂ ਰੱਬ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਣਾ ਹੋਵੇ ਕਿ ਜਾਂ ਮਤਲਬ ਕਿ ਕੋਈ ਚੀਜ਼ ਹੈ ਜਿਹੜੀ ਹੈ ਨਾ
0: ਜੀ ਆਵਾਜ਼ ਥੋੜ੍ਹੀ ਜਿਹੀ ਕਰ ਲਿਓ ਠੀਕ ਆਵਾਜ਼ ਨਾ ਤੁਹਾਡੀ ਕਲੀਅਰ ਨਹੀਂ ਆ ਪੜ੍ਹਾਉਂਦੀ ਜੀ ਆਵਾਜ਼
2: ਹਾਂਜੀ ਤੇ ਉਹਦੇ ਵਿੱਚ ਕਈ ਵਾਰੀ ਲੱਗਦਾ ਸਿਰਫ ਵੀ ਜਿੱਦਾਂ ਸਿਸਟਮ ਦੇ ਵਿੱਚ ਕਿੱਦਾਂ ਮੋਸ਼ਨ ਨਹੀਂ ਹੈਗਾ ਕੋਈ ਵੀ ਨਾ ਹੁਣ ਇਹੀ ਗੱਲ ਇੱਥੇ ਪੇਰੈਂਟਸ ਦੀ ਵੀ ਆਈ ਕਈ ਲੋਕਾਂ ਨੂੰ ਬਹੁਤ ਲੋੜ ਵੀ ਹੈਗੀ ਪੇਰੈਂਟਸ ਦੀ ਇੱਥੇ ਕਈਆਂ ਨੂੰ ਨਾ ਹੁੰਦਿਆਂ ਵੀ ਧੱਕੇ ਨਾ ਰੱਖਦੇ ਆ ਹਾਂਜੀ ਤੇ ਬਾਕੀ ਜੇ ਮੈਨੂੰ ਇੰਨਾ ਹੈ ਕਿ ਚਲੋ ਮਾਂ ਪਿਓ ਪਿੱਛੇ ਆ ਤੇ ਇਸੇ ਬਹਾਨੇ ਗੇੜਾ ਵੱਜਦਾ ਰਹਿੰਦਾ ਨਾ ਉੱਧਰ ਵੀ
0: ਆਏ ਵੀ ਜੇ ਉੱਥੇ ਪਿੱਛੇ ਕੋਈ ਹੈਗਾ ਵਾ ਸਾਹਮਣ ਵਾਲਾ ਫਿਰ ਤੇ ਉਹਦੇ ਨਾਲ ਦੀ ਰੀਸ ਨਹੀਂ ਆ
1: ਸਪੈਸ਼ਲੀ ਹਾਂ ਯੰਗ ਏਜ ਆ ਜੇ ਪੇਰੈਂਟਸ ਦੀ ਆਪਾਂ ਹੁਣ 60-65 ਨੂੰ ਵੀ ਅੱਜ ਕੱਲ੍ਹ ਯੰਗ ਹੀ ਮੰਨ ਲੈਂਦੇ ਹਾਂ ਕਿਉਂਕਿ ਜਿਉਂ ਜਿਉਂ ਉਮਰ ਵੱਧਦੀ ਆ ਉਹਨਾਂ ਦੀ ਦੇਖਭਾਲ ਵਾਲਾ ਜਦੋਂ ਉਹ ਨਾ ਮਤਲਬ ਫੋਨ ਨਾ ਚੱਕਣ ਤੇ ਤੁਹਾਡੇ ਮਨ ਨੂੰ ਆਇਆ ਹੁੰਦਾ ਵੀ ਪਤਾ ਨਹੀਂ ਕੀ ਹੋ ਗਿਆ ਉਹ ਧੜਕੂ ਆ ਬਸ ਉਹ ਨਾ ਲੱਗੇ ਬਾਕੀ ਤਾਂ ਠੀਕ ਹੈ
2: ਹਾਂਜੀ ਪਰ ਮੈਂ ਹੁਣ ਜਿਹੜਾ ਮੋਟਾ ਜਿਹਾ ਹਿਸਾਬ ਕੱਢਿਆ ਕਿ ਇੱਥੇ ਆਪਣਾ ਫਾਹ ਜ਼ਿਆਦਾ ਨਾ ਲਓ ਇੰਨਾ ਕੀ ਰੱਖੋ ਵੀ ਪਈ ਜੇ ਤੁਹਾਨੂੰ ਕੱਲ੍ਹ ਨੂੰ ਮਾਂ ਪਿਓ ਦੀ ਲੁੱਕ ਆਫਟਰ ਕਰਨ ਨੂੰ ਜਾਣਾ ਵੀ ਪੈਂਦਾ ਨਾ ਠੀਕ ਹੈ ਨਾ ਤੇ ਤੁਸੀਂ ਜਾ ਸਕਦੇ ਹੋ
1: ਹਾਂ ਮਤਲਬ ਨਲਕਾ ਪੱਟਣਾ ਸੌਖਾ ਹੋਵੇ ਇਹ ਨਹੀਂ ਵੀ ਸਮਰਸੀਬਲ ਕਰਾ ਕੇ ਮੋਟਰ ਵੀ ਥੱਲੇ ਸੱਟ ਲਈਏ
2: ਹਾਂਜੀ ਤੇ ਹੈ ਨਾ ਤੇ ਕਿਉਂਕਿ ਐਂਡ ਆਫ ਦ ਡੇ ਜਿਨ੍ਹਾਂ ਦੇ ਮਾਂ ਪਿਓ ਹੁਣ ਜਿੱਦਾਂ ਹੁਣ ਚਲੋ ਏਅਰਪੋਰਟ ਜਿੱਦਾਂ ਲੋਕੀ ਆ ਜਾ ਸਕਦੇ ਆ ਕੋਵਿਡ ਦੇ ਵਿੱਚ ਜਿੰਨਾ ਦਿਨ ਮਾਂ ਪਿਓ ਪੂਰੇ ਹੋ ਗਏ ਕੋਈ ਜਾ ਵੀ ਸਕਿਆ ਹਨਾ ਉਹ ਕਿੰਨਾ ਔਖਾ ਟਾਈਮ ਸੀ ਉਦੋਂ
1: ਮਤਲਬ ਸਾਰੀ ਉਮਰ ਦੀ ਇੱਕ ਯਾਦ ਬਣ ਜਾਂਦੀ ਹੈ ਹਨਾ ਉਹ ਪੰਜਾਬੀ 'ਚ ਲਿਖਿਆ ਹੁੰਦਾ ਨਾ ਦੁੱਖ ਆਦਮਖੋਰ ਹੁੰਦਾ ਇਹ ਹੱਟੇ ਕੱਟੇ ਆਦਮੀ ਨੂੰ ਵੀ ਨਿਗਲ ਜਾਂਦਾ ਜਿਹੜੇ ਮਾਂ ਦੇ ਸਿਵੇ ਦਾ ਹਨਾ ਮਤਲਬ ਜਾ ਕੇ ਉੱਥੇ ਦੇਖਣਾ ਉੱਥੇ ਗੁਰਦੁਆਰੇ ਪੱਖੇ 'ਤੇ ਨਾਂ ਲਿਖਿਆ ਪੜ੍ਹਨਾ ਹਨਾ ਅਤੇ ਜਿਹਨਾਂ ਦੇ ਵੀਜ਼ਾ ਦੀਆਂ ਕੰਡੀਸ਼ਨਸ ਇਹੋ ਜਿਹੀਆਂ ਵੀ ਹਨਾ ਵਿਚਾਰੇ ਜੇ ਉਹ ਚਲੇ ਗਏ ਕੰਟਰੀ ਆਊਟ ਹੋ ਗਿਆ ਤਾਂ ਬਸ ਖਤਮ ਕਹਾਣੀ ਹੈ ਨਾ ਬੜੇ ਲੋਕਾਂ ਦੀਆਂ ਦਰਦ ਕਹਾਣੀਆਂ ਨੇ
2: ਹਾਂਜੀ ਤੇ ਬਾਕੀ ਪਤਾ ਕੀ ਅੱਜ ਕੱਲ ਜਦੋਂ ਕਿਸੇ ਨੂੰ ਸਮਝਾਈਏ ਵੀ ਨਾ ਤੇ ਅਗਲਾ ਜਦੋਂ ਹਾਂਜੀ ਹਾਂਜੀ ਕਹਿ ਕੇ ਮੁਸ਼ਕਰੀਆਂ ਚ ਕਰਕੇ ਹੱਸਦਾ ਨਾ ਜਦੋਂ ਤੁਰਿਆ ਜਾਂਦਾ ਪਰਾਂ ਨੂੰ ਉਹ ਬੜਾ ਬਾਤ ਹੈ ਨਾ ਇਹ ਬੜਾ ਪੀਰੀ ਫਿਰ
1: ਹਾਲਾਤ ਇੱਦਾਂ ਦੇ ਹੁੰਦੇ ਬਾਈ ਉਹ ਕਹਿੰਦਾ ਹੁਣ ਤਾਂ ਕਹਿੰਦਾ ਕੁੱਤਾ ਵੀ ਭੌਂਕੇ ਲੱਗਦਾ ਸਲਾਹ ਦੇ ਕੇ ਗਿਆ
2: ਹਾਂਜੀ ਬਿਲਕੁਲ ਬਿਲਕੁਲ ਸੋ ਕਈ ਵਾਰੀ ਸਮਝਾਉਣਾ ਬਹੁਤ ਔਖਾ ਲੋਕਾਂ ਨੂੰ ਪਰ ਐਨੀਵੇ ਕਰ ਭਲਾ ਤੇ ਹੋ ਭਲਾ
1: ਨਹੀਂ ਸਹੀ ਹੈ
0: ਥੈਂਕ ਯੂ ਵਿਕਰਮ ਜੀ
2: ਓਕੇ
0: ਥੈਂਕ ਯੂ ਅਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣ ਤੋਂ ਪਹਿਲਾਂ ਕੁਛ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕਰ ਦਈਏ ਅਤੇ ਇਸ ਵੀਕਐਂਡ ਦੇ ਉੱਤੇ ਕੁਛ ਪ੍ਰੋਗਰਾਮ ਨੇ ਪਈ 8 ਤਰੀਕ ਨੂੰ 2 ਪ੍ਰੋਗਰਾਮ ਨੇ 8 ਤਰੀਕ ਨੂੰ ਇੱਕ ਤਾਂ ਪਰਵਾਨੇ ਪ੍ਰੋਗਰਾਮ ਹੈ ਸਾਡਾ ਜਿਹੜਾ ਕਿ ਓਪਨ ਮਾਈਕ ਪ੍ਰੋਗਰਾਮ ਪਹਿਲਾਂ ਵੀ ਜਿਨ੍ਹਾਂ ਨੇ ਵੇਖਿਆ ਇੰਜੋਏ ਕੀਤਾ ਅਤੇ ਇਸ ਵਾਰੀ ਵੀ ਸੱਦਾ ਹੈ ਵੀ ਜ਼ਰੂਰ ਜ਼ਰੂਰ ਜਲੂਲ ਜਲੂਲ ਆਇਓ ਅਤੇ ਵਧੇਰੇ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਲੈ ਲਿਓ ਅੱਜ ਫਿਰ ਕੋਸ਼ਿਸ਼ ਕਰਾਂਗੇ ਦੁਬਾਰਾ ਪਿੰਨ ਕਰ ਦਿਆਂਗੇ ਅਤੇ ਜੇਕਰ ਤੁਸੀਂ ਕੁਛ ਸੁਣਾਉਣਾ ਆਈ ਥਿੰਕ ਉਹ ਪੋਸਟਾਂ 'ਤੇ ਫਿੱਲ ਹੋ ਗਈਆਂ ਨੇ ਅਤੇ ਜੇ ਤੁਸੀਂ ਸੁਣਨਾ ਇੰਜੋਏ ਕਰਨਾ ਬਾਕੀ ਜਿੱਦਾਂ ਆਪਾਂ ਇੱਦਾਂ ਪ੍ਰੋਗਰਾਮ ਕਰਦੇ ਹਾਂ ਤਾਂ ਇਹੀ ਪ੍ਰੋਗਰਾਮ ਜੇਕਰ ਸਾਹਮਣੇ ਬਹਿ ਕੇ ਆਪਾਂ ਗੱਲਾਂ ਬਾਤਾਂ ਕਰਨੀਆਂ ਅਤੇ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਿਰਕਤ ਕਰਿਓ ਇਹਦੇ ਵਿੱਚ ਸਾਡੀ ਕੋਈ 100 ਦੀ ਕਪੈਸਿਟੀ ਹੁੰਦੀ ਹੈ ਸੋ ਇਸ ਕਰਕੇ ਲਿਮਿਟਿਡ ਜੀ ਸੀਟਿੰਗ ਹੈ ਛੇਤੀ ਤੁਸੀਂ ਆਪਣਾ ਡਿਸੀਜ਼ਨ ਜ਼ਰੂਰ ਲੈ ਲਿਓ ਅਤੇ 8 ਤਰੀਕ ਨੂੰ ਡੋਕਲੈਂਡ ਲਾਇਬ੍ਰੇਰੀ ਦੇ ਵਿੱਚ 6:30 ਪ੍ਰੋਗਰਾਮ ਸ਼ੁਰੂ ਹੋ ਜੂਗਾ ਅਤੇ ਤੁਸੀਂ ਜ਼ਰੂਰ ਟਾਈਮ ਦੇ ਨਾਲ ਪਹੁੰਚ ਜਾਇਓ ਅਤੇ ਫਿਰ ਆਪਾਂ ਰਲ ਮਿਲ ਕੇ ਲਵਾਂਗੇ ਰੌਣਕਾਂ ਅਤੇ 8 ਤਰੀਕ ਨੂੰ ਹਰਭਜਨ ਮਾਨ ਹੋਰਾਂ ਦਾ ਪ੍ਰੋਗਰਾਮ ਹੀ ਆ ਮੈਲਬਰਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਵਿੱਚ ਅਤੇ ਇਸ ਤੋਂ ਇਲਾਵਾ ਕੁਛ ਫਿਲਮਾਂ ਵੀ ਨੇ ਇਸ ਟਾਈਮ ਦੇ ਉੱਤੇ ਯਾਰ ਜਿਗਰੀ ਅਤੇ ਕਸੂਤੀ ਡਿਗਰੀ 7 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਇਸੇ ਹੀ ਹਫ਼ਤੇ ਅਤੇ ਇਸ ਫਿਲਮ ਨੂੰ ਤੁਸੀਂ ਵੇਖ ਸਕਦੇ ਹੋ ਪਹਿਲਾਂ ਇਹ ਸੀਰੀਜ਼ ਹੀ ਅਤੇ ਹੁਣ ਇਹ ਫਿਲਮ ਦੇ ਰੂਪ ਦੇ ਵਿੱਚ ਆ ਗਈ ਅਤੇ ਇਸ ਤੋਂ ਇਲਾਵਾ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਫਿਲਮ ਲੈ ਕੇ ਆ ਰਿਹਾ ਵੀ 7 ਤਰੀਕ ਨੂੰ ਰਿਲੀਜ਼ ਹੋ ਜਾਣੀ ਸੋ ਕੁੰਦਰਾ ਸਾਹਿਬ 7 ਤਰੀਕ ਨੂੰ ਆ ਰਹੇ ਨੇ ਦੀ ਗ੍ਰੇਟ ਪੰਜਾਬ ਰੋਬਰੀ ਲੈ ਕੇ ਅਤੇ ਇਹ ਤੁਸੀਂ ਫਿਲਮ ਆਪਣੇ ਲਾਗਲੇ ਸਿਨੇਮਾ ਘਰਾਂ 'ਚ ਵੇਖ ਲਓ
1: ਕਿੱਥੇ ਕਿੱਥੇ ਹੋਣਾ ਮੈਂ ਕਿਤੇ ਪੱਗ ਬੰਨੀ ਫਿਰਦੇ ਸੀ ਇਹ ਵੀ ਹਨਾ
0: ਹਾਂ ਫਿਲਮ ਵਾਲਾ ਹੀ ਆ ਕੇ ਹਾਂਜੀ ਅਤੇ ਹੋਰ ਫਿਲਮਾਂ ਦੇ ਵਿੱਚ ਜਿੱਦਾਂ ਮਿਰਜ਼ਾਪੁਰ ਸੀਰੀਜ਼ ਹੁਣ ਅੱਜ ਕੱਲ੍ਹ ਸੀਰੀਜ਼ ਜਿਹੜੀਆਂ ਨੇ ਉਹ ਆਉਣ ਲੱਗ ਪਈਆਂ ਫਿਲਮਾਂ 'ਚ ਹੈ ਨਾ ਹੁਣ ਉਹ ਇੱਕ ਟ੍ਰੈਂਡ ਹੀ ਹੁੰਦਾ ਅਤੇ ਮਿਰਜ਼ਾਪੁਰ ਜਿਹੜੀ ਆ ਉਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ ਅਤੇ ਬਟਵਾਰਾ 1947 ਇਹ 14 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਆ ਯਾਨੀ ਕਿ ਅਗਲੇ ਹਫ਼ਤੇ ਵੀ ਫਿਲਮ ਰਿਲੀਜ਼ ਹੋ ਜਾਊਗੀ ਸੋ ਇਹ ਵੀ ਫਿਲਮ ਕਾਫੀ ਸੋਹਣੀ ਦੱਸੀ ਜਾ ਰਹੀ ਹੈ ਅਤੇ ਇਸ ਟਾਈਮ ਜਿਹੜੀ ਚੱਲ ਰਹੀ ਆ ਉਹ ਕਣਕਾਂ ਦੇ ਓਲੇ ਸੋ ਜੇ ਕਿਸੇ ਨੇ ਵੇਖੀ ਹੈ ਤਾਂ ਜ਼ਰੂਰ ਦੱਸਿਓ 31 ਤਰੀਕ ਨੂੰ ਫਿਲਮ ਇਹ ਰਿਲੀਜ਼ ਹੋ ਚੁੱਕੀ ਆ ਅਤੇ ਇਸ਼ਕਨਾਮਾ ਵੀ ਰਿਲੀਜ਼ ਹੋ ਚੁੱਕੀ ਆ ਜੇ ਤੁਸੀਂ ਵੇਖੀ ਆ ਤਾਂ ਇਹਦੇ ਬਾਰੇ ਵੀ ਜ਼ਰੂਰ ਤੁਸੀਂ ਦੱਸਿਓ ਸੋ ਇਹ ਕੁਛ ਇੱਕ ਜਿਹੜੀਆਂ ਫਿਲਮਾਂ ਅਤੇ ਇੱਕ ਫਿਲਮ ਜਿਹੜੀ ਆ ਬੋਲ ਭਾਵੇਂ ਨਾ ਬੋਲ ਇਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ ਸੋ ਰਿਦਮ ਬੋਇਜ਼ ਦੀ ਅਗਲੀ ਅਤੇ ਨਵੇਕਲੀ ਪੇਸ਼ਕਾਰੀ ਜਿਹਦੇ ਵਿੱਚ ਹੁਣ ਅਗਲੀ ਜਨਰੇਸ਼ਨ ਨੂੰ ਵਾਗਡੋਰ ਦਿੱਤੀ ਜਾਣੀ ਆ ਅਤੇ ਇਸ ਫਿਲਮ ਦੇ ਵਿੱਚ ਵੀ ਕਾਫੀ ਕੁਛ ਕਹਿੰਦੇ ਨੇ ਕਿ ਨਵਾਂ ਸਾਡੇ ਜਾਣਨ ਕਰਨ ਵਾਲਾ ਅਤੇ ਇਹ ਵੀ ਫਿਲਮ ਤੁਸੀਂ 4 ਤਰੀਕ ਨੂੰ ਜਾ ਕੇ ਅਤੇ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪਰ ਫਿਲਹਾਲ ਬੇਨਤੀ ਹੈ ਕਿ ਪਰਵਾਨੇ ਦੇ ਵਿੱਚ ਜੇਕਰ ਤੁਸੀਂ ਪਿਛਲੀ ਵਾਰੀ ਨਹੀਂ ਸੀ ਆਏ ਤਾਂ ਇਸ ਵਾਰੀ ਜ਼ਰੂਰ ਆਇਓ ਅਤੇ ਜੇ ਪਿਛਲੀ ਵਾਰੀ ਆਏ ਸੀ ਫਿਰ ਤੁਹਾਨੂੰ ਪਤਾ ਹੀ ਆ ਕਿਉਂ ਆਉਣਾ ਅਤੇ ਇਸ ਵਾਰੀ ਥੋੜ੍ਹਾ ਜਿਹਾ ਹੋਰ ਅਪਗ੍ਰੇਡਿਡ ਵਰਜ਼ਨ ਲੈ ਕੇ ਤੁਹਾਡੇ ਨਾਲ ਆਪਾਂ ਸਾਂਝ ਬਣਾਵਾਂਗੇ ਅਤੇ ਪ੍ਰੋਗਰਾਮ ਜਿਹੜਾ ਉਹ ਆਪਾਂ ਰਿਕਾਰਡ ਕਰਕੇ ਅਤੇ ਫਿਰ ਸਾਰਿਆਂ ਦੇ ਨਾਲ ਸਾਂਝਾ ਵੀ ਕਰਾਂਗੇ ਜਿਹੜੇ ਜਿਹੜੇ ਨਾ ਆ ਸਕੇ ਅਤੇ ਪਰ ਬੇਨਤੀ ਹੈ ਕਿ ਤੁਸੀਂ ਆਪਣੀ ਸੀਟ ਜ਼ਰੂਰ ਪੱਕੀ ਕਰ ਲਿਓ ਉਹਦੇ ਲਈ ਜੋ ਵੀ ਡਿਟੇਲਾਂ ਪੋਸਟਰ ਦੇ ਉੱਤੇ ਨੇ ਉੱਥੇ ਤੁਸੀਂ ਜਾ ਕੇ ਅਤੇ ਕਰ ਸਕਦੇ ਹੋ ਕਾਲ ਤੁਸੀਂ ਅਤੇ ਬਸ ਹੁਣ ਆਪਾਂ ਇੰਨਾ ਕੁ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤਾਂ ਵੱਲ ਨੂੰ ਵੱਧਦੇ ਹਾਂ
1: ਜੀ ਬਹੁਤ ਬਹੁਤ ਮਿਹਰਬਾਨੀ ਅਤੇ ਅੱਜ ਪੇਰੈਂਟ

0: ਤੁਸੀਂ ਗੱਲਬਾਤ ਸੁਣਨੀ ਚਾਹੁੰਦੇ ਹੋ ਡੋਰੀ ਨੂੰ ਛੱਡ ਲਈਏ?
1: ਹਾਂਜੀ,
0: ਡੋਰੀ ਵਾਲਾ ਟੋਪਿਕ ਛੱਡ ਕੇ
1: ਨਹੀਂ, ਉਹਦਾ ਡੋਰੀ ਦਾ ਤਾਂ ਹੋ ਹੀ ਗਿਆ ਕਿ ਕੁੱਲ ਮਿਲਾ ਕੇ ਮਤਲਬ ਜਿੰਨੇ ਵੀ ਆ ਹਾਂ ਮੈਸੇਜ ਆਏ ਨੇ ਉਹ ਜ਼ਿਆਦਾਤਰ ਨਜ਼ਰ ਵਾਲੇ ਹੀ ਆ, ਤਾਂ ਨਜ਼ਰ 'ਤੇ ਲਾ ਦਿਉ ਮੋਰ ਜੀ
0: ਅਤੇ ਨਜ਼ਰ ਫਜ਼ਲ
1: ਅੰਗਰੇਜ਼ੀ ਬਣਾ ਲਓ ਇਹਦੀ।
0: ਅਤੇ ਕੋਈ ਵੀ ਟੋਪਿਕ ਹੁੰਦਾ ਤੁਹਾਨੂੰ ਲੱਗਦਾ ਵੀ ਇਹਦੇ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਪਲੀਜ਼ ਸਾਨੂੰ ਤੁਸੀਂ ਦੱਸ ਦਿਆ ਕਰੋ, ਭਾਵੇਂ ਸੁਨੇਹਾ ਭੇਜ ਦਿਆ ਕਰੋ, ਅਤੇ ਸਾਡੀ ਕੋਸ਼ਿਸ਼ ਰਹੂਗੀ ਉਸ ਟੋਪਿਕ 'ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ।
1: ਖਾਸ ਤੌਰ ਦੇ ਉੱਤੇ ਉਹ ਟੋਪਿਕ ਜਿਹੜੇ ਨਾ ਜਿਹੜੇ ਆਪਾਂ ਖੁੱਲ੍ਹ ਕੇ ਆਪਸ ਵਿੱਚ ਨਹੀਂ ਕਰ ਪਾਉਂਦੇ ਉਹ ਸਾਨੂੰ ਦੇ ਦਿਆ ਕਰੋ, ਆਪਾਂ ਉਹਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ। ਕਈ ਵਾਰੀ ਆਪਾਂ ਆਪਣੀ ਮੂੰਹ ਨਹੀਂ ਉਹ ਗੱਲ ਕਹਿ ਸਕਦੇ ਹੁੰਦੇ ਕਿਉਂਕਿ ਆਪਾਂ ਨਾ ਇੱਕ ਸਰੋਕਾਰ ਹੁੰਦਾ ਵਾ, ਇੱਕ ਸਮਾਜਿਕ ਕਈ ਤਰ੍ਹਾਂ ਦੇ ਤਾਣੇ ਬਣੇ ਹੁੰਦੇ ਆ, ਪਰਿਵਾਰਿਕ ਲੈਵਲ ਦੇ ਉੱਤੇ ਵੀ ਬੰਦਿਸ਼ਾਂ ਹੁੰਦੀਆਂ।
0: ਅਤੇ ਉਹ ਤਾਂ ਨਹੀਂ ਕਹਿ ਰਹੇ ਬਜ਼ੁਰਗਾਂ ਵਿੱਚ ਵੱਧ ਰਹੀ ਫੋਨ ਨੂੰ ਵੇਖਣ ਦੀ ਆਦਤ?
1: ਹਾਂ ਮਤਲਬ ਇੱਦਾਂ ਦੇ ਬਹੁਤ ਨੇ ਜਿਹੜੇ ਤੁਸੀਂ ਨਹੀਂ ਕਹਿ ਸਕੋਗੇ, ਬੁਰੇ ਲੱਗੋਗੇ ਤੁਸੀਂ ਜਾਂ ਆਪਾਂ ਚੁੱਪ ਕੀਤੇ ਰਹਿੰਦੇ ਹਾਂ, ਪਰ ਮਸਲੇ ਤਾਂ ਉਹ ਵੀ ਮਸਲੇ ਹੀ ਨੇ। ਸੋ ਉੱਦਾਂ ਦੇ ਖਾਸ ਤੌਰ ਦੇ ਉੱਤੇ, ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਇਹ ਮਾਧਿਅਮ ਜਿਹੜਾ ਨਾ ਇਹ ਜ਼ਿਆਦਾਤਰ ਉਹਨਾਂ
0: ਸੋਸ਼ਲ ਐਟੀਕੇਟਸ, ਮਾਪਿਆਂ ਨੂੰ ਇਹ ਕਹਿਣਾ ਵੀ ਹੈ ਨਾ ਕਿ ਬੀਬੀ ਤਨਖਾਹ ਨਾ ਪੁੱਛਿਆ ਕਰ, ਪਰਸਨਲ ਕੁਐਸਚਨ ਨਾ ਪੁੱਛਿਆ ਕਰੋ। ਉਹ ਪੁੱਛਦੇ ਤਾਂ ਵਿਚਾਰੇ ਸਹਿਜ ਸੁਭਾਈ ਹੈ ਨਾ, ਕੋਈ ਐਡੀ ਗੱਲ ਹੁੰਦੀ ਵੀ ਨਹੀਂ, ਪਰ ਆਸਟ੍ਰੇਲੀਆ ਦਾ ਸਿਸਟਮ ਦਸਤੂਰ ਬਾਹਰਲੇ ਮੁਲਕਾਂ ਦਾ ਕੁਛ ਹੋਰ ਕਿਸਮ ਦਾ।
1: ਜਿੱਦਾਂ ਕੱਲ੍ਹ ਹੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਹ ਕਹਿੰਦੇ ਵੀ ਬਜ਼ੁਰਗ ਉੱਥੇ ਆ ਕੇ ਅਤੇ ਉਹਨੂੰ ਮੁੰਡੇ ਨੂੰ ਪੁੱਛਦੇ ਆ ਵੀ ਕਿੰਨੇ ਘਰ ਹੈ ਤੇਰੇ। ਸੋ ਮਤਲਬ ਕਈ ਚੀਜ਼ਾਂ ਜਿਹੜੀਆਂ ਨਹੀਂ ਮਤਲਬ ਤੁਸੀਂ ਇਹ ਪੁੱਛ ਸਕਦੇ ਵੀ ਤੁਸੀਂ ਕਿੱਥੋਂ ਪਿੱਛੋਂ ਕਿੱਥੋਂ ਜੇ ਪੁੱਤ ਤੁਸੀਂ ਕੀ ਕਰਦੇ ਹੋ, ਹੈ ਨਾ, ਕੀ ਰਾਜ਼ੀ ਖੁਸ਼ੀ ਹੋ, ਠੀਕ ਹੈ ਉਹ, ਹੈ ਨਾ। ਅਤੇ ਜਿਹੜੀਆਂ ਚੀਜ਼ਾਂ ਮਤਲਬ ਤੁਸੀਂ ਤਾਂ ਸੁਭਾਵਿਕ ਤੁਸੀਂ ਪੁੱਛ ਲਈਆਂ ਮਤਲਬ ਆਦਤ ਤੋਂ ਮਜਬੂਰ ਆਪਾਂ ਮਤਲਬ ਅਗਲੇ ਦੀ ਉਹਦੇ 'ਚ ਚੱਲ ਜਾਂਦੇ ਹਾਂ ਪਰਸਨਲ, ਪਰ ਇੱਥੇ ਇਹ ਸਮਝਿਆ ਜਾਂਦਾ ਵੀ ਨਹੀਂ ਤੁਸੀਂ ਸਾਡੀ ਯਾਰ ਪਰਸਨਲ ਲਾਈਫ 'ਚ ਇੰਟਰਫੇਅਰ ਕਰ ਰਹੇ ਹੋ। ਮੰਨ ਲਓ ਜਿਹਦੇ ਕੋਲ ਇੱਕ ਵੀ ਨਹੀਂ ਆ ਅਤੇ ਉਹ ਵਿਚਾਰਾ ਉੱਦਾਂ ਹੀ ਫੀਲ ਕਰ ਜਾਂਦਾ।
0: ਇੱਕ ਐਗਜ਼ਾਮਪਲ ਆ, ਮਤਲਬ ਜਾਣੀ ਇਹੋ ਜਿਹੀਆਂ ਹਜ਼ਾਰ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਜਿਹਨਾਂ ਕਰਕੇ ਇੱਥੇ ਬੁਰਾ ਮਨਾਇਆ ਜਾਂਦਾ। ਅਤੇ ਕਈ ਵਾਰ ਇਹ ਵੀ ਆ, ਜਦੋਂ ਮਾਪਿਆਂ ਨੂੰ ਦੱਸੀਆਂ ਜਾਂਦੀਆਂ ਤਾਂ ਮਾਪੇ ਗੁੱਸਾ ਵੀ ਕਰਦੇ ਆ,
1: ਆਪਣੇ ਆਪਣੇ ਕਰਦੇ, ਪਰ ਜਦੋਂ ਆਪਾਂ ਇੱਦਾਂ ਪਲੇਟਫਾਰਮ ਤੋਂ ਗੱਲ ਕਰਦੇ ਹਾਂ ਜਾਂ ਖਬਰਾਂ 'ਚ ਕੋਈ ਚੀਜ਼ ਆਉਂਦੀ ਆ ਅਤੇ ਫਿਰ ਉੱਥੇ ਉਹਨਾਂ ਦੇ ਲਈ ਉਹ ਜਾਣਕਾਰੀ ਹੁੰਦੀ ਆ।
0: ਅਤੇ ਉਹ ਮੁੰਡੇ ਨੇ ਕਿਹਾ ਬਾਪੂ ਜੀ ਚੁੱਪ ਹੋ, ਕਹਿੰਦਾ ਖੜ੍ਹ ਜਾ ਮੈਂ ਕੁੜੀ ਨੂੰ ਪੁੱਛ ਕੇ ਦੱਸਦਾ ਵੀ ਮੈਂ ਤੈਨੂੰ ਕੀ ਪੁੱਛਣਾ। ਫਿਰ ਉਹ ਟਿਚਰਾਂ ਵੀ ਕਰਨ ਲੱਗ ਜਾਂਦੇ ਕਈ।
1: ਉਹ ਉਹ ਤਾਂ ਫਿਰ ਡਿਪੈਂਡ ਕਰਦਾ ਕਿੱਦਾਂ ਕਿੱਦਾਂ ਦਾ ਸੁਭਾਅ,
0: ਹਰ ਪ੍ਰਕਾਰ ਦਾ ਬਜ਼ੁਰਗ ਹੈ, ਹਰ ਪ੍ਰਕਾਰ ਦੇ ਲੋਕ ਆ।
1: ਮਤਲਬ ਜਿਹਨਾਂ ਨੂੰ ਆਉਂਦੀ ਆ ਪ੍ਰੋਬਲਮ ਕਿਸੇ ਵਿਸ਼ੇ ਦੇ ਵਿੱਚ, ਜਾਣ ਆਉਣ ਦੇ ਵਿੱਚ, ਲੈਂਗੁਏਜ ਦੇ ਵਿੱਚ, ਵਿਚਰਨ ਦੇ ਵਿੱਚ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੁਛ ਵੱਖ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਨੇ। ਇਹ ਸਿਰਫ ਚਲੋ ਅੱਜ ਆਪਾਂ ਪੇਰੈਂਟ ਦੇ ਨਾਲ ਰਿਲੇਟਿਡ ਗੱਲ ਕਰ ਰਹੇ ਹਾਂ ਅਤੇ ਇੱਦਾਂ ਦੀ ਗੱਲ ਆ ਰਹੀ, ਹੋਰ ਵੀ 3600 ਮਸਲੇ ਨੇ ਇੱਥੇ ਜਿਹੜੇ ਆਪਾਂ ਨਹੀਂ ਬਹੁਤਾ ਖੁੱਲ੍ਹ ਕੇ ਆਪਾਂ ਡਿਸਕਸ ਕਰ ਪਾਉਂਦੇ।
0: ਹਾਂਜੀ, ਕਈ ਵਾਰ ਜਿਵੇਂ ਹੁਣ ਦੇਖਣਾ ਹੀ ਆ, ਮੰਨ ਲਓ ਟ੍ਰੇਨ 'ਚੋਂ ਆਪਾਂ ਦੂਜਿਆਂ ਵਾਸਤੇ ਉਹ ਅੱਖਾਂ ਪੜ ਪੜ ਕੇ ਦੇਖਣਾ, ਸਾਡੇ ਲਈ ਉਹ ਕਰਿਓਸਟੀ ਵਜੋਂ ਦੇਖਣਾ। ਹੁਣ ਮੰਨ ਲਓ ਕਿਸੇ ਦੇ ਬਜ਼ੁਰਗ ਜੇ ਬੀਚ 'ਤੇ ਘੁੰਮਣ ਗਏ ਆ, ਉਹ ਅੱਖਾਂ ਪੜ ਪੜ ਦੇਖਦੇ ਆ ਜਾਂ ਉਹ ਹੈਰਾਨ ਹੋ ਕੇ ਦੇਖ ਰਹੇ ਆ ਨਾ, ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਪਰ ਅਸੀਂ ਉਹਨਾਂ ਨੂੰ ਸਮਝਦੇ ਹਾਂ ਬਿਹਤਰ, ਪਰ ਜਿਹਨੇ ਸਮਝਣਾ ਉਹ ਨਹੀਂ ਸਮਝ ਰਿਹਾ।
1: ਹੁਣ ਆ ਪਿੱਛੇ ਜੇ ਇੱਕ ਕੇਸ ਆਇਆ ਉਹ ਸਾਡੇ ਮਹੱਲੇ ਦਾ, ਉਹਦੇ ਵਿੱਚ ਉਹਨਾਂ ਨੇ ਉਹ ਆਂਟੀ ਆਏ ਸੀ ਅਤੇ ਉਹਨਾਂ ਉਹ ਕਹਿੰਦੇ ਵੀ ਮੈਂ ਜਿੱਦਾਂ ਮੈਨੂੰ ਗੋਰੀ ਨੇ ਬਹੁਤ ਗਾਲਾਂ ਕੱਢੀਆਂ ਅਤੇ ਸਮਝ ਤਾਂ ਨਹੀਂ ਲੱਗੀ ਪਰ ਉਹਨੇ ਬਹੁਤ ਗਾਲਾਂ ਕੱਢੀਆਂ। ਅਤੇ ਮਜ਼ਾ ਕੀ ਸੀ ਵੀ ਉਹ ਉਹਨਾਂ ਦੀ ਫੈਂਸ ਦੇ ਅੰਦਰ ਜਾ ਕੇ ਅਤੇ ਉਹਨਾਂ ਦੇ ਨਿੰਬੂ ਤੋੜਨ ਦੀ ਕੋਸ਼ਿਸ਼ ਕੀਤੀ ਆਂਟੀ ਨੇ, ਹੈ ਨਾ। ਅਤੇ ਹੁਣ ਉਹ ਕੋਈ ਉੱਦਾਂ ਹੋਵੇ ਤਾਂ ਚੁੱਪ ਕੀਤਾ ਰਹੇ, ਪਰ ਡਿਪੈਂਡ ਕਰਦਾ ਵੀ ਅਗਲੇ ਦਾ ਸੁਭਾਅ ਕੀ ਆ, ਤੁਸੀਂ ਅਗਲੇ ਦੀ ਟੈਰੀਟਰੀ ਦੇ ਵਿੱਚ ਜਾ ਰਹੇ ਹੋ, ਹੈ ਨਾ। ਅਤੇ ਉਹ ਕਹਿੰਦੇ ਵੀ ਮੈਂ ਯਾਰ ਮੈਂ ਕੀ ਬਹੁਤ ਗਲਤ ਕੀਤਾ ਵੀ ਉਹ ਤਾਂ ਡਿੱਗਣ ਡਿਆ ਸੀ, ਵੈਸੇ ਹੀ ਡਿੱਗਣ ਡਿਆ ਸੀ, ਉਹ ਤੋੜਦਾ ਹੀ ਨਹੀਂ ਆ ਕੋਈ, ਉੱਦਾਂ ਹੀ ਬੁਰੇ ਹਾਲ ਨੇ, ਹੈ ਨਾ। ਅਤੇ ਮੈਂ ਤਾਂ ਉੱਦਾਂ ਮੈਂ ਕਿਹਾ ਚੱਲ ਮੈਂ ਦੋ ਤੋੜ ਲੈਂਦੀ ਹਾਂ ਅਤੇ ਉਹ ਅੰਦਰੋਂ ਨਿਕਲ ਕੇ ਅਤੇ ਮੈਨੂੰ ਗਾਲਾਂ ਕੱਢਣ ਲੱਗ ਪਈ। ਪਰ ਤੁਸੀਂ ਨਹੀਂ ਜਾ ਸਕਦੇ ਇੱਦਾਂ ਕਿਸੇ ਦੀ ਪ੍ਰੋਪਰਟੀ ਆ।
0: ਈਵਨ ਜੇ ਸਾਂਝੀ ਫੈਂਸ ਆ, ਇਹ ਨਹੀਂ ਵੀ ਤੁਸੀਂ ਚੱਕ ਕੇ ਦਰੀ ਉਹਨਾਂ ਦੇ ਘਰ ਅੱਧੀ ਕੁ ਤੁਹਾਡੇ ਘਰ ਲਮਕਦੀ ਹੈ ਨਾ, ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਹੁਣ ਗੁਆਂਢੀਆਂ ਦੇ ਬਿਨ 'ਚ ਨਾ ਲਿਜਾ ਕੇ ਕੋਈ ਢੇਰੀ ਕਰਤਾ, ਹੈ ਨਾ, ਇਹ ਚਲੋ ਮੇਰਾ ਖਿਆਲ ਇਹ ਵੀ ਟੋਪਿਕ ਕਿਸੇ ਦਿਨ ਆਪਾਂ ਰੱਖੀਏ, ਸੋਸ਼ਲ ਐਟੀਕੇਟਸ। ਚਾਹੇ ਸਾਨੂੰ ਪਤਾ ਵੀ ਨਾਲ ਇਹ ਵੀ ਕਹਿ ਦਿਆਂਗੇ ਵੀ ਸਾਨੂੰ ਪਤਾ ਤੁਸੀਂ ਠੀਕ ਕਰ ਰਹੇ ਹੋ, ਪਰ ਫਿਰ ਵੀ ਪਲੀਜ਼ ਸੁਣ ਲਓ ਇਹ,
1: ਜਦ ਜੋ ਇਹਦੇ ਨਾਲ ਰਿਲੇਟਿਡ ਵੀ ਤੁਸੀਂ ਚੀਜ਼ਾਂ ਕੱਢ ਕੇ ਰੱਖਿਓ।
0: ਹਾਂ, ਮੰਨ ਲਓ ਜੇ ਹੁਣ ਸੈਰ ਕਰਨ ਜਾਂਦੇ ਹਾਂ ਤਾਂ ਚੁਗਲੀਆਂ ਤੋਂ ਪਰਹੇਜ਼।
1: ਹਾਂ, ਇਹ ਕਹਿਣ ਨੂੰ ਨਿੱਕੀਆਂ ਨਿੱਕੀਆਂ ਨੇ, ਪਰ ਕਈ ਮਸਲਿਆਂ ਦੇ ਵਿੱਚ ਬਹੁਤ ਵੱਡੀਆਂ ਵੀ ਹੋ ਜਾਂਦੀਆਂ, ਬਲੰਡਰ ਵੀ ਬਣ ਜਾਂਦੀਆਂ। ਸੋ
0: ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਨੇ, ਹੈ ਨਾ, ਕਿਸੇ ਨੂੰ ਪਹਿਲ ਦੇਣੀ, ਕਿਸੇ ਨੂੰ, ਹੈ ਨਾ, ਜੇ ਲਾਈਨ 'ਚ ਖੜ੍ਹੇ ਹੋ ਤਾਂ, ਹੈ ਨਾ, ਉਹਨੂੰ ਕਹਿਣਾ ਵੀ, ਹੈ ਨਾ, ਵੀ ਮੈਂ ਪਿੱਛੇ ਖੜ੍ਹ ਜਾਂਦਾ, ਕੋਈ ਨਹੀਂ, ਦੈਟਸ ਓਕੇ, ਕਰਟਸੀ।
1: ਹਾਂਜੀ, ਸੋ ਇਹ ਇੱਥੋਂ ਦਾ ਜਿਹੜਾ ਮਾਹੌਲ ਚੱਲਿਆ ਕੁਛ ਹੋਰ ਆ,
0: ਕਿਸੇ ਦੇ ਨਿਆਣੇ ਨੂੰ ਗੋਦੀ ਨਹੀਂ ਚੱਕਣਾ, ਹੱਥ ਨਹੀਂ ਲਾਉਣਾ, ਉਹਦੀ ਫੋਟੋ ਨਹੀਂ ਖਿੱਚਣੀ, ਇਹ ਬਹੁਤ ਸਾਰੀਆਂ ਚੀਜ਼ਾਂ ਨੇ,
1: ਕੋਈ ਪਤਾ ਨਹੀਂ ਕਿੰਨੇ ਕਿੱਦਾਂ ਲੈ ਜਾਣੀ ਗੱਲ। ਅਤੇ ਜਾਂਦੇ ਜਾਂਦੇ ਘੁੰਮਣ ਸਾਹਿਬ ਕਹਿੰਦੇ ਕਿ ਨਾ ਮੈਂ ਪਾਵਾਂ ਸੋਨਾ ਅਤੇ ਨਾ ਮੈਂ ਪਾਉਂਦਾ ਚਾਂਦੀ, ਪੁਰਾਣੇ ਵਿਚਾਰ ਅਤੇ ਉਹ ਨੋਟ ਵੀ ਛੱਡ ਆਇਆ ਘੁੰਮਣ, ਜਿਸ ਉੱਪਰ ਅਕਾਲ ਪੁਰਖ ਦੀਆਂ ਨਿਆਮਤਾਂ 'ਤੇ ਰੱਖਿਆ ਭਰੋਸਾ, ਨਵੀਂ ਗੱਡੀ ਅਤੇ ਨਵੇਂ ਟਰੱਕ ਲੈ

0: ਗੁਰੂ ਘਰ ਟੇਕ ਆਉਂਦੇ ਹਾਂ ਮੱਥਾ ਕਦੇ ਨਹੀਂ ਟੰਗਿਆ ਸਿੰਘਾਂ ਵਾਲੀ ਭਾਈ ਅਤੇ ਕਾਲੇ ਰੰਗ ਦੀ ਪਰਾਂਦੀ। ਓਕੇ, ਕਹਿੰਦਾ ਘੁੰਮਣ ਰੱਜ ਰੱਜ ਕੇ ਕਰੋ ਸਭ ਕਰਮ ਕਮਾਈਆਂ ਵਸੋ ਦੇਸ਼ ਪਰਦੇਸ਼ ਸੁਖੀ ਸਾਂਦੀ। ਵਾਹ ਘੁੰਮਣ ਸਾਹਿਬ। ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ, ਅੱਛਾ ਕੀ ਕਹਿੰਦੇ ਨੇ, ਓਕੇ ਇਹਨਾਂ ਨੇ ਅਤੇ ਕਹਾਣੀ ਭੇਜੀ ਆ ਅਤੇ ਕਹਾਣੀ ਫਿਰ ਆਪਾਂ ਸਵੇਰ ਦੇ ਲਈ ਰੱਖ ਲੈਂਦੇ ਹਾਂ। ਅਤੇ ਬਹੁਤ ਵਧੀਆ ਜਾਣਕਾਰੀ ਕਹਿੰਦੇ ਨੇ ਕੱਜ ਦੀ। ਥੈਂਕ ਯੂ ਜਸਪ੍ਰੀਤ ਜੀ, ਐਪਰੀਸ਼ੀਏਟ ਕਰਨ ਦੇ ਲਈ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਆਸ ਕਰਦੇ ਹਾਂ ਕੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਊਗੀ। ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਆਲੇ ਦੁਆਲੇ ਦੀ ਥੋੜ੍ਹੀ ਜਿਹੀ ਸਮਝ ਰੱਖੋ ਵੀ ਕੀ ਚੱਲ ਰਿਹਾ ਕਿੱਦਾਂ। ਜੇ ਤੁਹਾਨੂੰ ਕੁਛ ਪਤਾ ਲੱਗਦਾ ਨਵਾਂ ਤਾਂ ਸਾਡੇ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਸਾਨੂੰ ਪਤਾ ਲੱਗਦਾ ਤਾਂ ਅਸੀਂ ਤੁਹਾਡੇ ਤੱਕ ਵੀ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ?
4: ਭਰੋਸਾ ਚਾਹੀਦਾ?
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: Je tusi bimar ho ta AI kol nahi doctor kol janne ho, fir kanuni masle vich faisla khud kyon? Yaad rakho, delay in law is damage in life. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲਦੇ ਲੰਘ ਜਾਂਦੇ ਨੇ।
10: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
11: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
10: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
9: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
10: ਰਿਲੀਜ਼ਿੰਗ ਔਨ 31 ਜੁਲਾਈ।
9: ਦੱਸੋ
12: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
13: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
12: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਦਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਅੱਜ 5 ਤਰੀਕ ਅਗਸਤ ਦਾ ਮਹੀਨਾ ਅਤੇ ਬੁੱਧਵਾਰ ਦਾ ਦਿਨ, ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ, ਪੰਜਾਬ ਵਿਧਾਨ ਸਭਾ ਨੇ ਕੇਂਦਰ ਦੀ ਜਿਹੜਾ E20 ਪੈਟਰੋਲ ਨੀਤੀ ਖਿਲਾਫ ਮਤਾ ਪਾਸ ਕੀਤਾ ਤੇ ਕਾਂਗਰਸ ਨੇ ਇਹਦੇ ਨਾਲ ਹੀ ਜਿਹੜਾ ਹੈ ਪੈਟਰੋਲ ਡੀਜ਼ਲ ਤੇ ਵੈਟ ਦੇ ਵਿੱਚ ਕਟੌਤੀ ਕਰਨ ਦੀ ਮੰਗ ਵੀ ਕੀਤੀ ਹੈ ਪੰਜਾਬ ਸਰਕਾਰ ਤੋਂ। ਤੇ ਉਧਰ E20 ਪੈਟਰੋਲ ਖਿਲਾਫ ਆਪ ਦਾ ਜਿਹੜਾ ਦਿੱਲੀ ਮਾਰਚ ਪੁਲਿਸ ਨੇ ਰੋਕਿਆ ਤੇ ਕੇਜਰੀਵਾਲ ਦੀ ਅਗਵਾਈ ਚ ਜਿਹੜਾ ਪ੍ਰਧਾਨ ਮੰਤਰੀ ਦੀ ਕੋਠੀ ਵੱਲ ਮਾਰਚ ਕਰ ਰਹੇ ਜਿਹੜੇ ਸੀਗੇ ਕਾਰਕੁਨ, ਉੱਥੇ ਧਰਨੇ ਤੇ ਬੈਠ ਗਏ। ਇੱਧਰ ਪੰਜਾਬ ਚ SIR ਦੌਰਾਨ 2,60,000 ਵੋਟਰ ਜਿਹੜੇ ਹੈ ਉਹ ਇਤਰਾਜ ਦੇ ਘੇਰੇ ਚ ਆਏ ਨੇ ਤੇ ਜਿਨ੍ਹਾਂ ਵੱਲੋਂ ਕੋਈ ਰਿਸਪੋਂਸ ਜਿਹੜਾ ਨਹੀਂ ਆਇਆ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ। ਤੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 18% ਜਿਹੜਾ DA ਦੇਣ ਦੇ ਹਾਈ ਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿੱਚ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਹਿੰਗਾਈ ਭੱਤੇ ਦੇ ਜਾਇਜ਼ ਜਿਹੜੇ ਬਕਾਏ ਨੇ ਉਹ ਅਦਾ ਕੀਤੇ ਜਾਣਗੇ। ਤੇ ਇੱਧਰ ਜਿਹੜਾ ਹੈ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਰੇੜਕਾ ਉਹ ਜਾਰੀ ਹੈ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦਾ ਵਿਰੋਧ ਕਰਨ ਵਾਲੇ ਜਿਹੜੇ ਹੈਗੇ ਆ ਕਿਸੇ ਵੀ ਉਮੀਦਵਾਰ ਨੂੰ ਜਿਹੜੀ ਆ ਉਹ ਟਿਕਟ ਨਹੀਂ ਦਿੱਤੀ ਜਾਊਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ E20 ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਦੇਸ਼ ਭਰ ਦੇ ਵਿੱਚ ਰੌਲਾ ਪੈ ਰਿਹਾ, ਕਾਫੀ ਲੋਕ ਇਸ ਚੀਜ਼ ਤੋਂ ਚਿੰਤਤ ਨੇ ਕਿ ਉਹਨਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਨੇ ਇਸ ਵਜ੍ਹਾ ਕਰਕੇ। ਅਤੇ ਹੌਲੀ ਹੌਲੀ ਇਹ ਜਿੱਦਾਂ ਤੁਸੀਂ ਦੱਸਿਆ ਇਹ ਮਸਲਾ ਹੁਣ ਪੰਜਾਬ ਵਿਧਾਨ ਸਭਾ ਤੱਕ ਵੀ ਪਹੁੰਚਿਆ ਅਤੇ ਕੱਲ੍ਹ ਦੇ ਦਿਨ ਕਾਫੀ ਗਹਿਮਾ ਗਹਿਮੀ ਜਿਹੜੀ ਆ ਇਸ ਮਸਲੇ ਦੇ ਉੱਤੇ ਵੀ ਰਹੀ ਆ, ਖਾਸ ਤੌਰ ਦੇ ਉੱਤੇ ਚਰਚੇ ਕਈ ਤਰ੍ਹਾਂ ਦੇ ਬਿਆਨਾਂ ਦੇ ਨੇ। ਸੋ ਕੀ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਹੈਗੀ ਆ? ਬਹੁਤੀ ਵਾਰ ਆਪਾਂ ਇਹ ਵੇਖਦੇ ਹਾਂ ਕਿ ਇੱਦਾਂ ਦੇ ਜਿਹੜੇ ਮਸਲੇ ਨੇ ਉਹਦੇ ਵਿੱਚ ਸਿਆਸਤ ਇਹ ਵਹਿੰਦੀ ਆ ਵੀ ਉਹਨਾਂ ਨੇ ਕਿੱਦਾਂ ਆਪਣੀ ਗੱਲ ਜਚਾਉਣੀ ਆ, ਦੂਸਰੇ ਦੀ ਦੂਸਰੀ ਪਾਰਟੀ ਦੀ ਭੰਡੀ ਕਿੱਦਾਂ ਕਰਨੀ ਆ, ਚਾਹੇ ਉਹ ਮਸਲਾ ਵਾਜਬ ਵੀ ਹੋਵੇ ਪਰ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਨਾ ਹੋ ਕੇ ਇੱਕ ਦੂਸਰੀ ਪਾਰਟੀ ਦੀ ਭੰਡਣੀ ਤੱਕ ਹੀ ਸੀਮਤ ਰਹਿ ਜਾਂਦਾ। ਹੁਣ ਇਹ ਮੁੱਦਾ ਜਿਹੜਾ ਵਾ ਇਹ ਕਿੱਦਾਂ ਅਤੇ ਕਿੰਨੇ ਕੁ ਸੀਰੀਅਸ ਹੋ ਕੇ ਉਠਾਇਆ ਜਾ ਰਿਹਾ?
1: ਨਹੀਂ ਦੇਖੋ, ਜਿੱਥੋਂ ਤੱਕ ਕਿਉਂਕਿ ਪਹਿਲਾਂ ਤਾਂ ਜਿਹੜਾ ਹੈਗਾ E20 ਦੇ ਖਿਲਾਫ ਕਾਂਗਰਸ ਨੇ ਜਿਹੜਾ ਸੀ ਇਹ ਝੰਡਾ ਚੁੱਕਿਆ ਸੀ ਕੇਂਦਰ ਦੇ ਵਿੱਚ, ਤੇ ਪਿੱਛੇ ਜੋ ਪਿਛਲੇ ਸਮੇਂ ਤੋਂ ਜੋ ਆਪਾਂ ਦੇਖ ਰਹੇ ਹਾਂ ਭਾਵੇਂ ਰਾਹੁਲ ਗਾਂਧੀ ਹੋਣ ਭਾਵੇਂ ਦੂਜੇ ਆਗੂ ਹੋਣ ਤੇ ਉਹਨਾਂ ਦੇ ਬਿਆਨ ਆ ਰਹੇ ਨੇ ਜਾਂ ਉਹਨਾਂ ਵੱਲੋਂ ਜੋ ਵੀ ਸਮੇਂ ਸਮੇਂ ਜੋ ਤੱਥ ਸਾਹਮਣੇ ਲਿਆਂਦੇ ਆ ਉਹ ਆ ਰਹੇ ਨੇ। ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜੋ ਕਨਵੀਨਰ ਹੈ ਮਿਸਟਰ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇਹ ਮੁੱਦਾ ਚੁੱਕਿਆ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਪਹਿਲਾਂ ਵੀ ਬਿਆਨ ਦਿੱਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਜਿਹੜਾ ਹੈਗਾ E20 ਪੈਟਰੋਲ ਜਿਹੜਾ ਵਾਪਸ ਕਰਾਉਣ ਦੇ ਬਾਰੇ ਤੇ ਉਹ ਪ੍ਰਧਾਨ ਮੰਤਰੀ ਦੇ ਜਿਹੜਾ ਹੈਗਾ ਕੋਠੀ ਦੇ ਬਾਹਰ ਧਰਨਾ ਦੇਣਗੇ, ਮਾਰਚ ਕਰਨਗੇ। ਚਲੋ ਉਹਨਾਂ ਨੂੰ ਰੋਕ ਲਿਆ ਗਿਆ। ਤੇ ਕੱਲ ਪੰਜਾਬ ਵਿਧਾਨ ਸਭਾ ਨੇ ਜਿਹੜਾ ਹੈਗਾ ਇਹ ਇੱਕ ਮਤਾ ਹੀ ਜਿਹੜਾ ਉਹ ਪਾਸ ਕਰਤਾ ਤੇ ਇਹਦੇ ਖਿਲਾਫ ਕਿ ਜਿਹੜੀ ਇਹ ਪੋਲਿਸੀ ਹੈ ਉਹ ਗਲਤ ਹੈ, ਜਿਹਦੇ ਚ ਮੁੱਖ ਤੌਰ ਤੇ ਜਿਹੜਾ ਮੁੱਖ ਮੰਤਰੀ ਨੇ ਜਿਹੜੀ ਗੱਲ ਕੀਤੀ ਕਿ ਕਿਉਂਕਿ ਇਹ ਤਾਂ ਲਾਗੂ ਤਾਂ ਹੈ 2030 ਚ ਹੋਣਾ ਸੀ, ਇਹ ਐਡਵਾਂਸ ਦੇ ਵਿੱਚ ਕਿਉਂ ਲਾਗੂ ਕੀਤਾ ਗਿਆ? ਜਿਹੜਾ 4 ਸਾਲ ਘੱਟੋ ਘੱਟ ਇਹ ਐਡਵਾਂਸ ਦੇ ਵਿੱਚ ਇਹ ਕਿਉਂ ਜਿਹੜਾ ਇਹ ਲਿਆਂਦਾ ਗਿਆ? ਤੇ ਇਹਦੇ ਤੇ ਉਹਨਾਂ ਨੇ ਜਿਹੜਾ ਹੈ ਕਿਹਾ ਕਿ ਕਿੰਨਾ ਕਿੰਨਾ ਦੇਸ਼ ਦੇ ਵਿੱਚ ਇਹਦਾ ਅਸਰ ਕੀ ਹੋਏਗਾ। ਉਹਨਾਂ ਨੇ ਇਹ ਵੀ ਕਿਹਾ ਕਿ 30 ਕਰੋੜ ਜਿਹੜੀਆਂ ਗੱਡੀਆਂ ਨੇ ਤੇ ਉਹ ਸਕ੍ਰੈਪ ਹੋ ਜਾਣਗੀਆਂ ਜੇ ਇਸ ਤਰੀਕੇ ਦਾ ਰਿਹਾ, ਕਿਉਂਕਿ ਜਿਹੜੇ ਜਿਹੜਾ ਹੈਗਾ ਇਹ ਸਪਿਰਟ ਐਕਚੁਅਲੀ ਜਿਹੜਾ ਇੱਥੋਂ ਨੋਲ ਇੱਕ ਤਰ੍ਹਾਂ ਦਾ ਤੇ ਵੈਜੀਟੇਸ਼ਨ ਉਹ ਜਿਹੜਾ ਵੈਜੀਟੇਬਲ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬਨਸਪਤੀ ਤੋਂ ਜਿਹੜਾ ਹੈਗਾ ਉਹ ਤਿਆਰ ਹੁੰਦਾ, ਉਹ ਐਕਚੁਅਲੀ ਤੇਲ ਨਹੀਂ ਹੈ, ਉਹ ਜਿਹੜਾ ਪੈਟਰੋਲੀਅਮ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ, ਪਰ ਉਹ ਹੈ ਕਿ ਪੈਟਰੋਲ ਦੇ ਵਿੱਚ ਮਿਕਸ ਹੋ ਜਾਂਦਾ, ਮਿਲ ਜਾਂਦਾ ਉਹ, ਤੇ ਕਿਉਂਕਿ ਉਹਦਾ ਬੇਸ ਹੈ ਜਿਹੜਾ ਉਹ ਪਾਣੀ ਹੈ, ਤੇ ਇਹਦੇ ਨਾਲ ਫਿਰ ਜਿਹੜੇ ਆਕਸੀਡੈਂਟਸ ਨੇ ਜਿਹੜੇ ਨਾਲ ਉਹ ਜਾਣ ਕਰਕੇ ਫਿਰ ਜਿਹੜਾ ਕਾਫੀ ਜਿਹੜੀਆਂ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਤੇ ਇਹਦਾ ਅਸਰ ਇਹ ਇਸ ਤਰੀਕੇ ਨਾਲ ਹੁੰਦਾ ਕਿ ਘੱਟੋ ਘੱਟ ਜੇ ਹੋਰ ਨਹੀਂ ਜ਼ਿਆਦਾ ਤਾਂ ਉਹਨਾਂ ਦਾ ਜਿਹੜਾ ਪੈਟਰੋਲ ਟੈਂਕ ਹੈ ਜਿਹੜਾ ਹੈ ਉਹਨੂੰ ਤਾਂ ਉਹ ਖਰਾਬ ਜਿਹੜਾ ਉਹ ਕਰ ਹੀ ਸਕਦਾ। ਤੇ ਪਹਿਲਾਂ ਇਹਦਾ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ 10% ਦੀ ਇੱਕ ਇਹ ਹੋਈ ਸੀ ਕਿ ਇੰਨਾ ਕੇ ਜਿਹੜਾ ਹੈਗਾ ਇਹ ਮਿਲਾਇਆ ਜਾ ਸਕਦਾ, ਕਿਉਂਕਿ ਜਲਨਸ਼ੀਲ ਤਾਂ ਇਹ ਵੀ ਹੈਗਾ ਤੇ ਇਹ ਹੈ ਵੀ, ਪਰ ਇਹ ਵੀ ਉਸ ਤੋਂ ਬਾਅਦ ਹੁਣ 20 ਕਰ ਦਿੱਤਾ ਗਿਆ। ਤੇ ਹੁਣ ਇਹਦਾ ਜਿਹੜਾ ਹੈਗਾ ਭਾਵੇਂ ਦੇਸ਼ ਦੇ ਵਿੱਚ ਵਿਰੋਧ ਇਹਦਾ ਹੋ ਰਿਹਾ ਤੇ ਖਾਸ ਕਰਕੇ ਜਿਹੜੇ ਡੀਲਰ ਨੇ ਉਹਨਾਂ ਵੱਲੋਂ ਵੀ ਜਿਹੜਾ ਇਹ ਵਿਰੋਧ ਕੀਤਾ ਗਿਆ। ਹਾਲਾਂਕਿ ਜਿਹੜੀਆਂ ਗੱਡੀਆਂ ਬਣਾ ਰਹੀਆਂ ਨੇ ਕੰਪਨੀਆਂ ਤੇ ਉਹਨਾਂ ਤੋਂ ਪਹਿਲਾਂ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਵੀ ਦਾਅਵੇ ਕਰਨੇ ਸ਼ੁਰੂ ਕੀਤੇ ਕਿ ਉਹਨਾਂ ਨੇ ਸੈਂਸਰ ਲਾ ਦਿੱਤੇ ਨੇ ਆਪਣੀਆਂ ਗੱਡੀਆਂ 'ਚ ਜਿਹੜੇ ਉਹਨੂੰ ਦੇਖ ਲੈਣਗੇ, ਉਹਦੀ ਮਾਤਰਾ ਨੂੰ ਦੇਖ ਲੈਣਗੇ ਇਸ ਤਰੀਕੇ ਦੇ ਨਾਲ। ਪਰ ਹੁਣ ਇਹ ਇੱਕ ਵੱਡਾ ਪੋਲੀਟੀਕਲ ਇਸ਼ੂ ਬਣ ਗਿਆ ਜਿਹੜੀ ਉਸ ਤੋਂ ਅਗਲੀ ਗੱਲ ਹੈ। ਚਲੋ ਇਹ ਤਾਂ ਇਹਦਾ ਇੱਕ ਟੈਕਨੀਕਲ ਪੱਖ ਸੀਗਾ ਤੇ ਹੁਣ ਪੋਲੀਟੀਕਲ ਇਸ਼ੂ ਜਿਸ ਤਰੀਕੇ ਦੇ ਨਾਲ ਬਣਿਆ, ਜਿਵੇਂ ਪੰਜਾਬ ਵਿਧਾਨ ਸਭਾ 'ਚ ਕੱਲ ਜਿਹੜਾ ਸੀ ਉਹ ਵੇਖਣ ਵਾਲਾ ਸੀ ਜਿਹੜੀ ਗੱਲ ਸੀ। ਤੇ ਚਲੋ ਇਸ ਮੌਕੇ ਤੇ ਬੀਜੇਪੀ ਤਾਂ ਦੇ ਤਾਂ 2 MLA ਨੇ ਉਹ ਤਾਂ ਹਾਜ਼ਰ ਰਹੇ ਹੀ ਨੀ ਸੀਗੇ, ਕਿਉਂਕਿ ਉਹ ਤਾਂ ਸਿੱਧੀ ਸਿੱਧੀ ਇਸ ਕਰਕੇ ਵੀ ਗੈਰ ਹਾਜ਼ਰ ਰਹੇ ਕਿ ਉਹ ਜਿਹੜੀ ਹੈ ਉਹਨਾਂ ਦੇ ਖਿਲਾਫ, ਉਹਨਾਂ ਦੀ ਪਾਰਟੀ ਦੇ ਖਿਲਾਫ ਜਾਂ ਉਹਨਾਂ ਦੀ ਕੇਂਦਰ ਸਰਕਾਰ ਦੇ ਖਿਲਾਫ ਇਹ ਸਾਰੀ ਗੱਲ ਜਾਂਦੀ ਹੈ। ਤੇ ਅਕਾਲੀ ਦਲ ਦੀ ਕੋਈ MLA ਉਹ ਵੀ ਜਿਹੜੀ ਸੀ ਉਹ ਨਹੀਂ ਸੀ ਉੱਥੇ, ਕਾਂਗਰਸ ਦੇ MLA ਜ਼ਰੂਰ ਸੀਗੇ। ਤੇ ਉਹਨਾਂ ਚੋਂ ਜਿਹੜੇ ਸੀ ਜਿਹੜਾ ਵਿਰੋਧ ਕਰਨ ਵਾਲਿਆਂ ਦੇ ਵਿੱਚ ਖਾਸ ਕਰਕੇ ਰਾਣਾ ਗੁਰਜੀਤ ਤੇ ਜਾਂ ਰਾਣੇ ਗੁਰਜੀਤ ਦਾ ਬੇਟਾ ਜੋ ਆਜ਼ਾਦ ਉਮੀਦਵਾਰ ਹੈ, ਤੇ ਉਹ ਜ਼ਰੂਰ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਇਹਦੀ ਦਲੀਲ ਇਹ ਦਿੱਤੀ ਕਿ ਇਹਦੇ ਨਾਲ ਦੇਖੋ ਕਿਸਾਨਾਂ ਦੀਆਂ ਜਿਹੜੀਆਂ ਜਿਣਸਾਂ ਨੇ ਉਹਨਾਂ ਦੇ ਭਾਅ ਵੱਧ ਜਾਣਗੇ, ਕਿਉਂਕਿ ਜਿਹੜੀ ਇਹ ਖਪਤ ਹੈ ਜਿਹੜੀ ਇਹਦੇ ਚ ਤੇ ਉਹ ਵਧੇਗੀ, ਇਸ ਕਰਕੇ ਡਿਮਾਂਡ ਵਧੇਗੀ। ਉਹਨਾਂ ਨੇ ਮੱਕੀ ਦਾ ਉਦਾਹਰਣ ਦਿੱਤੀ ਜਾਂ ਗੰਨੇ ਵਗੈਰਾ ਦਾ ਕਿ ਇਹਦੇ ਨਾਲ ਉਹਨਾਂ ਨੂੰ ਭਾਅ ਚੰਗੇ ਮਿਲਣਗੇ, ਇਸ ਕਰਕੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਇਹ ਨੀਤੀ ਹੈ ਤੇ ਉਹ ਅਸਲ ਵਿੱਚ ਗੱਲ ਇਹ ਹੈ। ਹਾਲਾਂਕਿ ਕਾਂਗਰਸ ਦੀ ਆਪਣੀ ਤਾਂ ਕੋਈ ਇਹਦੇ ਤੇ ਅਜੇ ਜਿਹੜੀ ਲਾਈਨ ਜਾਂ ਲਾਈਨ ਆਫ ਐਕਸ਼ਨ ਉਦਾਂ ਦੀ ਇਹਦੇ ਹੱਕ 'ਚ ਕੋਈ ਹੈ ਨਹੀਂ, ਕਿਉਂਕਿ ਪਹਿਲਾਂ ਕਾਂਗਰਸ ਨੇ ਵਿਰੋਧ ਸ਼ੁਰੂ ਕੀਤਾ ਸੀ ਕੇਂਦਰ ਦੇ ਵਿੱਚ। ਤੇ ਪਰ ਉਹ ਕਿਉਂਕਿ ਰਾਣਾ ਗੁਰਜੀਤ ਖੁਦ ਇੱਕ ਵੱਡੇ ਇੰਡਸਟਰੀਅਲਿਸਟ ਨੇ ਜਿਹਨਾਂ ਦਾ ਖੰਡ ਦਾ ਜਿਹੜੀਆਂ ਖੰਡ ਮਿੱਲਾਂ ਉਹ ਕਾਰੋਬਾਰ ਹੈ, ਨਾਲ ਹੀ ਫਿਰ ਉਹਨਾਂ ਦਾ ਐਥੋਨੋਲ ਜਿਹੜੇ ਸਪਿਰਿਟਸ ਨੇ ਅਲਕੋਹਲ ਇਹਦਾ ਵੀ ਜਿਹੜਾ ਉਹ ਨਾਲ ਨਾਲ ਜਿਹੜਾ ਇਹ ਕਾਰੋਬਾਰ ਹੈ। ਤੇ ਉਹਨਾਂ ਨੂੰ ਥੋੜਾ ਜਿਹਾ ਇਸ ਇਹ ਪੱਖ ਤੋਂ ਵੀ ਇਹ ਲੱਗਦਾ ਹੈ ਕਿ ਨਹੀਂ ਜੇ ਇੱਦਾਂ ਹੋ ਜਾਂਦਾ ਤਾਂ ਫਿਰ ਉਹਨਾਂ ਦੀ ਜਿਹੜੀ ਯੂਟੀਲਾਈਜੇਸ਼ਨ ਜਾਂ ਉਹਨਾਂ ਦੀ ਮਾਰਕੀਟਿੰਗ ਤੇ ਇਹਦਾ ਅਸਰ ਪਏਗਾ, ਉਹ ਉਹਨਾਂ ਦਾ ਇਹ ਵੀ ਐਂਗਲ ਹੋ ਸਕਦਾ। ਕਿਉਂਕਿ ਉਹਨਾਂ ਦੇ ਜਿਹੜੇ ਪੁੱਤਰ ਨੇ ਆਜ਼ਾਦ ਉਮੀਦਵਾਰ ਉਹਨਾਂ ਨੇ ਵੀ ਇਹੀ ਗੱਲ ਕੀਤੀ। ਤੇ ਪਰ ਗੱਲ ਇਹ ਵੀ ਕਾਂਗਰਸ ਨੇ ਵੀ ਕੋਈ ਸਪਸ਼ਟ ਇਹਦੇ ਤੇ ਇਹ ਨਹੀਂ ਲਿਆ ਸਟੈਂਡ ਕਿ ਹਾਂ ਅਸੀਂ ਇਹਦੇ 100% ਜਿਹੜੇ ਹੈਗੇ ਆ ਇਹਦੇ E20 ਪੋਲਿਸੀ ਜਿਹੜੀ ਇਹਦੇ ਖਿਲਾਫ ਆ ਤੇ ਅਸੀਂ ਇਸ ਮਤੇ ਦੀ ਜਿਹੜੀ ਆ ਉਹ ਹਮਾਇਤ ਇਸ ਤਰੀਕੇ ਦੇ ਨਾਲ ਕਰਦੇ ਹਾਂ। ਤੇ ਉਂਜ ਠੀਕ ਹੈ ਕਿਉਂਕਿ ਉਹਨਾਂ ਨੇ ਵਿੱਚ ਆਪਣੀ ਨਵੀਂ ਗੱਲ ਛੇੜਤੀ ਕਿ ਪੰਜਾਬ ਦੇ ਵਿੱਚ ਪੈਟਰੋਲ ਜਿਹੜਾ ਡੀਜ਼ਲ ਆ ਉਹ ਇੰਨਾ ਮਹਿੰਗਾ ਕਿਉਂ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਜਾਂ ਚੰਡੀਗੜ੍ਹ ਦੇ ਮੁਕਾਬਲੇ। ਤੇ ਹਾਲਾਂਕਿ ਖੈਰ ਡੀਜ਼ਲ ਦਾ ਬੜਾ ਰੇਟ ਦਾ ਫਰਕ ਨਹੀਂ ਹੈ, ਪੈਟਰੋਲ ਦਾ ਜ਼ਰੂਰ ਫਰਕ ਹੈ। ਤੇ ਉਹ ਕਹਿੰਦੇ ਕਿ ਜਿਹੜਾ ਕਿਉਂਕਿ ਵੈਟ ਸਟੇਟ ਗੌਰਮੈਂਟ ਨੇ ਲਾਉਣਾ ਹੁੰਦਾ, ਉਹਨਾਂ ਨੇ ਫਿਰ ਇਸ ਪਾਸੇ ਜਿਹੜੀ ਉਹ ਗੱਲ ਤੋਰ ਲਈ ਇਹਨੂੰ ਆਪਣੀ ਗੱਲ ਰੱਖਣ ਵਾਸਤੇ, ਜਿਹੜੀ ਵੈਟ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਉਹ ਕਟੌਤੀ ਕਰੇ। ਤੇ ਪਰ ਮੈਨੂੰ ਜਿਹੜੀ ਇਹ ਗੱਲ ਲੱਗਦੀ ਹੈ ਕਿ ਜਿਹੜਾ E20 ਵਾਲਾ ਜਿਹੜਾ ਹੈਗਾ ਇਹ ਇੱਕ ਇੱਕ ਤਰ੍ਹਾਂ ਦੀ ਇਹ ਵੀ ਇੱਕ ਮੂਵਮੈਂਟ ਬਣ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜੀ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ ਮਿਡਲ ਕਲਾਸ ਅਪਰ ਮਿਡਲ ਕਲਾਸ ਇਹਨਾਂ ਨੂੰ ਸਭ ਤੋਂ ਵੱਧ ਜਿਹੜੀ ਆ ਉਹ ਪ੍ਰਭਾਵਿਤ ਕਰੇਗੀ। ਤੇ ਦੂਜਾ ਇਹ ਵੀ ਕੋਈ ਇਹਦਾ ਜਿਹੜਾ ਹੈਗਾ ਅਲਟਰਨੇਟਿਵ ਜਿਹੜਾ ਹੈਗਾ ਫਿਊਲ ਉਹ ਵੀ ਕੋਈ ਹੈ ਨਹੀਂ, ਠੀਕ ਹੈ। ਇਹਦਾ ਸਿਰਫ ਤੇ ਸਿਰਫ ਜਿਹੜੀਆਂ ਬੈਟਰੀ ਤੇ ਚੱਲਣ ਵਾਲੀਆਂ ਗੱਡੀਆਂ ਨੇ ਜਾਂ ਜਿਹਨਾਂ ਨੂੰ ਈ ਵਹੀਕਲ ਕਹਿੰਦੇ ਆ ਤੇ ਉਹ ਜ਼ਰੂਰ ਹੈਗੀਆਂ ਨੇ, ਪਰ ਉਹ ਕਿਉਂਕਿ ਹਰ ਕਿਤੇ ਉਹ ਕਾਮਯਾਬ ਨਹੀਂ ਜਾਂ ਅਜੇ ਉਹਨਾਂ ਦਾ ਇੰਨਾ ਵੱਡਾ ਇਨਫਰਾਸਟ੍ਰਕਚਰ ਕਿਤੇ ਚਾਰਜਿੰਗ ਵਗੈਰਾ ਦਾ ਹੈ ਨਹੀਂ, ਚਾਰਜਿੰਗ ਸਟੇਸ਼ਨ ਵਗੈਰਾ ਲਾਉਣ ਦਾ। ਤੇ ਇਸ ਕਰਕੇ ਜਿਹੜਾ ਹੈਗਾ ਇਹ ਵੀ ਇੱਕ ਨਵਾਂ ਜਿਹੜਾ ਹੈਗਾ ਮੁੱਦਾ ਦੇਸ਼ ਦੇ ਸਾਹਮਣੇ ਹੈ। ਤੇ ਪੰਜਾਬ ਵਿਧਾਨ ਸਭਾ ਨੇ ਚਲੋ ਇਹ ਪਹਿਲ ਕੀਤੀ ਹੈ ਕਿ ਇਹਦੇ ਖਿਲਾਫ ਇੱਕ ਬਕਾਇਦਾ ਰੈਜੂਲੂਸ਼ਨ ਪਾਇਆ, ਮਤਾ ਪਾਸ ਕੀਤਾ ਤੇ ਉਹ ਮਤਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਕਿ ਇਹਦੇ ਤੇ ਗੌਰ ਕਰੇ ਤੇ ਇਹ ਨੀਤੀ ਹੈ ਜਿਹੜੀ ਉਹ ਵਾਪਸ ਲਵੇ।
0: ਬਿਲਕੁਲ, ਪਰ ਜਿਹੜੇ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ, ਹੁਣ ਕਾਂਗਰਸ ਦੀ ਜੇ ਆਪਾਂ ਵੇਖੀਏ ਤਾਂ ਹਮੇਸ਼ਾ ਇਹ ਪ੍ਰੋਬਲਮ ਰਹੀ ਆ ਉੱਥੇ ਕੇਂਦਰੀ ਪੱਧਰ ਦੇ ਉੱਤੇ, ਇਹਨਾਂ ਦੀ ਜਿਹੜੀ ਪਾਰਟੀ ਆ ਉਹ ਕੁਛ ਹੋਰ ਗੱਲਬਾਤ ਕਰ ਰਹੀ ਹੁੰਦੀ ਆ, ਇੱਥੇ ਥੱਲੜੇ ਪੰਜਾਬ ਲੈਵਲ ਦੇ ਉੱਤੇ ਇਹ ਗੱਲਾਂ ਬਾਤਾਂ ਕੁਛ ਹੋਰ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ, ਉਹਨਾਂ ਹੀ ਚੀਜ਼ਾਂ ਦਾ ਉੱਤੇ ਵਿਰੋਧ ਕੀਤਾ ਜਾਂਦਾ, ਉਹਨਾਂ ਦਾ ਹੀ ਇਹਨਾਂ ਦੇ ਆਪਣੇ ਹੀ ਬੰਦੇ ਉਹਨਾਂ ਦੇ ਹੱਕ ਦੇ ਵਿੱਚ ਖਲੋ ਜਾਂਦੇ ਸਿਰਫ ਇਸ ਕਰਕੇ ਕਿਉਂਕਿ ਆਪਣਾ ਕੋਈ ਨਾ ਕੋਈ ਇਹਨਾਂ ਦਾ ਫਾਇਦਾ ਨੁਕਸਾਨ ਹੁੰਦਾ, ਅਤੇ ਜਾਂ ਫਿਰ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੁੰਦੀ ਆ ਅਤੇ ਆਪਾਂ ਉਲਟ ਹੀ ਬੋਲਣਾ। ਸੋ ਹਾਲੇ ਤੱਕ ਵੇਖਿਆ ਜਾਵੇ ਤਾਂ ਕਾਂਗਰਸ ਇਹ ਵੀ ਆਪਣੇ ਮੁੱਦੇ ਨਹੀਂ ਰਿਜ਼ੋਲਵ ਕਰ ਪਾਈ, ਇਹ ਵੀ ਆਪਣੇ ਬੰਦਿਆਂ ਨੂੰ ਹਾਲੇ ਜਿਹੜਾ ਵਾ ਉਹ ਸਪਸ਼ਟ ਕੋਈ ਨਹੀਂ ਸੁਨੇਹਾ ਦੇ ਪਾਈ ਕਿ ਤੁਸੀਂ ਆਹ ਚੀਜ਼ ਕਰਨੀ ਆ ਜਾਂ ਆਹ ਨਹੀਂ ਕਰਨੀ। ਸੋ ਹਾਲੇ ਤਾਂ ਖਲਾਰਾ ਜਿਹੜਾ ਵਾ ਇਸ ਲੈਵਲ ਦਾ ਚੱਲ ਰਿਹਾ ਵਾ, ਪਰ ਦੂਸਰਾ ਜਿਹੜਾ ਮਸਲਾ ਵੱਡਾ ਵਾ ਕਿ ਇਹਦੇ ਵਿੱਚ ਕੋਈ ਇੱਕ ਸਹਿਮਤੀ ਤਾਂ ਬਣੇ ਪਹਿਲਾਂ ਕਿ ਆਪਾਂ ਆਹ ਗੱਲ ਕਰਨੀ ਆ ਥਰੂ ਆਊਟ ਉੱਤੋਂ ਲੈ ਕੇ ਥੱਲੇ ਤੱਕ, ਉਹ ਵੀ ਨਹੀਂ ਕੀਤੀ ਜਾ ਰਹੀ। ਹੁਣ ਜਿੱਦਾਂ ਤੁਸੀਂ ਰਾਣੇ ਗੁਰਜੀਤ ਦੀ ਗੱਲ ਦੱਸੀ ਹੈ ਅਤੇ ਆਪਣੇ ਫਾਇਦੇ ਦੇ ਲਈ ਚਾਹੇ ਤੁਸੀਂ ਕਿਸਾਨਾਂ ਦੇ ਫਾਇਦੇ ਤੁਸੀਂ ਗਣਾਈ ਜਾਓ, ਪਰ ਜਿੰਨੇ ਦੀ ਤੁਹਾਡੀ ਗੱਡੀ ਦਾ ਨੁਕਸਾਨ ਹੋਣਾ ਵਾ ਉਨੀ ਕੋਈ ਮੱਕੀ ਥੋੜ੍ਹੀ ਵੇਚ ਲੈਣੀ ਪੰਜਾਬ 'ਚ ਕਿਸਾਨ ਨੇ।
1: ਉਹ ਨਹੀਂ, ਇਹ ਵੈਸੇ ਜਿਹੜਾ ਹੈਗਾ ਇਹ ਇਸ਼ੂ ਆ, ਇਹ ਵੱਡਾ ਵੈਸੇ ਤਾਂ, ਪਰ ਕਿਉਂਕਿ ਹਰੇਕ ਆਪਣਾ ਇੱਕ ਫਾਇਦਾ ਜਿਹੜਾ ਉਹ ਦੇਖਦਾ ਕਿ ਕਿਸ ਪਾਸੋਂ ਕਿਹਨੂੰ ਕਿੰਨਾ ਜਿਹੜਾ ਹੈਗਾ ਉਹ ਫਾਇਦਾ ਹੁੰਦਾ, ਤੇ ਉਹ ਬਸ ਇਸੇ ਐਂਗਲ ਤੋਂ ਜਿਹੜਾ ਫਿਰ ਉਹ ਆਪਣੀ ਗੱਲ ਜਿਹੜੀ ਆ ਉਹ ਪੁੱਟ ਕਰਦੇ ਆ, ਤੇ ਉਹ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਇਸ ਗੱਲ ਨਾਲ ਜੋੜਿਆ ਜਾਵੇ ਜਾਂ ਕਿਸਾਨਾਂ ਨੂੰ ਇੱਦਾਂ ਵਰਤਿਆ ਜਾਵੇ ਕਿ ਦੇਖੋ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸਾਨੀ ਦੇ ਉਲਟ ਹੈ ਕਿਉਂਕਿ ਇਹ ਇਸ ਦਾ E20 ਪਾਲਿਸੀ ਦਾ ਵਿਰੋਧ ਕਰ ਰਹੀ ਹੈ, ਨਹੀਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਪਤਾ ਨੀ ਕਿੰਨਾ ਕੁ ਫਾਇਦਾ ਹੋ ਜਾਣਾ ਸੀ। ਤੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿੰਨਾ ਕਿਸੇ ਗੱਡੀ ਦਾ ਜਾਂ ਕਿਸੇ ਕਾਰ ਦਾ, ਖਾਸ ਕਰਕੇ ਪੈਟਰੋਲ ਵਾਲੀਆਂ ਗੱਡੀਆਂ ਦਾ ਜਿੰਨਾ ਨੁਕਸਾਨ ਹੋ ਜਾਂਦਾ, ਤੇ ਉਹਨਾਂ ਤੁਹਾਡੀ ਜਿਹੜੀ ਆ ਜਿਣਸ ਦਾ ਉਹਨੂੰ ਕੋਈ ਇੰਨਾ ਉਹਦੇ ਚੋਂ ਲਾਭ ਜਿਹੜਾ ਉਹ ਮਿਲਦਾ ਨੀ। ਹਾਲਾਂਕਿ ਚਲੋ ਉਹਨੇ ਮੱਕੀ ਦੀ ਇੱਕ ਉਦਾਹਰਨ ਦਿੱਤੀ ਹੈ, ਮੱਕੀ ਦੀ ਇੰਨੀ ਕਾਸ਼ਤ ਪੰਜਾਬ 'ਚ ਹੈ ਵੀ ਨੀ, ਮੱਕੀ ਵੀ ਇੱਕ ਬਦਲਵੀਂ ਫਸਲ ਵਜੋਂ ਖਾਸ ਕਰਕੇ ਕੰਢੀ ਏਰੀਏ 'ਚ ਹੁਸ਼ਿਆਰਪੁਰ ਵਗੈਰਾ ਦਾ ਜਿਹੜਾ ਇਲਾਕਾ ਇੱਥੇ ਇਹਦੀ ਕਾਸ਼ਤ ਜਿਹੜੀ ਜ਼ਿਆਦਾ ਹੁੰਦੀ ਹੈ, ਪਰ ਪੰਜਾਬ ਦੀ ਜਿਹੜੀ ਮੱਕੀ ਹੈ ਜ਼ਿਆਦਾ ਹਰੇ ਚਾਰੇ ਲਈ ਜਿਹੜੀ ਵਰਤੀ ਜਾਂਦੀ ਹੈ ਜਾਂ ਉਹਦਾ ਆਚਾਰ ਵਗੈਰਾ ਬਣਾਉਣ ਵਾਸਤੇ ਪਸ਼ੂਆਂ ਵਾਸਤੇ ਜਿਹੜੀ ਉਹ ਯੂਜ਼ ਹੁੰਦੀ ਹੈ। ਤੇ ਬਾਕੀ ਹੈ ਕਿਉਂਕਿ ਮੱਕੀ ਦੀ ਖਪਤ ਹੋਰ ਬੜੀਆਂ ਥਾਵਾਂ ਤੇ, ਖਾਸ ਕਰਕੇ ਜਿਹੜੀ ਕੰਜ਼ਿਊਮੇਬਲ ਅਲਕੋਹਲ ਹੈ ਜਿਹਤੋਂ ਅੱਗੇ ਸ਼ਰਾਬ ਬੀਅਰ ਵਗੈਰਾ ਇੱਦਾਂ ਦਾ ਕੁਛ ਬਣਦਾ, ਉੱਥੇ ਵੀ ਜਿਹੜੀ ਹੈ ਉਹਦੀ ਜ਼ਰੂਰਤ ਪੈਂਦੀ ਹੈ। ਚਲੋ ਖੈਰ ਇਹ ਤਾਂ ਉਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਉਹਨਾਂ ਨੂੰ ਇਸ ਇਸ਼ੂ ਤੇ ਜਿਹੜੀ ਉਹ ਬੋਲਣ ਦੀ, ਤੇ ਪਰ ਕਿਉਂਕਿ ਇਹਨੂੰ ਫਿਰ ਕਿਸਾਨੀ ਦੇ ਨਾਲ ਜਦੋਂ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਫਿਰ ਉਦੋਂ ਇਹ ਜਿਹੜਾ ਹੈ ਇੱਦਾਂ ਦੇਖਿਆ ਜਾਂਦਾ ਕਿ, ਪਰ ਇਹਦਾ ਜਿਹੜਾ ਦੂਜਾ ਪੱਖ ਇਹ ਹੈ ਕਿ ਫਿਰ ਤਾਂ ਜਿਹੜਾ ਰਾਣਾ ਗੁਰਜੀਤ ਜਿਹੜੇ ਹੈਗੇ ਆ ਉਹ ਇਸ ਗੱਲ ਦੇ ਹੱਕ 'ਚ ਨੇ ਬੀਜੇਪੀ ਦੀ ਸਾਰੀ ਗੱਲ ਦੇ, ਜਾਂ ਬੀਜੇਪੀ ਦੀਆਂ ਜਿਹੜੀਆਂ ਪੋਲਿਸੀਆਂ ਫਿਰ ਉਹ ਇਹ ਦੱਸਣਾ ਚਾਹੁੰਦੇ ਆ ਕਿ ਉਹ ਕਿਸਾਨੀ ਦੇ ਹੱਕ 'ਚ ਨੇ, ਤੇ ਜਦਕਿ ਕਾਂਗਰਸ ਜਿਹੜੀ ਪਾਰਟੀ ਆ ਉਹਨਾਂ ਦੀ ਜਿਹੜੀ ਆ ਉਹ ਆਪਣੀ ਜਾਂ ਨੀਤੀ ਜਾਂ ਲਾਈਨ ਆਫ ਐਕਸ਼ਨ ਹੈ ਤੇ ਜਾਂ ਜਿਹੜੀ ਦਿਸ਼ਾ ਹੈ ਉਹ ਬਿਲਕੁਲ ਹੋਰ ਹੈ, ਅਲੱਗ ਹੈ, ਉਹ ਹੋਰ ਤਰੀਕੇ ਦੇ ਨਾਲ ਜਿਹੜਾ ਇਹਨੂੰ ਲੈਂਦੇ ਆ। ਸੋ ਇਸ ਕਰਕੇ ਹੁਣ ਰਾਜਨੀਤੀ ਦੇ ਵਿੱਚ ਕਿਹਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਇਹ ਵੀ ਭੇਦ ਲਾਉਣਾ ਔਖਾ ਹੋ ਗਿਆ ਲੱਗਦਾ, ਕਿਉਂਕਿ ਕੱਲ ਵਿਧਾਨ ਸਭਾ ਦੇ ਵਿੱਚ ਹੀ ਜਦੋਂ ਵਿਰੋਧੀ ਧਿਰ ਦੇ ਨੇਤਾ ਜਿਹਨਾਂ ਨੂੰ ਜਿਹੜੇ ਹੈਗੇ ਆ ਗੰਭੀਰਤਾ ਦੇ ਨਾਲ ਜੋ ਇਸ਼ੂ ਜਿਹੜੇ ਆ ਰਹੇ ਨੇ ਸੈਸ਼ਨ ਦੇ ਵਿੱਚ ਤੇ ਉਹਨਾਂ ਦੇ ਵਿੱਚ ਧਿਆਨ ਦੇਣਾ ਚਾਹੀਦਾ, ਤੇ ਉਹ ਉੱਥੇ ਗਲ ਚ ਕਾਲੇ ਸਾਫੇ ਪਾ ਕੇ ਤੇ ਜਿਹੜਾ ਸੀ SGPC ਦੇ ਜਿਹੜੇ ਪੋਸਟਰ ਹੈ ਉਹ ਲੈ ਕੇ ਆ ਗਏ ਕਿ ਇਹ ਬਾਈਕਾਟ ਕਰੋ ਮੁੱਖ ਮੰਤਰੀ ਦਾ, ਉਦੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਰਹੇ ਨੇ ਉਹ ਕਿ ਅਸੀਂ ਹੁਣ ਕਿਵੇਂ ਕਰੀਏ ਤੇ ਮੁੱਖ ਮੰਤਰੀ ਦੇ ਨਾਲ ਅਸੀਂ ਕਿੱਦਾਂ ਡੀਲ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਕਹਿਤਾ ਕਿ ਤੁਸੀਂ ਦੇਖਿਓ ਵੀ ਨਾ ਉੱਧਰ ਝਾਕਿਓ ਵੀ ਨਾ, ਤੇ ਹੁਣ ਮੇਰਾ ਖਿਆਲ ਹੈ ਕਿ ਕਾਂਗਰਸ ਜਿਹੜੀ ਹੈ ਉਹ ਇੰਨੀ ਕੁ ਉਲਝ ਗਈ ਹੈ ਪੰਜਾਬ ਦੀ ਕਿ ਉਹਨਾਂ ਨੂੰ ਆਪਣੇ ਪਾਰਟੀ ਦੀਆਂ ਜਿਹੜੀਆਂ ਕੇਂਦਰੀ ਲੀਡਰਸ਼ਿਪ ਕਿੰਨਾ ਨੀਤੀਆਂ ਤੇ ਚੱਲ ਰਹੀ ਆ ਉਹ ਉਹਨਾਂ ਦੇ ਕਿਤੇ ਚਿੱਤ ਚੇਤੇ ਨਹੀਂ, ਜਾਂ ਜਾਣ ਕੇ ਉਹਨਾਂ ਨੂੰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ, ਸਗੋਂ ਜਿਹੜੀਆਂ BJP ਦੀਆਂ ਜਾਂ ਅਕਾਲੀ ਦਲ ਦੀਆਂ ਨੀਤੀਆਂ ਨੇ ਜਾਂ ਉਹਦੇ ਪ੍ਰੋਗਰਾਮ ਨੇ ਜਾਂ ਉਹਨਾਂ ਦਾ ਏਜੰਡਾ ਹੈ ਤੇ ਉਹ ਕਾਂਗਰਸ ਲਾਗੂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਰਾਣਾ ਗੁਰਜੀਤ ਦਾ ਬਿਆਨ ਹੋਵੇ, ਭਾਵੇਂ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਕੱਲ ਵਾਲਾ ਐਕਸ਼ਨ ਆ ਉਹ ਹੋਵੇ ਜਿਸ ਤਰੀਕੇ ਦੇ ਨਾਲ ਉਹ ਪੋਸਟਰ ਜਿਹੜੇ ਆ ਉਹ ਲੈ ਕੇ ਆਏ, ਤੇ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜੇ ਇੱਦਾਂ ਦੇ ਫਲੈਕਸ ਲਿਆਉਣ ਦਾ ਜਿਹੜਾ ਉਹ ਅਰਥ ਕੀ, ਉਹ ਕਿਹਨੂੰ ਦੱਸਣਾ ਚਾਹੁੰਦੇ ਆ ਕਿ MLA ਸਾਰੇ ਹੋਰ ਜਾਂ ਉਹਨਾਂ ਨੂੰ ਪਤਾ ਨੀ ਕਦੋਂ ਪੇਸ਼ ਹੋਏ ਨੇ ਅਕਾਲ ਤਖ਼ਤ ਦੇ ਸਾਹਮਣੇ, ਤੇ ਇਹੀ ਗੱਲ ਜਦੋਂ SGP ਨੇ ਸ਼ੁਰੂ ਕੀਤੀ ਇਹ ਪੰਜਾਬ 'ਚ ਚੱਲਿਆ ਨਹੀਂ ਇਹ ਕੰਮ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਰੋਧ ਕੀਤਾ ਜਿੱਥੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਏ ਸੀ, ਬਾਹਰ ਉਹਨਾਂ ਨੇ ਲਹਾ ਤੇ ਪੰਚਾਇਤਾਂ ਨੇ ਇਹ ਵੀ ਕਿਹਾ ਕਿ ਇਹ ਤਾਂ ਇਹਦੇ ਨਾਲ ਤਾਂ ਜਿਹੜਾ ਹੈਗਾ ਧੜੇਬੰਦੀ ਪੈਦਾ ਹੋਊਗੀ, ਪਿੰਡਾਂ ਦੇ ਵਿੱਚ ਦੁਸ਼ਮਣੀਆਂ ਪੈਣਗੀਆਂ। ਤੇ ਸੋ ਹੁਣ ਇਹ ਸਮਝ ਤੋਂ ਜਿਹੜੀ ਉਹ ਬਾਹਰ ਹੈ ਕਿ ਜਿਹੜੀਆਂ ਗੱਲਾਂ ਹੁਣ ਖਤਮ ਹੋ ਗਈਆਂ ਉਹਨਾਂ ਨੂੰ ਵਾਰ ਵਾਰ ਜਿਹੜੇ ਰਿਪੀਟ ਕਰਨ ਦਾ ਉਹ ਕੀ ਜਿਹੜਾ ਹੈਗਾ ਇਸ਼ੂ ਆ ਮੁੱਦਾ। ਜਿਹੜੇ ਬਾਕੀ ਇਸ਼ੂ ਨੇ ਉਹ ਬੜੇ ਹੀ ਉਹ ਪਿੱਛੇ ਜੇ ਰਹਿ ਕੇ ਜਾਂ ਉਹਨਾਂ ਨੂੰ ਸੈਕੰਡਰੀ ਲੈਵਲ ਤੇ ਉਹਨਾਂ ਨੂੰ ਲੈ ਕੇ ਆਉਂਦੇ ਨੇ, ਜਿਵੇਂ ਮੁਲਾਜ਼ਮਾਂ ਦੇ ਡੀਏ ਦਾ ਬੜਾ ਵੱਡਾ ਇਸ਼ੂ ਹੈਗਾ, ਤੇ ਉੱਥੇ ਨਾਲ ਉਹ ਫਿਰ ਉਹ ਕਹਿ ਦਿੰਦੇ ਆ ਡੀਏ ਵਾਲੀ ਗੱਲ ਤੇ, ਪਰ ਉਹਨੂੰ ਕਦੇ ਸੈਂਟਰ ਸਟੇਜ ਤੇ ਨਹੀਂ ਲੈ ਕੇ ਆਉਂਦੇ, ਤੇ ਨਾ ਹੀ ਕਦੇ ਕਾਂਗਰਸ ਨੇ ਇਸ ਤਰੀਕੇ ਨਾਲ ਉਹ ਮੁਲਾਜ਼ਮਾਂ ਦੀਆਂ, ਕਿਉਂਕਿ ਮੁਲਾਜ਼ਮਾਂ ਨੇ ਪਿੱਛੇ ਰੈਲੀਆਂ ਵੀ ਕੀਤੀਆਂ ਸਾਰਾ ਕੁਛ ਕੀਤਾ, ਕਿਤੇ ਉੱਥੇ ਜਾ ਕੇ ਖੜੇ ਨੇ ਕਿ ਹਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਦੇ ਹੱਕ ਦੇ ਵਿੱਚ ਆ। ਕਿਉਂਕਿ ਅਕਾਲੀ ਦਲ ਕਾਂਗਰਸ ਇਹ ਆਪਣੇ ਸਮੇਂ ਸਮੇਂ ਸਰਕਾਰਾਂ ਰਹੀਆਂ ਸਾਰੇ ਜਿਹੜੇ ਹੈਗੇ ਆ ਇਸ ਅਵਾਮ ਦੇ ਵਿੱਚ ਨੰਗੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਜ਼ਿੰਮੇਵਾਰ ਨੇ, ਤੇ ਇਸੇ ਕਰਕੇ ਜਿਹੜੀ ਹੁਣ ਕਿਉਂਕਿ 2027 ਦੀ ਇਲੈਕਸ਼ਨ ਨੇੜੇ ਆ ਰਹੀ ਹੈ ਤੇ ਇਹਨਾਂ ਲੀਡਰਾਂ ਨੂੰ ਤਾਂ ਇਹ ਲੱਗਦਾ ਹੈ ਕਿ ਅਸੀਂ ਉਸ ਇਲੈਕਸ਼ਨ ਨੂੰ ਧਿਆਨ ਚ ਰੱਖ ਕੇ ਕਰ ਰਹੇ ਹਾਂ ਸਾਰਾ, ਤੇ ਪਰ ਉਹ ਇਲੈਕਸ਼ਨ ਦੇ ਵਿੱਚ ਕੀ ਉਹ ਕਿਹਦੀ ਹੈਲਪ ਕਰ ਰਹੇ ਆ, ਕਿਹਦੀ ਮਦਦ ਕਰ ਰਹੇ ਆ, ਤੇ ਆਪਣੀ ਉਹ ਪੈਂਠ ਜਾਂ ਆਪਣਾ ਅਕਸ ਕਿਸ ਤਰ੍ਹਾਂ ਦਾ ਬਣਾ ਰਹੇ ਆ, ਇਹ ਸ਼ਾਇਦ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ।
0: ਜੀ ਬਿਲਕੁਲ, ਇੱਧਰ ਜਿਹੜਾ ਤੁਸੀਂ ਰਾਜਾ ਵੜਿੰਗ ਦਾ ਵੀ ਬਿਆਨ ਦੀ ਤੁਸੀਂ ਗੱਲ ਕੀਤੀ ਕਿ ਜਿਹੜੇ ਮੁਖਾਲਫਤ ਕਰ ਰਹੇ ਨੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਸੋ ਹੁਣ ਇਹਦਾ ਮਤਲਬ ਕਿ ਹੋਰ ਸਿੱਧੀ ਸਿੱਧੀ ਜੀ ਗੱਲ ਤੁਰ ਪਈ ਆ, ਪਰ ਜਿਹੜੇ ਰੌਲਾ ਪਾਉਣ ਵਾਲੇ ਨੇ ਕਾਫੀ ਖਾਸ ਚਿਹਰੇ ਮੂਹਰੇ ਨੇ, ਇੱਦਾਂ ਕਿੱਦਾਂ ਹੋ ਸਕਦਾ, ਜੇ ਹੋ ਸਕਦਾ ਤੇ ਫਿਰ ਇਹ ਕਾਫੀ ਵੱਡਾ ਮਸਲਾ।
1: ਨਹੀਂ ਦੇਖੋ, ਇਹ ਤਾਂ ਹੁਣ ਜਿਹੜਾ ਚੰਨੀ ਵਾਲਾ ਧੜਾ ਹੈ ਉਹ ਇੱਕ ਤਰੀਕੇ ਦੇ ਨਾਲ ਉਹ ਆਪਣੀ ਐਗਜ਼ਿਸਟੈਂਸ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਦੱਸੇ ਕਿੱਦਾਂ ਜਾਂ ਕਿਸ ਤਰੀਕੇ ਨਾਲ ਉਹ ਗੱਲ ਜਿਹੜੀ ਉਹ ਸਮਝ ਤੋਂ ਬਾਹਰ ਹੈ। ਤੇ ਕਿਉਂਕਿ ਹੁਣ ਜਦੋਂ ਉਹਨਾਂ ਨੇ ਫਾਜ਼ਿਲਕਾ ਫਿਰੋਜ਼ਪੁਰ ਇਸ ਇਲਾਕੇ ਦੇ ਵਿੱਚ ਜਿਹੜੀਆਂ ਰੈਲੀਆਂ ਕੀਤੀਆਂ ਨੇ, ਉੱਥੇ ਜਿਹੜਾ ਹੈਗਾ ਸ਼ੇਰ ਸਿੰਘ ਘੁਬਾਇਆ ਜੋ ਹੁਣ MP ਨੇ, ਤੇ ਉਹ ਜਿਹੜੇ ਹੈਗੇ ਉਹਨਾਂ ਦੇ ਹਮਾਇਤੀ, ਉਹਨਾਂ ਨੇ ਉੱਥੇ ਚੰਨੀ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਹੈ। ਇਸ ਤਰ੍ਹਾਂ ਹੋਰ ਵੀ ਜਿਹੜੀਆਂ ਕਈ ਥਾਵਾਂ ਤੇ ਗੱਲਾਂ ਹੋਈਆਂ ਨੇ, ਫਿਰ ਰੈਲੀ ਦੇ ਵਿੱਚ ਹੀ ਜਿਹੜਾ ਹੈਗਾ ਆਪਸ ਦੇ ਵਿੱਚ ਕਾਂਗਰਸੀ ਭਿੜ ਪੈਂਦੇ ਨੇ ਹਰ ਥਾਂ ਤੇ ਕਿਤੇ ਨਾ ਕਿਤੇ, ਜਿਵੇਂ ਹੁਣ ਉੱਥੇ ਫਾਜ਼ਿਲਕਾ ਦੇ ਵਿੱਚ ਜਿਹੜਾ ਹੋਇਆ ਜਿੱਥੇ ਭੁਪੇਸ਼ ਬਘੇਲ ਗਏ, ਰਾਜਾ ਵੜਿੰਗ ਇਹ ਸਾਰੇ ਇਕੱਠੇ ਹੋਏ ਆ ਉੱਥੇ, ਜਿਹੜੇ ਇਹਨਾਂ ਦੇ ਮਿਸਟਰ ਕੰਬੋਜ ਤੇ ਰਵਿੰਦਰ ਆਂਵਲਾ ਉਹ ਆਪਸ ਦੇ ਵਿੱਚ ਉੱਥੇ ਜਿਹੜਾ ਹੈ ਉਹ ਇਸ ਗੱਲ ਤੇ ਬਹਿਸ ਪਏ, ਤੇ ਫਿਰ ਜਿਹੜਾ ਰਾਜਾ ਵੜਿੰਗ ਦਾ ਜਿਹੜਾ ਬਿਆਨ ਉਹਨਾਂ ਨੇ ਤਾਂ ਖੈਰ ਸਿੱਧਾ ਹੀ ਕਹਿਤਾ ਕਿ BJP ਨਾਲ ਸਾਂਝ ਪਾਉਣ ਵਾਲਿਆਂ ਨੂੰ ਟਿਕਟ ਨਹੀਂ ਦੇਵਾਂਗੇ, ਤੇ ਇਹਦਾ ਅਰਥ ਜਿਹੜਾ ਹੈਗਾ ਰਾਜੇ ਵੜਿੰਗ ਦੀ ਇਸ ਸਟੇਟਮੈਂਟ ਤੋਂ ਜਿਹੜੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ, ਤੇ ਉਹ ਉਹਦੇ ਨਾਲ ਕਿਤੇ ਉਸ ਗੱਲ ਦੀ ਤਾਇਦ ਕਰਦਾ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀਆਂ ਹੈ ਇਹ ਇਸ ਤਾਕ ਚ ਨੇ ਲੀਡਰ ਕੇ, ਜੇ ਇੱਧਰੋਂ ਨਹੀਂ ਤਾਂ ਫਿਰ ਆਪਾਂ ਉੱਧਰ ਨੂੰ ਭੱਜੀਏ, ਤੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਚੱਲ ਰਹੀ ਹੈ। ਤੇ ਦੂਜਾ ਹੁਣ ਜਿਹੜੇ ਆਗੂ ਨੇ ਨਾ ਜੀ ਉਹ ਸ਼ਰਮ ਮਹਿਸੂਸ ਕਰਨ ਨੂੰ ਹਟ ਗਏ ਕਿ ਉਹ ਕਿਹੜੀ ਪਾਰਟੀ ਜਾਣਾ ਹੈ, ਕਿਹੜੀ ਚ ਆਉਣਾ ਹੈ, ਕਿਹੜੀ ਪਾ, ਉਹਨਾਂ ਨੂੰ ਇਹ ਬਸ ਸਾਡੀ ਜਿਹੜੀ ਲੀਡਰੀ ਹੈ ਉਹ ਚਮਕਦੀ ਰਹਿਣੀ ਚਾਹੀਦੀ ਹੈ, ਪਾਰਟੀਆਂ ਦਾ ਕੋਈ ਇਸ਼ੂ ਨਹੀਂ ਹੈ। ਜਦਕਿ ਪਹਿਲਾਂ ਇਹ ਹੁੰਦਾ ਸੀ ਲੋਕ ਸਾਰੀ ਉਮਰ ਪਾਰਟੀ ਜਿੱਤਦੀ ਹਾਰਦੀ ਉਹਨਾਂ ਨੂੰ ਟਿਕਟ ਮਿਲਦੀ ਹੈ, ਉਹਦਾ ਮਿਲਦਾ ਨਾ ਮਿਲਦਾ, ਉਹਨਾਂ ਦੀ ਕਮਿਟਮੈਂਟ ਇੰਨੀ ਹੁੰਦੀ ਸੀ ਕਿ ਉਹ ਪਾਰਟੀ ਦੇ ਨਾਲ ਹੀ ਜਿਹੜਾ ਉਹ ਰਹਿੰਦੇ ਸੀ, ਤੇ ਜੇ ਇੱਕ ਵਾਰੀ ਨੀਲੀ ਪੱਗ ਸਿਰ ਤੇ ਬੰਨ ਲਈ ਅਕਾਲੀ ਬਣ ਗਿਆ ਤੇ ਉਹ ਕਹਿੰਦਾ ਸੀ ਕਿ ਮੇਰੀ ਸੇਵਾ ਤੱਕ ਨੀਲੀ ਪੱਗ 'ਚ ਮੈਂ ਜਾਣਾ ਚਾਹੀਦਾ। ਤੇ ਇਸੇ ਤਰ੍ਹਾਂ ਕਾਂਗਰਸੀ ਸੀਗੇ ਜਿਹੜੇ ਖੱਦਰ ਦੀ ਪੱਗ ਇੱਕ ਵਾਰੀ ਬੰਨ ਲਈ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਸਾਰੀ ਉਮਰ, ਤੇ ਪਰ ਹੁਣ ਇਹ ਹੈ ਕਿ ਇੱਕ ਸਾਲ 'ਚ ਦੋ ਦੋ ਤਿੰਨ ਤਿੰਨ ਵਾਰੀ ਲੋਕ ਜਿਹੜੇ ਉਹ ਪਾਰਟੀਆਂ ਬਦਲ ਲੈਂਦੇ ਆ ਕਿ, ਤੇ ਇਸ ਕਰਕੇ ਵੀ ਜਿਹੜਾ ਹੈ ਪੰਜਾਬ ਕਾਂਗਰਸ ਦਾ ਜਿਹੜਾ ਹੈ ਉਹ ਬੁਰਾ ਹਾਲ ਇਸ ਵੇਲੇ ਹੋਇਆ ਹੋਇਆ।
0: ਜੀ ਬਿਲਕੁਲ, ਹੁਣ ਤੇ ਟਾਈਮ ਦੱਸੂਗਾ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੀ ਕੀਤਾ ਜਾਂਦਾ ਇਹੋ ਜਿਹਾ ਕਿ ਇਹ ਬੁਰਾ ਹਾਲ ਜਿਹੜਾ ਇਹਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਵੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਸ਼ੁਕਰੀਆ ਹਾਂ, ਮਿਹਰਬਾਨੀ।
1: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
2: 04733204023
3: याद रखो 9077973
2: वीवा इमिग्रेशन एंड एजुकेशन कंसल्टेंट
3: हर कदम तुआडे नाल
4: टिकैत ता साडे सारे दे अंदर हो मौका मिलदे जो हाथ लगदा है ओ लुट लंदा है
5: ओ चुगनी हो
6: ए सिर्फ फिल्मी नहीं ए है पंजाब दी सब तो वड्डी चोरी द ग्रेट पंजाब रॉबरी
4: जदों ए जोकर

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਆ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਆ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ ਹੈ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰ ਤਾਂ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ ਹੈ, ਉਹਦੇ 'ਤੇ ਕਾਨੂੰਨੀ ਹੱਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ, ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ 4th ਪਿੱਲਰ ਆਫ ਡੈਮੋਕ੍ਰੇਸੀ ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਹੈ, ਉਸ ਮੀਡੀਆ ਦਾ ਰੋਲ ਕੀ ਹੈ ਜਦੋਂ ਐਸੇ ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ, ਹਾਲਾਂਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ। ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ, ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ? ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਵੇ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ ਕਸਬੇ ਗਲੀਆਂ ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ ਹੈ, ਬ੍ਰਿਟੇਨ ਦੇ ਵਿੱਚ ਜੀ ਬੀ ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ, ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ ਹੈ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ ਹੈ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮੀਟੇਸ਼ਨ ਦੀ ਗੱਲ ਕਰਦਾ ਹੈ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਜ਼ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਡੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ਼ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ। ਸੁਣ ਲਓ ਆਹ ਕਲਿੱਪ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcast, to be able to...
0: ਸੋ ਜਦੋਂ ਇਹ ਪੁੱਛਿਆ ਜਾਂਦਾ ਹੈਗਾ ਹੈ ਕਿ ਤੁਸੀਂ ਖੇਤਰੀ ਇਲਾਕਿਆਂ ਦੇ ਵਿੱਚ ਕਿਵੇਂ ਆਪਣੀ ਸਾਂਝ ਪਾਓਗੇ, ਤੁਹਾਨੂੰ ABC ਦੀ ਲੋੜ ਨਹੀਂ ਪੈਂਦੀ ਹੈਗੀ, ਤੁਹਾਨੂੰ ਐਸੇ ਅਦਾਰਿਆਂ ਦੀ ਲੋੜ ਨਹੀਂ ਪੈਂਦੀ, ਤਾਂ ਪੌਲਿਨ ਹੈਨਸਨ ਕਹਿੰਦੇ ਨੇ ਕਿ ਸਾਡੇ ਕੋਲ ਉੱਥੇ ਦੇ ਆਪਣੇ ਰਾਈਟ ਵਿੰਗਰ ਮੀਡੀਆ ਹੈਗੇ ਨੇ ਜਿਨ੍ਹਾਂ ਦਾ ਉਹ ਨਾਮ ਲੈਂਦੇ ਨੇ, ਜਿਹੜੇ ਪੌਲਿਨ ਹੈਨਸਨ ਦਾ ਗੁਣਗਾਨ ਕਰਦੇ ਨੇ। ਪਰ ਗਾਰਡੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them, entire witness interviews are totally blacked out. Do you think that they should be
5: unhappy with the fact that they thought they released too much? You know, I heard that, and you tell me something else. No, I think it's really time for the country to get onto something else. Really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead, CNN.
4: What would you say to the survivors who feel like they haven't gotten
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years.
0: ਜਿਵੇਂ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮੈਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਈ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਧੀਰ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇਂ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜਿਹੀ ਗੱਲ ਹੈਗੀ ਆ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਹੈ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚੋਂ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲ ਜਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀਐਨ ਨੂੰ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲੀਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ABC ਐਂਡ SBS ਦੈਨ ਵਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਹੈ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਇਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ CNN ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ CNN ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ CNN ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਉਹ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ABC ਸੁਣੋਗੇ ਤੁਹਾਨੂੰ ਇਹ ਲੱਗੇਗਾ ਕਿ ਯਾਰ ਇਹ ਤਾਂ ਪੌਲੀਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ABC ਦੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲੀਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕੋ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਜ਼ ਪ੍ਰੋਪੇਗੰਡਾ, ਇਹ ਦੋ ਤੱਥ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆਇਆ ਹਿੱਸਾ। ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼ ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨੈਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੋਂ ਦੇ ਲੋਕਾਂ ਦਾ ਕੋਈ ਵਿਚਾਰ ਲੈ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆਹ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਵਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ ਦਸਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ ਹੈ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨੰਬਰ ਦਊਂਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦੇਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਉਹ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਹੈ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦੇ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਨੂੰ ਬਾਇਲਾਈਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਇਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਇਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰਿਊਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰਿਊਟਰਸ ਦੀ ਖਬਰ ਹੈ ਤਾਂ ਰਿਊਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਉਹ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ, ਰਿਊਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆਹ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਝ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ। ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ ਜਿਹੜਾ ਅਖਬਾਰ ਹੈ, ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ ਹੈ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਓਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ। ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾਬ ਉਹ ਖਬਰ ਇੱਕ ਟੀਵੀ ਚੈਨਲ, ਚਲੋ ਮੈਂ ਦੱਸ ਹੀ ਦਿੰਦਾ, ਜਗ ਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ। ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ, ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ। ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਚਾਹੇ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ, ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ। ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ, ਅਤੇ ਉਹ ਇੱਕ ਛੁੱਟੀ ਸੀਗੀ, ਅਤੇ ਉਹਨੂੰ ਦੱਸਤਾ ਕਿ ਸ਼ੁੱਕਰਵਾਰ ਦੀ ਆਹ ਹੈ, ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ, ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ। ਮਤਲਬ ਉਹ ਕਲਿੱਕ ਬੇਟਸ ਜਿਹੜੇ ਆ ਨਾ, ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ। ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ। ਇਹ ਸਾਰੇ ਕਾਸੇ ਦੇ ਲਈ, ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ, ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੌਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਮੀਡੀਆ ਲਿਟਰੇਸੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਝ ਪੌਲਿਨ ਹੈਨਸਨ ਦੇ ਖਿਲਾਫ਼, ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ। ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ਼ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ, ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਹੋ ਨਹੀਂ ਭਾਰਤ ਸਰਕਾਰ ਦੇ ਖਿਲਾਫ਼, ਅਤੇ ਉਹ ਵੀ ਦੇਖੋ ਫਿਰ, ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਆ, ਤਾਂ ਇੰਡੀਆ ਦਾ ਉਹ ਵੀ ਮੀਡੀਆ ਦੇਖੋ ਫਿਰ। ਮਤਲਬ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ, ਰੀਸ਼ੇਅਰ ਕਰਨਾ, ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ, ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ BJP ਦਾ ਭਗਤ ਹੈਗਾ ਹੀ ਹਾਂ, ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ। ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ 'ਤੇ, ਕੋਈ ਜਾਤੀ ਦੇ ਨਾਮ 'ਤੇ, ਕੋਈ ਬਿਜ਼ਨਸਮੈਨ ਦੇ ਨਾਮ 'ਤੇ, ਕੋਈ ਸ਼ਹਿਰਾਂ ਦੇ ਨਾਮ 'ਤੇ, ਕੋਈ ਇਲਾਕਿਆਂ ਦੇ ਨਾਮ 'ਤੇ, ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ। ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ। ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ। ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ। ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ। ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ। ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ। ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ, ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ, ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ, ਉਹ ਮੀਡੀਆ ਨੂੰ ਖਰੀਦਣ ਲੱਗ ਪੈਂਦੇ ਨੇ, ਔਰ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ। ਨੰਬਰ ਇੱਕ ਆਹ। ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ, ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ। ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ। ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ। ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੂਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ਼ ਲਗਾ ਦਿੱਤੇ ਜਾਂਦੇ ਨੇ। ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀਓ ਨਹੀਂ ਹੈਗੀ। ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ। ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ, ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹਨਾਂ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫਰੀਲਾਂਸਰ ਮਰ ਗਿਆ, ਉਹ ਨਹੀਂ, ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਹੈ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ, ਪਿਛਲੇ 25 ਸਾਲਾਂ ਤੋਂ, ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ ਹੈ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ। ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨ ਸਟ੍ਰੀਮ ਮੀਡੀਆ ਜਾ ਚੁੱਕੇ ਹੈ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ, 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ। ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ। ਕਿਸੇ ਵੀ ਪੱਤਰਕਾਰ ਦੇ ਖਿਲਾਫ਼ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਸ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ UK ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ, ਇਹ 18ਵੇਂ ਨੰਬਰ 'ਤੇ ਹੈ। ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮਰੀਕਾ 64ਵੇਂ ਨੰਬਰ 'ਤੇ ਹੈ ਅਤੇ ਇੰਡੀਆ 157ਵੇਂ ਨੰਬਰ 'ਤੇ ਹੈ, ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ। ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ, ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ, ਦੇਖੋ ਜੀ ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਾਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ ਪਾਕਿਸਤਾਨ, 153ਵੇਂ 'ਤੇ ਹੈ ਭਾਰਤ, ਇੱਥੇ ਪਾਕਿਸਤਾਨ ਤੋਂ 72 'ਚ ਹੈ। ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 193ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਸਾਊਥ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ ਐਨ ਜੀ ਓ ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਮੈਂਟਲ ਔਰਗਨਾਈਜੇਸ਼ਨ ਹੈ। ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਰ ਐੱਸ ਐੱਫ ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖਤ ਹੈਗੇ ਨੇ, ਉਹਨਾਂ ਦੇ ਖਿਲਾਫ ਹੈਗੇ ਨੇ। ਹੋ ਸਕਦਾ ਆਰ ਐੱਸ ਐੱਫ ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਛ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਛ ਕੁ ਵਕੀਲਾਂ ਤੋਂ ਪੁੱਛ ਲਿਆ, ਕੁਛ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ। ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ, ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ, ਨਹੀਂ ਐਦਾਂ ਵੀ ਨਹੀਂ ਹੈਗਾ। ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ, ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਈਂਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮ੍ਹਾਂ ਹੀ ਅਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ, ਹਾਂ ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਇਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਇਕਾਟ ਕਰਤਾ, ਪ੍ਰੈਸ ਕਾਨਫਰੰਸ ਕਰਨੀ ਹੋਣੀ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ, ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਛ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: Wow, teri sabji di khushbu ate taste vich kuch ta kamal hai. Mainu vi dass de secret.
3: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
2: Tusi vi ajj hi buy karo Gold Leaf da pure New Zealand tea apne nede de Indian grocery store to. Visit goldleafdairy.com.
0: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
4: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
5: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
6: ਫਿਰ ਲਵਾਈਏ ਕਿੱਥੋਂ
5: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ,
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
9: ready set go Chadston Ford, Dandenong road te tuhanu udik reha hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo vehicle experts Tim Forbes ya Corey Nal, radio hanji re hawale nal pao 3 saal di free service। Chadston Ford, ready set forward।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਦਾ। ਅੱਜ 5 ਤਰੀਕ ਆ ਅਗਸਤ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅੱਜ ਦੇ ਦਿਨ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ। ਗੌਤਮ ਜੀ ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਧੰਨਵਾਦ ਰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਦੋ ਸੰਕਟ, ਇੱਕ ਪ੍ਰੋਪਰਟੀ ਦਾ ਤੇ ਦੂਜਾ ਇਮੀਗ੍ਰੇਸ਼ਨ ਦਾ। ਕਾਸਟ ਆਫ ਲਿਵਿੰਗ ਵਾਲਾ ਜਿਹੜਾ ਸੰਕਟ ਹੈ ਉਹ ਤਾਂ ਹੁਣ ਬਹੁਤ ਪਿੱਛੇ ਰਹਿ ਗਿਆ, ਯਾਨੀ ਕਿ ਤੁਹਾਡੀ ਜੇਬ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਕਰ ਰਿਹਾ। ਹੁਣ ਪ੍ਰੋਪਰਟੀ ਮਾਰਕੀਟ ਦਾ ਸੰਕਟ ਔਰ ਇਮੀਗ੍ਰੇਸ਼ਨ ਦੇ ਸੰਕਟ ਕੀ ਨੇ, ਇਹਨਾਂ ਦੀ ਗੱਲ ਤੁਹਾਡੇ ਨਾਲ ਅੱਜ ਦੇ ਦਿਨ ਕਰਾਂਗੇ। ਕਾਫੀ ਅਹਿਮ ਤਰੀਨ ਖਬਰਾਂ ਨੇ ਔਰ ਜੈੱਟ ਸਟਾਰ ਨੇ ਇੱਕ ਨਵਾਂ ਪੁਆੜਾ ਪਾ ਦਿੱਤਾ। ਸੋ ਜੇ ਤੁਸੀਂ ਡੋਮੈਸਟਿਕ ਟਰੈਵਲ ਜਾਂ ਇੰਟਰਨੈਸ਼ਨਲ ਕਰਨਾ ਤਾਂ ਅੱਜ ਦੀਆਂ ਖਬਰਾਂ ਜ਼ਰੂਰ ਸੁਣਦੇ ਰਹੋ। ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਖਬਰ ਹੈ ਜਿਹੜੀ ਭਾਰਤ ਦੇ ਨਾਲ ਜੁੜੀ ਹੋਈ ਹੈ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਫਰਾਂਸੀਸੀ ਅਧਿਕਾਰੀਆਂ ਦੇ ਮੁਤਾਬਕ ਮੰਗਲਵਾਰ ਸਵੇਰੇ ਇੰਗਲਿਸ਼ ਚੈਨਲ ਪਾਰ ਕਰਨ ਵੇਲੇ ਬਰਤਾਨੀਆ ਜਾਣ ਦੀ ਕੋਸ਼ਿਸ਼ ਕਰ ਰਹੀ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਤੋਂ ਬਾਅਦ 150 ਤੋਂ ਵਧੇਰੇ ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਫਰਾਂਸ ਦੇ ਚੈਨਲ ਕੇ ਚੈਨਲ ਤੇ ਉੱਤਰੀ ਸਮੁੰਦਰੀ ਜਿਹੜਾ ਰਸਤਾ ਹੈ ਉਸ ਦੇ ਜ਼ਰੀਏ ਇਹ ਕਿਸ਼ਤੀ ਬ੍ਰਿਟੇਨ ਜਾ ਰਹੀ ਸੀ ਜਦੋਂ ਉਸਦੇ ਇੰਜਨ ਦੇ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਦੇ ਮੁਤਾਬਕ ਕੁੱਲ 157 ਲੋਕਾਂ ਨੂੰ ਬਚਾਇਆ ਗਿਆ। ਫਿਲਹਾਲ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਹਲਾਕ ਹੋਣ ਦੀ ਕੋਈ ਖਬਰ ਹਾਸਲ ਨਹੀਂ ਹੋ ਸਕੀ। ਇਹ ਘਟਨਾ ਅਜਿਹੇ ਸਮੇਂ ਚ ਹੋਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਛੋਟੀਆਂ ਕਿਸ਼ਤੀਆਂ ਦੇ ਜ਼ਰੀਏ ਬਰਤਾਨੀਆ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਉੱਤੇ ਲਗਾਮ ਲਗਾਉਣ ਦੇ ਲਈ ਆਪਣੀ ਸਰਕਾਰ ਦੇ ਲਗਾਤਾਰ ਤੇ ਸਖ਼ਤ ਕੋਸ਼ਿਸ਼ਾਂ ਜਾਰੀ ਰੱਖਣ ਦਾ ਸੰਕਲਪ ਜਤਾਇਆ ਸੀ। ਦੱਸ ਦਈਏ ਕਿ ਅਫਰੀਕੀ ਮੁਲਕਾਂ ਦੇ ਵਿੱਚੋਂ ਜਾਂ ਦੂਸਰੇ ਏਸ਼ੀਆਈ ਮੁਲਕਾਂ ਤੋਂ ਸਮੁੰਦਰੀ ਰਸਤੇ ਦੇ ਜ਼ਰੀਏ ਯੂਰਪ ਦੇ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਪਿਛਲੇ ਕਈ ਮਹੀਨਿਆਂ ਤੋਂ ਹਾਈਲਾਈਟ ਚਰਚਾ ਦਾ ਵਿਸ਼ਾ ਬਣੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਸਿਓਟਾ ਸਿਟੀ ਦਾ ਜਿਹੜਾ ਇੱਕ ਸੰਕਟ ਪੈਦਾ ਹੋਇਆ ਸੀ ਉਸ ਨੂੰ ਲੈ ਕੇ ਹੁਣ ਯੂਰੋਪੀਅਨ ਯੂਨੀਅਨ ਦੇ ਨਿਸ਼ਾਨੇ ਦੇ ਉੱਤੇ ਸਪੇਨ ਦੇ ਪ੍ਰਧਾਨ ਮੰਤਰੀ ਆ ਗਏ ਨੇ ਪੈਦਰੋ ਸਾਂਚੇਜ਼। ਸਪੇਨ ਦੇ ਪ੍ਰਧਾਨ ਮੰਤਰੀ ਦੀਆਂ ਪ੍ਰਵਾਸ ਨੀਤੀਆਂ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ ਅਜਿਹੇ ਸਮੇਂ ਚ ਹੋ ਰਿਹਾ ਹੈ ਜਦੋਂ ਪਿਛਲੇ ਦਿਨੀ ਸਪੇਨ ਦੇ ਇਲਾਕੇ ਸਿਓਚਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਜਿਹੜੇ ਸੀ ਉਹ ਮੋਰੱਕੋ ਦੇ ਰਸਤਿਓਂ ਯੂਰਪ ਦਾਖਲ ਹੋਣ ਦੀ ਕੋਸ਼ਿਸ਼ ਕਰ ਚੁੱਕੇ ਸੀ, ਕੋਸ਼ਿਸ਼ ਕੀ ਬਲਕਿ ਦਾਖਲ ਹੀ ਹੋ ਚੁੱਕੇ ਸੀ ਔਰ ਹਜ਼ਾਰਾਂ ਦੀ ਗਿਣਤੀ ਚ ਦਾਖਲ ਹੋਏ ਸੀ। ਸਾਂਚੇਜ਼ ਨੇ ਨੁਕਤਾਚੀਨੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਖਾਰਜ ਕਰ ਦਿੱਤਾ। ਪਰ ਲੰਘੇ ਵੀਰਵਾਰ ਤੇ ਸ਼ੁੱਕਰਵਾਰ ਦੇ ਦਿਨ ਅਚਾਨਕ 50 ਤੋਂ 60 ਹਜ਼ਾਰ ਪ੍ਰਵਾਸੀਆਂ ਦਾ ਜਿਹੜਾ ਇੱਕ ਹੜ੍ਹ ਸਿਓਟਾ ਦੇ ਵਿੱਚ ਦਾਖਲ ਹੋਇਆ ਸੀ, ਇੱਕ ਮਨੁੱਖੀ ਸੰਕਟ ਪੈਦਾ ਹੋ ਗਿਆ ਸੀ ਤੇ 27 ਮੁਲਕਾਂ ਦਾ ਜਿਹੜਾ ਯੂਰਪੀ ਯੂਨੀਅਨ ਦਾ ਇੱਕ ਸਮੂਹ ਹੈ ਇਹਨਾਂ ਦੇ ਵਿੱਚ ਪ੍ਰਵਾਸ ਦੀ ਸਮੱਸਿਆ ਨੂੰ ਲੈ ਕੇ ਹੁਣ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਸਪੈਨਿਸ਼ ਤੇ ਮੋਰੱਕੋ ਅਧਿਕਾਰੀਆਂ ਦੇ ਮੁਤਾਬਕ 80 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਵੀ ਹੋ ਗਈ ਸੀ, ਇਹਨਾਂ ਦੇ ਵਿੱਚੋਂ ਕੁਝ ਡੁੱਬ ਗਏ ਸੀ। ਕਈ ਰੋਕਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਮਚੀ ਭਾਜੜ ਦਾ ਸ਼ਿਕਾਰ ਬਣ ਗਏ ਸੀ, ਥੱਲੇ ਦਰੜੇ ਗਏ ਸੀ। ਯੂਰਪੀ ਯੂਨੀਅਨ ਦੇ 22 ਆਗੂਆਂ ਦੀਆਂ ਖੁੱਲੀਆਂ ਚਿੱਠੀਆਂ ਤੇ ਸੰਦੇਸ਼ ਦੇ ਉੱਤੇ ਜਿਹੜੇ ਸਵਾਲ ਪੈਦਾ ਕੀਤੇ ਗਏ ਨੇ। ਉਸ ਤੋਂ ਬਾਅਦ ਸਪੈਨਿਸ਼ ਪ੍ਰਧਾਨ ਮੰਤਰੀ ਨੂੰ ਆਪਣੀ ਟਿੱਪਣੀ ਵੀ ਦੇਣੀ ਪਈ ਹੈ। ਇੱਕ ਇਸ ਬਹਿਸ ਦੇ ਵਿੱਚ ਇੱਕ ਪਾਸੇ ਪ੍ਰਵਾਸ ਦੇ ਬਾਰੇ ਸਖ਼ਤ ਰੁੱਖ ਰੱਖਣ ਵਾਲੇ ਆਗੂ ਨੇ, ਦੂਜੇ ਪਾਸੇ ਸਪੇਨ ਦੇ ਅਗਾਂਹ ਵਧੂ ਆਗੂ ਵੀ ਨੇ ਜਿਨ੍ਹਾਂ ਨੇ ਪ੍ਰਵਾਸ ਦੇ ਨਾਲ ਨਾਲ ਨੈਟੋ ਦੇ ਉੱਤੇ ਹੋਣ ਵਾਲੇ ਖਰਚ, ਗਾਜ਼ਾ ਤੇ ਇਜ਼ਰਾਈਲ ਦੇ ਮੁੱਦਿਆਂ ਦੇ ਉੱਤੇ ਬਲੌਕ ਬਣਾਉਣ ਦੀ ਸਹਿਮਤੀ ਵੀ ਦਿੱਤੀ ਹੈ। ਦੱਸ ਦਈਏ ਕਿ ਸਾਂਚੇਜ਼ ਅਕਸਰ ਇਹ ਗੱਲ ਕਹਿੰਦੇ ਨੇ ਕਿ ਯੂਰਪੀ ਯੂਨੀਅਨ ਦੇ ਜਿਹੜੇ ਦੇਸ਼ ਨੇ ਸਣੇ ਸਪੇਨ ਇਹ ਬਹੁਤ ਜ਼ਿਆਦਾ ਨੈਟੋ ਦੇ ਉੱਤੇ ਖਰਚ ਕਰ ਰਹੇ ਨੇ ਤੇ ਨੈਟੋ ਦੀ ਜਿਹੜਾ ਖਰਚ ਹੈ ਉਹ ਯੂਰਪੀ ਯੂਨੀਅਨ ਦੇ ਉੱਤੇ ਕੰਮ ਵੀ ਨਹੀਂ ਆ ਰਿਹਾ, ਬਜਾਏ ਕਿ ਇਸਦੇ ਯੂਰਪੀ ਦੇਸ਼ਾਂ ਦੇ ਉੱਤੇ ਇਹ ਖਰਚ ਹੋਣਾ ਚਾਹੀਦਾ। ਕਿਹਾ ਜਾ ਰਿਹਾ ਹੈ ਕਿ ਨੈਟੋ ਦਾ ਖਰਚ ਅਸਲ ਚ ਅਮਰੀਕਾ ਦੇ ਮਕਸਦ ਪੂਰੇ ਕਰਨ ਦੇ ਲਈ ਕੀਤਾ ਜਾਂਦਾ ਹੈ। ਉਧਰ ਸਰਕਾਰ ਦਾ ਕਹਿਣਾ ਹੈ ਕਿ ਬਹੁਤੇ ਪ੍ਰਵਾਸੀਆਂ ਨੂੰ ਮੋਰੱਕੋ ਅਥਾਰਟੀਜ਼ ਦੇ ਨਾਲ ਤਾਲਮੇਲ ਕਰਕੇ ਤੇ ਹੋਰਨਾਂ ਯੂਰਪੀ ਮੁਲਕਾਂ ਤੋਂ ਮਿਲੇ ਘੱਟ ਸਹਿਯੋਗ ਦੇ ਜ਼ਰੀਏ ਜਿਹੜਾ ਹੈ ਉਹ ਇਹ ਸੰਕਟ ਪੈਦਾ ਹੋਇਆ, ਕਿਉਂਕਿ ਦੂਸਰੇ ਯੂਰਪੀ ਦੇਸ਼ਾਂ ਦੇ ਵਿੱਚ ਇਹ ਜਿਹੜੇ ਪ੍ਰਵਾਸੀ ਦਾਖਲ ਨਹੀਂ ਹੁੰਦੇ, ਇਸ ਕਰਕੇ ਇਹਨਾਂ ਨੂੰ ਸਪੇਨ ਦਾ ਹੀ ਇੱਕ ਰਸਤਾ ਮਿਲਦਾ ਹੈ। ਖੈਰ ਇਹ ਖਬਰਾਂ ਤੋਂ ਅੱਗੇ ਦੀਆਂ ਵੀ ਕੁਝ ਹੁਣ ਸਾਂਝਾ ਪਾਈਏ, ਜੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਇੱਧਰ ਮਾਸਕੋ ਦੇ ਵਿੱਚ ਵੀ ਸੋਮਵਾਰ ਦੇਰ ਰਾਤ ਮੰਗਲਵਾਰ ਦੀ ਸਵੇਰ ਇੱਕ ਗੋਦਾਮ ਦੇ ਉੱਤੇ ਯੂਕਰੇਨ ਦੇ ਡਰੋਨ ਹਮਲੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋਏ। ਇਹ ਜਾਣਕਾਰੀ ਮਾਸਕੋ ਖੇਤਰ ਦੇ ਗਵਰਨਰ ਨੇ ਦਿੱਤੀ ਹੈ। ਰੂਸੀ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਜਗ੍ਹਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਾਲਾਂਕਿ ਹਾਲੀਆ ਹਫ਼ਤਿਆਂ ਦੇ ਵਿੱਚ ਯੂਕਰੇਨ ਨੇ ਵਾਈਲਡ ਬੇਰੀਜ਼ ਦੇ ਗੋਦਾਮਾਂ ਦੇ ਉੱਤੇ ਵੀ ਕਈ ਹਮਲੇ ਕੀਤੇ ਨੇ। ਵਾਈਲਡ ਬੇਰੀਜ਼ ਨੂੰ ਅਕਸਰ ਰੂਸ ਦਾ ਐਮਾਜ਼ਨ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਵਾਈਲਡ ਬੇਰੀਜ਼ ਉੱਥੋਂ ਦੀ ਸਭ ਤੋਂ ਵੱਡੀ ਰਿਟੇਲ ਚੇਨਸ ਦੇ ਵਿੱਚੋਂ ਇੱਕ ਹੈ, ਤੇ ਉੱਥੇ ਗੋਦਾਮ ਦੇ ਵਿੱਚ ਗਰੋਸਰੀ ਦਾ ਸਮਾਨ ਤੇ ਹੋਰ ਜ਼ਰੂਰਤਾਂ ਦਾ ਸਮਾਨ, ਖਾਸ ਤੌਰ ਦੇ ਉੱਤੇ ਰੂਸੀ ਫੌਜ ਦੀਆਂ ਲੋੜਾਂ ਦਾ ਸਮਾਨ ਵੀ ਵਾਈਲਡ ਬੇਰੀਜ਼ ਦੇ ਗੋਦਾਮਾਂ ਦੇ ਵਿੱਚ ਰੱਖਿਆ ਜਾਂਦਾ ਹੈ। ਯੂਕਰੇਨ ਦਾ ਵੀ ਇਹੀ ਕਹਿਣਾ ਸੀ ਕਿ ਇਹਨਾਂ ਗੋਦਾਮਾਂ ਦਾ ਇਸਤੇਮਾਲ ਰੂਸੀ ਫੌਜ ਨੂੰ ਸਮਾਨ ਪਹੁੰਚਾਉਣ ਦੇ ਲਈ ਕੀਤਾ ਜਾ ਰਿਹਾ ਸੀ, ਜਦਕਿ ਰੂਸ ਇਸ ਦਾਅਵੇ ਤੋਂ ਅਕਸਰ ਇਨਕਾਰ ਕਰਦਾ ਰਿਹਾ ਹੈ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਕੱਲ ਦੀ ਰਾਤ ਵੀ ਸੈਂਟ ਪੀਟਰਸਬਰਗ ਤੇ ਤਵੇਰ ਇਲਾਕੇ ਦੇ ਵਿੱਚ ਵਾਈਲਡ ਬੇਰੀਜ਼ ਦੇ ਗੋਦਾਮਾਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਰੂਸ ਯੂਕਰੇਨ ਦੀ ਤਰਫ ਤੋਂ ਕੀਤੇ ਗਏ ਨੇ। ਉਧਰ ਰੂਸ ਨੇ ਵੀ ਯੂਕਰੇਨ ਦੇ ਕਈ ਇਲਾਕਿਆਂ ਤੇ ਜਵਾਬੀ ਹਮਲੇ ਕੀਤੇ ਨੇ, ਜਿਸ ਦੇ ਵਿੱਚ ਘੱਟੋ ਘੱਟ 4 ਲੋਕਾਂ ਦੀ ਮੌਤ ਤੇ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਰਾਤ ਭਰ ਦੇ ਵਿੱਚ 320 ਯੂਕਰੇਨੀ ਡਰੋਨਸ ਨੂੰ ਫੁੰਡ ਸੁੱਟਿਆ ਸੀ। ਉੱਥੇ ਹੀ ਅਗਲੀ ਖਬਰ ਗਜ਼ਾ ਤੋਂ ਹੈ। ਵੈਸੇ ਗਜ਼ਾ ਦੇ ਵਿੱਚ ਇਜ਼ਰਾਈਲ ਨੇ ਜਿੰਨਾ ਨੁਕਸਾਨ ਪਹੁੰਚਾਇਆ ਹੈ, ਇਜ਼ਰਾਈਲ ਨੇ ਕਦੇ ਉਸ ਗੱਲ ਤੋਂ ਕਦੇ ਮੰਨਿਆ ਨਹੀਂ ਹੈ। ਸਾਲ 2023 ਦੇ ਵਿੱਚ ਗਜ਼ਾ ਦੀ ਜੰਗ, ਗਜ਼ਾ ਦੇ ਉੱਤੇ ਇੱਕ ਕਿਸਮ ਦੇ ਨਾਲ ਜਿਹੜੀ ਜੰਗ ਥੋਪ ਦਿੱਤੀ ਗਈ ਸੀ, ਚਾਹੇ ਇੰਜ ਕਹਿ ਲਓ ਕਿ ਹਮਾਸ ਨੇ ਉਸ ਦੀ ਸ਼ੁਰੂਆਤ ਕੀਤੀ ਸੀ, ਪਰ ਗਜ਼ਾ ਚ ਆਮ ਲੋਕ ਮਾਰੇ ਜਾ ਰਹੇ ਸੀ। ਗਜ਼ਾ ਸਿਟੀ ਦੇ ਰਿਹਾਇਸ਼ੀ ਇਮਾਰਤਾਂ ਦੇ ਉੱਤੇ ਹੋਏ ਹਮਲਿਆਂ ਦੇ ਵਿੱਚ ਹੁਣ ਮਲਬਾ ਜਿਹੜਾ ਸਾਫ਼ ਕੀਤਾ ਜਾ ਰਿਹਾ, ਇਮਾਰਤਾਂ ਕੱਢ ਕੇ ਤੇ ਮਲਬੇ ਦੇ ਥੱਲਿਓਂ ਲਾਸ਼ਾਂ ਨਿਕਲ ਰਹੀਆਂ ਨੇ। ਪਤਾ ਇਹ ਚੱਲਿਆ ਹੈ ਕਿ 112 ਲੋਕਾਂ ਦਾ ਸਮੂਹਕ ਜਨਾਜ਼ਾ ਕੱਢਿਆ ਗਿਆ। ਮ੍ਰਿਤਕਾਂ ਦੀਆਂ ਮ੍ਰਿਤਕ ਦੇਹਾਂ ਨੂੰ, ਲਾਸ਼ਾਂ ਨੂੰ ਹਾਲੇ 2 ਹਫ਼ਤੇ ਤੱਕ ਚੱਲੇ ਮੁਹਿੰਮ ਦੇ ਦਰਮਿਆਨ ਮਲਬੇ ਦੇ ਵਿੱਚੋਂ ਕੱਢ ਕੇ ਹੁਣ ਜਿਹੜਾ ਸਪੁਰਦੇ ਖਾਕ ਕੀਤਾ ਜਾਏਗਾ। ਦੱਸ ਦਈਏ ਕਿ ਇਹਨਾਂ ਦੇ ਵਿੱਚ 2 ਪਰਿਵਾਰਾਂ ਦੇ ਸਾਰੇ ਲੋਕ ਸ਼ਾਮਲ ਵੀ ਸੀ, ਯਾਨੀ ਕਿ 2 ਪੂਰੇ ਦੇ ਪੂਰੇ ਵੱਡੇ ਪਰਿਵਾਰ ਜਿਹੜੇ ਸੀ ਵਸਦੇ ਵਸਾਏ ਉਹ ਇਸ ਹਮਲੇ ਦੇ ਵਿੱਚ, ਇਜ਼ਰਾਈਲ ਦੇ ਹਮਲੇ ਚ ਇਹਨਾਂ ਇਮਾਰਤਾਂ ਦੇ ਵਿੱਚ ਢਹਿ ਢੇਰੀ ਹੋਈਆਂ ਇਮਾਰਤਾਂ ਦੇ ਥੱਲੇ ਦੱਬ ਕੇ ਰਹਿ ਗਏ ਸੀ। ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਹੋ ਰਹੀਆਂ ਨੇ ਦੁਨੀਆਂ ਭਰ ਦੇ ਵਿੱਚ। ਹਰ ਇੱਕ ਲਾਸ਼ ਦੇ ਉੱਤੇ ਫਲਸਤੀਨੀ ਝੰਡਾ ਪਾਇਆ ਗਿਆ ਹੈ। ਕਈਆਂ ਲਾਸ਼ਾਂ ਦੇ ਉੱਤੇ ਮ੍ਰਿਤਕਾਂ ਦੀਆਂ ਤਸਵੀਰਾਂ ਵੀ ਰੱਖੀਆਂ ਗਈਆਂ ਨੇ। ਇਸ ਤੋਂ ਬਾਅਦ ਉਹਨਾਂ ਦੇ ਜਾਣ ਪਹਿਚਾਣ ਵਾਲੇ ਉਹਨਾਂ ਨੂੰ ਦਫਨਾਉਣ ਦੇ ਲਈ ਲੈ ਗਏ। ਕਿਹਾ ਜਾ ਰਿਹਾ ਹੈ ਕਿ ਗਜ਼ਾ ਦੇ ਵਿੱਚ ਇਸ ਤਰੀਕੇ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਸਮੂਹਕ ਜਨਾਜ਼ਾ ਹੈ। ਦੱਸ ਦਈਏ ਕਿ ਇੱਕ ਸੋਗ ਸਭਾ ਵੀ ਆਯੋਜਿਤ ਕੀਤੀ ਗਈ ਹੈ, ਇਸ ਦੇ ਵਿੱਚ ਸਥਾਨਕ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਨੇ। ਕਿਹਾ ਗਿਆ ਹੈ ਕਿ ਅਬੂ ਸ਼ਾਰੀਆ ਤੇ ਹਾਸਿਆਨਾ ਪਰਿਵਾਰਾਂ ਦੇ 40 ਬੱਚੇ, 38 ਮਹਿਲਾਵਾਂ ਤੇ 7 ਵਿਕਲਾਂਗ ਲੋਕ, ਅਪਾਹਜ ਲੋਕ ਵੀ ਸ਼ਾਮਲ ਸੀ। ਇਹ ਦੋਵੇਂ ਪਰਿਵਾਰ ਇੱਕ ਵੱਡੇ ਕਬੀਲੇ ਦੇ ਨਾਲ ਜੁੜੇ ਹੋਏ ਸੀ। ਇਹਨਾਂ ਲੋਕਾਂ ਦੀ ਮੌਤ 22 ਨਵੰਬਰ 2023 ਨੂੰ ਗਜ਼ਾ ਸ਼ਹਿਰ ਦੇ ਸਾਬਰਾ ਇਲਾਕੇ ਦੇ ਵਿੱਚ ਇਜ਼ਰਾਈਲ ਦੇ ਹਮਲੇ ਦੇ ਦਰਮਿਆਨ ਹੋਈ ਸੀ। ਇਹ ਹਮਲੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਦੇ ਉੱਤੇ ਕੀਤੇ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਹਮਾਸ ਨੇ ਜਦੋਂ ਇਜ਼ਰਾਈਲ ਤੇ ਹਮਲੇ ਕੀਤੇ ਸੀ ਤਾਂ 1200 ਇਜ਼ਰਾਈਲੀ ਲੋਕ ਮਾਰੇ ਗਏ ਸੀ ਤੇ 250 ਨੂੰ ਬੰਦੀ ਬਣਾ ਲਿਆ ਗਿਆ ਸੀ। ਉਸ ਤੋਂ ਬਾਅਦ ਦੁਨੀਆਂ ਭਰ ਨੇ ਇੱਕ ਤਬਾਹੀ ਦੇਖੀ ਹੈ। ਖੈਰ, ਇਜ਼ਰਾਈਲ ਦੀ ਤਬਾਹੀ ਇੱਥੇ ਤੱਕ ਨਹੀਂ ਸੀ ਰੁਕੀ। ਇਜ਼ਰਾਈਲ ਦੀ ਤਬਾਹੀ ਇਰਾਨ ਨੂੰ ਵੀ ਅੱਗ ਲੱਗ ਗਈ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਜੰਗ ਛਿੜੀ ਦੁਨੀਆਂ ਭਰ ਦੇ ਵਿੱਚ ਉਸਦਾ ਹਰਜਾਨਾ ਹੁਣ ਤੱਕ ਭਰਦੀ ਆ ਰਹੀ ਹੈ ਦੁਨੀਆ, ਮਹਿੰਗਾਈ। ਇੱਧਰ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਦੀ ਤਰਫ ਤੋਂ ਹੁਣ ਹੋਰਮਿਜ਼ ਸਟ੍ਰੇਟ ਨੂੰ ਲੈ ਕੇ ਇਰਾਨ ਦੇ ਨਾਲ ਕੋਈ ਸਮਝੌਤਾ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀ ਕੀਮਤਾਂ ਦੇ ਅੰਦਰ ਗਿਰਾਵਟ ਦੇਖਣੀ ਸ਼ੁਰੂ ਹੋ ਗਈ ਹੈ। ਯਾਨੀ ਕਿ ਬਾਜ਼ਾਰ ਸਿਰਫ ਇਸ ਸੰਕੇਤ ਦੇ ਉੱਤੇ ਹੀ ਕੰਮ ਕਰ ਰਿਹਾ ਕਿ ਅਮਰੀਕਾ ਤੇ ਇਰਾਨ ਕਹਿਣ ਸਹੀ ਕਿ ਸਮਝੌਤਾ ਹੋ ਗਿਆ, ਉਵੇਂ ਹੀ ਇਹ ਰਸਤੇ ਖੁੱਲ ਜਾਣਗੇ ਤੇ ਨਾਲ ਦੀ ਨਾਲ ਦੁਨੀਆਂ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਉਣੀ ਵੀ ਸ਼ੁਰੂ ਹੋ ਜਾਏਗੀ। ਖੈਰ, ਇਸ ਖਬਰ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਦੇ ਵਿੱਚ ਬ੍ਰੈਂਟ ਕਰੂਡ ਕਰੀਬ 5% ਡਿੱਗ ਕੇ ਹੁਣ 80 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਕੀਮਤ ਦੇ ਉੱਤੇ ਆ ਗਿਆ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸਮਝੌਤੇ ਤੋਂ ਬਾਅਦ ਤੇਲ ਦੀ ਸਪਲਾਈ ਦੇ ਵਿੱਚ ਜਿਹੜੀਆਂ ਰੁਕਾਵਟਾਂ ਨੇ ਉਹ ਵੀ ਖਤਮ ਹੋ ਜਾਣਗੀਆਂ ਤੇ ਰੇਟ ਆਮ ਵਾਂਗ ਹੋ ਜਾਣਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਸੀ ਕਿ ਗੱਲਬਾਤ ਦੇ ਵਿੱਚ ਤਰੱਕੀ ਹੋਈ ਹੈ, ਉਮੀਦ ਹੈ ਕਿ ਇਸ ਹਫ਼ਤੇ ਤੋਂ ਹੀ ਤੇਲ ਤੇ ਹੋਰਨਾ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਨੇ ਜਾਂ ਸਮਾਨ ਦੀ ਢੋਆ ਢੁਆਈ ਹੈ ਜਿਹੜੀ ਉਹ ਫਿਰ ਤੋਂ ਹੋਰਮੋਜ਼ ਸਟ੍ਰੇਟ ਦੇ ਜ਼ਰੀਏ ਸ਼ੁਰੂ ਹੋ ਜਾਏਗੀ। ਪਿਛਲੇ ਕੁਝ ਮਹੀਨਿਆਂ 'ਚ ਅਮਰੀਕਾ ਤੇ ਇਰਾਨ ਦੇ ਦਰਮਿਆਨ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ। ਕਦੇ ਹੋਰਮੋਜ਼ ਸਟ੍ਰੇਟ ਖੁੱਲ੍ਹ ਜਾਂਦਾ ਹੈ, ਕਦੇ ਬੰਦ ਹੋ ਜਾਂਦਾ ਹੈ, ਕਦੇ ਅਮਰੀਕਾ ਫਿਰ ਤੋਂ ਹਮਲੇ ਕਰ ਦਿੰਦਾ ਹੈ। ਅਜਿਹੇ ਦੇ ਵਿੱਚ ਦੁਨੀਆਂ ਭਰ ਦਾ ਬਾਜ਼ਾਰ ਇਸ ਵਕਤ ਅਮਰੀਕੀ ਦਿਆਨਤਦਾਰੀ ਦੇ ਉੱਤੇ ਨਿਰਭਰ ਕਰ ਰਿਹਾ ਹੈ। ਉੱਥੇ ਆਖਰੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਪੁਲਾੜ ਦੇ ਨਾਲ ਜੁੜੀ ਹੋਈ। ਚੰਨ ਨੇ ਲੱਖਾਂ ਸਾਲਾਂ ਤੱਕ ਅਣਗਿਣਤ ਟੱਕਰਾਂ ਝੱਲੀਆਂ ਨੇ। ਬਿਲਕੁਲ, ਛੋਟੇ ਗ੍ਰਹਿਾਂ ਤੇ ਉਲਕਾ ਪਿੰਡਾਂ ਨੇ ਵੀ ਉਸ ਦੀ ਸਤ੍ਹਾ ਨੂੰ, ਉਸ ਦੇ ਜਿਹੜਾ ਸਰਫੇਸ ਆ ਉਸ ਨੂੰ ਗੱਡਿਆਂ ਦੇ ਨਾਲ, ਟੋਇਆਂ ਦੇ ਨਾਲ ਭਰ ਦਿੱਤਾ ਹੈ। ਇਸ ਥਾਂ ਦੇ ਉੱਤੇ ਵੱਡੇ ਵੱਡੇ ਉੱਥੇ ਕ੍ਰੇਟਰ ਬਣ ਗਏ। ਹਾਲੀਆ ਕੁਝ ਸਾਲਾਂ ਦੇ ਵਿੱਚ ਧਰਤੀ ਤੋਂ ਪੁਲਾੜ ਏਜੰਸੀਆਂ ਨੂੰ ਭੇਜੇ ਗਏ, ਪੁਲਾੜ ਏਜੰਸੀਆਂ ਦੀ ਤਰਫ ਤੋਂ ਭੇਜੇ ਗਏ ਜਿਹੜੇ ਛੋਟੇ ਛੋਟੇ ਪੁਲਾੜੀ ਵਾਹਨ ਨੇ ਤੇ ਲੈਂਡਰ ਨੇ, ਉਹ ਵੀ ਚੰਨ ਦੇ ਉੱਤੇ ਜਾ ਕੇ ਟਕਰਾਏ ਨੇ। ਹੁਣ ਵਿਗਿਆਨੀਆਂ ਨੂੰ ਲੱਗਦਾ ਹੈ ਬੁੱਧਵਾਰ ਦੇ ਦਿਨ, ਅੱਜ ਦੇ ਦਿਨ ਚੰਨ ਦੇ ਉੱਤੇ ਇੱਕ ਹੋਰ ਟੱਕਰ ਜਿਹੜੀ ਉਹ ਹੋਣ ਜਾ ਰਹੀ ਹੈ। ਇਸ ਵਾਰ ਉਸਨੂੰ ਸਪੇਸ ਐਕਸ ਦੇ ਇੱਕ ਭਟਕ ਰਹੇ ਰਾਕੇਟ ਦੇ ਨਾਲ ਟਕਰਾਣਾ ਪਏਗਾ, ਜਾਂ ਇੰਜ ਕਹਿ ਦਈਏ ਕਿ ਰਾਕੇਟ ਚੰਨ ਦੇ ਨਾਲ ਜਾ ਟਕਰਾਏਗਾ, ਜੋ ਕਿ ਲਗਭਗ 2.43 ਕਿਲੋਮੀਟਰ ਪ੍ਰਤੀ ਸੈਕਿੰਡ, ਯਾਨੀ ਕਰੀਬ 5400 ਮੀਲ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਪੁਲਾੜ ਦੇ ਵਿੱਚ ਯਾਤਰਾ ਕਰ ਰਿਹਾ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟ ਸਟੱਡੀਜ਼ ਦੇ ਮੁਤਾਬਕ ਸਪੇਸ ਐਕਸ ਦੇ ਫਾਲਕਨ 9 ਰਾਕੇਟ ਦਾ ਉੱਪਰਲਾ ਹਿੱਸਾ, ਜਿਹਨੂੰ ਅਪਰ ਸਟੇਜ ਕਿਹਾ ਜਾਂਦਾ ਹੈ, ਉਹ 5 ਅਗਸਤ ਨੂੰ, ਅੱਜ ਦੇ ਦਿਨ, ਚੰਨ ਦੇ ਨਾਲ ਟਕਰਾ ਸਕਦਾ ਹੈ ਚੰਨ ਦੇ ਸਮੇਂ ਦੇ ਮੁਤਾਬਕ। ਨਾਸਾ ਦੇ ਤਰਫ ਤੋਂ ਇਹ ਵੀ ਗੱਲ ਕਹੀ ਗਈ ਹੈ ਕਿ ਧਰਤੀ ਨੂੰ ਹਾਲਾਂਕਿ ਇਸ ਦੇ ਨਾਲ ਕੋਈ ਨੁਕਸਾਨ ਨਹੀਂ ਹੋਏਗਾ, ਪਰ ਨਾਸਾ ਟ੍ਰੇਨਿੰਗ ਦੇ ਮਕਸਦ ਦੇ ਨਾਲ ਭੇਜੇ ਗਏ ਇਸ ਰਾਕੇਟ ਦੇ ਹਿੱਸੇ ਦੇ ਉੱਤੇ ਨਜ਼ਰ ਰੱਖਦਾ ਰਿਹਾ ਹੈ, ਤੇ ਟੱਕਰ ਤੋਂ ਬਾਅਦ ਵੀ ਉਸ ਸਥਾਨ ਦਾ ਵਿਗਿਆਨੀਆਂ ਦੀ ਤਰਫ ਤੋਂ ਜਿਹੜਾ ਇੱਕ ਸਰਵੇਖਣ ਹੈ ਜਾਂ ਇੱਕ ਸਟੱਡੀ ਹੈ ਉਸਦੀ, ਉਹ ਕੀਤੀ ਜਾਣੀ ਜਾਰੀ ਰਹੇਗੀ। ਦੱਸ ਦਈਏ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਚੰਨ ਜਾਂ ਦੂਸਰੇ ਗ੍ਰਹਿਾਂ ਦੇ ਉੱਤੇ ਜਿਹੜੇ ਪੁਲਾੜੀ ਵਾਹਨਾਂ ਦੀ ਗਿਣਤੀ ਵਧੀ ਹੈ ਜਾਂ ਉਪਗ੍ਰਹਿਾਂ ਦੀ ਗਿਣਤੀ ਵਧੀ ਹੈ, ਉਸ ਨੂੰ ਲੈ ਕੇ ਵੀ ਗੱਲ ਹੋਣ ਲੱਗ ਪਈ ਹੈ। ਇਸ ਨੂੰ ਸਪੇਸ ਡੈਬਰੀਜ਼ ਕਿਹਾ ਜਾਂਦਾ ਹੈ, ਯਾਨੀ ਕਿ ਉਹ ਕਚਰਾ ਜਿਹੜਾ ਕਿ ਪੁਲਾੜ ਦੇ ਵਿੱਚ ਹੀ ਰਹਿ ਜਾਂਦਾ ਹੈ, ਧਰਤੀ ਤੇ ਤਾਂ ਨਹੀਂ ਆਉਂਦਾ ਪਰ ਪੁਲਾੜ ਦੇ ਵਿੱਚ ਕਾਫੀ ਨੁਕਸਾਨ ਕਰਦਾ ਹੈ। ਅਜਿਹੇ ਦੇ ਵਿੱਚ ਸਪੇਸ ਐਕਸ ਵਰਗੀਆਂ ਪ੍ਰਾਈਵੇਟ ਕੰਪਨੀਆਂ ਦਾ ਸਪੇਸ ਡੈਬਰੀਜ ਜਿਹੜਾ ਉਹ ਲਗਾਤਾਰ ਪੁਲਾੜ ਚ ਵੱਧ ਰਿਹਾ। ਫਰਕ ਇਹ ਹੈ ਕਿ ਪੁਲਾੜ ਦੇ ਵਿੱਚੋਂ ਕੋਈ ਸ਼ਿਕਾਇਤ ਕਰਨ ਵਾਲਾ ਨਹੀਂ ਹੈ, ਨਹੀਂ ਤੇ ਧਰਤੀ ਦੇ ਉੱਤੇ ਤਾਂ ਬੜੀਆਂ ਸ਼ਿਕਾਇਤਾਂ ਹੋ ਜਾਂਦੀਆਂ ਨੇ। ਖੈਰ, ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ। ਵੈਸੇ ਭਾਰਤ ਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਇੱਕ ਖਬਰ ਜਿਹੜੀ ਇੰਟਰਨੈਸ਼ਨਲ ਖਿੱਤੇ ਦੇ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੀ ਬੰਗਲਾਦੇਸ਼ ਦੀ ਭੱਜੀ ਹੋਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ। ਭਾਰਤ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਅੱਜ ਦੇ ਦਿਨ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮੀਡੀਆ ਪ੍ਰੋਗਰਾਮ ਦੇ ਵਿੱਚ ਕੋਈ ਵੀ ਸ਼ਿਰਕਤ ਨਹੀਂ ਕਰੇਗੀ। ਦੱਸ ਦਈਏ ਕਿ ਮੰਗਲਵਾਰ ਦੇ ਦਿਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਇਸ ਮਾਮਲੇ ਦੇ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਇਹ ਕਹਿ ਗਏ ਨੇ ਕਿ ਇੱਕ ਨਿੱਜੀ ਮੀਡੀਆ ਸੰਗਠਨ ਦੀ ਤਰਫ ਤੋਂ ਆਯੋਜਿਤ ਕੀਤਾ ਜਾ ਰਿਹਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵਿਚਾਰ ਦਿੱਤੇ ਜਾਣਗੇ ਉਹਨਾਂ ਦੀ ਭਾਰਤ ਹਮਾਇਤ ਨਹੀਂ ਕਰੇਗਾ। ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਸ਼ੇਖ ਹਸੀਨਾ ਦੇ 5 ਅਗਸਤ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਬਾਰੇ ਭਾਰਤ ਸਰਕਾਰ ਦੇ ਨਾਲ ਚਿੰਤਾ ਜਤਾਈ ਸੀ। ਇਹ ਮਾਮਲਾ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਹਮਾਯੂ ਕਬੀਰ ਤੇ ਬੰਗਲਾਦੇਸ਼ ਦੇ ਭਾਰਤ ਦੇ ਵਿੱਚ ਨਵੇਂ ਚੁਣੇ ਗਏ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਦੇ ਨਾਲ ਗੱਲਬਾਤ ਦੇ ਵਿੱਚ ਉੱਠਿਆ ਸੀ। ਇਸ ਦੇ ਵਿੱਚ ਕਿਹਾ ਗਿਆ ਸੀ ਕਿ ਸ਼ੇਖ ਹਸੀਨਾ ਨੂੰ ਭਾਰਤ ਦੀ ਜ਼ਮੀਨ ਤੋਂ ਕੋਈ ਵੀ ਸਿਆਸੀ ਬਿਆਨ ਜਾਰੀ ਕਰਨ ਤੋਂ ਰੋਕਿਆ ਜਾਵੇ। ਦੱਸ ਦਈਏ ਕਿ ਅੱਜ ਦੇ ਦਿਨ ਫੋਰਨ ਕੋਰਸਪੋਂਡੈਂਟ ਕਲੱਬ ਆਫ ਸਾਊਥ ਏਸ਼ੀਆ ਦਾ ਇੱਕ ਪ੍ਰੋਗਰਾਮ ਆਯੋਜਿਤ ਹੋ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਸ਼ੇਖ ਹਸੀਨਾ ਵਰਚੁਅਲ ਮੋਡ ਦੇ ਵਿੱਚ ਹਿੱਸਾ ਲੈਣਗੇ। ਉੱਥੇ ਹੀ ਇੱਕ ਖਬਰ ਜਿਹੜੀ ਆ ਉਹ ਫੁਕੇਤ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਫੁਕੇਤ ਤੋਂ ਯਾਨੀ ਇੰਡੋਨੇਸ਼ੀਆ ਦੇ ਇਸ ਟਾਪੂ ਸ਼ਹਿਰ ਤੋਂ ਰਾਜਧਾਨੀ ਦਿੱਲੀ ਆ ਰਹੇ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਅਚਾਨਕ 300 ਫੁੱਟ ਹੇਠਾਂ ਵੱਲ ਚਲੇ ਜਾਣ ਦੇ ਚੱਲਦਿਆਂ, ਜਾਂ ਟਰਬੁਲੈਂਸ ਜਿਹਨੂੰ ਜਹਾਜ਼ੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ, ਇਸ ਜਹਾਜ਼ ਦੇ ਵਿੱਚ ਸਵਾਰ ਘੱਟੋ ਘੱਟ 17 ਲੋਕਾਂ ਦੇ ਜ਼ਖਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ ਚਾਲਕ ਟੀਮ ਦੇ ਯਾਨੀ ਕਰੂ ਮੈਂਬਰ ਵੀ ਸ਼ਾਮਲ ਨੇ। ਖਬਰਾਂ ਇਹ ਨੇ ਕਿ A320 ਜਹਾਜ਼ ਜੋ ਫੁਕੇਤ ਤੋਂ ਉਡਾਨ AI-2379 ਦਾ ਸੰਚਾਲਨ ਕਰ ਰਿਹਾ ਸੀ, ਇਹ ਕੱਲ ਸਵੇਰੇ 11:00 ਦਿੱਲੀ ਹਵਾਈ ਅੱਡੇ ਦੇ ਉੱਤੇ ਸੁਰੱਖਿਅਤ ਉਤਾਰਿਆ ਗਿਆ। ਇਸ ਜਹਾਜ਼ ਦੇ ਵਿੱਚ 137 ਯਾਤਰੀ ਸੀ, 8 ਕਰੂ ਮੈਂਬਰ ਵੀ ਸੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਯਾਨੀ DGCA ਨੇ ਇਸ ਘਟਨਾ ਦੀ ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਹਾ ਗਿਆ ਹੈ ਕਿ 13 ਯਾਤਰੀ ਤੇ 4 ਕਰੂ ਮੈਂਬਰ ਨੂੰ ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਉੱਤੇ ਸੱਟਾਂ ਵੱਜੀਆਂ ਨੇ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਏਅਰ ਇੰਡੀਆ ਦਾ A320 ਜਹਾਜ਼ ਫੁਕੇਤ ਤੋਂ ਜਦੋਂ ਉਡਾਨ ਭਰ ਕੇ ਭਾਰਤ ਵੱਲ ਆ ਰਿਹਾ ਸੀ, ਲੈਂਡ ਕਰਨ ਤੋਂ ਕੁਝ ਚਿਰ ਪਹਿਲਾਂ ਟਰਬੁਲੈਂਸ ਹੋਣ ਦੇ ਚੱਲਦਿਆਂ ਇਸ ਦੇ ਵਿੱਚ ਇਹ ਤਕਨੀਕੀ ਖਰਾਬੀ ਜਿਹੜੀ ਸਾਹਮਣੇ ਆਈ ਸੀ। ਉੱਥੇ ਹੀ ਕੇਰਲ ਤੋਂ ਅਗਲੀ ਖਬਰ, ਜਿੱਥੇ 1 ਅਗਸਤ ਤੋਂ ਜਾਰੀ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਕੇਰਲ ਸਰਕਾਰ ਦੇ ਮੁਤਾਬਕ ਹੁਣ ਤੱਕ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 4 ਵਿਅਕਤੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ, 10 ਲੋਕ ਜ਼ਖਮੀ ਹੋਏ ਨੇ। ਮੀਂਹ ਕਾਰਨ ਸੈਂਕੜਿਆਂ ਘਰਾਂ ਨੂੰ ਨੁਕਸਾਨ ਪਹੁੰਚਿਆ, 18,000 ਤੋਂ ਵੱਧ ਲੋਕਾਂ ਨੂੰ 400 ਤੋਂ ਵਧੇਰੇ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਇਆ ਗਿਆ। ਸਰਕਾਰੀ ਅੰਕੜਿਆਂ ਦੇ ਮੁਤਾਬਕ 1 ਤੋਂ 4 ਅਗਸਤ ਦੇ ਦਰਮਿਆਨ 52 ਘਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਸੀ, 565 ਘਰ ਅੰਸ਼ਕ ਤੌਰ ਦੇ ਉੱਤੇ ਵੀ ਨੁਕਸਾਨੇ ਗਏ ਸੀ। ਇਸ ਦੌਰਾਨ ਕੇਰਲ ਦੇ ਵਿੱਚ ਆਮ ਦੇ ਨਾਲੋਂ ਲਗਭਗ 3 ਗੁਣਾ ਵੱਧ ਮੀਂਹ ਪਿਆ ਹੈ। ਸੂਬੇ ਦੇ ਵਿੱਚ 205 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਆਮ ਤੌਰ ਦੇ ਉੱਤੇ 73 ਮਿਲੀਮੀਟਰ ਮੀਂਹ ਹੀ ਇਹਨਾਂ ਦਿਨਾਂ ਦੇ ਵਿੱਚ ਔਸਤ ਜਿਹੜੀ ਹੈ ਉਹ ਕੇਰਲ ਦੇ ਵਿੱਚ ਪੈਂਦੀ ਹੈ। ਸਭ ਤੋਂ ਜ਼ਿਆਦਾ ਕੋਟਾਯਾਮ, ਇਡੁਕੀ, ਏਰਨਾਕੁਲਮ, ਕੋਜ਼ੀਕੋਡ, ਵਾਇਨਾਡ, ਕਨੂਰ ਤੇ ਕਾਸਗੋਡ ਇਲਾਕਿਆਂ ਦੇ ਵਿੱਚ, ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤੇ ਗਏ ਨੇ। ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭਾਰੀ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਸੂਬਾਈ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਮੁਤਾਬਕ ਮੰਗਲਵਾਰ ਸ਼ਾਮ ਤੱਕ 153 ਸੜਕਾਂ ਆਵਾਜਾਈ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਸੀ, ਜਦਕਿ 58 ਪਾਣੀ ਸਪਲਾਈ ਯੋਜਨਾਵਾਂ ਤੇ 191 ਬਿਜਲੀ ਟਰਾਂਸਫਰ ਵੀ ਪ੍ਰਭਾਵਿਤ ਹੋਏ ਨੇ। ਸਭ ਤੋਂ ਵੱਧ 51 ਸੜਕਾਂ ਮੰਡੀ ਜ਼ਿਲ੍ਹੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅੰਦਰ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ ਸਿਰਮੌਰ ਦੇ ਵਿੱਚ 39, ਕੁੱਲੂ ਦੇ ਵਿੱਚ 36, ਸ਼ਿਮਲਾ ਚ 15, ਕਾਂਗੜਾ ਤੇ ਚੰਬਾ ਚ 5-5 ਸੜਕਾਂ ਬੰਦ ਕੀਤੀਆਂ ਗਈਆਂ ਨੇ। ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ 10 ਅਗਸਤ ਤੱਕ ਕੁੱਝ ਥਾਵਾਂ ਦੇ ਉੱਤੇ ਯੈਲੋ ਅਲਰਟ ਜਾਰੀ ਕੀਤੇ ਗਏ ਨੇ। ਪੇਪਰ ਲੀਕ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਝਾਰਖੰਡ PSC ਤੇ ਹੋਰਨਾਂ ਭਰਤੀ ਪ੍ਰੀਖਿਆਵਾਂ ਦੇ ਵਿੱਚ ਕਥਿਤ ਪੇਪਰ ਲੀਕ ਦੇ ਖਿਲਾਫ 1 ਹਫ਼ਤੇ ਤੋਂ ਵੀ ਵੱਧ ਪ੍ਰਦਰਸ਼ਨ ਕਰ ਰਹੇ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਸੂਬੇ ਤੋਂ ਬਾਹਰਲੇ ਜਿਹੜੇ ਸੇਵਾ ਮੁਕਤ ਜੱਜ ਨੇ ਉਹਨਾਂ ਤੋਂ ਕਰਵਾਈ ਜਾਵੇ। ਦੱਸ ਦਈਏ ਕਿ ਬੀਤੀ 2 ਜੁਲਾਈ ਤੋਂ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਯਾਨੀ JPSC ਦੇ ਵਿੱਚ 14ਵੀਂ ਜਿਹੜੀ ਪ੍ਰੀਖਿਆ ਸੀ ਉਸ ਦੇ ਨਤੀਜੇ ਆਏ ਸੀ। ਇਸ ਦਰਮਿਆਨ 2204 ਪ੍ਰੀਖਿਆਰਥੀਆਂ ਨੇ ਮੇਨਸ ਯਾਨੀ ਕਿ ਮੁੱਖ ਪ੍ਰੀਖਿਆ ਦੇ ਲਈ ਕੁਆਲੀਫਾਈ ਵੀ ਕੀਤਾ ਸੀ। ਮੁੱਖ ਪ੍ਰੀਖਿਆ ਦੀ ਤਰੀਕ 18-20 ਜੁਲਾਈ ਤੈਅ ਕੀਤੀ ਗਈ। ਰਿਜ਼ਲਟ ਆਉਂਦੇ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੈਟੇਗਰੀ ਵਾਈਜ਼ ਕੱਟ ਆਫ ਜਾਰੀ ਨਹੀਂ ਹੋਏ। ਇਸ ਦਰਮਿਆਨ 1 ਪ੍ਰੀਖਿਆਰਥੀ ਨੇ ਕਥਿਤ ਤੌਰ ਦੇ ਉੱਤੇ ਆਪਟੀਕਲ ਮਾਰਕ ਰੈਕੋਗਨੀਸ਼ਨ ਯਾਨੀ OMR ਸ਼ੀਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ। ਕਥਿਤ ਤੌਰ ਦੇ ਉੱਤੇ ਉਸਨੇ ਸਿਰਫ 48 ਸਵਾਲ ਹੀ ਭਰੇ ਸੀ, ਫਿਰ ਵੀ ਉਸਦੀ ਚੋਣ ਜਿਹੜੀ ਉਹ ਮੁੱਖ ਪ੍ਰੀਖਿਆ ਦੇ ਲਈ ਹੋ ਗਈ। ਨਾਲ ਹੀ ਜਿਹੜੇ ਨਤੀਜੇ ਵੀ ਜਾਰੀ ਕੀਤੇ ਗਏ ਉਸ ਦੇ ਵਿੱਚ JPSC ਦੇ ਪ੍ਰਮੁੱਖ ਸਕੱਤਰ ਜਾਂ ਮੈਂਬਰਾਂ ਦੇ ਹਸਤਾਖਰ ਵੀ ਨਹੀਂ ਸੀ, ਜੋ ਕਿ ਨਿਯਮ ਅਨੁਸਾਰ ਹੋਣੇ ਚਾਹੀਦੇ ਨੇ। ਇਸ ਤੋਂ ਬਾਅਦ ਮੇਨਸ ਪ੍ਰੀਖਿਆ ਨੂੰ ਵੀ ਕੈਂਸਲ ਕਰ ਦਿੱਤਾ ਗਿਆ। ਹੁਣ ਇਹਨਾਂ ਸਾਰੀਆਂ ਗੜਬੜੀਆਂ ਨੂੰ ਲੈ ਕੇ ਸੂਬੇ ਦੇ ਸਟੂਡੈਂਟਸ ਅੰਦੋਲਨ ਕਰ ਰਹੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ ਸੀ, ਸੀਟਾਂ ਵੇਚੀਆਂ ਗਈਆਂ ਸੀ ਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ, ਸੂਬਾਈ ਜਿਹੜੀ ਜਾਂਚ ਏਜੰਸੀ ਹੈ। ਇਸ ਕਰਕੇ ਇਸ ਮਾਮਲੇ ਦੀ ਜਾਂਚ ਜਾਂ ਤਾਂ ED ਜਾਂ CBI ਨੂੰ ਸੌਂਪੀ ਜਾਵੇ। ਅੰਦੋਲਨ ਦੀ ਸ਼ੁਰੂਆਤ ਦੇ ਦਰਮਿਆਨ ਸਟੂਡੈਂਟ ਲੀਡਰ ਤੇ ਝਾਰਖੰਡ ਲੋਕਤੰਤਰੀ ਕ੍ਰਾਂਤੀਕਾਰੀ ਮੋਰਚਾ ਦੇ ਨਾਲ ਜੁੜੇ ਹੋਏ ਦਵਿੰਦਰ ਨਾਥ ਮਹਿਤੋ ਨੇ 25 ਜੁਲਾਈ ਨੂੰ ਰਾਜਧਾਨੀ ਰਾਂਚੀ ਦੇ ਵਿੱਚ ਮੋਰਾਬਾਦੀ ਮੈਦਾਨ ਸਥਿਤ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤ ਚ ਮਹਿਜ਼ ਕੁਝ 100 ਲੋਕ ਜੁੜੇ ਸੀ, ਪਰ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਰਾਹੀਂ ਇਸ ਦੇ ਵਿੱਚ ਹਮਾਇਤ ਵਧਣ ਲੱਗੀ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਤੋਂ ਬਾਅਦ ਮੋਰਾਬਾਦੀ ਸਥਿਤ ਫੁੱਟਬਾਲ ਸਟੇਡੀਅਮ ਦੇ ਵਿੱਚ ਚੱਲ ਰਹੇ ਡੂਰੰਟ ਕਰੱਪ ਦੇ ਦਰਮਿਆਨ 26 ਜੁਲਾਈ ਨੂੰ ਜਿਹੜਾ ਪ੍ਰਸ਼ਾਸਨ ਸੀ ਉਸਨੇ ਇਸ ਧਰਨੇ ਵਾਲੀ ਥਾਂ ਨੂੰ ਬਦਲ ਵੀ ਦਿੱਤਾ ਸੀ। ਫਿਰ ਇੱਥੇ ਅਟਲ ਇਮਾਰਤ ਦੇ ਕੋਲ ਜਿਹੜੀ ਇੱਕ ਵੈਂਡਰ ਮਾਰਕੀਟ ਹੈ ਉੱਥੇ ਇਹ ਧਰਨਾ ਜਿਹੜਾ ਉੱਥੇ ਚੱਲ ਰਿਹਾ ਸੀ ਸਟੇਡੀਅਮ ਦੇ ਅੰਦਰ। ਹੁਣ ਰੋਜ਼ਾਨਾ ਸੈਂਕੜੇ ਵਿਦਿਆਰਥੀ ਇੱਥੇ ਪਹੁੰਚ ਰਹੇ ਨੇ। ਦੱਸ ਦਈਏ ਕਿ ਹੁਣ ਭਲਕੇ ਸਟੂਡੈਂਟਸ ਨੇ ਵਿਧਾਨ ਸਭਾ ਦੇ ਘਿਰਾਓ ਕਰਨ ਦੀ ਯੋਜਨਾ ਬਣਾਈ ਹੋਈ ਹੈ, ਕਿਉਂਕਿ ਝਾਰਖੰਡ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਦੇ ਵਿੱਚ ਵੀ ਬਦਲਾਅ ਕਰ ਸਕਦੀ ਹੈ। ਇਸ ਦਰਮਿਆਨ ਦਵਿੰਦਰ ਮਹਿਤੋ ਨੇ ਬੀਤੀ 2 ਅਗਸਤ ਤੋਂ ਭੁੱਖ ਹੜਤਾਲ ਦਾ ਐਲਾਨ ਵੀ ਕਰ ਦਿੱਤਾ ਹੈ। ਦੱਸ ਦਈਏ ਕਿ ਦਵਿੰਦਰ ਮਹਿਤੋ ਰਾਂਚੀ ਜ਼ਿਲ੍ਹੇ ਦੇ ਰਾਹੇ ਪ੍ਰਖੰਡ ਪਿੰਡ ਦੇ ਰਹਿਣ ਵਾਲੇ ਨੇ। ਸਾਲ 2006 ਦੇ ਵਿੱਚ ਉਹਨਾਂ ਨੇ 10ਵੀਂ ਦੀ ਪ੍ਰੀਖਿਆ ਟੌਪ ਤੇ ਰਹਿ ਕੇ ਪਾਸ ਕੀਤੀ ਸੀ। ਇਸ ਤੋਂ ਬਾਅਦ 2008 ਦੇ ਵਿੱਚ ਵਿਗਿਆਨ ਤੇ ਇੰਟਰ ਦੀ ਪ੍ਰੀਖਿਆ ਉਹਨਾਂ ਨੇ ਸਾਲ 2017 ਦੇ ਵਿੱਚ ਰਾਂਚੀ ਦੇ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਕਾਲਜ ਤੋਂ ਸੰਸਕ੍ਰਿਤ ਦੇ ਵਿੱਚ ਗ੍ਰੈਜੂਏਸ਼ਨ ਤੇ ਫਿਰ ਕੁਰਮਾਲੀ ਭਾਸ਼ਾ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਫਿਰ BEd ਵੀ ਕੀਤੀ ਸੀ। ਰਿਟਾਇਰਡ ਸਰਕਾਰੀ ਜਿਹੜੇ ਅਧਿਆਪਕ ਦੇ ਬੇਟੇ ਨੇ ਦਵਿੰਦਰ ਮਹਿਤੋ, ਵਿਸ਼ੰਬਰ ਮਹਿਤੋ ਜਿਹੜੇ ਝਾਰਖੰਡ ਦੇ ਵਿੱਚ ਇੱਕ ਕਾਫੀ ਮਸ਼ਹੂਰ ਅਧਿਆਪਕ ਦੇ ਤੌਰ ਦੇ ਉੱਤੇ ਵਿਚਰੇ ਨੇ ਔਰ ਸਟੂਡੈਂਟਸ ਦੇ ਹਿੱਤਾਂ ਨੂੰ ਲੈ ਕੇ ਉਹਨਾਂ ਨੇ ਅਕਸਰ ਧਰਨੇ ਦਿੱਤੇ ਸੀ, ਉਹਨਾਂ ਦੇ ਹੀ ਬੇਟੇ ਦਵਿੰਦਰ ਮਹਿਤੋ ਦੀ ਤਰਫ ਤੋਂ ਦਿੱਤਾ ਗਿਆ ਧਰਨਾ ਹੁਣ ਇਸ ਵਕਤ ਮੀਡੀਆ 'ਚ ਚਰਚਾ ਦਾ ਵਿਸ਼ਾ ਬਣ ਰਿਹਾ ਸਿਲੈਕਟਿਵ ਮੀਡੀਆ ਦੇ ਵਿੱਚ। ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਕੁਝ ਅੱਜ ਐਸਾ ਹੋਇਆ ਜਿਸ ਦੇ ਕਰਕੇ ਸ਼ਾਇਦ ਖਬਰਾਂ ਹੁਣ ਬਹੁਤ ਵੱਡੀਆਂ ਬਣਨਗੀਆਂ। ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਅੱਜ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਨਾ ਸੀ। ਅਦਾਰੇ ABC ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਕੈਨਬਰਾ ਦੇ ਵਿੱਚ ਨੈਸ਼ਨਲ ਪ੍ਰੈਸ ਕਲੱਬ ਦੇ ਅੰਦਰ ਜਦੋਂ ਵੀ ਕੋਈ ਨੇਤਾ ਸੰਬੋਧਨ ਕਰਦਾ ਤਾਂ ਉਸਦਾ ਜਿਹੜਾ ਇੱਕ ਸਕੇਲ ਹੁੰਦਾ ਉਹ ਤੁਸੀਂ ਜਾਣਦੇ ਹੀ ਹੋ। ਪੌਲਿਨ ਹੈਨਸਨ ਦਾ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਤੇ ਉਸ ਤੋਂ ਬਾਅਦ ਉਹਨਾਂ ਦਾ ਸਟਾਰ ਬਣ ਜਾਣਾ। ਖੈਰ ਜਦੋਂ ਅੱਜ ਦੇ ਦਿਨ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਸੰਬੋਧਨ ਕਰਨਾ ਸੀ ਤੇ ਉਸਨੂੰ ਐਨ ਆਖਰੀ ਮੌਕੇ ਦੇ ਉੱਤੇ ਬਦਲ ਦਿੱਤਾ ਗਿਆ, ਇਹਦੇ ਬਾਰੇ ਹਾਲੇ ਖਬਰਾਂ ਸਾਹਮਣੇ ਨਹੀਂ ਆਈਆਂ ਕਿ ਆਖਿਰ ਇਸਦੇ ਕੀ ਵਜ੍ਹਾ ਹੋ ਸਕਦੇ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਦੇ ਹੱਕ 'ਚ ਇਸ ਕਰਕੇ ਜਾ ਰਹੇ ਨੇ ਕਿਉਂਕਿ ਵਨ ਨੇਸ਼ਨ ਪਾਰਟੀ ਮਾਈਗ੍ਰੇਸ਼ਨ ਮਸਲੇ ਦੇ ਉੱਤੇ ਕਾਫੀ ਖੁੱਲ ਕੇ ਲੇਬਰ ਪਾਰਟੀ ਦੀ ਆਲੋਚਨਾ ਕਰ ਰਹੀ ਹੈ, ਪਹਿਲਾਂ ਵੀ ਕਰ ਰਹੀ ਰਹੇ ਸੀ। ਪਰ ਟੋਨੀ ਬਰਕ ਨੇ ਅੱਜ ਦੇ ਦਿਨ ਮਾਈਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਦਾ ਐਲਾਨ ਕਰਨਾ ਸੀ, ਔਰ ਇਹ ਨੀਤੀਆਂ ਕੋਈ ਮਾੜੀਆਂ ਮੋਟੀਆਂ ਨੀਤੀਆਂ ਨਹੀਂ ਨੇ, ਬਲਕਿ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਪ੍ਰਵਾਸ ਨੀਤੀ ਦੇ ਵਿੱਚ ਵੱਡੇ ਕੱਟਸ ਲਗਾਏ ਜਾਣਗੇ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਨੂੰ ਘੱਟ ਕੀਤਾ ਜਾ ਸਕੇ। ਘੱਟ ਦੇ ਨਾਲੋਂ ਵੀ ਵੱਧ ਕੇ ਇਹ ਹੈ ਕਿ ਅੱਧਾ ਕੀਤਾ ਜਾ ਸਕੇ। ਟੋਨੀ ਬਰਕ ਦਾ ਭਾਸ਼ਣ ਲਗਭਗ ਤਿਆਰ ਹੀ ਸੀ, ਭਾਸ਼ਣ ਦਾ ਖਰੜਾ ਹਾਲਾਂਕਿ ਨਾ ਤਾਂ ਸਾਡੇ ਕੋਲ ਹੈ ਨਾ ਹੀ ਕਿਸੇ ਹੋਰ ਮੀਡੀਆ ਅਦਾਰੇ ਨੇ, ਪਰ ਆਮ ਤੌਰ ਦੇ ਉੱਤੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਨ ਤੋਂ ਪਹਿਲਾਂ ਮੀਡੀਆ ਨੂੰ ਇੱਕ ਕਿਸਮ ਦੇ ਪ੍ਰੈਸ ਨੋਟ ਭੇਜ ਦਿੱਤੇ ਜਾਂਦੇ ਨੇ, ਏਜੰਡਾ ਉਸ ਦੇ ਵਿੱਚ ਦੱਸ ਦਿੱਤਾ ਜਾਂਦਾ ਹੈ ਕਿ ਫਲਾਂ ਨੇਤਾ ਅੱਜ ਦੇ ਦਿਨ ਪ੍ਰੈਸ ਕਲੱਬ ਦੇ ਵਿੱਚ ਕਿਹੜੇ ਮਸਲੇ ਨੂੰ ਲੈ ਕੇ ਸੰਬੋਧਨ ਕਰਨਗੇ ਤਾਂ ਕਿ ਪੱਤਰਕਾਰ ਆਪਣੀ ਤਿਆਰੀ ਦੇ ਨਾਲ ਉਹਨਾਂ ਸਵਾਲਾਂ ਦੇ ਨਾਲ ਆ ਸਕਣ। ਪਰ ਨਾ ਤਾਂ ਕੋਈ ਖਰੜਾ ਭੇਜਿਆ ਗਿਆ ਨਾ ਹੀ ਇਸ ਕਿਸਮ ਦਾ ਕੋਈ ਏਜੰਡਾ ਮੀਡੀਆ ਨੂੰ ਦਿੱਤਾ ਗਿਆ। ਇੰਨਾ ਜ਼ਰੂਰ ਪਤਾ ਸੀ ਕਿ ਫੈਮਿਲੀ ਵੀਜ਼ਾ ਦੇ ਨਿਯਮ ਜਿਹੜੇ ਨੇ ਉਹ ਕਾਫੀ ਸਖਤ ਕੀਤੇ ਜਾ ਰਹੇ ਨੇ, ਇਸ ਤੋਂ ਇਲਾਵਾ ਬੈਕਪੈਕਰਸ ਦੇ ਉੱਤੇ ਦੇਸ਼ ਦੇ ਵਿੱਚ ਨਵੀਆਂ ਰੈਸਟ੍ਰਿਕਸ਼ਨਸ ਲੱਗਣਗੀਆਂ, ਵਰਕ ਤੇ ਅਪੀਲ ਰਾਈਟਸ ਜਿਹੜੇ ਨੇ ਅਜ਼ਾਈਲਮ ਸੀਕਰਸ ਦੇ ਉਹਨਾਂ ਨੂੰ ਸੀਮਿਤ ਕਰਨਾ ਹੈ, ਤੇ ਇੰਟਰਨੈਸ਼ਨਲ ਜਿਹੜੇ ਤੌਰ ਦੇ ਉੱਤੇ ਜਿਹੜੇ ਆ ਰਹੇ ਨੇ ਆਸਟ੍ਰੇਲੀਆ ਚ ਟੈਂਪਰੇਰੀ ਰੈਜ਼ੀਡੈਂਟ ਉਹਨਾਂ ਨੂੰ ਕੰਟਰੋਲ ਕਰਨਾ ਹੈ। ਪੋਸਟ ਪੈਨਡੈਮਿਕ ਨੈੱਟ ਮਾਈਗ੍ਰੇਸ਼ਨ ਦੇ ਵਿੱਚ ਸਭ ਤੋਂ ਵੱਡੀ ਕਟੌਤੀ ਇਹ ਮੰਨੀ ਜਾ ਰਹੀ ਸੀ। ਇਹ ਖਬਰ ਇੱਥੇ ਮੁੱਕਦੀ ਨਹੀਂ ਹੈ, ਖਬਰ ਹੁਣ ਇੱਥੋਂ ਸ਼ੁਰੂ ਹੁੰਦੀ ਹੈ। ਦੇਸ਼ ਦੇ ਵਿੱਚ ਮਾਈਗ੍ਰੇਸ਼ਨ ਸਿਸਟਮ ਨੂੰ ਲੈ ਕੇ ਹੁਣ ਵੱਡੇ ਸਵਾਲ ਪੈਦਾ ਹੋ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ, ਚਾਹੇ ਵਨ ਨੇਸ਼ਨ ਪਾਰਟੀ ਹੋਵੇ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਤੇ ਚਾਹੇ ਰਾਈਟ ਵਿੰਗਰ ਮੀਡੀਆ ਆਸਟ੍ਰੇਲੀਆ ਦਾ। ਸਰਕਾਰ ਤੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਪਿਛਲੀਆਂ 3 ਸਾਲਾਂ ਦੇ ਵਿੱਚ ਐਸਾ ਕੀ ਹੋ ਗਿਆ ਕਿ ਦੇਸ਼ ਦੇ ਵਿੱਚ ਇੱਕ ਬੈਕਲੌਗ ਐਡਾ ਖੜਾ ਹੋ ਗਿਆ ਹੈ ਕਿ ਵੀਜ਼ਿਆਂ ਦੀ ਸਮੱਸਿਆ ਹੱਲ ਹੁੰਦੀ ਨਜ਼ਰ ਹੀ ਨਹੀਂ ਆ ਰਹੀ, ਘੱਟੋ ਘੱਟ ਅਗਲੇ ਕਈ ਸਾਲਾਂ ਤੱਕ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ ਹੈ, ਨਹੀਂ ਹੁੰਦੀ ਹੱਲ ਨਜ਼ਰ ਆ ਰਹੀ। ਹੁਣ ਇੱਕ ਉਦਾਹਰਨ ਦਿੱਤੀ ਗਈ ਹੈ, ਜਿਵੇਂ ਡੇਲੀ ਟੈਲੀਗ੍ਰਾਫ ਨੇ ਇੱਕ ਮੁੱਖ ਪੇਜ ਦੇ ਉੱਤੇ ਖਬਰ ਵੀ ਪ੍ਰਕਾਸ਼ਿਤ ਕੀਤੀ ਹੈ। ਖਬਰ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ 30 ਜੂਨ 2026 ਦੀ ਤਰੀਕ ਤੱਕ, ਔਰ ਇਹ ਡੇਟਾ ਹੋਮ ਅਫੇਅਰ ਡਿਪਾਰਟਮੈਂਟ ਦੀ ਤਰਫ ਤੋਂ ਜਾਰੀ ਕੀਤਾ ਗਿਆ, 30 ਜੂਨ 2026 ਤੱਕ ਆਸਟ੍ਰੇਲੀਆ ਚ 4,13,000 ਟੈਂਪਰੇਰੀ ਬ੍ਰਿਜਿੰਗ ਵੀਜ਼ਾ ਜਿਹੜੇ ਲੋਕ ਨੇ ਉਹ ਰਹਿ ਰਹੇ ਨੇ, ਐਪਲੀਕੈਂਟਸ ਜਿਹੜੇ ਨੇ ਆਸਟ੍ਰੇਲੀਆ ਚ ਰਹਿ ਰਹੇ ਨੇ, ਔਰ ਇਹ ਗਿਣਤੀ 2023 ਤੋਂ ਬਾਅਦ ਦੁੱਗਣੀ ਹੋ ਗਈ ਹੈ। ਪਿਛਲੀਆਂ 3 ਸਾਲਾਂ ਦੇ ਵਿੱਚ ਜਦੋਂ 2023 ਚ ਇਹੀ ਗਿਣਤੀ 1,77,000 ਸੀ, 4,13,000 ਟੈਂਪਰੇਰੀ ਬ੍ਰਿਜਿੰਗ ਵੀਜ਼ਾ ਐਂਟਰੈਂਟ। ਇਸ ਦਾ ਮਤਲਬ ਇਹ ਹੈ ਕਿ ਇਹ ਗਿਣਤੀ ਹੁਣ ਸਰਕਾਰ ਦੇ ਵੱਸੋਂ ਬਾਹਰ ਹੋ ਗਈ ਹੈ। ਟੋਨੀ ਬਰਕ ਨੂੰ ਸਿਰਫ ਇਹਦੇ ਤੇ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਵਾਬਦੇਹੀ ਆਪਣੀ ਦੇਣੀ ਹੋਏਗੀ। ਅਸਲ ਚ ਬ੍ਰਿਜਿੰਗ ਵੀਜ਼ਾ ਇੱਕ ਇਸ ਕਿਸਮ ਦਾ ਵੀਜ਼ਾ ਹੁੰਦਾ ਹੈ ਜਦੋਂ ਆਸਟ੍ਰੇਲੀਆ ਦੇ ਵਿੱਚ ਆਇਆ ਕੋਈ ਵਿਅਕਤੀ ਆਪਣੇ ਮੂਲ ਵੀਜ਼ਾ ਤੋਂ, ਯਾਨੀ ਕਿ ਓਰੀਜਨਲ ਵੀਜ਼ਾ ਤੋਂ ਬਾਅਦ ਇੱਕ ਦੂਸਰਾ ਵੀਜ਼ਾ ਫਾਈਲ ਕਰ ਦਿੰਦਾ ਹੈ, ਤੇ ਇਸ ਦਰਮਿਆਨ ਟ੍ਰਾਂਜੀਸ਼ਨਲ ਪੀਰੀਅਡ ਜਿਹੜਾ ਹੁੰਦਾ ਹੈ ਉਸ ਨੂੰ ਬ੍ਰਿਜਿੰਗ ਵੀਜ਼ਾ ਕਹਿ ਦਿੱਤਾ ਜਾਂਦਾ ਹੈ। ਆਮ ਤੌਰ ਦੇ ਉੱਤੇ ਜਿਹੜੇ ਸਟੂਡੈਂਟਸ ਨੇ ਉਹ ਜਿਹੜੇ ਦੂਸਰੇ ਵੀਜ਼ਾ ਪਾਉਣ ਲੱਗੇ ਉਹਨਾਂ ਦੇ ਕਿਸੇ ਨਾ ਕਿਸੇ ਰਿਫਿਊਜ਼ਲ ਦੇ ਗਰਾਊਂਡ ਦੇ ਉੱਤੇ ART ਯਾਨੀ ਆਸਟ੍ਰੇਲੀਆ ਦਾ ਜਿਹੜਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਹੈ ਉਹਦੇ ਵਿੱਚ ਵੀਜ਼ਾ ਪਾ ਛੱਡਦੇ ਨੇ, ਤੇ ਇਸ ਦਰਮਿਆਨ ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਪਏ ਨੇ। ਅਜਿਹੇ ਦੇ ਵਿੱਚ ਜਿਹੜੇ 4,13,000 ਨੇ ਇਹਨਾਂ ਦੇ ਵਿੱਚੋਂ ਕਿੰਨੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ART ਦਾਇਰ ਕਰ ਰੱਖੀ ਹੈ, ਔਰ ਕਿੰਨੇ ਨੇ ਜਿਹੜੇ ਇਸ ਵਕਤ ਟੈਂਪਰੇਰੀ ਰੈਜ਼ੀਡੈਂਟਸ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, ਇਹਨਾਂ ਦੀ ਸਹੀ ਸਹੀ ਗਿਣਤੀ ਦਾ ਜਿਹੜਾ ਇੱਕ ਬ੍ਰੇਕਡਾਊਨ ਹੈ ਉਹ ਮਹਿਕਮੇ ਨੇ ਜਾਰੀ ਨਹੀਂ ਕੀਤਾ, ਪਰ ਹੋਮ ਅਫੇਅਰ ਨੇ ਇਸ ਦੇ ਬਾਰੇ ਜਾਣਕਾਰੀ ਦੇਣ ਤੋਂ ਫਿਲਹਾਲ ਇਨਕਾਰ ਵੀ ਕਰ ਦਿੱਤਾ ਹੈ। ਅਖਬਾਰ ਦੀ ਖਬਰ ਦੇ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ, ਇਹ ਵੀ ਕਿਹਾ ਗਿਆ ਹੈ ਕਿ ART ਅਪਲਾਈ ਕਰਨ ਦੇ ਜਾਂ ਅਪੀਲ ਕਰਨ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਵੀ ਤਬਦੀਲੀਆਂ ਹੋ ਸਕਦੀਆਂ ਨੇ। ਹਾਲਾਂਕਿ ਇਸ ਦਰਮਿਆਨ ਇਮੀਗ੍ਰੇਸ਼ਨ ਦੇ ਨਾਲ ਜੁੜੇ ਮਾਹਰ ਇਹ ਗੱਲ ਕਰਦੇ ਨੇ ਕਿ ਆਸਟ੍ਰੇਲੀਆ ਦੀ 1990 ਤੋਂ ਬਾਅਦ ਬ੍ਰੀਜਿੰਗ ਵੀਜ਼ਾ, ਕਿਉਂਕਿ ਉਦੋਂ ਤੋਂ ਹੀ ਪਹਿਲੀ ਵਾਰ ਬ੍ਰੀਜਿੰਗ ਵੀਜ਼ਾ ਦੇਣੇ ਸ਼ੁਰੂ ਕੀਤੇ ਸੀ, ਉਹ ਤੋਂ ਬਾਅਦ ਇਹ ਨੀਤੀ ਦੇ ਵਿੱਚ ਬਦਲਾਅ ਆਇਆ। ਹਾਲਾਂਕਿ 90ਵਿਆਂ ਦੇ ਦਹਾਕੇ 'ਚ ਜਦੋਂ 5,000, 7,000 ਜਾਂ ਕਦੇ ਕਦੇ 10,000 ਨੂੰ ਵੀ ਇਹ ਗਿਣਤੀ ਛੋਹ ਜਾਂਦੀ ਸੀ, ਤਾਂ ਇੰਜ ਲੱਗਦਾ ਸੀ ਕਿ ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਸਿਸਟਮ ਗੜਬੜਾ ਗਿਆ। ਤੇ ਹੁਣ ਤਾਂ 1,000, 10,000 ਨਹੀਂ ਬਲਕਿ 4,13,000 ਇਹ ਗਿਣਤੀ। ਖਬਰ ਇੱਥੇ ਮੁੱਕੀ ਨਹੀਂ ਹੈ, ਹੁਣ ਇੱਕ ਇਸੇ ਖਬਰ ਦਾ ਅਗਲਾ ਹਿੱਸਾ ਸੁਣੋ। ਉਹ ਇਹ ਹੈ ਕਿ ਹੋਮ ਅਫੇਅਰ ਮਿਨਿਸਟਰ ਨੇ ਹਾਲੇ ਤੱਕ ਇਸ ਦਾ ਵੀ ਕੋਈ ਹੱਲ ਨਹੀਂ ਦਿੱਤਾ ਹੈ ਕਿ ਪੇਰੈਂਟ ਵੀਜ਼ਾ ਦਾ ਬੈਕਲੌਗ ਹੈ ਜਿਹੜਾ, ਉਸਦਾ ਹੱਲ ਕਿਵੇਂ ਹੋਏਗਾ। ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੇਰੈਂਟ ਵੀਜ਼ਾ ਨੂੰ ਲੈ ਕੇ ਕਾਫੀ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋ ਸਕਦੀਆਂ ਨੇ। ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਪੇਰੈਂਟ ਵੀਜ਼ਾ ਬੈਕਲੌਗ ਦੇ ਉੱਤੇ ਸਰਕਾਰ ਦੀ ਤਰਫ ਤੋਂ ਇਸ ਨੂੰ ਸੰਬੋਧਨ ਕਰਨ ਤੋਂ ਫਿਲਹਾਲ ਪੈਰ ਪਿਛਾਂ ਖਿੱਚ ਲਿਆ। ਮਾਫ ਕਰਨਾ, ਸਾਲ 2024-25 ਦੇ ਵਿੱਤੀ ਵਰ੍ਹੇ ਦੇ ਦਰਮਿਆਨ 1,57,000 ਪੇਰੈਂਟ ਵੀਜ਼ਾ ਦਾ ਜਿਹੜਾ ਬੈਕਲੌਗ ਇੱਕ ਪਿਆ। ਬੈਕਲੌਗ ਦਾ ਮਤਲਬ ਕਿ ਇੰਨੀਆਂ ਐਪਲੀਕੇਸ਼ਨ ਦਾਇਰ ਹੋ ਚੁੱਕੀਆਂ ਨੇ, ਉਹਨਾਂ ਦੇ ਜਵਾਬ ਸਰਕਾਰ ਦੀ ਤਰਫ ਤੋਂ ਦਾਇਰ ਨਹੀਂ ਹੋਏ ਨੇ। ਦੱਸ ਦਈਏ ਕਿ ਪਿਛਲੇ 6 ਸਾਲਾਂ ਦੇ ਵਿੱਚ ਇਹਨਾਂ ਵੀਜ਼ਿਆਂ ਦੇ ਅੰਤਰ ਵੀ ਇਜ਼ਾਫਾ ਹੋਇਆ। 6 ਸਾਲ ਪਹਿਲਾਂ ਪੇਰੈਂਟ ਵੀਜ਼ਾ ਦਾ ਬੈਕਲੌਗ ਲਗਭਗ 52,000 ਐਪਲੀਕੇਸ਼ਨ ਦਾ ਸੀ, ਤੇ ਹੁਣ 1,57,000 ਦਾ। ਇਹ ਵੀ ਡੇਟਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਜਾਰੀ ਕੀਤਾ। ਹਰ ਸਾਲ 8,500 ਜਿਹੜੇ ਵੀਜ਼ਾਸ ਨੇ ਪੇਰੈਂਟ ਵੀਜ਼ਾ ਕੈਟੇਗਰੀ ਦੇ ਵਿੱਚ ਦਿੱਤੇ ਜਾਂਦੇ ਨਹੀਂ, ਪਰ ਇਸ ਸਾਲ ਦੀ ਇਹ ਗਿਣਤੀ ਹੈ। ਪਹਿਲਾਂ ਥੋੜੇ ਵੱਧ ਹੁੰਦੇ ਸੀ, ਇਸ ਵਾਰ ਪੇਰੈਂਟ ਵੀਜ਼ਾ ਦੇ ਜਿਹੜੇ ਪਲੇਸਿਸ ਨੇ ਉਹ ਹੋਰ ਘਟਾ ਦਿੱਤੇ ਗਏ ਨੇ, ਪਰ ਪ੍ਰੋਸੈਸਿੰਗ ਟਾਈਮ ਵੱਧਦਾ ਜਾ ਰਿਹਾ। ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਲਈ ਪ੍ਰੋਸੈਸਿੰਗ ਟਾਈਮ ਅੱਜ ਦੀ ਤਰੀਕ 'ਚ 15 ਸਾਲ ਦਾ ਹੈ। ਨੋਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ 33 ਸਾਲ ਤੱਕ ਦੀ ਉਡੀਕ ਕਰ ਰਹੇ ਨੇ। ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਵਿੱਚ ਵਨ ਸੈਟ ਆਫ ਪੇਰੈਂਟ, ਯਾਨੀ ਕਿ ਇੱਕ ਪਾਸੇ ਦੇ ਮਾਂ ਤੇ ਪਿਓ ਨੂੰ ਬੁਲਾਉਣ ਦੇ ਲਈ ਘੱਟੋ ਘੱਟ $1,00,000 ਤੱਕ ਐਪਲੀਕੈਂਟਸ ਨੂੰ ਖਰਚ ਕਰਨਾ ਪੈਂਦਾ। ਨੋਨ ਕੰਟਰੀਬਿਊਟਰੀ ਦੇ ਵਿੱਚ ਖਰਚ ਇੰਨਾ ਨਹੀਂ ਹੁੰਦਾ, ਇਸ ਕਰਕੇ ਉਸਦਾ ਉਡੀਕ ਸਮਾਂ ਵੀ ਦੁੱਗਣੇ ਤੋਂ ਜ਼ਿਆਦਾ ਹੈ। ਇਸ ਮਾਮਲੇ ਦੇ ਵਿੱਚ ਹੁਣ ਹੋਮ ਅਫੇਅਰ ਮਿਨਿਸਟਰ ਜਿਨ੍ਹਾਂ ਨੇ ਜਿਹੜੇ ਕਲੇਅਰ ਓ ਨੀਲ ਸੀਗੇ 2023 ਦੇ ਵਿੱਚ, ਉਹਨਾਂ ਨੇ ਇੱਕ ਐਕਸਪਰਟ ਪੈਨਲ ਵੀ ਬਿਠਾਇਆ ਸੀ। ਉਦੋਂ ਕਿਹਾ ਸੀ ਕਿ ਕਿਉਂ ਨਾ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਤੇ ਕੈਨੇਡਾ ਦੀ ਤਰ੍ਹਾਂ ਪੇਰੈਂਟ ਵੀਜ਼ਾ ਦਾ ਇੱਕ ਲਾਟਰੀ ਸਿਸਟਮ ਜਿਹੜਾ ਉਹ ਲੈ ਕੇ ਆਇਆ ਜਾਵੇ, ਤੇ ਬੈਲਟ ਸਿਸਟਮ ਜਾਂ ਲਾਟਰੀ ਸਿਸਟਮ ਦੇ ਜ਼ਰੀਏ ਹੀ ਪੇਰੈਂਟ ਵੀਜ਼ਾ ਦੇ ਜਿਹੜੇ ਸਥਾਨ ਨੇ ਉਹ ਐਲੋਕੇਟ ਕੀਤੇ ਜਾਣ। ਇਸ ਵਕਤ ਪੇਰੈਂਟ ਵੀਜ਼ਾ ਦੇ ਵਿੱਚ ਵੱਧ ਤੋਂ ਵੱਧ 6 ਮਹੀਨੇ ਤੱਕ ਦੇ ਵੀਜ਼ੇ ਦਿੱਤੇ ਜਾ ਰਹੇ ਨੇ। ਉਹ ਲੋਕ ਜਿਹੜੇ ਆਪਣੇ ਮਾਪਿਆਂ ਨੂੰ ਸਾਲ ਸਾਲ 2-2 ਸਾਲ ਦੇ ਲਈ ਸੱਦਣਾ ਚਾਹੁੰਦੇ ਨੇ, ਉਹਨਾਂ ਦੇ ਵੀਜ਼ਿਆਂ ਦੇ ਵਿੱਚ ਵੀ ਸਮੱਸਿਆਵਾਂ ਆ ਰਹੀਆਂ ਨੇ। ਇਸ ਕਿਸਮ ਦੇ ਨਾਲ ਐਕਸਪਰਟਸ ਦੇ ਹਵਾਲੇ ਦੇ ਨਾਲ ਇਹ ਖਬਰਾਂ ਸਾਹਮਣੇ ਆਈਆਂ ਨੇ। ਖੈਰ, ਇਹ ਤਾਂ ਸਿਆਸਤ ਦੀਆਂ ਖਬਰਾਂ ਰਹੀਆਂ, ਇਹ ਇਮੀਗ੍ਰੇਸ਼ਨ ਦੀ ਸਮੱਸਿਆ ਸੀ। ਹੁਣ ਦੂਸਰਾ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਪ੍ਰਾਪਰਟੀ ਦਾ। ਇਹ ਖਬਰ ਕਾਫੀ ਚਰਚਾ ਦਾ ਵਿਸ਼ਾ ਇਸ ਵਕਤ ਬਣ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੀ ਪ੍ਰਾਪਰਟੀ ਮਾਰਕੀਟ ਹੈ ਉਸ ਦੇ ਵਿੱਚ ਇਸ ਵਕਤ ਸੈਲਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ ਤੇ ਬਾਇਰਸ ਘਟੇ ਹੋਏ ਨੇ। ਜਦੋਂ ਮਾਰਕੀਟ ਦੇ ਵਿੱਚ ਇਸ ਕਿਸਮ ਦਾ ਅਨੁਪਾਤ ਆ ਜਾਂਦਾ ਹੈ ਜਾਂ ਇਸ ਕਿਸਮ ਦੀਆਂ ਗੜਬੜਾਂ ਆ ਜਾਂਦੀਆਂ ਨੇ, ਤਾਂ ਮਾਰਕੀਟ ਦੇ ਵਿੱਚ ਰੇਟਸ ਜਿਹੜੇ ਨੇ ਉਹ ਡਾਊਨ ਜਾਣ ਲੱਗ ਪੈਂਦੇ ਨੇ। ਇਸ ਕਿਸਮ ਦੇ ਨਾਲ ਪ੍ਰਾਪਰਟੀ ਐਕਸਪਰਟ ਤੁਹਾਡੇ ਨਾਲ ਗੱਲ ਕਰਦੇ ਹੋਣਗੇ, ਇਹ ਸੱਚਾਈ ਵੀ ਹੈ। ਪ੍ਰਾਪਰਟੀ ਦੀਆਂ ਕੀਮਤਾਂ ਦੇ ਵਿੱਚ ਹਾਲਾਂਕਿ ਮਾਮੂਲੀ ਗਿਰਾਵਟ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2026 ਦੇ ਪਹਿਲੇ ਮੱਧ ਦੇ ਵਿੱਚ, ਯਾਨੀ ਪਹਿਲੇ 6 ਮਹੀਨਿਆਂ ਦੇ ਵਿੱਚ, ਕੈਲੰਡਰ ਵਰੇ ਦੀ ਗੱਲ ਕਰ ਰਹੇ ਹਾਂ, 97.4% ਘਰਾਂ ਦੀਆਂ ਕੀਮਤਾਂ ਜਿਹੜੀਆਂ ਸੀ ਉਹ ਪ੍ਰੋਫਿਟ ਦੇ ਵਿੱਚ ਗਈਆਂ ਨੇ। ਯਾਨੀ 97.4% ਘਰਾਂ ਨੇ ਆਪਣੇ ਆਪ ਨੂੰ ਪ੍ਰੋਫਿਟ ਚ ਵੇਚਿਆ। ਜਿਨ੍ਹਾਂ ਨੇ ਨਹੀਂ ਵੇਚਿਆ ਉਹਨਾਂ ਦੀਆਂ ਕੋਈ ਅਲੱਗ ਅਲੱਗ ਮਜਬੂਰੀਆਂ ਹੋ ਸਕਦੀਆਂ ਨੇ, ਪਰ ਇਹ ਇੱਕ ਰਿਜ਼ਲਟ, ਚੰਗਾ ਰਿਜ਼ਲਟ ਹੈ। ਹਾਂ, ਉਸ ਤੋਂ ਪਿਛਲੇ ਸਾਲ 2025 ਦੇ ਪਹਿਲੇ 6 ਮਹੀਨਿਆਂ ਚ 97.5% ਸੀ। ਸੋ ਮਹਿਜ਼ 0.1 ਦਾ ਇਹ ਫਰਕ ਇੱਕ ਦੇਖਣ ਨੂੰ ਮਿਲਿਆ। ਪਰ ਇਹ ਕਹਾਣੀ ਇੰਨੀ ਕੁ ਨਹੀਂ ਹੈ। ਡੋਮੇਨ ਦੀ ਤਰਫ ਤੋਂ ਕੁਝ ਡੇਟਾ ਜਾਰੀ ਕੀਤੇ ਗਏ ਨੇ। ਡੇਟਾ ਦੇ ਵਿੱਚ ਇਹ ਕਿਹਾ ਗਿਆ ਕਿ ਬੇਸ਼ੱਕ ਪ੍ਰੋਪਰਟੀਜ਼ ਮੁਨਾਫੇ ਚ ਵਿਕੀਆਂ ਹੋਣ, ਪਰ ਕਿੰਨਾ ਮੁਨਾਫਾ ਹੋਇਆ ਇਹ ਇੱਕ ਕਹਾਣੀ ਹੈ, ਇਸ ਦੇ ਪਿੱਛੇ ਕਹਾਣੀ ਛਿਪੀ ਹੋਈ ਹੈ। ਯਾਨੀ ਕਿ ਲੋਕ ਆਪਣੇ ਘਰਾਂ ਨੂੰ, ਉਦਾਹਰਣ ਸਿਰਫ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਘਰ ਜਿਹੜਾ ਪਿਛਲੇ ਸਾਲ $10,00,000 ਦਾ ਘਰ ਜੇ $11,00,000 ਦਾ ਵਿਕ ਰਿਹਾ ਸੀ, ਤਾਂ ਇਸ ਸਾਲ ਉਹੀ ਘਰ $10,00,000 ਦੇ ਮੁਨਾਫੇ ਤੇ ਵਿਕ ਰਹੇ। ਯਾਨੀ ਕਿ ਘਾਟੇ ਪਏ ਨੇ, ਮੁਨਾਫੇ ਦੇ ਵਿੱਚ ਘਰ ਜ਼ਰੂਰ ਵਿਕ ਰਿਹਾ, ਪਰ ਓਨੇ ਮੁਨਾਫੇ ਚ ਨਹੀਂ ਜਿੰਨੇ ਹੁਣ ਤੱਕ ਪਿਛਲਿਆਂ ਕੁਝ ਸਾਲਾਂ ਦੇ ਵਿੱਚ ਵਿਕਦੇ ਰਹੇ ਨੇ। ਪਹਿਲਾਂ ਤਾਂ ਇਸ ਅੰਕੜੇ ਨੂੰ 2 ਤਰੀਕਿਆਂ ਦੇ ਨਾਲ ਸਮਝੋ। ਆਸਟ੍ਰੇਲੀਆ ਦੇ ਵਿੱਚ ਔਸਤਨ ਘਰਾਂ ਨੂੰ $4,58,000 ਦਾ ਮੁਨਾਫਾ ਕਮਾਇਆ ਆਸਟ੍ਰੇਲੀਆ ਚ, ਇਹ 19% ਦਾ ਇਜ਼ਾਫਾ ਐਨੂਅਲ ਚੇਂਜ ਦੇਖਣ ਨੂੰ ਮਿਲਿਆ। ਹੁਣ ਇਸ ਦੇ ਵਿੱਚ ਦੂਸਰਾ ਪਾਸਾ ਇਸ ਸਿੱਕੇ ਦਾ ਇਹ ਹੈ ਕਿ ਲੋਸ ਵੀ ਹੋਏ ਨੇ। ਆਸਟ੍ਰੇਲੀਆ ਦੇ ਵਿੱਚ ਔਸਤ ਜੇ ਇੱਕ ਕੱਢ ਲਈਏ ਤਾਂ $75,000 ਦਾ ਨੁਕਸਾਨ ਲੋਕਾਂ ਨੇ ਕਰਵਾ ਕੇ ਆਪਣੇ ਘਰਾਂ ਨੂੰ ਵੇਚਿਆ ਹੈ। ਹੁਣ ਇਸ ਫਿਗਰ ਨੂੰ ਥੋੜਾ ਜਿਹਾ ਬ੍ਰੇਕ ਡਾਊਨ ਕਰਕੇ ਤੁਹਾਨੂੰ ਸਮਝਾ ਦਈਏ, ਕਿਉਂਕਿ ਇਸ ਵਕਤ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੀ ਮਾਰਕੀਟ ਜਿਹੜੀ ਹੈ ਉਸ ਦੇ ਵਿੱਚ ਬਾਇਰਸ ਇੰਨੇ ਨਹੀਂ ਬਚੇ। ਇਸ ਦੇ ਅਲੱਗ ਅਲੱਗ ਕਾਰਨ ਹੋ ਸਕਦੇ ਨੇ, ਯਾਨੀ ਕਿ ਘਰ ਖਰੀਦਣ ਵਾਲੇ ਇੰਨੇ ਨਹੀਂ ਨੇ ਜਿੰਨੇ ਕਿ ਘਰ ਵੇਚਣ ਵਾਲੇ ਨੇ, ਉਹਨਾਂ ਦੇ ਵੀ ਪੈਨਿਕ ਰੀਜ਼ਨਸ ਹੋ ਸਕਦੇ ਨੇ। ਪਰ ਘਰਾਂ ਦੀਆਂ ਔਸਤ ਕੀਮਤਾਂ ਜਿਹੜੀਆਂ ਨੇ ਉਹ $4,58,000 ਤੱਕ ਦੇ ਮੁਨਾਫੇ ਦੀਆਂ ਵਿਕਰੀਆਂ ਨੇ ਤੇ ਯੂਨਿਟਸ ਦੀਆਂ $2,37,000 ਤੱਕ ਦੇ। ਇਹ ਰਾਜਧਾਨੀ ਸ਼ਹਿਰਾਂ ਦੀ ਗੱਲ ਕਰ ਰਹੇ ਹਾਂ, ਖੇਤਰੀ ਇਲਾਕਿਆਂ ਦੇ ਵਿੱਚ ਹਾਲਾਤ ਇੰਨੇ ਵਧੀਆ ਨਹੀਂ ਨੇ। ਸਿਡਨੀ ਦੇ ਵਿੱਚ ਜਿੱਥੋਂ ਸਭ ਤੋਂ ਵੱਧ ਮੁਨਾਫਾ ਕਮਾਇਆ ਜਾਂਦਾ, ਜਿੱਥੇ ਸਭ ਤੋਂ ਵੱਧ ਮੁਨਾਫਾ ਹੁੰਦਾ ਉੱਥੇ ਹੀ ਸਭ ਤੋਂ ਵੱਧ ਨੁਕਸਾਨ ਵੀ ਹੁੰਦਾ। ਸਿਡਨੀ ਦੇ ਵਿੱਚ ਘਰਾਂ ਦਾ ਸਭ ਤੋਂ ਵੱਧ ਮੁਨਾਫਾ ਜਿਹੜਾ ਲੋਕਾਂ ਨੇ ਕਮਾਇਆ $7,39,500 ਦੀ ਔਸਤ ਕੀਮਤ ਦੇ ਉੱਤੇ ਘਰ ਵਿਕੇ ਨੇ। ਉੱਥੇ ਇਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਸਭ ਤੋਂ ਵੱਧ ਕੀਮਤਾਂ ਬ੍ਰਿਸਬੇਨ ਤੇ ਪਰਥ ਸ਼ਹਿਰਾਂ ਦੀਆਂ। ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਇਹ ਖਬਰਾਂ ਦੱਸ ਰਹੇ ਹਾਂ। ਬ੍ਰਿਸਬੇਨ ਚ $6,29,000 ਦਾ ਔਸਤ ਮੁਨਾਫਾ ਤੇ ਪਰਥ ਚ $6,10,000 ਦਾ। ਮੈਲਬਰਨ ਚ $3,54,000 ਦਾ ਔਸਤ ਮੁਨਾਫਾ, ਜੋ ਕਿ ਐਡੀਲੇਡ ਤੋਂ ਵੀ ਘੱਟ ਹੈ, ਜਿੱਥੇ ਕਿ $5,95,000 ਦਾ ਔਸਤ ਮੁਨਾਫਾ ਦੱਸਿਆ ਗਿਆ। ਔਰ ਕੈਨਬਰਾ ਰਾਜਧਾਨੀ ਤੋਂ ਵੀ ਘੱਟ ਹੈ, ਜਿੱਥੇ $3,85,000 ਦਾ ਮੁਨਾਫਾ। ਸੋ ਮੈਲਬਰਨ ਤੇ ਹੋਬਾਰਟ ਤੇ ਡਾਰਵਿਨ ਇਹ ਆਖਰੀ ਤਿੰਨ ਨੰਬਰ ਦੇ ਉੱਤੇ ਰਹੇ ਨੇ, ਜਿੱਥੇ ਕਿ ਪ੍ਰੋਪਰਟੀ ਤੁਸੀਂ ਖਰੀਦ ਕੇ ਵੇਚਦੇ ਹੋ। ਇਹ ਇਨਵੈਸਟਰਸ ਦੇ ਲਈ ਖਬਰ ਦੱਸ ਰਹੇ ਹਾਂ ਤੁਹਾਨੂੰ। ਹੁਣ ਇਸ ਸਿੱਕੇ ਦਾ ਦੂਸਰਾ ਪਹਿਲੂ ਇਹ ਹੈ ਕਿ ਜਿੱਥੇ ਮੁਨਾਫਾ ਵੱਧ ਉੱਥੇ ਹੀ ਨੁਕਸਾਨ ਵੱਧ। ਇਸ ਤਰੀਕੇ ਦੇ ਨਾਲ ਸਿਡਨੀ ਚ $1,70,000 ਦਾ ਨੁਕਸਾਨ ਹੋਇਆ ਪਰ ਪ੍ਰਤੀ ਘਰ ਪਿੱਛੇ ਔਸਤ ਲੋਕਾਂ ਨੂੰ, ਜਿਨ੍ਹਾਂ ਨੇ ਘਾਟੇ ਚ ਵੇਚੇ ਨੇ। ਔਰ ਐਡੀਲੇਡ ਚ $1,71,000, ਬ੍ਰਿਸਬੇਨ ਚ $1,80,000 ਤੇ ਪਰਥ ਚ $2,13,500 ਦਾ ਔਸਤ ਨੁਕਸਾਨ ਵੀ ਝੱਲਣਾ ਪਿਆ। ਅਜਿਹੇ ਦੇ ਵਿੱਚ ਜਿਹੜੀਆਂ ਪ੍ਰੋਪਰਟੀ ਮਾਰਕੀਟਸ ਨੇ ਉਹਨਾਂ ਚ ਸਿਰਫ ਇੱਕੋ ਹੀ ਗੱਲ ਸਥਿਰ ਦੇਖਣ ਨੂੰ ਮਿਲੀ ਹੈ, ਉਹ ਹੈ ਯੂਨਿਟਸ। ਆਸਟ੍ਰੇਲੀਆ ਦੇ ਹਰ ਇੱਕ ਰਾਜਧਾਨੀ ਸ਼ਹਿਰ ਦੇ ਵਿੱਚ ਯੂਨਿਟਸ ਨੇ ਪਹਿਲੇ 6 ਮਹੀਨਿਆਂ ਦੇ ਵਿੱਚ ਮੁਨਾਫਾ ਕਮਾਇਆ ਤੇ ਕਿਸੇ ਵੀ ਸ਼ਹਿਰ ਦੇ ਵਿੱਚ ਘਾਟਾ ਨਹੀਂ ਮਿਲਿਆ। ਹਾਲਾਂਕਿ ਮੁਨਾਫਾ ਕੁਝ ਘੱਟ ਜ਼ਰੂਰ ਹੋ ਸਕਦਾ। ਉਦਾਹਰਣ ਦੇ ਤੌਰ ਦੇ ਉੱਤੇ ਕੈਨਬਰਾ ਚ ਯੂਨਿਟਸ ਦੇ ਪਿੱਛੇ $1,00,000 ਦੀ ਉਹ ਬਚਤ ਹੋਈ ਹੈ, ਹੋਬਾਰਟ ਚ $1,85,000 ਦੀ। ਕੰਪੈਰੀਜ਼ਨ ਜੇ ਕੀਤਾ ਜਾਵੇ ਤਾਂ ਸਿਡਨੀ ਚ ਲਗਭਗ $2,00,000 ਦੀ, ਬ੍ਰਿਸਬੇਨ ਚ $3,85,000 ਤੇ ਐਡੀਲੇਡ ਚ $3,21,000 ਦੀ ਬਚਤ ਜਿਹੜੀ ਉਹ ਹੋਈ ਹੈ। ਪ੍ਰੋਪਰਟੀ ਮਾਰਕੀਟ ਦੇ ਨਾਲ ਹੀ ਜੁੜੀ ਇੱਕ ਦੂਜੀ ਖਬਰ ਸਿਡਨੀ ਤੋਂ ਸਾਹਮਣੇ ਆਉਂਦੀ ਹੈ, ਜਿੱਥੇ NSW ਦੇ ਵਿੱਚ ਸਰਕਾਰ ਨੇ ਜੋ ਸੋਚਿਆ ਸੀ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਕਮਾਈ ਹੋ ਨਹੀਂ ਰਹੀ। ਸਰਕਾਰ ਨੂੰ ਕਮਾਈ ਦੇ ਤਰੀਕੇ ਜਿਹੜੇ ਹੁੰਦੇ ਨੇ ਉਸ ਚ ਸਟੈਂਪ ਡਿਊਟੀ ਦੇ ਜ਼ਰੀਏ ਜਿਹੜੀ ਕਮਾਈ ਹੁੰਦੀ ਹੈ ਜਦੋਂ ਘਰ ਵਿਕਦੇ ਨੇ, ਉਹ ਵੀ ਇੱਕ ਕਮਾਈ ਦਾ ਸੋਰਸ ਹੁੰਦਾ। ਹੁਣ ਸਰਕਾਰ ਨੇ ਜੂਨ ਮਹੀਨੇ ਦੇ ਲਈ ਜਿਹੜੀਆਂ ਆਪਣੀਆਂ ਪ੍ਰੈਡਿਕਸ਼ਨ ਕੀਤੀਆਂ ਸੀ ਕਿ ਸਟੈਂਪ ਡਿਊਟੀ ਦੇ ਜ਼ਰੀਏ ਜਿੰਨਾ ਉਹ ਕਮਾ ਲੈਣਗੇ, ਲਗਭਗ ਉਸ ਦੇ ਨਾਲੋਂ $2.5 billion ਘੱਟ ਹੀ ਕਮਾਈ ਹੋਈ ਹੈ। $12.5 billion ਦੀ ਕਮਾਈ ਸਰਕਾਰ ਨੂੰ ਸਟੈਂਪ ਡਿਊਟੀ ਦੇ ਜ਼ਰੀਏ ਹੋਈ ਦੱਸੀ ਗਈ ਹੈ। ਔਰ ਕਿਹਾ ਜਾ ਰਿਹਾ ਹੈ ਕਿ ਅਗਲੇ 4 ਸਾਲਾਂ ਦੇ ਵਿੱਚ ਇਹ ਘਾਟਾ $2.5 billion ਤੋਂ ਵੱਧ ਕੇ $5 billion ਤੱਕ ਹੋ ਜਾਏਗਾ। ਯਾਨੀ ਕਿ ਬਾਜ਼ਾਰ ਦੇ ਵਿੱਚ ਖਰੀਦਦਾਰ ਘੱਟ ਨੇ, ਇਹਦਾ ਇੱਕ ਸੰਕੇਤ ਇਹ ਵੀ ਹੋ ਸਕਦਾ ਹੈ। ਨੈਬ ਬੈਂਕ, ਜਿਹੜੇ ਕਿ ਆਸਟ੍ਰੇਲੀਆ ਦੇ 4 ਵੱਡੇ ਬੈਂਕ ਨੇ, ਉਹਨਾਂ ਦੇ ਵਿੱਚੋਂ ਇੱਕ ਬੈਂਕ ਹੈ ਜਿਹਨੇ ਸਿਡਨੀ ਦੀ ਮਾਰਕੀਟ ਦੇ ਲਈ ਇੱਕ ਪ੍ਰੈਡਿਕਸ਼ਨ ਕੀਤੀ ਸੀ ਔਰ ਇਹ ਮੰਗਲਵਾਰ ਦੇ ਦਿਨ ਰਿਲੀਜ਼ ਹੋਈ ਸੀ। ਕਿਹਾ ਗਿਆ ਸੀ ਕਿ ਸਿਡਨੀ ਦੇ ਵਿੱਚ ਘਰਾਂ ਦੀਆਂ ਕੀਮਤਾਂ 10% ਡਿੱਗਣਗੀਆਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਆਸਟ੍ਰੇਲੀਆ ਦੇ ਜਿੰਨੇ ਵੀ ਰਾਜਧਾਨੀ ਸ਼ਹਿਰ ਨੇ ਉਹਨਾਂ ਦੇ ਵਿੱਚ 5% ਕੀਮਤਾਂ ਡਿੱਗਦੀਆਂ ਹੋਈਆਂ ਨੈਬ ਨੇ ਦਿਖਾਈਆਂ ਸੀ। ਸਿਡਨੀ ਦੇ ਲਿਹਾਜ਼ ਦੇ ਨਾਲ ਇਹ ਕੀਮਤਾਂ 2% ਹੋਰ ਵੱਧ ਦੱਸੀਆਂ ਨੇ, ਯਾਨੀ ਕਿ ਪਹਿਲਾਂ ਨੈਬ ਦੀ ਤਰਫ ਤੋਂ 8% ਕਿਹਾ ਜਾ ਰਿਹਾ ਸੀ, ਹੁਣ 10% ਕੀਮਤਾਂ ਡਿੱਗਣ ਦਾ ਇਹ ਦਾਅਵਾ ਨੈਬ ਨੇ ਕੀਤਾ। ਯਾਨੀ ਕਿ NSW ਦੇ ਸਟੇਟ ਖਜ਼ਾਨੇ ਨੂੰ ਹੋਰ ਵੀ ਵੱਧ ਨੁਕਸਾਨ ਝੱਲਣਾ ਆਉਣ ਵਾਲੇ ਦਿਨਾਂ ਚ ਪੈ ਸਕਦਾ ਹੈ। ਅਗਲੀ ਬੜੀ ਇੰਟਰਸਟਿੰਗ ਖਬਰ ਵਿਕਟੋਰੀਆ ਤੋਂ ਸਾਹਮਣੇ ਆਉਂਦੀ ਹੈ। ਵਿਕਟੋਰੀਆ ਦੇ ਵਿੱਚ ਕੈਬਨਿਟ ਰੀਸ਼ਫਲ ਹੋਇਆ, ਯਾਨੀ ਕਿ ਮਨਿਸਟਰੀਆਂ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਨੇ। ਆਖਿਰਕਾਰ ਜਿਹੜਾ ਜੈਸਿੰਟਾ ਐਲਨ ਦਾ ਕੈਬਨਿਟ ਸੀ ਉਸ ਦੇ ਵਿੱਚ ਉਹਨਾਂ ਦੇ ਕੁਝ ਕਰੀਬੀ, ਉਹਨਾਂ ਦੇ ਸਹਿਯੋਗੀ, ਉਹਨਾਂ ਦੇ ਵਫ਼ਾਦਾਰ, ਉਹਨਾਂ ਨੂੰ ਹੇਠਾਂ ਕੀਤਾ ਗਿਆ ਤੇ ਕੁਝ ਨਵੇਂ ਜਿਹੜੇ ਪੁਰਾਣੇ ਸੀਗੇ, ਜਿਹੜੇ ਬੈਨ ਕੈਰਲ ਦੇ ਨਾਲ ਨਵੇਂ ਬਣੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਦੇ ਨਾਲ ਸਹਿਯੋਗ ਦੇ ਰਹੇ ਸੀ, ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਵੈਸੇ ਟੋਟਲ ਮਨਿਸਟਰੀ ਦੇ ਵਿੱਚ ਘੱਟ ਕੀਤਾ ਗਿਆ। ਇੱਕ ਤਾਂ ਬਿਗ ਬਿਲਡ ਦੇ ਨਾਂ ਦੇ ਉੱਤੇ ਜਿਹੜੀ ਮਨਿਸਟਰੀ ਬਣਾ ਦਿੱਤੀ ਗਈਆਂ ਸੀਗੀਆਂ ਹੋਰ ਤਾਂ ਹੋਰ ਜਿਹੜਾ ਸਬਰਬਨ ਰੇਲ ਲੂਪ ਦੀ ਇੱਕ ਮਿਨਿਸਟਰੀ ਬਣਾ ਇੱਕ ਪੋਰਟਫੋਲੀਓ ਬਣਾ ਦਿੱਤਾ ਗਿਆ ਸੀ ਟਰਾਂਸਪੋਰਟ ਇਨਫਰਾਸਟ੍ਰਕਚਰ ਦਾ। ਦੋ ਨਵੇਂ ਪੋਰਟਫੋਲੀਓ ਅਪ੍ਰੈਲ ਮਹੀਨੇ ਚ ਬਣਾਏ ਗਏ ਸੀ, ਕੋਸਟ ਆਫ ਲਿਵਿੰਗ ਦਾ ਤੇ ਇੱਕ ਮੈਨ ਐਂਡ ਬੋਇਜ਼, ਯਾਨੀ ਮਰਦਾਂ ਦੇ ਲਈ ਇੱਕ ਮਹਿਕਮਾ। ਮਹਿਲਾਵਾਂ ਦੇ ਲਈ ਤਾਂ ਤੁਸੀਂ ਬਹੁਤ ਦੁਨੀਆਂ ਚ ਬਹੁਤ ਸਾਰੇ ਦੇਸ਼ਾਂ ਚ ਸੁਣਿਆ ਹੋਇਆ, ਪਰ ਅਪ੍ਰੈਲ ਮਹੀਨੇ ਚ ਮਰਦਾਂ ਦੇ ਲਈ ਵੀ ਇੱਕ ਮਹਿਲਾ ਪ੍ਰੀਮੀਅਰ ਨੇ ਮਹਿਕਮਾ ਬਣਾਇਆ ਸੀ, ਜਸਿੰਟਾ ਐਲਨ ਨੇ। ਉਹ ਵੀ ਹੁਣ ਇੱਕ ਮਰਦ ਪ੍ਰੀਮੀਅਰ ਨੇ, ਯਾਨੀ ਕਿ ਬੈਨ ਕੈਰਲ ਨੇ ਰੱਦ ਕਰ ਦਿੱਤਾ, ਖਤਮ ਕਰ ਦਿੱਤਾ ਪੋਰਟਫੋਲੀਓ। ਸੋ 22 ਤੋਂ ਹੁਣ 20 ਮਿਨਿਸਟਰ ਰਹਿ ਗਏ ਨੇ। ਕਿਹਾ ਜਾ ਰਿਹਾ ਕਿ ਨਵੰਬਰ ਚੋਣਾਂ ਤੋਂ ਪਹਿਲਾਂ ਬੈਨ ਕੈਰਲ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਇਸ ਕਰਕੇ ਹੁਣ ਮੰਤਰਾਲਿਆਂ ਚ ਫੇਰ ਬਦਲ ਪਏ। ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਉਹ ਚਿਹਰੇ ਜਿਨ੍ਹਾਂ ਨੂੰ ਫਾਇਦਾ ਹੋਇਆ, ਇਹਨਾਂ ਚ ਸਭ ਤੋਂ ਵੱਧ ਮੁਨਾਫਾ ਜਾਂ ਫਾਇਦਾ ਜਾਂ ਤਰੱਕੀ ਜਿਹਨੂੰ ਮਿਲੀ, ਉਹ ਕੋਲਿਨ ਬਰੂਕਸ ਨੇ। ਕੋਲਿਨ ਬਰੂਕ ਪਹਿਲਾਂ ਇੱਕ ਇਲੈਕਟ੍ਰੀਸ਼ੀਅਨ ਦੇ ਤੌਰ ਤੇ ਕੰਮ ਕਰਦੇ ਰਹੇ ਸੀ, ਖੈਰ ਇੱਥੇ ਉਹਨਾਂ ਦਾ ਪੋਰਟਫੋਲੀਓ ਸਾਂਝਾ ਨਹੀਂ ਕਰਨ ਬੈਠੇ ਸੀ, ਪਰ ਇਹਨਾਂ ਦੱਸ ਦਈਏ ਕਿ ਉਹਨਾਂ ਕੋਲ ਪਹਿਲਾਂ ਮੈਨੂਫੈਕਚਰਿੰਗ, ਡਿਫੈਂਸ ਇੰਡਸਟਰੀ, ਸਕਿੱਲਸ ਅਤੇ ਟੇਫ ਵਰਗੇ ਮੰਤਰਾਲੇ ਹੁੰਦੇ ਸੀ। ਹੁਣ ਉਹਨਾਂ ਨੂੰ ਟ੍ਰੈਜਰਰ ਬਣਾ ਦਿੱਤਾ ਗਿਆ, ਇੰਡਸਟਰੀਅਲ ਰਿਲੇਸ਼ਨ ਤੇ ਟ੍ਰੈਜਰਰ ਦਾ ਮੰਤਰਾਲਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਆਸਟ੍ਰੇਲੀਆ ਦੇ ਲਿਹਾਜ਼ ਦੇ ਵਿੱਚ, ਇੱਥੋਂ ਦੀ ਪੋਲੀਟਿਕਸ ਦੇ ਲਿਹਾਜ਼ ਦੇ ਵਿੱਚ, ਪ੍ਰੀਮੀਅਰ ਤੋਂ ਬਾਅਦ ਦੂਸਰਾ ਸਭ ਤੋਂ ਅਹਿਮ ਮੰਤਰਾਲਾ ਡਿਪਟੀ ਪ੍ਰੀਮੀਅਰ ਜਾਂ ਫਿਰ ਟ੍ਰੈਜਰਰ ਦਾ ਹੁੰਦਾ, ਡਿਪਟੀ ਪ੍ਰੀਮੀਅਰ ਤੋਂ ਵੀ ਵੱਧ ਅਹਿਮੀਅਤ ਰੱਖਦਾ ਟ੍ਰੈਜਰਰ ਦਾ ਮਹਿਕਮਾ। ਹੁਣ ਕੋਲਿਨ ਬਰੂਕਸ ਨੂੰ ਇਹ ਫਾਇਦਾ ਕਿਉਂ ਹੈ? ਕਿਉਂਕਿ ਇੱਕ ਤਾਂ ਨਵੰਬਰ ਮਹੀਨੇ ਚ ਚੋਣਾਂ ਨੇ, ਇੱਕ ਤਾਂ ਜਿਹੜੀ ਵੀ ਗਾਜ ਬਜਟ ਦੀ ਡਿੱਗੇਗੀ ਉਹ ਪਿਛਲੇ ਟ੍ਰੈਜਰਰ ਤੇ ਡਿੱਗੇਗੀ, ਉਹਨਾਂ ਦੀ ਵੀ ਗੱਲ ਕਰਦੇ ਹਾਂ, ਉਹਨਾਂ ਨੂੰ ਤਰੱਕੀ ਨਹੀਂ ਮਿਲੀ। ਤੇ ਦੂਸਰਾ, ਇਹਨਾਂ ਨੇ ਕੋਈ ਬਜਟ ਤਾਂ ਪੇਸ਼ ਨਹੀਂ ਕਰਨਾ, ਬਸ ਲੋਕਾਂ ਦੇ ਵਿੱਚ ਜਾ ਕੇ ਸੁਖਣ ਖੁਆਬ ਜ਼ਰੂਰ ਵੇਚਣੇ ਨੇ, ਇਸ ਕਰਕੇ ਇਸ ਨੂੰ ਇੱਕ ਤਰੱਕੀ ਮੰਨਿਆ ਜਾ ਸਕਦਾ। ਦੂਸਰਾ ਫਾਇਦਾ ਮਿਲਿਆ ਐਂਥਨੀ ਕਾਰਬਾਈਨਸ ਨੂੰ। ਐਂਥਨੀ ਕਾਰਬਾਈਨ ਪਹਿਲਾਂ ਜਿਹੜੇ ਸਟੇਟ ਦੇ ਪੁਲਿਸ ਮਿਨਿਸਟਰ ਹੁੰਦੇ ਸੀ, ਹੁਣ ਇਹ ਸਭ ਨੂੰ ਪਤਾ ਹੈ ਕਿ ਵਿਕਟੋਰੀਆ ਦੇ ਵਿੱਚ ਕ੍ਰਾਈਮਸ ਦਾ ਕੀ ਸਟੇਟਸ ਹੈ, ਅਪਰਾਧ ਨੂੰ ਲੈ ਕੇ ਉੱਥੇ ਕਿੰਨੇ ਬੁਰੇ ਹਾਲਾਤ ਨੇ। ਇਸ ਕਰਕੇ ਐਂਥਨੀ ਕਾਰਬਾਈਨਸ ਤੋਂ ਲੋਕ ਇਹ ਸਵਾਲ ਨਾ ਕਰਨ ਕਿ ਤੁਸੀਂ ਤਾਂ ਅਪਰਾਧ ਜਗਤ ਦੇ ਵਿੱਚ ਜਿਹੜਾ ਹੋਰ ਇਜ਼ਾਫਾ ਕੀਤਾ, ਕੋਈ ਹੱਲ ਨਹੀਂ ਕੀਤਾ। ਤਾਂ ਇਸ ਕਰਕੇ ਉਹਨਾਂ ਨੂੰ ਹੁਣ ਮੇਜਰ ਇਵੈਂਟਸ, ਡਿਜੀਟਲ ਇਕੋਨਮੀ, ਰੇਸਿੰਗ, ਟ੍ਰੇਡ ਐਂਡ ਇਨਵੈਸਟਮੈਂਟ, ਇਹ ਮਹਿਕਮੇ ਦੇ ਦਿੱਤੇ ਗਏ ਨੇ। ਯਾਨੀ ਕਿ ਨਵੰਬਰ ਮਹੀਨੇ ਦੇ ਵਿੱਚ, 28 ਨਵੰਬਰ ਨੂੰ ਵਿਕਟੋਰੀਆ ਦੀਆਂ ਚੋਣਾਂ ਹੋਣੀਆਂ ਨੇ, ਉਦੋਂ ਪਹਿਲਾਂ 3 ਨਵੰਬਰ ਨੂੰ ਮੈਲਬਰਨ ਕੱਪ ਹੈ। ਸੋ ਘੋੜੇ ਦੜਾਣਗੇ ਐਂਥਨੀ ਕਾਰਬਾਈਨ, ਅਲੱਗ ਅਲੱਗ ਇਵੈਂਟਾਂ ਚ ਜਾਣਗੇ। ਤੁਸੀਂ ਜਿਹੜੇ ਕਮਿਊਨਿਟੀ ਇਵੈਂਟਸ ਨੇ ਉੱਥੇ ਵੀ ਐਂਥਨੀ ਕਾਰਬਾਈਨਸ ਨੂੰ ਦੇਖ ਸਕਦੇ ਹੋ। ਪਹਿਲਾਂ ਐਂਥਨੀ ਕਾਰਬਾਈਨਸ ਨੂੰ ਜਿਹੜੇ ਕਮਿਊਨਿਟੀ ਇਵੈਂਟਾਂ ਤੇ ਲੋਕ ਇਹ ਪੁੱਛਣਾ ਚਾਹੁੰਦੇ ਸੀ ਕਿ ਦੱਸੋ ਭਾਈ ਕਿ ਕਮਿਊਨਿਟੀ ਇਵੈਂਟਾਂ ਤੇ ਵੀ ਲੋਕ ਗੜਬੜਾਂ ਕਰਦੇ ਨੇ, ਹੁਣ ਇਹ ਗੱਲ ਉਹਨਾਂ ਤੋਂ ਨਹੀਂ ਪੁੱਛ ਸਕੋਗੇ। ਉਹ ਕਹਿਣਗੇ ਮੇਰੇ ਕੋਲ ਤਾਂ ਪੁਲਿਸ ਮਿਨਿਸਟਰੀ ਹੈ ਹੀ ਨਹੀਂ, ਕ੍ਰਾਈਮਸ ਮੰਤਰਾਲਾ ਮੇਰੇ ਕੋਲ ਹੈ ਹੀ ਨਹੀਂ। ਇਹ ਤੋਂ ਇਲਾਵਾ ਹੋਰ ਕਮਿਊਨਿਟੀ ਇਵੈਂਟ ਦੇ ਉੱਤੇ ਇੱਕ ਜਿਹੜਾ ਤੁਹਾਨੂੰ ਚਿਹਰਾ ਦੇਖਣ ਨੂੰ ਮਿਲੇਗਾ, ਉਹ ਹੈ ਪੌਲ ਐਡਬਰੁੱਕ। ਪੌਲ ਐਡਬਰੁੱਕ ਦੇ ਲਈ ਥੋੜੀ ਚੰਗੀ ਥੋੜੀ ਮਾੜੀ ਗੱਲ ਹੋਈ ਹੈ। ਚੰਗੀ ਇਹ ਹੈ ਕਿ ਉਹਨਾਂ ਨੂੰ ਮਲਟੀਕਲਚਰਲ ਅਫੇਅਰ ਦੇ ਦਿੱਤਾ ਗਿਆ, ਅਲੱਗ ਅਲੱਗ ਕਮਿਊਨਿਟੀ ਦੇ ਅਲੱਗ ਅਲੱਗ ਜਿਹੜੇ ਲੋਕ ਨੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲੇਗਾ ਤਾਂ ਕਿ ਆਪਣੀ ਗੱਲ ਰੱਖ ਸਕਣ, ਪਰ ਨਾਲ ਉਹਨਾਂ ਨੂੰ ਪੁਲਿਸ ਐਮਰਜੈਂਸੀ ਤੇ ਕ੍ਰਾਈਮ ਪ੍ਰੀਵੈਂਸ਼ਨ ਵੀ ਦੇ ਦਿੱਤਾ ਗਿਆ। ਚੰਗੀ ਗੱਲ ਇਹ ਹੈ ਕਿ ਪੌਲ ਐਡਬਰੁੱਕ ਇਹ ਕਹਿ ਕੇ ਬਚ ਸਕਦੇ ਨੇ ਕਿ ਮੈਨੂੰ ਨਹੀਂ ਪਤਾ ਪਿਛਲੇ ਮਿਨਿਸਟਰ ਨੇ ਜਿਹੜੇ ਕਾਰੇ ਕੀਤੇ ਸੀ ਉਹ ਕੀਤੇ ਸੀ, ਮੈਂ ਤਾਂ ਹੱਲ ਕਰਨ ਆਇਆ। ਮਾੜੀ ਗੱਲ ਇਹ ਹੈ ਕਿ ਇਹਨਾਂ 4 ਮਹੀਨਿਆਂ ਚੋਂ ਹੱਲ ਵੀ ਕੀ ਕਰ ਦੇਣਗੇ। ਵਿਕਟੋਰੀਆ ਦੀ ਜਿਹੜੀ ਹਾਲਾਤ ਨੇ ਕ੍ਰਾਈਮ ਨੂੰ ਲੈ ਕੇ, ਜਿਸ ਤਰੀਕੇ ਦੇ ਉੱਥੇ ਅਪਰਾਧੀ ਜਿਸ ਤਰੀਕੇ ਦੇ ਨਾਲ ਵੱਧ ਫੁੱਲ ਰਹੇ ਨੇ, ਉਹਨੂੰ ਲੈ ਕੇ ਪੌਲ ਐਡਬਰੁੱਕ ਦੇ ਕੋਲ ਇਹ ਬਹੁਤ ਥੋੜਾ ਸਮਾਂ, 4 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਹੁਣ ਬਚਿਆ। ਇਨਗ੍ਰਿਡ ਸਿੱਟ ਨੂੰ ਹੈਲਥ ਤੇ ਮੈਂਟਲ ਹੈਲਥ, ਐਂਬੂਲੈਂਸ ਸਰਵਿਸਿਜ਼ ਤੇ ਸਪੈਸ਼ਲ ਮਿਨਿਸਟਰ ਫਾਰ ਸਟੇਟ ਦਾ ਮੰਤਰਾਲਾ ਦਿੱਤਾ ਗਿਆ। ਹੁਣ ਆ ਜਾਈਏ ਉਹ ਚਿਹਰੇ ਜਿਨ੍ਹਾਂ ਨੂੰ ਨੁਕਸਾਨ ਹੋਇਆ। ਜੈਕਲਿਨ ਸਿਮਸ, ਜਿਹੜੇ ਪਹਿਲਾਂ ਟ੍ਰੈਜਰਰ ਸੀ, ਹੁਣ ਉਹਨਾਂ ਨੂੰ ਐਨਰਜੀ ਰਿਸੋਰਸ ਤੇ ਕਲਾਈਮੇਟ ਐਕਸ਼ਨ, ਐਨਵਾਇਰਮੈਂਟ, ਸਟੇਟ ਇਲੈਕਟ੍ਰੀਸਿਟੀ ਕਮਿਸ਼ਨ, ਇਹ ਮੰਤਰਾਲਾ ਦੇ ਦਿੱਤਾ ਗਿਆ। ਸਟੀਵ ਡਿਪਲੋਇਸ ਜਿਹੜੇ ਨੇ ਉਹਨਾਂ ਨੂੰ ਹੁਣ ਸਪੋਰਟ ਤੇ ਇਕੁਐਲਿਟੀ ਦਾ ਮਹਿਕਮਾ ਦਿੱਤਾ ਗਿਆ। ਜੈਸੈਂਟਾ ਐਲਨ ਦੀ ਸੱਜੀ ਬਾਂਹ ਮੰਨੇ ਜਾਂਦੇ ਸੀ ਸਟੀਵ, ਡੈਨੀਅਲ ਐਂਡਰਿਊਜ਼ ਦੇ ਤਾਂ ਖਾਸ ਮਿੱਤਰ ਰਹੇ ਸੀ, ਬਲਕਿ ਡੈਨੀਅਲ ਐਂਡਰਿਊਜ਼ ਨੇ ਜਦੋਂ ਕਾਮਨਵੈਲਥ ਖੇਡਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਤਾਂ ਸਟੀਵ ਨੇ ਉਹਨਾਂ ਨੂੰ ਸੁਝਾਅ ਦਿੱਤੇ ਸੀ ਕਿ ਇੱਥੇ ਖੇਡਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ, ਕਾਮਨਵੈਲਥ ਖੇਡਾਂ। ਸੋ ਉਹਨਾਂ ਨੂੰ ਹੁਣ ਬੈਨ ਕੈਰਲ ਥੋੜਾ ਦੂਰ ਰੱਖਣਾ ਚਾਹੁੰਦੇ ਨੇ, ਅਹਿਮ ਮੰਤਰਾਲੇ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਨਿਕ ਸਟਾਈਕੋਸ, ਇਹ ਵੀ ਜੈਸੈਂਟਾ ਐਲਨ ਦੇ ਕਾਫੀ ਵਫਾਦਾਰ ਰਹੇ ਨੇ, ਇਹਨਾਂ ਦੇ ਕੋਲ ਸਬਰਬਨ ਰੇਲ ਲੂਪ ਦਾ ਇੱਕ ਮੰਤਰਾਲਾ ਦਿੱਤਾ ਗਿਆ ਸੀ, ਉਹ ਤਾਂ ਪੋਰਟਫੋਲੀਓ ਹੀ ਖਤਮ ਕਰ ਦਿੱਤਾ। ਇਹਨਾਂ ਦੇ ਕੋਲ ਹਾਊਸਿੰਗ, ਬਿਲਡਿੰਗ ਤੇ ਹੋਮਲੈਸਨੈਸ ਤੇ ਸੀਨੀਅਰਸ ਦਾ ਮਹਿਕਮਾ ਹੁਣ ਸਪੁਰਦ ਕੀਤਾ ਗਿਆ ਹੈ। ਵੈਸੇ ਇੱਕ ਫਰੈਸ਼ ਵਾਟਰ ਸਟ੍ਰੈਟੇਜੀ ਪੋਲ ਜਿਹੜਾ ਉਹ ਜਾਰੀ ਹੋਇਆ, ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਲੋਕ ਜਿਹੜੇ ਬੈਨ ਕੈਰਲ ਨੇ ਉਹਨਾਂ ਤੋਂ ਇਹ ਉਮੀਦ ਰੱਖ ਰਹੇ ਨੇ ਕਿ ਜਿਹੜਾ ਇੱਕ ਚਿੱਟਾ ਹਾਥੀ ਗੱਲ ਪਾਇਆ ਹੋਇਆ ਜਸਿੰਟਾ ਐਲਨ ਨੇ, ਸਬਰਬਨ ਰੇਲ ਲੂਪ, ਉਹ ਪ੍ਰੋਜੈਕਟ ਨੂੰ ਤੁਸੀਂ ਰੱਦ ਕਰ ਦਿਓ, ਕਿਉਂਕਿ ਲਿਬਰਲ ਨੈਸ਼ਨਲ ਗਠਜੋੜ ਗਵਰਨਮੈਂਟ ਜੇ ਆਈ ਉਹਨਾਂ ਨੇ ਤਾਂ ਇਹ ਪ੍ਰੋਜੈਕਟ ਦੇ ਉੱਤੇ ਗਾਜ ਗਿਰਾਣੀ ਹੋਇਆ। ਪਰ ਲੇਬਰ ਪਾਰਟੀ ਜਿਹੜੀ ਇਸ ਪ੍ਰੋਜੈਕਟ ਨੂੰ ਗੱਜ ਵੱਜ ਕੇ ਦੱਸ ਰਹੀ ਸੀ 34 ਬਿਲੀਅਨ ਡਾਲਰ ਬੜੀ ਵਾਰ ਦੱਸ ਚੁੱਕੇ ਹਾਂ ਹੁਣ ਤਾਂ ਚੈਲਟਨਮ ਤੋਂ ਬੋਕਸਹਿਲ ਤੱਕ ਦਾ ਸਿਰਫ ਇਹ 26 ਕਿਲੋਮੀਟਰ ਦਾ ਟੋਟਾ ਹੀ ਲਗਭਗ 35 ਬਿਲੀਅਨ ਡਾਲਰ ਦਾ ਅੱਜ ਦੀ ਤਰੀਕ ਚ ਅਨੁਮਾਨ ਲਗਾਇਆ ਗਿਆ ਤੇ ਜਦ ਤੱਕ ਇਹਨੇ ਬਣ ਕੇ ਪੂਰਾ ਹੋਣਾ ਉਦੋਂ ਤੱਕ ਤਾਂ ਇਹਦੇ ਤੇ 40-42 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਖਰਚ ਹੋ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਸ ਦੀ ਬਜਾਏ ਤਾਂ ਟੁਲਾ ਮਰੀਨ ਲਾਈਨ ਜਿਹੜੀ ਹੈ ਉਹਨੂੰ ਬਣਾਉਣਾ ਚਾਹੀਦਾ, ਏਅਰਪੋਰਟ ਲਿੰਕ ਜਿਹੜਾ ਉਹਦੇ ਤੇ ਕੰਮ ਹੋਣਾ ਚਾਹੀਦਾ, ਸਬਰਬਨ ਰੇਲ ਲਿੰਕ ਦਾ ਜਿਹੜਾ ਇੱਕ ਰੇਲ ਲੂਪ ਦਾ ਜਿਹੜਾ ਇੱਕ ਪ੍ਰੋਜੈਕਟ ਹੈ ਉਸ ਦੇ ਉੱਤੇ ਮੌਜੂਦਾ ਪ੍ਰੀਮੀਅਮ ਨੂੰ ਕਾਟੀ ਮਾਰ ਦੇਣੀ ਚਾਹੀਦੀ ਹੈ। ਇਹ ਸਰਵੇ ਜਿਹੜਾ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤਾ ਗਿਆ, ਫਰੈਸ਼ ਵਾਟਰ ਸਟ੍ਰੈਟੇਜੀ ਪੋਲ ਦੀ ਤਰਫ ਤੋਂ ਇਸ ਨੂੰ ਆਯੋਜਿਤ ਕੀਤਾ ਗਿਆ ਸੀ। ਉੱਥੇ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਵੈਸੇ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਉਹ ਖਬਰਾਂ ਦੀ ਸਾਂਝ ਪਾਵਾਂਗੇ। NSW ਦੇ ਹਸਪਤਾਲਾਂ ਦੇ ਵਿੱਚ ਗਿਣਤੀ ਵੱਧਦੀ ਜਾ ਰਹੀ ਹੈ। ਪ੍ਰੀਮੀਅਰ ਨੇ ਅਪੀਲ ਕੀਤੀ ਹੈ ਕਿ ਜਿਹੜਾ ਮਾੜਾ ਮੋਟਾ ਫਲੂ ਹੈ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਲਾਈਫ ਥਰੈਟਨਿੰਗ ਨਹੀਂ ਨੇ ਉਹਦੇ ਲਈ ਤੁਸੀਂ ਘਰੇ ਹੀ ਰਹੋ ਜਾਂ GP ਕੋਲ ਜਾਓ ਜਾਂ ਫਾਰਮਾਸੀ ਤੋਂ ਜਾ ਕੇ ਦਵਾਈ ਲੈ ਲਓ, ਹਸਪਤਾਲਾਂ ਦੇ ਐਮਰਜੈਂਸੀ ਮਹਿਕਮੇ 'ਚ ਜਾ ਕੇ ਦਬਾਅ ਨਾ ਵਧਾਓ। ਸ਼ਾਮ ਨੂੰ ਇਹ ਖਬਰ ਸਾਂਝੀ ਕਰਾਂਗੇ। ਪਰ ਇੱਕ ਖਬਰ ਜਿਹੜੀ ਭਾਰਤ ਦੇ ਨਾਲ ਜੁੜੀ ਹੋਈ ਹੈ ਉਹ ਸਾਂਝੀ ਹੋਈ ਜ਼ਰੂਰ ਕਰਦੇ ਚੱਲੀਏ। ਵੈਸਟਰਨ ਆਸਟ੍ਰੇਲੀਆ ਤੋਂ, ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਫਿਲਹਾਲ ਫੈਸਲਾ ਰੱਖਿਆ ਹੈ, ਆਪਣਾ ਜਾਰੀ ਰੱਖਿਆ ਹੈ ਕਿ ਯੂਰੇਨੀਅਮ ਦੀ ਮਾਈਨਿੰਗ ਦੇ ਉੱਤੇ ਸੂਬੇ ਦੀ ਤਰਫ ਤੋਂ ਜਿਹੜਾ ਇੱਕ ਲੰਮੇ ਅਰਸੇ ਤੋਂ ਚੱਲਦਾ ਆ ਰਿਹਾ ਬੈਨ ਹੈ ਉਹਨੂੰ ਜਾਰੀ ਰੱਖਿਆ ਜਾਏਗਾ। ਵੈਸਟਰਨ ਆਸਟ੍ਰੇਲੀਆ ਤੇ ਨਾਰਦਰਨ ਟੈਰੀਟਰੀ ਦੇਸ਼ ਦੇ ਵਿੱਚ ਦੋ ਵੱਡੇ ਐਸੇ ਸੂਬੇ ਨੇ ਜਿੱਥੇ ਯੂਰੇਨੀਅਮ ਦੀ ਮਾਈਨਿੰਗ ਹੁੰਦੀ ਹੈ, ਯੂਰੇਨੀਅਮ ਭਰ ਭਰ ਕੇ ਹੈ। ਯੂਰੇਨੀਅਮ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਆਸਟ੍ਰੇਲੀਆ ਦੇ ਕੋਲ ਹੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਨੇ ਇੱਕ ਸਮਝੌਤਾ ਕੀਤਾ ਸੀ ਕਿ ਯੂਰੇਨੀਅਮ ਆਸਟ੍ਰੇਲੀਆ ਤੋਂ ਖਰੀਦਣਾ ਹੈ, ਪਰ ਵੈਸਟਰਨ ਆਸਟ੍ਰੇਲੀਆ ਤਾਂ ਦੇਣ ਤੋਂ ਮਨਾ ਕਰ ਰਹੇ ਆ। ਅਜਿਹੇ ਦੇ ਵਿੱਚ ਹੁਣ ਭਾਰਤ ਕੀ ਕਰੇਗਾ? ਦੱਸ ਦਈਏ ਕਿ ਲੇਬਰ ਪਾਰਟੀ ਨੇ ਸਾਲ 2017 ਦੇ ਇਲੈਕਸ਼ਨ ਤੋਂ ਹੀ ਇਹ ਇੱਕ ਪਾਲਿਸੀ ਬਣਾ ਰੱਖੀ ਹੈ ਕਿ ਯੂਰੇਨੀਅਮ ਦੀਆਂ ਖਦਾਨਾਂ ਦੇ ਵਿੱਚ ਨਵੀਂ ਮਾਈਨਿੰਗ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਏਗੀ। ਜਿਹੜੀ ਪਿਛਲੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਵੇਲੇ ਜਿਹੜੇ ਵੀ ਪ੍ਰੋਜੈਕਟ ਅਪਰੂਵ ਹੋਏ ਹੋਏ ਸੀ ਜਾਂ ਚੱਲ ਰਹੇ ਸੀ ਉਹਨਾਂ ਨੂੰ ਨਹੀਂ ਛੇੜਿਆ ਗਿਆ, ਉਹ ਉਦਾਂ ਹੀ ਚੱਲ ਰਹੇ ਨੇ। ਪਰ ਨਵੇਂ ਪ੍ਰੋਜੈਕਟ ਜਿਹੜੇ ਨੇ ਉਹ ਸ਼ੁਰੂ ਨਹੀਂ ਕੀਤੇ ਜਾਣਗੇ, ਯਾਨੀ ਕਿ ਨਵੀਆਂ ਮਾਈਨਿੰਗ ਜਿਹੜੀਆਂ ਨੇ ਯੂਰੇਨੀਅਮ ਦੇ ਨਾਲ ਜੁੜੀਆਂ ਉਹ ਨਹੀਂ ਹੋਣਗੀਆਂ। ਅਜਿਹੇ ਦੇ ਵਿੱਚ ਹੁਣ ਜਿਹੜੇ ਡੋਮੈਸਟਿਕ ਪੱਧਰ ਦੇ ਉੱਤੇ ਯਾਨੀ ਘਰੇਲੂ ਪੱਧਰ ਦੇ ਉੱਤੇ ਯੂਰੇਨੀਅਮ ਦੀਆਂ ਕੀਮਤਾਂ ਨੇ ਉਹ 21 ਪ੍ਰਤੀ ਪਾਉਂਡ ਤੱਕ ਜਿਹੜੀਆਂ ਨੇ, $21 ਪ੍ਰਤੀ ਪਾਉਂਡ ਤੱਕ ਆ ਗਈਆਂ ਨੇ। ਔਰ ਹੁਣ ਇਸ ਨੂੰ ਲੈ ਕੇ ਜਿਹੜੇ ਕੰਜ਼ਰਵੇਸ਼ਨ ਗਰੁੱਪਸ ਨੇ ਉਹ ਆਪਣਾ ਬਾਰ ਬਾਰ ਇਤਰਾਜ਼ ਸਰਕਾਰ ਤੱਕ ਜ਼ਾਹਰ ਕਰ ਰਹੇ ਨੇ ਕਿ ਯੂਰੇਨੀਅਮ ਦੀ ਮਾਈਨਿੰਗ ਦੇ ਲਈ ਖੁਦਾਈ ਨਹੀਂ ਹੋਣੀ ਚਾਹੀਦੀ, ਜ਼ਮੀਨ ਨੂੰ ਨੁਕਸਾਨ ਪਹੁੰਚਣਾ ਹੈ, ਵਾਤਾਵਰਨ ਨੂੰ ਨੁਕਸਾਨ ਪਹੁੰਚਣਾ ਹੈ। ਸਰਕਾਰ ਵੀ ਉਸ ਦਬਾਅ ਦੇ ਅੱਗੇ ਝੁਕੀ ਹੋਈ ਨਜ਼ਰ ਆ ਰਹੀ ਹੈ। ਪਰ ਭਾਰਤ ਦੇ ਨਾਲ ਹੋਏ ਸਮਝੌਤੇ ਦਾ ਕੀ? ਇਸ ਦਾ ਇੱਕ ਹੱਲ ਇਹ ਮੰਨਿਆ ਜਾ ਰਿਹਾ ਹੈ ਕਿ ਨਾਰਦਰਨ ਟੈਰੀਟਰੀ ਤੋਂ ਵਧੇਰੇ ਮਾਈਨਿੰਗ ਕੀਤੀ ਜਾ ਸਕੇ। ਹਾਲ ਫਿਲਹਾਲ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਮੰਨਿਆ ਜਾ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਫੈਸਲਾ ਲੈ ਸਕਦੀ ਹੈ ਕਿ ਉਹ ਯੂਰੇਨੀਅਮ ਦੀ ਮਾਈਨਿੰਗ ਦੇ ਉੱਤੇ ਲੱਗੇ ਹੋਏ ਬੈਨ ਨੂੰ ਹਟਾ ਦੇਵੇ, ਪਰ ਹਾਲੇ ਤੁਰੰਤ ਪ੍ਰਭਾਵ ਦੇ ਨਾਲ ਇਸ ਬੈਨ ਨੂੰ ਹਟਾਉਣ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ। ਜੇਕਰ ਅਜਿਹਾ ਹੁੰਦਾ ਜ਼ਾਹਰ ਜੀ ਗੱਲ ਹੈ ਕਿ ਭਾਰਤ ਦੇ ਦਬਾਅ ਥੱਲੇ ਹੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਫੈਸਲਾ ਲਏਗੀ। ਆਖਰ ਦੇ ਵਿੱਚ ਤੁਹਾਨੂੰ ਇੱਕ ਅਪਡੇਟ ਦਿੰਦੇ ਹੋਏ ਚੱਲੀਏ, ਵੈਸੇ ਸੋਸ਼ਲ ਮੀਡੀਆ ਤੋਂ ਜਾ ਕੇ ਇਹ ਖਬਰ ਪੜ੍ਹ ਲਿਓ, ਥੋੜੀ ਦੇਰ ਤੱਕ ਪ੍ਰਕਾਸ਼ਿਤ ਕਰ ਦੇਵਾਂਗੇ। ਟਰੈਵਲਰਸ ਦੇ ਲਈ ਜਿਹੜੇ ਜੈਟਸਟਾਰ ਦੀ ਫਲਾਈਟਸ ਦੀ ਵਰਤੋਂ ਕਰਨਗੇ ਉਹਨਾਂ ਦੇ ਲਈ ਇਹ ਖਬਰ ਦੱਸ ਰਹੇ ਹਾਂ। ਜੈਟਸਟਾਰ ਏਅਰਲਾਈਨ ਦੀ ਤਰਫ ਤੋਂ ਜਿਹੜਾ ਹਵਾਈ ਜਹਾਜ਼ 'ਚ ਜਦੋਂ ਤੁਸੀਂ ਚੜ੍ਹਦੇ ਹੋ ਤਾਂ ਉਸ ਦੇ ਵਿੱਚ ਜਿਹੜਾ ਲਗੇਜ ਹੈ, ਜਿਹੜਾ ਸੀਟ ਦੇ ਉੱਪਰ ਜਿਹਨੂੰ ਕੈਰੀ ਔਨ ਲਗੇਜ ਦੇ ਲਈ ਇੱਕ ਓਵਰ ਹੈਡ ਲੋਕਰਸ ਬਣੇ ਹੁੰਦੇ ਨੇ, ਉਹਨਾਂ 'ਚ ਲਗੇਜ ਰੱਖਣ ਤੋਂ ਹੁਣ ਜੈੱਟ ਸਟਾਰ ਰੋਕਣ ਜਾ ਰਹੀ ਹੈ। ਆਮ ਤੌਰ ਦੇ ਉੱਤੇ 7 ਕਿਲੋਗ੍ਰਾਮ ਲਿਜਾਣਾ ਅਲਾਓ ਹੁੰਦਾ ਸੀ, ਪਰ ਫਰਵਰੀ 2027 ਤੋਂ ਬਾਅਦ ਇਹ ਖਤਮ ਕਰ ਦਿੱਤਾ ਜਾਏਗਾ। ਲਿਜਾ ਸਕੋਗੇ ਤੁਸੀਂ, ਓਵਰ ਹੈਡ ਲੋਕਰਸ ਦੇ ਵਿੱਚ ਸਮਾਨ ਰੱਖ ਸਕੋਗੇ, ਪਰ ਘਰੇਲੂ ਫਲਾਈਟ ਦੇ ਲਈ $25 ਤੇ ਦੂਸਰੀਆਂ ਜਾਂ ਇਸ ਤੋਂ ਵੱਧ ਫਲਾਈਟ ਜਾਂ ਇਸ ਤੋਂ ਵੱਧ ਜੇਕਰ ਸਮਾਨ ਰੱਖਣਾ, ਇੱਕ ਤੋਂ ਵੱਧ 2 ਬੈਗ ਰੱਖਣੇ ਨੇ ਜਾਂ ਇੰਟਰਨੈਸ਼ਨਲ ਫਲਾਈਟ ਦੇ ਲਈ ਜਿਵੇਂ ਕ੍ਰੇਨਸ ਤੋਂ ਟੋਕੀਓ ਦੇ ਵਿਚਕਾਰ ਚੱਲਦੀ ਹੈ, ਕੇਨਸ ਤੋਂ ਲੈ ਕੇ ਉਸ ਚ $52 ਦਾ ਓਵਰ ਹੈਡ ਜਿਹੜਾ ਤੁਹਾਨੂੰ ਸਮਾਨ ਰੱਖਣ ਦੀ ਇਜਾਜ਼ਤ ਹੋਏਗੀ। ਔਰ ਉਸ ਦੀ ਮੈਜਰਮੈਂਟ ਵੀ ਜਿਹੜੀ ਉਹ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ, 56x36x23 ਸੈਂਟੀਮੀਟਰ ਦੀ ਹੀ ਮੈਜਰਮੈਂਟ ਹੈ। ਔਰ ਹਾਂ, ਸਿਰਫ ਅਲਾਓ ਤੁਹਾਨੂੰ ਇਹ ਹੋਏਗਾ ਕਿ ਇੱਕ ਜਿਵੇਂ ਲੈਪਟਾਪ ਬੈਗ ਹੈ ਜਾਂ ਛੋਟਾ ਬੈਗ ਹੈ ਜਿਹੜਾ ਤੁਸੀਂ ਪੈਰ ਦੇ ਥੱਲੇ ਰੱਖ ਸਕਦੇ ਹੋ ਉਹ ਤੁਸੀਂ ਲਿਜਾ ਸਕੋਗੇ। ਇਹ ਫਰਵਰੀ 2027 ਤੋਂ ਇਹ ਨਿਯਮ ਲਾਗੂ ਹੋ ਜਾਣਾ। ਵਿਸਤਾਰ ਜਾਣਕਾਰੀ ਸੋਸ਼ਲ ਮੀਡੀਆ ਤੋਂ ਜਾ ਕੇ ਸਾਂਝੀ ਕਰਿਓ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
4: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, go! Ford.
5: Hanji hanji, oye hanji hanji.
6: Hanji radio.
7: Wow, teri sabji di khushbu ate taste vich kuch ta kamal hai. Mainu vi dass de secret.
8: Amrit, eh kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
7: Tusi vi ajj hi buy karo Gold Leaf da pure New Zealand ghee apne nede de Indian grocery store ton. Visit goldleafdairy.com.
9: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
10: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
11: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: Shukriya, Mirvan.
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31st July
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ

0: कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी का मसला, कोई इमिग्रेशन की समस्या या कोई भी कानूनी मैटर, इको नाम जो कम तो हाडे ले कर देने। बंसल लॉयर्स, तो हाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
1: फिर लवाइए किथों?
2: सन करंट वालिया कोलो। 2012 तो मेलबर्न दी एक भरोसेमंद अते अवार्ड विनिंग सोलर कंपनी।
0: आज ही सन करंट नो कॉल करो ते अपना फ्री असेसमेंट बुक करो 0406-021-246 ते।
3: टेंशन मेरी टेंशन
4: की होया?
3: अथे इमिग्रेशन दे इन्ने पंगे ने यार, मुकदे ही नहीं।
4: काका जी, टेंशन छड़ो, फोन चको, कॉल करो वीवाई इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
3: या 90-77-97-33
4: या ईमेल info@vivaimmigration.com.au।
3: याद रखो 9077-9733।
4: VY Immigration and Education Consultant।
3: हर कदम तुहाडे नाल।
5: इश्क कदे धर्म, जात जां सरहद्दां वेख के नहीं हुंदा।
6: चढ़दे पंजाब बॉर्डर कबूतर नहीं टप सकदा, ते तू किस तरह टपा है?
5: अते एक बार इश्क हो जावे तां आशिक माशूक लई हर हद टप सकदे ने।
7: बागी ते आशिक हद्दां सरहद्दां टपी आउंदे ने।
5: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ,
9: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਦਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਅੱਜ 5 ਤਰੀਕ ਅਗਸਤ ਦਾ ਮਹੀਨਾ ਅਤੇ ਬੁੱਧਵਾਰ ਦਾ ਦਿਨ, ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ, ਪੰਜਾਬ ਵਿਧਾਨ ਸਭਾ ਨੇ ਕੇਂਦਰ ਦੀ ਜਿਹੜਾ E20 ਪੈਟਰੋਲ ਨੀਤੀ ਖਿਲਾਫ ਮਤਾ ਪਾਸ ਕੀਤਾ ਤੇ ਕਾਂਗਰਸ ਨੇ ਇਹਦੇ ਨਾਲ ਹੀ ਜਿਹੜਾ ਹੈ ਪੈਟਰੋਲ ਡੀਜ਼ਲ ਤੇ ਵੈਟ ਦੇ ਵਿੱਚ ਕਟੌਤੀ ਕਰਨ ਦੀ ਮੰਗ ਵੀ ਕੀਤੀ ਹੈ ਪੰਜਾਬ ਸਰਕਾਰ ਤੋਂ। ਤੇ ਉਧਰ E20 ਪੈਟਰੋਲ ਖਿਲਾਫ ਆਪ ਦਾ ਜਿਹੜਾ ਦਿੱਲੀ ਮਾਰਚ ਪੁਲਿਸ ਨੇ ਰੋਕਿਆ ਤੇ ਕੇਜਰੀਵਾਲ ਦੀ ਅਗਵਾਈ ਚ ਜਿਹੜਾ ਪ੍ਰਧਾਨ ਮੰਤਰੀ ਦੀ ਕੋਠੀ ਵੱਲ ਮਾਰਚ ਕਰ ਰਹੇ ਜਿਹੜੇ ਸੀਗੇ ਕਾਰਕੁਨ, ਉੱਥੇ ਧਰਨੇ ਤੇ ਬੈਠ ਕੇ। ਇੱਧਰ ਪੰਜਾਬ ਚ SIR ਦੌਰਾਨ 2,60,000 ਵੋਟਰ ਜਿਹੜੇ ਹੈ ਉਹ ਇਤਰਾਜ਼ ਦੇ ਘੇਰੇ ਚ ਆਏ ਨੇ ਤੇ ਜਿਨ੍ਹਾਂ ਵੱਲੋਂ ਕੋਈ ਰਿਸਪੋਂਸ ਜਿਹੜਾ ਨਹੀਂ ਆਇਆ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ। ਤੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 18% ਜਿਹੜਾ DA ਦੇਣ ਦੇ ਹਾਈ ਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿੱਚ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਹਿੰਗਾਈ ਭੱਤੇ ਦੇ ਜਾਇਜ਼ ਜਿਹੜੇ ਬਕਾਏ ਨੇ ਉਹ ਅਦਾ ਕੀਤੇ ਜਾਣਗੇ। ਤੇ ਇੱਧਰ ਜਿਹੜਾ ਹੈ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਰੇੜਕਾ ਉਹ ਜਾਰੀ ਹੈ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦਾ ਵਿਰੋਧ ਕਰਨ ਵਾਲੇ ਜਿਹੜੇ ਹੈਗੇ ਆ ਕਿਸੇ ਵੀ ਉਮੀਦਵਾਰ ਨੂੰ ਜਿਹੜੀ ਆ ਉਹ ਟਿਕਟ ਨਹੀਂ ਦਿੱਤੀ ਜਾਊਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ E20 ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਦੇਸ਼ ਭਰ ਦੇ ਵਿੱਚ ਰੌਲਾ ਪੈ ਰਿਹਾ। ਕਾਫੀ ਲੋਕ ਇਸ ਚੀਜ਼ ਤੋਂ ਚਿੰਤਤ ਨੇ ਕਿ ਉਹਨਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਨੇ ਇਸ ਵਜ੍ਹਾ ਕਰਕੇ ਤੇ ਹੌਲੀ ਹੌਲੀ ਇਹ ਜਿੱਦਾਂ ਤੁਸੀਂ ਦੱਸਿਆ ਇਹ ਮਸਲਾ ਹੁਣ ਪੰਜਾਬ ਵਿਧਾਨ ਸਭਾ ਤੱਕ ਵੀ ਪਹੁੰਚਿਆ ਤੇ ਕੱਲ ਦੇ ਦਿਨ ਕਾਫੀ ਗਹਿਮਾ ਗਹਿਮੀ ਜਿਹੜੀ ਆ ਉਹ ਇਸ ਮਸਲੇ ਦੇ ਉੱਤੇ ਵੀ ਰਹੀ ਆ। ਖਾਸ ਤੌਰ ਦੇ ਉੱਤੇ ਚਰਚੇ ਕਈ ਤਰ੍ਹਾਂ ਦੇ ਬਿਆਨਾਂ ਦੇ ਨੇ। ਸੋ ਕੀ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਹੈਗੀ ਆ? ਬਹੁਤੀ ਵਾਰ ਆਪਾਂ ਇਹ ਵੇਖਦੇ ਹਾਂ ਕਿ ਇੱਦਾਂ ਦੇ ਜਿਹੜੇ ਮਸਲੇ ਨੇ ਉਹਦੇ ਵਿੱਚ ਸਿਆਸਤ ਇਹ ਵਹਿੰਦੀ ਆ ਵੀ ਉਹਨਾਂ ਨੇ ਕਿੱਦਾਂ ਆਪਣੀ ਗੱਲ ਜਚਾਉਣੀ ਆ, ਦੂਸਰੇ ਦੀ ਦੂਸਰੀ ਪਾਰਟੀ ਦੀ ਭੰਡੀ ਕਿੱਦਾਂ ਕਰਨੀ ਆ, ਚਾਹੇ ਉਹ ਮਸਲਾ ਵਾਜਬ ਵੀ ਹੋਵੇ ਪਰ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਨਾ ਹੋ ਕੇ ਇੱਕ ਦੂਸਰੀ ਪਾਰਟੀ ਦੀ ਭੰਡਣੀ ਤੱਕ ਹੀ ਸੀਮਿਤ ਰਹਿ ਜਾਂਦਾ। ਹੁਣ ਇਹ ਮੁੱਦਾ ਜਿਹੜਾ ਵਾ ਇਹ ਕਿੱਦਾਂ ਅਤੇ ਕਿੰਨੇ ਕੁ ਸੀਰੀਅਸ ਹੋ ਕੇ ਉਠਾਇਆ ਜਾ ਰਿਹਾ?
1: ਨਹੀਂ ਦੇਖੋ, ਜਿੱਥੋਂ ਤੱਕ ਕਿਉਂਕਿ ਪਹਿਲਾਂ ਤਾਂ ਜਿਹੜਾ ਹੈਗਾ E20 ਦੇ ਖਿਲਾਫ ਕਾਂਗਰਸ ਨੇ ਜਿਹੜਾ ਸੀ ਇਹ ਝੰਡਾ ਚੁੱਕਿਆ ਸੀ ਕੇਂਦਰ ਦੇ ਵਿੱਚ ਤੇ ਪਿੱਛੇ ਜੋ ਪਿਛਲੇ ਸਮੇਂ ਤੋਂ ਜੋ ਆਪਾਂ ਦੇਖ ਰਹੇ ਹਾਂ ਭਾਵੇਂ ਰਾਹੁਲ ਗਾਂਧੀ ਹੋਣ ਭਾਵੇਂ ਦੂਜੇ ਆਗੂ ਹੋਣ ਤੇ ਉਹਨਾਂ ਦੇ ਬਿਆਨ ਆ ਰਹੇ ਨੇ ਜਾਂ ਉਹਨਾਂ ਵੱਲੋਂ ਜੋ ਵੀ ਸਮੇਂ ਸਮੇਂ ਜੋ ਤੱਥ ਸਾਹਮਣੇ ਲਿਆਂਦੇ ਆ ਉਹ ਆ ਰਹੇ ਨੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜੋ ਕਨਵੀਨਰ ਹੈ ਮਿਸਟਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਮੁੱਦਾ ਚੁੱਕਿਆ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਪਹਿਲਾਂ ਵੀ ਬਿਆਨ ਦਿੱਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ E20 ਜਿਹੜਾ ਹੈਗਾ E20 ਪੈਟਰੋਲ ਜਿਹੜਾ ਵਾਪਸ ਕਰਾਉਣ ਦੇ ਬਾਰੇ ਤੇ ਉਹ ਪ੍ਰਧਾਨ ਮੰਤਰੀ ਦੇ ਜਿਹੜਾ ਹੈਗਾ ਕੋਠੀ ਦੇ ਬਾਹਰ ਧਰਨਾ ਦੇਣਗੇ, ਮਾਰਚ ਕਰਨਗੇ। ਚਲੋ ਉਹਨਾਂ ਨੂੰ ਰੋਕ ਲਿਆ ਗਿਆ ਤੇ ਕੱਲ ਪੰਜਾਬ ਵਿਧਾਨ ਸਭਾ ਨੇ ਜਿਹੜਾ ਹੈਗਾ ਇਹ ਇੱਕ ਮਤਾ ਹੀ ਜਿਹੜਾ ਉਹ ਪਾਸ ਕਰਤਾ ਤੇ ਇਹਦੇ ਖਿਲਾਫ ਕਿ ਜਿਹੜੀ ਇਹ ਪੋਲਿਸੀ ਹੈ ਉਹ ਗਲਤ ਹੈ, ਜਿਹਦੇ ਚ ਮੁੱਖ ਤੌਰ ਤੇ ਜਿਹੜਾ ਮੁੱਖ ਮੰਤਰੀ ਨੇ ਜਿਹੜੀ ਗੱਲ ਕੀਤੀ ਕਿ ਕਿਉਂਕਿ ਇਹ ਤਾਂ ਲਾਗੂ ਤਾਂ ਹੈ 2030 ਚ ਹੋਣਾ ਸੀ, ਇਹ ਐਡਵਾਂਸ ਦੇ ਵਿੱਚ ਕਿਉਂ ਲਾਗੂ ਕੀਤਾ ਗਿਆ? ਜਿਹੜਾ 4 ਸਾਲ ਘੱਟੋ ਘੱਟ ਇਹ ਐਡਵਾਂਸ ਦੇ ਵਿੱਚ ਇਹ ਕਿਉਂ ਜਿਹੜਾ ਇਹ ਲਿਆਂਦਾ ਗਿਆ? ਤੇ ਇਹਦੇ ਤੇ ਉਹਨਾਂ ਨੇ ਜਿਹੜਾ ਹੈ ਕਿਹਾ ਕਿ ਕਿੰਨਾ ਕਿੰਨਾ ਦੇਸ਼ ਦੇ ਵਿੱਚ ਇਹਦਾ ਅਸਰ ਕੀ ਹੋਏਗਾ। ਉਹਨਾਂ ਨੇ ਇਹ ਵੀ ਕਿਹਾ ਕਿ 30 ਕਰੋੜ ਜਿਹੜੀਆਂ ਗੱਡੀਆਂ ਨੇ ਤੇ ਉਹ ਸਕ੍ਰੈਪ ਹੋ ਜਾਣਗੀਆਂ ਜੇ ਇਸ ਤਰੀਕੇ ਦਾ ਰਿਹਾ, ਕਿਉਂਕਿ ਜਿਹੜੇ ਜਿਹੜਾ ਹੈਗਾ ਇਹ ਸਪਿਰਟ ਐਕਚੁਅਲੀ ਜਿਹੜਾ ਇੱਥੋਂ ਨੋਲ ਇੱਕ ਤਰ੍ਹਾਂ ਦਾ ਤੇ ਵੈਜੀਟੇਸ਼ਨ ਉਹ ਜਿਹੜਾ ਵੈਜੀਟੇਬਲ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬਨਸਪਤੀ ਤੋਂ ਜਿਹੜਾ ਹੈਗਾ ਉਹ ਤਿਆਰ ਹੁੰਦਾ ਹੈ, ਉਹ ਐਕਚੁਅਲੀ ਤੇਲ ਨਹੀਂ ਹੈ, ਉਹ ਜਿਹੜਾ ਪੈਟਰੋਲੀਅਮ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ, ਪਰ ਉਹ ਹੈ ਕਿ ਪੈਟਰੋਲ ਦੇ ਵਿੱਚ ਮਿਕਸ ਹੋ ਜਾਂਦਾ, ਮਿਲ ਜਾਂਦਾ ਉਹ ਤੇ ਕਿਉਂਕਿ ਉਹਦਾ ਬੇਸ ਹੈ ਜਿਹੜਾ ਉਹ ਪਾਣੀ ਹੈ ਤੇ ਇਹਦੇ ਨਾਲ ਫਿਰ ਜਿਹੜੇ ਆਕਸੀਡੈਂਟਸ ਨੇ ਜਿਹੜੇ ਨਾਲ ਉਹ ਜਾਣ ਕਰਕੇ ਫਿਰ ਜਿਹੜਾ ਕਾਫੀ ਜਿਹੜੀਆਂ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਤੇ ਇਹਦਾ ਅਸਰ ਇਹ ਇਸ ਤਰੀਕੇ ਨਾਲ ਹੁੰਦਾ ਕਿ ਘੱਟੋ ਘੱਟ ਜੇ ਹੋਰ ਨੀ ਜ਼ਿਆਦਾ ਤਾਂ ਉਹਨਾਂ ਦਾ ਜਿਹੜਾ ਪੈਟਰੋਲ ਟੈਂਕ ਹੈ ਜਿਹੜਾ ਹੈ ਉਹਨੂੰ ਤਾਂ ਉਹ ਖਰਾਬ ਜਿਹੜਾ ਉਹ ਕਰ ਹੀ ਸਕਦਾ। ਤੇ ਪਹਿਲਾਂ ਇਹਦਾ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ 10% ਦੀ ਇੱਕ ਇਹ ਹੋਈ ਸੀ ਕਿ ਇੰਨਾ ਕੇ ਜਿਹੜਾ ਹੈਗਾ ਇਹ ਮਿਲਾਇਆ ਜਾ ਸਕਦਾ, ਕਿਉਂਕਿ ਜਲਨਸ਼ੀਲ ਤਾਂ ਇਹ ਵੀ ਹੈਗਾ ਤੇ ਇਹ ਹੈ ਵੀ, ਪਰ ਇਹ ਵੀ ਉਸ ਤੋਂ ਬਾਅਦ ਹੁਣ 20 ਕਰ ਦਿੱਤਾ ਗਿਆ ਤੇ ਹੁਣ ਇਹਦਾ ਜਿਹੜਾ ਹੈਗਾ ਭਾਵੇਂ ਦੇਸ਼ ਦੇ ਵਿੱਚ ਵਿਰੋਧ ਇਹਦਾ ਹੋ ਰਿਹਾ ਤੇ ਖਾਸ ਕਰਕੇ ਜਿਹੜੇ ਡੀਲਰ ਨੇ ਉਹਨਾਂ ਵੱਲੋਂ ਵੀ ਜਿਹੜਾ ਇਹ ਵਿਰੋਧ ਕੀਤਾ ਗਿਆ। ਹਾਲਾਂਕਿ ਜਿਹੜੀਆਂ ਗੱਡੀਆਂ ਬਣਾ ਰਹੀਆਂ ਨੇ ਕੰਪਨੀਆਂ ਤੇ ਉਹਨਾਂ ਤੋਂ ਪਹਿਲਾਂ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਵੀ ਦਾਅਵੇ ਕਰਨੇ ਸ਼ੁਰੂ ਕੀਤੇ ਕਿ ਉਹਨਾਂ ਨੇ ਸੈਂਸਰ ਲਾ ਦਿੱਤੇ ਨੇ ਆਪਣੀਆਂ ਗੱਡੀਆਂ 'ਚ ਜਿਹੜੇ ਉਹਨੂੰ ਦੇਖ ਲੈਣਗੇ, ਉਹਦੀ ਮਾਤਰਾ ਨੂੰ ਦੇਖ ਲੈਣਗੇ ਇਸ ਤਰੀਕੇ ਦੇ ਨਾਲ। ਪਰ ਹੁਣ ਇਹ ਇੱਕ ਵੱਡਾ ਪੋਲੀਟੀਕਲ ਇਸ਼ੂ ਬਣ ਗਿਆ ਜਿਹੜੀ ਉਸ ਤੋਂ ਅਗਲੀ ਗੱਲ ਹੈ। ਚਲੋ ਇਹ ਤਾਂ ਇਹਦਾ ਇੱਕ ਟੈਕਨੀਕਲ ਪੱਖ ਸੀਗਾ ਤੇ ਹੁਣ ਪੋਲੀਟੀਕਲ ਇਸ਼ੂ ਜਿਸ ਤਰੀਕੇ ਦੇ ਨਾਲ ਬਣਿਆ, ਜਿਵੇਂ ਪੰਜਾਬ ਵਿਧਾਨ ਸਭਾ 'ਚ ਕੱਲ੍ਹ ਜਿਹੜਾ ਸੀ ਉਹ ਵੇਖਣ ਵਾਲਾ ਸੀ ਜਿਹੜੀ ਗੱਲ ਸੀ। ਤੇ ਚਲੋ ਇਸ ਮੌਕੇ ਤੇ ਬੀਜੇਪੀ ਤਾਂ ਦੇ ਤਾਂ 2 MLA ਨੇ ਉਹ ਤਾਂ ਹਾਜ਼ਰ ਹੈ ਹੀ ਨੀ ਸੀਗੇ, ਕਿਉਂਕਿ ਉਹ ਤਾਂ ਸਿੱਧੀ ਸਿੱਧੀ ਇਸ ਕਰਕੇ ਵੀ ਗੈਰ ਹਾਜ਼ਰ ਰਹੇ ਕਿ ਉਹ ਜਿਹੜੀ ਹੈ ਉਹਨਾਂ ਦੇ ਖਿਲਾਫ, ਉਹਨਾਂ ਦੀ ਪਾਰਟੀ ਦੇ ਖਿਲਾਫ ਜਾਂ ਉਹਨਾਂ ਦੀ ਕੇਂਦਰ ਸਰਕਾਰ ਦੇ ਖਿਲਾਫ ਇਹ ਸਾਰੀ ਗੱਲ ਜਾਂਦੀ ਹੈ। ਤੇ ਅਕਾਲੀ ਦਲ ਦੀ ਕੋਈ MLA ਉਹ ਵੀ ਜਿਹੜੀ ਸੀ ਉਹ ਨਹੀਂ ਸੀ ਉੱਥੇ, ਕਾਂਗਰਸ ਦੇ MLA ਜ਼ਰੂਰ ਸੀਗੇ ਤੇ ਉਹਨਾਂ ਚੋਂ ਜਿਹੜੇ ਸੀ ਜਿਹੜਾ ਵਿਰੋਧ ਕਰਨ ਵਾਲਿਆਂ ਦੇ ਵਿੱਚ ਖਾਸ ਕਰਕੇ ਰਾਣਾ ਗੁਰਜੀਤ ਤੇ ਜਾਂ ਰਾਣੇ ਗੁਰਜੀਤ ਦਾ ਬੇਟਾ ਜੋ ਆਜ਼ਾਦ ਉਮੀਦਵਾਰ ਹੈ ਤੇ ਉਹ ਜ਼ਰੂਰ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਇਹਦੀ ਦਲੀਲ ਇਹ ਦਿੱਤੀ ਕਿ ਇਹਦੇ ਨਾਲ ਦੇਖੋ ਕਿਸਾਨਾਂ ਦੀਆਂ ਜਿਹੜੀਆਂ ਜਿਣਸਾਂ ਨੇ ਉਹਨਾਂ ਦੇ ਭਾਅ ਵੱਧ ਜਾਣਗੇ ਕਿਉਂਕਿ ਜਿਹੜੀ ਇਹ ਖਪਤ ਹੈ ਜਿਹੜੀ ਇਹਦੇ ਚ ਤੇ ਉਹ ਵਧੇਗੀ, ਇਸ ਕਰਕੇ ਡਿਮਾਂਡ ਵਧੇਗੀ। ਉਹਨਾਂ ਨੇ ਮੱਕੀ ਦਾ ਉਦਾਹਰਨ ਦਿੱਤੀ ਜਾਂ ਗੰਨੇ ਵਗੈਰਾ ਦਾ ਕਿ ਇਹਦੇ ਨਾਲ ਉਹਨਾਂ ਨੂੰ ਭਾਅ ਚੰਗੇ ਮਿਲਣਗੇ, ਇਸ ਕਰਕੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਇਹ ਨੀਤੀ ਹੈ ਤੇ ਉਹ ਅਸਲ ਵਿੱਚ ਗੱਲ ਇਹ ਹੈ। ਹਾਲਾਂਕਿ ਕਾਂਗਰਸ ਦੀ ਆਪਣੀ ਤਾਂ ਕੋਈ ਇਹਦੇ ਤੇ ਅਜੇ ਜਿਹੜੀ ਹੈ ਲਾਈਨ ਜਾਂ ਲਾਈਨ ਆਫ ਐਕਸ਼ਨ ਉਦਾਂ ਦੀ ਇਹਦੇ ਹੱਕ 'ਚ ਕੋਈ ਹੈ ਨਹੀਂ, ਕਿਉਂਕਿ ਪਹਿਲਾਂ ਕਾਂਗਰਸ ਨੇ ਵਿਰੋਧ ਸ਼ੁਰੂ ਕੀਤਾ ਸੀ ਕੇਂਦਰ ਦੇ ਵਿੱਚ ਤੇ, ਪਰ ਉਹ ਕਿਉਂਕਿ ਰਾਣਾ ਗੁਰਜੀਤ ਖੁਦ ਇੱਕ ਵੱਡੇ ਇੰਡਸਟਰੀਅਲਿਸਟ ਨੇ ਜਿਹਨਾਂ ਦਾ ਖੰਡ ਦਾ ਜਿਹੜੀਆਂ ਖੰਡ ਮਿੱਲਾਂ ਉਹ ਕਾਰੋਬਾਰ ਹੈ, ਨਾਲ ਹੀ ਫਿਰ ਉਹਨਾਂ ਦਾ ਐਥੋਨੋਲ ਜਿਹੜੇ ਸਪਿਰਿਟਸ ਨੇ ਅਲਕੋਹਲ ਇਹਦਾ ਵੀ ਜਿਹੜਾ ਉਹ ਨਾਲ ਨਾਲ ਜਿਹੜਾ ਇਹ ਕਾਰੋਬਾਰ ਹੈ ਤੇ ਉਹਨਾਂ ਨੂੰ ਥੋੜਾ ਜਿਹਾ ਇਸ ਇਹ ਪੱਖ ਤੋਂ ਵੀ ਇਹ ਲੱਗਦਾ ਹੈ ਕਿ ਨਹੀਂ ਜੇ ਇੱਦਾਂ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਦੀ ਜਿਹੜੀ ਯੂਟੀਲਾਈਜੇਸ਼ਨ ਜਾਂ ਉਹਨਾਂ ਦੀ ਮਾਰਕੀਟਿੰਗ ਤੇ ਇਹਦਾ ਅਸਰ ਪਏਗਾ, ਉਹ ਉਹਨਾਂ ਦਾ ਇਹ ਵੀ ਐਂਗਲ ਹੋ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਪੁੱਤਰ ਨੇ ਆਜ਼ਾਦ ਉਮੀਦਵਾਰ ਉਹਨਾਂ ਨੇ ਵੀ ਇਹੀ ਗੱਲ ਕੀਤੀ। ਤੇ ਪਰ ਗੱਲ ਇਹ ਹੈ ਵੀ ਕਾਂਗਰਸ ਨੇ ਵੀ ਕੋਈ ਸਪਸ਼ਟ ਇਹਦੇ ਤੇ ਇਹ ਨਹੀਂ ਲਿਆ ਸਟੈਂਡ ਕਿ ਹਾਂ ਅਸੀਂ ਇਹਦੇ 100% ਜਿਹੜੇ ਹੈਗੇ ਆ ਇਹਦੇ E20 ਪੋਲਿਸੀ ਜਿਹੜੀ ਇਹਦੇ ਖਿਲਾਫ ਆ ਤੇ ਅਸੀਂ ਇਸ ਮਤੇ ਦੀ ਜਿਹੜੀ ਆ ਉਹ ਹਮਾਇਤ ਇਸ ਤਰੀਕੇ ਦੇ ਨਾਲ ਕਰਦੇ ਹਾਂ। ਤੇ ਉਂਝ ਠੀਕ ਹੈ ਕਿਉਂਕਿ ਉਹਨਾਂ ਨੇ ਵਿੱਚ ਆਪਣੀ ਨਵੀਂ ਗੱਲ ਛੇੜਤੀ ਕਿ ਪੰਜਾਬ ਦੇ ਵਿੱਚ ਪੈਟਰੋਲ ਜਿਹੜਾ ਡੀਜ਼ਲ ਆ ਉਹ ਇੰਨਾ ਮਹਿੰਗਾ ਕਿਉਂ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਜਾਂ ਚੰਡੀਗੜ੍ਹ ਦੇ ਮੁਕਾਬਲੇ। ਤੇ ਹਾਲਾਂਕਿ ਖੈਰ ਡੀਜ਼ਲ ਦਾ ਬੜਾ ਰੇਟ ਦਾ ਫਰਕ ਨਹੀਂ ਹੈ, ਪੈਟਰੋਲ ਦਾ ਜ਼ਰੂਰ ਫਰਕ ਹੈ। ਤੇ ਉਹ ਕਹਿੰਦੇ ਕਿ ਜਿਹੜਾ ਕਿਉਂਕਿ ਵੈਟ ਸਟੇਟ ਗਵਰਨਮੈਂਟ ਨੇ ਲਾਉਣਾ ਹੁੰਦਾ, ਉਹਨਾਂ ਨੇ ਫਿਰ ਇਸ ਪਾਸੇ ਜਿਹੜੀ ਉਹ ਗੱਲ ਤੋਰ ਲਈ ਇਹਨੂੰ ਆਪਣੀ ਗੱਲ ਰੱਖਣ ਵਾਸਤੇ, ਜਿਹੜੀ ਵੈਟ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਉਹ ਕਟੌਤੀ ਕਰੇ। ਤੇ ਪਰ ਮੈਨੂੰ ਜਿਹੜੀ ਇਹ ਗੱਲ ਲੱਗਦੀ ਹੈ ਕਿ ਜਿਹੜਾ E20 ਵਾਲਾ ਜਿਹੜਾ ਹੈਗਾ ਇਹ ਇੱਕ ਇੱਕ ਤਰ੍ਹਾਂ ਦੀ ਇਹ ਵੀ ਇੱਕ ਮੂਵਮੈਂਟ ਬਣ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜੀ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ ਮਿਡਲ ਕਲਾਸ ਅਪਰ ਮਿਡਲ ਕਲਾਸ ਇਹਨਾਂ ਨੂੰ ਸਭ ਤੋਂ ਵੱਧ ਜਿਹੜੀ ਆ ਉਹ ਪ੍ਰਭਾਵਿਤ ਕਰੇਗੀ। ਤੇ ਦੂਜਾ ਇਹ ਵੀ ਕੋਈ ਇਹਦਾ ਜਿਹੜਾ ਹੈਗਾ ਅਲਟਰਨੇਟਿਵ ਜਿਹੜਾ ਹੈਗਾ ਫਿਊਲ ਉਹ ਵੀ ਕੋਈ ਹੈ ਨਹੀਂ, ਠੀਕ ਹੈ। ਇਹਦਾ ਸਿਰਫ ਤੇ ਸਿਰਫ ਜਿਹੜੀਆਂ ਬੈਟਰੀ ਤੇ ਚੱਲਣ ਵਾਲੀਆਂ ਗੱਡੀਆਂ ਨੇ ਜਾਂ ਜਿਹਨਾਂ ਨੂੰ ਈ ਵਹੀਕਲ ਕਹਿੰਦੇ ਆ ਤੇ ਉਹ ਜ਼ਰੂਰ ਹੈਗੀਆਂ ਨੇ, ਪਰ ਉਹ ਕਿਉਂਕਿ ਹਰ ਕਿਤੇ ਉਹ ਕਾਮਯਾਬ ਨਹੀਂ ਜਾਂ ਅਜੇ ਉਹਨਾਂ ਦਾ ਇੰਨਾ ਵੱਡਾ ਇਨਫਰਾਸਟ੍ਰਕਚਰ ਕਿਤੇ ਚਾਰਜਿੰਗ ਵਗੈਰਾ ਦਾ ਹੈ ਨਹੀਂ, ਚਾਰਜਿੰਗ ਸਟੇਸ਼ਨ ਵਗੈਰਾ ਲਾਉਣ ਦਾ। ਤੇ ਇਸ ਕਰਕੇ ਜਿਹੜਾ ਹੈਗਾ ਇਹ ਵੀ ਇੱਕ ਨਵਾਂ ਜਿਹੜਾ ਹੈਗਾ ਮੁੱਦਾ ਦੇਸ਼ ਦੇ ਸਾਹਮਣੇ ਹੈ। ਤੇ ਪੰਜਾਬ ਵਿਧਾਨ ਸਭਾ ਨੇ ਚਲੋ ਇਹ ਪਹਿਲ ਕੀਤੀ ਹੈ ਕਿ ਇਹਦੇ ਖਿਲਾਫ ਇੱਕ ਬਕਾਇਦਾ ਰੈਜੂਲੇਸ਼ਨ ਪਾਇਆ, ਮਤਾ ਪਾਸ ਕੀਤਾ ਤੇ ਉਹ ਮਤਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਕਿ ਇਹਦੇ ਤੇ ਗੌਰ ਕਰੇ ਤੇ ਇਹ ਨੀਤੀ ਜਿਹੜੀ ਉਹ ਵਾਪਸ ਲਵੇ।
0: ਬਿਲਕੁਲ, ਪਰ ਜਿਹੜੇ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਹੁਣ ਕਾਂਗਰਸ ਦੀ ਜੇ ਆਪਾਂ ਵੇਖੀਏ ਤੇ ਹਮੇਸ਼ਾ ਇਹ ਪ੍ਰੋਬਲਮ ਰਹੀ ਆ ਉੱਥੇ ਕੇਂਦਰੀ ਪੱਧਰ ਦੇ ਉੱਤੇ ਇਹਨਾਂ ਦੀ ਜਿਹੜੀ ਪਾਰਟੀ ਆ ਉਹ ਕੁਛ ਹੋਰ ਗੱਲਬਾਤ ਕਰ ਰਹੀ ਹੁੰਦੀ ਆ, ਇੱਥੇ ਥੱਲੜੇ ਪੰਜਾਬ ਲੈਵਲ ਦੇ ਉੱਤੇ ਇਹ ਗੱਲਾਂ ਬਾਤਾਂ ਕੁਛ ਹੋਰ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ, ਉਹਨਾਂ ਹੀ ਚੀਜ਼ਾਂ ਦਾ ਉੱਤੇ ਵਿਰੋਧ ਕੀਤਾ ਜਾਂਦਾ, ਉਹਨਾਂ ਦਾ ਹੀ ਇਹਨੇ ਇਹਨਾਂ ਦੇ ਆਪਣੇ ਹੀ ਬੰਦੇ ਉਹਨਾਂ ਦੇ ਹੱਕ ਦੇ ਵਿੱਚ ਖਲੋ ਜਾਂਦੇ ਸਿਰਫ ਇਸ ਕਰਕੇ ਕਿਉਂਕਿ ਆਪਣਾ ਕੋਈ ਨਾ ਕੋਈ ਇਹਨਾਂ ਦਾ ਫਾਇਦਾ ਨੁਕਸਾਨ ਹੁੰਦਾ, ਅਤੇ ਜਾਂ ਫਿਰ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੁੰਦੀ ਆ ਅਤੇ ਆਪਾਂ ਉਲਟ ਹੀ ਬੋਲਣਾ। ਸੋ ਹਾਲੇ ਤੱਕ ਵੇਖਿਆ ਜਾਵੇ ਤਾਂ ਕਾਂਗਰਸ ਇਹ ਵੀ ਆਪਣੇ ਮੁੱਦੇ ਨਹੀਂ ਰਿਜ਼ੋਲਵ ਕਰ ਪਾਈ, ਇਹ ਵੀ ਆਪਣੇ ਬੰਦਿਆਂ ਨੂੰ ਹਾਲੇ ਜਿਹੜਾ ਵਾ ਉਹ ਸਪਸ਼ਟ ਕੋਈ ਨਹੀਂ ਸੁਨੇਹਾ ਦੇ ਪਾਈ ਕਿ ਤੁਸੀਂ ਆਹ ਚੀਜ਼ ਕਰਨੀ ਆ ਜਾਂ ਆਹ ਨਹੀਂ ਕਰਨੀ। ਸੋ ਹਾਲੇ ਤਾਂ ਖਲਾਰਾ ਜਿਹੜਾ ਵਾ ਇਸ ਲੈਵਲ ਦਾ ਚੱਲ ਰਿਹਾ ਵਾ, ਪਰ ਦੂਸਰਾ ਜਿਹੜਾ ਮਸਲਾ ਵੱਡਾ ਵਾ ਕਿ ਇਹਦੇ ਵਿੱਚ ਕੋਈ ਇੱਕ ਸਹਿਮਤੀ ਤਾਂ ਬਣੇ ਪਹਿਲਾਂ ਕਿ ਆਪਾਂ ਆਹ ਗੱਲ ਕਰਨੀ ਆ ਥਰੂ ਆਊਟ ਉੱਤੋਂ ਲੈ ਕੇ ਥੱਲੇ ਤੱਕ, ਉਹ ਵੀ ਨਹੀਂ ਕੀਤੀ ਜਾ ਰਹੀ। ਹੁਣ ਜਿੱਦਾਂ ਤੁਸੀਂ ਰਾਣੇ ਗੁਰਜੀਤ ਦੀ ਗੱਲ ਦੱਸੀ ਹੈ ਅਤੇ ਆਪਣੇ ਫਾਇਦੇ ਦੇ ਲਈ ਚਾਹੇ ਤੁਸੀਂ ਕਿਸਾਨਾਂ ਦੇ ਫਾਇਦੇ ਤੁਸੀਂ ਗਿਣਾਈ ਜਾਓ, ਪਰ ਜਿੰਨੇ ਦੀ ਤੁਹਾਡੀ ਗੱਡੀ ਦਾ ਨੁਕਸਾਨ ਹੋਣਾ ਵਾ ਉਨੀ ਕੋਈ ਮੱਕੀ ਥੋੜ੍ਹੀ ਵੇਚ ਲੈਣੀ ਜੀ ਪੰਜਾਬ 'ਚ ਕਿਸਾਨ ਨੇ।
1: ਉਹ ਨਹੀਂ, ਇਹ ਵੈਸੇ ਜਿਹੜਾ ਹੈਗਾ ਇਹ ਇਸ਼ੂ ਆ, ਇਹ ਵੱਡਾ ਵੈਸੇ ਤਾਂ, ਪਰ ਕਿਉਂਕਿ ਹਰੇਕ ਆਪਣਾ ਇੱਕ ਫਾਇਦਾ ਜਿਹੜਾ ਉਹ ਦੇਖਦਾ ਕਿ ਕਿਸ ਪਾਸੋਂ ਕਿਹਨੂੰ ਕਿੰਨਾ ਜਿਹੜਾ ਹੈਗਾ ਉਹ ਫਾਇਦਾ ਹੁੰਦਾ, ਤੇ ਉਹ ਬਸ ਇਸੇ ਐਂਗਲ ਤੋਂ ਜਿਹੜਾ ਫਿਰ ਉਹ ਆਪਣੀ ਗੱਲ ਜਿਹੜੀ ਆ ਉਹ ਪੁੱਟ ਕਰਦੇ ਆ, ਤੇ ਉਹ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਇਸ ਗੱਲ ਨਾਲ ਜੋੜਿਆ ਜਾਵੇ ਜਾਂ ਕਿਸਾਨਾਂ ਨੂੰ ਇੱਦਾਂ ਵਰਤਿਆ ਜਾਵੇ ਕਿ ਦੇਖੋ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸਾਨੀ ਦੇ ਉਲਟ ਹੈ ਕਿਉਂਕਿ ਇਹ ਇਸ ਦਾ E20 ਪਾਲਿਸੀ ਦਾ ਵਿਰੋਧ ਕਰ ਰਹੀ ਹੈ, ਨਹੀਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਪਤਾ ਨਹੀਂ ਕਿੰਨਾ ਕੁ ਫਾਇਦਾ ਹੋ ਜਾਣਾ ਸੀ। ਤੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿੰਨਾ ਕਿਸੇ ਗੱਡੀ ਦਾ ਜਾਂ ਕਿਸੇ ਕਾਰ ਦਾ, ਖਾਸ ਕਰਕੇ ਪੈਟਰੋਲ ਵਾਲੀਆਂ ਗੱਡੀਆਂ ਦਾ ਜਿੰਨਾ ਨੁਕਸਾਨ ਹੋ ਜਾਂਦਾ, ਤੇ ਉਹਨਾਂ ਤੁਹਾਡੀ ਜਿਹੜੀ ਉਹ ਜਿਣਸ ਦਾ ਉਹਨੂੰ ਕੋਈ ਇੰਨਾ ਉਹਦੇ ਚੋਂ ਲਾਭ ਜਿਹੜਾ ਉਹ ਮਿਲਦਾ ਨੀ। ਹਾਲਾਂਕਿ ਚਲੋ ਉਹਨੇ ਮੱਕੀ ਦੀ ਇੱਕ ਉਦਾਹਰਨ ਦਿੱਤੀ, ਮੱਕੀ ਦੀ ਇੰਨੀ ਕਾਸ਼ਤ ਪੰਜਾਬ ਚ ਹੈ ਵੀ ਨੀ, ਮੱਕੀ ਵੀ ਇੱਕ ਬਦਲਵੀਂ ਫਸਲ ਵਜੋਂ ਖਾਸ ਕਰਕੇ ਕੰਢੀ ਏਰੀਏ ਚ ਹੁਸ਼ਿਆਰਪੁਰ ਵਗੈਰਾ ਦਾ ਜਿਹੜਾ ਇਲਾਕਾ ਇੱਥੇ ਇਹਦੀ ਕਾਸ਼ਤ ਜਿਹੜੀ ਜ਼ਿਆਦਾ ਹੁੰਦੀ ਹੈ, ਪਰ ਪੰਜਾਬ ਦੀ ਜਿਹੜੀ ਮੱਕੀ ਹੈ ਜ਼ਿਆਦਾ ਹਰੇ ਚਾਰੇ ਲਈ ਜਿਹੜੀ ਵਰਤੀ ਜਾਂਦੀ ਹੈ ਜਾਂ ਉਹਦਾ ਆਚਾਰ ਵਗੈਰਾ ਬਣਾਉਣ ਵਾਸਤੇ ਪਸ਼ੂਆਂ ਵਾਸਤੇ ਜਿਹੜੀ ਉਹ ਯੂਜ਼ ਹੁੰਦੀ ਹੈ। ਤੇ ਬਾਕੀ ਹੈ ਕਿਉਂਕਿ ਮੱਕੀ ਦੀ ਖਪਤ ਹੋਰ ਬੜੀਆਂ ਥਾਵਾਂ ਤੇ, ਖਾਸ ਕਰਕੇ ਜਿਹੜੀ ਕੰਜ਼ਿਊਮੇਬਲ ਅਲਕੋਹਲ ਹੈ ਜਿਹਤੋਂ ਅੱਗੇ ਸ਼ਰਾਬ ਬੀਅਰ ਵਗੈਰਾ ਇੱਦਾਂ ਦਾ ਕੁਛ ਬਣਦਾ, ਉੱਥੇ ਵੀ ਜਿਹੜੀ ਹੈ ਉਹਦੀ ਜ਼ਰੂਰਤ ਪੈਂਦੀ ਹੈ। ਚਲੋ ਖੈਰ ਇਹ ਤਾਂ ਉਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਉਹਨਾਂ ਨੂੰ ਇਸ ਇਸ਼ੂ ਤੇ ਜਿਹੜੀ ਉਹ ਬੋਲਣ ਦੀ, ਤੇ ਪਰ ਕਿਉਂਕਿ ਇਹਨੂੰ ਫਿਰ ਕਿਸਾਨੀ ਦੇ ਨਾਲ ਜਦੋਂ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਫਿਰ ਉਦੋਂ ਇਹ ਜਿਹੜਾ ਹੈ ਇੱਦਾਂ ਦੇਖਿਆ ਜਾਂਦਾ ਕਿ, ਪਰ ਇਹਦਾ ਜਿਹੜਾ ਦੂਜਾ ਪੱਖ ਇਹ ਹੈ ਕਿ ਫਿਰ ਤਾਂ ਜਿਹੜਾ ਰਾਣਾ ਗੁਰਜੀਤ ਜਿਹੜੇ ਹੈਗੇ ਆ ਉਹ ਇਸ ਗੱਲ ਦੇ ਹੱਕ ਚ ਨੇ ਬੀਜੇਪੀ ਦੀ ਸਾਰੀ ਗੱਲ ਦੇ, ਜਾਂ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਆਂ ਫਿਰ ਉਹ ਇਹ ਦੱਸਣਾ ਚਾਹੁੰਦੇ ਆ ਕਿ ਉਹ ਕਿਸਾਨੀ ਦੇ ਹੱਕ ਚ ਨੇ, ਤੇ ਜਦਕਿ ਕਾਂਗਰਸ ਜਿਹੜੀ ਪਾਰਟੀ ਆ ਉਹਨਾਂ ਦੀ ਜਿਹੜੀ ਆ ਉਹ ਆਪਣੀ ਜਾਂ ਨੀਤੀ ਜਾਂ ਲਾਈਨ ਆਫ ਐਕਸ਼ਨ ਹੈ ਤੇ ਜਾਂ ਜਿਹੜੀ ਦਿਸ਼ਾ ਹੈ ਉਹ ਬਿਲਕੁਲ ਹੋਰ ਹੈ, ਅਲੱਗ ਹੈ, ਉਹ ਹੋਰ ਤਰੀਕੇ ਦੇ ਨਾਲ ਜਿਹੜਾ ਇਹਨੂੰ ਲੈਂਦੇ ਆ। ਸੋ ਇਸ ਕਰਕੇ ਹੁਣ ਰਾਜਨੀਤੀ ਦੇ ਵਿੱਚ ਕਿਹਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਇਹ ਵੀ ਭੇਦ ਲਾਉਣਾ ਔਖਾ ਹੋ ਗਿਆ ਲੱਗਦਾ, ਕਿਉਂਕਿ ਕੱਲ ਵਿਧਾਨ ਸਭਾ ਦੇ ਵਿੱਚ ਹੀ ਜਦੋਂ ਵਿਰੋਧੀ ਧਿਰ ਦੇ ਨੇਤਾ ਜਿਹਨਾਂ ਨੂੰ ਜਿਹੜੇ ਹੈਗੇ ਆ ਗੰਭੀਰਤਾ ਦੇ ਨਾਲ ਜੋ ਇਸ਼ੂ ਜਿਹੜੇ ਆ ਰਹੇ ਨੇ ਸੈਸ਼ਨ ਦੇ ਵਿੱਚ ਤੇ ਉਹਨਾਂ ਦੇ ਵਿੱਚ ਧਿਆਨ ਦੇਣਾ ਚਾਹੀਦਾ, ਤੇ ਉਹ ਉੱਥੇ ਗਲ ਚ ਕਾਲੇ ਸਾਫੇ ਪਾ ਕੇ ਤੇ ਜਿਹੜਾ ਸੀ SGPC ਦੇ ਜਿਹੜੇ ਪੋਸਟਰ ਹੈ ਉਹ ਲੈ ਕੇ ਆ ਗਏ ਕਿ ਇਹ ਬਾਈਕਾਟ ਕਰੋ ਮੁੱਖ ਮੰਤਰੀ ਦਾ, ਉਦੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਰਹੇ ਨੇ ਉਹ ਕਿ ਅਸੀਂ ਹੁਣ ਕਿਵੇਂ ਕਰੀਏ ਤੇ ਮੁੱਖ ਮੰਤਰੀ ਦੇ ਨਾਲ ਅਸੀਂ ਕਿੱਦਾਂ ਡੀਲ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਕਹਿਤਾ ਕਿ ਤੁਸੀਂ ਦੇਖਿਓ ਵੀ ਨਾ ਉੱਧਰ ਝਾਕਿਓ ਵੀ ਨਾ, ਤੇ ਹੁਣ ਮੇਰਾ ਖਿਆਲ ਹੈ ਕਿ ਕਾਂਗਰਸ ਜਿਹੜੀ ਹੈ ਉਹ ਇੰਨੀ ਕੁ ਉਲਝ ਗਈ ਹੈ ਪੰਜਾਬ ਦੀ ਕਿ ਉਹਨਾਂ ਨੂੰ ਆਪਣੇ ਪਾਰਟੀ ਦੀਆਂ ਜਿਹੜੀਆਂ ਕੇਂਦਰੀ ਲੀਡਰਸ਼ਿਪ ਕਿੰਨਾ ਨੀਤੀਆਂ ਤੇ ਚੱਲ ਰਹੀ ਆ ਉਹ ਉਹਨਾਂ ਦੇ ਕਿਤੇ ਚਿੱਤ ਚੇਤੇ ਨਹੀਂ ਜਾਂ ਜਾਣ ਕੇ ਉਹਨਾਂ ਨੂੰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ, ਸਗੋਂ ਜਿਹੜੀਆਂ BJP ਦੀਆਂ ਜਾਂ ਅਕਾਲੀ ਦਲ ਦੀਆਂ ਨੀਤੀਆਂ ਨੇ ਜਾਂ ਉਹਦੇ ਪ੍ਰੋਗਰਾਮ ਨੇ ਜਾਂ ਉਹਨਾਂ ਦਾ ਏਜੰਡਾ ਤੇ ਉਹ ਕਾਂਗਰਸ ਲਾਗੂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਰਾਣਾ ਗੁਰਜੀਤ ਦਾ ਬਿਆਨ ਹੋਵੇ, ਭਾਵੇਂ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਕੱਲ ਵਾਲਾ ਐਕਸ਼ਨ ਆ ਉਹ ਹੋਵੇ ਜਿਸ ਤਰੀਕੇ ਦੇ ਨਾਲ ਉਹ ਪੋਸਟਰ ਜਿਹੜੇ ਆ ਉਹ ਲੈ ਕੇ ਆਏ, ਤੇ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜੇ ਇੱਦਾਂ ਦੇ ਫਲੈਕਸ ਲਿਆਉਣ ਦਾ ਜਿਹੜਾ ਉਹ ਅਰਥ ਕੀ, ਉਹ ਕਿਹਨੂੰ ਦੱਸਣਾ ਚਾਹੁੰਦੇ ਆ ਕਿ MLA ਸਾਰੇ ਹੋਰ ਜਾਂ ਉਹਨਾਂ ਨੂੰ ਪਤਾ ਨੀ ਖੁਦ ਉਹ ਪੇਸ਼ ਹੋਏ ਨੇ ਅਕਾਲ ਤਖ਼ਤ ਦੇ ਸਾਹਮਣੇ, ਤੇ ਇਹੀ ਗੱਲ ਜਦੋਂ SGP ਨੇ ਸ਼ੁਰੂ ਕੀਤੀ ਇਹ ਪੰਜਾਬ ਚ ਚੱਲਿਆ ਨੀ ਇਹ ਕੰਮ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਰੋਧ ਕੀਤਾ, ਜਿੱਥੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਏ ਸੀ ਬਾਹਰ ਉਹਨਾਂ ਨੇ ਲਹਾ ਤੇ ਪੰਚਾਇਤਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ ਤਾਂ ਜਿਹੜਾ ਹੈਗਾ ਧੜੇਬੰਦੀ ਪੈਦਾ ਹੋਊਗੀ, ਪਿੰਡਾਂ ਦੇ ਵਿੱਚ ਦੁਸ਼ਮਣੀਆਂ ਪੈਣਗੀਆਂ, ਤੇ ਸੋ ਹੁਣ ਇਹ ਸਮਝ ਤੋਂ ਜਿਹੜੀ ਉਹ ਬਾਹਰ ਹੈ ਕਿ ਜਿਹੜੀਆਂ ਗੱਲਾਂ ਹੁਣ ਖਤਮ ਹੋ ਗਈਆਂ ਉਹਨਾਂ ਨੂੰ ਵਾਰ ਵਾਰ ਜਿਹੜੇ ਰਿਪੀਟ ਕਰਨ ਦਾ ਉਹ ਕੀ ਜਿਹੜਾ ਹੈਗਾ ਇਸ਼ੂ ਹੈ ਮੁੱਦਾ। ਜਿਹੜੇ ਬਾਕੀ ਇਸ਼ੂ ਨੇ ਉਹ ਬੜੇ ਹੀ ਉਹ ਪਿੱਛੇ ਜੇ ਰਹਿ ਕੇ ਜਾਂ ਉਹਨਾਂ ਨੂੰ ਸੈਕੰਡਰੀ ਲੈਵਲ ਤੇ ਉਹਨਾਂ ਨੂੰ ਲੈ ਕੇ ਆਉਂਦੇ ਨੇ, ਜਿਵੇਂ ਮੁਲਾਜ਼ਮਾਂ ਦੇ ਡੀਏ ਦਾ ਬੜਾ ਵੱਡਾ ਇਸ਼ੂ ਹੈਗਾ, ਤੇ ਉੱਥੇ ਨਾਲ ਉਹ ਫਿਰ ਉਹ ਕਹਿ ਦਿੰਦੇ ਆ ਡੀਏ ਵਾਲੀ ਗੱਲ ਤੇ, ਪਰ ਉਹਨੂੰ ਕਦੇ ਸੈਂਟਰ ਸਟੇਜ ਤੇ ਨਹੀਂ ਲੈ ਕੇ ਆਉਂਦੇ, ਤੇ ਨਾ ਹੀ ਕਦੇ ਕਾਂਗਰਸ ਨੇ ਇਸ ਤਰੀਕੇ ਨਾਲ ਉਹ ਮੁਲਾਜ਼ਮਾਂ ਦੀਆਂ, ਕਿਉਂਕਿ ਮੁਲਾਜ਼ਮਾਂ ਨੇ ਪਿੱਛੇ ਰੈਲੀਆਂ ਵੀ ਕੀਤੀਆਂ ਸਾਰਾ ਕੁਛ ਕੀਤਾ, ਕਿਤੇ ਉੱਥੇ ਜਾ ਕੇ ਖੜੇ ਨੇ ਕਿ ਹਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਦੇ ਹੱਕ ਦੇ ਵਿੱਚ ਆ, ਕਿਉਂਕਿ ਅਕਾਲੀ ਦਲ ਕਾਂਗਰਸ ਇਹ ਆਪਣੇ ਸਮੇਂ ਸਮੇਂ ਸਰਕਾਰਾਂ ਰਹੀਆਂ ਸਾਰੇ ਹੀ ਜਿਹੜੇ ਹੈਗੇ ਆ ਇਸ ਅਵਾਮ ਦੇ ਵਿੱਚ ਨੰਗੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਜ਼ਿੰਮੇਵਾਰ ਨੇ, ਤੇ ਇਸੇ ਕਰਕੇ ਜਿਹੜੀ ਹੁਣ ਕਿਉਂਕਿ 2027 ਦੀ ਇਲੈਕਸ਼ਨ ਨੇੜੇ ਆ ਰਹੀ ਹੈ, ਤੇ ਇਹਨਾਂ ਲੀਡਰਾਂ ਨੂੰ ਤਾਂ ਇਹ ਲੱਗਦਾ ਹੈ ਕਿ ਅਸੀਂ ਉਸ ਇਲੈਕਸ਼ਨ ਨੂੰ ਧਿਆਨ ਚ ਰੱਖ ਕੇ ਕਰ ਰਹੇ ਹਾਂ ਸਾਰਾ, ਤੇ ਪਰ ਉਹ ਇਲੈਕਸ਼ਨ ਦੇ ਵਿੱਚ ਕੀ ਉਹ ਕਿਹਦੀ ਹੈਲਪ ਕਰ ਰਹੇ ਆ, ਕਿਹਦੀ ਮਦਦ ਕਰ ਰਹੇ ਆ, ਤੇ ਆਪਣੀ ਉਹ ਪੈਂਠ ਜਾਂ ਆਪਣਾ ਅਕਸ ਕਿਸ ਤਰ੍ਹਾਂ ਦਾ ਬਣਾ ਰਹੇ ਆ, ਇਹ ਸ਼ਾਇਦ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ।
0: ਜੀ ਬਿਲਕੁਲ, ਇੱਧਰ ਜਿਹੜਾ ਤੁਸੀਂ ਰਾਜਾ ਵੜਿੰਗ ਦਾ ਵੀ ਬਿਆਨ ਦੀ ਤੁਸੀਂ ਗੱਲ ਕੀਤੀ ਕਿ ਜਿਹੜੇ ਮੁਖਾਲਫਤ ਕਰ ਰਹੇ ਨੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਸੋ ਹੁਣ ਇਹਦਾ ਮਤਲਬ ਕਿ ਹੋਰ ਸਿੱਧੀ ਸਿੱਧੀ ਜੀ ਗੱਲ ਤੁਰ ਪਈ ਆ, ਪਰ ਜਿਹੜੇ ਰੌਲਾ ਪਾਉਣ ਵਾਲੇ ਨੇ ਕਾਫੀ ਖਾਸ ਚਿਹਰੇ ਮੂਹਰੇ ਨੇ, ਇੱਦਾਂ ਕਿੱਦਾਂ ਹੋ ਸਕਦਾ, ਜੇ ਹੋ ਸਕਦਾ ਤੇ ਫਿਰ ਇਹ ਕਾਫੀ ਵੱਡਾ ਮਸਲਾ।
1: ਨਹੀਂ ਦੇਖੋ, ਇਹ ਤਾਂ ਹੁਣ ਜਿਹੜਾ ਚੰਨੀ ਵਾਲਾ ਧੜਾ ਹੈ ਉਹ ਇੱਕ ਤਰੀਕੇ ਦੇ ਨਾਲ ਉਹ ਆਪਣੇ ਐਗਜ਼ਿਸਟੈਂਸ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਦੱਸੇ ਕਿੱਦਾਂ ਜਾਂ ਕਿਸ ਤਰੀਕੇ ਨਾਲ ਉਹ ਗੱਲ ਜਿਹੜੀ ਉਹ ਸਮਝ ਤੋਂ ਬਾਹਰ ਹੈ, ਤੇ ਕਿਉਂਕਿ ਹੁਣ ਜਦੋਂ ਉਹਨਾਂ ਨੇ ਫਾਜ਼ਿਲਕਾ ਫਿਰੋਜ਼ਪੁਰ ਇਲਾਕੇ ਦੇ ਵਿੱਚ ਜਿਹੜੀਆਂ ਰੈਲੀਆਂ ਕੀਤੀਆਂ ਨੇ ਉੱਥੇ ਜਿਹੜਾ ਹੈਗਾ ਸ਼ੇਰ ਸਿੰਘ ਘੁਬਾਇਆ ਜੋ ਹੁਣ ਐਮ ਪੀ ਨੇ, ਤੇ ਉਹ ਜਿਹੜੇ ਹੈਗੇ ਉਹਨਾਂ ਦੇ ਹਮਾਇਤੀ, ਉਹਨਾਂ ਨੇ ਉੱਥੇ ਚੰਨੀ ਦੇ ਹੱਕ ਚ ਨਾਅਰੇਬਾਜ਼ੀ ਕੀਤੀ ਹੈ। ਇਸ ਤਰ੍ਹਾਂ ਹੋਰ ਵੀ ਜਿਹੜੀਆਂ ਕਈ ਥਾਵਾਂ ਤੇ ਗੱਲਾਂ ਹੋਈਆਂ ਨੇ, ਫਿਰ ਰੈਲੀ ਦੇ ਵਿੱਚ ਹੀ ਜਿਹੜਾ ਹੈਗਾ ਆਪਸ ਦੇ ਵਿੱਚ ਕਾਂਗਰਸੀ ਭਿੜ ਪੈਂਦੇ ਨੇ ਹਰ ਥਾਂ ਤੇ ਕਿਤੇ ਨਾ ਕਿਤੇ, ਜਿਵੇਂ ਹੁਣ ਉੱਥੇ ਫਾਜ਼ਿਲਕਾ ਦੇ ਵਿੱਚ ਜਿਹੜਾ ਹੋਇਆ ਜਿੱਥੇ ਭੁਪੇਸ਼ ਬਘੇਲ ਗਏ, ਰਾਜਾ ਵੜਿੰਗ ਇਹ ਸਾਰੇ ਇਕੱਠੇ ਹੋਏ ਆ ਉੱਥੇ, ਜਿਹੜੇ ਇਹਨਾਂ ਦੇ ਮਿਸਟਰ ਕੰਬੋਜ ਤੇ ਰਵਿੰਦਰ ਆਂਵਲਾ ਉਹ ਆਪਸ ਦੇ ਵਿੱਚ ਉੱਥੇ ਜਿਹੜਾ ਹੈ ਉਹ ਇਸ ਗੱਲ ਤੇ ਬਹਿਸ ਪਏ, ਤੇ ਫਿਰ ਜਿਹੜਾ ਰਾਜਾ ਵੜਿੰਗ ਦਾ ਜਿਹੜਾ ਬਿਆਨ ਉਹਨਾਂ ਨੇ ਤਾਂ ਖੈਰ ਸਿੱਧੇ ਕਹਿਤਾ ਕਿ ਬੀਜੇਪੀ ਨਾਲ ਸਾਂਝ ਪਾਉਣ ਵਾਲਿਆਂ ਨੂੰ ਟਿਕਟ ਨਹੀਂ ਦੇਵਾਂਗੇ, ਤੇ ਇਹਦਾ ਅਰਥ ਜਿਹੜਾ ਹੈਗਾ ਰਾਜੇ ਵੜਿੰਗ ਦੀ ਇਸ ਸਟੇਟਮੈਂਟ ਤੋਂ ਜਿਹੜੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ, ਤੇ ਉਹ ਉਹਦੇ ਨਾਲ ਕਿਤੇ ਉਸ ਗੱਲ ਦੀ ਤਾਇਦ ਕਰਦਾ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀਆਂ ਹੈ ਇਹ ਇਸ ਤਾਕ ਚ ਨੇ ਲੀਡਰ ਕੇ, ਜੇ ਇੱਧਰੋਂ ਨਹੀਂ ਤਾਂ ਫਿਰ ਆਪਾਂ ਉੱਧਰ ਨੂੰ ਭੱਜੀਏ, ਤੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਚੱਲ ਰਹੀ ਹੈ। ਤੇ ਦੂਜਾ ਹੁਣ ਜਿਹੜੇ ਆਗੂ ਨੇ ਨਾ ਜੀ ਉਹ ਸ਼ਰਮ ਮਹਿਸੂਸ ਕਰਨ ਨੂੰ ਹਟ ਗਏ ਕਿ ਉਹ ਕਿਹੜੀ ਪਾਰਟੀ ਜਾਣਾ ਹੈ, ਕਿਹੜੀ ਚ ਆਉਣਾ ਹੈ, ਕਿਹੜੀ ਉਹਨਾਂ ਨੂੰ ਇਹ ਬਸ ਸਾਡੀ ਜਿਹੜੀ ਲੀਡਰੀ ਹੈ ਉਹ ਚਮਕਦੀ ਰਹਿਣੀ ਚਾਹੀਦੀ ਹੈ, ਪਾਰਟੀਆਂ ਦਾ ਕੋਈ ਇਸ਼ੂ ਨਹੀਂ ਹੈ। ਜਦਕਿ ਪਹਿਲਾਂ ਇਹ ਹੁੰਦਾ ਸੀ ਲੋਕ ਸਾਰੀ ਉਮਰ ਪਾਰਟੀ ਜਿੱਤਦੀ ਹਾਰਦੀ ਉਹਨਾਂ ਨੂੰ ਟਿਕਟ ਮਿਲਦੀ ਹੈ, ਉਹਦਾ ਮਿਲਦਾ ਨਾ ਮਿਲਦਾ, ਉਹਨਾਂ ਦੀ ਕਮਿਟਮੈਂਟ ਇੰਨੀ ਹੁੰਦੀ ਸੀ ਕਿ ਉਹ ਪਾਰਟੀ ਦੇ ਨਾਲ ਹੀ ਜਿਹੜਾ ਉਹ ਰਹਿੰਦੇ ਸੀ, ਤੇ ਜੇ ਇੱਕ ਵਾਰੀ ਨੀਲੀ ਪੱਗ ਸਿਰ ਤੇ ਬੰਨ ਲਈ ਅਕਾਲੀ ਬਣ ਗਿਆ ਤੇ ਉਹ ਕਹਿੰਦਾ ਸੀ ਕਿ ਮੇਰੀ ਸੇਵਾ ਤੱਕ ਨੀਲੀ ਪੱਗ ਚ ਮੈਂ ਜਾਣਾ ਚਾਹੀਦਾ, ਤੇ ਇਸੇ ਤਰ੍ਹਾਂ ਕਾਂਗਰਸੀ ਸੀਗੇ ਜਿਹੜੇ ਖੱਦਰ ਦੀ ਪੱਗ ਇੱਕ ਵਾਰੀ ਬੰਨ ਲਈ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਸਾਰੀ ਉਮਰ, ਤੇ ਪਰ ਹੁਣ ਇਹ ਹੈ ਕਿ ਇੱਕ ਸਾਲ ਚ ਦੋ ਦੋ ਤਿੰਨ ਤਿੰਨ ਵਾਰੀ ਲੋਕ ਜਿਹੜੇ ਉਹ ਪਾਰਟੀਆਂ ਬਦਲ ਲੈਂਦੇ ਆ ਕਿ, ਤੇ ਇਸ ਕਰਕੇ ਵੀ ਜਿਹੜਾ ਹੈ ਪੰਜਾਬ ਕਾਂਗਰਸ ਦਾ ਜਿਹੜਾ ਹੈ ਉਹ ਬੁਰਾ ਹਾਲ ਇਸ ਵੇਲੇ ਹੋਇਆ ਹੋਇਆ।
0: ਜੀ ਬਿਲਕੁਲ, ਹੁਣ ਤੇ ਟਾਈਮ ਦੱਸੂਗਾ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੀ ਕੀਤਾ ਜਾਂਦਾ ਇਹੋ ਜਿਹਾ ਕਿ ਬੁਰਾ ਹਾਲ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਸੁਧਾਰ ਹੋਵੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ, ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
7: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
10: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
9: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
10: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
12: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
13: ਸੋਨਾ ਚਾਹੀਦਾ?
14: ਭਰੋਸਾ ਚਾਹੀਦਾ?
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਜ਼, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
15: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
16: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
17: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: Guwahati, 1674 AM, 24/7 Indian Radio, Sydney ka apna Indian Radio station.
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ

0: 31st July.
1: Dasso.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 5 ਅਗਸਤ 2026 ਤੇ ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆਂ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

ਮਾਨਸਿਕ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਕੈਲੀਫੋਰਨੀਆ ਦੇ ਵਿੱਚ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਗੋਲਫ ਕੋਰਸ ਦੇ ਕੋਲ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ। ਇੱਕ ਵਾਰ ਫਿਰ ਤੋਂ ਟਰੰਪ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਰੈਂਚੋ ਪਾਲੋਸ ਵਰਡੇਜ਼ ਦੇ ਵਿੱਚ ਟਰੰਪ ਦੇ ਨੈਸ਼ਨਲ ਗੋਲਫ ਕੋਰਸ ਤੋਂ 38 ਸਾਲ ਦੇ ਜੈਨਿਨ ਜੌਨ ਟੈਲੇ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਪਾਸੋਂ ਇੱਕ ਪਿਸਤੌਲ ਤੇ ਗੈਰ ਕਾਨੂੰਨੀ ਗੋਲਾ ਬਾਰੂਦ ਬਰਾਮਦ ਕੀਤੇ ਗਏ ਨੇ। ਲਾਸ ਏਂਜਲਸ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੁਤਾਬਕ ਜੈਨਿਨ ਨੂੰ ਗੋਲ ਕੋਰਸ ਦੇ ਵਿੱਚ ਘੁੰਮਦੇ ਹੋਏ ਫੋਟੋਆਂ ਤੇ ਵੀਡੀਓ ਲੈਂਦੇ ਹੋਏ ਤੇ ਸੁਰੱਖਿਆ ਯੋਜਨਾ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦਿਆਂ ਹੋਇਆ ਫੜ ਲਿਆ ਗਿਆ ਸੀ। ਉੱਥੇ ਹੀ ਅਗਲੀਆਂ ਕੌਮਾਂਤਰੀ ਖਬਰਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਅਮਰੀਕਾ ਕੀ ਇਹਨਾਂ ਹਮਲਿਆਂ ਦੇ ਨਾਲ ਜਿਹੜੇ ਈਰਾਨ ਦੇ ਖਿਲਾਫ ਹੋ ਰਹੇ ਨੇ ਉਹਨਾਂ ਤੋਂ ਡਰ ਗਿਆ ਜਾਂ ਉਹਨਾਂ ਹਮਲਿਆਂ ਦੇ ਵਿੱਚ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਿਹਾ। ਅਸਲ ਦੇ ਵਿੱਚ ਬੀਬੀਸੀ ਦੇ ਅਮਰੀਕੀ ਪਾਰਟਨਰ CBS ਨੇ ਇੱਕ ਨਿਊਜ਼ ਪ੍ਰਸਾਰਿਤ ਕੀਤੀ ਹੈ ਅਮਰੀਕੀ TV ਚੈਨਲਸ ਦੇ ਉੱਤੇ ਕਿ ਈਰਾਨ ਦੇ ਨਾਲ ਜੰਗ ਦੇ ਦਰਮਿਆਨ ਅਮਰੀਕਾ ਨੇ ਗਾਈਡਡ ਮਿਜ਼ਾਈਲਾਂ ਦਾ ਲਗਭਗ ਆਪਣਾ ਸਾਰਾ ਹੀ ਗਲੋਬਲ ਸਟਾਕ ਇਸਤੇਮਾਲ ਕਰ ਲਿਆ। ਬੀਬੀਸੀ ਦੀ ਸੇਵਾ ਦੇ ਮੁਤਾਬਕ ਇਹ ਖਬਰ ਦੱਸੀ ਗਈ ਹੈ ਕਿ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ ਲਗਭਗ ਸਾਰੇ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਯਾਨੀ ATACMS ATACMS ਕਿਹਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਪ੍ਰੀਸੀਜ਼ਨ ਸਟ੍ਰਾਈਕ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ ਗਿਆ। ਖਬਰ ਏਜੰਸੀ ਰੂਟਰਸ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਨੇ ਇਸ ਆਪਰੇਸ਼ਨ ਦੇ ਵਿੱਚ ਲਗਭਗ ਆਪਣੀਆਂ ਸਾਰੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ। ਹੁਣ CBS ਦੇ ਮੁਤਾਬਕ ਅਮਰੀਕਾ ਦੇ ਕੋਲ ਮੌਜੂਦ ਇੰਟਰਸੈਪਟਰ ਮਿਜ਼ਾਈਲਾਂ ਤੇ ਲੰਮੀ ਦੂਰੀ ਦੀ ਮਿਜ਼ਾਈਲਾਂ ਦਾ ਸਟਾਕ ਖਤਮ ਹੁੰਦਿਆਂ ਹੀ ਇੱਕ ਅੰਦਰੂਨੀ ਚੁਣੌਤੀ ਪੈਦਾ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਵੱਡੀ ਚਿੰਤਾ ਦੀ ਗੱਲ ਤਾਂ ਪੈਟਰੀਅਟ ਤੇ ਥਾਰਡ ਇੰਟਰਸੈਪਟਰ ਮਿਜ਼ਾਈਲਾਂ ਦੀ ਗਿਣਤੀ ਨੂੰ ਲੈ ਕੇ ਹੈ। ਇਹਨਾਂ ਦਾ ਇਸਤੇਮਾਲ ਇੰਨੀ ਤੇਜ਼ੀ ਦੇ ਨਾਲ ਹੋ ਰਿਹਾ ਹੈ ਕਿ ਅਮਰੀਕੀ ਡਿਫੈਂਸ ਇੰਡਸਟਰੀ ਉਨੀ ਤੇਜ਼ੀ ਦੇ ਨਾਲ ਇਹਨਾਂ ਨੂੰ ਬਣਾ ਤੱਕ ਨਹੀਂ ਪਾ ਰਹੀ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਸੀਨੀਅਰ ਬੁਲਾਰੇ ਸ਼ਾਨ ਪਰਨੇਲ ਨੇ CBS ਨਿਊਜ਼ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਅਮਰੀਕਾ ਦੀ ਫੌਜ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਉਸ ਦੇ ਕੋਲ ਆਪਣਾ ਮਿਸ਼ਨ ਪੂਰਾ ਕਰਨ ਦੇ ਲਈ ਹਰ ਇੱਕ ਜ਼ਰੂਰੀ ਸ਼ੈ ਮੌਜੂਦ ਹੈ। ਆਪਣੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕਈ ਸਫਲ ਆਪਰੇਸ਼ਨ ਕਰਨ ਦੇ ਬਾਵਜੂਦ ਅਮਰੀਕਾ ਦੇ ਕੋਲ ਜਾਂ ਅਮਰੀਕਾ ਦੀ ਫੌਜ ਦੇ ਕੋਲ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਹਥਿਆਰਾਂ ਦਾ ਇੱਕ ਵਿਸ਼ਾਲ ਭੰਡਾਰ ਮੌਜੂਦ ਹੈ। ਉੱਥੇ ਹੀ ਅਗਲੀ ਖਬਰ ਯੂਕਰੇਨ ਦੇ ਨਾਲ ਜੁੜੀ ਹੋਈ, ਜਿੱਥੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਰੂਸ ਨੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਔਰ ਇਹਨਾਂ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋਈ ਹੈ, 22 ਹੋਰ ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਕੀਵ ਦੇ ਉੱਤੇ ਇਹ ਜ਼ਬਰਦਸਤ ਧਮਾਕਾ ਰਾਤ ਵੇਲੇ ਹੋਇਆ। ਮੰਗਲਵਾਰ ਦੇਰ ਰਾਤ ਹੋਏ ਇਸ ਹਮਲੇ ਦੇ ਦਰਮਿਆਨ ਘੰਟਿਆਂ ਤੱਕ ਕੀਵ ਦੇ ਵਿੱਚ ਸਾਇਰਨ ਵੱਜਦੇ ਰਹੇ। ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਦੇ ਵਿੱਚ ਕਈ ਮਿਜ਼ਾਈਲਾਂ ਆ ਕੇ ਡਿੱਗੀਆਂ ਨੇ, ਰੂਸੀ ਮਿਜ਼ਾਈਲਾਂ। ਇਹ ਵੀ ਦੱਸਿਆ ਗਿਆ ਹੈ ਕਿ ਬੋਰਿਸਪੋਲ ਜ਼ਿਲ੍ਹੇ ਦੇ ਵਿੱਚ 9, ਬੂਚਾ ਜ਼ਿਲ੍ਹੇ ਦੇ ਵਿੱਚ 4 ਤੇ ਫਾਸਟਿਵ ਜ਼ਿਲ੍ਹੇ ਦੇ ਵਿੱਚ 1 ਵਿਅਕਤੀ ਦੀ ਮੌਤ ਵੀ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਇਹਨਾਂ ਹਮਲਿਆਂ 'ਚ ਘੱਟੋ ਘੱਟ 22 ਲੋਕ ਜ਼ਖਮੀ ਹੋਏ ਨੇ। ਯੂਕਰੇਨ ਨੇ ਇਲਜ਼ਾਮ ਮੜੇ ਨੇ ਕਿ ਰੂਸ ਨੇ ਜਾਣ ਬੁੱਝ ਕੇ ਆਮ ਨਾਗਰਿਕਾਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਹਨਾਂ ਹਮਲਿਆਂ ਦੇ ਵਿੱਚ ਰੂਸ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਧਰ ਮੰਗਲਵਾਰ ਸ਼ਾਮ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ UAE ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਦੁਬਈ ਦੇ ਵਿੱਚ ਧਮਾਕੇ ਸੁਣਾਈ ਦਿੱਤੇ ਨੇ, ਆਸਮਾਨ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਔਰ ਦੁਬਈ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੇ ਜੇਬਲ ਅਲੀ ਖੇਤਰ ਦੇ ਵਿੱਚ ਘੱਟੋ ਘੱਟ 4-5 ਧਮਾਕੇ ਸੁਣਨ ਦੀਆਂ ਰਿਪੋਰਟਾਂ ਦਰਜ ਕੀਤੀਆਂ ਨੇ। ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਜੇਬਲ ਅਲੀ ਦੇ ਵਿੱਚ ਜ਼ੋਰਦਾਰ ਧਮਾਕੇ ਤੇ ਭਾਰੀ ਧੂੰਆਂ ਦੇਖਿਆ ਗਿਆ। ਪੋਸਟਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਧਮਾਕੇ ਕਿਸ ਕਾਰਨ ਹੋਏ ਨੇ। ਇਹਨਾਂ ਦੇ ਸਪਸ਼ਟੀਕਰਨ UAE ਦੀ ਸਰਕਾਰ ਦੀ ਤਰਫ ਤੋਂ ਨਹੀਂ ਦਿੱਤਾ ਗਿਆ, ਪਰ ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ UAE ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਸੰਘਰਸ਼ ਵਾਲੇ ਇਲਾਕੇ ਦੇ ਇਹ ਸਭ ਤੋਂ ਨੇੜੇ ਹੈ। ਦੁਬਈ ਬ੍ਰਿਟਿਸ਼ ਪ੍ਰਵਾਸੀਆਂ ਤੇ ਦੁਨੀਆਂ ਭਰ ਦੇ ਪ੍ਰਵਾਸੀਆਂ ਦੇ ਲਈ ਇੱਕ ਪ੍ਰਸਿੱਧ ਘੁੰਮਣ ਫਿਰਨ ਦਾ ਸਥਾਨ ਹੈ, ਜਿੱਥੇ ਅੰਦਾਜ਼ਨ ਹਰ 2,40,000 ਲੋਕ ਦੁਬਈ ਸ਼ਹਿਰ ਨੂੰ ਆਪਣਾ ਘਰ ਦੱਸਦੇ ਨੇ। ਉੱਥੇ ਹੀ ਨਵੀਆਂ ਇਮਾਰਤਾਂ ਤੇ ਨਵੇਂ ਘਰ ਜਿਹੜੇ ਨੇ ਉਹ ਅਕਸਰ ਵਿਕਰੀ ਦੇ ਲਈ ਅਲੱਗ ਅਲੱਗ ਪਲੈਟਫਾਰਮਸ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਵਿਕਰੀ ਦੇ ਲਈ ਇੱਥੇ ਪੈਂਦੇ ਨੇ, ਪਰ ਇਸ ਵਕਤ ਦੁਬਈ ਕੋਈ ਸੁਰੱਖਿਅਤ ਇਲਾਕਾ ਨਹੀਂ ਹੈ। ਖਾਸ ਤੌਰ ਦੇ ਉੱਤੇ ਇਨਵੈਸਟਰਸ ਦਾ ਰੁਝਾਨ ਦੁਬਈ ਤੋਂ ਟੁੱਟ ਰਿਹਾ ਹੈ।
ਉਧਰ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਯਮਨ ਦੇ ਤੱਟ ਦੇ ਕੋਲ ਇੱਕ ਪ੍ਰੋਜੈਕਟਾਈਲ ਦੀ ਲਪੇਟ ਦੇ ਵਿੱਚ ਆਉਣ ਵਾਲੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ ਦੇ ਪਲਟਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਡੁੱਬ ਵੀ ਗਿਆ। ਭਾਰਤ ਦੇ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਹੈ ਕਿ MSV ਫੈਜ਼ ਇਹ ਜਹਾਜ਼ ਦੇ ਉੱਤੇ 14 ਸੁਰੱਖਿਆ 14 ਜਿਹੜੇ ਮਲਾਹ ਇਹਦੇ ਉੱਤੇ ਸਵਾਰ ਸੀ, ਜਿਹੜਾ ਕਰੂ ਇਹਦੇ ਤੇ ਸਵਾਰ ਸੀ, ਉਹਨਾਂ ਨੂੰ ਬਚਾ ਲਿਆ ਗਿਆ। ਇਹਨਾਂ ਦੇ ਵਿੱਚੋਂ 13 ਭਾਰਤੀ ਨਾਗਰਿਕ ਸੀ। ਭਾਰਤ ਦੇ ਕੇਂਦਰੀ ਮੰਤਰੀ ਦੀ ਤਰਫ ਤੋਂ ਦੱਸਿਆ ਗਿਆ ਕਿ ਬਗੈਰ ਉਕਸਾਵੇ ਵਾਲੇ ਇਸ ਹਮਲੇ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਜਾਂਦੀ ਹੈ ਔਰ ਇਸ ਦੇ ਲਈ ਅਸੀਂ ਬਣਦੇ ਕਦਮ ਵੀ ਚੁੱਕਾਂਗੇ। ਹਾਲੇ ਸਪਸ਼ਟ ਨਹੀਂ ਹੋਇਆ ਕਿ ਜਹਾਜ਼ ਦੇ ਵਿੱਚ ਹਮਲਾ ਜਹਾਜ਼ ਦੇ ਉੱਤੇ ਕਿਸਨੇ ਕੀਤਾ। ਸਾਊਦੀ ਹਮਾਇਤੀ ਯਮਨੀ ਸਰਕਾਰ ਨੇ ਇਸ ਹਮਲੇ ਦੇ ਲਈ ਹੁਤੀ ਵਿਦਰੋਹੀਆਂ ਦੇ ਉੱਤੇ ਇਲਜ਼ਾਮ ਮੜੇ ਨੇ। ਲਾਲ ਸਾਗਰ ਦੇ ਵਿੱਚ ਜਹਾਜ਼ਾਂ ਦੇ ਉੱਤੇ ਹੋਏ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਦੇ ਵਿੱਚ ਇੱਕ ਹੋਰ ਘਟਨਾ ਜੁੜੀ ਹੈ, ਪਰ ਭਾਰਤ ਦੇ ਜਹਾਜ਼ਾਂ ਦੇ ਉੱਤੇ ਬਾਰ ਬਾਰ ਹਮਲੇ ਹੋ ਰਹੇ ਨੇ। ਭਾਰਤ ਸਰਕਾਰ ਇਸ ਮਾਮਲੇ 'ਚ ਕੁਝ ਖਾਸ ਨਹੀਂ ਕਰ ਪਾ ਰਹੀ ਹੈ। ਕੌਮਾਂਤਰੀ ਪੱਧਰ ਦੇ ਉੱਤੇ ਹਮਲਿਆਂ ਦੇ ਮਾਮਲਿਆਂ ਦੇ ਵਿੱਚ ਭਾਰਤ ਦੀ ਤਾਂ ਕੌਮਾਂਤਰੀ ਨੀਤੀਆਂ ਵੀ ਫੇਲ ਹੋ ਰਹੀਆਂ ਨੇ। ਬਾਅਦ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਮਰਸ਼ੀਅਲ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੇ ਉੱਤੇ ਗਹਿਰੀ ਚਿੰਤਾ ਪ੍ਰਗਟ ਜ਼ਰੂਰ ਕਰ ਦਿੱਤੀ। ਉੱਥੇ ਅਗਲੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ ਇਹ ਔਰ ਭਾਰਤ ਦੇ ਗੁਆਂਢ ਦੇ ਵਿੱਚੋਂ ਇਹ ਖਬਰ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ, ਜਿੱਥੇ ਬਲੋਚਿਸਤਾਨ ਖੇਤਰਫਲ ਦੇ ਹਿਸਾਬ ਦੇ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ, ਬਾਵਜੂਦ ਇਸ ਦੇ ਪਾਕਿਸਤਾਨ ਦੇ ਇਹ ਸਭ ਤੋਂ ਘੱਟ ਆਬਾਦੀ ਵਾਲਾ ਤੇ ਸਭ ਤੋਂ ਘੱਟ ਵਿਕਸਿਤ ਖੇਤਰਾਂ ਦੇ ਵਿੱਚੋਂ ਇੱਕ ਹੈ। ਬਲੋਚਿਸਤਾਨ ਦੀ ਤਰਫ ਤੋਂ ਹੁਣ ਆਉਂਦੀ 11 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਐਲਾਨ ਦਿੱਤਾ ਗਿਆ। ਲੰਮੇ ਸਮੇਂ ਤੋਂ ਬਲੋਚਿਸਤਾਨ ਦੇ ਕੁਝ ਇੱਕ ਜਿਹੜੇ ਵਿਰੋਧੀ ਗੁੱਟ ਨੇ ਉਹ ਬਲੋਚਿਸਤਾਨ ਨੂੰ ਇੱਕ ਅਲੱਗ ਮੁਲਕ ਕਰਾਰ ਦੇਣ ਦੀ ਮੰਗ ਲਗਾਤਾਰ ਕੌਮਾਂਤਰੀ ਪਲੇਟਫਾਰਮਸ ਤੇ ਕਰਦੇ ਰਹੇ ਨੇ। ਇੱਕ ਬਿਆਨ ਦੇ ਵਿੱਚ ਬਲੋਚਿਸਤਾਨ ਗਣਰਾਜ ਨੇ ਬਲੋਚ ਲੋਕਾਂ ਨੂੰ ਇਸ ਦਿਨ ਗਣਤੰਤਰ ਦਿਵਸ ਤੇ ਸੁਤੰਤਰ ਦਿਵਸ ਇਕੱਠਿਆਂ ਮਨਾਉਣ ਦੀ ਅਪੀਲ ਕੀਤੀ ਹੈ। ਅਸਲ 'ਚ ਬਲੋਚ ਲਿਬਰੇਸ਼ਨ ਦੇ ਨੇਤਾ ਮੀਰ ਯਾਰ ਬਲੋਚ ਨੇ ਕਿਹਾ ਹੈ ਕਿ ਬਲੋਚ ਕੌਮ ਨੇ ਲੋਕਾਂ ਨੂੰ ਆਪਣੀਆਂ ਘਰਾਂ, ਮੁਹੱਲਿਆਂ, ਬਾਜ਼ਾਰਾਂ, ਦੁਕਾਨਾਂ ਤੇ ਹੋਰਨਾਂ ਜਨਤਕ ਥਾਵਾਂ ਦੇ ਉੱਤੇ ਸੁਤੰਤਰ ਬਲੋਚਿਸਤਾਨ ਦਾ, ਇੱਕ ਆਜ਼ਾਦ ਬਲੋਚਿਸਤਾਨ ਦਾ ਕੌਮੀ ਝੰਡਾ ਲਹਿਰਾਉਣਾ ਚਾਹੀਦਾ। ਇਸ ਬਲੋਚ ਲਿਬਰੇਸ਼ਨ ਆਰਮੀ ਦੀ ਤਰਫ ਤੋਂ ਬਲੋਚਿਸਤਾਨ ਦਾ ਇੱਕ ਵੱਖਰਾ ਝੰਡਾ ਵੀ ਪਿਛਲੇ ਸਾਲਾਂ ਦੇ ਵਿੱਚ ਜਾਰੀ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਦਾ ਮਕਸਦ ਇਹੀ ਹੋਏਗਾ ਕਿ ਇਸ ਦਿਨ ਨੂੰ ਇਤਿਹਾਸਕ ਤੌਰ ਦੇ ਉੱਤੇ ਆਉਂਦੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ ਕਿ 11 ਅਗਸਤ ਨੂੰ ਬਲੋਚਿਸਤਾਨ ਇੱਕ ਵੱਖਰਾ ਮੁਲਕ ਬਣ ਗਿਆ ਸੀ। ਉੱਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਨੇ। ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਆ ਰਹੀ ਹੈ, ਪਰ ਇਸ ਦਰਮਿਆਨ ਜੰਮੂ ਕਸ਼ਮੀਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੇ ਆਰਟੀਕਲ 370 ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਹੀ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਦਿਆਂ ਹੋਇਆਂ ਆਰਟੀਕਲ 370 ਤੇ 35 ਨੂੰ ਹਟਾ ਦਿੱਤਾ ਸੀ। 5 ਅਗਸਤ ਦੀ ਸ਼ਾਮ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੇ ਆਪ ਨੂੰ ਜ਼ਿੰਦਾ ਦਰਸਾਣਗੇ, ਇਹ ਲੋਕ ਮੁਰਦਾ ਨਹੀਂ ਨੇ। PDP ਤੇ ਸਾਡੀ ਕੌਮ ਨੇ ਰਲ ਕੇ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਧਾਰਾ 370-35A ਜੋ ਕਿ ਸਾਡੇ ਲੋਕਾਂ ਨੂੰ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਲਗਾਈ ਗਈ ਹੈ, ਉਹਨਾਂ ਦੀ ਰਿਹਾਈ ਦੇ ਲਈ ਜਦੋਜਹਿਦ ਕਰਦੇ ਰਹਾਂਗੇ। ਜੇਕਰ ਇਹ ਸਰਕਾਰ ਕਹਿੰਦੀ ਹੈ ਕਿ ਹਾਲਾਤ ਠੀਕ ਹੋ ਗਏ ਨੇ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਫੌਜ ਨੂੰ ਸਿਵਲ ਏਰੀਆ ਦੇ ਵਿੱਚੋਂ ਕੱਢ ਕੇ ਬੈਰਕਾਂ ਦੇ ਵਿੱਚ ਵਾਪਸ ਭੇਜੋ। ਮੁਜ਼ੱਫਰਾਬਾਦ ਤੇ ਰਾਵਲਕੋਟ ਦੇ ਲਈ ਵੀ ਜਿਹੜੇ ਰਸਤੇ ਖੁੱਲ੍ਹੇ ਸੀ ਉਹਨਾਂ ਦੇ ਨਾਲ ਵਪਾਰ ਮੁੜ ਤੋਂ ਸ਼ੁਰੂ ਹੋਣਾ ਚਾਹੀਦਾ। ਖ਼ਬਰ ਏਜੰਸੀ PTI ਤੇ NI ਦੇ ਮੁਤਾਬਕ ਆਰਟੀਕਲ 370 ਨੂੰ ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਪ੍ਰਸ਼ਾਸਨ ਦੀ ਤਰਫ ਤੋਂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਨੂੰ ਇੱਕ ਦਿਨ ਦੇ ਲਈ ਮੁਅੱਤਲ ਕਰਨ ਦਾ ਵੀ ਜਿਹੜਾ ਇੱਕ ਐਲਾਨ ਕਰ ਦਿੱਤਾ ਗਿਆ। ਇਸ ਦਰਮਿਆਨ ਖਬਰਾਂ ਇਹ ਵੀ ਨੇ ਕਿ ਜੰਮੂ ਦੇ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਸਥਿਤ ਦੋਵੇਂ ਬੇਸ ਕੈਂਪਾਂ ਦੇ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ।
ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਜਿੱਥੇ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 13ਵਾਂ ਦਿਨ ਹੈ। ਵਿਰੋਧੀ ਧਿਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੀ ਹੋਈ ਹੈ। ਅੱਜ ਬੁੱਧਵਾਰ ਸਵੇਰ ਵੇਲੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰਨਾਂ ਵਿਰੋਧੀ ਧਿਰ ਦੇ ਮੈਂਬਰਾਂ ਦੀ ਤਰਫ ਤੋਂ ਮਹਾਤਮਾ ਗਾਂਧੀ ਦੀ ਮੂਰਤੀ ਦੇ ਥੱਲੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ। ਰਾਹੁਲ ਗਾਂਧੀ ਨੇ 20 ਜੁਲਾਈ ਨੂੰ CJP ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਾਰਵਾਈ, ਅਯੋਧਿਆ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਕਥਿਤ ਹੇਰਾਫੇਰੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਦੇ ਵਿੱਚ ਮਕਰ ਦੁਆਰ ਤੱਕ ਮਾਰਚ ਵੀ ਕੀਤਾ। ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਤੱਕ ਟਾਲ ਦਿੱਤੀ ਗਈ ਹੈ। ਜਦੋਂ ਲਾਈਵ ਖਬਰਾਂ ਪੜ੍ਹ ਰਹੇ ਹਾਂ ਇਹੀ ਅਪਡੇਟਸ ਸਾਹਮਣੇ ਆਈਆਂ ਨੇ। ਹਾਲਾਂਕਿ ਸੰਸਦ ਦੇ ਇਸ ਮਾਨਸੂਨ ਸੈਸ਼ਨ ਦੇ ਵਿੱਚ ਆਮਦਨ ਬਿੱਲ ਦਾ ਜਿਹੜਾ ਸੋਧ ਬਿੱਲ ਹੈ, ਇਸ ਤੋਂ ਇਲਾਵਾ ਜਨਮ ਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ, MSME ਵਿਕਾਸ ਸੋਧ ਬਿੱਲ, ਵਿਕਸਿਤ ਭਾਰਤ ਸਿੱਖਿਆ ਬਿੱਲ, ਵਿਦੇਸ਼ੀ ਜਿਹੜਾ ਡੋਨੇਸ਼ਨ ਹੈ ਉਸ ਦੇ ਨਾਲ ਜੁੜਿਆ ਹੋਇਆ ਸੋਧ ਬਿੱਲ ਆਦਿ, ਇਹਨਾਂ ਨੂੰ ਹੁਣ ਤੱਕ ਸੰਸਦ ਦੇ ਵਿੱਚ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉਧਰ UP ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ 3ਰਾ ਦਿਨ ਹੈ। ਮੰਗਲਵਾਰ ਦੇ ਦਿਨ ਯੋਗੀ ਸਰਕਾਰ ਨੇ ਆਪਣਾ ਬਜਟ ਵੀ ਪੇਸ਼ ਕੀਤਾ ਸੀ। ਬਜਟ ਦਾ ਆਕਾਰ 5000 ਕਰੋੜ ਰੁਪਏ ਦੱਸਿਆ ਗਿਆ ਹੈ। ਭਾਰੀ ਹੰਗਾਮੇ ਤੇ ਸ਼ੋਰ ਸ਼ਰਾਬੇ ਦੇ ਦਰਮਿਆਨ ਵਿਧਾਨ ਸਭਾ ਦੀ ਕਾਰਵਾਈ ਅੱਜ ਯਾਨੀ ਬੁੱਧਵਾਰ ਦੇ ਦਿਨ ਤੱਕ ਟਾਲ ਦਿੱਤੀ ਗਈ ਸੀ। ਉੱਥੇ ਕੇਂਦਰ ਸਰਕਾਰ ਨੇ ਬੀਤੀ ਕੱਲ ਸੁਪਰੀਮ ਕੋਰਟ ਦੇ ਵਿੱਚ ਨੀਟ UG ਪ੍ਰੀਖਿਆ ਦੇ ਆਡਿਟ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਕੇਂਦਰ ਸਰਕਾਰ ਦੇ ਮੁਤਾਬਕ ਕੌਮੀ ਯੋਗਤਾ ਕੰਮ ਦਾਖਲਾ ਪ੍ਰੀਖਿਆ, ਜਿਹਨੂੰ ਨੀਟ PG ਪ੍ਰੀਖਿਆ ਕਿਹਾ ਜਾ ਰਿਹਾ, ਉਸ ਦੀ ਦਾਖਲਾ ਪ੍ਰਕਿਰਿਆ ਦੇ ਵਿੱਚ ਇੱਕ ਵਿਆਪਕ ਆਡਿਟ ਕਰਵਾਉਣ ਦੇ ਲਈ ਰੂਪ ਰੇਖਾ ਤੈਅ ਕਰ ਲਈ ਗਈ ਹੈ। ਦੱਸ ਦਈਏ ਕਿ ਜਸਟਿਸ PS ਨਰਸਿਮਾ ਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਨੀਟ PG ਪ੍ਰੀਖਿਆ ਦੇ ਵਿੱਚ ਘੱਟੋ ਘੱਟ ਯੋਗਤਾ ਕਟ ਆਫ ਜਿਹੜਾ ਉਹ ਘਟਾਏ ਜਾਣ ਦੀ ਚੁਣੌਤੀਆਂ ਦੇਣ ਵਾਲੀ ਪਟੀਸ਼ਨਾਂ ਦੇ ਉੱਤੇ ਸੁਣਵਾਈ ਕੀਤੀ ਸੀ। ਇਸ ਦਰਮਿਆਨ ਕੇਂਦਰ ਸਰਕਾਰ ਨੇ ਦੱਸਿਆ ਕਿ 23 ਜੁਲਾਈ ਨੂੰ ਨੋਟੀਫਿਕੇਸ਼ਨ ਦੇ ਰਾਹੀਂ 12 ਮੈਂਬਰੀ ਕਮੇਟੀ ਦਾ ਇੱਕ ਗਠਨ ਕਰ ਦਿੱਤਾ ਗਿਆ। ਇਹ ਆਡਿਟ ਕਰਨਗੇ ਤੇ ਨੀਟ ਪ੍ਰੀਖਿਆ ਦੇ ਵਿੱਚ ਖਾਮੀਆਂ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਸਪੁਰਦ ਕਰਨਗੇ। ਉਧਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਮੰਗਲਵਾਰ ਦੇ ਦਿਨ ਪੁਲਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਤੇ ਯੂਥ ਸੰਗਠਨ ਦੇ ਸੈਂਕੜੇ ਵਰਕਰਾਂ ਨੂੰ ਖਿੰਡਾਉਣ ਦੇ ਲਈ ਪਾਣੀ ਦੀਆਂ ਵਾਛੜਾਂ ਛੱਡੀਆਂ। ਦੱਸ ਦਈਏ ਕਿ ਇਸ ਦਰਮਿਆਨ ਪ੍ਰਦਰਸ਼ਨਕਾਰੀ ਹਾਲ ਹੀ ਦੇ ਵਿੱਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਨੂੰ ਲੈ ਕੇ ਜਿਹੜਾ ਵਿਦਿਆਰਥੀਆਂ ਦੇ ਉੱਤੇ ਦਮਨ ਕੀਤਾ ਗਿਆ ਸੀ ਉਸ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਭਾਰਤੀ ਕੌਮੀ ਵਿਦਿਆਰਥੀ ਸੰਗਠਨ ਯਾਨੀ NSUI ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਯਾਨੀ AISF ਤੇ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਝੰਡੇ ਹੇਠ ਵਿਦਿਆਰਥੀਆਂ ਦੀ ਤਰਫ ਤੋਂ ਗਾਂਧੀ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਜਲੂਸ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਇਹ ਪ੍ਰਦਰਸ਼ਨ ਕੀਤੇ ਗਏ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਣੀ ਸੀ, ਖੈਰ ਇਸ ਦਰਮਿਆਨ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਟੋਨੀ ਬਰਕ ਉਹਨਾਂ ਦੀ ਤਰਫ ਤੋਂ ਕੁਝ ਇੱਕ ਬਦਲਾਅ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅੱਜ ਦੇ ਦਿਨ ਅਚਾਨਕ ਇਸ ਪ੍ਰੈਸ ਕਾਨਫਰੰਸ ਨੂੰ ਸਵੇਰ ਵੇਲੇ ਕੈਂਸਲ ਕਰ ਦਿੱਤਾ ਗਿਆ। ਹੁਣ ਇਹ ਵੀਰਵਾਰ ਦੇ ਦਿਨ ਯਾਨੀ ਭਲਕੇ ਸਵੇਰ ਵੇਲੇ ਕੀਤੀ ਜਾਏਗੀ। ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਇਸ ਪ੍ਰੈਸ ਵਾਰਤਾ ਦੇ ਅੰਦਰ ਲੇਬਰ ਸਰਕਾਰ ਦੀ ਤਰਫ ਤੋਂ ਨਵੇਂ ਟੀਚੇ ਜਿਹੜੇ ਨੇ ਉਹ ਮਿੱਥੇ ਜਾਣਗੇ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਸਰਕਾਰ ਕੁਝ ਇੱਕ ਵੀਜ਼ਿਆਂ ਨੂੰ ਲੈ ਕੇ ਆਪਣਾ ਸਖਤੀ ਦਿਖਾਉਣਾ ਚਾਹੁੰਦੀ ਹੈ ਤਾਂ ਕਿ ਆਸਟ੍ਰੇਲੀਆ 'ਚ ਨੈੱਟ ਮਾਈਗ੍ਰੇਸ਼ਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਲਈ ਮਾਪਿਆਂ ਦੇ ਨਾਲ ਜੁੜੇ ਹੋਏ ਵੀਜ਼ੇ ਜਾਂ ਪਾਰਟਨਰ ਵੀਜ਼ੇ ਜਿਹੜੇ ਨੇ ਉਹਨਾਂ ਦੇ ਉੱਤੇ ਸਰਕਾਰ ਦੀ ਤਲਵਾਰ ਚੱਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2027-28 ਵਿੱਤੀ ਵਰ੍ਹੇ ਤੱਕ ਜਾਂਦਿਆਂ ਆਸਟ੍ਰੇਲੀਆ ਸਰਕਾਰ ਸਾਲਾਨਾ ਪ੍ਰਵਾਸ ਦਾਖਲੇ ਨੂੰ 2,25,000 ਤੱਕ ਥੱਲੇ ਲੈ ਕੇ ਆਉਣਾ ਚਾਹੁੰਦੀ ਹੈ, ਜੋ ਕਿ ਇਸ ਵਕਤ 3,70,000 ਤੋਂ ਵਧੇਰੇ ਹੈ। ਔਰ ਇਸ ਦੇ ਲਈ ਫੈਮਿਲੀ ਵੀਜ਼ਾਸ ਦੇ ਉੱਤੇ ਗਾਜ ਡਿੱਗਦੀ ਨਜ਼ਰ ਆ ਰਹੀ ਹੈ। ਪਾਰਟਨਰ ਵੀਜ਼ਾ ਜਾਂ ਪੇਰੈਂਟ ਵੀਜ਼ਾ ਦੇ ਉੱਤੇ ਜੇਕਰ ਇਸ ਤਰੀਕੇ ਦੇ ਨਾਲ ਸਰਕਾਰ ਕੋਈ ਕਟੌਤੀ ਕਰਦੀ ਹੈ ਤਾਂ ਨਾਲ ਦੀ ਨਾਲ ਇਹ ਵੀ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਕਿ ਕੀ ਇਸ ਦੇ ਨਾਲ ਆਸਟ੍ਰੇਲੀਆ ਦੀ ਸਰਕਾਰ ਹਿਊਮਨ ਰਾਈਟਸ ਯਾਨੀ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਦੇ ਉੱਤੇ ਕਿਤੇ ਅਣਗੌਲਾ
ਤਾਂ ਨਹੀਂ ਉਹਨਾਂ ਨੂੰ ਕਰ ਦੇਵੇਗੀ। ਪਿਛਲੇ ਹਫ਼ਤੇ ਟੌਨੀ ਬਰਕ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਪਰਿਵਾਰਾਂ ਨੂੰ ਹਾਲੇ ਤਰਜੀਹ ਨਹੀਂ ਦਿੱਤੀ ਜਾਏਗੀ ਜਿਨ੍ਹਾਂ ਦੇ ਪਾਰਟਨਰ ਆਫਸ਼ੋਰ ਬੈਠੇ ਨੇ ਯਾਨੀ ਵਿਦੇਸ਼ਾਂ 'ਚ ਬੈਠੇ ਨੇ, ਬਲਕਿ ਜਿਹੜੇ ਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਵੀਜ਼ਿਆਂ ਨੂੰ, ਉਹਨਾਂ ਪਾਰਟਨਰ ਵੀਜ਼ਿਆਂ ਨੂੰ ਫਿਲਹਾਲ ਤਰਜੀਹ ਦਿੱਤੀ ਜਾਣੀ ਹੈ। ਲੇਟੈਸਟ ਡਿਪਾਰਟਮੈਂਟਲ ਫਿਗਰ ਦੇ ਮੁਤਾਬਕ 400,000 ਤੋਂ ਵਧੇਰੇ ਲੋਕ ਬ੍ਰਿਜਿੰਗ ਵੀਜ਼ਾ ਦੇ ਉੱਤੇ ਵੀ ਨੇ। ਇਸ ਨੰਬਰ ਦੇ ਵਿੱਚ ਕਟੌਤੀ ਕਰਨਾ ਵੀ ਸਰਕਾਰ ਦਾ ਇੱਕ ਪ੍ਰਮੁੱਖ ਟੀਚਾ ਹੋਏਗਾ। ਉੱਥੇ ਸਾਲ 2026 ਦੇ ਸੈਂਸਸ ਨੂੰ ਹੁਣ ਮਹਿਜ਼ ਹਫ਼ਤਾ ਹੀ ਬਚਿਆ, ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ। ਅਗਲੇ ਮੰਗਲਵਾਰ ਜਿਹੜੀ ਉਹ ਸੈਂਸਸ ਦੀ ਰਾਤ ਹੋਏਗੀ। ਸੈਂਸਸ ਯਾਨੀ ਕਿ ਮਰਦਮਸ਼ੁਮਾਰੀ। ਆਸਟ੍ਰੇਲੀਆ ਦੇ ਵਿੱਚ ਇਸ ਵਾਰ ਸੈਂਸਸ ਦੇ ਅੰਦਰ ਕੁਝ ਇੱਕ ਬਦਲਾਅ ਵੀ ਕੀਤੇ ਗਏ ਨੇ। ਐਲ ਜੀ ਬੀ ਟੀ ਭਾਈਚਾਰੇ ਨੂੰ ਤਰਜੀਹ ਦਿੱਤੀ ਗਈ ਹੈ। ਸੈਂਸਸ 2021 ਦੇ ਵਿੱਚ ਜਿਹੜੇ ਸਵਾਲ ਸੀ ਉਹਨਾਂ ਦੇ ਨਾਲੋਂ ਵੱਖਰੇ ਅਤੇ ਨਵੇਂ ਸਵਾਲ ਜਿਹੜੇ ਨੇ ਉਹ ਜੁੜੇ ਗਏ ਨੇ। ਲੋਕਾਂ ਨੂੰ ਆਪਣੇ ਜਿਹੜਾ ਜੈਂਡਰ ਉਹ ਦੱਸਣ ਲੱਗਿਆ ਮੇਲ, ਫੀਮੇਲ, ਨੋਨ ਬਾਇਨਰੀ ਜਾਂ ਅਦਰ ਟਰਮ ਦੀ ਵੀ ਇੱਕ ਆਪਸ਼ਨ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੈਂਸਸ ਦੀਆਂ ਜਾਣਕਾਰੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਇੱਕ ਨਵੇਂ ਸਵਾਲਾਤ ਖਾਸ ਤੌਰ ਦੇ ਉੱਤੇ ਐਲ ਜੀ ਬੀ ਟੀ ਭਾਈਚਾਰੇ ਤੋਂ ਇਲਾਵਾ ਜਿਹੜੇ ਜੁੜੇ ਗਏ ਨੇ ਉਸ ਨੂੰ ਲੈ ਕੇ ਇਹ ਵੀ ਅਸੀਂ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ, ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਪਹਿਲਾਂ ਹੀ ਇਹ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਇਸ ਸੈਂਸਸ ਦੇ ਵਿੱਚ ਕੁਝ ਇੱਕ ਸਵਾਲ ਪਿਛਲੇ 5 ਸਾਲ ਪਹਿਲਾਂ ਜਿਹੜੇ ਹੋਇਆ ਸੈਂਸਸ ਸੀ ਉਸ ਦੇ ਨਾਲੋਂ ਵਧਾ ਕੇ ਕੀਤੇ ਗਏ ਨੇ। ਭਾਸ਼ਾਵਾਂ ਦੇ ਉੱਤੇ ਵੀ ਥੋੜ੍ਹੇ ਇਤਰਾਜ਼ ਉੱਠ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਭਾਰਤੀ ਲੋਕਾਂ ਦੀ ਤਰਫ ਤੋਂ ਇਹ ਵੀ ਇਤਰਾਜ਼ ਉਠਾਏ ਗਏ ਨੇ ਕਿ ਜਿੱਥੇ ਆਸਟ੍ਰੇਲੀਅਨ ਸੈਂਸਸ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਸਣੇ ਕੁਝ ਇੱਕ ਹੋਰਨਾਂ ਭਾਸ਼ਾਵਾਂ ਦੇ ਲਈ ਇੱਕ ਕੋਲਮ ਦਿੱਤਾ ਗਿਆ, ਉੱਥੇ ਹਿੰਦੀ ਭਾਸ਼ਾ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਟੌਪ 10 ਯਾਨੀ ਸਿਖਰਲੀਆਂ 10 ਭਾਸ਼ਾਵਾਂ ਦੇ ਵਿੱਚੋਂ ਇੱਕ ਹੈ। ਉਸ ਦੇ ਬਾਰੇ ਕੋਈ ਵੀ ਇੱਕ ਵੱਖਰਾ ਕੋਲਮ ਨਹੀਂ ਦਿੱਤਾ ਗਿਆ ਜਾਂ ਉਸ ਭਾਸ਼ਾ ਦਾ ਨਾਮ ਨਹੀਂ ਲਿਖਿਆ ਗਿਆ। ਉਸ ਦੇ ਲਈ ਤੁਸੀਂ ਅਦਰ ਦੇ ਉੱਤੇ ਟਿੱਕ ਕਰਕੇ ਖਾਲੀ ਪਏ ਖਾਨੇ ਦੇ ਵਿੱਚ ਆਪਣੀ ਭਾਸ਼ਾ ਦੇ ਬਾਰੇ ਭਰ ਸਕਦੇ ਹੋ। ਉੱਥੇ NSW ਸਰਕਾਰ ਦੀ ਤਰਫ ਤੋਂ ਹੁਣ ਵੈਸਟਫੀਲਡ ਜਿਹੜਾ ਬੰਡਾਈ ਜੰਕਸ਼ਨ ਦੇ ਵਿੱਚ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਕੋਰੋਨੀਅਲ ਦੀ ਤਰਫ ਤੋਂ ਜਿਹੜੀ ਪੜਤਾਲ ਕੀਤੀ ਗਈ ਸੀ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਲਿਆ ਗਿਆ, ਉਹਨਾਂ ਦੇ ਸਾਰੇ ਮਸ਼ਵਰੇ ਸਲਾਹਾਂ ਨੂੰ ਪ੍ਰਵਾਨ ਕਰ ਲਿਆ ਗਿਆ। ਚੇਤੇ ਕਰਵਾ ਦਈਏ ਕਿ 13 April 2024 ਨੂੰ ਸਿਡਨੀ ਦੇ ਬੰਡਾਈ ਇਲਾਕੇ ਦੇ ਵਿੱਚ ਪੈਂਦੇ ਵੈਸਟਫੀਲਡ ਸ਼ੋਪਿੰਗ ਸੈਂਟਰ ਦੇ ਅੰਦਰ ਜੋਇਲ ਕੌਸ਼ੀ ਨਾਂ ਦੇ ਇੱਕ ਸਿਰਫਿਰੇ ਵਿਅਕਤੀ ਦੀ ਤਰਫ ਤੋਂ 6 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੁਕਸਨ ਚੈਂਗ, ਜੇਡ ਯੰਗ, ਪਿਕੀਰਾ ਡਾਸ਼ੀਆ, ਡਾਨ ਸਿੰਗਲਟਨ, ਐਸ਼ਲੀ ਗੁੱਡ ਅਤੇ ਪਾਕਿਸਤਾਨ ਮੂਲ ਦੇ ਸਿਕਿਉਰਿਟੀ ਗਾਰਡ ਫਰਾਜ਼ ਤਾਹਿਰ, ਇਹਨਾਂ ਦੀ ਮੌਤ ਤੋਂ ਬਾਅਦ ਕੋਰੋਨੀਅਲ ਜਾਂਚ ਪੜਤਾਲ ਬਿਠਾਈ ਗਈ ਸੀ। ਲਗਭਗ ਸਾਲ 2025 ਦੇ ਵਿੱਚ ਕੁਝ ਦਿਨਾਂ ਦੇ ਸਾਲ 2025 ਦੇ ਵਿੱਚ ਇਸ ਕੋਰੋਨੀਅਲ ਦੀ ਤਰਫ ਤੋਂ ਜਿਸ ਦੇ ਵਿੱਚ ਸਟੇਟ ਕੋਰਨਰ ਮੈਜਿਸਟਰੇਟ ਟ੍ਰੈਸਾ ਉਸ ਵਿਲੀਅਮ ਦੀ ਅਗਵਾਈ ਦੇ ਵਿੱਚ ਕੁਝ ਪੜਤਾਲਾਂ ਕੀਤੀਆਂ ਗਈਆਂ ਸੀ। ਉਹਨਾਂ ਨੇ 23 ਮਸ਼ਵਰੇ 23 ਸਲਾਹਾਂ ਸਰਕਾਰ ਨੂੰ ਦਿੱਤੀਆਂ ਨੇ, ਸੂਬਾਈ ਸਰਕਾਰ ਨੂੰ। ਇਸ ਦੇ ਵਿੱਚ ਇਹ ਵੀ ਸਲਾਹ ਇੱਕ ਦਿੱਤੀ ਗਈ ਹੈ ਐਂਬੂਲੈਂਸ NSW ਅਤੇ NSW ਦੇ ਪੁਲਿਸ ਕਮਿਸ਼ਨਰ ਨੂੰ ਕਿ ਉਹਨਾਂ ਨੂੰ ਵੀ ਆਪਣੇ ਢਾਂਚੇ ਦੇ ਵਿੱਚ ਬਦਲਾਅ ਕਰਨਾ ਹੋਏਗਾ ਜਦੋਂ ਇਸ ਕਿਸਮ ਦਾ ਕੋਈ ਹਮਲਾ ਹੁੰਦਾ ਹੈ, ਤਾਂ ਕਿ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਜਿਹੜੇ ਐਮਰਜੈਂਸੀ ਮਹਿਕਮੇ ਨੇ ਉਹਨਾਂ ਨੂੰ ਇਕੱਠਿਆਂ ਇੱਕ ਥਾਂ ਦੇ ਉੱਤੇ ਪਹੁੰਚਣਾ ਹੁੰਦਾ। ਹਾਲਾਂਕਿ ਇਸ ਦੇ ਬਾਰੇ ਕੋਰਨੀਅਲ ਦੀ ਤਰਫ ਤੋਂ ਜਿਹੜੀਆਂ ਅਲੱਗ ਅਲੱਗ ਸਲਾਹਾਂ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ NSW ਸਰਕਾਰ ਨੇ ਕੁਇਨਜ਼ਲੈਂਡ ਦੀ ਤਰਜ਼ ਦੇ ਉੱਤੇ ਕੁਝ ਇੱਕ ਜਿਹੜੇ ਸਾਈਕੈਟਰਿਸਟ ਨੇ ਉਹਨਾਂ ਨੂੰ ਉਹਨਾਂ ਦੇ ਤੋਂ ਜਿਹੜਾ ਕੁਝ ਇੱਕ ਲੋਕ ਜਿਨ੍ਹਾਂ ਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਦੱਸਿਆ ਗਿਆ ਸੀ ਉਹਨਾਂ ਦੇ ਦੁਆਰਾ ਰਿਪੋਰਟਾਂ ਸਰਕਾਰ ਤੱਕ ਪਹੁੰਚਾਉਣੀਆਂ ਲਾਜ਼ਮੀ ਕਰਨ ਦਾ ਇੱਕ ਸਲਾਹ ਜਾਂ ਇੱਕ ਮਸ਼ਵਰਾ ਜਿਹੜਾ ਉਹ ਪ੍ਰਵਾਨ ਕਰ ਲਿਆ। ਦੱਸ ਦਈਏ ਕਿ ਜੋਇਲ ਫੌਚੀ ਦੀ ਵੀ ਇਹੀ ਸ਼ਿਕਾਇਤ ਸਾਹਮਣੇ ਆਈ ਸੀ ਕਿ ਉਹ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਸੀ, ਬਾਅਦ ਦੇ ਵਿੱਚ ਇਸੇ ਕਰਕੇ ਉਸਨੇ ਇਹ ਹਮਲਾ ਕੀਤਾ। ਹਾਲਾਂਕਿ ਹੁਣ ਸਰਕਾਰ ਦਾ ਕਹਿਣਾ ਕਿ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਵਿਅਕਤੀਆਂ ਦੀ ਸੂਚੀ ਜਿਹੜੀ ਉਹ ਤਿਆਰ ਕੀਤੀ ਜਾਏਗੀ। ਉੱਥੇ ਹੀ NSW ਹੈਲਥ ਮਹਿਕਮੇ ਦੇ ਨਾਲ ਰਲ ਕੇ ਮੈਂਟਲ ਹੈਲਥ ਦੇ ਲਈ ਜਿਹੜੇ ਆਊਟਰੀਚ ਸਰਵਿਸਿਜ ਨੇ ਉਹਨਾਂ ਨੂੰ ਵਧਾਇਆ ਜਾਏਗਾ। ਇਸ ਮਾਮਲੇ ਦੇ ਵਿੱਚ ਇੱਕ ਮਾਡਲ ਵੀ ਤਿਆਰ ਕੀਤਾ ਜਾਏਗਾ ਤਾਂ ਕਿ ਕਿਸੇ ਫਿਊਚਰ ਦੇ ਵਿੱਚ ਕਿਸੇ ਵੀ ਘਟਨਾ ਦੇ ਨਾਲ ਨਜਿੱਠਣ ਦੇ ਲਈ ਬੰਡਾਈ ਹਮਲੇ ਦੇ ਮਾਡਲ ਦੇ ਉੱਤੇ ਧਿਆਨ ਦਿੱਤਾ ਜਾਵੇ, ਯਾਨੀ ਕਿ ਇੱਕ ਕਿਸਮ ਦਾ ਫਰੇਮਵਰਕ, ਇੱਕ ਐਸਾ ਖਾਕਾ ਜਿਹੜਾ ਉਸਦੇ ਉਸਨੂੰ ਤਵੱਜੋ ਦਿੱਤੀ ਜਾਏਗੀ।
ਚੌਥੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਪਰ ਜਾਣ ਤੋਂ ਪਹਿਲਾਂ ਬਾਲੀਵੁੱਡ ਦੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਦੱਸ ਦਈਏ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ ਦਾ ਦੇਹਾਂਤ ਮੰਗਲਵਾਰ ਦੇ ਦਿਨ ਮੁੰਬਈ ਦੇ ਵਿੱਚ ਹੋਇਆ, ਜਿੱਥੇ ਪ੍ਰਦੀਪ ਰਾਵਤ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ। ਪ੍ਰਦੀਪ ਰਾਵਤ ਨੇ ਗਜ਼ਨੀ, ਲਗਾਨ ਵਰਗੀਆਂ ਫਿਲਮਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਸੀ। BR ਚੋਪੜਾ ਦੇ ਮਸ਼ਹੂਰ ਸੀਰੀਅਲ ਮਹਾਭਾਰਤ ਦੇ ਵਿੱਚ ਉਹਨਾਂ ਨੇ ਅਸ਼ਵਤਾਮਾ ਦੀ ਭੂਮਿਕਾ ਵੀ ਨਿਭਾਈ ਸੀ। ਲਗਾਨ ਫਿਲਮ ਦੇ ਵਿੱਚ ਕੋਸਟਾਰ ਯਸ਼ਪਾਲ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਦੋਸਤ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਆਧਾਰ ਦੇ ਉੱਤੇ ਇਸੇ ਤਰਜ਼ ਦੇ ਨਾਲ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1674।

ਨਵੇਂ ਗਾਣਿਆਂ ਨੂੰ ਹੁਣ ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਹਾਂ। ਉਸ ਤੋਂ ਬਾਅਦ ਕੁਝ ਪੁਰਾਣੇ ਗਾਣੇ ਚੱਲਣਗੇ ਸ਼ਾਮ ਦੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਜਦੋਂ ਆਰ ਜੇ ਮਨਤੇਜ ਸਾਡੇ ਨਾਲ ਹੋਣਗੇ ਸਟੂਡੀਓ ਚ ਹਾਜ਼ਰ। ਫਿਲਹਾਲ ਉਦੋਂ ਤੱਕ ਦੇ ਲਈ ਕੁਝ ਨਵੇਂ ਗਾਣੇ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ

0: ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇੱਕ ਚੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
7: ਹਾਂਜੀ ਰੇਡੀਓ।
8: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੁੱਲ ਦੇ ਲੰਘ ਜਾਂਦੇ ਨੇ।
1: ਕਹਾਣੀ ਕਣਕਾਂ ਦੇ ਓਲੇ,
9: ਹਰ

ਚਾਹੀਦੀ ਹੈ ਭਰਾਵਾ, ਤੈਨੂੰ ਪੈਸੇ ਪੂਹੇ ਦੇਣ ਵਾਲੀ ਤੇ ਓਹੋ ਰੇਡੀਓ। ਹਾਂਜੀ 1674 ਐਮ ਤੇ ਅੱਜ ਪ੍ਰੋਗਰਾਮ ਸ਼ਾਮ ਨੂੰ ਇੱਕ ਖਬਰ ਬੜੀ ਬੇਕਾਰ ਹੈ ਲੈ ਕੇ ਆ ਰਹੇ ਹਾਂ ਤੇ ਆਰ ਜੇ ਮਨਤੇਜ ਸਾਡੇ ਨਾਲ ਸਟੂਡੀਓ 'ਚ ਹੋਣਗੇ ਔਰ ਅੱਜ ਦੇ ਦਿਨ ਤੁਹਾਨੂੰ ਵੱਖਰੇ ਗਾਣੇ ਤੇ ਵੱਖਰੀਆਂ ਖਬਰਾਂ ਦੇ ਨਾਲ ਔਰ ਥੋੜ੍ਹਾ ਜਿਹਾ ਹਲਕੇ ਫੁਲਕੇ ਅੰਦਾਜ਼ ਦਾ ਉਹ ਪ੍ਰੋਗਰਾਮ ਹੁੰਦਾ। ਆ ਜਾਇਓ ਫਿਰ, ਸੀਰੀਅਸ ਖਬਰਾਂ ਨਹੀਂ ਹੈਗੀਆਂ।

ਇੱਕ ਟੈਕਨੀਕਲ ਡਿਲੇ ਦੇ ਚੱਲਦੇ ਆ, ਅਸੀਂ 5-7 ਮਿੰਟ ਸ਼ਾਇਦ ਲੇਟ ਹੋਵਾਂਗੇ, ਪਰ ਗਾਣਿਆਂ ਦੇ ਨਾਲ ਤੁਸੀਂ ਸੁਣਦੇ ਰਹੋ, ਤੁਹਾਨੂੰ ਕੋਈ ਡਿਲੇ ਨਹੀਂ ਹੋਏਗਾ। ਬਾ ਅਗਲੇ ਗਾਣੇ ਸੁਣੋ ਤੇ ਫਿਰ ਬੜੀ ਜਲਦੀ ਸ਼ੁਰੂ ਕਰਦੇ ਆ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ।

0: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਚੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ
2: ਜੁਗਾੜ
3: ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
0: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।

0: देखो कि कुछ आ गया वैसे ਤੁਹਾਨੂੰ ਆਵਾਜ਼ ਆ ਰਹੀ ਹੈ ਠੀਕ
1: ਮੈਨੂੰ ਤੁਹਾਡੀ ਤੇ ਆ ਰਹੀ ਹੈ ਤੁਹਾਨੂੰ ਆਪਣੀ ਆ ਰਹੀ ਹੈ
0: ਮੈਨੂੰ ਆ ਰਹੀ ਹੈ ਮੈਨੂੰ ਲੱਗਦਾ ਕਿਤੇ ਕਿਤੇ ਕੋਈ ਗੜਬੜ ਗੁੜਬੜ
1: ਕੁਛ ਨਾ ਕੁਛ ਤਾਂ ਉਹ ਜਿਹੜਾ ਕੀ ਕਹਿੰਦਾ ਹੁੰਦਾ ਕੁਛ ਨਾ ਕੁਛ ਤਾਂ ਗੜਬੜਾ ਦਇਆ ਇੱਥੇ ਤਾਂ ਦਰਵਾਜ਼ਾ ਵੀ ਨੀ ਤੋੜ ਸਕਦੇ ਭਾਜੀ ਹੈ ਕਿਤੇ ਤਾਰਾਂ ਹੀ ਗੁਜਲਾਂ ਠੀਕ ਕਰ ਸਕਦੇ ਆ ਕਦੀ ਅਪ ਐਂਡ ਡਾਊਨ
0: ਮੈਨੂੰ ਲੱਗਦਾ ਦਰਵਾਜ਼ਾ ਹੀ ਤੋੜਿਆ ਇਹ ਜਿਹੜੀ ਗੱਲਬਾਤ ਠੀਕ ਨੀ
1: ਅੱਛਾ ਨਹੀਂ ਨਹੀਂ ਆਪਾਂ ਲਿਸਨਰਸ ਨੂੰ ਵੀ ਪੁੱਛਦੇ ਵੀ ਜੇ ਤੁਹਾਨੂੰ ਸਾਡੀ ਆਵਾਜ਼ ਆ ਰਹੀ ਆ ਤੇ ਫਿਰ ਤੇ ਪਿਆਰ ਨਾਲ ਸਾਡਾ ਸ਼ੋਅ ਸੁਣਨਾ ਜੇ ਨਹੀਂ ਆ ਰਹੀ ਤਾਂ ਸਾਨੂੰ ਮੈਸੇਜ ਕਰੋ
0: ਨਹੀਂ ਫਿਰ ਅਸੀਂ ਕੰਨਾਂ ਤੋਂ ਲਾ ਕੇ ਗੱਲ ਕਰੀਏ
1: ਨਹੀਂ ਨਹੀਂ ਕੱਲ ਤੇ ਲਾ ਕੇ ਗੱਲ ਕਰੀਏ ਇੱਕ ਦੂਜੇ ਤੇ
0: ਹਾਂ ਭਾਜੀ ਸੁਣ ਲਿਆ ਕੰਨਾਂ ਤੇ ਲਾ ਕੇ
1: ਲਾ ਕੇ ਹਾਂ ਇਹਨਾਂ ਨੂੰ ਆਹ ਜਿਹੜੇ ਗੁਲਟੇ ਜੇ ਲਏ ਆ
0: facebook.com/HanjiSydney ਦੇ ਉੱਤੇ ਕਿ ਆਵਾਜ਼ ਤੁਹਾਨੂੰ ਠੀਕ ਆ ਰਹੀ ਹੈ ਕਿਉਂਕਿ ਸਾਡੀ ਆਵਾਜ਼ ਵਧੀਆ ਨਹੀਂ ਆ
1: ਅਸੀਂ ਲਾਗੇ ਲਾਗੇ ਬੈਠੇ ਹਾਂ ਹਲੇ ਡੇਢ ਕੁ ਮੀਟਰ ਦੀ ਦੂਰੀ ਤੇ ਪਰ ਸਾਨੂੰ ਸਾਡੀ ਆਵਾਜ਼ ਕਹਿੰਦੇ ਵੀ ਨਹੀਂ ਅੱਜ ਵਧੀਆ ਨਹੀਂ ਆ ਰਹੀ ਪਰ ਅਸੀਂ ਥੋੜੀਆਂ ਬਹੁਤ ਚੀਜ਼ਾਂ ਕੀਤੀਆਂ ਸੀ ਪਰ ਤੁਹਾਨੂੰ ਪਤਾ ਫਿਰ ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈਗੇ ਆ ਇਸ ਕਰਕੇ ਮੈਂ ਅਸੀਂ ਬਾਅਦ ਚੋਂ ਕਰਾਂਗੇ ਇਹਨੂੰ
0: ਨਹੀਂ ਨਹੀਂ ਕਾਫੀ ਕੁਛ ਕਰਨ ਦੇ ਬਾਵਜੂਦ ਵੀ ਇਹ ਬਾਤ ਬਣੀ ਨਹੀਂ ਹੈ ਦਇਆ
1: ਹਾਂ ਤੋ ਅਬ ਆਪਨੇ ਹਮੇਂ ਬਤਾਨਾ ਹੈ ਅਗਰ ਆਪਕੋ ਆਵਾਜ਼ ਅੱਛੀ ਅੱਛੀ ਸੁਣਾਈ ਦੇ ਰਹੀ ਹੈ ਤੋ ਹਮ ਆਪਣਾ ਸਾਰ ਲੇਂਗੇ ਹਮ ਤੋ ਆਪਣਾ ਕੋਈ ਨਹੀਂ ਕਰ ਲੇਂਗੇ ਲੇਕਿਨ ਆਪਕੋ ਆਵਾਜ਼ ਅੱਛੀ ਆਨੀ ਚਾਹੀਏ ਭਾਜੀ ਜਿਹੜਾ ਉਹ ਲਾਲ ਲਾਲ ਜੋ ਬਲਬ ਹੈ ਉਹ ਵੀ ਜਗ ਰਿਹਾ ਹੈ ਉਹ ਜੋ ਮੇਰੇ ਸਵਿੱਚ ਵਾਲਾ ਜੋ ਆਪ ਕਹਤੇ ਹੈ ਨਾ
0: ਉਹਦੇ ਤੁਸੀਂ ਚਿੰਤਾ ਛੱਡੋ ਤੁਸੀਂ ਹਾਲ ਚਾਲ ਦੱਸੋ
1: ਉਹ ਬਾਬਾ ਹਿੰਦੀ ਚ ਬੋਲਣ ਲੱਗ ਪਿਆ ਹਾਲ ਚਾਲ ਬਹੁਤ ਵਧੀਆ ਜੀ ਆਪਣਾ ਮੈਂ ਕਹਿੰਦਾ ਅੱਜ ਟਾਈਮ ਦਾ ਪਤਾ ਹੀ ਨਹੀਂ ਲੱਗਾ ਕਿੱਦਾਂ ਕਿੱਦਾਂ ਕਿੱਦਾਂ 5 ਵਜੇ ਆ ਤੇ ਮੈਂ ਆਖਿਆ 5 ਵਜੇ ਤੇ ਅਸੀਂ ਤੇ ਰੇਡੀਓ ਵੀ ਜਾਣਾ ਹੁੰਦਾ ਫਿਰ ਮੈਂ ਫੜੀ ਉੱਥੋਂ ਟ੍ਰੇਨ ਅੱਜ 5 ਵਜੇ ਟ੍ਰੇਨ ਤੇ ਆਇਆ ਪਲਾਟਾ ਚੋ ਆਪਣੀ ਟ੍ਰੇਨ ਕੱਢੀ ਆ ਤੇ ਉਹ ਮੈਂ ਨਹੀਂ ਅੱਜ ਟ੍ਰੇਨ ਤੇ ਆਇਆ ਇੱਥੋਂ ਬਲੈਕ ਪਰ ਇਹ ਵਧੀਆ ਤੁਸੀਂ ਜਗ੍ਹਾ ਤੇ ਰੱਖਿਆ ਆਰਾਮ ਨਾਲ ਬੰਦਾ ਸਟੇਸ਼ਨ ਤੇ ਆ ਕੇ 5 ਮਿੰਟਾਂ ਇੱਥੇ ਆ ਜਾਂਦਾ
0: 2 ਮਿੰਟ ਚ
1: ਇਹ ਬਹੁਤ ਵਧੀਆ ਲਈ ਤਾਂ ਕਿੱਥੇ
0: ਤੁਸੀਂ ਭੱਜ ਕੇ ਆਓ 2 ਮਿੰਟ ਚ ਆ ਜਾਣਗੇ
1: ਭੱਜ ਕੇ ਜੇ ਮੈਂ ਕਹਿੰਦਾ ਭੱਜ ਕੇ ਤੇ ਫਿਰ ਮੈਂ ਤੁਹਾਨੂੰ ਪਤਾ ਹੀ ਹੈ ਫਿਰ ਹੈ ਪਰ ਬਈ ਇੱਥੇ ਪਟੜੀਆਂ ਤੇ ਨੀ ਭੱਜ ਸਕਦੇ ਇੰਡੀਆ ਤੇ ਭੱਜ ਭੁੱਜ ਲੈਂਦੇ ਹੁੰਦੇ ਆ ਇੱਥੇ ਨੀ ਨਾ ਹੈਗਾ ਏਦਾਂ
0: ਪਟੜੀਆਂ ਤੇ ਤੁਸੀਂ ਭੱਜ ਤਾਂ ਲਓਗੇ ਪਰ ਸੱਜਾ ਹਿੱਸਾ ਇੱਧਰ ਨੂੰ ਬਲੈਕ ਟਾਊਨ ਜਾਊਗਾ ਖੱਬਾ ਹਿੱਸਾ ਪੈਂਦੇ ਤੈਨੂੰ ਜਾਊਗਾ
1: ਅੱਛਾ ਟ੍ਰੇਨਾਂ ਤੋਂ ਗੱਲ ਆਈ ਭਾਜੀ ਜਦੋਂ ਮੈਂ ਦੁਬਈ ਰਹਿੰਦਾ ਸੀ ਨਾ ਇੱਥੇ ਤੇ ਫਿਰ ਵੀ ਆਪਣੀਆਂ ਟ੍ਰੇਨ ਜਿਹੜੀ ਹੈ ਨਾ ਫਿਰ ਵੀ ਆਪਾਂ ਪਟੜੀ ਦੇਖਦੇ ਹਾਂ ਜਾਂ ਕਿੱਦਾਂ ਪਰ ਉੱਥੇ ਤੇ ਬਿਲਕੁਲ ਕਵਰ ਉੱਥੇ ਆਪਾਂ ਮਤਲਬ ਬਿਲਕੁਲ ਨਹੀਂ ਜਾ ਸਕਦੇ ਮੈਂ ਆਖਿਆ ਕਿਆ ਬਾਤ ਆ ਕਿੰਨੀ ਟੈਕਨੋਲੋਜੀ
0: ਦੁਬਈ ਤੋਂ ਪਹਿਲੇ ਯਾਦ ਆਇਆ ਕੱਲ ਫੇਰ ਅਟੈਕ ਹੋ ਗਿਆ ਉੱਥੇ
1: ਤੁਹਾਡਾ ਉਹ ਚਿੱਤਾ ਮੈਂ ਤੇ ਇਹ ਮੇਰੇ ਤੋਂ ਬਾਅਦ ਹੀ ਪੈਦਾ ਹੋਇਆ ਉੱਥੇ
0: ਨਹੀਂ ਇਹ ਵੀ ਉੱਥੇ ਦੀ
1: ਅਲ ਜਜ਼ੀਰਾ ਅਲ ਨਹੀਂ
0: ਅਲ ਜਜ਼ੀਰਾ ਤਾਂ ਟੀਵੀ ਚੈਨਲ
1: ਦੁਬਈ
0: ਦੇ ਲਾਗੇ ਹੀ ਹੈ ਕੋਈ ਸ਼ਹਿਰ ਇਹ
1: ਯਾਰ ਤੁਸੀਂ ਸੱਚੀ ਅਲਜਬਾਈ ਕਹਿ ਰਹੇ ਹੋ ਜਾਂ ਕੁਝ ਹੋਰ ਹੀ
0: ਨਹੀਂ
1: ਅਲਕੁਈਨ ਹੈ ਅਲਕੂਜ਼ ਹੈ
0: ਮੈਂ ਪਤਾ ਕਰ
1: ਉੱਥੇ 4-5 ਹੁੰਦੇ ਸਾਰੇ ਅਲ ਤੋਂ ਹੀ ਹੈ ਤੇ ਹੋਰ
0: ਹੁੰਦੇ ਸਾਰੇ ਅਲ ਤੋਂ ਹੀ
1: ਪਈ ਸਾਰਿਆਂ ਦੀ ਅਲ ਹੀ ਹੋਈ ਹੈ ਮੇਰੇ ਇੱਥੇ ਖਲ ਪਈ ਆਏ ਹੋਏ ਅੱਛਾ ਖਲ ਨਹੀਂ ਉੱਥੇ ਖਲੀ ਹੁੰਦੀ ਹੈ ਹਾਂ ਤੇ ਅੱਛਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 5 ਵਜ ਗਏ ਆ ਤੇ ਆਪਾਂ 5 ਤੋਂ ਵੀ ਉੱਤੇ ਟਪਾਤਾ ਟਾਈਮ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲੀ ਨਹੀਂ ਹੈ
0: ਤੇ
1: ਖਬਰ ਭਾਜੀ ਜਦੋਂ ਤੁਸੀਂ ਬੋਲਦੇ ਹੋ ਨਾ ਖਬਰ ਬੜੀ ਬੇਕਾਰ ਨਾਲ ਨਾ ਹੈ ਨੀ ਲਾਇਆ ਕਰੋ ਹੈ ਨਾ ਥੋੜੀ ਜਿਹੀ ਜ਼ਿਆਦਾ ਇੱਜ਼ਤ ਵੱਧ ਜਾਂਦੀ ਹੈ
0: ਖਬਰ ਬੜੀ ਬੇਕਾਰ ਹੈ ਕਹਿੰਦੇ
1: ਇਹ ਹਾਂ ਖਬਰ ਬੜੀ ਬੇਕਾਰ ਹੈ ਹੈ ਚਲੋ ਠੀਕ ਹੈ ਅੱਜ ਪਰ ਆਪਣੀ
0: ਜਿਵੇਂ ਆਪਾਂ ਹੁਣ ਮਤਲਬ ਲਿਖਤੀ ਚ ਨਹੀਂ ਹੁੰਦਾ ਕੰਮ ਬੋਲਣ ਚ ਤਾਂ ਇਹੀ ਹੁੰਦਾ
1: ਹਾਂ ਤੇ ਆਪਾਂ ਨੇ ਨੀ ਸ਼ੁਰੂ ਹੋ ਗਿਆ ਜੀ ਕੰਮ ਸਾਡਾ ਖਬਰਾਂ ਦਾ ਸਿਲਸਿਲਾ ਤੇ ਵਧੀਆ ਵਧੀਆ ਖਬਰਾਂ ਹੋਣਗੀਆਂ ਪਹਿਲਾਂ ਤੁਸੀਂ ਦੱਸੋ ਹਾਲ ਚਾਲ
0: ਗਰੰਟੀ ਨਾ ਲਿਆ ਕਰੋ
1: ਕਿਉਂਕਿ ਖਬਰਾਂ ਤੁਸੀਂ ਲੱਭਣੀਆਂ ਹੁੰਦੀਆਂ ਪੂਰਾ ਕਾਪੀ ਚ ਦੱਸਿਆ ਉਹਨਾਂ ਨੇ ਆਇਆ ਕਰਕੇ ਐ ਬਿਲਕੁਲ ਹੋ ਗਿਆ ਟੇਢਾ ਐ ਫਿਰ
0: ਸਿੱਧਾ ਹੋਇਆ
1: ਫਿਰ ਸਿੱਧਾ ਹੋ ਗਿਆ ਤੇ ਉਹ ਸਾਰੇ
0: ਉਹਦੇ ਚ ਸੱਟਾ ਪਤਾ ਕਿਹਨਾਂ ਦੇ ਵੱਜੀਆਂ ਜਿਹਨਾਂ ਨੂੰ ਕਹਿੰਦੇ ਹੁੰਦੇ ਆ ਵੀ ਅਸੀਂ ਲੈਂਡ ਕਰਨ ਵਾਲੇ ਬੈਲਟ ਲਗਾ ਲਓ ਬੈਲਟ ਲਗਾ ਲਓ ਜਿਹਨਾਂ ਨੇ ਨਹੀਂ ਸੀ ਲਗਾਈ ਨਾ ਚੌੜੇ ਹੋ ਰਹੇ ਸੀ ਉਹਨਾਂ ਦੇ ਸਾਰਿਆਂ ਦੇ ਸੱਟਾ ਵੱਜੀਆਂ
1: ਪਰ
0: ਉਹਨਾਂ ਨੂੰ ਬਚਾਉਣ ਦੇ ਚੱਕਰ ਚ ਬੇਚਾਰੇ ਕਰੂ ਮੈਂਬਰ ਕੁੜੀਆਂ ਜਿਹੜੀਆਂ ਉੱਠ ਕੇ ਕਹੀ ਜਾਂਦੀਆਂ ਹੁੰਦੀਆਂ ਬੈਲਟ ਲਾਓ ਸਰ ਉਹ ਵੀ ਬੇਚਾਰੀਆਂ ਉਹਨਾਂ ਦੇ ਵੀ ਵਜੀ,
1: ਭਲੇ ਮੇਰੇ ਖਿਆਲ ਨਾਲ ਇਹ ਤਾਂ ਮਤਲਬ ਲੈਂਡਿੰਗ ਦੇ ਟਾਈਮ ਨਹੀਂ ਹੋਇਆ ਵੈਸੇ
0: ਇਹ। ਉਹ ਕਹਿੰਦੇ ਇੱਕ ਤਾਂ ਇਹ ਜਿਹੜਾ ਦੇਖੋ ਦੁਨੀਆਂ ਚ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਏਅਰ ਐਕਸੀਡੈਂਟਸ ਹੋਏ ਨੇ ਜਿਨ੍ਹਾਂ ਨੂੰ ਤਾਂ ਸਟ੍ਰਾਈਕ ਸਟ੍ਰੂਈਕ ਕੀਤੀ ਆ ਉਹ ਨੀ,
1: ਅੱਛਾ ਜਿਹੜੇ
0: ਮਿਜ਼ਾਈਲ ਵੱਜੀ ਆ ਜਿਹੜਾ ਸੀਗਾ ਗਾਇਬ ਹੀ ਹੋ ਗਿਆ ਉਹ ਨੀ, ਪਰ ਜਿੰਨੇ ਵੀ ਐਕਸੀਡੈਂਟਸ ਹੁੰਦੇ ਨੇ ਜਹਾਜ਼ਾਂ ਦੇ ਉਹ ਯਾਦ ਰੱਖਿਓ ਕਦੇ ਵੀ, ਮੈਂ ਤਾਂ ਹਮੇਸ਼ਾ ਦੁਆਵਾਂ ਹੀ ਦੋ ਵੇਲੇ ਪੜ੍ਹਦਾ, ਨਮਾਜ਼ ਹੀ ਦੋ ਵੇਲੇ ਪੜ੍ਹਦਾ। ਇੱਕ ਤਾਂ ਜਹਾਜ਼ ਜਦੋਂ ਟੇਕ ਆਫ ਕਰਦਾ
1: ਉੱਡਣ ਵੇਲੇ,
0: ਹਾਂ ਇੱਕ ਤਾਂ ਉਹ ਪਹਿਲੇ 2000 ਕਿਲੋਮੀਟਰ ਜਿਹੜਾ ਹੈਗਾ ਜੇ ਉਹ ਠੀਕ ਰਹਿ ਗਿਆ ਤਾਂ ਉਹ ਠੀਕ ਹੈ,
1: ਠੀਕ ਹੈ
0: ਫੇਰ ਨੀ ਕੋਈ ਚੱਕਰ ਹੈਗਾ। ਇੱਕ ਵਾਰ ਜਦੋਂ ਐ ਉੱਤੇ ਚਲਾ ਗਿਆ ਤੇ ਫੇਰ ਇੱਥੇ ਚਲਾ ਗਿਆ ਤੇ ਫੇਰ ਸਟੇਬਲ,
1: ਜਦੋਂ ਇੱਕ ਵਾਰੀ ਪੂਰਾ ਆਪਣਾ
0: ਨੋਰਮਲ ਚਲਾ ਗਿਆ ਫੇਰ ਨੀ ਕੋਈ ਪ੍ਰੋਬਲਮ, ਫੇਰ ਟਰਬੂਲੈਂਸ ਘੱਟ ਹੀ, ਮਤਲਬ ਟਰਬੂਲੈਂਸ ਆਵੇ ਤਾਂ ਆਵੇ ਪਰ ਜਹਾਜ਼ ਫੇਰ ਕ੍ਰੈਸ਼ ਨਹੀਂ ਕਰ ਸਕਦਾ,
1: ਠੀਕ ਹੈ।
0: ਦੂਜਾ ਜਦੋਂ ਲੈਂਡ ਕਰਨ ਲੱਗਦਾ, ਲੈਂਡ ਕਰਨ ਦੇ ਉਹੀ ਆਖਰੀ ਜਿਹੜੇ 100 ਕਿਲੋਮੀਟਰ 200 ਕਿਲੋਮੀਟਰ ਜਿਹੜੇ ਹੁੰਦੇ ਨੇ ਉਹ ਜਦੋਂ ਥੱਲੇ ਜਾਣ ਲੱਗਦਾ ਹੈਗਾ ਤਾਂ ਉਦੋਂ,
1: ਯਾਨੀ ਕਿ ਫਿਲਮ ਦਾ ਫਸਟ ਪਾਰਟ ਤੇ ਐਂਡ ਪਾਰਟ ਹੀ ਸਹੀ ਹੋਣਾ ਚਾਹੀਦਾ, ਬਾਕੀ ਭਾਵੇਂ ਜੋ ਮਰਜ਼ੀ ਵਿੱਚ ਕਰਾ ਲਓ।
0: ਵਿਚਾਲੇ ਟਰਬੂਲੈਂਸ ਜਹਾਜ਼ ਚੱਲ ਜਾਂਦੇ ਨੇ, ਜਹਾਜ਼ਾਂ ਨੂੰ ਤਿਆਰੀ ਇਸ ਕਰਕੇ ਕੀਤਾ ਹੁੰਦਾ ਵੀ ਉਹ ਟਰਬੂਲੈਂਸ ਚੱਲ ਲੈਣ, ਜਿਹੜੇ ਵੱਡੇ ਏਅਰ ਕੈਰੀਅਰਸ ਹੁੰਦੇ ਨੇ
1: ਬਿਲਕੁਲ ਬਿਲਕੁਲ,
0: ਉਹਨਾਂ ਨੂੰ ਵੱਡੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਕਿਤੋਂ ਇੱਥੋਂ ਜਾ ਰਹੇ ਨੇ ਬੱਦਲ ਆ ਗਏ ਮੀਂਹ ਪੈ ਰਿਹਾ ਗਰਜ ਹੋ ਰਹੀ ਹੈ, ਇਹ ਚੀਜ਼ਾਂ ਚੱਲ ਲੈਂਦੇ ਨੇ, ਸਿਰਫ ਟੇਕ ਆਫ ਔਰ ਲੈਂਡਿੰਗ ਵੇਲੇ ਦੀ ਪ੍ਰੋਬਲਮ ਹੈ।
1: ਔਰ ਫੀਲਿੰਗ ਵੀ ਉਦੋਂ ਹੀ ਜ਼ਿਆਦਾ ਸਾਨੂੰ ਡਰਦੀ ਹੁੰਦੀ ਹੈ ਜਦੋਂ ਦਾਂ ਇੱਕਦਮ ਐ ਚੜਦਾ ਵਾ।
0: ਤੁਸੀਂ ਉਹ ਦੇਖੋ ਗੁਜਰਾਤ ਵਾਲਾ ਜਿਹੜਾ ਸੀਗਾ, ਜਿਹੜਾ ਗੁਜਰਾਤ ਦੇ ਵਿੱਚ ਉਹ ਉੱਥੇ ਡਾਕਟਰਾਂ ਦੀ ਮੈਸ ਜਾ ਕੇ ਵੱਜਿਆ ਸੀਗਾ, ਉਹਨੇ ਤਾਂ ਹਲੇ ਫਲਾਈਟ ਪੂਰੀ ਲਈ ਵੀ ਨੀ ਸੀ,
1: ਬਿਲਕੁਲ ਬਿਲਕੁਲ,
0: ਜਿਵੇਂ ਹੀ ਉਹ ਲਈ ਤੇ ਉਹਦੇ ਸਪੀਡ ਹੁੰਦੀ ਆ ਉਹਦੀ ਜਹਾਜ਼ ਦੀ ਤੇ ਉਹ ਠਾ ਦੇਣੇ ਬੱਚੇ, ਉਸ ਤੋਂ ਬਾਅਦ ਤਾਂ ਫਿਰ ਕਿਹਨੇ ਬਚਣਾ।
1: ਆਪਣੇ ਇਧਰ ਆਣਾ ਸੀ ਉਹ ਮੇਰੇ ਖਿਆਲ ਨਾਲ ਬੈਂਗਲੋਰ ਦੀ ਜਾਂ ਕਿਹੋ ਜਿਹੀ, ਉਹਨਾਂ ਨੇ ਜਦੋਂ ਲੈਂਡ ਕੀਤਾ ਨਾ ਉਹ ਜਹਾਜ਼ ਲੈਂਡ ਕੀਤੇ ਕਿਤੇ ਆਪਣਾ ਪਤਾ ਨੀ ਕੀ ਹੋਇਆ ਉਦੋਂ ਕ੍ਰੈਸ਼ ਹੋ ਗਿਆ ਸੀ। ਹਾਂ ਅੱਜ
0: ਬਚ ਗਏ,
1: ਨਹੀਂ ਬਚ ਥੋੜੀ ਗਏ ਸਾਰੇ, ਮਤਲਬ ਸਾਰੇ ਹੀ ਗਏ ਨਾ ਉਦੋਂ ਦਾ, ਉਹ ਇਸ ਕਰਕੇ ਯਾਦ ਹੈ ਕਿਉਂਕਿ ਉਹ ਸਾਡੀ ਕੰਪਨੀ ਦਾ ਮਾਲਕ ਹੁੰਦਾ ਸੀ ਉਹ।
0: ਅੱਛਾ
1: ਹਾਂ, ਮੇਰੇ ਖਿਆਲ ਨਾਲ ਸਾਡੀ ਹੁੰਦੀ IGTL
0: ਕੰਪਨੀ ਬਚੀ ਇੱਕ,
1: ਨਹੀਂ ਨਹੀਂ ਆਪਣਾ ਚੱਲਦਾ ਰਿਹਾ ਕੰਮ ਕਿਉਂਕਿ ਉਹ ਇੰਟਰਨੈਸ਼ਨਲ ਕੰਪਨੀ ਹੈ ਨਾ ਤਾਂ ਥੋੜਾ ਬਹੁਤ ਚੱਲਦਾ ਰਿਹਾ ਕੰਮ, ਤੇ ਉਦੋਂ ਸਾਰਿਆਂ ਨੂੰ ਬੜਾ ਝਟਕਾ ਲੱਗਾ ਯਾਰ ਆਪਣਾ ਬੰਦਾ ਕੋਈ ਗਿਆ ਵਾ, ਤੇ ਮਤਲਬ ਉਹੀ ਹੈ ਬਈ ਚਲੋ, ਮਤਲਬ ਤਾਈਓ ਕਹਿੰਦੇ ਆ ਯਾਰ ਜਦੋਂ ਉੱਪਰ ਅਸਮਾਨ ਦੇ ਉੱਤੇ ਆ ਨਾ ਬਸ ਇੱਕ ਵਾਰੀ ਥੱਲੇ ਆ ਕੇ ਘਰ ਪਹੁੰਚੀਏ ਫੇਰ ਹੀ ਆ, ਨਹੀਂ ਤਾਂ ਕੋਈ ਪਤਾ ਨੀ ਕਿਸੇ ਦਾ ਕੀ ਹੋ ਸਕਦਾ।
0: ਸਹੀ ਗੱਲ ਹੈ, ਇਹਨਾਂ ਦੇ ਵਿੱਚ ਤਾਂ ਇਹੀ ਹੁੰਦਾ। ਬਾਕੀ ਇੱਕ ਖਬਰਾਂ ਦੇ ਵਿੱਚ ਉਹ ਵੀ ਦੇਖਿਆ ਹੋਣਾ ਤੁਸੀਂ, ਸਪੇਨ ਉਹ 50,000-60,000 ਬੜ ਗਏ ਲੋਕ ਮੋਰੋਕੋ ਤੋਂ।
1: ਕਈਆਂ
0: ਨੂੰ ਦਰੜ ਤਾਂ ਵੀ ਜਿਵੇਂ ਚੜਨ ਦੇ
1: ਵਿੱਚ ਇੱਕਦਮ ਇੱਕਦਮ ਇਹ ਸਾਰਾ ਕੁਝ ਹੋ ਗਿਆ ਇੱਕਦਮ ਹੀ ਦੇਖ ਲੋ।
0: ਇਹ ਨਾ ਜਿਹੜੇ ਏਜੰਟ ਏਜੰਟ ਮੈਂ ਅੱਗੇ ਵੀ ਇੱਕ ਵਾਰ ਸ਼ਾਇਦ ਤੁਹਾਨੂੰ ਦੱਸੀ ਸੀਗੀ ਗੱਲ, ਮੈਨੂੰ ਇੱਕ ਅਫਗਾਨੀ ਦੱਸਦਾ ਹੁੰਦਾ ਸੀਗਾ ਹਲੇ ਮੈਂ ਸਟੂਡੈਂਟ ਵੀਜ਼ੇ ਤੇ ਸੀ, ਉਹ ਮੈਨੂੰ ਕਹਿੰਦਾ ਜਦ ਤੱਕ ਤੂੰ ਪੱਕਾ ਪੁੱਕਾ ਹੋਏਗਾ ਜਦ ਤੱਕ ਤਾਂ ਮੈਂ ਸਿਟੀਜ਼ਨ ਹੋ ਕੇ ਜਵਾਕ ਵੀ ਪੈਦਾ ਕਰ ਲੈਣੇ, ਮਤਲਬ ਉਹ ਇੰਨੇ ਪ੍ਰਾਊਡ ਦੇ ਨਾਲ।
1: ਅੱਛਾ,
0: ਅੱਜ ਮੈਂ ਤਾਂ ਹੀ ਗੱਲ ਕਰ ਰਿਹਾ ਹੈਗਾ, ਵੈਸੇ ਤਾਂ ਟੋਨੀ ਬਰਕ ਨੂੰ ਪੰਜਾਬੀ ਆਉਂਦੀ ਨਹੀਂ ਪਰ ਉਹ ਲੱਗੇ ਹੋਏ ਨੇ ਕਿ ਇਮੀਗ੍ਰੇਸ਼ਨ ਪਾਲਿਸੀ ਆਸਟ੍ਰੇਲੀਆ ਦੀ ਚੇਂਜ ਕਰਨੀ ਹੈ।
1: ਜੀ ਜੀ ਜੀ,
0: ਤੇ ਉਹ ਕਹਿੰਦੇ ਕਿ ਜਿਹੜੇ ਵੀਜ਼ੇ ਵੂਜ਼ੇ ਹੈਗੇ ਨੇ ਉਹ ਅੱਧੇ ਕਰ ਦੇਣੇ ਨੇ,
1: ਵੀਜ਼ੇ ਮਤਲਬ ਅੱਧੇ ਕਰ ਦੇਣੇ, ਪੇਪਰ ਪਾ ਲੈਣੇ,
0: ਜਿਹੜੇ ਪਾਰਟਨਰ ਵੀਜ਼ੇ ਨੇ ਜਾਂ ਪੇਰੈਂਟਸ ਵੀਜ਼ੇ ਨੇ ਉਹ ਦੇਣੇ ਨਹੀਂ।
1: ਉਹਨਾਂ ਨੂੰ ਅੱਗੇ ਹੀ ਨੇ ਤੁਸੀਂ ਮਹਿੰਗੇ ਲਾਇਆ ਤੇ ਹੁਣ ਤੁਸੀਂ ਦੇਣੇ ਵੀ ਲਈ ਆਇਆ, ਪੇਰੈਂਟਸ ਵੀਜ਼ਾ ਬੜਾ ਮਹਿੰਗਾ ਹੈ ਉਹ ਜਿਹੜੇ ਆਪਣੇ
0: ਪੇਰੈਂਟਸ। ਸੋਚੋ ਆ ਹਿਊਮੈਨੀਟੇਰੀਅਨ ਨਾ ਸਾਥ ਦਿਓ ਅਮਰੀਕਾ ਦਾ ਵੀ, ਚੱਕ ਬੰਬ ਚੱਕਿਆ ਮਾਰਿਆ ਇਰਾਕ ਚ, ਚੱਕ ਬੰਬ ਚੱਕਿਆ ਮਾਰਿਆ ਸੁਡਾਨ ਚ, ਉਹ ਜਿੱਥੇ ਜਿੱਥੇ ਬੰਬ ਮਾਰ ਰਹੇ ਨੇ ਉੱਥੇ ਉੱਥੇ ਆਬਾਦੀ ਖਤਮ ਕਰ ਰਹੇ ਨੇ, ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਫਿਰ ਸਾਨੂੰ ਸੱਦਣਾ ਪੈਂਦਾ ਰਿਫਿਊਜੀ ਬਣਾ ਬਣਾ ਕੇ।
1: ਉਹੀ ਨਾ, ਸਹੀ ਗੱਲ,
0: ਆਪ ਪਹਿਲਾਂ ਉਹਨਾਂ ਦੀ ਜੰਗ ਚ ਸਾਥ ਦਿਓ ਫਿਰ ਉਹਨਾਂ ਦੇ ਰਿਫਿਊਜੀ ਬੁਲਾਓ। ਇੱਥੇ ਖੈਰ ਇਹਦੇ ਤੇ ਤਾਂ ਨੀ ਗੱਲ ਹੋਣੀ ਹੈਗੀ ਨਾ ਇਹਦੇ ਤੇ ਪੋਲੀਨਹੈਂਸਨ,
1: ਇਹ ਤੇ ਚਲੋ ਹਾਂ ਮਤਲਬ,
0: ਪਰ ਉਹ ਜਿਹੜਾ ਉਹ ਮੈਨੂੰ ਉਹਦੇ ਤੇ ਨਾ ਪੋਲੀਨਹੈਂਸਨ ਨੇ ਇੱਕ ਵੀਡੀਓ ਵੀ ਪਾਈ ਸੀਗੀ ਵੀ ਆਹ ਦੇਖੋ ਆਹ ਕੀ ਹੋਇਆ। ਮੈਂ ਮਤਲਬ ਬਹੁਤ ਸਾਰੀਆਂ ਗੱਲਾਂ ਤੇ ਤੁਸੀਂ ਸਹਿਮਤ ਹੋਵੋ ਨਾ ਹੋਵੋ ਪਰ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਫਰਜ਼ ਕਰੋ ਕਿ ਆਸਟ੍ਰੇਲੀਆ ਦੇ ਆਲੇ ਦੁਆਲੇ ਏਦਾਂ ਲੈਂਡ ਲੌਕਡ ਕੰਟਰੀ ਹੁੰਦੀ ਹੈ ਨਾ ਆਪਣੇ ਆਲੇ ਦੁਆਲੇ, ਇੱਕ ਪਾਸੇ ਇੰਡੋਨੇਸ਼ੀਆ ਹੁੰਦਾ, ਇੱਕ ਪਾਸੇ ਪਾਪੂਆ ਨਿਊ ਗਿਨੀ ਹੁੰਦਾ, ਉਹ ਏਸ਼ੀਆ ਦੇ ਨਾਲ ਜੁੜਿਆ ਹੁੰਦਾ,
1: ਠੀਕ ਹੈ,
0: ਉੱਥੋਂ ਲੋਕ ਭੱਜ ਭੱਜ ਕੇ ਸ਼੍ਰੀਲੰਕਾ ਤੋਂ ਬਾਂਗਲਾਦੇਸ਼ ਤੋਂ ਇੰਡੀਆ ਤੋਂ ਆਪਾਂ ਇੰਨੀਆਂ ਮਿਹਨਤਾਂ ਕਰਕੇ ਇੱਥੇ ਬੈਠੇ ਹਾਂ ਸੈਟਲ ਹੋਏ ਨੇ ਤੇ ਉਹ ਐਂ ਟੱਪ ਕੇ ਆ ਜਾਣ,
1: ਚੰਗੀ ਗੱਲ
0: ਦੈਟਸ ਨਾਟ ਅ ਗੁੱਡ ਥਿੰਗ ਕਿ ਐਵੇਂ ਤੁਸੀਂ ਇਲੀਗਲ ਤਰੀਕੇ ਦੇ ਨਾਲ ਐਂਟਰ ਕਰ ਰਹੇ ਹੋ ਆਪਣੀ ਕਾਬਲ, ਠੀਕ ਹੈ ਉਹਨਾਂ ਮੁਲਕਾਂ 'ਚ ਗੁਰਬਤ ਹੈਗੀ ਹੈ ਬੁਰਾ ਹਾਲ ਹੈ ਉਹਨਾਂ ਉਹ ਕਾਬਲੀਅਤ ਚਾਹ ਕੇ ਵੀ ਨਹੀਂ ਦਿਖਾ ਸਕਦੇ ਜਿਵੇਂ ਸਕਿੱਲਡ ਬੇਸਡ ਵੀਜ਼ਾ ਹੁੰਦੇ ਨੇ ਨਾ ਆਪਣੇ ਉਹ ਚਾਹਣ ਵੀ ਤਾਂ ਵੀ ਨਹੀਂ ਉਹ ਯੂਰਪ ਦੇ ਵਿੱਚ ਐਂਟਰੀ ਲੈ ਸਕਦੇ ਉੱਥੇ ਇੰਨੇ ਮਾੜੇ ਹਾਲਾਤ ਤੇ ਇਹਦੇ ਲਈ ਉਹ ਇਹਨਾਂ ਯੂਰਪੀ ਕੰਟਰੀਜ਼ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਨੇ
1: ਪਰ ਉਹੀ ਹੈ ਨਾ ਭਾਈ ਜਿਹੜਾ ਬੰਦਾ ਅਸਲੀ ਤਰੀਕੇ ਨਾਲ ਆ ਰਿਹਾ ਪਰ ਬਾਅਦ ਵਿੱਚ ਹੁਣ ਇਹ ਵੀ ਹੈ ਨਾ ਜਿੱਦਾਂ ਇੱਥੇ
0: ਅਸਲੀ ਨਕਲੀ ਛੱਡੋ ਅੱਜ ਦੀ ਤੁਹਾਨੂੰ ਖਬਰ ਹੀ ਇੱਕ ਚਲੋ ਦੱਸ
1: ਉਹ ਵੀ ਅਸਲੀ ਨਕਲੀ ਦੇ ਆ
0: ਹੈ ਉਹ ਅਸਲੀ ਨਕਲੀ ਤੇ ਛੱਡੋ ਹੁਣ ਜਿਹੜੇ ਲੋਕ ਤਾਂ ਕੱਚੇ ਵੀਜ਼ਿਆਂ ਤੇ ਨੇ
1: ਹਾਂਜੀ
0: ਉਹ ਤਾਂ ਜਾਂਦੇ ਹੀ ਜਾਂਦੇ ਨੇ ਜਿਹੜੇ ਪੱਕੇ ਹੋ ਗਏ ਨੇ ਜਿਹੜੇ ਵੀ ਛੱਡੋ ਜਿਹੜੇ ਸਿਟੀਜ਼ਨ ਹੋ ਗਏ ਨੇ
1: ਉਹ ਲਾ ਕਰੋ ਬਾਬਾ ਜੀ
0: ਉਹਨਾਂ ਨੂੰ ਵੀ ਕੱਢਣ ਲੱਗਿਆ ਹੋਇਆ ਅਮਰੀਕਾ ਅੱਜ ਦੀ ਪਹਿਲੀ ਖਬਰ
1: ਅਮਰੀਕਾ ਆਸਟ੍ਰੇਲੀਆ
0: ਖਬਰ ਇਹ ਹੈਗੀ ਹੈ ਭਾਜੀ ਅਮੈਰੀਕਾ ਦੇ ਵਿੱਚ ਟਰੰਪ ਸਾਹਿਬ ਹੁਣ ਕਹਿ ਰਹੇ ਨੇ ਕਹਿੰਦੇ ਕਿ ਉਹ ਲੋਕ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਪ੍ਰੂਵ ਹੋ ਗਏ ਨੇ
1: ਅੱਛਾ ਜੀ
0: ਸਪੈਸ਼ਲੀ ਜਿਨ੍ਹਾਂ ਨੇ ਸੈਕਸ਼ੂਅਲ ਅਸੋਲਟ ਕੀਤੇ ਨੇ ਉਹਨਾਂ ਨੂੰ ਅਮੈਰੀਕਾ 'ਚ ਰਹਿਣ ਨਹੀਂ ਦਿੱਤਾ ਜਾ ਸਕਦਾ ਸੋ ਉਹਨਾਂ ਦੇ ਵਿੱਚ 25 ਸਿਟੀਜ਼ਨ ਔਰ 25 ਦੇ 25 ਇੰਡੀਅਨ ਨੇ
1: ਉਹ
0: ਜਿਨ੍ਹਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈਗਾ ਔਰ ਉਹਨਾਂ ਦੇ ਵਿੱਚ ਪੰਜਾਬੀ ਬੰਦੇ ਵੀ ਹੈਗੇ ਨੇ ਹੁਣ ਚਲੋ ਕੀ ਉਹ ਨਾਮ ਦੱਸ ਦਈਏ ਸਿੰਘ ਲੱਗਦਾ ਹੈਗਾ ਪਰ ਬੱਚਿਆਂ ਦੇ ਨਾਲ ਗੰਦੇ ਕੰਮ ਕੀਤੇ ਨੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਕੱਢ ਹੀ ਨਹੀਂ ਦੇਣਾ ਚਾਹੀਦਾ ਮੈਨੂੰ ਲੱਗਦਾ ਇਹਨਾਂ ਨੂੰ ਕੱਢ ਕੇ ਉੱਥੇ ਸਮੁੰਦਰ 'ਚ ਛੱਡ ਦੇਣ ਵੀ ਜਾਓ ਤੁਸੀਂ ਆਪੇ ਤੈਰ ਕੇ ਜਾਓ
1: ਮਤਲਬ ਇਹ ਇਹ ਦੱਸਾਂ ਕੀ ਆ ਇਹ ਚੀਜ਼ ਜਿਹੜੀ ਆ ਇਕੱਲੇ ਸਿਟੀਜ਼ਨ ਲੈ ਲਈ ਇਹ ਜਿਹੜਾ ਵੀ ਬੰਦਾ ਕਰਦਾ
0: ਜਿਹੜਾ ਵੀ ਕਰਦਾ ਉਹ ਕਰ ਰਹੇ ਨੇ
1: ਮਤਲਬ ਹੁਣ ਇਹ ਵੀ ਜੇ ਤੁਹਾਡੇ ਅਮਰੀਕਾ ਦੇ
0: ਅਸਲ 'ਚ ਨਾ ਗਾਜ ਪਤਾ ਕਿੱਥੇ ਡਿੱਗਣੀ ਹੈ ਆਸਟ੍ਰੇਲੀਆ 'ਚ ਵੀ ਇੱਦਾਂ ਹੀ ਹੋਣਾ ਇਹ ਗਾਜ ਡਿੱਗਣੀ ਹੈ ਜਿਵੇਂ ਅੱਗੇ ਵੀ ਆਪਾਂ ਗੱਲ ਕੀਤੀ ਸੀਗੀ ਵੀ ਇੱਕ ਹੁੰਦੀ ਹੈ ਨੈਚੁਰਲ ਸਿਟੀਜ਼ਨਸ਼ਿਪ
1: ਜੀ ਜੀ
0: ਜਿਹੜੇ ਇੱਥੇ ਉਹ ਮੰਨ ਲੈਂਦੇ ਨੇ ਸੈਟਲਰਸ ਵੀ ਅਸੀਂ 200-250-300 ਸਾਲ ਪਹਿਲਾਂ ਆਏ ਸੀਗੇ ਸਾਡੇ ਜਿੰਨੇ ਵੀ ਬੱਚੇ ਹੈਗੇ ਨੇ ਉਹ ਨੈਚੁਰਲ ਸਿਟੀਜ਼ਨਸ਼ਿਪ ਉਹਨਾਂ ਨੂੰ ਮਿਲਦੀ ਹੈ ਇੱਥੇ ਆਪਾਂ ਨੂੰ ਮਿਲਦੀ ਹੈ ਅਵਾਰਡਿਡ ਸਿਟੀਜ਼ਨਸ਼ਿਪ ਮਤਲਬ ਆਪਾਂ ਕਮਾਈ ਹੈ ਇਹ ਜਿੰਨੇ ਵੀ ਫਿਊਚਰ 'ਚ ਵੀ ਸਮੱਸਿਆਵਾਂ ਆਉਣਗੀਆਂ ਅਵਾਰਡਿਡ ਸਿਟੀਜ਼ਨਸ਼ਿਪ ਦੇ ਉੱਤੇ ਆਉਣਗੀਆਂ ਹੀ ਆਉਣਗੀਆਂ ਬਸ ਇਹ ਹੈ ਪਹਿਲੀ ਗੱਲ ਤਾਂ ਅਵਲ ਤਾਂ ਆਪਣੇ ਲੋਕਾਂ ਨੇ ਇਹ ਕੰਮ ਕਰਨਾ ਹੀ ਕਿਉਂ ਨੇ ਠੀਕ ਹੈ ਜੇ ਕਰਦੇ ਵੀ ਨੇ ਤਾਂ ਇਹਦੇ 'ਚ ਕੋਈ ਨਾ ਕੋਈ ਪੁਰਾਣਾ ਮਾਮਲਾ ਚੱਕ ਕੇ ਵੀ ਉਹ ਕੱਢ ਸਕਦੇ ਨੇ ਜਿਵੇਂ ਫੋਰ ਐਗਜ਼ਾਮਪਲ ਵੈਸੇ ਉਹ 'ਚ ਕੁਛ ਪੰਜਾਬੀ ਸੀਗੇ
1: ਠੀਕ ਹੈ
0: ਸਾਰਿਆਂ ਨੇ ਮਤਲਬ ਕ੍ਰਿਮੀਨਲ ਕੰਮ ਤਾਂ ਕੀਤੇ ਹੀ ਨੇ ਕਿਸੇ ਨੇ ਬੱਚਿਆਂ ਦੇ ਨਾਲ ਗੰਦਾ ਕੰਮ ਕੀਤਾ ਜਾਂ ਕੁਛ ਨਾ ਕੁਛ ਹੈ ਨਾ ਇੱਕ ਬੰਦਾ ਸੀ ਜਿਹਦੀ ਪੰਜਾਬੀ ਬੰਦਾ ਸੀ ਜਿਹਨੇ ਆਪਣੀ ਪਛਾਣ ਹੀ ਝੂਠੀ ਰੱਖੀ ਹੋਈ ਸੀ 1996 'ਚ ਜਦੋਂ ਤੋਂ ਦਾਖਲ ਹੋਇਆ ਸੀਗਾ ਅਮੈਰੀਕਾ 'ਚ ਅਤੇ 2008 ਦੇ ਵਿੱਚ ਨਰਿੰਦਰ ਸਿੰਘ ਕਰਕੇ ਆਪਾਂ ਚਲੋ ਪੂਰਾ ਪਤਾ ਨਹੀਂ ਦੱਸਦੇ ਹੈਗੇ
1: ਜੀ ਜੀ
0: ਅਤੇ ਉਹਨੇ 2008 ਦੇ ਵਿੱਚ ਅਮੈਰੀਕਨ ਸਿਟੀਜ਼ਨਸ਼ਿਪ ਹਾਸਲ ਕੀਤੀ ਅਤੇ ਉਦੋਂ ਤੋਂ ਹੀ ਮਤਲਬ ਉਹ ਤੋਂ ਪਹਿਲਾਂ ਤੋਂ ਹੀ ਉਹ ਆਪਣੀ ਗਲਤ ਇਨਫੋਰਮੇਸ਼ਨ ਜਿਹੜਾ ਉਹ ਦਿੰਦਾ ਆ ਰਿਹਾ ਹੁਣ ਉਹ 'ਚ ਗਲਤ ਕੀ ਆ ਉਹ ਪਤਾ ਨਹੀਂ ਹੈਗਾ
1: ਮਤਲਬ ਪਹਿਲਾਂ ਤਾਂ ਗਲਤ ਤੇ ਗਲਤੀ ਇੱਕ ਵਾਰੀ ਜੇ ਆਪਾਂ ਗਲਤ ਕਰਦੇ ਫਿਰ ਤਾਂ ਸਾਰੀਆਂ ਚੀਜ਼ਾਂ ਗਲਤੀ ਕਰਦੀਆਂ
0: ਉਹ ਨਹੀਂ ਦੇਖੀ ਫਿਲਮ ਚੱਲ ਮੇਰਾ ਪੁੱਤ
1: ਆਈਡੈਂਟੀ
0: ਬਣਾ ਕੇ ਰੱਖਦੇ ਨੇ ਉਹ
1: ਹਾਂ ਸਹੀ ਗੱਲ ਸਹੀ ਗੱਲ
0: ਉਹ ਵਾਲਾ ਕੰਮ ਹੈ ਉਹ ਵਾਕਈ ਉਹ ਸਹੀ ਗੱਲ ਹੈਗੀ ਆ ਵੀ ਝੂਠੀ ਆਈਡੈਂਟੀ ਆਈਡੀਜ਼ ਬਣਾ ਕੇ ਉੱਥੇ ਰਹਿਣਾ
1: ਉੱਥੇ ਬਹੁਤ ਭਾਜੀ ਇਹਦਾ ਬਹੁਤ ਚੱਲਦਾ ਉਹ
0: ਹਾਂ ਯੂਕੇ ਅਮਰੀਕਾ 'ਚ ਬਹੁਤ ਚੱਲਦਾ ਹੋਏਗਾ ਇੱਥੇ ਵੀ ਚੱਲਦਾ ਹੋਏਗਾ ਆਪਾਂ ਨੂੰ ਪਤਾ ਹੀ ਨਹੀਂ ਹੁਣ ਆਪਣੇ ਆਲੇ ਦੁਆਲੇ ਹੈ ਹੀ ਨਹੀਂ ਆਪਾਂ ਨਾ ਉਹਨਾਂ ਲੋਕਾਂ ਦੇ ਸੰਪਰਕ ਦੇ ਵਿੱਚ ਹੈਗੇ ਪਰ ਇੱਥੇ ਹੁੰਦੇ ਹੋਣਗੇ ਜਿਹੜੇ ਉਹ ਜਿਹਨਾਂ ਨੂੰ ਅੱਛਾ ਉਹ ਤੋਂ ਇਲਾਵਾ ਇੰਡੀਆ ਤੇ ਪਾਕਿਸਤਾਨ ਦੇ ਤੇ ਹੁਣ ਅੱਗੇ ਹੋਰ ਕੱਢਣੇ ਨੇ ਉਹਨਾਂ ਨੇ ਹੁਣ ਉਹਨਾਂ ਨੇ ਪੂਰੀ ਲਿਸਟ ਬਣਾਈ ਹੋਈ ਹੈ ਵੀ ਆਹ ਇੰਡੀਅਨਸ ਨੇ ਇਹ ਪਾਕਿਸਤਾਨੀ ਨੇ ਮੈਕਸੀਕਨ ਨੇ ਹੋਰ ਏਸ਼ੀਅਨ ਅਫਰੀਕਨ ਕੰਟਰੀਜ਼ ਦੇ ਆ ਲਾਈਬੀਰੀਆ ਦੇ ਨੇ ਆ ਘਾਨਾ ਦੇ ਨੇ ਆ ਜਮਾਇਕਾ ਦੇ ਨੇ ਇਹਨਾਂ ਨੂੰ ਕੱਢ ਕੱਢ ਕੇ ਮਾਰੋ ਬਾਹਰ
1: ਪਰ ਟਰੰਪ ਭਾਜੀ ਨੂੰ ਇਹ ਕਹੋ ਵੀ ਭਾਜੀ ਟਰੰਪ ਭਾਜੀ ਤੁਸੀਂ ਦੱਸੋ ਜੇ ਇਹ ਕਰ ਹੀ ਲਿਆ ਮੁੱਦਾ ਜਿਹੜਾ ਤੇ ਆਪਣੇ ਬੰਦੇ ਵੀ ਦੇਖੋ ਨਾ ਫਿਰ
0: ਟਰੰਪ ਤਾਂ ਆਪ ਜਰਮਨੀ
1: ਕਾਨੂੰਨ ਹਰ ਇੱਕ ਲਈ ਸੇਮ ਹੋਣਾ ਚਾਹੀਦਾ ਜੇ ਤੁਸੀਂ ਇਹ ਚੀਜ਼ ਕਰ ਹੀ ਲਈ ਹੈ
0: ਦੇਖੋ ਇਹ ਨਾ ਭਾਜੀ ਇਹ ਚੀਜ਼ ਪਤਾ ਕੀ ਹੈ ਹੁਣ ਤੁਸੀਂ ਮੰਨੋ ਨਾ ਮੰਨੋ ਸਾਡੇ ਵਾਲੇ ਲੋਕ ਥੋੜਾ ਗੰਦ ਵੱਧ ਪਾਉਣ ਲੱਗ ਗਏ ਠੀਕ ਨੀ ਹੁਣ ਉਹ ਇੱਕ ਕੱਲ ਪਰਸੋਂ ਮੈਂ ਵੀਡੀਓ ਦੇਖੀ ਉਹ ਮੁੰਡੇ ਦੀ ਮਤਲਬ ਉਹਦੀ ਕੋਈ ਫਾਇਆਂਸੇ ਹੋਣੀ ਹੈ ਜਾਂ ਵਾਈਫ ਹੋਣੀ ਹੈ ਉਹਨੇ ਕਿਤੇ ਡਿਗਰੀ ਲਈ ਇੱਥੇ ਕੈਨੇਡਾ ਦੀ ਸੀਗੀ ਵੀਡੀਓ ਪਤਾ ਨੀ ਕਿੱਥੇ ਦੀ
1: ਅੱਛਾ ਜੀ
0: ਤੇ ਉਹਨੇ ਉਹ ਆ ਪੱਟ ਤੇ ਥਾਪੀ ਮਾਰ ਕੇ ਉਹ ਪਾਸ ਹੋ ਗਈ ਉਹ ਪੂਰੀ ਕਨਵੋਕੇਸ਼ਨ ਦੇ ਵਿੱਚ ਗਾਹ ਪਾਉਂਦਾ ਹੈ
1: ਅੱਛਾ
0: ਤੇਰੇ ਵਾਲੀ ਹੋਈ ਹੈ ਬਾਕੀ ਬਾਕੀ ਇੱਥੇ ਤੇਲ ਲੈਣਾ ਇਹਨੇ ਤੇ ਉਹ ਇਹੋ ਜਿਹੀਆਂ ਜਿਹੜੀਆਂ ਅਨਸਿਵਿਲਾਈਜ਼ਡ ਹਰਕਤਾਂ ਨੇ ਨਾ ਇਹ ਛੱਡਦੇ ਨੀ ਇਹਦੇ ਕਰਕੇ ਫਿਰ ਅਸੀਂ ਛੇਤੀ ਨਿਗਾਹ 'ਚ ਆ ਜਾਂਦੇ
1: ਹਾਂ
0: ਫਿਰ ਅਸੀਂ ਕਹਿੰਦੇ ਦੇਸੀ ਹੁੰਦੇ ਹੋਏ ਦੇਸੀ ਬਣਾ ਤਾਂ ਦੇਸੀ ਉੱਥੇ ਜਾ ਕੇ ਦਿਖਾਓ ਨਾ ਉਹ ਇਹਨਾਂ ਕੰਟਰੀਜ਼ ਨੂੰ ਹੁਣ ਪਸੰਦ ਨਹੀਂ ਹੈਗਾ ਇਹ ਚੀਜ਼ ਜਦੋਂ ਤੁਸੀਂ ਇੱਕ ਤਾਂ ਸਾਡੀ ਪਛਾਣ ਵੱਖਰੀ ਜਿਹੀ ਦਿਖਦੀ ਹੈ ਬਰਾਊਨ ਸਕਿਨ ਹੈ ਕੁਛ ਜਿਹੜੇ ਪਗੜੀ ਵਾਲੇ ਨੇ ਉਹ ਤਾਂ ਹੋਰ ਵੀ ਜ਼ਿਆਦਾ ਅੱਡ ਦਿਖਦੇ ਹੈਗੇ ਨੇ ਸੋ ਪੱਗ ਪਹਿਨੇ ਹੋਏ ਤਾਂ ਜਮਾਂ ਹੀ ਤੁਹਾਨੂੰ ਮਤਲਬ ਪਿੰਡਾਂ 'ਚ ਕਹਿੰਦੇ ਹੁੰਦੇ ਸੀਗੇ ਸਾਡੇ ਨਾ ਉਹ ਹੁੰਦਾ ਸੀ ਆਪਣਾ ITI ਕਰਦੇ ਹੁੰਦੇ ਸੀਗੇ
1: ਹਾਂਜੀ
0: ਤੇ ITI ਦੇ ਵਿੱਚ ਨਾ ਚਾਹ ਦਾ ਖੋਖਾ ਸੀਗਾ ਬਾਹਰ ਗੇਟ ਤੇ ਤੇ ਉੱਥੇ ਇੱਕ ਬਾਪ ਮਤਲਬ ਬਜ਼ੁਰਗ ਬੰਦਾ ਉਹ
1: ਚਾਚਾ ਦਾ ਖੋਖਾ
0: ਚਾਚਾ ਹੀ ਕਹਿੰਦੇ ਹੁੰਦੇ ਸੀ ਸਾਰੇ ਹੀ ਸਨ
1: ਸਾਰੇ ਚਾਚਾ ਹੀ ਹੁੰਦੇ
0: ਕੋਲ ਜਾ ਕੇ ਬਹਿਣਾ ਚਾਚਾ ਦਹੀਂ ਚਾਹ ਹਨਾ ਮੱਠੀਆਂ ਤੇ ਨਾਲ ਉਹ ਪੱਕਾ ਹੀ ਸੀਗਾ ਵੀ
1: ਮੱਠੀਆਂ ਤੇ ਚਾਹ
0: ਲੈਣੀ ਹੈਗੀ ਤੇ ਇੱਕ ਬਿਸਕਿਟ ਵੀ ਹੁੰਦੇ ਸੀਗੇ ਉਹ ਖਾਸੇ ਕੈੜੇ ਹੁੰਦੇ ਸੀ ਉਹ ਮਤਲਬ ਦੰਦ
1: ਜਾਂਦੇ
0: ਪੁਰਾਣੇ ਜਿਹੇ ਬਿਸਕਿਟ ਚਲੋ ਉਹ ਬੈਠ ਕੇ ਖਾਣੇ ਤੇ ਕੁਛ ਮੁੰਡੇ ਉੱਥੇ ਆ ਕੇ ਸੁੱਟਾ ਸਾਟਾ ਵੀ ਲਾਉਣ ਲੱਗੇ ਹੁੰਦੇ ਸੀ ਕਿਉਂਕਿ ਉਹ ਖੋਖਾ ਖੁੱਲ ਗਿਆ ਇੱਕ ਦਿਨ ਨਾ ਸਾਡੇ ਚੋ ਰਾਜਦੀਪ ਰਾਜੂ ਸੀਗਾ ਮੁੰਡਾ
1: ਅੱਛਾ ਜੀ
0: ਤੇ ਉੱਥੇ ਦਾ ਦਰਾਹੇਵਾਲ ਦਾ ਹੀ ਸੀਗਾ ਉਹ ਕਿਤੇ ਪੱਗ ਬੰਨ ਕੇ ਆਉਂਦਾ ਹੁੰਦਾ ਸੀ ਬੜੀ ਸੋਹਣੀ
1: ਅੱਛਾ ਜੀ
0: ਤੇ ਪਹਿਲੇ ਸਾਲ ਚ ਤਾਂ ਨਹੀਂ ਉਹਨੇ ਬੰਨੀ ਦੂਜੇ ਸਾਲ ਚ ਬੰਨਣ ਲੱਗ ਗਿਆ ਉਹ ਪਹਿਲੇ ਸਾਲ ਚ ਚਾਹ ਇਕੱਠੇ ਹੀ ਪੀਂਦੇ ਆ ਦੂਜੇ ਸਾਲ ਚ ਜਦੋਂ ਬੰਨ ਕੇ ਆਉਣ ਲੱਗਿਆ ਤੇ ਚਾਚੇ ਨੇ ਉਹਨੂੰ ਨਾ ਜਿਵੇਂ ਮਨਾ ਕਰਨ ਲੱਗ ਗਿਆ ਵੀ ਰਾਜੂ ਇੱਥੇ ਨਾ ਤੂੰ ਬੈਠਿਆ ਕਰ ਪਤਾ ਨੀ ਕੀ ਗੱਲ ਹੋ ਗਈ ਵੀ ਕੁੜੀਆਂ ਕਾੜੀਆਂ ਛੇੜਦੇ ਹੁਣ ਪਤਾ ਹੀ ਆ ਜਵਾਨੀ ਚਾਹੇ ਫਿਰ ਇੱਕ ਦਿਨ ਚਾਚੇ ਨੇ ਫਿਰ ਗੁੱਸੇ ਚ ਮਤਲਬ ਜਿਵੇਂ ਪਿੱਛੋਂ ਚਾਚੀ ਦੇ ਨਾਲ ਲੜ ਕੇ ਆਇਆ ਹੋਣਾ ਇਹ ਕੀ ਹੋਣੀ
1: ਚਾਚੀ ਦਾ ਗੁੱਸਾ ਆ ਗਿਆ
0: ਕਹਿੰਦਾ ਮੱਲਾ ਤੁਹਾਨੂੰ ਕਿਹਾ ਵੀ ਆਹ ਕੰਮ ਨਾ ਕਰਿਆ ਕਰੋ ਹਨਾ ਤੇ ਹੁਣ ਕਹਿੰਦਾ ਕਹਿੰਦਾ ਵੀ ਇੱਕ ਤਾਂ ਤੂੰ ਚੰਗਾ ਭਲਾ ਨੌਜਵਾਨ ਮੁੰਡਾ
1: ਹਾਂਜੀ
0: ਕਹਿੰਦਾ ਉੱਤੋਂ ਤੂੰ ਪੱਗ ਬੰਨਣ ਲੱਗ ਗਿਆ ਹੁਣ ਚੰਗੀ ਗੱਲ ਸੀ ਪਰ ਕਹਿੰਦਾ ਆਹ ਸੁੱਟੇ ਲਾਉਣ ਲੱਗ ਗਿਆ ਹੁਣ ਤੂੰ
1: ਅੱਛਾ
0: ਹਨਾ ਹਾਂ ਕਹਿੰਦਾ ਵੀ ਇਹ ਜਾਂ ਤਾਂ ਪੱਗ ਬੰਨੀ ਛੱਡ ਦੇ ਜਵਾਨੀ ਦੇ ਵਿੱਚ ਪਹਿਲੀ ਵਾਰ ਪਤਾ ਲੱਗੀ ਸੀ ਵੀ ਪੱਗ ਵਾਲਾ ਬੰਦਾ ਗੰਦੇ ਕੰਮ ਨਹੀਂ ਕਰਦਾ
1: ਬਿਲਕੁਲ ਬਿਲਕੁਲ ਹਾਂ ਨਹੀਂ ਸੁੱਟਾ ਤਾਂ ਵੈਸੇ ਹੀ ਨੀ ਭਾਜੀ
0: ਤੁਸੀਂ ਰੋਟੇ ਪੋਟੇ ਹੋ ਕੇ ਜੋ ਮਰਜ਼ੀ
1: ਕਬੜੂ
0: ਕੁਚੜੂ
1: ਹੈਗਾ
0: ਉਹ ਫਰਕ ਆ ਜਾਂਦਾ ਹੈਗਾ ਤੇ ਉਹ ਮਤਲਬ ਉਹ ਹੁਣ ਜਿਹੜੇ ਅੱਜ ਕੱਲ ਚੱਲਦੇ ਨੇ ਕੰਮ ਤੁਸੀਂ ਆ ਬਲੈਕ ਟਾਊਨ ਤੋਂ ਇੱਥੋਂ ਗੁਜ਼ਰਦੇ ਹੀ ਹੋਵੋਗੇ ਹਨਾ ਸਾਰੇ ਉਹ ਪੱਗਾਂ 'ਚ ਗੰਦ ਪਾਉਣ ਲੱਗੇ ਹੋਏ ਨੇ ਮੁੰਡੇ
1: ਉਹੀ ਅੱਜ ਕੱਲ੍ਹ ਦਾ ਹਾਂ ਬਿਲਕੁਲ ਉਹੀ ਨਾ ਅੱਜ ਕੱਲ੍ਹ ਆਹ ਵੇਖੋ ਨਾ ਕੋਈ ਜਿੱਦਾਂ ਸ਼ੋਅ ਤੇ ਕਿੱਲੇ
0: ਸ਼ੋਅਾਂ ਤੇ ਵੀ
1: ਸ਼ੋਅਾਂ ਤੇ ਮਤਲਬ ਫੈਮਲੀਆਂ ਜਾਂਦੀਆਂ ਵਾ ਮਤਲਬ ਤੁਸੀਂ ਆਪਣੇ ਆਪਣੀਆਂ ਕਮਿਊਨਿਟੀਆਂ ਵਾ ਆਪਣੇ ਹੀ ਸਾਰੇ ਬੰਦੇ ਆ ਤੁਸੀਂ ਉਹੀ ਤੁਸੀਂ ਹੁੱਲੜਬਾਜੀ ਦਾਰੂ ਬਾਅਦ ਚ ਬਾਹਰੋਂ ਪੀ ਕੇ ਆ ਜਾਂਦੇ ਹੋ ਤੇ ਬਾਅਦ ਚ ਸ਼ੋਅ ਨੂੰ ਖਰਾਬ ਕਰਦੇ ਹੋ ਪਰ ਉਹ ਜਿਨ੍ਹਾਂ ਨੇ ਭਾਈ ਜਿਨ੍ਹਾਂ ਨੇ ਪਲਾਨ ਕੀਤਾ ਹੈ ਪੈਸੇ ਖਰਚ ਕੇ ਟਿਕਟਾਂ ਲਈਆਂ ਉਹਨਾਂ ਨੇ ਕਿਹਾ ਵੀ ਅਸੀਂ ਤੇ ਸਾਰਾ ਸ਼ੋਅ ਦੇਖਣਾ ਉਹਨਾਂ ਦੇ ਬੱਚੇ ਵੀ ਆ ਕਈ ਵਾਰੀ ਫੈਮਿਲੀ ਵੀ ਆ ਭਾਈ ਉਹੋ ਜਿਹੀ ਚੀਜ਼ ਤੇ ਨਾ ਤੁਸੀਂ ਆਪਣੇ ਘਰ ਭਾਵੇਂ ਜੋ ਮਰਜ਼ੀ ਕਰ ਲਓ ਠੀਕ ਹੈ ਬਾਹਰ ਪਬਲਿਕ ਵਿੱਚ ਤਾਂ
0: ਗੱਲ ਹੈ ਵੀ ਸਮਝ ਨਹੀਂ ਆਉਂਦੀ ਹੈਗੀ ਇਹ
1: ਔਰ ਭਾਈ ਇਹ ਨਾ
0: ਅੱਜ ਕੱਲ੍ਹ ਥੋੜੀ ਜਿਹੀ ਜਿਹੜੀ ਜੈਨਜ਼ੀ ਜੈਨ ਐਲਫਾ ਜੈਨਜ਼ੀ ਐਲਫਾ ਤਾਂ ਫਿਰ ਵੀ ਥੋੜੇ ਸਮਝਦਾਰ ਨੇ ਸਭ ਤੋਂ ਕਹਿੰਦੇ ਜਿਹੜੀ ਆਹ ਜਿੰਨੀਆਂ ਜਨਰੇਸ਼ਨਸ ਨੇ ਉਹਨਾਂ ਚੋਂ ਸਭ ਤੋਂ ਮਾੜੀ ਜੈਨਜ਼ੀ ਹੈ ਦੋ ਹਜ਼ਾਰ ਚੌਦਾਂ ਤੋਂ ਬਾਅਦ ਦੇ ਬੱਚੇ ਨੇ ਫਿਰ ਸਮਝਦਾਰ ਨੇ 2014 ਤੋਂ ਬਾਅਦ ਜਿਹੜੇ ਪੈਦਾ ਹੋਏ ਨੇ ਜਿਹੜੇ ਉਤੋਂ ਪਹਿਲਾਂ 80s ਦੇ ਨੇ 70s ਦੇ ਉਹ ਵੀ ਠੀਕ ਹੈਗੇ ਨੇ ਆ ਵਿੱਚ ਵਿਚਾਲੇ ਵਾਲਾ ਜਿਹੜਾ ਜੈਨਜ਼ੀ ਵਾਲਾ ਆ ਗਿਆ ਨਾ ਇਹ ਮਤਲਬ ਮੈਂ ਉਹਦੇ ਨਾਲ ਪ੍ਰੋਟੈਸਟ ਨਾਲ ਨਹੀਂ ਜੋੜ ਰਿਹਾ ਉਹ ਇੱਕ ਅੱਡ ਚੀਜ਼ ਹੈ
1: ਜੀ ਜੀ ਜੀ
0: ਬਟ ਜੈਨਜ਼ੀ ਜਿਹੜੇ ਵੀ ਹੈਗੇ ਨੇ ਜੈਨਜ਼ੀ ਦਾ ਤੁਹਾਨੂੰ ਮੈਂ
1: 2000 ਵਾਲੇ ਜਿਹੜੇ 2000 ਤੋਂ ਪੈਦਾ ਹੋਏ ਜੈਨਜ਼ੀ ਦਾ ਜਿਹੜਾ ਟਾਈਮ ਟੇਬਲ ਆ ਉਹ ਕੀ ਹੈ ਭਲਾ
0: ਮਤਲਬ ਇਹ ਹੈ ਕਿ ਉਹ ਕੋਈ ਗੱਲ ਮੰਨ ਕੇ ਰਾਜੀ ਨਹੀਂ ਹੈਗੇ ਗਲਤੀ ਕਰਕੇ ਉਹ ਮੰਨਦੇ ਨਹੀਂ ਹੈਗੇ ਉਹਨਾਂ ਨੂੰ ਗਲਤੀ ਨਹੀਂ ਲੱਗਦੇ ਆਪਣੇ ਆਪ
1: ਮੈਨੂੰ
0: ਇਹ ਲੱਗਦਾ ਕਿ ਇਹ ਜਿਹੜਾ ਇੱਕ ਵਿਚ ਵਿਚਕਾਰ ਵਾਲਾ ਜ਼ੂਮਰਸ ਕਹਿੰਦੇ ਆ ਜ਼ੂਮਰਸ ਜੈਨਜ਼ੀ ਜ਼ੂਮਰਸ ਇੱਕ ਬੂਮਰਸ ਹੁੰਦੇ ਸੀ ਬੇਬੀ ਬੂਮਰਸ ਉਹ 40s 50s ਚ ਜਿਹੜੇ ਪੈਦਾ ਹੋਏ ਨੇ ਜ਼ੂਮਰਸ ਨੇ ਤੇ ਇਹ ਜਿਹੜੀ ਜੈਨਜ਼ੀ ਹੈਗੀ ਹੈ ਇਹਨਾਂ ਦਾ ਕੰਮ ਖਰਾਬ ਹੈ ਭਾਜੀ
1: ਐਕਚੁਅਲੀ ਭਾਈ ਮੈਂ ਇੱਕ ਨੋਟ ਕੀਤੀ ਹੈ
0: ਅਰੇ ਇਹ ਸਾਰੇ ਸਟੂਡੈਂਟ ਇਹੀ ਨੇ
1: ਇਹ ਸਾਰੇ ਹਾਂ
0: ਇਹ ਵੀ ਹੋਏ ਤੋਂ 2012 ਦੇ ਵਿੱਚ ਪੈਦਾ ਹੋਏ
1: ਇਹ ਸਾਰੇ ਹਾਂ ਇਹ ਮੇਰੇ ਖਿਆਲ ਨਾਲ ਇਹੀ ਹੈਰਿਸ ਪਾਰਕ ਵਿੱਚ ਵੀ ਗੱਡੀਆਂ ਵਾਲੇ ਇਹੀ ਹੈ ਸਾਰੇ ਜਿਹੜੇ ਹਾਰਨ ਮਾਰਦੇ ਰਹਿੰਦੇ
0: ਆ ਪੁੱਛ ਕੇ ਦੇਖ ਲਓ ਭਾਈ ਕਦੋਂ ਜੰਮੇ ਆ ਸਤਨ ਉਹ ਫਿਰ ਨਹੀਂ ਕਿਸੇ
1: ਅੱਛਾ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਜਿੱਦਾਂ ਜਦੋਂ ਕੋਈ ਕਿਸੇ ਦਾ ਵੀ ਫੰਕਸ਼ਨ ਹੁੰਦਾ ਹੈ ਨਾ ਜਿੱਦਾਂ ਅਲੱਗ ਅਲੱਗ ਕਮਿਊਨਿਟੀ ਇੱਥੇ ਹੈਗੀ ਆ ਠੀਕ ਹੈ ਇਹ ਮੈਂ ਨੋਟ ਕੀਤਾ ਹਲੇ ਕੱਲ ਪਰਸੋਂ ਨਾ ਜੱਪਾ ਦੇ ਸਕੂਲ ਵੀ ਨਾ ਕੰਪਿਊਟਰ ਉਹ ਹੋਇਆ ਸੀ ਕਲਚਰ ਪ੍ਰੋਗਰਾਮ ਨਾ ਤੇ ਉਹ ਜਿਹੜੇ ਹੁੰਦੇ ਜਿਹੜੇ ਹੀ ਆਪਣੀ ਕਮਿਊਨਿਟੀ ਵਾਲੇ ਆ ਹਨਾ ਆਪਾਂ ਆਪਾਂ ਅੱਗੇ ਬੈਠੇ ਆ ਪਿੱਛੇ ਇੱਕ ਬੈਠੇ ਸੀ ਨਾ ਉਹ ਆਪਣੀ ਵੱਲੋਂ ਪੂਰਾ ਆਪਣੇ ਆਪ ਨੂੰ ਇੰਟਰਟੇਨ ਕਰੇ ਵੀ ਜਿੱਦਾਂ ਜਿੱਦਾਂ ਆਪਣਾ ਭੰਗੜਾ ਜੇ ਅਸੀਂ ਕਰਦੇ ਆ ਨਾ ਥੋੜਾ ਉਹ ਭੰਗੜਾ ਆ ਗਿਆ ਯੇ ਵੋ ਪਰ ਪਿੱਛੇ ਜਿਹੜੇ ਬੰਦੇ ਬੈਠੇ ਉਹ ਜ਼ਿਆਦੀਆਂ ਚੀਕਾਂ ਮਾਰਦੇ ਪਏ ਮਤਲਬ ਕਈ ਵਾਰੀ ਇਰੀਟੇਟ ਵੀ ਬੰਦਾ ਹੋ ਜਾਂਦਾ ਇੱਕ ਵਾਰੀ ਬੰਦਾ ਡਰ ਵੀ ਜਾਂਦਾ ਵਾ ਮਤਲਬ ਪਿੱਛੇ ਇਕਦਮ ਤੁਸੀਂ ਬੈਠੇ ਹੋ ਉਹਨੇ ਆਪਣੇ ਵੱਲੋਂ ਤਾਂ ਸਾਨੂੰ ਨੀ ਡਰਾਉਣ ਲਈ ਚਾਹੀਏ ਪਰ ਉਹ ਆਪਣੇ ਵੱਲੋਂ ਆਪਣੇ ਆਪਣੀ ਮੌਜ ਵਿੱਚ ਹੈਗਾ ਸੀ ਪਰ ਇੱਥੇ ਕੀ ਹੈ ਸਾਰਿਆਂ ਦਾ ਦੇਖਣਾ ਪੈਂਦਾ
0: ਦੇਖਣਾ ਪੈਂਦਾ
1: ਮਤਲਬ ਇਹ ਨੀ ਹੈ ਵੀ ਤੁਸੀਂ ਆਪਣਾ
0: ਸੋਸਾਇਟੀ ਦਾ ਮਤਲਬ ਇਹੀ ਹੈ ਕਿ ਤੁਸੀਂ ਆਪਣਾ ਤਾਂ ਇੰਜੋਏ ਕਰਨਾ ਹੀ ਕਰਨਾ ਪਰ ਤੁਸੀਂ ਦੂਸਰੇ ਦਾ ਵੀ ਖਿਆਲ ਰੱਖਣਾ ਸਿਵਿਲਾਈਜ਼ ਸੋਸਾਇਟੀ ਇੱਕ ਦੂਸਰੇ ਦੇ ਨਾਲ ਹੋ ਕੇ ਚੱਲਦੀ ਹੈ ਨਹੀਂ ਤਾਂ ਫਿਰ ਉਹੀ ਗਵਾਰਾਂ ਵਾਲੀ ਫੋਹੜਾਂ ਵਾਲੀ ਹੋਗੀ ਨਾ ਜਿਹਦੇ ਤੇ ਤਾਂ ਆਪਾਂ ਕਿੰਨੀ ਵਾਰੀ ਗੱਲ ਕਰ ਲਈ ਹੈਗੀ ਹੁਣ ਤਾਂ ਮੈਨੂੰ ਪਤਾ ਨਹੀਂ ਇਹ ਭਾਜੀ ਦੇਖੋ ਇੱਕ ਤਾਂ ਗੱਲ ਇਹ ਹੈ ਕਿ ਲਕੀਲੀ ਜਿੰਨੇ ਰੇਡੀਓ ਨੂੰ ਸੁਣਦੇ ਹੈਗੇ ਨੇ ਉਹ ਉਹਨਾਂ ਦੇ ਵਿੱਚੋਂ ਮੈਨੂੰ ਤਾਂ ਲੱਗਦਾ ਕੋਈ ਇਹੋ ਜਿਹੇ ਕੰਮ ਕਰਦੇ ਨੇ ਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਉਹ ਰੇਡੀਓ ਨਹੀਂ ਪ੍ਰੋਬਲਮ ਇਹ ਹੈ ਵੀ ਉਹਨਾਂ ਤੱਕ ਗੱਲ ਪਹੁੰਚਾਈ ਕਿਵੇਂ ਜਾਵੇ
1: ਇਹ ਹੈ ਵੀ ਉਹ ਜਿਹੜੇ ਰੇਡੀਓ ਸੁਣਦੇ ਉਹੀ ਦੱਸਣ ਫਿਰ
0: ਜਿਹੜੇ ਹਰਿਆਣੇ ਤੋਂ ਪੰਜਾਬ ਤੋਂ ਜਿਹੜੇ ਸਟੂਡੈਂਟ ਆ ਰਹੇ ਨੇ ਤਾਂ ਬਹੁਤ ਔਖਾ ਹੈ ਤੂੰ ਮੱਚ ਔਖਾ ਹੈ
1: ਅੱਜ ਭਾਜੀ ਆਪਾਂ ਬੜੀ ਸਿਆਣੀ ਗੱਲਾਂ
0: ਕਰਦੇ ਤਾਂ ਚਲੋ ਯਾਦ ਆਇਆ ਅੱਜ ਦੀ ਇੱਕ ਅਗਲੀ ਖਬਰ ਹੈ ਜੈਨ ਜ਼ੀ ਦੇ ਨਾਲ ਹੀ ਜੁੜੀ ਹੋਈ ਹੈਗੀ ਹੈ
1: ਇੰਗਲਿਸ਼ ਵਿੱਚ ਅੱਜ ਸ਼ੋਅ ਕਰਦਾ ਭਾਜੀ ਨੇ ਅੰਗਰੇਜ਼ੀ ਗਾਣਾ ਲਾਤਾ
0: ਸੁਣੋ

0: ਭਾਈ ਜਿੱਦਣ ਆ ਮੈਨੂੰ ਆ ਗਿਆ ਨਾ ਪਸੀਦੋ ਪਸੀਦੋ ਦਾ ਪੂਰਾ ਜਿਹੜੀ ਲਾਈਨ ਜੀ ਆ, ਮੈਂ ਉਹਦਾ ਸਮਝਾ ਕੇ
1: ਤੁਹਾਨੂੰ ਵੀ ਮਰਕ ਵਾਲਿਆਂ ਦੇ ਨਾਲ ਚਲੇ ਜਾਣਾ ਚਾਹੀਦਾ।
0: ਮੈਨੂੰ ਤੇ ਇਹ ਵੀ ਅੰਗਰੇਜ਼ੀ ਲੱਗਦੀ ਆ ਵੀ ਜਿਹੜੀ ਸਮਝ ਨੀ ਆਉਂਦੀ ਮੈਨੂੰ। ਪਸੀਦੋ ਪਸੀਦੋ ਆਇਆ ਇਹ ਸਾਨੂੰ ਪਸੀਨੇ ਆਉਂਦੇ ਤੁਹਾਡੇ ਤੇ ਪਸੀਦੋ ਪਸੀਦੋ
1: ਡੈਸਪਰੇਟੋ। ਅੱਛਾ
0: ਹਾਂਜੀ
1: ਡੈਸਪਸੀਤੋ ਤੋਂ ਯਾਦ ਆਇਆ,
0: ਮੈਂ ਵੀ ਡੈਸਪਰੇਟ ਆ ਬਹੁਤ।
1: ਕੋਕਰੇਚ,
0: ਕੋਕਰੇਚ ਆ ਗਏ ਥੱਲੇ ਕਿੱਥੇ ਆ?
1: ਦੇਖੋ ਉਹ ਜਿਹੜਾ ਇੰਡੀਆ ਦੇ ਵਿੱਚ ਕੋਕਰੇਚ ਜਨਤਾ ਪਾਰਟੀ ਬਣੀ ਸੀ,
0: ਜੈ ਕੋਕਰੇਚ ਜਨਤਾ ਪਾਰਟੀ, ਉਹ ਵਾਲੀ ਹੈ ਨਾ।
1: ਜਿਵੇਂ ਆਪਣੇ ਨਾ ਆਸਟ੍ਰੇਲੀਅਨ ਯੂਥ ਨੂੰ ਇੱਕ ਆਦਤ ਹੈ ਕਿ ਜੋ ਵੀ ਅਮਰੀਕਾ ਕਰ ਰਿਹਾ ਹੈ ਉਹਨੂੰ ਕਾਪੀ ਕਰਨ ਲੱਗ ਜਾਓ। ਆਸਟ੍ਰੇਲੀਅਨ ਯੂਥ ਦੇ ਵਿੱਚ ਆਦਤ ਹੈਗੀ ਹੈ, ਇੱਥੇ ਦੇ ਜਿਹੜੇ ਏਜੰਸੀ ਨੇ,
0: ਠੀਕ ਹੈ,
1: ਪਾਕਿਸਤਾਨ ਦੇ ਜਿਹੜੇ ਏਜੰਸੀ ਨੇ ਉਹਨਾਂ ਨੂੰ ਇਹ ਆਦਤ ਹੈ ਕਿ ਜੋ ਇੰਡੀਆ ਵਾਲੇ ਕਰ ਰਹੇ ਨੇ ਉਹਦੀ ਕਾਪੀ ਕਰ ਲਓ।
0: ਹਾਂਜੀ ਠੀਕ ਹੈ,
1: ਇਹ ਮੰਨ ਕੇ ਚੱਲੇ ਇਹਨੂੰ ਕੋਈ ਮੰਨੇ ਨਾ ਮੰਨੇ, ਪਰ ਇਹ ਗੱਲ ਹੈਗੀ ਹੈ ਵਾਕਈ। ਹੁਣ ਪਾਕਿਸਤਾਨ ਤੇ ਸੋਸ਼ਲ ਮੀਡੀਆ ਦੇ ਵਿੱਚ ਕੋਕਰੇਚ ਪਾਕਿਸਤਾਨ, ਕੋਕਰੇਚ ਪਾਰਟੀ ਪਾਕਿਸਤਾਨ CPP ਬਣ ਰਹੀ ਹੈ।
0: CPP ਕੋਕਰੇਚ ਪਾਕਿਸਤਾਨ ਪਾਰਟੀ।
1: ਅਸਲ ਚ ਨਾ ਇਹ ਮਤਲਬ ਬੇਸਿਕਲੀ ਜੇ ਤੁਸੀਂ ਧਿਆਨ ਦਵੋ ਉਹਨਾਂ ਦੀ ਸਟਰਕਚਰ ਦੇ ਉੱਤੇ CJP BJP ਤੋਂ ਹੈ।
0: ਸਹੀ ਗੱਲ ਹੈ, CJP BJP
1: ਉੱਥੇ ਦੀ ਪੋਲੀਟੀਕਲ ਪਾਰਟੀ।
0: ਠੀਕ ਠੀਕ,
1: ਉੱਥੇ ਜਿਹੜੀ CPP ਬਣ ਰਹੀ ਹੈ ਉੱਥੇ ਦੀ PPP ਪਾਰਟੀ ਹੈ, ਬਿਲਾਵਲ ਭੁੱਟੋ ਵਾਲੀ।
0: ਅੱਛਾ ਠੀਕ ਹੈ,
1: ਤਾਂ ਉਹਦੀ ਇੱਕ ਕਾਪੀ ਕਰਕੇ ਉਹਨਾਂ ਨੇ ਉਹ ਅੱਖਰ ਬਣਾਇਆ ਹੈਗਾ। ਬਟ ਐਨੀਵੇਜ਼ ਕੋਕਰੇਚ ਪਾਰਟੀ ਪਾਕਿਸਤਾਨ ਨੇ ਸੋਸ਼ਲ ਮੀਡੀਆ ਤੇ ਉੱਦਾਂ ਹੀ ਜਿਵੇਂ ਇੰਡੀਆ ਤੇ ਬਣਾਇਆ, ਉਹਨਾਂ ਨੇ ਵੀ ਇੰਸਟਾਗ੍ਰਾਮ ਦੇ ਉੱਤੇ ਆਪਣਾ ਅਕਾਊਂਟ ਬਣਾਇਆ ਤੇ ਕਹਿੰਦੇ ਕਿ ਪਾਕਿਸਤਾਨ ਚ ਵੀ ਸਾਨੂੰ ਪੋਲੀਟੀਕਲ ਜਾਂ ਸੋਸ਼ਲ ਸਟਰਕਚਰ ਠੀਕ ਕਰਨੀ ਹੈ ਤਾਂ ਜੈਨਜ਼ੀਜ਼ ਨੂੰ ਆਪਣੇ ਹੱਥ ਦੇ ਵਿੱਚ ਕਮਾਂਡ ਲੈਣੀ ਪੈਣੀ ਹੈ।
0: ਅੱਛਾ, ਇਹ ਸਾਰੇ ਜੈਨਜ਼ੀ ਵਾਲੀਆਂ ਪਾਰਟੀਆਂ ਹੀ ਆ ਸਾਰੀਆਂ?
1: ਹਾਂ ਹਾਂ, ਹਾਲਾਂਕਿ ਇੱਥੇ ਵਾਲੀ ਪਾਰਟੀ ਤਾਂ ਜਿਹੜੀ ਮੈਨੂੰ ਪਤਾ ਨਹੀਂ, ਹੁਣ ਉਦੋਂ ਜਦੋਂ ਬਣੀ ਬਣੀ ਸੀਗੀ ਉਦੋਂ 22-23 million ਇਹਨਾਂ ਦੇ ਫਾਲੋਅਰ ਹੋ ਗਏ ਸੀਗੇ CJP ਦੇ।
0: ਅੱਛਾ ਠੀਕ ਹੈ, ਬਹੁਤ ਸਾਰੇ ਕਹਿੰਦੇ ਬਣੇ,
1: ਸ਼ਾਇਦ ਹੋਰ ਵੱਧ ਗਏ ਹੋਣਾ, ਪਰ ਆਈ ਹੈਵਨਟ ਪੇਡ ਅਟੈਂਸ਼ਨ। ਪਰ ਇਹਨਾਂ ਦਾ ਆਪਣਾ ਇਹਨਾਂ ਦੇ ਵੀ 1 lakh ਸਮਥਿੰਗ ਕੁਛ ਫਾਲੋਅਰ ਬਣ ਗਏ ਨੇ, 112K ਫਾਲੋਅਰ ਇਹਨਾਂ ਦੇ ਹੈਗੇ ਨੇ।
0: ਤੇ ਭਾਈ ਕੋਕਰੇਚ ਜਿਹੜਾ ਫਿਰ ਉਹ ਆਪਣਾ ਅੰਦੋਲਨ ਆਪ ਨੀ ਕਰਦੇ ਵੀ ਯਾਰ ਤੁਸੀਂ ਸਾਨੂੰ ਪਹਿਲਾਂ ਤੇ ਮਾਰ ਦਿਓ ਦੇ ਚੱਪਲਾਂ ਦੇ ਨਾਲ, ਹੋਰ ਤੁਸੀਂ ਸਾਡੇ ਨਾਂ ਤੇ ਤੁਸੀਂ ਪਾਰਟੀ ਬਣਾਈ ਜਾ ਰਹੇ?
1: ਅਸਲ ਦੇ ਵਿੱਚ ਜੇ ਕੋਕਰੇਚ ਨਿਕਲਿਆ,
0: ਮਤਲਬ ਉਹ ਤਾਂ ਇੱਥੇ ਹੁਣ ਸਾਪਣੇ ਘਰ ਉਹ ਯਾਰ ਕੋਕਰੇਚ ਤੋਂ ਯਾਦ ਆਇਆ, ਅਸੀਂ ਜਦੋਂ ਬਾਹਰ ਅਸੀਂ ਪਹਿਲਾਂ ਇੰਡੀਆ ਰਹਿੰਦੇ ਹਨਾ, ਅਸੀਂ ਕਿਹਾ ਸੀ ਵੀ ਯਾਰ ਆਸਟ੍ਰੇਲੀਆ ਤੇ ਕੋਕਰੇਚ ਕਦੇ ਹੋਣਾ ਹੀ ਨੀ, ਉਹ ਤੇ ਯਾਰ ਵਧੀਆ ਕੰਟਰੀ ਆ ਬਾਹਰ ਦੇ ਆ, ਇੱਥੇ ਨੀ ਪਤਾ ਵੀ
1: ਇੱਥੇ ਕੋਕਰੇਚ ਦੇਖ ਕੇ ਇੱਲਤ ਜੀ ਨਹੀਂ ਆਈ ਵੀ ਇਹ ਹੈ ਕੋਕਰੇਚ।
0: ਯਾਰ ਕੋਕਰੇਚ ਤਾਂ ਬਈ ਯਾਦ ਹੈ, ਇੱਥੇ ਜਿਹੜੀਆਂ ਟਿੱਡੀਆਂ ਹੁੰਦੀਆਂ ਹਨਾ, ਆਪਣੀਆਂ ਟਿੱਡੀਆਂ ਨਾ ਕੱਪੜੇ ਟੁੱਕਦੀ ਆ, ਇਹ ਤਾਂ ਉਹਦੀਆਂ ਟਿੱਡੀਆਂ
1: ਬੰਦੇ ਮਾਰ ਦਿੰਦੀਆਂ
0: ਨੇ। ਨਹੀਂ ਸਾਡੇ ਕੱਪੜੇ ਟੁੱਕਦੀਆਂ ਹੀ ਨਹੀਂ ਆ, ਪਤਾ ਨੀ ਕੀ ਚੱਕਰ ਹੈ।
1: ਨਹੀਂ ਜਿਹੜਾ ਫਿਰ ਉਹ ਟਿੱਡੀ ਸਾਊ ਹੋਣੀ ਆ, ਸਪਾਈਡਰਸ ਨੂੰ ਕਹਿੰਦੇ ਤੁਸੀਂ ਟਿੱਡੀਆਂ?
0: ਨਹੀਂ ਨਹੀਂ ਨਹੀਂ,
1: ਮੱਕੜੀਆਂ
0: ਮੱਕੜ, ਉਹ ਤੇ ਸਪਾਈਡਰ ਦੂਜੇ ਹੁੰਦੇ ਆ ਨਾ, ਟਿੱਡੀਆਂ ਜਿਹੜੀਆਂ।
1: ਅੱਛਾ, ਟਿੱਡੀਆਂ ਜਿਹੜੀਆਂ
0: ਬਰਾਊਨ ਜਿਹੇ ਕਲਰ ਦੀ ਹੁੰਦੀਆਂ ਕਰਕੇ ਉੱਡ ਜਾਂਦੀਆਂ ਵਾ, ਤੇ ਉਹ ਮੈਂ ਮਤਲਬ ਹੈਗੀਆਂ ਵਾ ਇੱਥੇ ਵੀ, ਪਰ ਉਹ ਜ਼ਿਆਦਾ ਕੱਪੜੇ ਘੱਟ ਟੁੱਕਣ ਵਾਲੀਆਂ ਵਾ ਇੱਥੇ, ਜਾਂ ਸਿਆਣੀਆਂ ਵਾ ਆਸਟ੍ਰੇਲੀਆ ਦੀਆਂ ਟਿੱਡੀਆਂ, ਤੇ ਜਿੱਦਾਂ ਦੇ ਇੱਥੇ ਉਹਦੇ ਕਾਂ ਬੜੇ ਵੱਡੇ ਵੱਡੇ ਹਨ, ਸਾਡੇ ਕਾਂ ਵਿਚਾਰੇ ਬੱਚੇ ਜੇ ਲੱਗਦੇ ਉਹਦੇ ਸਾਹਮਣੇ, ਤੇ ਇੱਥੇ ਟਿੱਡੀਆਂ ਦਾ ਵੀ ਫਰਕ ਹੈਗਾ।
1: ਪਹਿਲੀ ਵਾਰ ਜਦ ਮੈਂ ਆਇਆ ਨਾ, ਮੈਂ ਉੱਧਰ ਪੈਨਰੀ ਥਾਲੇ ਪਾਸੇ ਰਹਿੰਦਾ ਸੀ ਆਪਣੇ ਸਿਸਟਰ ਦੇ ਘਰ ਵਾਲੇ।
0: ਹਾਂਜੀ ਠੀਕ ਹੈ,
1: ਤੇ ਮੈਂ ਆਪਣਾ ਨਾ ਜਿਹੜੇ ਸ਼ੂਜ਼ ਜਿਵੇਂ ਬਾਹਰ ਲਾਤੇ,
0: ਹਾਂਜੀ
1: ਪਿਛਲੇ ਪਾਸੇ ਜਿਹੜਾ ਰੀਅਲ ਲੋਨ ਸੀਗਾ।
0: ਅੱਛਾ, ਉਹ ਜਦੋਂ ਪਿੱਛੇ ਜਾਈਦਾ,
1: ਕਿਉਂਕਿ ਸ਼ੂਜ਼ ਪਿੱਛੇ ਹੁਣ ਲਾ ਕੇ ਫਿਰ ਮੈਂ ਪਿਛਲੇ ਹੀ ਗੇਟ ਤੋਂ ਐਂਟਰੀ ਕਰ ਜਾਂਦਾ ਹੁੰਦਾ ਸੀ, ਪਿਛਲੇ ਗੇਟ ਤੋਂ ਹੀ ਐਗਜ਼ਿਟ ਕਰ ਜਾਂਦਾ ਹੁੰਦਾ ਸੀਗਾ।
0: ਅੱਛਾ ਠੀਕ ਹੈ, ਤੁਸੀਂ ਪਿੱਛੋਂ ਦੀ ਮਤਲਬ ਕਰ ਦਿੰਦੇ
1: ਜਿੱਥੇ ਬਿਨ ਵਾਲਾ ਪਾਸਾ ਹੁੰਦਾ ਸੀ,
0: ਠੀਕ ਹੈ ਜੀ,
1: ਕਿਉਂਕਿ ਮੂਹਰੇ ਤਾਂ ਸ਼ੂਜ਼ ਲਾਣੇ ਨਹੀਂ ਸੀਗੇ ਹੁੰਦੇ।
0: ਹਾਂਜੀ ਹਾਂਜੀ,
1: ਮੂਹਰੇ ਤਾਂ ਇੱਥੇ ਲਾਉਂਦੇ ਹੀ ਨਹੀਂ ਹੈਗੇ,
0: ਯਾਦ ਆਇਆ ਅੱਜ ਅਸੀਂ ਬਿੱਲ ਵੀ ਬਾਹਰ ਰੱਖਣੇ।
1: ਤੇ ਉਹ ਮੈਂ ਜਿਵੇਂ ਪਹਿਲੇ 1-2 ਹਫ਼ਤੇ ਤਾਂ ਚੱਪਲਾਂ ਦੇ ਵਿੱਚ, 1-2-4 ਦਿਨ ਤਾਂ ਚੱਪਲਾਂ ਸੀ, ਫਿਰ ਜਿੱਦਣ ਪਹਿਲੀ ਵਾਰ ਮੈਂ ਗਿਆ ਯੂਨੀਵਰਸਿਟੀ,
0: ਹਾਂਜੀ
1: ਸ਼ੂਜ਼ ਪਾ ਕੇ ਜਾਣਾ ਸੀ, ਆ ਕੇ ਮੈਂ ਪਿਛਲੇ ਪਾਸੇ ਲਾਤੇ।
0: ਹਾਂਜੀ,
1: ਅਗਲੇ ਦਿਨ ਸਵੇਰੇ ਦੁਪਹਿਰ ਜੇ ਨੂੰ ਮੈਂ ਫੇਰ ਜਾਣਾ ਸੀਗਾ ਯੂਨੀਵਰਸਿਟੀ, ਤੇ ਜਦੋਂ ਮੈਂ ਸ਼ੂਜ਼ ਪਾਏ ਮੇਰੇ ਪੈਰ ਉਹੀ ਗਿੱਲੇ ਗਿੱਲੇ ਜੇ।
0: ਅੱਛਾ,
1: ਮੈਂ ਕਿਹਾ ਕਿਤੇ ਚਲੋ ਉਹਦੇ ਚ ਗਿੱਲੇ ਗਿੱਲੇ ਜੇ, ਰਾਤ ਨੂੰ ਐਵੇਂ ਉਸ ਉਸ ਪਈ ਹੋਣੀ ਹੈ ਕੁਛ, ਉਹ ਹੋਰ ਵੀ ਜ਼ਿਆਦਾ ਚਿਪਚਿਪੇ ਜੇ ਮੈਨੂੰ ਲੱਗਣ, ਪਰ ਉਹ ਇੱਕੋ ਹੀ ਸ਼ੂਜ਼। ਫਿਰ ਮੈਂ ਧਿਆਨ ਦਿੱਤਾ, ਮੈਂ ਕਿਹਾ ਇੱਕੋ ਹੀ ਪਾਸਾ ਕਾਤੇ ਗਿੱਲਾ ਹੈ, ਫਿਰ ਉਹ ਖੋਲਿਆ ਤੇ ਦੇਖਿਆ ਉਹ ਜਰਾਬ ਦੇ ਨਾਲ ਸਨੇਲ ਚਿਪਕੀ ਹੋਈ ਸੀ।
0: ਤੁਸੀਂ ਮਾਰ ਕੇ ਦੇਖੋ ਪਟੁਕ ਕਰਕੇ, ਉਹ ਪੂਰੀ ਅੰਦਰ ਆ ਜਾਂਦੀ ਹੈ ਕਰਕੇ, ਮਤਲਬ ਜਿੱਦਾਂ ਬਾਹਰ ਆ ਨਾ ਜਿੱਦਾਂ ਉਹ ਚੱਲਦੀ ਪਈ ਆ। ਨਹੀਂ ਤੁਸੀਂ ਜੀ ਨਹੀਂ ਕੀਤਾ ਨਾ, ਮੈਂ ਤੁਹਾਨੂੰ ਦੱਸ ਦੇਣਾ, ਉਹ ਜਦੋਂ ਕਿਉਂਕਿ ਹੁਣ ਬੱਚਿਆਂ ਦੇ ਨਾਲ ਜਿੱਦਾਂ ਹੁੰਦੇ ਬੱਚੇ, ਤੇ ਉਹ ਐਂ ਚੱਲਣ ਡਈ ਆ ਚੱਲਣ ਡਈ ਆ ਉਹਦੇ ਥੋੜਾ ਜਿਹਾ ਭਾਵੇਂ ਡੰਡੇ ਨਾਲ ਜਾਂ ਕਿੱਦਾਂ ਕਰੋਗੇ ਨਾ ਉਹਨੇ ਪੂਰਾ ਕਵਰ ਕਰ ਲੈਣਾ ਆਪਣੇ ਆਪ ਨੂੰ। ਮੈਂ ਆਖਿਆ ਇਹ ਤੇ ਜਿੱਦਾਂ ਕਸ਼ੂ ਗੁੱਬੇ ਵਰਗੀ ਹੈ, ਬਸ ਜਿੱਦਾਂ ਕਸ਼ੂ ਗੁੱਬਾ ਕਰਦਾ ਹੈ ਓਦਾਂ ਹੀ ਐਂ ਕਰਕੇ ਹੋ ਜਾਂਦੀ। ਭਾਈ ਇਹ ਸਲੀਲਾਂ ਸਲੂਲਾਂ ਪੰਜਾਬ ਵਿੱਚ ਤੇ ਅਸੀਂ ਵੇਖੀ ਨੀ ਸੀ, ਇੱਥੇ
1: ਉੱਥੇ ਸਲੇਡੇ ਦੇਖੇ
0: ਸਲੇਡਾ ਦੇਖਿਆ ਤੁਸੀਂ ਭਾਈ? ਸੱਚੀ ਦੱਸੋ
1: ਮੈਂ ਬਚਪਨ ਦੇ ਵਿੱਚ ਐਵੇਂ ਜਿਵੇਂ ਕੋਈ ਕਹਿ ਦਿੰਦਾ ਤਾਂ ਉਦਾਂ ਮਤਲਬ ਮੈਂ ਮੰਨ ਲਈ ਗੱਲ,
0: ਪਰ ਹੁੰਦਾ ਤਾਂ ਨਹੀਂ
1: ਯਾਦ ਹੀ ਨਹੀਂ, ਮੈਮਰੀਜ਼ ਵੀ ਨਹੀਂ।
0: ਨਹੀਂ ਨਹੀਂ ਮੈਂ ਤੇ ਐਵੇਂ ਬਚਪਨ ਚ ਸਾਨੂੰ ਕਹਿੰਦੇ ਹੁੰਦੇ ਸੀ ਉੱਥੇ ਸਲੇਡਾ ਆ ਗਿਆ, ਇੱਥੇ ਆ ਗਿਆ ਯਾਰ ਕਿੱਥੇ, ਐਵੇਂ ਬਚਪਨ ਚ ਨਾ ਸਾਨੂੰ ਡਰਾਇਆ ਗਿਆ,
1: ਡਰਾਇਆ ਗਿਆ,
0: ਕੋਈ ਸਲੇਡਾ ਸਲੂਡਾ ਨਹੀਂ ਹੁੰਦਾ,
1: ਗਦਾਮਾ ਵੱਲ ਨਾ ਜਾਇਓ ਸਲੇਡੇ
0: ਕੋਈ ਸਲੇਡਾ ਸਲੂਡਾ ਨਹੀਂ ਹੁੰਦਾ ਬੱਚਿਓ। ਅੱਜ ਕੱਲ ਦੇ ਬੱਚੇ ਵੈਸੇ ਨੀ ਡਰਦੇ ਸਲੇਡਿਆਂ ਤੋਂ,
1: ਇੱਥੇ ਹੈ ਵੀ ਨੀ
0: ਅੱਜ ਕੱਲ ਦੇ, ਮੈਂ ਤੇ ਕਦੀ ਵੀ ਨੀ ਦੇਖਿਆ ਸਲੇਡਾ, ਮੈਂ ਗੂਗਲ ਤੇ ਸਰਚ ਕਰੂੰਗਾ ਸਲੇਡਾ ਹੁੰਦਾ ਕਿੱਦਾਂ ਦਾ ਵਾ।
1: ਚਲੋ ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਉਂਦੇ ਆ ਜੀ ਫਿਰ ਪ੍ਰੋਗਰਾਮ ਸਾਡੇ ਕੰਨ ਕਦੇ ਖੱਬੇ ਵੀ ਏਦਾਂ ਹੀ ਹੋ ਰਹੇ ਨੇ, ਮੇਰਾ ਕਦੇ ਖੱਬਾ ਕੰਨ ਬੋਲਦਾ ਕਦੇ ਸੱਚਾ ਕੰਨ ਬੋਲਦਾ,
0: ਏਦਾਂ ਹੀ ਚੱਲਣ ਡਿਆ ਵਾ ਲੱਗਦਾ।
1: ਚਲੋ ਇੱਕ ਬ੍ਰੇਕ ਤੋਂ ਬਾਅਦ ਆਉਂਦੇ ਆ ਜੀ ਫਿਰ ਆਪਾਂ ਪ੍ਰੋਗਰਾਮ, ਖਬਰ ਬੜੀ ਬੇਕਾਰ ਹੈ,
0: ਸਾਡੇ ਸਪੀਕਰ ਬੜੇ ਬੇਕਾਰ ਹੈ।

0: now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਭਾਜੀ ਅੱਜ ਤਾਂ ਮੈਨੂੰ ਵਧੀਆ ਪੂਰਾ ਸੁਣਾਤਾ ਗਾਣਾ ਹੈ। ਮੈਂ ਪਹਿਲਾਂ ਸਲਾਮੇ ਸਲਾਮੇ ਤੱਕ ਗਿਆ ਸੀ ਬਸ। ਐਕਚੁਅਲੀ ਰੀਲਾਂ ਬੜੀਆਂ ਬਣ ਜਾਂਦੀਆਂ ਨੇ ਜਦੋਂ ਗਾਣੇ ਦੀ ਨਾ,
1: ਇਹਦੇ ਅਲੱਗ ਅਲੱਗ ਗਾਣਿਆਂ ਦੇ ਨਾਲ ਬਣੀਆਂ
0: ਇਹਦਾ, ਔਰ ਇਹ ਵਧੀਆ ਮਤਲਬ
1: ਇਹਨਾਂ ਨੂੰ ਕਹਿੰਦੇ ਹੁੰਦੇ ਮੈਸ਼ਅਪ।
0: ਭਾਜੀ ਇਹ ਮੈਸ਼ਅਪ ਜਿਹੜਾ ਵਾ
1: ਮੈਡਲੇ ਮੈਸ਼ਅਪ
0: ਅੱਛਾ ਇਹ ਮਤਲਬ ਕਿ ਫਿਲਮ ਉਹ ਨਹੀਂ ਫਿਲਮ ਆ ਜਿਹੜੀ
1: ਇਹ ਦੁਰੰਦਰ
0: ਦਾ ਪੂਰੇ ਨਹੀਂ ਸਾਰਾ ਹੀ ਕੀਤਾ ਸੀ ਮਤਲਬ ਇਹ ਪੂਰਾ ਹੀ ਗਾਣਾ ਜਾਂ ਮੈਸ਼ਅਪ ਬਾਅਦ ਚੋਂ ਬਣਿਆ?
1: ਇਹ ਤਾਂ ਵਿੱਚ ਐਫਰੋ ਬੀਟ ਰਲਾ ਕੇ ਵਿੱਚ ਉਹ ਪਤਾ ਨਹੀਂ ਕਿਹੜਾ ਬੰਬ ਬੰਬ ਕਰਕੇ ਗਾਣਾ ਹੈਗਾ ਇੱਕ,
0: ਮਤਲਬ ਉਹਨਾਂ ਨੂੰ ਦੋ ਮਿਕਸ ਕੀਤਾ
1: ਉਹਨਾਂ ਨੂੰ ਰਲਾਤਾ। ਹਾਂ
0: ਅੱਛਾ ਜਿਹੜਾ ਲੁੱਟ ਲਿਆ ਗਿਆ ਸੀ ਉਹ ਕੱਲਾ ਦੁਰੰਦਰ ਦਾ ਹੀ ਸੀ।
1: ਹਾਂ
0: ਦੁਰੰਦਰ ਦੀ ਅਭੀ ਵੀ ਯਾਦ ਆ ਰਹੀ ਹੈ ਹਵੇ।
1: ਤੇ ਲੋ ਜੀ ਫਿਰ ਵੈਲਕਮ ਬੈਕ ਆ,
0: ਵੈਲਕਮ ਬੈਕ ਹੋ ਗਿਆ ਤੇ ਪਰ ਆਵਾਜ਼ ਸਾਡੀ ਏਦਾਂ ਹੀ ਆ ਰਹੀ ਹੈ ਤੇ ਹੁਣ ਪਤਾ ਨਹੀਂ।
1: ਅੱਛਾ ਆਪਾਂ ਨੂੰ ਹੀ ਆ ਰਹੀ ਇਹ, ਬਟ ਅਦਰਵਾਈਜ਼ ਜਿਹੜੇ ਇੱਥੇ ਰੇਡੀਓ ਤੇ ਮੈਸੇਜ ਆਏ ਹੈਗੇ ਨੇ ਉਹ ਸਾਰੇ ਕਹਿ ਰਹੇ ਨੇ ਕਿ ਠੀਕ ਹੈ ਕੰਮ, ਕੋਈ ਚੱਕਰ ਹੀ ਨਹੀਂ ਹੈਗਾ।
0: ਤੇ ਫਿਰ ਭਾਜੀ ਆਪਾਂ ਇੱਥੇ ਕੀ ਕਰਦੇ, ਆਪਾਂ ਬਾਹਰ ਜਾ ਕੇ ਰੇਡੀਓ ਸੁਣਦੇ ਆ।
1: ਨਵੀਨ ਭਾਜੀ ਕਹਿ ਰਹੇ ਨੇ ਬਿਲਕੁਲ ਠੀਕ ਹੈ, 654 ਕਹਿ ਰਹੇ ਨੇ ਆਲ ਗੁੱਡ ਜੀ।
0: ਤੇ ਫਿਰ
1: ਆਪਣੇ ਅੱਜ ਆਪਾਂ ਨੂੰ ਮੈਸੇਜ ਵੀ ਆਏ ਹੈਗੇ ਨੇ, ਗੁਰੂ ਚੰਦੀਪ ਜੀ ਵੀ ਕਹਿ ਰਹੇ ਨੇ ਕਹਿੰਦੇ ਭਾਜੀ ਆਵਾਜ਼ ਬੁਲੰਦ ਹੈ ਕੇ ਰੱਖਿਓ
0: ਡਰ ਗਏ। ਅਲੱਗ ਅਲੱਗ ਕਮਿਊਨਿਟੀ ਤਾਂ ਹੈਗਾ ਨਾ ਮਲਟੀ ਕਲਚਰ ਇੱਥੇ। ਹੁਣ ਜਿੱਦਾਂ ਕਈ ਕੰਟਰੀ ਹੋਣਗੇ ਬੜੇ ਆਰਾਮ ਨਾਲ ਸੂਫੀ ਜੇ ਵਾਲੇ ਹੋਣਗੇ, ਆਰਾਮ ਨਾਲ ਕੋਈ ਨੀ ਜਿੱਦਾਂ ਰਹਿਣਾ। ਹੁਣ ਕਈਆਂ ਕੰਟਰੀਆਂ ਵਿੱਚ ਚੱਕ ਦੇ ਫਟੇ, ਹੁਣ ਸਾਡੇ ਤੇ ਚੱਕ ਦੇ ਫਟੇ ਤਾਂ ਕੀ ਹੁੰਦਾ, ਪਰ ਉਹ ਜਿਹੜਾ ਕੰਟਰੀ ਉਹ ਤੇ ਚੀਕਾਂ ਮਾਰਦੇ ਪਏ ਸੀ। ਉਹ ਮੇਰੇ ਖਿਆਲ ਨਾਲ ਦੂਜੇ ਹੀ ਉਹ ਜਿਹੜੇ ਵੱਡੇ ਵੱਡੇ ਜਿਹੜੇ ਹੁੰਦੇ ਹੱਕਿਆ ਵਾਲੇ ਯਾਰ ਭਾਜੀ, ਉਹਨਾਂ ਨੇ ਨਾ ਤੁਹਾਨੂੰ ਯਾਦ ਹੈ ਪਿੱਛੇ ਜੇ ਇੱਕ ਆਪਣੀ ਵਾਇਰਲ ਹੋਈ ਸੀ ਬੜੀ ਵੀਡੀਓ ਨਿਊਜ਼ੀਲੈਂਡ ਦੀ, ਜਦੋਂ ਆਪਣੇ ਮੇਰੇ ਖਿਆਲ ਨਾਲ ਉਹ ਚੱਲਦਾ ਪਿਆ ਸੀ ਕੀਰਤਨ, ਉਹ ਨਗਰ ਕੀਰਤਨ ਚੱਲਦਾ ਪਿਆ ਸੀ ਤੇ ਉਹਨਾਂ ਨੇ ਏਦਾਂ
1: ਏਦਾਂ
0: ਭਾਜੀ ਉਹ ਮਤਲਬ ਮੈਂ ਸਮਝਦਾ ਵਾ ਵੀ ਜੇ ਵਿਚਾਰਾ ਕੋਈ ਬਜ਼ੁਰਗ ਉੱਥੇ ਹੋਵੇ ਉਹ ਕਰਦੇ ਆ ਨਾ, ਉਹ ਤੇ ਬੰਦੇ ਨੂੰ ਡਰਾ ਦਿੰਦੇ ਆ ਯਾਰ ਉਹ ਤਾਂ। ਉਹ ਇਹੀ ਉਹ ਮੈਂ ਕਿਹਾ ਸਕੂਲ ਵਿੱਚ ਵੀ ਏਦਾਂ ਹੀ ਕੀਤਾ, ਇਹਦਾ ਮਤਲਬ ਇਹਨਾਂ ਦਾ ਕਲਚਰ ਕੋਈ ਹੋਏਗਾ ਉਹ ਚ ਇਹ ਕਰਦੇ ਆ।
1: ਮਾਉਰੀ ਕਲਚਰ ਆ ਨਾ
0: ਉਹ ਤੇ, ਉਹ ਧਿਆਨ ਐ ਲੱਗਦਾ ਜਿੱਦਾਂ ਮਾਰ ਦੇਣਾ ਹੁੰਦਾ ਇਹਨਾਂ ਨੇ ਕਰਕੇ ਆਪਣੇ ਆਪ ਨੂੰ ਮਾਰਦਿਆ ਉਹ ਤੇਰੀ ਆਇਆ ਕਰਕੇ ਆਇਆ ਕਰੇ।
1: ਤੁਸੀਂ ਉਹ ਨੀ ਦੇਖਿਆ ਫਿਰ ਇੰਡੀਆ ਚ ਅਸੀਂ ਸਾਡੇ ਉੱਥੇ ਅਸੀਂ ਚੰਡੀਗੜ੍ਹ ਸੀਗੇ ਸ਼ਾਇਦ, ਪਤਾ ਮੇਰੇ ਹੁਣ ਐਗਜੈਕਟਲੀ ਯਾਦ ਨੀ, ਪਰ ਉਦੋਂ ਉਹ ਨਿਕਲਦਾ ਹੁੰਦਾ ਹੈ ਈਦ ਦੇ ਦਿਨਾਂ
0: ਉਹ ਫਿਲਮਾਂ ਚ ਜਾਣਾ ਮੈਂ ਵੇਖਦਾ ਆਪਣੇ ਕੱਪੜੇ ਲਾ ਕੇ ਆਇਆ ਕਰਕੇ ਫਟਕ ਫਟਕ ਮਾਰਦੇ ਆ
1: ਕਹਿੰਦੇ ਹੁੰਦੇ ਉਹਨੂੰ ਤਨਾਜ਼ ਪਤਾ ਨਹੀਂ ਉਹ
0: ਮਹਿਰੂਮ ਅਹਿਮਦ ਹੁੰਦਾ ਮੁਹਰਮ
1: ਮੁਹਰਮ ਦਾ ਤਨਾਜ਼ਾ ਪਤਾ ਨਹੀਂ
0: ਪਤਾ ਨੀ ਏਦਾਂ ਮੁਹਰਮ ਹੋ ਏਦਾਂ ਫਿਲਮ ਮੈਂ ਫਿਲਮਾਂ ਚ ਵੇਖਿਆ ਤੁਸੀਂ ਸੱਚੀ ਵੇਖਿਆ
1: ਐਗਜੈਕਟਲੀ
0: ਤੁਹਾਡਾ ਅੱਛਾ ਉਹ
1: ਦਿੱਲੀ ਰਹਿੰਦੇ ਹੋਏ
0: ਅੱਛਾ ਤੁਸੀਂ ਦਿੱਲੀ ਏਦਾਂ ਵੇਖਿਆ
1: ਦਿੱਲੀ ਦੇਖਿਆ ਸੀਗਾ
0: ਤੇ ਯਾਰ ਉਹ ਤੇ ਮਤਲਬ ਉਹ ਕੀ ਪਤਾ ਨੀ ਸਮਝ ਲੱਗਦੀ
1: ਲਾਸ਼ਾਂ ਬੰਦੇ ਨੇ ਆਪਣੀ ਪਿੱਠ ਦੇ
0: ਉੱਤੇ ਲਾਸ਼ਾਂ ਵੀ ਤਾਂ ਪੂਰਾ ਖੂਨ ਨਿਕਲਦੇ ਆ ਹੁੰਦਾ ਇਹ ਉਹ ਇਹੋ ਚੀਜ਼ ਨਾ ਉਹ ਕਿਹੜੀ ਫਿਲਮ ਆਈ ਸੀ
1: ਬੜੀਆਂ ਫਿਲਮਾਂ ਦੇ ਵਿੱਚ
0: ਨਹੀਂ ਆਰ ਆਰ ਆਰ ਦੀ
1: ਹਾਂਜੀ
0: ਇੱਕ ਆਰ ਆਰ ਆਰ ਤੁਸੀਂ ਵੇਖੀ ਆਰ ਆਰ ਆਰ ਜਦੋਂ ਉਹਨੂੰ ਟੰਗਿਆ ਹੁੰਦਾ ਉਹ ਕਿੱਲਾਂ ਵਾਲੇ ਨੇ ਇਹਨੂੰ ਮਾਰਦੇ ਆ ਉਹ ਉਦਾਂ ਦਾ ਹੀ ਉਹ ਇੱਦਾਂ ਕਰਦੇ ਸੀ
1: ਉਹ ਤਾਂ ਥੋੜੀ ਓਵਰ ਐਗਜ਼ੈਜਰੇਟ
0: ਉਹ ਤਾਂ ਆਰ ਆਰ ਆਰ
1: ਤੇ ਚਲੋ ਅੱਛਾ ਉਹਦੇ ਤੋਂ ਹੁਣ ਆਪਾਂ ਆਖਰੀ ਖਬਰ ਦੇ ਵੱਲ ਜਾਈਏ ਤੇ ਇੱਕ ਮਿੰਟ
0: ਕਹਿਣ ਲੱਗੇ
1: ਆਖਰੀ ਜਿਹਾ ਮੈਸੇਜ ਹੈ
0: ਆਖਰੀ ਸਾਹ ਵੱਲ ਜਾਈਏ
1: ਸਤਿ ਸ਼੍ਰੀ ਅਕਾਲ ਜੀ ਨੋ ਟਰਬਲ ਇਨ ਨੋਇਸ ਕਹਿੰਦੇ ਠੀਕ ਹੈ ਕਮਲ ਜੀ ਜੀ ਕਹਿ ਰਹੇ ਨੇ
0: ਕਮਲ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਤੁਸੀਂ ਸਾਨੂੰ ਦੱਸਿਆ ਨਹੀਂ ਸਾਨੂੰ ਤੇ ਪਤਾ ਹੀ ਲੱਗਣ ਡਿਆ ਸਾਡੇ ਕੱਲਾਂ ਚ ਕੀ ਹੋ ਰਿਹਾ ਭਾਈ ਮੈਂ ਨਾ ਜਿੱਦਾਂ ਜਦੋਂ ਮੇਰੇ ਇੱਧਰ ਆ ਰਹੀ ਸੀ ਨਾ ਮਾਈਕ ਚ ਆਵਾਜ਼ ਮੈਂ ਹਾਂ ਤੁਹਾਨੂੰ ਕਵਾਂਗੇ ਨਾ ਕਵਾਂ ਵੀ ਮੈਂ ਹਾਂ ਇੱਕ ਵਾਰੀ ਹੋ ਸਕਦਾ ਤਾਰ ਕਰਕੇ ਆ ਰਹੀ ਹੋਵੇ ਪਰ ਇਹਦਾ ਮਤਲਬ ਜਦੋਂ ਤੁਸੀਂ ਕਿਹਾ ਵੀ ਤੁਹਾਨੂੰ ਵੀ ਆ ਰਹੀ ਆ ਫਿਰ ਤਾਂ ਮੈਂ ਚੌੜਾ ਹੋ ਗਿਆ ਵੀ ਹਾਂ ਯਾਰ ਖਰਾਬ ਹੈਗਾ ਜੀ
1: ਜਿਸ ਅੰਦਾਜ਼ ਚ ਤੁਸੀਂ ਕਿਹਾ ਮੈਂ ਕਿਹਾ ਲੈ ਕੇ ਤਾਂ ਮੇਰੀ ਵੀ ਖਰਾਬ ਹੋ ਜਾ ਓਕੇ ਤੇ ਹੁਣ ਤੁਸੀਂ ਜਾਂਦੇ ਹੋਏ ਕਹਿ ਰਹੇ ਸੀਗੇ ਸ਼ੋਪਿੰਗ ਕਰਦੇ ਹੋਏ ਜਾਣਾ ਤੇ ਇੱਕ ਚੀਜ਼ ਧਿਆਨ ਰੱਖਿਓ
0: ਸ਼ੋਪਿੰਗ ਓ ਹਾਂ
1: ਜਿਹੜੇ ਫ੍ਰੀ ਰੇਂਜ ਐਗ ਹੈਗੇ ਨੇ ਉਹ ਕੇਜ ਫ੍ਰੀ ਦੇ ਵਿੱਚ ਹੁਣ ਰਲਾ ਦਿੱਤੇ ਨੇ ਉਹਨਾਂ ਨੇ ਤੇ ਕਿਉਂਕਿ ਆਂਡਿਆਂ ਦੀ ਕਮੀ ਚੱਲ ਰਹੀ ਹੈ ਭਾਜੀ ਤੇ ਆਂਡਿਆਂ ਦੀ ਕਮੀ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਮੁਰਗੀਆਂ ਮਾਰਨ ਲੱਗੇ ਹੋਏ ਨੇ ਮੁਰਗੀਆਂ ਇਸ ਕਰਕੇ ਮਾਰਨ ਲੱਗੇ ਹੋਏ ਕਿਉਂਕਿ ਉਹਨਾਂ ਨੂੰ ਫਲੂ ਹੋ ਗਏ ਨੇ ਏਵੀਅਨ ਇਨਫਲੂਐਂਜ਼ਾ ਜਿਹਨੂੰ AI ਕਹਿ ਲੈਂਦੇ ਨੇ H5 ਪੰਜਾਬੀ ਚ ਕਹਾਵਤ ਨੀ ਸੁਣੀ ਸੀ ਮੁਰਗੀਆਂ ਨੂੰ ਸੀਣ ਚ ਲੱਗਿਆ ਹੋਇਆ
0: ਤੇ ਇਹ ਯਾਰ ਫਿਰ ਆਪਾਂ ਆਂਡਿਆਂ ਦੇ
1: ਕ੍ਰਾਂਤੀਵੀਰ ਫਿਲਮ ਚ ਕਹਿੰਦੇ
0: ਕ੍ਰਾਂਤੀ
1: ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਏਦਾਂ
0: ਅੱਛਾ ਉਹ ਮੈਸੇਜ ਆਇਆ ਵੇਖਿਆ ਜਾ ਕ੍ਰਾਂਤੀਵੀਰ ਯੈਸ ਅੱਛਾ ਤੇ ਭਾਜੀ ਮੈਂ ਤੁਹਾਨੂੰ ਕੀ ਕਹਿਣਾ ਸੀ ਫ੍ਰੀ ਰੇਂਜ ਤੋਂ ਜਿਹੜੀ
1: ਫ੍ਰੀ ਰੇਂਜ ਐਗ ਕਹਿੰਦੇ ਰਲਾ ਰਲੂ ਰਹੇ ਨੇ ਹੁਣ ਤੇ ਗਵਰਨਮੈਂਟ ਨੇ ਅਲਾਓ ਵੀ ਕਰਤਾ ਕਿਉਂਕਿ ਇਸ ਵਕਤ ਇੱਕ ਤਾਂ ਸਾਊਥ ਆਸਟ੍ਰੇਲੀਆ ਚ ਉਹਨਾਂ ਨੇ 10,000 ਮੁਰਗੀਆਂ ਖਤਮ ਕਰਨੀਆਂ ਨੇ ਹਨਾ, ਕਿਉਂਕਿ ਇੱਕ ਮੁਰਗੀ ਦੇ ਸੰਪਰਕ ਚ ਦੂਜੀ ਆ ਗਈ ਤੇ ਫਿਰ ਉਹ ਆਂਡਿਆਂ ਨੂੰ ਮਾਰਕੀਟ ਚ ਨਹੀਂ ਆਉਣ ਦਿੱਤਾ ਜਾ ਸਕਦਾ, ਕਿਉਂਕਿ ਜੇ ਫਲੂ ਹੋਈਆਂ ਮੁਰਗੀਆਂ ਦੇ ਸੰਪਰਕ ਦੇ ਵਿੱਚ ਆ ਕੇ ਕੋਈ ਦੂਜੀ ਫਲੂ ਹੋਈ ਮੁਰਗੀ ਐਗ ਲੇ ਕਰ ਦਿੰਦੀ ਹੈ ਤੇ ਉਹ ਐਗ ਕੰਜ਼ਿਊਮ ਕਰ ਲੈਂਦੇ ਨੇ,
0: ਉਹ ਫਿਰ ਸਾਡੇ ਵੱਲ ਆ ਜਾਏਗਾ
1: ਉਹ, ਹਾਂ ਐਗਜੈਕਟਲੀ। ਤੇ ਫਿਰ ਜੇ ਇੱਕ ਇੱਕ ਹਿਊਮਨ ਚ ਆ ਗਿਆ, ਫਿਰ ਬੇਸਿਕਲੀ ਜਿਹੜਾ H5 ਏਵੀਅਨ ਇਨਫਲੂਐਂਜ਼ਾ ਹੁੰਦਾ ਹੈ ਇਹ ਹਿਊਮਨ ਟੂ ਹਿਊਮਨ ਨਹੀਂ ਫੈਲਦਾ, ਇਹ ਫੈਲਦਾ
0: ਵਾਇਰਸ
1: ਹੈ ਉਹ ਜਾਨਵਰਾਂ ਤੋਂ ਬੰਦਿਆਂ ਦੇ ਵਿੱਚ ਆ ਜਾਂਦਾ ਤੇ ਫੇਰ ਬੰਦਿਆਂ ਤੋਂ ਬੰਦਿਆਂ, ਔਰ ਉਹ ਡੈਡਲੀ ਹੈ। ਮਤਲਬ ਕੋਵਿਡ ਨੇ ਤਾਂ ਬੰਦੇ ਇੰਨੇ ਨਹੀਂ ਮਾਰੇ, ਕੋਵਿਡ ਨੇ ਤਾਂ ਕਈਆਂ ਦੇ ਜਿਵੇਂ ਸਾਹ ਰੋਕ ਲਏ ਸੀਗੇ, ਪਰ H5 ਏਵੀਅਨ ਇਨਫਲੂਐਂਜ਼ਾ ਬਹੁਤ ਡੈਡਲੀ ਹੈ, ਕਿਉਂਕਿ ਇਹਦਾ ਕੋਈ ਵੈਕਸੀਨੇਸ਼ਨ ਨਹੀਂ, ਇਹਦਾ ਕਦੇ ਕੋਈ ਇੰਜੈਕਸ਼ਨ ਨਹੀਂ ਬਣਿਆ, ਇਹ ਜਾਨਵਰਾਂ ਦਾ ਵਾਇਰਸ ਹੈ।
0: ਨਹੀਂ ਤੇ ਇਹ ਮਤਲਬ ਸਪੋਜ਼ ਕਰੋ ਜਿੱਦਾਂ,
1: ਇਸ ਕਰਕੇ ਜਾਨਵਰਾਂ ਨੂੰ ਵੀ ਟ੍ਰੀਟ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਕਤਲ ਕਰਨਾ ਪੈਂਦਾ।
0: ਨਹੀਂ ਨਹੀਂ, ਮੇਰਾ ਕੁਐਸਚਨ ਇਹ ਸੀ ਵੀ ਜਿੱਦਾਂ ਸਪੋਜ਼ ਕਰੋ ਇਹ ਇਕੱਲਾ ਹੈ ਮੁਰਗੀਆਂ ਜੀ ਆ,
1: ਮਤਲਬ ਕਿਸੇ ਵੀ ਕਿਸਮ ਦੇ ਜਨੌਰ ਪੰਛੀ ਦੇ ਵਿੱਚ ਆ ਜਾਂਦਾ ਹੈ।
0: ਅੱਛਾ,
1: ਏਵੀਅਨ ਇਨਫਲੂਐਂਜ਼ਾ, ਏਵੀਅਨ ਮਤਲਬ ਉੱਡਣ ਵਾਲੀ, ਏਵੀਅਨ ਜਿਹੜੀ ਹੁੰਦੀ ਹੈ ਚੀਜ਼ ਉੱਡਣ ਵਾਲੀ, ਜਿਹੜੇ ਜਿਹੜੇ ਵੀ ਉੱਡਣ ਵਾਲੇ ਪੰਛੀ ਨੇ ਚਾਹੇ ਉਹ ਕੀਵੀ ਵੀ ਨੇ ਚਾਹੇ ਥੋੜ੍ਹਾ ਹੀ ਉੱਡਦੇ ਨੇ, ਪਰ ਉਹਨਾਂ 'ਚ ਵੀ ਇਹ ਆ ਜਾਂਦਾ।
0: ਅੱਜ ਮੈਨੂੰ ਪਤਾ ਲੱਗਾ ਉਹ ਜਿਹੜਾ ਪਾਪਾ ਪੜ੍ਹਦੇ ਹੋ ਨਾ ਏਵੀਏਸ਼ਨ ਦੀ ਡਿਗਰੀ, ਇਹਦਾ ਮਤਲਬ ਉੱਡਣ ਵਾਲੀ ਡਿਗਰੀ ਹੈ। ਗੁਫ਼ਤਗੂ ਵੀ ਕਰਦੇ ਆ, ਮਤਲਬ ਮੇਰੇ ਕਹਿਣ ਦਾ ਮਤਲਬ
1: ਬਿਗ
0: ਅੰਡਾ ਰੋਜ ਨਾ ਖਾਓ
1: ਅੱਗੇ ਛੁੱਟੀ।
0: ਇੱਕ ਤਾਂ ਆ ਜਿਨ੍ਹਾਂ ਨੇ ਫ੍ਰੀ ਰੇਂਜ ਰੱਖੀ ਹੈ ਨਾ, ਨਾ ਰੱਖਿਆ ਪਲੀਜ਼ ਉਹ ਨਾ ਰੱਖਣ, ਕਿਉਂਕਿ ਮੈਂ ਨਾ ਜਦੋਂ ਜਾਂਦਾ ਹੁੰਦਾ ਕੰਮ ਤੇ ਉੱਥੇ ਲਿਖਿਆ ਹੁੰਦਾ ਸੀ ਫ੍ਰੀ ਰੇਂਜ ਐਗ, ਮੈਂ ਕਹਿੰਦਾ ਫ੍ਰੀ ਮਿਲਦੇ ਪਏ ਆ, ਮੈਂ ਤੇ ਇੱਕ ਦਿਨ ਗੱਡੀ ਰੁਕ ਲੈ ਲੱਗਾ, ਮੈਨੂੰ ਬਾਅਦ ਚ ਯਾਦ ਆਇਆ, ਮੈਂ ਕਿਹਾ ਨਹੀਂ ਇਹ ਪੈਸਿਆਂ ਵਾਲੇ ਆ ਪਰ ਨਾ ਇਹਨਾਂ ਦਾ ਫ੍ਰੀ ਰੇਂਜ ਆ ਯਾਰ, ਮੈਂ ਕਿਹਾ ਯਾਰ ਹੱਦ ਫ੍ਰੀ ਦਾ ਰੱਖਣਾ ਚਾਹੀਦਾ, ਫ੍ਰੀ ਦਾ ਮਤਲਬ ਕੀ ਹੈ ਦੱਸ।
1: ਜਦੋਂ ਨਵੇਂ ਨਵੇਂ ਮੈਕਡੋਨਲਡ ਆਏ ਹਨਾ, ਉੱਥੋਂ ਲਿਖਦੇ ਹੁੰਦੇ ਸੀ ਨਾ ਵੀ ਨਾ ਆਹ ਆਪਣੀ ਕਿਹੜੇ ਹੁੰਦੇ ਸੀਗੇ
0: KFC,
1: ਹਾਂ ਆਪਣੇ ਮਤਲਬ ਆ ਜਿਹੜੇ ਰੈਸਟੋਰੈਂਟ ਦੇ ਸੀਗੇ ਵੀ ਜੇ ਤੁਸੀਂ ਉੱਥੇ ਖਾਣੇ ਆ ਤਾਂ ਖਾ ਲਓ, ਨਹੀਂ ਤੇ ਇੰਨੇ ਆਰਡਰ ਦੇ ਉੱਤੇ ਫ੍ਰੀ ਡਿਲੀਵਰੀ ਹੈ ਨਾ।
0: ਅੱਗੇ
1: ਜੋਕ ਨਹੀਂ ਸੀ ਬਣ ਗਿਆ ਵੀ ਭਾਨਾ ਆਪਣੀ ਪ੍ਰੈਗਨੈਂਟ ਵਾਈਫ ਨੂੰ ਲੈ ਕੇ KFC ਚਲਾ ਗਿਆ।
0: ਅੱਛਾ ਜੀ,
1: ਕਹਿੰਦਾ ਜੀ ਡਿਲੀਵਰੀ ਫ੍ਰੀ ਹੈ ਤੁਸੀਂ ਕਰੋ ਇਹਦੀ ਡਿਲੀਵਰੀ,
0: ਕਹਿੰਦਾ
1: ਪੈਸੇ ਲੱਗਣਗੇ ਇੱਥੇ ਕਰਵਾ
0: ਲੈਣੇ ਖਾ ਲੇ ਤੇ ਨਾਲੇ ਫ੍ਰੀ ਡਿਲੀਵਰੀ ਹੈ
1: ਤੇ ਉਹ ਬਾਤ। ਅੱਛਾ ਤੇ ਆਪਣਾ, ਅੱਛਾ ਇਹੀ ਖਬਰਾਂ ਸੀ ਭਾਜੀ ਮੇਰੇ ਕੋਲ,
0: ਖਬਰਾਂ ਤੇ ਮੈਂ ਤੁਹਾਨੂੰ ਦੱਸਦਾ ਨਾ, ਖਬਰਾਂ ਹੋਰ ਵੀ ਬਹੁਤ ਹੈਗੀਆਂ।
1: ਹਾਂਜੀ ਹਾਂਜੀ,
0: ਇਹ ਖਬਰ ਤਾਂ ਨਹੀਂ ਹੈ, ਇਹ ਫੇਸਬੁੱਕ ਤੇ ਕੱਲ ਪਰਸੋਂ ਮੈਂ ਵੀਡੀਓ ਦੇਖੀ ਸੀ, ਜਿੱਦਾਂ ਆਪਾਂ ਉਹ ਕਰ ਦਿੰਦੇ ਹਾਂ ਜਿੱਦਾਂ ਇੱਥੋਂ ਦੇ ਲੋਕਲ ਬੰਦੇ ਆ ਉਹ ਸਾਰਿਆਂ ਨੂੰ ਕਹਿੰਦੇ ਯੂ ਆਰ ਇਨ ਫਰੋਮ ਇੰਡੀਆ, ਯੂ ਗੋ ਬੈਕ ਟੂ ਯੂਰ ਹੋਮ, ਯੇ ਉਹ। ਵਿਚਾਰਾ ਇੱਕ ਨਾ ਨਰਸ ਦਾ ਕੰਮ ਕਰਦਾ ਸੀ ਮੁੰਡਾ, ਉਹ ਇੰਨਾ ਵਧੀਆ, ਉਹ ਮਤਲਬ ਇੰਨਾ ਮੈਨੂੰ ਲੱਗਾ ਵੀ ਯਾਰ ਤੂੰ ਗੋਰੇ ਕੀ ਉਹਦੇ ਨਾਲ ਲੱਗਾ ਪਿਆ ਵਾ, ਉਹ ਨਾ ਵਿਚਾਰ ਉਹਦੀ ਵੀਡੀਓ ਬਣਾ ਰਿਹਾ,
1: ਠੀਕ ਹੈ
0: ਵੀ ਤੁਸੀਂ ਇੱਥੇ ਕੀ ਕਰਦੇ ਹੋ, ਕਹਿੰਦਾ ਮੈਂ ਨਰਸ ਹੈਗਾ ਵਾ ਵੀ ਮੈਂ ਤਾਂ ਲੋਕਾਂ ਦੀ ਸਗੋਂ ਭਲਾਈ ਕਰਦਾ, ਕਹਿੰਦਾ ਵੀ ਤੁਹਾਡੇ ਕਰਕੇ ਸਾਨੂੰ ਜੋਬਾਂ ਨਹੀਂ ਮਿਲਦੀਆਂ, ਹੁਣ ਤੁਸੀਂ ਪੜੋਗੇ ਤਾਂ ਜੋਬਾਂ ਮਿਲਣਗੀਆਂ। ਹੁਣ ਮਤਲਬ ਆ ਜਿਹੜੇ ਸਕਿੱਲਡ ਵੀਜ਼ੇ ਹੁੰਦੇ ਆ ਭਾਜੀ, ਇਹ ਸਕਿੱਲਡ ਵੀਜ਼ੇ ਬਾਹਰੋਂ ਇਸ ਕਰਕੇ ਹੀ ਹਲੇ ਵੀ ਇੱਥੇ ਸਕਿੱਲਡ ਵੀਜ਼ਾ ਨਹੀਂ ਕੋਈ ਹੈਗਾ ਤੇ ਇਸ ਕਰਕੇ ਬੰਦੇ ਆਪਾਂ ਬਾਹਰੋਂ ਬੁਲਾ ਲਿਆ, ਅਸੀਂ ਇਹ ਤਾਂ ਹੈ ਨਹੀਂ ਆ ਵੀ ਜ਼ਬਰਦਸਤੀ ਆਈ ਜਾ ਰਹੇ।
1: ਅੱਜ ਵੀ ਸਾਰੀਆਂ ਦਿਨ ਇਹੀ ਖਬਰਾਂ ਚੱਲ ਰਹੀਆਂ ਨੇ ਕਿ ਇੰਨੇ ਟੈਂਪਰੇਰੀ, ਉਹ ਟੈਂਪਰੇਰੀ ਐਂਟਰੈਂਟ ਜਿਹੜੇ ਹੈਗੇ ਨੇ ਸਟੂਡੈਂਟ ਸਟਾਰਟ, ਠੀਕ ਹੈ ਉਹਨਾਂ ਨੇ ਗੜਬੜਿਆ ਕੀਤੀਆਂ ਨੇ ਇੱਥੋਂ ਆ ਕੇ ਸਟੂਡੈਂਟ ਵੀਜ਼ੇ ਤੋਂ ਸਟੂਡੈਂਟ ਪਾਇਆ ਜਾਂ ਸਟੂਡੈਂਟ ਤੋਂ ARTH ਕੁਛ ਵੀ ਕਰਿਆ, ਪਰ ਉਹਨਾਂ ਨੂੰ ਸਟੂਡੈਂਟ ਵੀਜ਼ਾ ਤਾਂ ਇਵੈਂਚੁਅਲੀ ਤੁਸੀਂ
0: ਬਿਲਕੁਲ,
1: ਚਾਹੇ 2 ਲੱਖ ਨੇ ਚਾਹੇ 3 ਨੇ ਚਾਹੇ 4 ਨੇ ਚਾਹੇ 50 ਲੱਖ ਆਉਣ ਇੱਥੇ ਸਟੂਡੈਂਟ, ਬੁਲਾਏ ਤਾਂ ਤੁਸੀਂ ਉਹਨੇ
0: ਭਾਜੀ, ਕਿੰਨੇ ਪੈਸੇ ਕਿੰਨੀ ਫੀਸ ਹੁੰਦੀ ਆ, ਮਤਲਬ
1: ਪਹਿਲੀ ਗੱਲ ਤਾਂ ਇਹ
0: ਹੈ, ਹਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਵੀ ਤੁਸੀਂ ਜਾਂ ਤਾਂ, ਔਰ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੇ ਇੱਦਾਂ ਲੋਕ ਵੀਡੀਓ ਬਣਾ ਦਿੰਦੇ ਆ, ਔਰ ਮੈਨੂੰ ਬਹੁਤ ਮਤਲਬ ਮਾੜਾ ਲੱਗਾ ਵੀ ਵਿਚਾਰੇ ਉਹਦੀ ਤੁਸੀਂ ਵੀਡੀਓ ਬਣਾ ਰਹੇ ਹੋ ਔਰ ਅਗਲਾ ਬੰਦਾ ਇੰਨਾ ਈਜ਼ੀ ਆ ਇਹਨਾਂ ਕਹਿੰਦਾ ਵੀ ਕੋਈ ਮਤਲਬ ਮੈਂ ਇੱਥੇ ਕੰਮ ਕਰਦਾ ਵਾ ਜੇ ਤੂੰ
1: ਟਾਰਗੇਟ ਲਈ ਉਹਨਾਂ ਨੂੰ ਸੌਫਟਲੀ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ
0: ਤੇ ਮਤਲਬ ਇਹ ਪਰ ਇਹ ਉਹੀ ਚੀਜ਼ ਮੈਂ ਕਹਿ ਰਿਹਾ ਨਾ ਆਪਾਂ ਇੰਡੀਆ ਵਾਲੇ ਤਾਂ ਨਹੀਂ ਉੱਥੇ ਇੰਡੀਆ ਵਿੱਚ ਵੀ ਤਾਂ ਗੋਰੇ ਆਉਂਦੇ ਹੀ ਆ ਆਪਾਂ ਤੇ ਕਦੀ ਏਦਾਂ ਦੀ ਕੋਈ ਏਦਾਂ ਦੀ ਉਹਨਾਂ ਨੂੰ ਵੀਡੀਓ ਬਣਾਈ ਨੀ ਵੀ ਤੁਸੀਂ ਜਾਓ ਤੁਸੀਂ ਆਹ ਕਰੋ ਉਹ ਕਰੋ ਵੀ ਹਮੇਸ਼ਾ ਇਹ ਡਿਵੈਲਪਡ ਕੰਟਰੀ ਹੈਗੇ ਇਹਨਾਂ ਚ ਸਾਰਾ ਕੁਝ ਇਹ ਕਹੀ ਜਾ ਰਹੇ ਆ ਤੇ ਕੀ ਫਾਇਦਾ ਇਹਨਾਂ ਦੀ ਤਰੱਕੀ ਦਾ ਕੀ ਫਾਇਦਾ ਇਹਨਾਂ ਦੇ ਮਤਲਬ ਡਿਵੈਲਪ ਹੋਣ ਦਾ ਨਾ
1: ਭਾਈ
0: ਪਲੀਜ਼ ਜੇ ਤੁਸੀਂ ਸਾਡੇ ਸੌਂਦੇ ਪਏ ਹੋ ਤੇ ਘਟਾਓ ਯਾਰ ਥੋੜਾ ਜਿਹਾ ਕੀ ਰੱਖਿਆ ਵਿਚਾਰੇ ਅਸੀਂ ਕੰਮ ਕਰਨ ਲਏ ਅਸੀਂ ਨਾ ਅਸੀਂ ਕਿਸੇ ਨੂੰ ਤੰਗ ਕਰਦੇ ਆ ਅਸੀਂ ਸਗੋਂ ਤੁਹਾਡੀ ਇਕੋਨਮੀ ਸਹੀ ਕਰਦੇ ਪਏ ਤੁਹਾਨੂੰ ਮਤਲਬ ਸਾਰਾ
1: ਆਪਣੇ ਹੈਡਫੋਨ ਸਹੀ ਹੋ ਗਏ
0: ਇਕੋਨਮੀ ਦੀ ਗੱਲ ਕੀਤੀ ਹੈਡਫੋਨ ਹੀ ਚੱਲਣ ਅਸੀਂ ਕੁਝ ਆਰਾਮ ਨਾਲ ਗੱਲਾਂ ਕਰਦੇ ਪਏ ਅਸੀਂ ਹੈਲੋ ਹਾਏ ਹਾਂਜੀ ਭਾਜੀ ਹੋਰ ਸੁਣਾਓ ਠੀਕ ਹੈ ਪਰ ਨਹੀਂ ਚਲੋ ਹੁਣ ਹੈਡਫੋਨ ਸਹੀ ਹੋ ਗਿਆ ਆਪਾਂ ਭਾਜੀ ਸ਼ੁਰੂ ਤੋਂ ਕਰਦੇ ਹਾਂ ਸ਼ੁਰੂ ਤੋਂ ਕਰਦੇ ਹਾਂ ਫਿਰ ਚਲੋ ਹੋਰ ਤੁਸੀਂ ਨਾ ਇੰਜ ਕਰੋ ਸ਼ੋਅ ਨੂੰ ਆਪਾਂ ਫਿਰ ਤੋਂ ਸ਼ੁਰੂ ਤੋਂ ਕਰਦੇ ਹਾਂ ਤੜਕੇ ਭੜਕੇ ਨਾ ਕਰਦੇ ਹਾਂ
1: ਪ੍ਰੋਗਰਾਮ ਖਬਰ ਬੜੀ ਬੇਕਾਰ ਅੱਜ ਦੇ ਦਿਨ ਧੰਨਵਾਦ
0: ਨਹੀਂ ਨਹੀਂ ਏਦਾਂ ਨੀ ਜਾਣਾ ਏਦਾਂ ਨੀ ਜਾਣਾ
1: ਅੱਛਾ ਆਪਣਾ ਜਿਹੜੀਆਂ ਐਕਟੀਵਿਟੀਜ਼ ਨੇ ਉਹ ਦੱਸ ਦੀ ਫਟਾਫਟ
0: ਹਾਂਜੀ ਹਾਂਜੀ ਹਾਂਜੀ ਬਿਲਕੁਲ
1: ਇੱਕ ਤਾਂ ਵਿਸ਼ਨੂੰ ਦਾ ਅਵਤਾਰ ਜਿਹੜਾ ਹੈਗਾ ਉਹਦੇ ਨਾਲ ਜੁੜੀਆਂ ਹੋਈਆਂ ਪੇਂਟਿੰਗਸ ਲੱਗੀਆਂ ਹੋਈਆਂ ਨੇ NSW ਦੀ ਆਰਟ ਗੈਲਰੀ ਦੇ ਵਿੱਚ ਸੋ ਉੱਥੇ ਤੁਸੀਂ ਜਾਓ ਜੀ $10 ਦੀ ਟਿਕਟ ਹੈ ਬੱਚਿਆਂ ਨੂੰ ਦਿਖਾ ਕੇ ਲਿਆਓ ਇੰਡੀਅਨ ਕਲਚਰ ਉੱਥੇ ਚੱਲ ਰਿਹਾ ਹੈਗਾ ਹੈ ਨਾ
0: ਅੱਛਾ ਵਾਹ
1: ਤੇ ਦੂਜਾ ਜਿਹੜਾ ਹੈ ਉਹ ਆਪਣਾ ਹੈਰੀ ਪੋਟਰ ਐਗਜੀਬਿਸ਼ਨ ਲੱਗਿਆ ਹੋਇਆ ਇਹਦੇ ਚ ਆਪਣਾ ਕੀ ਨਾਮ ਹੈ ਉੱਥੇ ਸਿਡਨੀ ਓਲੰਪਿਕ ਪਾਰਕ ਦੇ ਵਿੱਚ ਉੱਥੇ $34 ਦੀ ਟਿਕਟ ਹੈਗੀ ਹੈ ਤੇ ਉਹ ਵੀ ਆ ਰਿਹਾ ਮੈਕਸਮੀਨੀ ਵੀ ਆ ਰਿਹਾ ਆਸਟ੍ਰੇਲੀਆ ਚ
0: ਮੈਕਸਮੀਨੀ
1: ਸਿਡਨੀ ਚ ਉਹਦੇ ਤਿੰਨ ਚਾਰ ਤੀਜਾ ਸ਼ੋਅ ਹੈ ਮੈਨੂੰ ਲੱਗਦਾ ਹੁਣ ਇਸ ਹਫ਼ਤੇ ਉਹ ਕਮੇਡੀਅਨ ਹੈ ਜੋਕ ਥੋੜੇ ਬਿਲੋ ਦੀ ਬੈਲਟ ਹੁੰਦੇ ਨੇ ਸੋ ਫੈਮਿਲੀ ਵਾਲਾ ਮਤਲਬ ਘਰ ਵਾਲਾ ਘਰ ਵਾਲੀ ਚੱਲ ਜਾਓ ਜਾਂ ਹਸਬੈਂਡ ਵਾਈਫ ਬੋਏਫ੍ਰੈਂਡ ਚੱਲ ਜਾਓ

0: ਪਤਾ ਲੱਗ ਜਾਂਦਾ ਨਾ ਇਹ ਤੋਂ ਹੁਣ ਹੱਸਣ ਲੱਗ ਪਏ ਆ, ਫਿਰ ਉਹੀ ਦੌਰ ਆ ਜਾਂਦਾ, ਫਿਰ ਉਹੀ ਜੇ ਜਿੱਦਾਂ ਵੀ ਹੈਗਾ ਨਾ ਬਸ ਏਦਾਂ ਹੀ ਕਰਕੇ ਹਸਾਓ ਜੋ ਵੀ ਗੱਲਾਂ ਕਰਕੇ ਨਾ, ਤੇ ਲੋਕੀ ਹੱਸਦੇ ਵੀ ਆ ਭਾਜੀ। ਹੁਣ ਐਡੀਆਂ ਟੈਨਸ਼ਨਾਂ ਵਾ ਜੇ ਲੋਕੀ ਇਹ ਸੁਣ ਕੇ ਹੱਸਦੇ ਆ, ਕਹਿੰਦੇ ਯਾਰ ਕੋਈ ਨੀ ਆਪਾਂ ਜਾਂਦੇ ਆ, ਮਤਲਬ ਠੀਕ ਆ ਆਪਾਂ ਲੋਕਾਂ ਨੂੰ ਕਹਿ ਸਕਦੇ ਆ ਵੀ ਹਾਂ ਬੱਚਿਆਂ ਨੂੰ ਨਾਲ ਲੈ ਕੇ ਜਾਓ, ਫੈਮਿਲੀ ਜਾ ਸਕਦੇ ਆ, ਵੱਡੇ ਜਿਹੜੇ ਪੇਰੈਂਟਸ ਆ ਇਕੱਲੇ ਹਸਬੈਂਡ ਵਾਈਫ ਉਹ ਵੀ ਜਾ ਸਕਦੇ ਆ, ਕੋਈ ਉਹ ਹੈ ਨੀ ਆਪਣੇ ਬੱਚਿਆਂ ਦੇ ਉਹ ਹੈ, ਪਰ ਚਲੋ ਹਾਂਜੀ।
1: ਤੇ ਇਹ ਸਾਰੀਆਂ ਚੀਜ਼ਾਂ ਇੱਥੇ ਹੋਣੀਆਂ ਨੇ। ਤੇ ਬਾਕੀ ਪਿਛਲੇ ਹਫਤੇ ਸਾਨੂੰ ਸਪਾਈਡਰਮੈਨ ਦੀ ਟਿਕਟ ਮਿਲੀ ਨੀ ਹੈਗੀ, ਐਤਕੀ ਦੇਖਦੇ ਆ ਸਪਾਈਡਰਮੈਨ ਦੀ ਇਸ ਹਫਤੇ ਦੇ ਵਿੱਚ ਜੇ ਕਿਤੇ ਮਿਲ ਜਾਵੇ।
0: ਸਪਾਈਡਰਮੈਨ
1: ਵੀਕਐਂਡ ਤੇ ਟਿਕਟ ਹੀ ਨੀ ਮਿਲਦੀ ਹੈਗੀ,
0: ਜਿਹੜੀ ਮਤਲਬ ਫਿਲਮ ਸਪਾਈਡਰਮੈਨ ਆਉਣ ਲੱਗੀ ਆ, ਕਿਹੜੀ 3 ਆ ਕਿ 4 ਹੈ?
1: ਅੱਜ ਕੱਲ 3-4 ਨੀ ਆਉਂਦੀ, ਅੱਜ ਕੱਲ ਤਾਂ ਉਹਦਾ ਟਾਈਟਲ ਦੇ ਪਿੱਛੇ ਲਿਖਿਆ ਹੁੰਦਾ ਸਪਾਈਡਰਮੈਨ ਕਿਹੜੀ ਆ ਉਹ,
0: ਸਪਾਈਡਰਮੈਨ ਰਿਟਰਨ,
1: ਨਿਊ ਡੇ ਕਰਕੇ ਸਮਥਿੰਗ,
0: ਅੱਛਾ ਇਦਾਂ ਦਾ ਕੁਝ। ਤੇ ਪੰਜਾਬੀ ਚ ਹੋਏਗੀ ਇਹ?
1: ਇਹਨਾਂ ਦਾ ਡੇ ਸਮਥਿੰਗ ਹੈ, ਪੰਜਾਬੀ ਚ ਹੈਗੀ ਆ।
0: ਅੱਛਾ ਜਾਲਾ ਤੇਰੇ ਅੱਖਾਂ ਚ ਮਾਰਨਾ, ਉਹ ਇਹ ਤੇ ਨੱਕ ਚ ਵੱਜ ਗਿਆ।
1: ਤੁਸੀਂ ਕਰੋ ਇਹਨੂੰ ਟ੍ਰਾਂਸਲੇਟ, ਆਪਾਂ ਗੱਲ ਕਰਦੇ
0: ਇਟਸ ਗੋਇੰਗ ਟੂ ਨੈਕ ਬਟ ਆਈ ਐਮ ਗੋਇੰਗ ਟੂ ਐਕ, ਟ੍ਰਾਂਸਲੇਟ ਕੀਤੀ ਸੀ। ਓਕੇ ਟਾਟਾ ਬਾਏ ਬਾਏ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਬੋਝ ਆ ਇੱਕ ਪਾਸੇ ਰੱਖ ਕੇ ਅਤੇ ਆਓ ਆਪਾਂ ਹੱਸਦੇ ਹਾਂ ਅਤੇ ਬਾਕੀ ਸਾਰਾ ਕੁਛ ਹੱਸ ਕੇ ਅਤੇ ਫਿਰ ਦੁਬਾਰਾ ਆਪਾਂ ਰੀਕਾਲ ਕਰ ਲੈਣਾ ਇਹ ਕਿਹੜਾ ਵੀ ਕਿਤੇ ਚਲੇ ਜਾਣਾ ਅਤੇ ਆਓ ਫਿਰ ਆਪਾਂ ਪਹਿਲਾਂ ਹੱਸ ਲਈਏ। ਅਤੇ ਮੇਰੇ ਨਾਲ ਸੰਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾ
1: ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਤਾਂ ਉਦੋਂ ਹੀ ਹਾਸਾ ਨਿਕਲ ਜਾਂਦਾ ਜਦ ਕੇ ਨਾ ਕੱਲ੍ਹ ਦੀਆਂ ਗੁੱਸੇ ਗਿਲੀਆਂ ਮੈਂ ਅੱਜ ਸਵੇਰ ਵਾਲੀਆਂ ਕਿੱਥੇ ਗਈਆਂ ਹੁਣ ਤੱਕ ਦੀਆਂ। ਇਹ ਡਾਇਲੋਗ ਮੈਨੂੰ ਲੱਗਦਾ ਨਾ ਬੱਸ ਅੱਡੇ 'ਚ ਨਹੀਂ ਉਹ ਜਿਵੇਂ ਸੁਰਮਾ ਵੇਚਣ ਵਾਲੇ ਹੁੰਦੇ ਉਹ ਪੱਕੇ ਹੀ ਰੱਟੇ ਲਾਏ ਹੋਏ ਆ ਬਾ ਉੱਥੋਂ ਹੀ ਸ਼ੁਰੂ ਕਰਨਾ ਗੋਲੀ ਗੋਲੀ ਗੋਲੀ ਸੰਤਰੇ ਗੋਲੀ ਨਿੰਬਲੇ ਗੋਲੀ ਜੰਤਰੀ ਹੈ ਹੁਣ ਤੱਕ ਦੀਆਂ ਕਿਆ ਕਰੋ ਵੀ ਹੁਣ ਤੱਕ ਦੇ ਜੋ ਗੁੱਸੇ ਗਿਲੇ ਪਰੇਸ਼ਾਨੀਆਂ ਨੇ ਉਹ ਛੱਡ ਕੇ ਆਓ ਹੱਸੀਏ।
0: ਉਹ ਇੱਦਾਂ ਹੀ ਕਹੀਦਾ ਵਾ ਇਹ ਸਵੇਰੇ ਸਵੇਰੇ ਕੌਣ ਪਰੇਸ਼ਾਨੀਆਂ ਮਨ ਤੇ ਲੱਦ ਕੇ ਤੁਰਦਾ ਸਵੇਰੇ ਸਵੇਰੇ ਰੱਬ ਦਾ ਨਾਂ ਲਈਦਾ ਵਾ।
1: ਅੱਛਾ ਤੁਸੀਂ
0: ਸੋਹਣੀਆਂ ਗੱਲਾਂ
1: ਤਾਂ ਫੋਨ ਬੰਦ ਕਰਦੇ ਕਰੋ ਜਿਹਨਾਂ ਦੇ ਚੱਲਦੇ ਆ ਉਹ ਕੀ ਕਰਨ
0: ਉਹ ਡਰਾਈਵਿੰਗ ਤੇ ਧਿਆਨ ਦੇਣ। ਸਵੇਰੇ ਸਵੇਰੇ ਥੋੜ੍ਹੀ ਇਹੋ ਜਿਹਾ ਕੁਛ ਮਨ ਤੇ ਲੱਦੀ ਦਾ ਸਵੇਰੇ ਸਵੇਰੇ ਰੱਬ ਰੱਬ ਕਰੀਦਾ ਉਹਦਾ ਸ਼ੁਕਰ ਕਰੀਦਾ ਹੱਸੀ ਦਾ ਖੇਡੀਦਾ ਫਿਰ ਬਾਅਦ ਚ
1: ਤੁਸੀਂ ਬੜੇ ਗਾਣੇ ਲਾਏ ਸੀ ਸ਼ੁਕਰ ਕਰੀਦਾ ਸ਼ਿਕਵਾ ਨਹੀਂ ਕਰੀਦਾ ਨਹੀਂ ਫਿਰ ਮੈਂ ਸ਼ੋਅ ਲਾਵਾਂ ਕਿ ਸੱਤ ਸੱਗ ਲਾਵਾਂ ਨਹੀਂ।
0: ਚਲੋ ਆਓ ਫਿਰ ਆਪਾਂ ਵੇਹਨੇ ਹਾਂ ਵੀ ਬੱਚੇ ਕੀ ਲੈ ਕੇ ਆਏ ਨੇ ਅਤੇ ਸਵੇਰੇ ਸਵੇਰੇ ਆਪਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਅਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੇਰਾ ਖਿਆਲ ਮੰਨਤ ਅਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ? ਹੁਣ ਬੜਾ ਬਹੁਤ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਇਹਦੇ ਨਾਲ।
1: ਹਾਂ ਇਹ ਨੀ ਹੁਣ ਪੌਜ਼ ਲੈ ਕੇ ਗੱਲ ਕਰਦੀ ਆ ਆਪ ਹੀ
0: ਹੈ ਮੰਨਤ
1: ਪਹਿਲਾਂ ਤੋਲੋ ਫਿਰ ਬੋਲੋ।
0: ਮੰਨਤ ਸਾਨੂੰ ਵੀ ਦੱਸਿਆ ਕਰ ਕੁਛ ਬੋਲਣ ਬਾਲਣ ਦੇ ਐਟੀਕੇਟਸ ਟਿਪਸ ਦਿਆ ਕਰ
1: ਸਾਨੂੰ ਵੀ ਸਮਝ ਆਵੇ ਦੁਨੀਆ ਨਾਲ ਕਿੱਦਾਂ ਗੱਲ ਕਰਨੀ।
2: ਓਕੇ ਮੈਨੂੰ ਉਹ ਇੱਕ

0: ਐਤਵਾਰ।
1: ਹਾਂਜੀ ਹਾਂਜੀ ਦੱਸੋ ਦੱਸੋ।
0: ਭਾਵੇਂ ਤੁਹਾਡੇ ਤੋਂ ਛੋਟੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਤੁਹਾਡੀ ਉਮਰ ਦੇ ਹੀ ਹੋਣ, ਉਹਨਾਂ ਦੀ ਹਮੇਸ਼ਾ ਰਿਸਪੈਕਟ
1: ਕਰਕੇ। ਓਏ ਵੈਰੀ ਨਾਈਸ, ਵੈਰੀ ਨਾਈਸ, ਵੈਰੀ। ਹਾਂ ਵੇਖਿਆ, ਇਹਨੂੰ ਜਦੋਂ ਵੀ ਪੁੱਛੋ ਨਾ ਉਦੋਂ ਹੀ ਕੁਛ ਵਧੀਆ ਦੱਸਦੀ ਆ ਕੁੜੀ।
2: ਇੱਕੋ ਜੇ ਸਮੁੰਦਰ ਭਰਨ ਵਾਲੀ ਗੱਲ ਹੋਵੇ।
1: ਵੈਰੀ ਗੁੱਡ ਮੰਨਤ,
2: ਜਿੱਥੇ ਰਿਸਪੈਕਟ ਆ ਉੱਥੇ ਸਾਰਾ ਕੁਛ ਹੀ ਆ ਗਿਆ।
1: ਹਾਂ ਮੰਨਤ, ਕੀ ਕੀ ਸੁਣਾਓਗੇ ਫਿਰ ਅੱਜ?
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਹਾਂਜੀ,
0: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣੀ ਇੱਕ ਬਹੁਤ ਹਾਸੇ ਵਾਲੀ ਚੀਜ਼।
1: ਹਾਂਜੀ,
2: ਚੁਟਕਲਾ ਹੀ ਮੰਨੋ ਉਹਨੂੰ ਫਿਰ।
0: ਫਤਿਹ ਨਾ, ਕੱਲ ਸਵਿਮਿੰਗ ਕਲਾਸ ਵਿੱਚ ਇਹ 2.2 ਮੀਟਰ ਪੂਲ ਦੇ ਵਿੱਚ ਬਹੁਤ ਡੂੰਘਾ ਉਹ, ਉਹਦੇ ਵਿੱਚ ਨਾ ਫਤਿਹ ਦੀਆਂ ਗੋਗਲ ਜਮਾ ਥੱਲੇ ਡੁੱਬਦੀਆਂ।
1: ਅੱਛਾ,
0: ਜਦ ਨੂੰ ਥੱਲੇ ਆ ਕੇ ਲੈਣੀਆਂ ਪਈਆਂ।
1: ਅੱਛਾ, ਆਪੇ ਹੀ
0: ਫਤਿਹ ਉਦੋਂ ਹਾਸੇ ਚੀਜ਼ ਫਤਿਹ ਨੂੰ ਪਤਾ ਹੀ ਲੱਗਿਆ ਕਿ ਕਦੋਂ ਡਿੱਗ ਗਿਆ।
2: ਸਾਡੇ ਵਾਲਾ ਛੋਟਾ ਗੈਵਨ, ਉਹ 4 ਸਾਲ ਦਾ ਹਜੇ, ਮੰਨਤ ਉਹਦਾ ਹਾਥੀ ਥੱਲੇ ਡਿੱਗ ਪਿਆ ਸੀਗਾ ਵਿੱਚ।
1: ਹਾਥੀ?
2: ਹੋਰ ਕੀ, ਟੀਚਰ ਨੇ ਕੱਢ ਕੇ ਦਿੱਤਾ। ਉਹ ਟੋਏ ਹਾਥੀ ਹੁੰਦਾ ਨਾ।
1: ਹਾਥੀ ਪਹਿਲਾਂ ਕਿੱਦਾਂ ਨਿਕਲਿਆ ਮੰਨਤ?
2: ਪਹਿਲਾਂ ਪਾਣੀ ਕੱਢ ਲਿਆ, ਮੁੜ ਕੇ ਹਾਥੀ ਚੱਕ ਲਿਆ।
1: ਨਾ ਹੈ ਗਿੱਲਾ ਹੋ ਗਏ, ਤੁਸੀਂ ਆਪੇ ਤੇ ਦੱਸਿਆ ਸੀ ਮੈਨੂੰ ਇੱਕ ਵਾਰੀ।
2: ਮੈਂ ਕਿਤੇ ਕਹਿਣ ਲੱਗੇ ਤੌਲੀਏ ਚ ਲਪੇਟ ਕੇ ਬਾਹਰ ਕੱਢ ਲਿਆ।
1: ਹੋ ਪਾਣੀ ਚ ਡਿੱਗਿਆ ਤੇ ਗਿੱਲਾ ਹੋ ਕੇ ਨਿਕਲਿਆ ਤੇ ਫਤਿਹ ਦੀਆਂ ਮੈਨੂੰ ਪਤਾ ਐਨਕਾਂ ਕਿਉਂ ਡਿੱਗੀਆਂ, ਕਿਉਂਕਿ ਫਤਿਹ ਨੇ ਲਾਇਆ ਸੀ ਤੇਲ ਵਾਲਾ ਨੂੰ
2: ਤੇ
1: ਹਾਂ ਤੇ ਐਨਕਾਂ ਹੀ ਖੁੱਲੀਆਂ। ਮੈਨੂੰ ਲੱਗਦਾ ਮੰਨਤ ਤੀਆਂ ਸੀ ਐਨਕਾਂ, ਵੱਡੀਆਂ ਸੀ ਨਾ ਥੋੜੀਆਂ ਜਿਹੀਆਂ। ਉਹ ਫਿਰ ਹਾਂ ਫਿਰ ਉਹਨੇ ਕੀਤਾ ਨੀ ਨਾ, ਹੁਣ ਲੇਜ਼ੀ ਬੋਏ ਆ ਨਾ।
2: ਕਿਤੇ ਹੋਰ ਤਾਂ ਨੀ, ਇਹ ਵੀ ਵੱਡਾ ਹੋ ਗਿਆ, ਛੱਟਾ ਦੇ ਗਈ ਝਾਂਜਰਾ ਵਾਲੀ, ਕੈਂਠੇ ਵਾਲਾ ਤਿਲਕ ਗਿਆ।
1: ਪਰ ਗੁੱਡ ਥਿੰਗ ਕਿ ਜਿਹੜਾ ਫਤਿਹ ਆ ਉਹ ਆਪੇ ਜਾ ਕੇ ਥੱਲਿਓ ਕੱਢ ਲਿਆ, ਇਹਦਾ ਮਤਲਬ ਉਹ ਚ ਸਕਿੱਲ ਹੈਗੇ ਆ।
0: ਉਹਨੇ ਆਪ ਨੀ ਲੱਗਿਆ, ਟੀਚਰ ਨੂੰ ਉਹਨੇ ਭੇਜਿਆ।
2: ਅੱਛਾ,
1: ਫਿਰ ਤੇ ਥੋੜਾ ਜਿਹਾ ਮਸਲਾ ਹੈਗਾ। ਚਲੋ ਕੋਈ ਨੀ, ਕਰਦੇ ਉਹਦੇ ਨਾਲ ਗੱਲ।
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਹਾਂਜੀ,
0: ਪਤੀ ਮੈਂ ਦੇਖ ਲੈ 2 ਮਿੰਟ ਜੇ ਤਿਆਰ ਹੋਏ ਨਾ ਤੂੰ ਇੰਨਾ ਟਾਈਮ ਲਾ ਦਿੰਦੀ ਆ। ਪਤਨੀ ਇਹੀ ਤਾਂ ਮੈਗੀ ਤੇ ਸ਼ਾਹੀ ਪਨੀਰ ਵਿੱਚ ਫਰਕ ਆ। ਪਤੀ ਬਹੋ
1: ਮੈਗੀ ਤੇ ਸ਼ਾਹੀ ਪਨੀਰ, ਵਾਹ
2: ਥੋੜਾ ਸ਼ਾਹੀ ਪਨੀਰ ਮਿਠਾਸ ਚ ਹੁੰਦਾ ਨਾ, ਕੜਾਹੀ ਪਨੀਰ ਵੀ ਕਹਿ ਸਕਦੀ ਸੀ ਇਹ। ਬਹੁਤ ਚੁਸਤੀ ਨਾਲ ਸੁਣਾਇਆ ਗਿਆ ਚੁਟਕਲਾ ਹੈ।
1: ਇਹ ਸਮਾਰਟ ਆ ਕੁੜੀ ਬਹੁਤ, ਥੈਂਕ ਯੂ। ਤੇ ਕਿੱਥੇ ਮੁੰਡਾ ਐਨਕਾਂ ਵਾਲਾ?
0: ਤੂੰ ਵੀ ਗੱਲ ਕਰ ਲੋ।
1: ਹਾਂ, ਆਗ ਮੁੰਡਾ ਐਨਕਾਂ ਵਾਲਾ ਪਾਣੀ ਵਿੱਚ ਉਹ ਕਾਦੇ ਲਈ।
2: ਮੈਂ ਕਿਤੇ ਮਲਕੀਤ ਦਾ ਗਾਣਾ ਗਾਉਂਦਾ, ਉਹ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ।
0: ਬਦਲੇ ਸੀ ਬੰਦਾ ਜਿਹੜਾ ਵੀ ਤੂੰ ਦੂਜੇ ਅੰਕੀ ਦਾ ਉਹੀ ਤੂੰ ਹੁੰਨੇ ਆ।
1: ਉਹ ਕਦੋਂ ਭਰਾ ਸੀ, ਕਦੋਂ ਕਿਹਾ ਕੁਛ ਤੈਨੂੰ?
0: ਮੈਂ ਸੁਣਦਾ, ਮੈਂ ਨਾਲ ਹੀ ਬੈਠਾ ਸੀ ਜੀਜੀ ਦੇ ਨਾਲ।
1: ਓ ਯਾਰ, ਓਹੋ, ਉਹ ਜਿਹੜੀਆਂ ਇਦਾਂ ਗੱਲਾਂ ਕਹੀਦੀਆਂ ਨਾ ਕਿਸੇ ਦੇ ਪਿੱਛੇ, ਉਹ ਸੱਚੀਆਂ ਥੋੜੀ ਹੁੰਦੀਆਂ ਵਾ, ਉਹਦੇ ਉਦਾਂ ਕਹਿ ਦੀਦੀਆਂ।
2: ਅਸੀਂ ਪਤਾ ਇਹ ਥੋੜੇ ਕਿਹਾ ਵੀ ਤੂੰ ਲੇਜ਼ੀ ਆ, ਵੀ ਆਪਦੀਆਂ ਨੇ ਕਾਂਪ ਲੈਣ ਨਹੀਂ ਗਿਆ, ਟੀਚਰ ਨੂੰ ਭੇਜਤਾ, ਐਂ ਕਦ ਕਿਹਾ ਸੀ?
0: ਨਹੀਂ, ਮੈਂ ਤੁਹਾਨੂੰ ਵੀ ਪਾ ਲੈਣਾ ਵਾ।
1: ਤੁਸੀਂ ਬਚ ਕੇ ਰਹੋ। ਤੁਸੀਂ ਜਿਹੜੇ ਵਿੱਚ ਰਾਜੀਨਾਮੇ ਕਰਾਉਣ ਆਉਂਦੇ ਨਾ, ਫਾਈਨ ਤੁਹਾਨੂੰ ਵੀ ਪੈਣੇ ਆ।
2: ਮੈਨੂੰ ਤਾਂ ਲੱਗਦਾ
1: ਕੋਈ ਸੁੱਕਾ ਨੀ ਵਜੂਗਾ ਇੱਥੇ,
2: ਮੈਨੂੰ ਤਾਂ ਫਾਈਨ ਤੇ ਵੀ ਵਿਆਜ ਪਊਗਾ।
1: ਯਾਰ ਸੋਰੀ ਯਾਰ, ਅਸੀਂ ਤੇ ਫਨ ਕਰਦੇ ਹਾਂ ਉਦਾਂ ਹੀ।
2: ਸੋਰੀ ਕਾਦੀ ਜੀ, ਤੁਸੀਂ ਹੱਸੇ ਹੱਸੀ ਜਾਂਦੇ ਹੋ।
0: ਕੋਈ
2: ਸਰਟੀਫਿਕੇਟ ਕੋਰਸ ਹੀ ਕੀਤਾ ਲੱਗਦਾ। ਗੱਲ ਵੀ ਸਹੀ ਆ।

0: ਤੁਹਾਡਾ ਤਾਂ ਜ਼ਿਆਦਾ ਬਣਦਾ ਫਾਈਨ ਫਿਰ
1: ਬੱਲੇ ਬਦੇ ਤੈਨੂੰ ਕਿੱਦਾਂ ਪਤਾ ਲੱਗ ਗਿਆ ਯਾਰ ਅੱਛਾ ਤੁਹਾਡੇ ਡੈਡੀ ਵੀ ਓਕੇ ਓਕੇ ਓਕੇ ਹਾਂ ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜ੍ਹੇ ਹੁੰਦੇ ਆ
2: ਪਾਪਾ ਸਾਡੀ ਯਾਰ ਬਦਲੇ ਗਏ
1: ਹਾਂ
2: ਕਰੀਏ
1: ਮੈਨੂੰ
0: ਦਲਜੀਤ ਵਾਲਾ ਗਾਣਾ
2: ਗੇਟ ਉੱਪਰ ਨੂੰ ਖੋਲਦੇ ਆ
1: ਰੰਗ
2: ਤੇ ਇੰਟੀਰੀਅਰ ਉਹ ਕਸਟਮਾਈਜ਼ ਹੁੰਦਾ ਉਹ ਤੇ ਜੇ ਆਪਾਂ ਉਹਨੂੰ ਕਰਨਾ ਤਾਂ $6,000 ਉਹ ਲੈਂਦੇ ਆ ਤੇ ਜਿਹੜੀ ਲੈਂਬੋਰਗਿਨੀ ਵੈਂਡੋ ਐਸ ਵੀ ਆ ਟੈਂਕੀ
0: ਬਣਾਈ ਕਿਹੜੀ ਹੋਈ
1: ਉਹ ਰੇੜਾ ਕਹਿੰਦੇ
0: ਉਹਨੂੰ ਸਾਡੇ ਪਿੰਡ ਕਿਹਨੇ ਕੋਠੇ ਤੇ ਬਣਾਈ
3: ਅੱਜ
1: ਬੜੇ ਦਿਨਾਂ ਬਾਅਦ ਆਏ
3: ਹਾਂਜੀ ਮੇਰੇ ਕੋਲ ਕੰਮ ਬਥੇਰਾ ਸੀ ਇੱਕ ਤਾਂ ਕੰਮ ਸਵੇਰੇ ਸਵੇਰੇ ਉੱਠ ਨੀ ਹੁੰਦਾ ਤੇ ਦੂਜਾ ਮੇਰੇ ਬੂਜੀ ਦੇ ਫੂਫਾ ਜੀ ਪਿਛਲੇ ਹਫਤੇ ਆਏ ਤੇ ਫਿਰ ਉਸ ਚੀਜ਼ ਨਾਲ ਬਿਜ਼ੀ ਰਹੇ
1: ਅੱਛਾ ਅੱਛਾ ਅੱਛਾ ਓਕੇ ਉਹਨਾਂ ਦੀ ਸੇਵਾ ਕਰਦੇ ਰਹੇ ਹੈ
0: ਵੀਕੇ ਸਿਆਣੀਆਂ ਸਿਆਣੀਆਂ ਦੀਆਂ ਗੱਲਾਂ ਹੁਣ ਘੱਟ ਹੁੰਦੀਆਂ ਤੇ ਆਰਜ਼ਾ ਨਹੀਂ ਆਈ
1: ਹਾਂ ਚਲ ਹੁਣ ਚਲ ਗਏ
3: ਠੀਕ ਜੀ ਨਹੀਂ ਹਜੇ ਤਾਂ ਅਜੇ 2-3 ਮਹੀਨੇ ਰਹਿਣਗੇ ਫੂਫਾ ਜੀ ਪਹਿਲੇ ਰਹਿਣਗੇ ਪਰ ਬੂਜੀ 3-4 ਮਹੀਨੇ ਲਈ ਰਹਿਣਗੇ
1: ਓਕੇ ਓਕੇ ਓਕੇ ਠੀਕ ਆ ਚਲੋ ਵਧੀਆ ਫੁੱਫਾ ਜਾਣਗੇ ਨਾ ਤੇ ਚੁਗਲੀਆਂ ਚਗਲੀਆਂ ਫੇਰ ਹੀ ਸ਼ੁਰੂ ਕਰਿਓ ਬੁਰੇ ਲੱਗੇ ਫੁੱਫਾ ਸਾਹਮਣੇ ਵਧੀਆ ਵਧੀਆ ਕਰਿਓ ਗੱਲਾਂ
0: ਫੁੱਫੜ ਜੀ ਨਾ ਸੁਣਦੇ ਹੋਣ ਕਿਤੇ ਉਹ ਕਹਿਣ ਵੀ ਮੈਂ ਵੀ ਨਾਲ ਹੀ ਜਾਵਾਂ
1: ਹਾਂਜੀ
3: ਤੇ ਅੱਜ ਮੈਂ ਚਟਪਲਾ ਸੁਣਾਵਾਂਗੀ
1: ਹਾਂਜੀ
3: ਤੇ ਉਸ ਤੋਂ ਪਹਿਲੇ ਮੈਂ ਪਹਿਲੇ ਸਪੋਰਟਸ ਦੀ ਅਪਡੇਟ ਤੁਹਾਨੂੰ ਦੱਸਦਾ ਤੇ ਮੇਰੇ ਕੋਲ ਸਪੋਰਟਸ ਦੀ ਅਪਡੇਟ ਆਈ ਹੈਗੀ ਹੈ ਫੀਫਾ ਦੇ ਰਿਗਾਰਡਿੰਗ ਜਿਹੜਾ ਉਹਨਾਂ ਕੀ ਪ੍ਰੈਜ਼ੀਡੈਂਟ ਆ ਫੀਫਾ ਦਾ ਜਿਆਨੀ ਇਨਫੈਂਟੀਨੋ ਸਾਰੇ ਉਹਨਾਂ ਨੂੰ ਕਹਿੰਦੇ ਪਏ ਕਿ ਉਹਨੂੰ ਲਾਣ ਕਿਉਂਕਿ ਉਹ ਕਹਿੰਦੇ ਅਨਫੇਅਰ ਗੇਮਾਂ ਹੋਈਆਂ ਫੀਫਾ ਦੇ ਟਾਈਮ ਚ ਤੇ ਫਿਰ ਉਹਨੂੰ ਬੈਕਲੈਸ਼ ਬਹੁਤ ਮਿਲਦੀ ਪਈ ਤੇ ਸਾਰੇ ਕਹਿੰਦੇ ਆ ਉਹ ਲੱਥ ਦੇ
0: ਨਾਲੇ
1: ਉਹ ਟਰੰਪ ਨੂੰ ਨੀ ਨਾ ਪਸੰਦ ਆਇਆ
3: ਨਹੀਂ ਉਹ ਤਾਂ ਜਿਹੜਾ ਜਿਆਨੀ ਆਪ ਉਹ ਤਾਂ ਟਰੰਪ ਦੀ ਸੇਵਾ ਬਹੁਤ ਕਰਦਾ ਪਰ ਟਰੰਪ ਨੂੰ ਕਹਿੰਦਾ ਕਿ ਤੂੰ ਅਮਰੀਕਾ ਨੂੰ ਜਿਤਵਾਇਆ ਨੀ ਤੇ ਫਿਰ ਲਾਈਕ ਪਤਾ ਨੀ ਲੜਦੇ ਪਿਆ ਹੁਣ
0: ਮੇਰਾ ਤਾਂ ਫੋਟੋ ਚ ਵੀ ਨੀ ਆਉਣ ਦਿੱਤਾ ਬਾਹੋਂ ਫੜ ਕੇ ਖਿੱਚੀ ਗਿਆ ਉਹਨੂੰ ਇੱਧਰ ਆ ਜਾ ਫੋਟੋ ਖਰਾਬ ਨਾ ਕਰ
1: ਚੱਲ ਤੇ ਚੁਟਕਲਾ ਕਿਹੜਾ
3: ਤੇ ਅੱਜ ਮੈਂ ਪੱਪੂ ਵਾਲੇ ਚਟਕਲਾ ਸੁਣਾਵਾਂਗੀ ਤੇ ਇੱਕ ਵਾਰੀ ਪੱਪੂ ਜੂਸਰ ਦੀ ਦੁਕਾਨ ਤੇ ਜਾਂਦਾ ਤੇ ਦੁਕਾਨਦਾਰ ਨੂੰ ਕਹਿੰਦਾ ਛੇਤੀ ਛੇਤੀ 2-3 ਗਲਾਸ ਜੂਸ ਦੇ ਬਣਾ ਦੇ ਲੜਾਈ ਹੋਣ ਵਾਲੀ ਤੇ ਜੂਸ ਵਾਲਾ 2-3 ਗਲਾਸ ਜੂਸ ਦੇ ਬਣਾ ਕੇ ਰੱਖ ਦਿੰਦਾ ਪੱਪੂ ਨੂੰ ਕਹਿੰਦਾ ਵੈਸੇ ਤੈਨੂੰ ਕਿੱਦਾਂ ਪਤਾ ਲੜਾਈ ਹੋਣੀ ਹੈ ਤੇ ਕਿੱਥੇ ਹੋਣੀ ਆ? ਤੇ ਪੱਪੂ ਕਹਿੰਦਾ ਹੁਣੇ ਹੀ ਇੱਥੇ, ਜਦੋਂ ਮੈਂ ਤੈਨੂੰ ਪੈਸੇ ਨੀ ਦੇਣੇ ਤੇ ਤੁਸੀਂ
1: ਲੜ ਪੜਾ। ਮੈਂ ਲੜੀ ਜਾਣਾ ਮੇਰੇ ਨਾਲ। ਥੈਂਕ ਯੂ ਆਦਾ। ਉਸ ਤੋਂ ਬਾਅਦ ਫਿਰ ਅਜੇ ਤੇਗ ਆ ਗਈ ਤੇ ਫਿਰ ਤੇਗ ਨੂੰ ਲਵਾਂਗੇ, ਨਹੀਂ ਤੇ ਸ਼੍ਰੇਆ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਜੈਰਿਕਾ। ਹੈਲੋ,
3: ਹੁਣੇ
1: ਬਿਜ਼ੀ ਰਹਿਣ ਲੱਗ ਪਏ ਨਿਆਣਿਓ, ਕੱਲ ਨੂੰ ਕੀ ਹੋਣਾ ਤੁਹਾਡਾ? ਅਸੀਂ ਠੀਕ ਆ, ਅਸੀਂ ਵੀ ਬਿਜ਼ੀ
0: ਬਿਨਾਂ ਕੰਮ ਤੋਂ ਹੈ।
1: ਹੋਰ ਅਸੀਂ ਵੀ ਬਿਜ਼ੀ, ਤੁਸੀਂ ਵੀ ਬਿਜ਼ੀ। ਲਾਈਫ ਇਜ਼ ਨੋਟ ਈਜ਼ੀ,
0: ਲਾਈਫ ਇਜ਼ ਨੋਟ ਬੈਡ ਆਫ ਰੋਜ਼ਸ
1: ਕਹਿੰਦੀ। ਹਾਂਜੀ,
3: ਉਦਾਂ ਮੰਮਾ ਨੀ ਘਰ ਹੁੰਦੀ, ਮੰਮਾ ਜੋਬ ਤੇ ਹੁੰਦੀ, ਫਿਰ ਪਾਪਾ ਦੇ ਫੋਨ ਤੋਂ ਲੱਗਦਾ ਹੀ ਨਹੀਂ ਆ।
1: ਅੱਛਾ ਅੱਛਾ, ਇਹ ਪ੍ਰੋਬਲਮ ਆ। ਓਕੇ ਓਕੇ, ਨਹੀਂ ਫਿਰ ਤੇ ਜੈਨੂਅਨ ਹੈ ਪ੍ਰੋਬਲਮ ਨਾ। ਫਿਰ ਆਪਾਂ ਇੱਦਾਂ ਕਰਦੇ ਹਾਂ, ਆਪਾਂ ਲੈਂਡਲਾਈਨ ਲਵਾ ਲੈਂਦੇ ਇੱਕ, ਹੈ ਨਾ? ਕੀ ਸੁਣਾਓਗੇ ਅੱਜ? ਫਿਰ
3: ਚੁਟਕਲਾ ਸੁਣਾਉਂਗੀ ਅੱਜ।
1: ਹਾਂਜੀ,
3: ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜ਼ੀ ਸਿਖਾਉਣ ਟੀਚਰ ਆਈ। ਏ ਫੋਰ ਐਪਲ ਤੇ ਬੀ ਫੋਰ ਬੋਏ ਸਮਝਾਉਣਾ ਸੌਖਾ ਨਹੀਂ ਸੀ, ਤੇ ਟੀਚਰ ਨੇ ਨਵਾਂ ਤਰੀਕਾ ਸੋਚਿਆ। ਏ ਫੋਰ ਅਮਰ ਦੀ ਵੋਟੀ, ਬੀ ਫੋਰ ਬਲਵੰਤ ਦੀ ਵੋਟੀ, ਓ ਫੋਰ ਓਂਕਾਰ ਦੀ ਵੋਟੀ, ਤੇ ਜ਼ੀ ਫੋਰ ਜ਼ਿੰਮੇਦਾਰ ਦੀ ਵੋਟੀ। ਇਹ ਸਭ ਚੰਗੀ ਤਰ੍ਹਾਂ ਰੱਟ ਲਿਆ। ਫਿਰ ਟੈਸਟ ਹੋਇਆ, ਟੈਸਟ ਵਿੱਚ ਕੁਐਸਚਨ ਆਇਆ ਕਿਊ ਫੋਰ ਕੁਐਸਚਨ ਮਾਰਕ। ਤਾਂ ਇਹ ਕਨਫਿਊਜ਼ ਹੋ ਗਈ ਤੇ ਕਹਿੰਦੀ ਲੱਗਦਾ ਇਹ ਓਂਕਾਰ ਦੀ ਵੋਟੀ ਆ, ਪਰ ਇਹਨੇ ਮੂੰਹ ਵਿੱਚ ਸਿਗਰਟ ਕਿਉਂ ਪਾਈ ਹੋਈ ਹੈ?

0: ਐਮ ਫਾਰ ਅਮਰੀਕਾ ਨੀ ਹੈ ਤਾਂ ਅਮਰੀਕੇ ਦੀ ਮੰਮੀ ਕਹਿੰਦਾ ਫਿਰ ਡਬਲਯੂ ਦੇ ਕੇ ਕਹਿੰਦਾ ਪੁੱਠੀ ਪਤਾ ਨੀ ਕਿਹਨੇ ਕਰਤੀ ਹੈ।
1: ਥੈਂਕ ਯੂ ਜੈਰਿਕਾ।
2: Thank you. Have a nice day.
1: Thank you. Have a nice day. ਤੇ ਨੈਕਸਟ ਕੌਣ ਹੈ? ਨੈਕਸਟ ਸਾਡੇ ਨਾਲ ਆ ਤੇਗ। ਤੇ ਸਤਿ ਸ੍ਰੀ ਅਕਾਲ ਤੇਗ, ਸਤਿ ਸ੍ਰੀ ਅਕਾਲ, ਤੁਸੀਂ ਆਉਨੇ ਰਹੋ। ਸਤਿ ਸ੍ਰੀ ਅਕਾਲ ਤੇਗ ਜੀ, ਕੀ ਕਰਦੇ ਹੋ?
2: ਮੈਂ ਸੋਚਦੀ ਆ ਮੈਂ ਸਕੂਲੋਂ ਆ ਕੇ ਵਾਲਾਂ ਦੇ ਵਿੱਚ ਪਾਲਾ।
1: ਕਿਤੇ ਵਾਲਾਂ ਦੇ ਵਿੱਚ? ਕਿਤੇ?
0: ਵਾਲਟ ਚ ਪਾ ਕੇ।
1: ਅੱਛਾ, ਵਾਲਟ ਚ। ਓਕੇ, ਵਾਲਟ ਚ। ਹਾਂ, ਇਹ ਗੁੱਡ ਆਈਡੀਆ ਹੈ ਨਾ। ਫਿਰ ਤੁਸੀਂ ਸੋਚ ਕੇ ਚੰਗੀ ਤਰ੍ਹਾਂ ਤੇ ਫਿਰ ਖਰਚ ਲਿਓ। ਹਾਂ,
0: ਕੋਈ ਪਿਗੀ ਬੈਂਕ ਨਹੀਂ ਹੈਗਾ?
2: ਹਾਂਜੀ, ਅੰਬਰ ਯੂਜ਼ ਕਰਦੀ ਹੁੰਦੀ ਆ ਪਿਗੀ ਬੈਂਕ।
1: ਹਾਂ, ਉਹ ਛੋਟੀ ਅੰਬਰ।
2: ਪਰ ਅੰਬਰ ਪਾਪਾ ਨੇ ਯੂਜ਼ ਕਰਦੀ, ਅੰਬਰ ਕਲੀ ਸੈਂਟਸ ਯੂਜ਼ ਕਰਦੀ ਆ।
1: ਹੂੰ, ਉਹ ਹਲੇ ਨਿੱਕੀ ਆ ਨਾ, ਉਹਨੂੰ ਸੈਂਟਸ ਚਾਹੀਦੇ ਹਲੇ। ਹੂੰ, ਗੁੱਡ।
2: ਮੈਂ ਕਹਿੰਦੀ ਹੁੰਦੀ ਆ ਅੰਬਰ ਨੂੰ ਗੋਲਡ ਕੋਇਨ ਯੂਜ਼ ਕਰੋ, ਥੋੜੇ ਪੇਪਰ ਨੋਟਸ ਯੂਜ਼ ਕਰੋ, ਪਰ ਉਹ ਸੁਣਦੀ ਨਹੀਂ ਹੈਗੀ, ਉਹ ਸੈਂਸ ਨਾਲ ਹੀ ਰਹੀ ਜਾਂਦੀ ਆ।
1: ਹਲੇ ਛੋਟੀ ਆ ਨਾ ਹਲੇ।
2: ਹਾਂਜੀ
1: ਹਾਂਜੀ, ਕੋਈ ਨਹੀਂ, ਜਦੋਂ ਉਹਨੂੰ ਇਲਾਹੀ ਨੇ ਸਮਝਾਇਆ ਨਾ ਫਿਰ ਸਮਝੂਗੀ।
2: ਹਾਂਜੀ,
1: ਕੀ ਸੁਣਾਉਂਗੇ ਫਿਰ?
2: ਅੱਜ ਮੈਂ ਸੁਣਾਂਗੀ ਇੱਕ ਬਜ਼ਾਰੇ ਤੇ।
1: ਹਾਂਜੀ, ਲਾਈਟ ਚੋਕਲੇਟ ਨੂੰ ਡਾਰਕ ਚੋਕਲੇਟ ਕਿਵੇਂ ਬਣਾਈਦਾ?
2: ਹਾਂਜੀ,
1: ਹਨੇਰੇ ਚ ਖੜ ਕੇ?
2: ਕੀ?
1: ਹਨੇਰੇ ਚ ਖੜ ਕੇ,
0: ਕਾਲਾ ਰੰਗ ਪਾ ਕੇ,
1: ਬਲਬ ਬੰਦ ਕਰਕੇ, ਬਲਬ ਬੰਦ ਕਰਕੇ। ਸੌਖੀ ਬਣ ਗਈ ਹੈ,
0: ਤੁਸੀਂ ਪਲੱਸ ਟੂ ਨੀ ਨਾ ਹੋਏ ਅਜੇ।
2: ਮੇਰੇ ਕੋਲ ਸਕੂਲੇ ਵਿੱਚ ਇੱਕ
0: ਉਸ ਲੈਵਲ ਤੇ ਜਾ ਕੇ ਸੋਚਣਾ ਪੈਂਦਾ।
1: ਹਾਂਜੀ,
2: ਮੇਰੇ ਕੋਲ ਇੱਕ ਸਕੂਲੇ ਵਿੱਚ ਜੋਕ ਬੁੱਕ ਆ ਤੇ ਹੁਣ ਮੈਂ ਯੂਜ਼ ਕਰਦੀ ਰਹਿੰਦੀ ਆ।
1: ਸਾਰੇ ਨੋਟ ਕਰਕੇ ਰੱਖ ਲੋ ਫਿਰ ਉਹਦੇ ਚ।
2: ਮੈਂ ਨੋਟ ਨਹੀਂ ਖਾਦੀ, ਮੈਂ ਯਾਦ ਖਾਦੀ ਹੁੰਦੀ
1: ਆ। ਹਾਂ ਸੱਚ, ਤੁਹਾਨੂੰ ਤੇ ਯਾਦ ਵੀ ਹੋ ਜਾਂਦੇ ਆ।
2: ਹਾਂਜੀ,
1: ਸਾਨੂੰ ਤੇ ਨੋਟ ਕਰਨੇ ਪੈਂਦੇ ਆ। ਥੈਂਕ ਯੂ
2: ਅਮਨ।
1: ਸਾਡਾ ਠੀਕ ਹੈ, ਤੁਸੀਂ ਸੁਣਾਓ ਕੀ ਕਰਦੇ ਸੀ? ਅੱਛਾ ਅੱਛਾ, ਵਾਕ ਕਰਕੇ ਗਏ ਹੋ?
2: ਹਾਂਜੀ।
1: ਓਕੇ, ਤੁਸੀਂ ਵਾਕ ਕਰਨਾ ਪਸੰਦ ਕਰਦੇ ਹੋ?
0: ਮੀਂਹ ਤਾਂ ਨਹੀਂ ਹੈਗਾ ਅੱਜ?
1: ਅੱਜ ਤੇ ਨੀ ਮੀਂਹ ਹੈਗਾ। ਠੰਡ ਆ?
2: ਹਾਂਜੀ।
1: ਕਿੰਨੀ ਕ?
2: ਐਦਾ
1: ਓਏ ਐਦਾ? ਹਾਂ, ਆ ਤੇ ਬੜੀ ਠੰਡ ਆ ਫਿਰ। ਕੀ ਸੁਣਾਓਗੇ ਫਿਰ?
2: ਹਾਂਜੀ,
1: ਕੀ ਗੱਲਾਂ? ਅੱਛਾ, ਬੋਲੀ। ਹਾਂਜੀ,
2: ਇਟਲੀ ਬਿੱਲੀ ਜੋ ਦੇਖਣ ਪਾਗਾ ਵਿੱਚ ਖਲੋਤੀ ਜਨ ਜਨ ਪੁੱਛਿਆ ਕਿਹਦਾ ਹੈ ਬੱਚੇ ਤੋਲ ਤੋਲ ਤੋਲ ਕੀ
0: ਰਣਜੀਤ ਅੰਕਲ ਦਾ ਵਿਆਹ
1: ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਉਂਦੇ ਰਹੋ। ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਉਸ ਤੋਂ ਬਾਅਦ ਫਿਰ ਆਣਾ ਹੈ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ,
2: ਕੀ ਹਾਲ?
1: ਓ ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਠੀਕ ਹੈ, ਕੀ ਕਰਦੇ ਪਏ?
1: ਅਸੀਂ ਅਸੀਂ ਕੀ ਕਰਦੇ ਪਏ?
0: ਤੁਹਾਨੂੰ ਯਾਦ ਕਰਨ ਡੇ?
1: ਹਾਂ
2: ਤੁਸੀਂ ਚਾਹ ਚੂ ਪੀ ਲਈ?
1: ਹਾਂ ਜੀ ਚਾਹ ਚੂ ਪੀ ਲਈ।
2: ਕੀ ਖਾਦਾ ਨਾਲ?
1: ਬਿੰਨੀ
0: ਮੈਂ ਮਟਰੀ।
1: ਹਾਂ ਤੁਹਾਨੂੰ ਪਤਾ ਮਟਰੀ ਕੀ ਹੁੰਦੀ ਹੈ?
2: ਓਕੇ
1: ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ?
0: ਪਤਲੀ ਮੱਠੀ ਨੂੰ ਕੈਂਚੀ ਨਾਲ ਕੱਟਿਆ ਹੁੰਦਾ।
1: ਕੀ ਹੁੰਦੀ ਆ?
2: ਨਮਕੀਨ ਵਾਲੀ।
1: ਜਦੋਂ ਮੱਠੀ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੀ ਨਾ, ਜਿਮ ਬਹੁਤ ਜਾਂਦੀ ਆ ਤੇ
0: ਸਲਿਮ
1: ਡਾਈਟਿੰਗ ਕਰਦੀ ਆ, ਫਿਰ ਉਹ ਮਟਰੀ ਬਣ ਜਾਂਦੀ ਆ,
0: ਸਲਿਮ ਟ੍ਰਿਮ ਰਹਿਣ ਲੱਗ ਜਾਂਦੀ।
2: ਮੈਂ ਵਾਟ ਰੈਡ ਪਾਣਾ ਬਿਕੋਜ਼ ਕੋਨੋ ਵੈਸ ਡੇ ਆ ਮੇਰੇ ਸਕੂਲ ਤੇ। ਬਲੇ
1: ਸ਼ਵਾ ਸ਼ਵਾ ਚੱਕ ਦੋ ਨਿੱਕੀ ਏਬੀਸੀ। ਹਾਂਜੀ
0: ਏਬੀਸੀ ਵੀ ਪਛਤਾਉਂਦੀ ਹੋਣੀ ਵੀ ਕਿੰਨਾ ਕੁ ਫਸ ਗਈ ਮੈਂ।
1: ਸਤਿ ਸ਼੍ਰੀ ਅਕਾਲ ਮਿਆਉ ਮਿਆਉ, ਹਾਂਜੀ ਅਸੀਂ ਠੀਕ ਆ, ਤੁਸੀਂ? ਹਾਂਜੀ ਹਾਂ ਠੀਕ, ਤੁਸੀਂ ਕਿਵੇਂ ਹੋ?
2: ਠੀਕ ਹੈ।
1: ਓਕੇ ਵੁਫ ਵੁਫ ਕਿਵੇਂ ਆ?
2: ਠੀਕ ਹੈ।
1: ਓਕੇ ਕਿਵੇਂ ਆ? ਕਿਵੇਂ ਆ?
0: ਚਿੜੀਆ ਘਰ ਤੋਂ ਆਵਾਜ਼ਾਂ ਆ ਰਹੀਆਂ।
1: ਹੈ ਆ ਕੀ ਆ?
2: ਗਹਿਰੀ।
1: ਹੈ ਕੀ?
2: ਗਲਹਿਰੀ।
1: ਓਏ ਤੁਹਾਨੂੰ ਪਤਾ ਗਲਹਿਰੀ ਦਾ?
0: ਕਿੱਕਰ ਤੇ ਕਾਟੋ ਰਹਿੰਦੀ, ਕੱਲਾ ਨਾ ਜਾਵੀ ਸਕੂਲ ਨੂੰ।
1: ਅਸੀਸ ਤੁਹਾਨੂੰ ਪਤਾ
2: ਇੰਡੀਆ
1: ਵੇਖੀ ਹੀ? ਓਏ ਵਾਹ,
0: ਜਾਂ ਇਹਨੂੰ ਕਾਟੋ ਕਲੇਸ਼ ਤੋਂ ਫਿਰ ਯਾਦ ਰਹਿ ਗਿਆ ਹੋਣਾ।
1: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਯਾਰ।
2: ਹਾਂਜੀ
1: ਵਾਹ, ਕੀ ਸੁਣਾਓਗੇ ਫਿਰ ਅੱਜ? ਅੱਛਾ ਬੁਝਾਰਤ। ਓਕੇ
2: ਦੇਖੋ, 5 ਐਪਲ ਸੀ। ਮੈਂ 1 ਮੈਂ ਖਾ ਲੇ। ਤੁਸੀਂ ਖਾ ਦੇ। ਕਿੰਨੇ ਰਹਿ ਗਏ?
1: ਸਾਨੂੰ ਆਨਸਰ ਦੱਸ ਦਿਓ,
0: ਅਸੀਂ ਰੇਡੀਓ ਤੇ ਦੱਸਣਾ।
1: ਨਹੀਂ ਇਹ ਰਹਿ ਗਏ, 1 ਤੁਸੀਂ ਖਾ ਲਿਆ ਤੇ 2 ਮੈਂ ਖਾ ਲਿਆ ਤੇ
0: 3 ਰਹਿ ਗਏ।
1: ਹੈਂ 3 ਰਹਿ ਗਏ?
0: 3 ਹੀ ਖਾਦੇ।
1: ਨਹੀਂ 3 ਤੇ ਖਾ ਲਏ ਕਿ 2 ਰਹਿ ਗਏ? 2 ਰਹਿ ਗਏ,
0: 5 ਰਹਿ ਗਏ ਫਿਰ।
2: ਹਾਂਜੀ
1: ਯੇ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਸ,
2: ਬਾਏ ਬਾਏ
1: ਬਾਏ ਬਾਏ ਮਾਨ ਬਿਲੀ।
0: ਮਿਆਉ ਮਿਆਉ, ਮੈਂ ਜੇ ਕਿਤੇ ਨਾ ਦੱਸ ਦੇਣਾ ਕਿ ਪਲੱਸ 2 ਵੀ ਹੈ ਨਹੀਂ, ਇਹਨੂੰ 8ਵੀਂ ਤੱਕ ਹੀ ਰੱਖੋ।
1: ਆਹੋ ਫਿਰ ਤੇ ਟੀਵੀ ਜਾ ਜਾਣਾ ਹੈਗਾ। ਸਤਿ ਸ਼੍ਰੀ ਅਕਾਲ। ਨੈਕਸਟ ਸਾਡੇ ਨਾਲ ਨੇ ਅਨਾਹਤ ਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੇ ਤਵਨੀਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅਨਾਹਤ? ਠੀਕ ਪੁੱਤੋ ਠੀਕ? ਹਾਂਜੀ ਸਾਡਾ ਠੀਕ ਆ। ਕੀ ਕਰਦੇ ਸੀ?
2: ਗੇਟ ਤੇ ਬਾਹਰ ਆ।
1: ਅੱਛਾ ਪਹੁੰਚ ਗਏ ਹੋ?
2: ਹਾਂਜੀ।
1: ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਗੇਟ ਤੇ ਬਾਹਰ ਖਲੋ ਕੇ?
2: ਅੱਜ ਦਾ ਵਿਚਾਰ।
1: ਓਏ ਹਾਂਜੀ ਹਾਂਜੀ ਹਾਂਜੀ।
2: ਨੀਅਤ ਸਾਫ ਰੱਖੋ, ਨਸੀਬ ਆਪਣੇ ਆਪ ਬਦਲ ਜਾਣਗੇ। ਸਾਨੂੰ ਆਪਣੇ ਨੀਅਤ ਸਾਫ ਰੱਖਣੀ ਚਾਹੀਦੀ ਹੈ ਤੇ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ ਚਾਹੀਦਾ। ਹਮੇਸ਼ਾ ਸਾਰੇ ਦਾ ਚੰਗਾ ਕਰਨਾ ਚਾਹੀਦਾ ਹੈ ਤੇ ਸਾਡੇ ਮਾੜੇ ਦਿਨ ਆਪੇ ਹੀ ਚੰਗੇ ਦਿਨਾਂ ਬਦਲ ਜਾਣਗੇ।
1: ਵਾਹ ਵੈਰੀ ਨਾਈਸ, ਆ ਤਾਂ ਮੈਨੂੰ ਲਿਖ ਕੇ ਭੇਜੋ, ਮੈਂ ਇੱਕ ਅੰਕਲ ਨੂੰ ਵਿਖਾਉਣਾ।
0: ਉਹ ਅੰਕਲ ਨੇ ਅੱਗੇ ਲਿਖ ਕੇ ਬੜਾ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ।
1: ਥੈਂਕ ਯੂ ਪੁੱਤਰ ਜੀ, ਤੁਸੀਂ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲਿਆਉਂਦੇ ਹੋ।
0: ਮੈਂ ਕਿਹਾ ਉਹ ਇਰਲੇ ਦੇ ਪਹਿਲਾਂ ਇਹਨੂੰ ਆਪ ਪੜੋ।
1: ਭੈਣ ਭੈਣ ਕਿੱਥੇ ਆ?
2: ਦੀਦੀ ਨਾਲ ਗੱਲ ਕਰ ਲਓ।
1: ਹਾਂਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਹਰਗੁਣ, ਕੀ ਹਾਲ ਆ?
2: ਮੈਂ ਵਧੀਆ, ਤੁਸੀਂ ਦੱਸੋ?
1: ਹਾਂ ਭਾਵੇਂ ਠੀਕ ਆ। ਕਿੰਨੇ ਵਜੇ ਸਕੂਲ ਲੱਗ ਜਾਂਦਾ?
2: ਮੇਰਾ ਥੋੜਾ ਲੇਟ ਲੱਗਦਾ, ਮੇਰਾ 8:50 ਤੇ।
1: ਓਕੇ ਓਕੇ, ਤੁਹਾਡੀ ਫਿਰ ਆਪਣੀ ਮਰਜ਼ੀ ਜੀ ਆ ਕੇ। ਤੁਹਾਡੇ ਕੋਲ ਤੇ ਟੀਚਰ ਪੁੱਛ ਕੇ ਜਾਂਦੀ ਹੋਣੀ ਆ ਵੀ ਹੁਣ ਲਾ ਲਈਏ।
2: ਨਹੀਂ,
1: ਕੀ ਸੁਣਾਓਗੇ ਫਿਰ?
2: ਅੱਜ ਇੱਕ ਚੁਟਕਲਾ।
1: ਹਾਂਜੀ।
2: ਇੱਕ ਵਾਰੀ ਚਾਰ ਭਰਾ ਹੁੰਦੇ ਨੇ, ਇੱਕ ਦਾ ਨਾਮ ਹੁੰਦਾ ਸਟੂਪਿਡ, ਦੂਜੇ ਦਾ ਇਡੀਅਟ ਤੇ ਇੱਕ ਦਾ ਦਿਮਾਗ, ਤੇ ਚੌਥੇ ਦਾ ਖੋ ਗਿਆ।
1: ਅੱਛਾ,
0: ਆ ਬੜੇ ਵਧੀਆ ਨਾਂ ਰੱਖੇ, ਆਮ ਤੌਰ ਤੇ ਹੁੰਦੇ ਇਦਾਂ ਦੇ।
1: ਅੱਛਾ,
2: ਤੇ ਫਿਰ ਇੱਕ ਦਿਨ ਦਿਮਾਗ ਜਾਂਦਾ ਕੁਲਚੇ ਖਾਣ ਤੇ ਖੋ ਗਿਆ, ਸੱਚੀ ਚ ਖੋ ਜਾਂਦਾ। ਤੇ ਫਿਰ ਸਟੂਪਿਡ ਤੇ ਇਡੀਅਟ ਜਾਂਦੇ ਪੁਲਿਸ ਕੋਲ ਐਫ ਆਈ ਆਰ ਲਿਖਵਾਉਣ, ਤੇ ਕਹਿੰਦੇ ਨੇ ਵੀ ਖੋ ਗਿਆ ਖੋ ਗਿਆ। ਤੇ ਫਿਰ ਪੁਲਿਸ ਵਾਲੇ ਕਹਿੰਦੇ ਨੇ ਕਿ ਠੀਕ ਆ, ਪਰ ਕੌਣ ਖੋ ਗਿਆ?
1: ਜੀ,
2: ਉਹ ਕਹਿੰਦੇ ਕਿ ਨਹੀਂ, ਖੋ ਗਿਆ ਹੀ ਖੋ ਗਿਆ।
0: ਅੱਛਾ,
2: ਫਿਰ ਉਹ ਕਹਿੰਦੇ ਨੇ ਕਿ ਅੱਛਾ ਠੀਕ ਹੈ, ਨਾ ਦੱਸੋ। ਤੇ ਉਹ ਕਹਿੰਦੇ ਕਿ ਖੋ ਗਿਆ।
1: ਅੱਛਾ,
2: ਉਹ ਕਹਿੰਦੇ ਅੱਛਾ, ਪਰ ਅੱਗੇ ਵੀ ਤਾਂ ਬੋਲੋ, ਖੋ ਗਿਆ ਕੌਣ ਹੈ? ਉਹ ਕਹਿੰਦੇ ਕਿ ਸਾਡਾ ਭਰਾ ਖੋ ਗਿਆ।
1: ਹਾਂਜੀ,
2: ਹਾਂ। ਤੇ ਫਿਰ ਉਹ ਕਹਿੰਦੇ ਨੇ ਵੀ ਠੀਕ ਹੈ, ਖੋ ਗਿਆ ਤਾਂ ਖੋ ਗਿਆ, ਪਰ ਉਹਦਾ ਨਾਂ ਵੀ ਦੱਸੋ। ਅੱਧੇ ਘੰਟੇ ਤੱਕ ਐਂ ਚੱਲਦਾ ਰਹਿੰਦਾ। ਤੇ ਫਿਰ ਉਸ ਤੋਂ ਬਾਅਦ ਹਾਰ ਕੇ ਪੁਲਿਸ ਵਾਲੇ ਕਹਿੰਦੇ ਨੇ ਤੁਸੀਂ ਦੋਨੋਂ ਸਟੂਪਿਡ ਤੇ ਇਡੀਅਟ ਹੋ। ਉਹ ਕਹਿੰਦੇ ਹਾਂ।
1: ਤੇ ਗੱਲ ਸਾਲੀ ਕੁਰਸੀ
2: ਵਾਲੇ ਕਹਿੰਦੇ ਤੁਹਾਡਾ ਦਿਮਾਗ ਕਿੱਥੇ ਆ? ਉਹ ਕਹਿੰਦੇ ਕੁਲਚੇ ਖਾਣ ਗਿਆ।
1: ਗੱਲ ਸਾਲੀ ਕੁਲਚੇ ਤੋਂ ਵਿਗੜੀ
0: ਏਦਾਂ ਹੀ ਆ ਜੀ। ਉਹ ਨਾ ਜਾਂਦਾ ਤੇ ਗੱਲ ਹੋਣਾ, ਦਿਮਾਗ ਨੇ ਸਾਰਾ ਕੁਝ ਸਮਝਾ ਦੇਣਾ ਸੀ।
1: ਹੋਰ
0: ਦਿਮਾਗ ਵੈਸੇ ਆਮ ਤੌਰ ਤੇ ਗਾਸ ਚਰ ਨੇ ਗਿਆ ਤਾ, ਪਰ ਕੁਲਚੇ।
1: ਥੈਂਕ ਯੂ ਅਰਗਨ।
2: Thank you.
1: Thank you.
0: Have a nice day. Thank you. Simple version ਨਾ ਜਿਹੜਾ ਹੁੰਦਾ, ਇਹਨੂੰ ਕੀ ਕਹਿੰਦੇ? ਕਹਿੰਦਾ ਕਿਹਨੂੰ?
1: ਨੀ ਸਾਡੇ ਨਾਲ ਤੇ ਆਪ ਹੁੰਦੀ ਰਹੀ ਜਦੋਂ ਨਵਾਂ ਨਵਾਂ ਕਿਸੇ ਨੂੰ ਕਹੀਦਾ ਸੀ ਨਾ ਵੀ ਆਉਂਦਾ ਵੀ ਰੇਡੀਓ, ਕਿਹੜਾ ਰੇਡੀਓ ਹੈ? ਕਹਿੰਦੇ ਹਾਂਜੀ ਹਾਂਜੀ ਹਾਂਜੀ ਹਾਂਜੀ, ਨਾ ਕੀ ਤੁਹਾਡੇ? ਕਹਿੰਦੇ ਹਾਂਜੀ ਠੀਕ ਠੀਕ ਠੀਕ ਆ, ਨਾ ਦੱਸ ਦੇ ਮਾੜਾ ਯਾਰ।
0: ਫਿਰ ਅਗਲੇ ਨੂੰ ਕਹਿੰਦੇ ਡਬਲ ਏ ਨਾ ਲੈ ਗਿਓ ਭਰਾਵਾ, ਸਿੰਗਲ ਏ ਨਾ ਲੈ ਗਿਓ, ਫਿਰ ਅਗਲੇ ਨੂੰ ਪਤਾ ਲੱਗਦਾ। ਹਾਂਜੀ ਹਾਂਜੀ, ਕਹਿਣਾ ਸਦਾ ਸੁਖੀ ਰਹਿਣਾ।
1: ਤੇ ਨੈਕਸਟ ਕਿਹਦੀ ਵਾਰੀ ਆ ਭਾਈ? ਨੈਕਸਟ ਸਾਡੇ ਨਾਲ ਆ ਗਈ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਕੋਈ ਨੀ, ਠੀਕ ਨੀ ਠੀਕ ਨੀ ਕੁੜੀ, ਠੀਕ ਨੀ ਕੁੜੀ, ਠੀਕ ਨੀ, ਠੀਕ ਹੈ ਹੁਣ?
2: ਹਾਂਜੀ
1: ਓਕੇ, ਕੀ
2: ਠੀਕ ਹੋ ਗਏ?
1: ਅੱਛਾ, ਡੈਡਾ ਦੇ ਆਇਆ ਠੀਕ ਹੋ ਗਈ?
2: ਜਦੋਂ ਅੱਜ ਡੈਡਾ ਚਾਹ ਪੀ ਰਹੇ ਸੀ ਤੇ ਆਂਦਾ, ਉਦੋਂ ਡੈਡਾ ਕਹਿੰਦੇ ਸੀ ਮੰਮਾ ਦੀ ਚਾਹ ਸਵਾਦ ਹੁੰਦੀ।
0: ਥੋੜੀ ਜੀ ਕੌੜੀ ਹੁੰਦੀ ਹੈ, ਮੈਂ ਵੀ ਟ੍ਰਾਈ ਕੀਤੀ ਸੀ ਇੱਕ ਦਿਨ
1: ਜ਼ਹਿਰ ਪਾ ਕੇ।
0: ਕਿਉਂਕਿ ਜਿਹੜੀ ਚੀਨੀ ਹੈ ਨਾ ਖਾਂਡੇ ਨੂੰ, ਹੈ ਇਹ ਹੈ ਹੀ ਜ਼ਹਿਰ
1: ਨਾ ਪਾਓ ਤੇ। ਕੀ ਸੁਣਾਓਗੇ ਫਿਰ?
2: ਇੱਕ ਬੋਲੀ।
1: ਹਾਂਜੀ,
2: ਪਰ ਬਾਬਾ ਆਵਾਜ਼ ਰਿਪੀਟ ਹੁੰਦੀ ਹੈ, ਮੇਰੇ ਕੋ ਬੋਲੀ ਨਹੀਂ ਸੁਣਾ ਹੁੰਦੀ।
1: ਓਏ ਹੋਏ, ਫਿਰ ਕੀ ਕਰੀਏ ਹੁਣ? ਦੂਜੇ ਪਾਸੇ ਮੈਨੂੰ ਨਹੀਂ ਤੇ ਕੱਟਣਾ ਪੈਣਾ ਫਿਰ। ਕਰ ਲਓ ਹੁਣ ਔਖੇ ਸੌਖੇ ਹੋ ਕੇ, ਕੋਈ ਨੀ।
2: ਕਹਿੰਦੇ ਮੈਨੂੰ, ਮੈਂ ਵੀ ਮੈਂ ਰੁਕ ਜਾ ਕੇ।
1: ਨਾ ਰੁਕਣਾ ਕਿਉਂ, ਫੋਨ ਥੋੜਾ ਜਿਹਾ ਤੁਸੀਂ ਕੰਨ ਤੋਂ ਹਟਾ ਲਓ ਨਾ
0: ਕੱਲਾ ਕੱਲੇ ਬਾਲਾਂ ਵਾਲੀ ਤੇ ਤੋਂ ਬਾਰਵੀਂ ਪਾਸ ਨਾ ਹੋਈ।
1: ਤੁਸੀਂ ਸੁਣਨ ਵਾਲਾ ਜਿਹੜਾ ਉਹ ਪਾਸੇ ਨੂੰ ਕਰ ਦੋ ਤੇ ਸਿਰਫ ਬੋਲਣ ਵਾਲਾ ਮੂੰਹ ਅੱਗੇ ਰੱਖ ਲਓ।
2: ਓਕੇ
1: ਕੰਨ ਤੋਂ ਹਟਾ ਦੋ।
2: ਓਕੇ
1: ਹਾਂਜੀ
2: ਮੈਂ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਤੇ ਲਾਤੇ ਖੁੰਜੇ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਤੇ ਲਾਤੇ ਖੁੰਜੇ ਪੂਆ ਫਿਰੇ ਕਹਿੰਦੀ ਖਾਣੇ ਮੈਂ ਮਰੁੰਡੇ
1: ਮਰੁੰਡੇ
2: ਰੂਸੀ ਫਿਰੇ ਕਹਿੰਦੀ ਖਾਣੇ ਮੈਂ
1: ਮਰੁੰਡੇ ਮਰੁੰਡੇ ਮਰੁੰਡੇ ਮਰੁੰਡੇ
2: ਮਰੁੰਡੇ ਮੁਰਮੁਰੇ
1: ਕੱਚੇ ਗਰੇ
2: ਬਟਾਲੇ ਵਾਲੇ ਮਰੁੰਡੇ
1: ਬਟਾਲੇ ਵਾਲੇ ਮਰੁੰਡੇ
2: ਲੁਧਿਆਣੇ ਵਾਲੇ ਸਵਾਦ ਨਹੀਂ ਹੁੰਦੇ।
1: ਹਾਂ ਵੇਖਿਆ
0: ਉਪਸ ਹੋ ਗਿਆ।
1: ਹਾਂ ਤੁਹਾਡੇ ਨਹੀਂ ਇੰਨੇ ਸਵਾਦ ਹੁੰਦੇ
0: ਸਾਡੇ ਕੁਲਚੇ ਵਧੀਆ ਹੁੰਦੇ।
1: ਥੈਂਕ ਯੂ ਤਮਨੀਤ।
2: ਮੰਮਾ ਏਦਾਂ ਐਕਟ ਕਰਦੇ ਜਦੋਂ ਅਸੀਂ ਮਿਲ ਨਹੀਂ ਮੇਲੇ ਤੇ ਜਾਂਦੇ ਉੱਥੇ ਮਰੁੰਡਾ ਵਾਲੇ ਥਾਂ ਮੰਮਾ ਕਹਿੰਦੇ ਮੰਮੀ ਗੱਡੀ ਰੁਕੋ ਮੈਂ ਮਰੁੰਡਾ ਲੈਣਾ।
0: ਇਹ ਉਹ ਮੰਮੀ ਹੋਣੀ ਨਾ ਮੇਲੇ ਜਾਂਦੇ ਸਾਰ ਭੁੱਖ ਲੱਗ ਜਾਂਦੀ ਜਿਨ੍ਹਾਂ ਨੂੰ।
2: ਨਹੀਂ ਵੀ ਉਹ ਵੀਰ ਜੀ ਹੈਗਾ।
1: ਅੱਛਾ ਉਹ ਵੀਰ ਜੀ ਆ। ਓਕੇ ਓਕੇ ਓਕੇ ਹਾਂਜੀ ਨੈਕਸਟ ਕਿਹਦੀ ਵਾਰੀ ਆ।
2: ਅਸ਼ਨਾ ਗੱਲ ਕਰ ਲੋ।
1: ਹਾਂਜੀ ਗੋਲ ਗੱਪੇ ਵਾਲਿਓ?
2: ਹਾਂਜੀ
1: ਹਾਂਜੀ। ਯੂ ਲਾਈਕ ਗੋਲ ਗੱਪਾ?
2: ਹਾਂਜੀ।
1: ਓਕੇ ਗੁੱਡ। ਕੀ ਸੁਣਾਓਗੇ ਫਿਰ ਅੱਜ ਗੋਲ ਗੱਪਾ?
2: ਇੱਕ ਬੁਝਾਲ ਜਿਹੜੀ ਕੱਲ ਨਹੀਂ ਸੁਣਾਈ ਸੀ।
1: ਓਕੇ ਓਕੇ ਓਕੇ ਓਕੇ
2: ਕਿਹੜੀ ਚੀਜ਼ ਹੈ ਜਿਹੜਾ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਪਰ ਮੂਵ ਨਹੀਂ ਹੁੰਦੀ?
1: ਅੱਛਾ ਉੱਪਰ ਵੀ ਜਾਂਦੀ ਆ ਤੇ ਥੱਲੇ ਵੀ ਆਉਂਦੀ ਆ ਤੇ ਪਰ ਮੂਵ ਨਹੀਂ ਹੁੰਦੀ।
2: ਹਾਂਜੀ
1: ਇਦਾਂ ਦੀ ਤੇ ਪੀੜ ਹੁੰਦੀ ਕਈ ਵਾਰੀ ਕਹਿੰਦੇ ਹੁੰਦੇ ਕਈ ਜਾਣੇ ਵੀ ਤਾਂ ਠਾਂ ਜਾਂਦੀ ਆ ਪਰ ਨਿਕਲਦੀ ਨਹੀਂ ਖੇ ਪਾਸੇ। ਹੈ ਗੈਸ ਤੇ ਨਹੀਂ
2: ਕਰਦੇ ਆਫਿਸ ਵੀ ਹੈਗੀ
1: ਹੈ? ਅੱਛਾ ਆਫਿਸ ਚ ਹੈਗੀ ਆ?
0: ਹੈਗੀ ਆ
1: ਆਫਿਸ ਚ ਹੈਗੀ ਆ ਤਾਂ ਜਾਂਦੀ ਠਾਂ ਜਾਂਦੀ। ਲਿਫਟ? ਉਹ ਤਾਂ ਸੱਚ ਹੈ ਨੀ ਸਾਡੇ ਕੋਲ। ਤਾਂ ਜਾਂਦੀ ਤੇ ਠਾਂ ਆਉਂਦੀ।
2: ਅੱਛਾ
1: ਰੇਡੀਓ ਹਾਂਜੀ ਤੇ ਹੈਗਾ। ਓਕੇ ਹਾਂ ਇਹ ਤਾਂ ਹੈਗਾ ਫਿਰ ਮੇਲ ਹੀ ਆ ਕੋਈ ਹਨਾ। ਤਾਂ ਵੀ ਜਾਂਦਾ ਤੇ ਠਾਂ ਵੀ ਜਾਂਦਾ ਤੇ ਪਰ ਮੂਵ ਨੀ ਹੁੰਦਾ। ਚਲੋ ਹਾਰ ਗਏ ਫਿਰ ਆਪਾਂ।
0: ਪੌੜੀਆਂ ਤਾਂ ਨੀ?
1: ਹਾਂ ਓ ਹਾਂ ਪੌੜੀਆਂ ਸਹੀ ਹੋ ਗਿਆ ਤੁਹਾਡਾ ਜਵਾਬ।
0: ਪੌੜੀਆਂ ਚੜ੍ਹ ਕੇ ਯਾਦ ਰਹਿ ਗਿਆ।
1: ਹਾਂ ਓਕੇ ਸੁਖਵਿੰਦਰ ਭੈਣ ਜੀ ਕਹਿੰਦੇ ਸਿੰਡੀ ਸਿੰਡੀ। ਥੈਂਕ ਯੂ ਥੈਂਕ ਯੂ ਐਸ਼ਲਿਨ। ਗੇੜਾ ਫਿਰ ਕਿੱਥੇ ਗਏ ਸੀ ਤੁਸੀਂ ਲੈ ਕੇ? ਉਹ ਅਸੀਂ ਤੇ ਬਸ ਐਵੇਂ ਭਾਜੀ ਟਾਈਮ ਪਾਸ ਕਰਨ ਡਿਆ। ਤੁਸੀਂ ਕਿੱਥੇ ਗਏ ਸੀ ਐਰਕੀ ਟਰੱਕ ਲੈ ਕੇ? ਭਲਾ
0: ਚੱਪਲ ਮਾਰਨਾ ਵੀ ਠੀਕ ਹੋ ਜਾਂਦੀ।
1: ਹਾਂ ਜਾਂ ਫਿਰ ਚੱਪਲ ਮਾਰ ਕੇ ਵੇਖ ਲਿਆ ਕਰੋ।
2: ਬੰਦਾ ਵੀ ਚੰਗਾ?
1: ਹਾਂ ਬੰਦਾ ਵੀ ਚੰਗਾ ਬੰਦਾ ਮਾਰ ਲਿਆ ਕਰੋ। ਬੰਦਾ ਪਰ ਮਾਰ ਕੇ ਨਾ ਵੇਖਿਆ ਕਰੋ। ਛੇਤੀ ਕਿੱਦਾਂ ਆ ਜਾਂਦੇ ਤੁਸੀਂ? ਜਾਂਦੇ ਦਸਾਂ ਘੰਟਿਆਂ ਚ ਆਉਂਦੇ ਤੁਸੀਂ ਚੋਵਾਂ ਚ ਆਉਂਦੀ ਟਰੱਕ ਖਾਲੀ ਹੁੰਦਾ ਨਾ ਤਾਂ ਕਰਕੇ
0: ਨਹੀਂ ਮਿਲਦਾ ਟਰੱਕ ਜਹਾਜ਼ ਚ।
1: ਹਾਂ ਉੱਡ ਕੇ ਆ ਜਾਂਦਾ ਜਹਾਜ਼, ਆਉਂਦੀ ਵਾਰੀ ਟਰੱਕ ਜਹਾਜ਼ ਬਣ ਜਾਂਦਾ। ਅੱਛਾ ਟ੍ਰੈਫਿਕ ਮੈਨੇ ਮਨੈਸ਼ ਫਿਰ ਹੋਇਆ।
0: ਓਕੇ ਠੀਕ ਹੈ
1: ਠੀਕ ਹੈ ਠੀਕ ਹੈ।
0: ਤੇ ਰਾਸ ਰੁਕੇ ਵੀ ਸੀਗੇ ਸੈਟਿੰਗ ਗਏ ਜਦੋਂ?
2: ਕਿੱਥੇ ਹੋਇਆ ਉੱਥੇ ਕੀ ਹੋਇਆ?
1: ਉੱਥੇ ਯਾਰ ਇੱਕ ਕਾਰ ਖਰਾਬ ਹੋ ਗਈ ਉੱਥੇ। ਰੋਜ਼ ਗੱਡੀ ਯਾਰ ਕੋਈ ਨਾ ਕੋਈ ਖਰਾਬ ਹੋ ਜਾਂਦੀ ਹੈ ਨਾ, ਸਰਵਿਸ ਨਹੀਂ ਨਾ ਕਰਾਉਂਦੇ ਟਾਈਮ ਨਾਲ।
2: ਸਿਡਨੀ ਰੇਰਾਪੂਲ
1: ਸਿਡਨੀ ਲਿਵਰਪੂਲ।
0: ਅੱਛਾ ਜਿੱਥੇ ਸਿਡਨੀ ਸੈਂਟਰ ਕਰੀਦਾ
1: ਕੰਪਾਰਟਮੈਂਟ ਉੱਥੇ ਜਾਂਦੇ ਆ ਨਾ ਇਹ।
0: ਠੀਕ ਹੈ
1: ਭਾਜੀ, ਤੁਸੀਂ ਨਾ ਛੇਤੀ ਆ ਜਾ ਕਰੋ, ਤੁਹਾਡੇ ਨਾ ਬੱਚੇ ਤੁਹਾਨੂੰ ਮਿਸ ਕਰਦੇ ਆ।
2: ਹਾਂਜੀ
1: ਸਰਵਿਸ ਆਪਾਂ ਕਰਾ ਦਾਂਗੇ। ਹਾਂਜੀ ਟਰੱਕ ਚਿੱਟਾ ਜਿਹਾ ਲੱਗਦਾ ਜੇ ਧੋਤਾ ਹੋਵੇ ਤੇ, ਵੱਡਾ ਟਰਾਲਾ ਆ
0: ਬੀ ਡਬਲ
1: ਆਹ ਜਿਹੜਾ ਬਾਬਾ ਵੱਡਾ ਆਹੋ ਹੋਈ
0: ਕੈਨਵਰਟ
1: ਭਾਜੀ ਯਾਰ ਬੜੀ ਨੌਲੇਜ ਹੈ ਤੁਹਾਨੂੰ ਤੇ।
2: ਹਾਂਜੀ
0: ਟਰੱਕਾਂ ਵਾਲੇ ਸੈਗਮੈਂਟ ਚ ਫਿਰ ਇਹਦਾ ਹੀ ਫੋਨ ਪਕੜਿਆ ਕਰਨਾ।
1: ਚਲੋ ਚੇਕ ਲਓ, ਠੀਕ ਆ ਭਾਜੀ ਫਿਰ ਕੱਲ ਮਿਲਦੇ ਹਾਂ।
2: ਤੇ ਮੈਂ ਇੱਕ ਬੋਲੀ ਸੁਣਾ ਲਈ।
1: ਬੋਲੀ ਕੱਲ ਸੁਣਾ ਲਿਓ ਨਾ ਹੁਣ, ਹੁਣ ਤੇ ਭਾਜੀ ਨੇ ਗੱਲਾਂ ਕਰ ਲਈਆਂ ਕਿੰਨੀਆਂ, ਕੱਲ ਕਰ ਲਾਂਗੇ। ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ, ਥੈਂਕ ਯੂ ਸਰਦਾਰ ਜੀ ਤੇ ਮੈਂ ਨਾ ਵਾਟੀ ਕੱਢੀ ਜਾਂਦੇ ਆ ਤੇ 6 9 6 ਤੁਸੀਂ ਆਉਂਦੇ ਰਹੋ। ਹੈਲੋ ਅਸੀਸ ਕੀ ਹਾਲ ਹੈ? ਚਲੋ ਫਿਰ ਦਵਾ ਦਵ ਸੁਣਾਓ, ਫਿਰ ਕੀ ਸੁਣਾਓਗੇ? ਤੁਸੀਂ ਕੀ ਖੇਡਦੇ ਹੁੰਦੇ ਹੋ? ਤੁਸੀਂ ਕੀ ਖੇਡਣਾ ਚਾਹੁੰਦੇ ਹੋ? ਸਾਡੇ ਮਾੜਾ ਜਿਹਾ ਪਿਆ ਸੀ, ਪਤਾ ਨੀ ਹੁਣ ਤੇ ਪਤਾ ਨੀ ਬਾਹਰ ਕੀ ਚੱਲਦਾ।
2: ਸਾਡਾ ਤਾਂ ਬਾਲਾ ਪੈ ਰਿਹਾ।
1: ਓਹੋ
2: ਸਾਰੇ ਛਤਰੀਆਂ ਲੈ ਕੇ ਉੱਥੇ ਖੜੇ ਦੇ।
1: ਤੁਸੀਂ ਲਿਆਂਦੀ ਛਤਰੀ ਕਿ ਨਹੀਂ?
2: ਹਾਂਜੀ
1: ਤੁਸੀਂ ਲਿਆਂਦੀ ਹੈ ਛਤਰੀ?
2: ਯੈਸ ਮੰਮਾ ਨੇ ਵੀ ਲਿਆਂਦੀ ਚਿੱਟੀ ਜੀ।
1: ਗੁੱਡ ਗੁੱਡ ਗੁੱਡ। ਤੇ ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਭਲਾ?
2: ਹਾਂਜੀ
1: ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਆ?
2: ਨਹੀਂ
1: ਤਾਣ ਛਤਰੀ ਵੇ ਜਿਹੜੀ ਲੰਦਨ ਮੰਗਾਈਆ ਉਹ ਵਾਲੀ ਮੰਮਾ ਨੂੰ ਤੇ ਆਉਂਦੀ ਆ
0: ਜੀ ਵੇ ਉਹ ਬਚੋਲਾ ਜੀ ਨੇ ਦੱਸ ਤੇਰੀ ਪਾਈ
1: ਆ ਤਾਣ ਛਤਰੀ ਵੇ ਲੈ ਮੰਮਾ ਨੂੰ ਆਉਂਦੀ ਉਹਨਾਂ ਨੇ ਦੱਸੀ ਨੀ ਤੁਹਾਨੂੰ
0: ਤੇ ਮੀਂਹ ਪੈਂਦੇ ਚ ਦੱਸਣੀ ਸੀ ਨਾ ਅੱਜ
1: ਹੈ ਜਦੋਂ ਮੀਂਹ ਆਉਂਦਾ ਉਦੋਂ ਮੀਂਹ ਵਾਲੀ ਬੋਲੀ
2: ਮੈਂ ਸੁਣਾਉਂਦੀ ਇੱਕ ਸੁਣਾਉਣਾ
1: ਹਾਂਜੀ ਹਾਂਜੀ
2: ਪੱਪੂ ਕਹਿੰਦਾ ਨਾ ਇੱਕ ਵੀ ਮੇਰੀ ਮੇਰੀ ਦੀਦੀ ਦੀ ਨਾ ਮੇਰੀ ਦੀਦੀ ਰੱਬ ਨੇ ਕਿੰਨੀ ਸੋਹਣੀ ਬਣਾਇਆ ਬਈ ਅਮ ਮੈਂ ਨਕਸ਼ ਕਿੰਨੇ ਸੋਹਣੇ ਬਣਾਏ ਪਰ ਉਹ ਕਹਿੰਦਾ ਬਈ ਕੈਂਚੀ ਵਰਗੀ ਜਵਾਰ ਬਈ ਕੁਛ ਕੱਚ ਕੱਚ ਕੱਚ
1: ਜਬਾਨ ਕੈਂਚੀ ਵਰਗੀ ਲਾਤੀ ਓਹੋ ਹੋ ਹੋ ਥੈਂਕ ਯੂ ਜੀ ਥੈਂਕ ਯੂ ਬਾਏ ਬਾਏ ਪੁੱਤ ਬਾਏ ਬਾਏ ਥੈਂਕ ਯੂ ਰੁਪਿੰਦਰ ਜੀ ਕਹਿੰਦੇ ਨੇ ਵੀ ਕ੍ਰੇਗੀ ਬਰਨ ਤੇ ਕਹਿੰਦੇ ਵੀ ਧੁੱਪ ਚੜੀ ਜੇ ਚਲੋ ਜੀ ਮਾਣੋ ਧੁੱਪ ਦਾ ਆਨੰਦ ਤੇ $179 ਕਹਿੰਦੇ ਕਿ 22 ਕੈਰਟ ਦਾ ਰੇਟ ਹੋ ਗਿਆ ਦਿੱਲੀ ਚੂਲਰ ਵਾਲੇ ਕਹਿੰਦੇ ਨੇ ਤੇ ਸ਼ਾਨੂ ਜੀ ਕਹਿੰਦੇ ਨੇ ਕਿ ਅੰਬਰ ਐਂਬਰ ਐਂਡ ਤੇਗ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਰੂਹ ਖੁਸ਼ ਹੋ ਜਾਂਦੀ ਸੁਣ ਕੇ ਅਤੇ ਥੈਂਕ ਯੂ ਅਤੇ ਧਰਮਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਕਹਿੰਦੇ ਕਿ ਬੈਰੀ ਕਿਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਅਤੇ ਬਹੁਤ ਸੋਹਣੀ ਸੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਧੰਨਵਾਦ ਤੁਹਾਡਾ ਸਾਹਿਬ ਜੀ ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਲਵੀਰ ਕੌਰ ਮਾਂਗੜ ਜੀ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ ਭੋਲਾ ਹੰਸ ਜੀ ਤੁਹਾਡਾ ਵੀ ਧੰਨਵਾਦ ਗੁੱਡ ਮੋਰਨਿੰਗ ਸਾਡੇ ਵੱਲੋਂ ਵੀ ਅਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਂ ਤਾਂ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੰਦਰੁਸਤੀ ਮਾਣੋ ਅਤੇ ਸਹਿਮੀ ਸਾਹਿਬ ਕਹਿੰਦੇ ਕਿ ਬੱਲੇ ਬੱਲੇ ਫਤਿਹ ਨੇ ਕਰਾਤੀ ਅਤੇ ਮਨਿੰਦਰ ਕੌਰ ਰੱਖੜਾ ਜੀ ਬਹਿਣ ਜੀ ਸਤਿ ਸ਼੍ਰੀ ਅਕਾਲ ਆ ਭੇਜਦੇ ਹੈ ਗੁੱਡ ਮੋਰਨਿੰਗ ਭੇਜਦੇ ਹੈ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਬਖਸ਼ੇ ਸਾਰਿਆਂ ਨੂੰ ਅਤੇ ਸੇਖੋਂ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਜੀ ਪਾਵਲਾ ਸਾਹਿਬ ਵੀ ਕਹਿੰਦੇ ਨੇ ਕਿ ਮਿੱਤਰ ਪਿਆਰਿਓਸ ਗੁੱਡ ਮੋਰਨਿੰਗ ਐਂਡ ਡਾਕਟਰ ਏਜੈਂਟ ਜੀ ਗੁੱਡ ਗੋਡ ਬਲੈਸ ਯੂ ਅੱਛਾ ਇਹਨਾਂ ਨੂੰ ਗੋਡ ਬਲੈਸ ਯੂ ਕਿਉਂ ਮੈਨੂੰ ਸਤਿ ਸ਼੍ਰੀ ਅਕਾਲ ਕਿਉਂ ਕੇਸ ਕੇਸ ਘਟੇ ਤਾਂ ਕਰਕੇ
0: ਗੋਡ ਬਲੈਸ ਦੀ ਜ਼ਿਆਦਾ ਲੋੜ ਹੈ ਇਹਨਾਂ
1: ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਟੀਮ ਦੇ ਲਈ ਐਡੀਲੇਟ ਤੋਂ ਸਮਾਈਲ ਦੇ ਨਾਲ ਭੇਜਦੇ ਨੇ ਮਨ ਸਾਹਿਬ ਤੇ ਹੁਣ
0: ਗਾਣਾ ਗਾਣੀ ਲਿਖ ਕੇ ਭੇਜਿਆ ਗੋਡ ਬਲੈਸ ਲੋਕੀ ਲਾਉਂਦੇ ਐ ਮੇ ਗੈਸ ਗੋਡ ਬਲੈਸ
1: ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰੇ ਪਰਿਵਾਰ ਦੇ ਨਾਲ ਆਪਾਂ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਾਂ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਸਾਡੇ ਘਰ 12 ਸਾਲਾਂ ਬਾਅਦ ਪੁੱਤਰ ਤੇ ਧੀ ਦੀ ਦਾਤ ਰੱਬ ਨੇ ਦਿੱਤੀ ਹੈ ਤੇ ਅਸੀਂ ਪੂਰੇ ਪਰਿਵਾਰ ਵੱਲੋਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਕਿਰਪਾ ਕਰਕੇ ਸਾਡੇ ਬੱਚਿਆਂ ਦੀ ਚੰਗੀ ਸਿਹਤ ਲੰਮੀ ਉਮਰ ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਦੀਆਂ ਸਦਾ ਮਿਹਰ ਭਰੀਆਂ ਬਖਸ਼ਿਸ਼ਾਂ ਦੇ ਲਈ ਸੰਗਤ ਪਾਸੋਂ ਅਰਦਾਸ ਦੀ ਬੇਨਤੀ ਕਰੋ ਵਾਹਿਗੁਰੂ ਸਾਹਿਬ ਅਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ ਧੰਨਵਾਦ ਮੈਸੇਜ ਸਾਨੂੰ ਭੇਜਦੇ ਨੇ ਸੁਖਜੀਤ ਜੀ ਸਿਡਨੀ ਬਲੈਕ ਟਾਊਨ ਤੋਂ ਅਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਇਹ ਖੁਸ਼ੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਲੰਮੀਆਂ ਉਮਰਾਂ ਦੇਵੇ ਤੰਦਰੁਸਤੀ ਬਖਸ਼ੇ ਬਹੁਤ ਬਹੁਤ ਵਧਾਈਆਂ
0: ਜੀ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਜਦ ਰੇਡੀਓ ਨਾਲ ਹਾਂਜੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋ ਖੁਸ਼ੀ ਵੰਡਿਆ ਦੁੱਗਣੀ ਚੌਗਣੀ ਹੋ ਜਾਂਦੀ ਹੈ ਅਤੇ ਉਸ ਲਿਹਾਜ਼ ਨਾਲ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਅਤੇ ਬਹੁਤ ਬਹੁਤ ਮੁਬਾਰਕ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ
1: ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਅਤੇ ਛੇਤੀ ਛੇਤੀ ਸਾਡੇ ਚੁਟਕਲੇ ਰੈਡੀ ਹੋਣ ਅਤੇ ਫਿਰ ਆਪਾਂ ਇਹਨਾਂ ਦੇ ਕੋਲੋਂ ਵੀ ਚੁਟਕਲੇ ਸੁਣਿਆ ਕਰੀਏ
0: ਹਾਂਜੀ ਹੈ ਨਾ
1: ਸਾਡੇ ਆਹ ਚੁਟਕਲੇ ਉਹਨੇ ਚਿਰ ਨੂੰ ਵੱਡੇ ਹੋਏ ਨੇ ਆ ਅਤੇ ਆਹ ਵਾਲੇ ਜਿਹੜੇ ਤੁਸੀਂ ਚੁਟਕਲੇ ਭੇਜੇ ਆ ਇਹ ਸਾਡੇ ਫਿਰ ਉਹਨੇ ਚਿਰ ਨੂੰ ਚੁਟਕਲੇ ਸੁਣਾਉਣ ਜੋਗੇ ਹੋ ਜਾਣੇ ਆ ਅਤੇ
0: ਆਪਾਂ ਪੱਪੂ ਹੀ ਰਹਿਣਾ ਪਰ ਦੇਖਿਓ
1: ਚੁਟਕਲਿਆਂ ਦੇ ਵਿੱਚ ਅਤੇ ਆਪਾਂ ਇੰਤਜ਼ਾਰ ਕਰਾਂਗੇ ਵੀ ਧੀ ਰਾਣੀ ਦਾ ਅਤੇ ਪੁੱਤਰ ਜੀ ਦਾ ਵੀ ਛੇਤੀ ਤੋਂ ਛੇਤੀ ਉਹ ਸਾਨੂੰ ਵੱਡੇ ਹੋ ਕੇ ਅਤੇ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਸੁਣਾਉਣ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਅਤੇ ਸਾਡੀ ਵੀ ਕਹਿੰਦੇ ਹਾਜ਼ਰੀ ਲਾ ਲਓ ਅਤੇ ਤੁਹਾਡੀ ਹਾਜ਼ਰੀ ਮਨਦੀਪ ਜੀ ਲੱਗ ਗਈ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਮੀਂਹ ਪੈ ਰਿਹਾ ਅਤੇ ਕਹਿੰਦੇ ਛਤਰੀਆਂ ਲੈ ਕੇ ਅਤੇ ਨਿਆਣੇ ਖੜੇ ਨੇ ਅਤੇ ਸੀਸ ਕੌਰ ਵੀ ਖੜੀ ਆ ਵਾਹ ਅਤੇ ਜਸਕੀਰਤ ਜੀ ਕਹਿੰਦੇ ਨੇ ਕਿ ਹੈਪੀ ਹੰਪ ਡੇ ਸਮਾਜਿਕ ਸਾਰਿਆਂ ਨੂੰ ਅੱਛਾ ਸਮਾਜਿਕ ਸਾਰਿਆਂ ਨੂੰ ਹਾਂਜੀ
0: ਹੰਪੜੇ ਹੁੱਪੜੇ ਤਾਂ ਸੁਣਿਆ ਸੀ ਆਪਾਂ
1: ਹੁੰਬੜੇ ਧੰਨਵਾਦ ਜੀ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਬੋਝ ਆ ਇੱਕ ਪਾਸੇ ਰੱਖ ਕੇ ਅਤੇ ਆਓ ਆਪਾਂ ਹੱਸਦੇ ਹਾਂ ਅਤੇ ਬਾਕੀ ਸਾਰਾ ਕੁਛ ਹੱਸ ਕੇ ਅਤੇ ਫਿਰ ਦੁਬਾਰਾ ਆਪਾਂ ਰੀਕਾਲ ਕਰ ਲੈਣਾ ਇਹ ਕਿਹੜਾ ਵੀ ਕਿਤੇ ਚਲੇ ਜਾਣਾ। ਅਤੇ ਆਓ ਫਿਰ ਆਪਾਂ ਪਹਿਲਾਂ ਹੱਸ ਲਈਏ। ਅਤੇ ਮੇਰੇ ਨਾਲ ਸੰਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਤਾਂ ਉਦੋਂ ਹੀ ਹਾਸਾ ਨਿਕਲ ਜਾਂਦਾ ਜਦ ਕੇ ਨਾ ਕੱਲ੍ਹ ਦੀਆਂ ਗੁੱਸੇ ਗਲੀਆਂ ਮੈਂ ਅੱਜ ਸਵੇਰ ਵਾਲੀਆਂ ਕਿੱਥੇ ਗਈਆਂ ਹੁਣ ਤੱਕ ਦੀਆਂ। ਇਹ ਡਾਇਲੋਗ ਮੈਨੂੰ ਲੱਗਦਾ ਮੈਂ ਬੱਸ ਅੱਡੇ 'ਚ ਨਹੀਂ ਹੋ ਜਿਵੇਂ ਸੁਰਮਾ ਵੇਚਣ ਵਾਲੇ ਹੁੰਦੇ ਉਹ ਪੱਕੇ ਹੀ ਰੱਟੇ ਲਾਏ ਹੋਏ ਆ ਬਾ ਉੱਥੋਂ ਹੀ ਸ਼ੁਰੂ ਕਰਨਾ ਗੋਲੀ ਗੋਲੀ ਗੋਲੀ ਸੰਤਰੇ ਗੋਲੀ ਨਿੰਬਲੇ ਗੋਲੀ ਜੰਤਰੀਏ ਹੁਣ ਤੱਕ ਦੀਆਂ ਕਿਆ ਕਰੋ ਵੀ ਹੁਣ ਤੱਕ ਦੇ ਜੋ ਗੁੱਸੇ ਗਿਲੇ ਪਰੇਸ਼ਾਨੀਆਂ ਨੇ ਉਹ ਛੱਡ ਕੇ ਆਓ ਹੱਸੀਏ।
0: ਉਹ ਇੱਦਾਂ ਹੀ ਕਹੀਦਾ ਵਾ ਇਹ ਸਵੇਰੇ ਸਵੇਰੇ ਕੌਣ ਪਰੇਸ਼ਾਨੀਆਂ ਮਨ ਤੇ ਲੱਦ ਕੇ ਤੁਰਦਾ ਸਵੇਰੇ ਸਵੇਰੇ ਰੱਬ ਦਾ ਨਾਂ ਲਈਦਾ ਵਾ।
1: ਅੱਛਾ ਤੁਸੀਂ
0: ਸੋਹਣੀਆਂ ਗੱਲਾਂ
1: ਕਰੀਦੀਆਂ ਫੋਨ ਬੰਦ ਕਰਦਿਆ ਕਰੋ ਜਿਨ੍ਹਾਂ ਦੇ ਚੱਲਦੇ ਆ ਉਹ ਕੀ ਕਰਨ
0: ਉਹ ਡਰਾਈਵਿੰਗ ਤੇ ਧਿਆਨ ਦੇਣ। ਸਵੇਰੇ ਸਵੇਰੇ ਥੋੜ੍ਹੀ ਇਹੋ ਜਿਹਾ ਕੁਛ ਮਨ ਤੇ ਲੱਦੀਦਾ ਸਵੇਰੇ ਸਵੇਰੇ ਰੱਬ ਰੱਬ ਕਰੀਦਾ ਉਹਦਾ ਸ਼ੁਕਰ ਕਰੀਦਾ ਹੱਸੀਦਾ ਖੇਡੀਦਾ ਫਿਰ ਬਾਅਦ ਚ
1: ਤੁਸੀਂ ਬੜੇ ਗਾਣੇ ਲਾਏ ਸੀ ਸ਼ੁਕਰ ਕਰੀਦਾ ਸ਼ਿਕਵਾ ਨਹੀਂ ਕਰੀਦਾ ਨਹੀਂ ਫਿਰ ਮੈਂ ਸ਼ੋਅ ਲਾਵਾਂ ਕਿ ਸੱਤ ਸਾਲ ਲਾਵਾਂ ਨਹੀਂ।
0: ਚਲੋ ਆਓ ਫਿਰ ਆਪਾਂ ਵੇਨੇ ਹਾਂ ਵੀ ਬੱਚੇ ਕੀ ਲੈ ਕੇ ਆਏ ਨੇ ਅਤੇ ਸਵੇਰੇ ਸਵੇਰੇ ਆਪਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਅਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੇਰਾ ਖਿਆਲ ਮੰਨਤ ਅਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ? ਹੁਣ ਬੜਾ ਬਹੁਤ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਇਹਦੇ ਨਾਲ।
1: ਹਾਂ ਇਹ ਨੀ ਹੁਣ ਪੌਜ਼ ਲੈ ਕੇ ਗੱਲ ਕਰਦੀ ਆ ਆਪ ਹੀ
0: ਹੈ ਮੰਨਤ
1: ਪਹਿਲਾਂ ਤੋਲੋ ਫਿਰ ਬੋਲੋ।
0: ਮੰਨਤ ਸਾਨੂੰ ਵੀ ਦੱਸਿਆ ਕਰ ਕੁਛ ਬੋਲਣ ਬਾਲਣ ਦੇ ਐਟੀਕੇਟਸ ਟਿਪਸ ਦਿਆ ਕਰ
1: ਸਾਨੂੰ ਵੀ ਸਮਝ ਆਵੇ ਦੁਨੀਆ ਨਾਲ ਕਿੱਦਾਂ ਗੱਲ ਕਰਨੀ।
2: ਓਕੇ ਮੈਨੂੰ ਹੁਣੇ ਇੱਕ ਟਿਪ ਆਇਆ ਦਿਮਾਗ
0: ਵਿੱਚ। ਹਾਂਜੀ ਹਾਂਜੀ ਦੱਸੋ ਦੱਸੋ।
2: ਭਾਵੇਂ ਤੁਹਾਡੇ ਤੋਂ ਛੋਟੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਤੁਹਾਡੀ ਉਮਰ ਦੇ ਹੀ ਹੋਣ ਉਹਨਾਂ ਦੀ ਹਮੇਸ਼ਾ ਰਿਸਪੈਕਟ ਕਰਕੇ।
0: ਓਏ ਵੈਰੀ ਨਾਈਸ ਵੈਰੀ ਨਾਈਸ ਵੈਰੀ ਵੈਰੀ। ਹਾਂ ਵੇਖਿਆ ਇਹਨੂੰ ਜਦੋਂ ਵੀ ਪੁੱਛੋ ਨਾ ਉਦੋਂ ਹੀ ਕੁਛ ਵਧੀਆ ਦੱਸਦੀ ਆ ਕੁੜੀ ਹੈ।
1: ਇਹ ਕੁਝ ਸਮੁੰਦਰ ਭਰਨ ਵਾਲੀ ਗੱਲ
0: ਹੁੰਦੀ। ਵੈਰੀ ਗੁੱਡ ਮੰਨਤ।
1: ਜਿੱਥੇ ਰਿਸਪੈਕਟ ਆ ਉੱਥੇ ਸਾਰਾ ਕੁਛ ਹੀ ਆ ਗਿਆ।
0: ਹਾਂ ਮੰਨਤ ਕੀ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣੀ ਇੱਕ ਬਹੁਤ ਹਾਸੇ ਵਾਲੀ ਚੀਜ਼।
0: ਹਾਂਜੀ
1: ਚੁਟਕਲਾ ਹੀ ਮੰਨੋ ਉਹਨੂੰ ਵੀ ਫਿਰ।
2: ਫਤਿਹ ਨਾ ਕੱਲ ਸਵਿਮਿੰਗ ਕਲਾਸ ਵਿੱਚ ਇਹ 2.2 ਮੀਟਰ ਪੂਲ ਦੇ ਵਿੱਚ ਬਹੁਤ ਡੂੰਘਾ ਉਹ ਉਹਦੇ ਵਿੱਚ ਨਾ ਫਤਿਹ ਦੀਆਂ ਗੋਗਲ ਜਮਾ ਥੱਲੇ ਡੁੱਬਦੀਆਂ।
0: ਅੱਛਾ
2: ਜਦ ਨੂੰ ਥੱਲੇ ਆ ਕੇ ਲੈਣੀਆਂ ਪਈਆਂ।
0: ਅੱਛਾ ਆਪੇ ਹੀ
2: ਫਤਿਹ ਉਹ ਦੋ ਸੇ ਚੀਜ਼ ਫਤਿਹ ਨੂੰ ਪਤਾ ਹੀ ਲੱਗਿਆ ਕਿ ਕਦੋਂ ਡਿੱਗ ਗਿਆ।
0: ਓ
1: ਸਾਡੇ ਵਾਲਾ ਛੋਟਾ ਗੈਵਨ ਉਹ 4 ਸਾਲ ਦਾ ਹਜੇ ਮੰਨਤ ਉਹਦਾ ਹਾਥੀ ਥੱਲੇ ਡਿੱਗ ਪਿਆ ਸੀਗਾ ਵਿੱਚ।
0: ਹਾਥੀ
1: ਹੋਰ ਕੀ ਉਹ ਇੱਕ ਟੀਚਰ ਨੇ ਕੱਢ ਕੇ ਦਿੱਤਾ ਉਹ ਟੋਏ ਹਾਥੀ ਹੁੰਦਾ ਨਾ।
0: ਹਾਥੀ ਪਹਿਲਾਂ ਕਿੱਦਾਂ ਨਿਕਲਿਆ ਮੰਨਤ?
1: ਪਹਿਲਾਂ ਪਾਣੀ ਕੱਢ ਲਿਆ ਮੁੜ ਕੇ ਹਾਥੀ ਚੱਕ ਲਿਆ
0: ਨਾ ਹੈਂ ਗਿੱਲਾ ਹੋ ਗਏ ਤੁਸੀਂ ਆਪੇ ਤੇ ਦੱਸਿਆ ਸੀ ਮੈਨੂੰ ਇੱਕ ਵਾਰੀ
1: ਹੋ ਗਏ ਮੈਂ ਕਿਤੇ ਕਹਿਣ ਲੱਗੇ ਤੌਲੀਏ ਚ ਲਪੇਟ ਕੇ ਬਾਹਰ ਕੱਢ ਲਿਆ।
0: ਹੋ ਹੋ ਪਾਣੀ ਚ ਡਿੱਗਿਆ ਤੇ ਗਿੱਲਾ ਹੋ ਕੇ ਨਿਕਲਿਆ ਤੇ ਫਤਿਹ ਦੀਆਂ ਮੈਨੂੰ ਪਤਾ ਐਨਕਾਂ ਕਿਉਂ ਡਿੱਗੀਆਂ ਕਿਉਂਕਿ ਫਤਿਹ ਨੇ ਲਾਇਆ ਸੀ ਤੇਲ ਵਾਲਾ ਨੂੰ ਤੇ ਐਨਕਾਂ ਹੀ ਖੁੱਲੀਆਂ ਮੈਨੂੰ ਲੱਗਦਾ ਮੰਨਤ

0: ਐਨਕਾਂ ਵੱਡੀਆਂ ਸੀ ਨਾ ਥੋੜੀਆਂ ਜਿਹੀਆਂ, ਉਹ ਫਿਰ ਫਿਰ ਉਹਨੇ ਕੀਤਾ ਨੀ ਨਾ ਹੁਣ, ਲੇਜ਼ੀ ਬੋਏ ਆ ਨਾ,
1: ਕਿਤੇ ਹੋਰ ਤਾਂ ਨੀ ਇਹ ਵੀ ਵੱਡਾ ਹੋ ਗਿਆ ਵਾ, ਛੱਟਾ ਦੇ ਗਈ ਝਾਂਜਰਾਂ ਵਾਲੀ ਕੈਂਠੇ ਵਾਲਾ ਤਿਲਕ ਗਿਆ
0: ਫਿਰ ਤੇ ਥੋੜਾ ਜਾ ਮਸਲਾ ਹੈਗਾ। ਚਲੋ ਕੋਈ ਨੀ, ਕਰਦੇ ਓਹਦੇ ਨਾਲ ਗੱਲ।
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਪਤੀ ਮੈਂ ਦੇਖ ਲੈ, ਦੋ ਮਿੰਟ ਜੇ ਤੈਅ ਹੋਏ ਨਾ ਤੂੰ ਪਤਾ ਤੂੰ ਇੰਨਾ ਟਾਈਮ ਲਾ ਦਿੰਦੀ ਆ। ਪਤਨੀ ਇਹੀ ਤਾਂ ਮੈਗੀ ਤੇ ਸ਼ਾਹੀ ਪਨੀਰ ਵਿੱਚ ਫਰਕ ਆ। ਪਤੀ ਮੈਂ ਹੋ
0: ਮੈਗੀ ਤੇ ਸ਼ਾਹੀ ਪਨੀਰ ਵਾ,
1: ਮਲਕੀਤ ਦਾ ਗਾਣਾ ਗਾਉਂਦਾ ਉਹ ਕਾਲੀ ਐਨਕਾਂ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ।
0: ਜਿਹੜੀਆਂ ਇੱਦਾਂ ਗੱਲਾਂ ਕਹਿਦੀਆਂ ਨਾ ਕਿਸੇ ਦੇ ਪਿੱਛੇ ਉਹ ਸੱਚੀਆਂ ਥੋੜੀ ਹੁੰਦੀਆਂ ਵਾ, ਉਹਦੇ ਓਦਾਂ ਕਹਿ ਦੀਦੀਆਂ।
1: ਅਸੀਂ ਪਤਾ ਇਹ ਥੋੜੇ ਕਿਹਾ ਵੀ ਤੂੰ ਲੇਜ਼ੀ ਆ ਵੀ ਆਪਦੀਆਂ ਨੇ ਘਾਂਪ ਲੈਣ ਨੀ ਗਿਆ ਟੀਚਰ ਨੂੰ ਭੇਜਤਾ, ਐਂ ਕਦ ਕਿਹਾ ਸੀ।
2: ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਵੀ ਪਾ ਲੈਣਾ ਵਾ,
0: ਤੁਸੀਂ ਬਚ ਕੇ ਰਹੋ। ਤੁਸੀਂ ਜਿਹੜੇ ਵਿੱਚ ਰਾਜੀਨਾਮੇ ਕਰਾਉਣ ਆਉਂਦੇ ਨਾ, ਫਾਈਨ ਤੁਹਾਨੂੰ ਵੀ ਪੈਣੇ ਆ।
1: ਮੈਨੂੰ ਤਾਂ ਲੱਗਦਾ
0: ਕੋਈ ਸੁੱਕਾ ਨੀ ਵਜੂਗਾ ਇੱਥੇ,
1: ਮੈਨੂੰ ਤਾਂ ਫਾਈਨ ਤੇ ਵੀ ਵਿਆਜ ਪਊਗਾ।
0: ਯਾਰ ਸੋਰੀ ਯਾਰ, ਅਸੀਂ ਤੇ ਫਨ ਕਰਦੇ ਹਾਂ ਉਦਾਂ ਹੀ।
1: ਸੋਰੀ ਕਾਦੀ ਜੀ, ਤੁਸੀਂ ਹੱਸੇ ਹੱਸੀ ਜਾਂਦੇ ਹੋ।
2: ਕੋਈ
1: ਸਰਟੀਫਿਕੇਟ ਕੋਰਸ ਹੀ ਕੀਤਾ ਲੱਗਦਾ। ਗੱਲ ਵੀ ਸਹੀ ਆ, ਤੁਹਾਡਾ ਤਾਂ ਜ਼ਿਆਦਾ ਬਣਦਾ ਫਾਈਨ ਫਿਰ।
0: ਬੱਲੇ ਬਦੇ, ਤੈਨੂੰ ਕਿੱਦਾਂ ਪਤਾ ਲੱਗ ਗਿਆ ਯਾਰ?
2: ਹਰੇਕ ਆਲਮੋਸਟ ਹਰੇਕ ਡੈਡੀ ਪਲੱਸ ਟੂ ਜਾ ਕੇ ਪੜਿਆ।
0: ਅੱਛਾ, ਤੁਹਾਡੇ ਡੈਡੀ ਵੀ? ਓਕੇ ਓਕੇ ਓਕੇ। ਹਾਂ, ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜੇ ਹੁੰਦੇ ਆ।
2: ਮੇਰੇ ਪਾਪਾ ਸਬਜ਼ੀ ਯਾਰ ਬਦਲੇ ਗਏ।
0: ਹਾਂ,
2: ਥੈਂਕ
1: ਯੂ। ਉਹ ਵੀ ਪਲੱਸ 2 ਨਹੀਂ ਸੀਗਾ।
0: ਪਤਾ ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜਦੇ ਆ, ਬਾਅਦ ਚ ਟਾਈਮ ਪਾਸ ਕਰਨ ਜਾਂਦੇ।
1: ਹਾਂ,
0: ਨਹੀਂ, ਬਾਅਦ ਚ ਤੇ ਐਵੇਂ ਪੈਂਟਾਂ ਜੀਆਂ ਪਾ ਕੇ ਕਾਲਜ ਘੁੰਮਦੇ ਰਹਿੰਦੇ ਆ।
2: ਨਹੀਂ,
0: ਹਾਂ,
1: ਕਾਪੀ ਨੂੰ ਗੋਲ ਜਿਹਾ ਕਰਕੇ।
2: ਹਾਂ, ਪਾਪਾ ਦੇ ਦਾਦੂ ਨੇ ਪਾਪਾ ਨੂੰ ਬੁਲਾ ਲਿਆ ਸੀ।
0: ਕਿੱਥੇ?
2: ਸਬਜ਼ੀ ਯਾਰ।
0: ਅੱਛਾ ਅੱਛਾ, ਤਾਂ ਕਰਕੇ ਨੀ ਪੜੇ?
1: ਥੋੜੀ ਤਾਂ ਜਸਟੀਫਿਕੇਸ਼ਨ ਹੈਗੀ, ਅਸੀਂ ਕੀ ਕਰੀਏ,
0: ਕੀ ਦੱਸੀਏ।
1: ਅਸੀਂ ਤਾਂ ਕਹੇ ਦੜਬਾਲ ਟੱਪੇ।
0: ਅੱਛਾ ਅੱਛਾ, ਹਾਂਜੀ ਦੱਸੋ।
2: ਮੇਰੀ ਫੇਵਰੇਟ ਗੱਡੀ।
0: ਹਾਂ, ਉਹ ਪਾਣੀ ਚ ਡਿੱਗ ਪੈਂਦੀ ਕਿ ਨਹੀਂ?
1: ਲੈਂਬੜਗਿਨੀ।
2: ਲੈਂਬੜਗਿਨੀ ਵਿੰਡੋ ਐਸਪੀ ਜਿਹੜੀ ਫੀਚਰ
0: ਦਾ ਤੁਹਾਨੂੰ ਤਾਂ ਲੈਂਬੜ ਹਸੈਨਪੁਰੀ ਪਤਾ ਹੈ ਭਰਾ,
1: ਮੈਨੂੰ ਦਿਲਜੀਤ ਵਾਲਾ ਗਾਣਾ।
0: ਬਣਾਈਏ ਫਿਰ ਕਿਸੇ ਦਿਨ ਘਰ?
2: ਨਹੀਂ ਵੀ ਜੇ ਆਪਾਂ ਕਸਟਮਾਈਜ਼ ਕਰਾਉਣੀ ਆ,
0: ਅੱਛਾ ਅੱਛਾ,
2: ਰੰਗ ਤੇ ਉਹਦਾ ਇੰਟੀਰੀਅਰ ਉਹ ਕਸਟਮਾਈਜ਼ ਹੁੰਦਾ ਉਹ ਤੇ ਤੇ ਆਪਾਂ ਉਹਨੂੰ ਕਰਨਾ ਤਾਂ $6,000 ਉਹ ਲੈਂਦੇ ਆ ਤੇ ਜਿਹੜੀ ਲੈਂਬੋਰਗਿਨੀ ਵੈਂਡੋ SV ਆ ਉਹ ਉਹਦੀ ਘੱਟ ਹੋਰਸ ਪਾਵਰ ਆ ਲੈਂਬੋਰਗਿਨੀ ਵੈਂਡੋ SV ਜਿਹੜੀ ਪਰ ਉਹਦੀ ਹੈਗੀ ਆ V12 ਇੰਜਨ ਤੇ ਉਹ ਘੱਟ ਤੇ ਇੱਕ ਹੋਰ ਆ ਲੈਂਬੋਰਗਿਨੀ ਵੈਂਡੋ SV ਜੇ ਰੋਡਸਟਰ ਸੌਖੀ ਮਿਲ ਜਾਂਦੀ ਆ ਪਰ ਇਕੱਲੀ SV ਜੇ ਔਖੀ ਆ ਰੋਡਸਟਰ SV ਜੇ ਹੀ ਹੁੰਦੀ ਆ ਬਸ
1: ਸਾਡੇ ਪਿੰਡ ਜਿਹਨਾਂ ਨੇ ਟੈਂਕੀ ਬਣਾਈ ਉਹ ਕਿਹੜੀ ਹੋਈ
2: ਥੋੜੀ ਬਾਅਦ ਸਲੋ ਜਾਂਦੀ ਆ ਉਹਨਾਂ
0: ਉਹ ਰੇੜਾ ਕਹਿੰਦੇ ਉਹਨੂੰ
1: ਮੈਂ ਸਾਡੇ ਪਿੰਡ ਕਿਹਨੇ ਕੋਠੇ ਤੇ ਬਣਾਈ
0: ਓਕੇ ਥੈਂਕ ਯੂ ਇਹਦੇ ਪਾਸ ਸਵੇਰੇ ਸਵੇਰੇ ਤੱਤੇ ਫਿਰਦੇ ਨਿਆਣੇ ਦੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਆਰਜ਼ਾ ਤੇ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਆਰਜ਼ਾ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ
1: ਜੀ ਆਰਜ਼ਾ ਕੀ ਹਾਲ ਚਾਲ
3: ਮੈਂ ਠੀਕ ਹਾਂ ਤੁਸੀਂ ਠੀਕ ਹੋ
0: ਅਸੀਂ ਵੀ ਠੀਕ ਹਾਂ ਅੱਜ ਬੜੇ ਦਿਨਾਂ ਬਾਅਦ ਆਏ
3: ਹਾਂਜੀ ਮੇਰੇ ਕੋਲ ਕੰਮ ਬਥੇਰਾ ਸੀ ਇੱਕ ਤਾਂ ਕੰਮ ਸਵੇਰੇ ਸਵੇਰੇ ਉੱਠ ਨਹੀਂ ਹੁੰਦਾ ਤੇ ਦੂਜਾ ਮੇਰੇ ਬੂਜੀ ਦੇ ਫੂਫਾ ਜੀ ਪਿਛਲੇ ਹਫਤੇ ਆਏ ਤੇ ਫਿਰ ਉਸ ਚੀਜ਼ ਨਾਲ ਬਿਜ਼ੀ ਰਹੇ
0: ਅੱਛਾ ਓਕੇ ਉਹਨਾਂ ਦੀ ਸੇਵਾ ਕਰਦੇ ਰਹੇ ਹੈ
1: ਕਿਹਾ ਸਿਆਣੀਆਂ ਦੀਆਂ ਗੱਲਾਂ ਹੁਣ ਘੱਟ ਹੁੰਦੀਆਂ ਤੇ ਆਰਜ਼ਾ ਨਹੀਂ ਆਈ
0: ਹਾਂ ਹੁਣ ਚੱਲ ਗਿਆ
3: ਥੈਂਕ ਯੂ ਨਹੀਂ ਹਜੇ ਤਾਂ ਅਜੇ 2-3 ਮਹੀਨੇ ਰਹਿਣਗੇ ਫੂਫਾ ਜੀ ਪਹਿਲੇ ਰਹਿਣਗੇ ਪਰ ਬੂਜੀ 3-4 ਮਹੀਨੇ ਲਈ ਰਹਿਣਗੇ
0: ਓਕੇ ਠੀਕ ਆ ਚਲੋ ਵਧੀਆ ਫੁੱਫਾ ਜਾਣਗੇ ਨਾ ਤੇ ਚੁਗਲੀਆਂ ਚਗਲੀਆਂ ਫੇਰ ਹੀ ਸ਼ੁਰੂ ਕਰਿਓ ਬੁਰੇ ਲੱਗੇ ਫੁੱਫਾ ਸਾਹਮਣੇ ਵਧੀਆ ਵਧੀਆ ਹੀ ਕਰਿਓ ਗੱਲਾਂ
1: ਫੁੱਫੜ ਜੀ ਨਾ ਸੁਣਦੇ ਹੋਣ ਹੋਰ ਕਿਤੇ ਉਹ ਕਹਿਣ ਵੀ ਮੈਂ ਵੀ ਨਾਲ ਹੀ ਜਾਵਾਂ
0: ਹਾਂਜੀ
3: ਤੇ ਅੱਜ ਮੈਂ ਚੁਟਕਲਾ ਸੁਣਾਵਾਂਗੀ
0: ਹਾਂਜੀ
3: ਤੇ ਉਸ ਤੋਂ ਪਹਿਲੇ ਮੈਂ ਪਹਿਲੇ ਸਪੋਰਟਸ ਦੀ ਅਪਡੇਟ ਤੁਹਾਨੂੰ ਦੱਸਦਾ ਤੇ ਮੇਰੇ ਕੋਲ ਸਪੋਰਟਸ ਦੀ ਅਪਡੇਟ ਆਈ ਹੈਗੀ ਆ ਫੀਫਾ ਦੇ ਰਿਗਾਰਡਿੰਗ ਜਿਹੜਾ ਉਹਨਾਂ ਕੀ ਪ੍ਰੈਜ਼ੀਡੈਂਟ ਆ ਫੀਫਾ ਦਾ ਜਿਆਨੀ ਇਨਫੈਂਟੀਨੋ ਸਾਰੇ ਉਹਨਾਂ ਨੂੰ ਕਹਿੰਦੇ ਪਏ ਕਿ ਉਹਨੂੰ ਲਾਣ ਕਿਉਂਕਿ ਉਹ ਕਹਿੰਦੇ ਅਨਫੇਅਰ ਗੇਮਾਂ ਹੋਈਆਂ ਫੀਫਾ ਦੇ ਟਾਈਮ ਚ ਤੇ ਫਿਰ ਉਹਨੂੰ ਬੈਕਲੈਸ਼ ਬਹੁਤ ਮਿਲਦੀ ਪਈ ਤੇ ਸਾਰੇ ਕਹਿੰਦੇ ਆ ਉਹ ਲੱਥ ਦੇ
0: ਓਕੇ
1: ਇਹੀ ਲੱਥ ਜਿਹਾ
0: ਨਾਲੇ ਉਹ ਟਰੰਪ ਨੂੰ ਨੀ ਨਾ ਪਸੰਦ ਆਇਆ
3: ਨਹੀਂ ਉਹ ਤਾਂ ਜਿਹੜਾ ਜਿਆਨੀ ਆਪ ਉਹ ਤਾਂ ਟਰੰਪ ਦੀ ਸੇਵਾ ਬਹੁਤ ਕਰਦਾ ਪਰ ਟਰੰਪ ਨੂੰ ਕਹਿੰਦਾ ਕਿ ਤੂੰ ਅਮਰੀਕਾ ਨੂੰ ਜਿਤਵਾਇਆ ਨੀ ਤੇ ਫਿਰ ਲਾਈਕ ਪਤਾ ਨੀ ਲੜਦੇ ਪਏ ਹੁਣ
1: ਮੇਰਾ ਤਾਂ ਫੋਟੋ ਚ ਵੀ ਨੀ ਆਉਣ ਦਿੱਤਾ ਬਾਹੋਂ ਫੜ ਕੇ ਖਿੱਚੀ ਗਿਆ ਉਹਨੂੰ ਇੱਧਰ ਆ ਜਾ ਫੋਟੋ ਖਰਾਬ ਨਾ ਕਰ
0: ਚੱਲ ਤੇ ਚੁਟਕਲਾ ਕਿਹੜਾ
3: ਤੇ ਅੱਜ ਮੈਂ ਪੱਪੂ ਵਾਲੇ ਚੁਟਕਲਾ ਸੁਣਾਵਾਂਗੀ ਤੇ ਇੱਕ ਵਾਰੀ ਪੱਪੂ ਜੂਸ ਦੀ ਦੁਕਾਨ ਤੇ ਜਾਂਦਾ ਤੇ ਦੁਕਾਨਦਾਰ ਨੂੰ ਕਹਿੰਦਾ ਛੇਤੀ ਛੇਤੀ 2-3 ਗਲਾਸ ਜੂਸ ਦੇ ਬਣਾ ਦੇ ਲੜਾਈ ਹੋਣ ਵਾਲੀ ਤੇ ਜੂਸ ਵਾਲਾ 2-3 ਗਲਾਸ ਜੂਸ ਤੇ ਬਣਾ ਕੇ ਰੱਖ ਦਿੰਦਾ ਪੱਪੂ ਨੂੰ ਕਹਿੰਦਾ ਵੈਸੇ ਤੈਨੂੰ ਕਿੱਦਾਂ ਪਤਾ ਲੜਾਈ ਹੋਣੀ ਹੈ ਤੇ ਕਿੱਥੇ ਹੋਣੀ ਆ ਤੇ ਪੱਪੂ ਕਹਿੰਦਾ ਹੁਣ ਇੱਥੇ ਜਦੋਂ ਮੈਂ ਤੈਨੂੰ ਪੈਸੇ ਨੀ ਦੇਣੇ ਤੇ ਤੁਸੀਂ ਲੜ ਪੜਾ
0: ਫਿਰ ਤੂੰ ਐਵੇਂ ਲੜੀ ਜਾਣਾ ਮੇਰੇ ਨਾਲ ਥੈਂਕ ਯੂ ਆਦਾ ਬੜੇ ਦਿਨਾਂ ਬਾਅਦ ਆਯੋ ਕੀ ਗੱਲ ਕਿੱਥੇ ਚਲ ਗਏ ਹੋ ਅਸੀਂ ਠੀਕ ਆ ਅਸੀਂ ਵੀ ਬਿਜ਼ੀ
1: ਬਿਨਾ ਕੰਮ ਤੋਂ
0: ਹੋਰ ਅਸੀਂ ਵੀ ਬਿਜ਼ੀ ਤੁਸੀਂ ਵੀ ਬਿਜ਼ੀ Life is not easy.
1: Life is not bed of roses.
0: Kehndi haan ji.
3: Oh da mamma ni ghar hundi mamma job te hundi phir papa de phone to lagda hi nahi hai.
0: Acha acha eh problem hai. Okay okay. Ne phir te genuine problem na. Phir apa idda karde apa landline lwa lene ik. Hai na? ਕੀ ਸੁਣਾਓਗੇ ਅੱਜ ਫਿਰ?
3: ਚੁਟਕਲਾ ਸੁਣਾਉਂਗੀ ਅੱਜ।
0: ਹਾਂਜੀ।
3: ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜ਼ੀ ਸਿਖਾਉਣ ਟੀਚਰ ਆਈ। ਏ ਫੋਰ ਐਪਲ ਤੇ ਬੀ ਫੋਰ ਬੋਏ ਸਮਝਾਉਣਾ ਸੌਖਾ ਨਹੀਂ ਸੀ, ਤੇ ਟੀਚਰ ਨੇ ਨਵਾਂ ਤਰੀਕਾ ਸੋਚਿਆ। ਏ ਫੋਰ ਅਮਰ ਦੀ ਵੋਟੀ, ਬੀ ਫੋਰ ਬਲਵੰਤ ਦੀ ਵੋਟੀ, ਓ ਫੋਰ ਓਂਕਾਰ ਦੀ ਵੋਟੀ, ਤੇ ਜ਼ੀ ਫੋਰ ਜ਼ਿੰਮੇਦਾਰ ਦੀ ਵੋਟੀ। ਇਹ ਸਭ ਚੰਗੀ ਤਰ੍ਹਾਂ ਰੱਟ ਲਿਆ। ਫਿਰ ਟੈਸਟ ਹੋਇਆ, ਟੈਸਟ ਵਿੱਚ ਕੁਐਸਚਨ ਆਇਆ ਕਿਊ ਫੋਰ ਕੁਐਸਚਨ ਮਾਰਕ। ਤਾਈ ਕਨਫਿਊਜ਼ ਹੋ ਗਈ ਤੇ ਕਹਿੰਦੀ ਲੱਗਦਾ ਏ ਓਂਕਾਰ ਦੀ ਵੋਟੀ ਆ, ਪਰ ਇਹਨੇ ਮੂੰਹ ਵਿੱਚ ਸਿਗਰਟ ਕਿਉਂ ਪਾਈ ਹੋਈ ਹੈ?

0: ਐਮ ਫਾਰ ਅਮਰੀਕਾ ਨੀ ਹੈ ਤਾਂ ਅਮਰੀਕੇ ਦੀ ਮੰਮੀ ਕਹਿੰਦਾ ਫਿਰ ਡਬਲਯੂ ਦੇ ਕੇ ਕਹਿੰਦਾ ਪੁੱਠੀ ਪਤਾ ਨੀ ਕਿਹਨੇ ਕਰਤੀ ਹੈ।
1: ਥੈਂਕ ਯੂ ਯਾਰਿਕਾ।
2: Thank you. Have a nice day.
1: Thank you. Have a nice day. ਤੇ ਨੈਕਸਟ ਸਾਡੇ ਨਾਲ ਕੌਣ ਹੈ? ਨੈਕਸਟ ਸਾਡੇ ਨਾਲ ਆ ਤੇਗ। ਤੇ ਸਤਿ ਸ੍ਰੀ ਅਕਾਲ ਤੇਗ, ਸਤਿ ਸ੍ਰੀ ਅਕਾਲ, ਤੁਸੀਂ ਆਉਨੇ ਰਹੋ। ਸਤਿ ਸ੍ਰੀ ਅਕਾਲ ਤੇਗ ਜੀ, ਕੀ ਕਰਦੇ ਹੋ?
2: ਸੋਚਦੀ
1: ਨਿੱਕੀ ਹੈ। ਗੁੱਡ ਗੁੱਡ।
2: ਮੈਂ ਕਹਿੰਦੀ ਹੁੰਦੀ ਆ ਅੰਬਰ ਨੂੰ ਗੋਲਡ ਕੋਇਨ ਯੂਜ਼ ਕਰੋ, ਥੋੜੇ ਪੇਪਰ ਨੋਟਸ ਯੂਜ਼ ਕਰੋ, ਪਰ ਉਹ ਸੁਣਦੀ ਨਹੀਂ ਹੈਗੀ, ਉਹ ਸੈਂਸ ਨਾਲ ਹੀ ਰਹੀ ਜਾਂਦੀ ਆ।
1: ਹਲੇ ਛੋਟੀ ਆ ਨਾ ਹਲੇ।
2: ਹਾਂਜੀ ਹਾਂਜੀ,
1: ਕੋਈ ਨਹੀਂ, ਜਦੋਂ ਉਹਨੂੰ ਇਲਾਹੀ ਨੇ ਸਮਝਾਇਆ ਨਾ ਫਿਰ ਸਮਝੂਗੀ।
2: ਹਾਂਜੀ,
1: ਕੀ ਸੁਣਾਉਂਗੇ ਫਿਰ ਅੱਜ?
2: ਅੱਜ ਮੈਂ ਸੁਣਾਂਗੀ ਇੱਕ ਬਜਾਰੇ ਤੇ।
1: ਹਾਂਜੀ,
2: ਨੇਰੇ
1: ਚ ਖੜਕੇ
0: ਕਾਲਾ ਰੰਗ ਪਾ
1: ਬਲਬ ਬੰਦ ਕਰਕੇ, ਬਲਬ ਬੰਦ ਕਰਕੇ। ਅਰੇ ਸੌਖੀ ਬਣ ਗਈ ਹੈ,
0: ਤੁਸੀਂ ਪਲੱਸ ਟੂ ਨਹੀਂ ਨਾ ਹੋਏ ਅਜੇ।
2: ਮੇਰੇ ਕੋਲ ਸਕੂਲੇ ਵਿੱਚ ਇੱਕ
0: ਉਸ ਲੈਵਲ ਤੇ ਜਾ ਕੇ ਸੋਚਣਾ ਪੈਂਦਾ।
1: ਹਾਂਜੀ,
2: ਮੇਰੇ ਕੋਲ ਇੱਕ ਸਕੂਲੇ ਵਿੱਚ ਜੋਕ ਬੁੱਕ ਆ ਤੇ ਹੁਣ ਮੈਂ ਯੂਜ਼ ਕਰਦੀ ਰਹਿੰਦੀ ਆ। ਯਾ ਜੋਕਸ ਲਈ ਤੁਹਾਨੂੰ ਦੱਸਣ ਲਈ ਤੇ ਫਿਰ ਸੌਖਾ ਕੰਮ ਬਣ ਜਾਂਦਾ।
1: ਵੈਰੀ ਨਾਈਸ, ਵੈਰੀ ਨਾਈਸ, ਤੁਸੀਂ ਤੇ ਬਹੁਤ ਵਧੀਆ ਤਰੀਕਾ
2: ਲੱਭਾ। ਮੈਂ ਕੱਲ ਲਈ ਸੀ।
1: ਗੁੱਡ ਗੁੱਡ ਗੁੱਡ ਗੁੱਡ ਗੁੱਡ, ਤੁਸੀਂ ਸਾਰੇ ਨੋਟ ਕਰਕੇ ਰੱਖ ਲਓ ਫਿਰ ਉਹਦੇ ਚ।
2: ਮੈਂ ਨੋਟ ਨਹੀਂ ਖਾਦੀ, ਮੈਂ ਯਾਦ ਖਾਦੀ ਹੁੰਦੀ
1: ਆ। ਓਏ ਹਾਂ ਸੱਚ, ਤੁਹਾਨੂੰ ਤੇ ਯਾਦ ਵੀ ਹੋ ਜਾਂਦੇ ਆ।
2: ਹਾਂਜੀ,
1: ਸਾਨੂੰ ਤੇ ਨੋਟ ਕਰਨੇ ਪੈਂਦੇ ਆ। ਥੈਂਕ ਯੂ
2: ਅੰਬਰ ਨਾਲ।
1: ਸਾਡਾ ਠੀਕ ਹੈ, ਤੁਸੀਂ ਸੁਣਾਓ ਕੀ ਕਰਦੇ ਸੀ? ਅੱਛਾ ਅੱਛਾ, ਵਾਕ ਕਰਕੇ ਗਏ ਹੋ?
2: ਹਾਂਜੀ।
1: ਓਕੇ, ਤੁਸੀਂ ਵਾਕ ਕਰਨਾ ਪਸੰਦ ਕਰਦੇ ਹੋ?
0: ਮੀਂਹ ਤਾਂ ਨਹੀਂ ਹੈਗਾ ਅੱਜ?
1: ਅੱਜ ਤੇ ਨੀ ਮੀਂਹ ਹੈਗਾ। ਠੰਡ ਆ?
2: ਹਾਂਜੀ।
1: ਕਿੰਨੀ ਕ?
2: ਐਡਾ?
1: ਓਏ ਐਡਾ? ਹਾਂ, ਆ ਤੇ ਬੜੀ ਠੰਡ ਆ ਫਿਰ। ਕੀ ਸੁਣਾਓਗੇ ਫਿਰ?
2: ਹਾਂਜੀ,
1: ਕੀ ਗੱਲ?
2: ਬੋਲੀ।
1: ਅੱਛਾ ਬੋਲੀ। ਹਾਂਜੀ,
2: ਇਸ ਲਈ ਬਿੱਲੀ ਚੋਰੇ ਕਨ ਪਾਗਾ ਵਿੱਚ ਖਲੋਤੀ ਜਨ ਜਨ ਪੁੱਛਿਆ ਕਿਹਦਾ ਹੈ ਵਾ ਬੱਚੇ ਤੋਲ ਚੋਲ ਤੋਲ ਕੇ
0: ਰਣਜੀਤ ਦਾ ਅੰਕਲ ਦਾ ਵਿਆਹ
1: ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਉਂਦੇ ਰਹੋ। ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਉਸ ਤੋਂ ਬਾਅਦ ਫਿਰ ਆਣਾ ਹੈ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ,
2: ਕੀ ਹਾਲ?
1: ਉਹ ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਠੀਕ ਹੈ, ਕੀ ਕਰਦੇ ਪਏ?
1: ਅਸੀਂ ਅਸੀਂ ਕੀ ਕਰਦੇ ਪਏ?
0: ਤੁਹਾਨੂੰ ਯਾਦ ਕਰਨ ਡੇ?
1: ਹਾਂ,
2: ਤੁਸੀਂ ਚਾਹ ਚੂ ਪੀ ਲਈ?
1: ਹਾਂਜੀ, ਚਾਹ ਚੂ ਪੀ ਲਈ।
2: ਕੀ ਖਾਦਾ ਨਾਲ?
1: ਬਿੰਨੀ
0: ਮੈਂ ਮਟਰੀ।
1: ਹਾਂ, ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ?
2: ਓਕੇ,
1: ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ?
0: ਪਤਲੀ ਮੱਠੀ ਨੂੰ ਕੈਂਚੀ ਨਾਲ ਕੱਟਿਆ ਹੁੰਦਾ।
1: ਕੀ ਹੁੰਦੀ ਆ?
2: ਨਮਕੀਨ ਵਾਲੀ।
1: ਜਦੋਂ ਮੱਠੀ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੀ ਨਾ, ਜਿਮ ਬਹੁਤ ਜਾਂਦੀ ਆ ਤੇ ਸਲਿਮ ਡਾਈਟਿੰਗ ਕਰਦੀ ਆ, ਫਿਰ ਉਹ ਮਟਰੀ ਬਣ ਜਾਂਦੀ ਆ,
0: ਸਲਿਮ ਟ੍ਰਿਮ ਰਹਿਣ ਲੱਗ
2: ਜਾਂਦੀ।
1: ਅੱਛਾ, ਗੁੱਡ ਗੁੱਡ, ਫਿਰ ਤੇ ਬੜੇ ਸੋਹਣੇ ਬਣ ਕੇ ਚੱਲਿਓ। ਗੁੱਡ ਗੁੱਡ ਗੁੱਡ, ਤੇ ਕੀ ਸੁਣਾਓਗੇ ਫਿਰ? ਵਾਈਟ ਰੈੱਡ ਪਾ ਕੇ ਕੀ ਸੁਣਾਓਗੇ ਅੱਜ?
2: ਬੋਲੀ।
1: ਓਕੇ, ਹਾਂਜੀ।
2: ABCDEFGHIJKLMNPQRSTUVWXYZ.
1: ਬਲੇ ਸ਼ਾਵਾ ਸ਼ਾਵਾ, ਚੱਕ ਦੋ ਨਿੱਕੀ ਏਬੀਸੀ। ਹਾਂਜੀ,
0: ਏਬੀਸੀ ਵੀ ਪਛਤਾਉਂਦੀ ਹੋਣੀ ਵੀ ਕਿੰਨਾ ਕੁ ਫਸ ਗਈ ਮੈਂ।
1: ਸਤਿ ਸ਼੍ਰੀ ਅਕਾਲ ਮਿਆਉ ਮਿਆਉ,
2: ਤੁਸੀਂ ਠੀਕ ਹੋ?
1: ਹਾਂਜੀ, ਅਸੀਂ ਠੀਕ ਹਾਂ, ਤੁਸੀਂ ਕਿਵੇਂ? ਹਾਂਜੀ, ਹਾਂ ਠੀਕ, ਤੁਸੀਂ ਕਿਵੇਂ ਹੋ?
2: ਠੀਕ ਹੈ।
1: ਓਕੇ, ਵੁਫ ਵੁਫ, ਕਿਵੇਂ ਆ?
2: ਠੀਕ ਹੈ।
1: ਓਕੇ, ਕਿਵੇਂ ਆ? ਕਿਵੇਂ ਆ?
0: ਚਿੜੀਆ ਘਰ ਤੋਂ ਆਵਾਜ਼ਾਂ ਆ ਰਹੀਆਂ।
1: ਹੈਂ, ਆ ਕੀ ਆ?
2: ਗਹਿਰੀ।
1: ਹੈਂ, ਕੀ?
2: ਗਹਿਰੀ,
1: ਗਲਹਿਰੀ। ਓਏ, ਤੁਹਾਨੂੰ ਪਤਾ ਗਲਹਿਰੀ ਦਾ?
0: ਕਿੱਕਰ ਤੇ ਕਾਟੋ ਰਹਿੰਦੀ, ਕੱਲਾ ਨਾ ਜਾਵੀ ਸਕੂਲ ਨੂੰ।
1: ਅਸੀਸ, ਤੁਹਾਨੂੰ ਪਤਾ ਇੰਡੀਆ ਵੇਖੀ ਹੀ? ਓਏ, ਵਾਹ,
0: ਜਾਂ ਇਹਨੂੰ ਕਾਟੋ ਕਲੇਸ਼ ਤੋਂ ਫਿਰ ਯਾਦ ਰਹਿ ਗਿਆ ਹੋਣਾ।
1: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਯਾਰ।
2: ਹਾਂਜੀ,
1: ਵਾਹ, ਕੀ ਸੁਣਾਓਗੇ ਫਿਰ ਅੱਜ?
2: ਬੁਝਾਰਤ।
1: ਅੱਛਾ, ਬੁਝਾਰਤ। ਓਕੇ,
2: ਦੇਖੋ, 5 ਐਪਲ ਸੀ। ਵਨ ਮੈਂ ਕਾਲੇ, ਟੂ ਤੁਸੀਂ ਕਾਲੇ, ਕਿੰਨੇ ਰਹਿ ਗਏ?
1: ਸਾਨੂੰ ਆਂਸਰ ਦੱਸ ਦਿਓ,
0: ਅਸੀਂ ਰੇਡੀਓ ਤੇ ਦੱਸਣਾ।
1: ਨਹੀਂ, ਇਹ ਰਹਿ ਗਏ, 1 ਤੁਸੀਂ ਖਾ ਲਿਆ ਤੇ 2 ਮੈਂ ਖਾ ਲਿਆ ਤੇ
0: 3 ਰਹਿ ਗਏ।
1: ਹੈਂ, 3 ਰਹਿ ਗਏ?
0: 3 ਹੀ ਖਾਦੇ?
1: ਨਹੀਂ, 3 ਤੇ ਖਾ ਲਏ ਕਿ 2 ਰਹਿ ਗਏ? 2 ਰਹਿ ਗਏ,
0: 5 ਰਹਿ ਗਏ ਫਿਰ।
2: ਹਾਂਜੀ,
1: ਯੇ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੀਸ,
2: ਬਾਏ ਬਾਏ
1: ਬਾਏ ਬਾਏ ਮਾਨ ਬਿਲੀ, ਮਿਆਉ ਮਿਆਉ।
0: ਮੈਂ ਜੇ ਕਿਤੇ ਨਾ ਦੱਸ ਦੇਣਾ ਕਿ ਪਲੱਸ 2 ਵੀ ਹੈ ਨਹੀਂ, ਇਹਨੂੰ 8ਵੀਂ ਤੱਕ ਹੀ ਰੱਖੋ।
1: ਆਹੋ, ਫਿਰ ਤੇ ਟੀਵੀ 'ਚ ਆ ਜਾਣਾ ਕੰਮ। ਸਤਿ ਸ਼੍ਰੀ ਅਕਾਲ। ਨੈਕਸਟ ਸਾਡੇ ਨਾਲ ਨੇ ਅਨਾਹਤ, ਅਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੇ ਤਵਨੀਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
2: ਅੱਛਾ,
1: ਪਹੁੰਚ ਗਏ ਹੋ? ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਗੇਟ ਤੇ ਬਾਹਰ ਖਲੋ ਕੇ?
2: ਅੱਜ ਦਾ ਵਿਚਾਰ।
1: ਓਏ, ਹਾਂਜੀ ਹਾਂਜੀ ਹਾਂਜੀ,
2: ਨੀਅਤ ਸਾਫ਼ ਰੱਖੋ, ਨਸੀਬ ਆਪਣੇ ਆਪ ਬਦਲ ਜਾਣਗੇ। ਸਾਨੂੰ ਆਪਣੇ ਨੀਅਤ ਸਾਫ਼ ਰੱਖਣੀ ਚਾਹੀਦੀ ਹੈ ਤੇ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ ਚਾਹੀਦਾ। ਹਮੇਸ਼ਾ ਸਾਰਿਆਂ ਦਾ ਚੰਗਾ ਕਰਨਾ ਚਾਹੀਦਾ ਹੈ ਤੇ ਸਾਡੇ ਮਾੜੇ ਦਿਨ ਆਪੇ ਹੀ ਚੰਗੇ ਦਿਨਾਂ ਬਦਲ ਜਾਣਗੇ।
1: ਵਾਹ, ਵੈਰੀ ਨਾਈਸ, ਆਹ ਤਾਂ ਮੈਨੂੰ ਲਿਖ ਕੇ ਭੇਜੋ, ਮੈਂ ਇੱਕ ਅੰਕਲ ਨੂੰ ਵਿਖਾਉਣਾ।
0: ਅੰਕਲ ਨੇ ਅੱਗੇ ਲਿਖ ਕੇ ਬੜਾ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ।
1: ਥੈਂਕ ਯੂ ਪੁੱਤਰ ਜੀ, ਤੁਸੀਂ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲਿਆਉਂਦੇ ਹੋ।
0: ਮੈਂ ਕਿਹਾ ਉਹ ਇਰਲੇ ਦੇ ਪਹਿਲਾਂ ਇਹਨੂੰ ਆਪ ਪੜੋ।
1: ਭੈਣ ਕਿੱਥੇ ਆ?
2: ਦੀਦੀ ਨਾਲ ਗੱਲ ਕਰ ਲਓ।
1: ਹਾਂਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਹਰਗੁਣ, ਕੀ ਹਾਲ ਹੈ?
2: ਮੈਂ ਵਧੀਆ, ਤੁਸੀਂ ਦੱਸੋ?
1: ਹਾਂ ਆਪਾਂ ਵੀ ਠੀਕ ਆ। ਕਿੰਨੇ ਵਜੇ ਸਕੂਲ ਲੱਗ ਜਾਂਦਾ?
2: ਮੇਰਾ ਥੋੜਾ ਲੇਟ ਲੱਗਦਾ, ਮੇਰਾ 8:50 ਤੇ।
1: ਓਕੇ ਓਕੇ, ਤੁਹਾਡੀ ਫਿਰ ਆਪਣੀ ਮਰਜ਼ੀ ਜੀ ਆ ਕੇ। ਤੁਹਾਡੇ ਕੋਲ ਤੇ ਟੀਚਰ ਪੁੱਛ ਕੇ ਜਾਂਦੀ ਹੋਣੀ ਆ ਵੀ ਹੁਣ ਲਾ ਲਈਏ। ਕੀ ਸੁਣਾਓਗੇ ਫਿਰ?
2: ਅੱਜ ਇੱਕ ਚੁਟਕਲਾ।
1: ਹਾਂਜੀ।
2: ਇੱਕ ਵਾਰੀ ਚਾਰ ਭਰਾ ਹੁੰਦੇ ਨੇ, ਇੱਕ ਦਾ ਨਾਮ ਹੁੰਦਾ ਸਟੂਪਿਡ, ਦੂਜੇ ਦਾ ਇਡੀਅਟ ਤੇ ਇੱਕ ਦਾ ਦਿਮਾਗ ਤੇ ਚੌਥੇ ਦਾ ਖੋ ਗਿਆ।
1: ਅੱਛਾ,
0: ਆ ਬੜੇ ਵਧੀਆ ਨਾਂ ਰੱਖੇ, ਆਮ ਤੌਰ ਤੇ ਹੁੰਦੇ ਇਦਾਂ ਦੇ।
1: ਅੱਛਾ,
2: ਤੇ ਫਿਰ ਇੱਕ ਦਿਨ ਦਿਮਾਗ ਜਾਂਦਾ ਕੁਲਚੇ ਖਾਣ ਤੇ ਖੋ ਗਿਆ, ਸੱਚੀ ਚ ਖੋ ਜਾਂਦਾ। ਤੇ ਫਿਰ ਸਟੂਪਿਡ ਤੇ ਇਡੀਅਟ ਜਾਂਦੇ ਪੁਲਿਸ ਕੋਲ FIR ਲਿਖਵਾਉਣ ਤੇ ਕਹਿੰਦੇ ਨੇ ਵੀ ਖੋ ਗਿਆ ਖੋ ਗਿਆ। ਤੇ ਫਿਰ ਪੁਲਿਸ ਵਾਲੇ ਕਹਿੰਦੇ ਨੇ ਕਿ ਠੀਕ ਹੈ ਪਰ ਕੌਣ ਖੋ ਗਿਆ?
1: ਜੀ,
2: ਉਹ ਕਹਿੰਦੇ ਕਿ ਨਹੀਂ ਖੋ ਗਿਆ ਹੀ ਖੋ ਗਿਆ।
0: ਅੱਛਾ,
2: ਫਿਰ ਉਹ ਕਹਿੰਦੇ ਨੇ ਕਿ ਅੱਛਾ ਠੀਕ ਹੈ ਨਾ ਦੱਸੋ। ਤੇ ਉਹ ਕਹਿੰਦੇ ਕਿ ਖੋ ਗਿਆ।
1: ਅੱਛਾ,
2: ਉਹ ਕਹਿੰਦੇ ਅੱਛਾ ਪਰ ਅੱਗੇ ਵੀ ਤਾਂ ਬੋਲੋ ਖੋ ਗਿਆ ਕੌਣ ਹੈ? ਉਹ ਕਹਿੰਦੇ ਕਿ ਸਾਡਾ ਭਰਾ ਖੋ ਗਿਆ।
1: ਹਾਂਜੀ,
2: ਤੇ ਫਿਰ ਉਹ ਕਹਿੰਦੇ ਨੇ ਵੀ ਠੀਕ ਹੈ ਖੋ ਗਿਆ ਤਾਂ ਖੋ ਗਿਆ ਪਰ ਉਹਦਾ ਨਾਂ ਵੀ ਦੱਸੋ। ਅੱਧੇ ਘੰਟੇ ਤੱਕ ਐਂ ਚੱਲਦਾ ਰਹਿੰਦਾ। ਤੇ ਫਿਰ ਉਸ ਤੋਂ ਬਾਅਦ ਹਾਰ ਕੇ ਪੁਲਿਸ ਵਾਲੇ ਕਹਿੰਦੇ ਨੇ ਤੁਸੀਂ ਦੋਨੋਂ ਸਟੂਪਿਡ ਤੇ ਇਡੀਅਟ ਹੋ। ਉਹ ਕਹਿੰਦੇ ਹਾਂ।
1: ਤੇ ਗਲਸ ਵਾਲੀ ਕੁਰਸੀ
2: ਪੁਲਿਸ ਵਾਲੇ ਕਹਿੰਦੇ ਹਾਂ ਤੁਹਾਡਾ ਦਿਮਾਗ ਕਿੱਥੇ ਆ? ਉਹ ਕਹਿੰਦੇ ਕੁਲਚੇ ਖਾਣ ਗਿਆ।
1: ਗਲਸ ਵਾਲੀ ਕੁਲਚੇ ਤੋਂ ਵਿਗੜੀ
0: ਏਦਾਂ ਹੀ ਆ ਜੀ। ਜੇ ਉਹ ਨਾ ਜਾਂਦਾ ਤੇ ਗੱਲ ਹਨਾ, ਦਿਮਾਗ ਨੇ ਸਾਰਾ ਕੁਝ ਸਮਝਾ ਦੇਣਾ ਸੀ।
1: ਹੋਰ
0: ਦਿਮਾਗ ਵੈਸੇ ਆਮ ਤੌਰ ਤੇ ਗਾਸ ਚਰਨੇ ਗਿਆ ਤਾਂ ਪਰ ਕੁਲਚੇ।
1: ਥੈਂਕ ਯੂ ਅਰਗਨ।
2: ਥੈਂਕ ਯੂ, ਹੈਵ ਅ ਨਾਈਸ ਡੇ।
1: ਥੈਂਕ ਯੂ, ਥੈਂਕ ਯੂ।
0: ਆਪਾਂ ਤਾਂ ਇਹਦਾ ਉਹੀ ਸੁਣਿਆ ਸੀ ਸਿੰਪਲ ਵਰਜ਼ਨ ਹੈ ਨਾ ਜਿਹੜਾ ਹੁੰਦਾ, ਇਹਨੂੰ ਕੀ ਕਹਿੰਦੇ, ਕਹਿੰਦਾ ਕਿਹਨੂੰ।
1: ਹਾਂ, ਸਾਡੇ ਨਾਲ ਤੇ ਆਪ ਹੁੰਦੀ ਰਹੀ ਜਦੋਂ ਨਵਾਂ ਨਵਾਂ ਕਿਸੇ ਨੂੰ ਕਹੀਦਾ ਸੀ ਨਾ ਵੀ ਉਹ ਆਉਂਦਾ ਵੀ ਰੇਡੀਓ ਕਿਹੜਾ ਰੇਡੀਓ ਹੈ, ਕਹਿੰਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਨਾ ਕੀ ਤੁਹਾਡੇ ਕਹਿੰਦੇ ਹਾਂਜੀ ਠੀਕ ਠੀਕ ਠੀਕ ਆ ਨਾ ਦੱਸ ਦੇ ਮਾੜਾ ਯਾਰ।
0: ਫਿਰ ਅਗਲੇ ਨੂੰ ਕਹਿੰਦੇ ਡਬਲ ਏ ਨਾ ਲੈ ਕੇ ਭਰਾਵਾ, ਸਿੰਗਲ ਏ ਨਾ ਲੈ ਕੇ, ਫਿਰ ਅਗਲੇ ਨੂੰ ਪਤਾ ਲੱਗਦਾ। ਹਾਂਜੀ ਹਾਂਜੀ, ਕਹਿਣਾ ਸਦਾ ਸੁਖੀ ਰਹਿਣਾ।
1: ਤੇ ਨੈਕਸਟ ਕਿਹਦੀ ਵਾਰੀ ਆ ਭਾਈ? ਨੈਕਸਟ ਸਾਡੇ ਨਾਲ ਆ ਗਈ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਕੋਈ ਨੀ, ਠੀਕ ਨੀ ਠੀਕ ਨੀ ਕੁੜੀ, ਠੀਕ ਨੀ ਕੁੜੀ, ਠੀਕ ਨੀ ਠੀਕ ਹੈ ਹੁਣ?
2: ਹਾਂਜੀ
1: ਓਕੇ, ਕੀ
2: ਠੀਕ ਹੋ ਗਏ?
1: ਅੱਛਾ, ਡੈਡਾ ਦੇ ਆਇਆ ਠੀਕ ਹੋ ਗਈ ਏ?
2: ਜਦੋ ਅੱਜ ਡੈਡਾ ਚਾਹ ਪੀ ਰਹੇ ਸੀ ਤੇ ਆਂਦਾ, ਉਦੋਂ ਡੈਡਾ ਕਹਿੰਦੇ ਸੀ ਮੰਮਾ ਦੀ ਚਾਹ ਸਵਾਦ ਹੁੰਦੀ।
0: ਥੋੜੀ ਜੀ ਕੌੜੀ ਹੁੰਦੀ ਹੈ, ਮੈਂ ਵੀ ਟ੍ਰਾਈ ਕੀਤੀ ਸੀ ਇੱਕ ਦਿਨ
1: ਜ਼ਹਿਰ ਪਾ ਕੇ।
0: ਕਿਉਂਕਿ ਜਿਹੜੀ ਚੀਨੀ ਹੈ ਨਾ ਖਾਂਡੇ ਨੂੰ ਹੈ ਹੀ ਜ਼ਹਿਰ
1: ਨਾ ਪਾਓ ਤੇ। ਕੀ ਸੁਣਾਓਗੇ ਫਿਰ?
2: ਇੱਕ ਬੋਲੀ।
1: ਹਾਂਜੀ।
2: ਪਰ ਬਾਬਾ ਬਾਜ ਰਿਪੀਟ ਹੁੰਦੀ ਹੈ, ਮੇਰੇ ਕੋ ਬੋਲੀ ਨਹੀਂ ਸੁਣਾ ਹੁੰਦੀ।
1: ਓਏ ਹੋਏ, ਫਿਰ ਕੀ ਕਰੀਏ ਹੁਣ? ਦੂਜੇ ਪਾਸੇ ਮੈਨੂੰ ਨਹੀਂ ਤੇ ਕੱਟਣਾ ਪੈਣਾ ਫਿਰ। ਕਰ ਲਓ ਹੁਣ ਔਖੇ ਸੌਖੇ ਹੋ ਕੇ, ਕੋਈ ਨੀ।
2: ਮੈਨੂੰ ਮੈਂ ਰੁਕ ਜਾ ਕੇ।
1: ਨਾ ਰੁਕਣਾ ਕਿਉਂ, ਫੋਨ ਥੋੜਾ ਜਿਹਾ ਤੁਸੀਂ ਕੰਨ ਤੋਂ ਹਟਾ ਲਓ ਨਾ
0: ਕੱਲਾ ਬਾਲਾਂ ਵਾਲੀ ਤੇ ਬਾਰਵੀਂ ਪਾਸ ਨਾ ਹੋਈ।
1: ਤੁਸੀਂ ਸੁਣਨ ਵਾਲਾ ਜਿਹੜਾ ਉਹ ਪਾਸੇ ਨੂੰ ਕਰ ਦੋ ਤੇ ਸਿਰਫ ਬੋਲਣ ਵਾਲਾ ਮੂੰਹ ਅੱਗੇ ਰੱਖ ਲਓ। ਕੰਨ ਤੋਂ ਹਟਾ ਦੋ। ਹਾਂਜੀ
2: ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਤੇ ਲਾਤੇ ਖੁੰਜੇ। ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਤੇ ਲਾਤੇ ਖੁੰਜੇ। ਪੂਆ ਫਿਰੇ ਕਹਿੰਦੀ ਖਾਣੇ ਮੈਂ ਮਰੁੰਡੇ
1: ਮਰੁੰਡੇ
2: ਰੂਸੀ ਫਿਰੇ ਕਹਿੰਦੀ ਖਾਣੇ ਮੈਂ
1: ਮਰੁੰਡੇ ਮਰੁੰਡੇ ਮਰੁੰਡੇ ਮਰੁੰਡੇ
2: ਮਰੁੰਡੇ ਮੁਰਮੁਰੇ
1: ਕੱਚੇ ਗਰੇ
2: ਬਟਾਲੇ ਵਾਲੇ ਮਰੁੰਡੇ
1: ਬਟਾਲੇ ਵਾਲੇ ਮਰੁੰਡੇ
2: ਲੁਧਿਆਣੇ ਵਾਲੇ ਸਵਾਦ ਨਹੀਂ ਹੁੰਦੇ।
1: ਹਾਂ ਵੇਖਿਆ
0: ਉਪਸ ਹੋ ਗਿਆ।
1: ਹਾਂ ਤੁਹਾਡੇ ਨਹੀਂ ਇੰਨੇ ਸਵਾਦ ਹੁੰਦੇ
0: ਸਾਡੇ ਕੁਲਚੇ ਵਧੀਆ ਹੁੰਦੇ।
1: ਥੈਂਕ ਯੂ ਤਮਨੀ।
2: ਮੰਮਾ ਇੱਦਾਂ ਐਕਟ ਕਰਦੇ ਜਦੋਂ ਅਸੀਂ ਮਿਲ ਨਹੀਂ ਮੇਲੇ ਤੇ ਜਾਂਦੇ ਉੱਥੇ ਮਰੁੰਡਾ ਵਾਲੇ ਥਾਂ ਮੰਮਾ ਕਹਿੰਦੇ ਮੰਮੀ ਗੱਡੀ ਰੁਕੋ ਮੈਂ ਮਰੁੰਡਾ ਲੈਣਾ।
0: ਇਹ ਉਹ ਮੰਮੀ ਹੋਣੀ ਨਾ ਮੇਲੇ ਜਾਂਦੇ ਸਾਰ ਭੁੱਖ ਲੱਗ ਜਾਂਦੀ ਜਿਨ੍ਹਾਂ ਨੂੰ।
2: ਨਹੀਂ ਵੀ ਉਹ ਵੀਰ ਜੀ ਹੈਗਾ।
1: ਅੱਛਾ ਉਹ ਵੀਰ ਜੀ ਆ। ਓਕੇ ਓਕੇ ਓਕੇ ਓਕੇ। ਹਾਂਜੀ ਨੈਕਸਟ ਕਿਹਦੀ ਵਾਰੀ ਆ?
2: ਅਸ਼ਨ ਨਾਲ ਗੱਲ ਕਰ ਲਓ।
1: ਹਾਂਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ। ਕੀ ਹਾਲ ਆ?
2: ਠੀਕ ਆ ਤੁਹਾਡਾ ਕੀ ਹਾਲ ਆ?
1: ਸਾਡਾ ਵੀ ਠੀਕ ਆ। ਗੋਲ ਗੱਪੇ ਵਾਲਿਓ?
2: ਹਾਂਜੀ
1: ਹਾਂਜੀ। ਯੂ ਲਾਈਕ ਗੋਲ ਗੱਪਾ?
2: ਹਾਂਜੀ।
1: ਓਕੇ ਗੁੱਡ। ਕੀ ਸੁਣਾਓਗੇ ਫਿਰ ਅੱਜ ਗੋਲ ਗੱਪਾ?
2: ਇੱਕ ਬੁਝਾਲਤ ਜਿਹੜੀ ਕੱਲ ਨਹੀਂ ਸੁਣਾਈ ਸੀ।
1: ਓਕੇ ਓਕੇ ਓਕੇ ਓਕੇ।
2: ਕਿਹੜੀ ਚੀਜ਼ ਹੈ ਜਿਹੜਾ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਪਰ ਮੂਵ ਨਹੀਂ ਹੁੰਦੀ?
1: ਅੱਛਾ ਉੱਪਰ ਵੀ ਜਾਂਦੀ ਆ ਤੇ ਥੱਲੇ ਵੀ ਆਉਂਦੀ ਆ ਤੇ ਪਰ ਮੂਵ ਨਹੀਂ ਹੁੰਦੀ।
2: ਹਾਂਜੀ
1: ਇਦਾਂ ਦੀ ਤੇ ਪੀੜ ਹੁੰਦੀ ਕਈ ਵਾਰੀ ਕਹਿੰਦੇ ਹੁੰਦੇ ਕਈ ਜਾਣੇ ਵੀ ਤਾਂ ਠਾਂ ਜਾਂਦੀ ਆ ਪਰ ਨਿਕਲਦੀ ਨਹੀਂ ਖੇ ਪਾਸੇ। ਹੈਂ ਗੈਸ ਤੇ ਨਹੀਂ
2: ਕਰਦੇ? ਆਫਿਸ ਵੀ ਹੈਗੀ
1: ਹੈ। ਅੱਛਾ ਆਫਿਸ ਹੈਗੀ ਆ? ਹੈਗੀ ਆ ਆਫਿਸ ਹੈਗੀ ਆ ਤਾਂ ਜਾਂਦੀ ਠਾਂ ਜਾਂਦੀ। ਲਿਫਟ? ਉਹ ਤਾਂ ਸੱਚ ਹੈ ਨੀ ਸਾਡੇ ਕੋਲ। ਤਾਂ ਜਾਂਦੀ ਤੇ ਠਾਂ ਆਉਂਦੀ।
2: ਆਈ ਮੀਨ ਰੇਡੀਓ ਹਾਂਜੀ ਤੇ ਹੈਗਾ।
1: ਅੱਛਾ ਰੇਡੀਓ ਹਾਂਜੀ ਤੇ ਹੈਗਾ। ਓਕੇ
0: ਮੈਂ ਵੀ ਨੈਰੋ ਡਾਊਨ ਹੋ ਗਿਆ ਕੰਮ।
1: ਹਾਂ ਇਹ ਤਾਂ ਹੈਗਾ ਪਰ ਮੇਲ ਹੀ ਆ ਕੋਈ ਹੈ ਨਾ। ਤਾਂ ਵੀ ਜਾਂਦਾ ਤੇ ਠਾਂ ਵੀ ਜਾਂਦਾ ਤੇ ਪਰ ਮੂਵ ਨਹੀਂ ਹੁੰਦਾ। ਚਲੋ ਹਾਰ ਗਏ ਫਿਰ ਆਪਾਂ।
0: ਪੌੜੀਆਂ ਤਾਂ ਨਹੀਂ?
1: ਹਾਂ
2: ਹਾਂਜੀ
1: ਓ ਹਾਂ ਪੌੜੀਆਂ। ਸਹੀ ਹੋ ਗਿਆ ਤੁਹਾਡਾ ਜਵਾਬ
0: ਬਿਲਕੁਲ। ਮੈਂ ਬੈਠੇ ਸਟੀਲ ਕਰ ਦਊਂਗਾ।
1: ਬੈਠੇ ਬੈਠੇ
0: ਤੀਰ ਨਿਸ਼ਾਨੇ ਤੇ ਤੀਰ ਨਿਸ਼ਾਨੇ
1: ਬੈਠੇ ਬਿਠਾਏ ਜਿੱਤ ਗਏ ਤੁਸੀਂ ਤੇ। ਤੁਹਾਡੇ ਤੇ ਪੈਰ ਥੱਲੇ ਬੈਠੇ ਬਟੇਰਾ ਆ ਗਿਆ।
0: ਪੌੜੀਆਂ ਵੀਰੇ ਪੌੜੀਆਂ।
1: ਤੁਸੀਂ ਅੱਜ ਲਾਟਰੀ ਪਾਓ ਤੁਸੀਂ।
0: ਨਹੀਂ ਮੈਂ ਆਇਆ ਸੀ ਨਾ ਪੌੜੀਆਂ ਚੜ ਕੇ ਤਾਂ ਯਾਦ ਰਹਿ ਗਿਆ।
1: ਹਾਂ ਓਕੇ। ਸੁਖਵਿੰਦਰ ਭੈਣ ਜੀ ਕਹਿੰਦੇ ਸੀਂਡੀ ਸੀਂਡੀ। ਥੈਂਕ ਯੂ ਥੈਂਕ ਯੂ ਐਸ਼ਲਿਨ।
2: ਤੁਹਾਡਾ
1: ਗੇੜਾ ਫਿਰ ਕਿੱਥੇ ਗਏ ਸੀ ਤੁਸੀਂ ਲੈ ਕੇ? ਉਹ ਅਸੀਂ ਤੇ ਬਸ ਐਵੇਂ ਭਾਜੀ ਟਾਈਮ ਪਾਸ ਕਰਨ ਡਿਆ। ਤੁਸੀਂ ਕਿੱਥੇ ਗਏ ਸੀ ਐਰਕੀ ਟਰੱਕ ਲੈ ਕੇ? ਭਲਾ
0: ਚੱਪਲ ਮਾਰਨਾ ਵੀ ਠੀਕ ਹੋ ਜਾਂਦੀ।
1: ਹਾਂ ਜਾਂ ਫਿਰ ਚੱਪਲ ਮਾਰ ਕੇ ਵੇਖ ਲਿਆ ਕਰੋ।
2: ਬੰਦਾ ਵੀ ਚੰਗਾ।
1: ਹਾਂ ਬੰਦਾ ਵੀ ਚੰਗਾ। ਬੰਦਾ ਮਾਰ ਲਿਆ ਕਰੋ। ਬੰਦਾ ਪਰ ਮਾਰ ਕੇ ਨਾ ਵੇਖਿਆ ਕਰੋ। ਛੇਤੀ ਕਿੱਦਾਂ ਆ ਜਾਂਦੇ ਤੁਸੀਂ? ਜਾਂਦੇ ਦਸਾਂ ਘੰਟਿਆਂ ਚ ਆਉਂਦੇ ਤੁਸੀਂ ਚੌਹਾਂ ਚੋ
0: ਟਰੱਕ
1: ਆਉਂਦੀ ਟਰੱਕ ਖਾਲੀ ਹੁੰਦਾ ਨਾ ਤਾਂ ਕਰਕੇ
0: ਨਹੀਂ ਮਿਲਦਾ ਟਰੱਕ ਜਹਾਜ਼ ਚ।
1: ਹਾਂ ਉੱਡ ਕੇ ਆ ਜਾਂਦਾ ਜਹਾਜ ਆਉਂਦੀ ਵਾਰੀ ਟਰੱਕ ਜਹਾਜ ਬਣ ਜਾਂਦਾ ਅੱਛਾ ਟ੍ਰੈਫਿਕ ਮੈਨੂੰ ਮਨੈਸ਼ ਫਿਰ ਹੋਇਆ
0: ਠੀਕ ਹੈ
1: ਠੀਕ ਹੈ ਠੀਕ ਹੈ ਤੇ
0: ਰਾਸ ਰੁਕੇ ਵੀ ਸੀਗੇ ਸੈਟਿੰਗ ਗਏ ਜਦੋਂ
2: ਕਿੱਥੇ ਹੋਇਆ ਉੱਥੇ ਕੀ ਹੋਇਆ
1: ਉੱਥੇ ਯਾਰ ਇੱਕ ਕਾਰ ਖਰਾਬ ਹੋ ਗਈ ਉੱਥੇ ਰੋਜ਼ ਗੱਡੀ ਯਾਰ ਕੋਈ ਨਾ ਕੋਈ ਖਰਾਬ ਹੋ ਜਾਂਦੀ ਹੈ ਨਾ ਸਰਵਿਸ ਨਹੀਂ ਨਾ ਕਰਾਉਂਦੇ ਟਾਈਮ ਨਾਲ
2: ਸਿਡਨੀ ਲਿਵਰਪੂਲ
1: ਆ ਸਿਡਨੀ ਲਿਵਰਪੂਲ
0: ਅੱਛਾ ਜਿੱਥੇ ਸਿਡਨੀ ਸੈਂਟਰ ਕਰੀ ਦਾ
1: ਕੈਪਟਨ ਉੱਥੇ ਜਾਂਦੇ ਆ ਨਾ ਇਹ
0: ਠੀਕ ਹੈ
2: ਹਾਂਜੀ
1: ਭਾਜੀ ਤੁਸੀਂ ਨਾ ਛੇਤੀ ਆ ਜਾਇਆ ਕਰੋ ਤੁਹਾਡੇ ਨਾ ਬੱਚੇ ਤੁਹਾਨੂੰ ਮਿਸ ਕਰਦੇ ਆ
2: ਹਾਂਜੀ
1: ਸਰਵਿਸ ਆਪਾਂ ਕਰਾ ਦਾਂਗੇ ਹਾਂਜੀ ਟਰੱਕ ਚਿੱਟਾ ਜਿਹਾ ਲੱਗਦਾ ਜੇ ਧੋਤਾ ਹੋਵੇ ਤੇ ਵੱਡਾ ਟਰਾਲਾ ਆ
0: ਬੀ ਡਬਲ
1: ਆਹੋ ਜਿਹੜਾ ਬਾਬਾ ਵੱਡਾ
2: ਆਹੋ
1: ਓਹੀ
0: ਕੈਨਵਰਟ
1: ਭਾਜੀ ਯਾਰ ਬੜੀ ਨੌਲੇਜ ਹੈ ਤੁਹਾਨੂੰ ਤੇ
0: ਟਰੱਕਾਂ ਵਾਲੇ ਸੈਗਮੈਂਟ ਚ ਫਿਰ ਇਹਦਾ ਹੀ ਫੋਨ ਪਕਾਇਆ ਕਰਨਾ
1: ਚਲੋ ਚਲੋ ਠੀਕ ਹੈ ਭਾਜੀ ਫਿਰ ਕੱਲ ਮਿਲਦੇ ਹਾਂ
2: ਤੇ ਮੈਂ ਇੱਕ ਬੋਲੀ ਸੁਣਾ
1: ਬੋਲੀ ਕੱਲ ਸੁਣਾ ਲਿਓ ਨਾ ਹੁਣ ਤੇ ਭਾਜੀ ਨੇ ਗੱਲਾਂ ਕਰ ਲਈਆਂ ਕਿੰਨੀਆਂ ਕੱਲ ਕਰ
2: ਲਾਂਗੇ
1: ਸ਼ਾਬਾ ਸ਼ਾਬਾ ਬੱਲੇ ਬੱਲੇ ਥੈਂਕ ਯੂ ਸਰਦਾਰ ਜੀ ਤੇ ਮੈਂ ਨਾ ਵਾਟੀ ਕੱਢੀ ਜਾਂਦੇ ਆ ਤੇ 696 ਤੁਸੀਂ ਆਉਂਦੇ ਰਹੋ ਜੀ ਹੈਲੋ ਅਸੀਸ ਕੀ ਹਾਲ ਹੈ ਚਲੋ ਫਿਰ ਦਵਾ ਦਵ ਸੁਣਾਓ ਫਿਰ ਕੀ ਸੁਣਾਓਗੇ ਤੁਸੀਂ ਕੀ ਖੇਡਦੇ ਹੁੰਦੇ ਹੋ ਤੁਸੀਂ ਕੀ ਖੇਡਣਾ ਚਾਹੁੰਦੇ ਹੋ ਸਾਡੇ ਮਾੜਾ ਜਿਹਾ ਪਿਆ ਸੀ ਪਤਾ ਨੀ ਹੁਣ ਤੇ ਪਤਾ ਨੀ ਬਾਹਰ ਕੀ ਚੱਲਦਾ
2: ਸਾਡਾ ਤਾਂ ਬਾਲਾ ਪੈ ਰਿਹਾ
1: ਓਹੋ
2: ਸਾਰੇ ਛਤਰੀਆਂ ਲੈ ਕੇ ਉੱਥੇ ਖੜੇ ਜੇ
1: ਤੁਸੀਂ ਲਿਆਂਦੀ ਛਤਰੀ ਕਿ ਨਹੀਂ
2: ਹਾਂਜੀ
1: ਤੁਸੀਂ ਲਿਆਂਦੀ ਹੈ ਛਤਰੀ
2: ਯੈਸ ਮੰਮਾ ਨੇ ਵੀ ਲਿਆਂਦੀ ਚਿੱਟੀ ਜੀ
1: ਗੁੱਡ ਗੁੱਡ ਗੁੱਡ ਤੇ ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਭਲਾ
2: ਹਾਂਜੀ
1: ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਆ
2: ਨਹੀਂ
1: ਤਾਨ ਛਤਰੀ ਵੇ ਜਿਹੜੀ ਲੰਦਨ ਮੰਗਾਈਆ ਉਹ ਵਾਲੀ ਮੰਮਾ ਨੂੰ ਤੇ ਆਉਂਦੀ ਆ
0: ਜੀਵੇ ਉਹ ਬਚੋਲਾ ਜੀ ਨੇ ਦੱਸ ਤੇਰੀ ਪਾਈ
1: ਮਾਈਆ ਤਾਨ ਛਤਰੀ ਵੇ ਲੈ ਮੰਮਾ ਨੂੰ ਆਉਂਦੀ ਉਹਨਾਂ ਨੇ ਦੱਸੀ ਨੀ ਤੁਹਾਨੂੰ
0: ਤੇ ਮੀਂਹ ਪੈਂਦੇ ਚ ਦੱਸਣੀ ਸੀ ਨਾ ਅੱਜ
1: ਹੈ ਜਦੋਂ ਮੀਂਹ ਆਉਂਦਾ ਉਦੋਂ ਮੀਂਹ ਵਾਲੀ ਬੋਲੀ
2: ਮੈਂ ਸੁਣੋ ਨੇ ਇੱਕ ਸੁਣਾਉਣਾ
1: ਹਾਂਜੀ ਹਾਂਜੀ
2: ਪੱਪੂ ਕਹਿੰਦਾ ਨਾ ਇੱਕ ਵੀ ਮੇਰੀ ਮੇਰੀ ਦੀਦੀ ਦੀ ਨਾ ਮੇਰੀ ਦੀਦੀ ਰੱਬ ਨੇ ਕਿੰਨੀ ਸੋਹਣੀ ਬਣਾਇਆ ਬਈ ਅਮ ਮੈਂ ਨਕਸ਼ ਕਿੰਨੇ ਸੋਹਣੇ ਬਣਾਏ ਪਰ ਉਹ ਕਹਿੰਦਾ
1: ਜਬਾਨ ਕੈਂਚੀ ਵਰਗੀ ਲਾਤੀ ਓਹੋ ਹੋ ਹੋ ਥੈਂਕ ਯੂ ਜੀ ਥੈਂਕ ਯੂ ਬਾਏ ਬਾਏ ਬਤੋ ਬਾਏ ਬਾਏ ਥੈਂਕ ਯੂ ਧੁੱਪ ਚੜੀ ਜੇ ਚਲੋ ਜੀ ਮਾਣੋ ਧੁੱਪ ਦਾ ਆਨੰਦ ਤੇ $179 ਕਹਿੰਦੇ ਕਿ 22 ਕੈਰਟ ਦਾ ਰੇਟ ਹੋ ਗਿਆ ਦਿੱਲੀ ਚੂਲਰ ਵਾਲੇ ਕਹਿੰਦੇ ਨੇ ਤੇ ਸ਼ਾਨੂ ਜੀ ਕਹਿੰਦੇ ਨੇ ਕਿ ਅੰਬਰ ਐਂਬਰ ਐਂਡ ਤੇਗ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਰੂਹ ਖੁਸ਼ ਹੋ ਜਾਂਦੀ ਸੁਣ ਕੇ ਅਤੇ ਥੈਂਕ ਯੂ ਅਤੇ ਧਰਮਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਕਹਿੰਦੇ ਕਿ ਬੈਰੀ ਕਿਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਅਤੇ ਬਹੁਤ ਸੋਹਣੀ ਸੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਧੰਨਵਾਦ ਤੁਹਾਡਾ ਸਭ ਜੀ ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਲਵੀਰ ਕੌਰ ਮਾਂਗੜ ਜੀ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ ਭੋਲਾ ਹੰਸ ਜੀ ਤੁਹਾਡਾ ਵੀ ਧੰਨਵਾਦ ਗੁੱਡ ਮੋਰਨਿੰਗ ਸਾਡੇ ਵੱਲੋਂ ਵੀ ਅਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਂ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੰਦਰੁਸਤੀ ਮਾਣੋ ਅਤੇ ਸੈਮੀ ਸਾਹਿਬ ਕਹਿੰਦੇ ਕਿ ਬੱਲੇ ਬੱਲੇ ਫਤਿਹ ਨੇ ਕਰਾਤੀ ਅਤੇ ਮਨਿੰਦਰ ਕੌਰ ਰੱਖੜਾ ਜੀ ਬੈਨ ਜੀ ਸਤਿ ਸ਼੍ਰੀ ਅਕਾਲ ਆ ਭੇਜਦੇ ਹੈ ਗੁੱਡ ਮੋਰਨਿੰਗ ਭੇਜਦੇ ਹੈ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਬਖਸ਼ੇ ਸਾਰਿਆਂ ਨੂੰ ਅਤੇ ਸੇਖੋਂ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਜੀ ਪਾਵਲਾ ਸਾਹਿਬ ਵੀ ਕਹਿੰਦੇ ਨੇ ਕਿ ਮਿੱਤਰ ਪਿਆਰਿਓ ਗੁੱਡ ਮੋਰਨਿੰਗ ਐਂਡ ਡਾਕਟਰ ਏਜੰਟ ਜੀ ਗੁੱਡ ਗੋਡ ਬਲੈਸ ਯੂ ਅੱਛਾ ਇਹਨਾਂ ਨੂੰ ਗੋਡ ਬਲੈਸ ਯੂ ਕਿਉਂ ਮੈਨੂੰ ਸਤਿ ਸ਼੍ਰੀ ਅਕਾਲ ਕਿਉਂ ਕੇਸ ਘਟੇ ਤਾਂ ਕਰਕੇ
0: ਗੋਡ ਬਲੈਸ ਦੀ ਜ਼ਿਆਦਾ ਲੋੜ ਹੈ ਇਹਨਾਂ
1: ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਟੀਮ ਦੇ ਲਈ ਐਡੀਲੇਟ ਤੋਂ ਸਮਾਈਲ ਦੇ ਨਾਲ ਭੇਜਦੇ ਨੇ ਮਨ ਸਾਹਿਬ ਤੇ ਹੁਣ
0: ਗਾਣਾ ਤਾਂ ਨਹੀਂ ਲਿਖ ਕੇ ਭੇਜਿਆ ਗੋਡ ਬਲੈਸ ਲੋਕੀ ਲਾਉਂਦੇ ਐਵੇਂ ਗੈਸ ਗੋਡ ਬਲੈਸ
1: ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰੇ ਪਰਿਵਾਰ ਦੇ ਨਾਲ ਆਪਾਂ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਾਂ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਸਾਡੇ ਘਰ 12 ਸਾਲਾਂ ਬਾਅਦ ਪੁੱਤਰ ਤੇ ਧੀ ਦੀ ਦਾਤ ਰੱਬ ਨੇ ਦਿੱਤੀ ਹੈ ਤੇ ਅਸੀਂ ਪੂਰੇ ਪਰਿਵਾਰ ਵੱਲੋਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਕਿਰਪਾ ਕਰਕੇ ਸਾਡੇ ਬੱਚਿਆਂ ਦੀ ਚੰਗੀ ਸਿਹਤ ਲੰਮੀ ਉਮਰ ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਦੀਆਂ ਸਦਾ ਮਿਹਰ ਭਰੀਆਂ ਬਖਸ਼ਿਸ਼ਾਂ ਦੇ ਲਈ ਬਖਸ਼ਿਸ਼ਾਂ ਦੇ ਲਈ ਸੰਗਤ ਪਾਸੋਂ ਅਰਦਾਸ ਦੀ ਬੇਨਤੀ ਕਰੋ ਵਾਹਿਗੁਰੂ ਸਾਹਿਬ ਅਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ ਧੰਨਵਾਦ ਮੈਸੇਜ ਸਾਨੂੰ ਭੇਜਦੇ ਨੇ ਸੁਖਜੀਤ ਜੀ ਸਿਡਨੀ ਬਲੈਕ ਟਾਊਨ ਤੋਂ ਅਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਇਹ ਖੁਸ਼ੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਲੰਮੀਆਂ ਉਮਰਾਂ ਦੇਵੇ ਤੰਦਰੁਸਤੀ ਬਖਸ਼ੇ ਬਹੁਤ ਬਹੁਤ ਵਧਾਈਆਂ
0: ਜੀ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਜਦ ਰੇਡੀਓ ਨਾਲ ਹਾਂਜੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋ ਖੁਸ਼ੀ ਵੰਡਿਆਂ ਦੁੱਗਣੀ ਚੌਗਣੀ ਹੋ ਜਾਂਦੀ ਹੈ ਅਤੇ ਉਸ ਲਿਹਾਜ਼ ਨਾਲ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਅਤੇ ਬਹੁਤ ਬਹੁਤ ਮੁਬਾਰਕ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ
1: ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਅਤੇ ਛੇਤੀ ਛੇਤੀ ਸਾਡੇ ਚੁਟਕਲੇ ਰੈਡੀ ਹੋਣ ਅਤੇ ਫਿਰ ਆਪਾਂ ਇਹਨਾਂ ਦੇ ਕੋਲੋਂ ਵੀ ਚੁਟਕਲੇ ਸੁਣਿਆ ਕਰੀਏ ਹੈ ਨਾ ਸਾਡੇ ਆਹ ਚੁਟਕਲੇ ਉਹਨੇ ਚਿਰ ਨੂੰ ਵੱਡੇ ਹੋਏ ਨੇ ਆ ਅਤੇ ਆਹ ਵਾਲੇ ਜਿਹੜੇ ਤੁਸੀਂ ਚੁਟਕਲੇ ਭੇਜੇ ਆ ਇਹ ਸਾਡੇ ਫਿਰ ਉਹਨੇ ਚਿਰ ਨੂੰ ਚੁਟਕਲੇ ਸੁਣਾਉਣ ਜੋਗੇ ਹੋ ਜਾਣੇ ਆ ਅਤੇ
0: ਆਪਾਂ ਪੱਪੂ ਹੀ ਰਹਿਣਾ ਪਰ ਦੇਖਿਓ
1: ਚੁਟਕਲਿਆਂ ਦੇ ਵਿੱਚ ਅਤੇ ਆਪਾਂ ਇੰਤਜ਼ਾਰ ਕਰਾਂਗੇ ਵੀ ਧੀ ਰਾਣੀ ਦਾ ਅਤੇ ਪੁੱਤਰ ਜੀ ਦਾ ਵੀ ਛੇਤੀ ਤੋਂ ਛੇਤੀ ਉਹ ਸਾਨੂੰ ਵੱਡੇ ਹੋ ਕੇ ਅਤੇ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਸੁਣਾਉਣ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਅਤੇ ਸਾਡੀ ਵੀ ਕਹਿੰਦੇ ਹਾਜ਼ਰੀ ਲਾ ਲਓ ਅਤੇ ਤੁਹਾਡੀ ਹਾਜ਼ਰੀ ਮਨਦੀਪ ਜੀ ਲੱਗ ਗਈ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਮੀਂਹ ਪੈ ਰਿਹਾ ਅਤੇ ਕਹਿੰਦੇ ਛਤਰੀਆਂ ਲੈ ਕੇ ਅਤੇ ਨਿਆਣੇ ਖੜੇ ਨੇ ਅਤੇ ਸੀਸ ਕੌਰ ਵੀ ਖੜੀ ਆ ਵਾਹ ਅਤੇ ਜਸਕੀਰ ਜੀ ਕਹਿੰਦੇ ਨੇ ਕਿ ਹੈਪੀ ਹੰਪ ਡੇ ਸਮਾਜਿਕ ਸਾਰਿਆਂ ਨੂੰ ਅੱਛਾ ਸਮਾਜਿਕ ਸਾਰਿਆਂ ਨੂੰ ਹਾਂਜੀ
0: ਹੰਪੜੇ ਹੁੱਪੜੇ ਤਾਂ ਸੁਣਿਆ ਸੀ ਆਪਾਂ
1: ਹੁੰਬੜੇ ਧੰਨਵਾਦ ਜੀ ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 5 ਅਗਸਤ 2026 ਤੇ ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

ਕੌਮਾਂਤਰੀ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਜਿੱਥੇ ਕੈਲੀਫੋਰਨੀਆ ਦੇ ਵਿੱਚ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਗੋਲਫ ਕੋਰਸ ਦੇ ਕੋਲ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ। ਇੱਕ ਵਾਰ ਫਿਰ ਤੋਂ ਟਰੰਪ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਰੈਂਚੋ ਪਾਲੋਸ ਵਰਡੇਜ਼ ਦੇ ਵਿੱਚ ਟਰੰਪ ਦੇ ਨੈਸ਼ਨਲ ਗੋਲਫ ਕੋਰਸ ਤੋਂ 38 ਸਾਲ ਦੇ ਜੈਨਿਨ ਜੌਨ ਟੈਲੇ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਪਾਸੋਂ ਇੱਕ ਪਿਸਤੌਲ ਤੇ ਗੈਰ ਕਾਨੂੰਨੀ ਗੋਲਾ ਬਾਰੂਦ ਬਰਾਮਦ ਕੀਤੇ ਗਏ ਨੇ। ਲਾਸ ਏਂਜਲਸ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੁਤਾਬਕ ਜੈਨਿਨ ਨੂੰ ਗੋਲ ਕੋਰਸ ਦੇ ਵਿੱਚ ਘੁੰਮਦੇ ਹੋਏ ਫੋਟੋਆਂ ਤੇ ਵੀਡੀਓ ਲੈਂਦੇ ਹੋਏ ਤੇ ਸੁਰੱਖਿਆ ਯੋਜਨਾ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦਿਆਂ ਹੋਇਆ ਫੜ ਲਿਆ ਗਿਆ ਸੀ। ਉੱਥੇ ਅਗਲੀਆਂ ਕੌਮਾਂਤਰੀ ਖਬਰਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਅਮਰੀਕਾ ਕਿ ਇਹਨਾਂ ਹਮਲਿਆਂ ਦੇ ਨਾਲ ਜਿਹੜੇ ਈਰਾਨ ਦੇ ਖਿਲਾਫ ਹੋ ਰਹੇ ਨੇ ਉਹਨਾਂ ਤੋਂ ਡਰ ਗਿਆ ਜਾਂ ਉਹਨਾਂ ਹਮਲਿਆਂ ਦੇ ਵਿੱਚ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਿਹਾ। ਅਸਲ ਦੇ ਵਿੱਚ ਬੀਬੀਸੀ ਦੇ ਅਮਰੀਕੀ ਪਾਰਟਨਰ CBS ਨੇ ਇੱਕ ਨਿਊਜ਼ ਪ੍ਰਸਾਰਿਤ ਕੀਤੀ ਹੈ ਅਮਰੀਕੀ TV ਚੈਨਲਸ ਦੇ ਉੱਤੇ ਕਿ ਈਰਾਨ ਦੇ ਨਾਲ ਜੰਗ ਦੇ ਦਰਮਿਆਨ ਅਮਰੀਕਾ ਨੇ ਗਾਈਡਿਡ ਮਿਜ਼ਾਈਲਾਂ ਦਾ ਲਗਭਗ ਆਪਣਾ ਸਾਰਾ ਹੀ ਗਲੋਬਲ ਸਟਾਕ ਇਸਤੇਮਾਲ ਕਰ ਲਿਆ। BBC ਦੀ ਸੇਵਾ ਦੇ ਮੁਤਾਬਕ ਇਹ ਖਬਰ ਦੱਸੀ ਗਈ ਹੈ ਕਿ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ ਲਗਭਗ ਸਾਰੇ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਯਾਨੀ ATACMS ਕਿਹਾ ਜਾਂਦਾ ਅਤੇ ਇਸ ਤੋਂ ਇਲਾਵਾ ਪ੍ਰੀਸੀਜ਼ਨ ਸਟ੍ਰਾਈਕ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ ਗਿਆ। ਖਬਰ ਏਜੰਸੀ ਰੂਟਰਸ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਨੇ ਇਸ ਆਪਰੇਸ਼ਨ ਦੇ ਵਿੱਚ ਲਗਭਗ ਆਪਣੀਆਂ ਸਾਰੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ। ਹੁਣ CBS ਦੇ ਮੁਤਾਬਕ ਅਮਰੀਕਾ ਦੇ ਕੋਲ ਮੌਜੂਦ ਇੰਟਰਸੈਪਟਰ ਮਿਜ਼ਾਈਲਾਂ ਅਤੇ ਲੰਮੀ ਦੂਰੀ ਦੀ ਮਿਜ਼ਾਈਲਾਂ ਦਾ ਸਟਾਕ ਖਤਮ ਹੁੰਦਿਆਂ ਹੀ ਇੱਕ ਅੰਦਰੂਨੀ ਚੁਣੌਤੀ ਪੈਦਾ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਵੱਡੀ ਚਿੰਤਾ ਦੀ ਗੱਲ ਤਾਂ ਪੈਟਰੀਅਟ ਅਤੇ ਥਾਰਡ ਇੰਟਰਸੈਪਟਰ ਮਿਜ਼ਾਈਲਾਂ ਦੀ ਗਿਣਤੀ ਨੂੰ ਲੈ ਕੇ ਹੈ। ਇਹਨਾਂ ਦਾ ਇਸਤੇਮਾਲ ਇੰਨੀ ਤੇਜ਼ੀ ਦੇ ਨਾਲ ਹੋ ਰਿਹਾ ਕਿ ਅਮਰੀਕੀ ਡਿਫੈਂਸ ਇੰਡਸਟਰੀ ਉੰਨੀ ਤੇਜ਼ੀ ਦੇ ਨਾਲ ਇਹਨਾਂ ਨੂੰ ਬਣਾ ਤੱਕ ਨਹੀਂ ਪਾ ਰਹੀ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਸੀਨੀਅਰ ਬੁਲਾਰੇ ਸ਼ਾਨ ਪਰਨੇਲ ਨੇ CBS ਨਿਊਜ਼ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਅਮਰੀਕਾ ਦੀ ਫੌਜ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਉਸ ਦੇ ਕੋਲ ਆਪਣਾ ਮਿਸ਼ਨ ਪੂਰਾ ਕਰਨ ਦੇ ਲਈ ਹਰ ਇੱਕ ਜ਼ਰੂਰੀ ਸ਼ੈ ਮੌਜੂਦ ਹੈ। ਆਪਣੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕਈ ਸਫਲ ਆਪਰੇਸ਼ਨ ਕਰਨ ਦੇ ਬਾਵਜੂਦ ਅਮਰੀਕਾ ਦੇ ਕੋਲ ਜਾਂ ਅਮਰੀਕਾ ਦੀ ਫੌਜ ਦੇ ਕੋਲ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਹਥਿਆਰਾਂ ਦਾ ਇੱਕ ਵਿਸ਼ਾਲ ਭੰਡਾਰ ਮੌਜੂਦ ਹੈ। ਉੱਥੇ ਅਗਲੀ ਖਬਰ ਯੂਕਰੇਨ ਦੇ ਨਾਲ ਜੁੜੀ ਹੋਈ, ਜਿੱਥੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਰੂਸ ਨੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਔਰ ਇਹਨਾਂ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋਈ ਹੈ, 22 ਹੋਰ ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਕੀਵ ਦੇ ਉੱਤੇ ਇਹ ਜ਼ਬਰਦਸਤ ਧਮਾਕਾ ਰਾਤ ਵੇਲੇ ਹੋਇਆ। ਮੰਗਲਵਾਰ ਦੇਰ ਰਾਤ ਹੋਏ ਇਸ ਹਮਲੇ ਦੇ ਦਰਮਿਆਨ ਘੰਟਿਆਂ ਤੱਕ ਕੀਵ ਦੇ ਵਿੱਚ ਸਾਇਰਨ ਵੱਜਦੇ ਰਹੇ। ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਦੇ ਵਿੱਚ ਕਈ ਮਿਜ਼ਾਈਲਾਂ ਆ ਕੇ ਡਿੱਗੀਆਂ ਨੇ, ਰੂਸੀ ਮਿਜ਼ਾਈਲਾਂ। ਇਹ ਵੀ ਦੱਸਿਆ ਗਿਆ ਹੈ ਕਿ ਬੋਰਿਸਪੋਲ ਜ਼ਿਲ੍ਹੇ ਦੇ ਵਿੱਚ 9, ਬੂਚਾ ਜ਼ਿਲ੍ਹੇ ਦੇ ਵਿੱਚ 4 ਅਤੇ ਫਾਸਟਿਵ ਜ਼ਿਲ੍ਹੇ ਦੇ ਵਿੱਚ 1 ਵਿਅਕਤੀ ਦੀ ਮੌਤ ਵੀ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਇਹਨਾਂ ਹਮਲਿਆਂ 'ਚ ਘੱਟੋ ਘੱਟ 22 ਲੋਕ ਜ਼ਖਮੀ ਹੋਏ ਨੇ। ਯੂਕਰੇਨ ਨੇ ਇਲਜ਼ਾਮ ਮੜੇ ਨੇ ਕਿ ਰੂਸ ਨੇ ਜਾਣ ਬੁੱਝ ਕੇ ਆਮ ਨਾਗਰਿਕਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਹਨਾਂ ਹਮਲਿਆਂ ਦੇ ਵਿੱਚ ਰੂਸ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਧਰ ਮੰਗਲਵਾਰ ਸ਼ਾਮ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ UAE ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਦੁਬਈ ਦੇ ਵਿੱਚ ਧਮਾਕੇ ਸੁਣਾਈ ਦਿੱਤੇ ਨੇ, ਆਸਮਾਨ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦੇ ਰਿਹਾ। ਔਰ ਦੁਬਈ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੇ ਜੇਬਲ ਅਲੀ ਖੇਤਰ ਦੇ ਵਿੱਚ ਘੱਟੋ ਘੱਟ 4-5 ਧਮਾਕੇ ਸੁਣਨ ਦੀਆਂ ਰਿਪੋਰਟਾਂ ਦਰਜ ਕੀਤੀਆਂ ਨੇ। ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਜੇਬਲ ਅਲੀ ਦੇ ਵਿੱਚ ਜ਼ੋਰਦਾਰ ਧਮਾਕੇ ਅਤੇ ਭਾਰੀ ਧੂੰਆਂ ਦੇਖਿਆ ਗਿਆ। ਪੋਸਟਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਧਮਾਕੇ ਕਿਸ ਕਾਰਨ ਹੋਏ ਨੇ। ਇਹਨਾਂ ਦੇ ਸਪਸ਼ਟੀਕਰਨ UAE ਦੀ ਸਰਕਾਰ ਦੀ ਤਰਫ ਤੋਂ ਨਹੀਂ ਦਿੱਤਾ ਗਿਆ, ਪਰ ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ UAE ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਸੰਘਰਸ਼ ਵਾਲੇ ਇਲਾਕੇ ਦੇ ਇਹ ਸਭ ਤੋਂ ਨੇੜੇ ਹੈ। ਦੁਬਈ ਬ੍ਰਿਟਿਸ਼ ਪ੍ਰਵਾਸੀਆਂ ਅਤੇ ਦੁਨੀਆ ਭਰ ਦੇ ਪ੍ਰਵਾਸੀਆਂ ਦੇ ਲਈ ਇੱਕ ਪ੍ਰਸਿੱਧ ਘੁੰਮਣ ਫਿਰਨ ਦਾ ਸਥਾਨ ਹੈ, ਜਿੱਥੇ ਅੰਦਾਜ਼ਨ ਹਰ 2,40,000 ਲੋਕ ਦੁਬਈ ਸ਼ਹਿਰ ਨੂੰ ਆਪਣਾ ਘਰ ਦੱਸਦੇ ਨੇ। ਉੱਥੇ ਹੀ ਨਵੀਆਂ ਇਮਾਰਤਾਂ ਅਤੇ ਨਵੇਂ ਘਰ ਜਿਹੜੇ ਨੇ ਉਹ ਅਕਸਰ ਵਿਕਰੀ ਦੇ ਲਈ ਅਲੱਗ ਅਲੱਗ ਪਲੈਟਫਾਰਮਸ ਤੋਂ, ਸੋਸ਼ਲ ਮੀਡੀਆ ਪਲੈਟਫਾਰਮ ਤੋਂ ਵਿਕਰੀ ਦੇ ਲਈ ਇੱਥੇ ਪੈਂਦੇ ਨੇ। ਪਰ ਇਸ ਵਕਤ ਦੁਬਈ ਕੋਈ ਸੁਰੱਖਿਅਤ ਇਲਾਕਾ ਨਹੀਂ ਹੈ, ਖਾਸ ਤੌਰ ਦੇ ਉੱਤੇ ਇਨਵੈਸਟਰਸ ਦਾ ਰੁਝਾਨ ਦੁਬਈ ਤੋਂ ਟੁੱਟ ਰਿਹਾ ਹੈ।
ਉਧਰ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਯਮਨ ਦੇ ਤੱਟ ਦੇ ਕੋਲ ਇੱਕ ਪ੍ਰੋਜੈਕਟਾਈਲ ਦੀ ਲਪੇਟ ਦੇ ਵਿੱਚ ਆਉਣ ਵਾਲੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ ਦੇ ਪਲਟਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਡੁੱਬ ਵੀ ਗਿਆ। ਭਾਰਤ ਦੇ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਹੈ ਕਿ MSV ਫੈਜ਼ ਇਹ ਜਹਾਜ਼ ਦੇ ਉੱਤੇ 14 ਜਿਹੜੇ ਮਲਾਹ ਇਹਦੇ ਉੱਤੇ ਸਵਾਰ ਸੀ, ਜਿਹੜਾ ਕਰੂ ਇਹਦੇ 'ਤੇ ਸਵਾਰ ਸੀ, ਉਹਨਾਂ ਨੂੰ ਬਚਾ ਲਿਆ ਗਿਆ। ਇਹਨਾਂ ਦੇ ਵਿੱਚੋਂ 13 ਭਾਰਤੀ ਨਾਗਰਿਕ ਸੀ। ਭਾਰਤ ਦੇ ਕੇਂਦਰੀ ਮੰਤਰੀ ਦੀ ਤਰਫ ਤੋਂ ਦੱਸਿਆ ਗਿਆ ਕਿ ਬਗੈਰ ਉਕਸਾਵੇ ਵਾਲੇ ਇਸ ਹਮਲੇ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਜਾਂਦੀ ਹੈ ਔਰ ਇਸ ਦੇ ਲਈ ਅਸੀਂ ਬਣਦੇ ਕਦਮ ਵੀ ਚੁੱਕਾਂਗੇ। ਹਾਲੇ ਸਪਸ਼ਟ ਨਹੀਂ ਹੋਇਆ ਕਿ ਜਹਾਜ਼ ਦੇ ਵਿੱਚ ਹਮਲਾ ਜਹਾਜ਼ ਦੇ ਉੱਤੇ ਕਿਸਨੇ ਕੀਤਾ। ਸਾਊਦੀ ਹਮਾਇਤੀ ਯਮਨੀ ਸਰਕਾਰ ਨੇ ਇਸ ਹਮਲੇ ਦੇ ਲਈ ਹੁਤੀ ਵਿਦਰੋਹੀਆਂ ਦੇ ਉੱਤੇ ਇਲਜ਼ਾਮ ਮੜੇ ਨੇ। ਲਾਲ ਸਾਗਰ ਦੇ ਵਿੱਚ ਜਹਾਜ਼ਾਂ ਦੇ ਉੱਤੇ ਹੋਏ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਦੇ ਵਿੱਚ ਇੱਕ ਹੋਰ ਘਟਨਾ ਜੁੜੀ ਹੈ, ਪਰ ਭਾਰਤ ਦੇ ਜਹਾਜ਼ਾਂ ਦੇ ਉੱਤੇ ਬਾਰ ਬਾਰ ਹਮਲੇ ਹੋ ਰਹੇ ਨੇ। ਭਾਰਤ ਸਰਕਾਰ ਇਸ ਮਾਮਲੇ 'ਚ ਕੁਝ ਖਾਸ ਨਹੀਂ ਕਰ ਪਾ ਰਹੀ ਹੈ। ਕੌਮਾਂਤਰੀ ਪੱਧਰ ਦੇ ਉੱਤੇ ਹਮਲਿਆਂ ਦੇ ਮਾਮਲਿਆਂ ਦੇ ਵਿੱਚ ਭਾਰਤ ਦੀ ਤਾਂ ਕੌਮਾਂਤਰੀ ਨੀਤੀਆਂ ਵੀ ਫੇਲ ਹੋ ਰਹੀਆਂ ਨੇ। ਬਾਅਦ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਮਰਸ਼ੀਅਲ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੇ ਉੱਤੇ ਗਹਿਰੀ ਚਿੰਤਾ ਪ੍ਰਗਟ ਜ਼ਰੂਰ ਕਰ ਦਿੱਤੀ। ਉੱਥੇ ਹੀ ਅਗਲੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ ਇਹ ਔਰ ਭਾਰਤ ਦੇ ਗੁਆਂਢ ਦੇ ਵਿੱਚੋਂ ਇਹ ਖਬਰ ਸਭ ਤੋਂ ਪਹਿਲਾਂ ਪਾਕਿਸਤਾਨ ਤੋਂ, ਜਿੱਥੇ ਬਲੋਚਿਸਤਾਨ ਖੇਤਰਫਲ ਦੇ ਹਿਸਾਬ ਦੇ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ। ਬਾਵਜੂਦ ਇਸ ਦੇ ਪਾਕਿਸਤਾਨ ਦੇ ਇਹ ਸਭ ਤੋਂ ਘੱਟ ਆਬਾਦੀ ਵਾਲਾ ਅਤੇ ਸਭ ਤੋਂ ਘੱਟ ਵਿਕਸਿਤ ਖੇਤਰਾਂ ਦੇ ਵਿੱਚੋਂ ਇੱਕ ਹੈ। ਬਲੋਚਿਸਤਾਨ ਦੀ ਤਰਫ ਤੋਂ ਹੁਣ ਆਉਂਦੀ 11 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਐਲਾਨ ਦਿੱਤਾ ਗਿਆ। ਲੰਮੇ ਸਮੇਂ ਤੋਂ ਬਲੋਚਿਸਤਾਨ ਦੇ ਕੁਝ ਇੱਕ ਜਿਹੜੇ ਵਿਰੋਧੀ ਗੁੱਟ ਨੇ ਉਹ ਬਲੋਚਿਸਤਾਨ ਨੂੰ ਇੱਕ ਅਲੱਗ ਮੁਲਕ ਕਰਾਰ ਦੇਣ ਦੀ ਮੰਗ ਲਗਾਤਾਰ ਕੌਮਾਂਤਰੀ ਪਲੈਟਫਾਰਮਸ 'ਤੇ ਕਰਦੇ ਰਹੇ ਨੇ। ਇੱਕ ਬਿਆਨ ਦੇ ਵਿੱਚ ਬਲੋਚਿਸਤਾਨ ਗਣਰਾਜ ਨੇ ਬਲੋਚ ਲੋਕਾਂ ਨੂੰ ਇਸ ਦਿਨ ਗਣਤੰਤਰ ਦਿਵਸ ਅਤੇ ਸੁਤੰਤਰ ਦਿਵਸ ਇਕੱਠਿਆਂ ਮਨਾਉਣ ਦੀ ਅਪੀਲ ਕੀਤੀ ਹੈ। ਅਸਲ 'ਚ ਬਲੋਚ ਲਿਬਰੇਸ਼ਨ ਦੇ ਨੇਤਾ ਮੀਰ ਯਾਰ ਬਲੋਚ ਨੇ ਕਿਹਾ ਹੈ ਕਿ ਬਲੋਚ ਕੌਮ ਨੇ ਲੋਕਾਂ ਨੂੰ ਆਪਣੀਆਂ ਘਰਾਂ, ਮੁਹੱਲਿਆਂ, ਬਾਜ਼ਾਰਾਂ, ਦੁਕਾਨਾਂ ਅਤੇ ਹੋਰਨਾਂ ਜਨਤਕ ਥਾਵਾਂ ਦੇ ਉੱਤੇ ਸੁਤੰਤਰ ਬਲੋਚਿਸਤਾਨ ਦਾ, ਇੱਕ ਆਜ਼ਾਦ ਬਲੋਚਿਸਤਾਨ ਦਾ ਕੌਮੀ ਝੰਡਾ ਲਹਿਰਾਉਣਾ ਚਾਹੀਦਾ। ਇਸ ਬਲੋਚ ਲਿਬਰੇਸ਼ਨ ਆਰਮੀ ਦੀ ਤਰਫ ਤੋਂ ਬਲੋਚਿਸਤਾਨ ਦਾ ਇੱਕ ਵੱਖਰਾ ਝੰਡਾ ਵੀ ਪਿਛਲੇ ਸਾਲਾਂ ਦੇ ਵਿੱਚ ਜਾਰੀ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਦਾ ਮਕਸਦ ਇਹੀ ਹੋਏਗਾ ਕਿ ਇਸ ਦਿਨ ਨੂੰ ਇਤਿਹਾਸਕ ਤੌਰ ਦੇ ਉੱਤੇ ਆਉਂਦੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ ਕਿ 11 ਅਗਸਤ ਨੂੰ ਬਲੋਚਿਸਤਾਨ ਇੱਕ ਵੱਖਰਾ ਮੁਲਕ ਬਣ ਗਿਆ ਸੀ। ਉੱਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਨੇ। ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਆ ਰਹੀ ਹੈ, ਪਰ ਇਸ ਦਰਮਿਆਨ ਜੰਮੂ ਕਸ਼ਮੀਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੇ ਆਰਟੀਕਲ 370 ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਹੀ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਦਿਆਂ ਹੋਇਆਂ ਆਰਟੀਕਲ 370 ਅਤੇ 35 ਨੂੰ ਹਟਾ ਦਿੱਤਾ ਸੀ। 5 ਅਗਸਤ ਦੀ ਸ਼ਾਮ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੇ ਆਪ ਨੂੰ ਜ਼ਿੰਦਾ ਦਰਸਾਉਣਗੇ, ਇਹ ਲੋਕ ਮੁਰਦਾ ਨਹੀਂ ਨੇ। PDP ਅਤੇ ਸਾਡੀ ਕੌਮ ਨੇ ਰਲ ਕੇ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਧਾਰਾ 370-35A ਜੋ ਕਿ ਸਾਡੇ ਲੋਕਾਂ ਨੂੰ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਲਗਾਈ ਗਈ ਹੈ, ਉਹਨਾਂ ਦੀ ਰਿਹਾਈ ਦੇ ਲਈ ਜਦੋਜਹਿਦ ਕਰਦੇ ਰਹਾਂਗੇ। ਜੇਕਰ ਇਹ ਸਰਕਾਰ ਕਹਿੰਦੀ ਹੈ ਕਿ ਹਾਲਾਤ ਠੀਕ ਹੋ ਗਏ ਨੇ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਫੌਜ ਨੂੰ ਸਿਵਲ ਏਰੀਆ ਦੇ ਵਿੱਚੋਂ ਕੱਢ ਕੇ ਬੈਰਕਾਂ ਦੇ ਵਿੱਚ ਵਾਪਸ ਭੇਜੋ। ਮੁਜ਼ੱਫਰਾਬਾਦ ਅਤੇ ਰਾਵਲਕੋਟ ਦੇ ਲਈ ਵੀ ਜਿਹੜੇ ਰਸਤੇ ਖੁੱਲ੍ਹੇ ਸੀ ਉਹਨਾਂ ਦੇ ਨਾਲ ਵਪਾਰ ਮੁੜ ਤੋਂ ਸ਼ੁਰੂ ਹੋਣਾ ਚਾਹੀਦਾ। ਖਬਰ ਏਜੰਸੀ PTI ਅਤੇ NI ਦੇ ਮੁਤਾਬਕ ਆਰਟੀਕਲ 370 ਨੂੰ ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਪ੍ਰਸ਼ਾਸਨ ਦੀ ਤਰਫ ਤੋਂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਨੂੰ ਇੱਕ ਦਿਨ ਦੇ ਲਈ ਮੁਅੱਤਲ ਕਰਨ ਦਾ ਵੀ ਜਿਹੜਾ ਇੱਕ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਸਥਿਤ ਦੋਵੇਂ ਬੇਸ ਕੈਂਪਾਂ ਦੇ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 13ਵਾਂ ਦਿਨ ਹੈ। ਵਿਰੋਧੀ ਧਿਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੀ ਹੋਈ ਹੈ। ਅੱਜ ਬੁੱਧਵਾਰ ਸਵੇਰ ਵੇਲੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ
ਤੇ ਹੋਰਨਾਂ ਵਿਰੋਧੀ ਧਿਰ ਦੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਥੱਲੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ। ਰਾਹੁਲ ਗਾਂਧੀ ਨੇ 20 ਜੁਲਾਈ ਨੂੰ CJP ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਾਰਵਾਈ, ਅਯੋਧਿਆ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਕਥਿਤ ਹੇਰਾਫੇਰੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਦੇ ਵਿੱਚ ਮਕਰ ਦੁਆਰ ਤੱਕ ਮਾਰਚ ਵੀ ਕੀਤਾ। ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਤੱਕ ਟਾਲ ਦਿੱਤੀ ਗਈ ਹੈ। ਜਦੋਂ ਲਾਈਵ ਖਬਰਾਂ ਪੜ੍ਹ ਰਹੇ ਹਾਂ, ਇਹੀ ਅਪਡੇਟਸ ਸਾਹਮਣੇ ਆਈਆਂ ਨੇ। ਹਾਲਾਂਕਿ ਸੰਸਦ ਦੇ ਇਸ ਮਾਨਸੂਨ ਸੈਸ਼ਨ ਦੇ ਵਿੱਚ ਆਮਦਨ ਬਿੱਲ ਦਾ ਜਿਹੜਾ ਸੋਧ ਬਿੱਲ ਹੈ, ਇਸ ਤੋਂ ਇਲਾਵਾ ਜਨਮ ਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ, MSME ਵਿਕਾਸ ਸੋਧ ਬਿੱਲ, ਵਿਕਸਿਤ ਭਾਰਤ ਸਿੱਖਿਆ ਵਿਦੇਸ਼ੀ ਜਿਹੜਾ ਡੋਨੇਸ਼ਨ ਹੈ ਉਸ ਦੇ ਨਾਲ ਜੁੜਿਆ ਹੋਇਆ ਸੋਧ ਬਿੱਲ ਆਦਿ, ਇਹਨਾਂ ਨੂੰ ਹੁਣ ਤੱਕ ਸੰਸਦ ਦੇ ਵਿੱਚ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉਧਰ UP ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ ਤੀਸਰਾ ਦਿਨ ਹੈ। ਮੰਗਲਵਾਰ ਦੇ ਦਿਨ ਯੋਗੀ ਸਰਕਾਰ ਨੇ ਆਪਣਾ ਬਜਟ ਵੀ ਪੇਸ਼ ਕੀਤਾ ਸੀ। ਬਜਟ ਦਾ ਆਕਾਰ 5,000 ਕਰੋੜ ਰੁਪਏ ਦੱਸਿਆ ਗਿਆ ਹੈ। ਭਾਰੀ ਹੰਗਾਮੇ ਤੇ ਸ਼ੋਰ ਸ਼ਰਾਬੇ ਦੇ ਦਰਮਿਆਨ ਵਿਧਾਨ ਸਭਾ ਦੀ ਕਾਰਵਾਈ ਅੱਜ ਯਾਨੀ ਬੁੱਧਵਾਰ ਦੇ ਦਿਨ ਤੱਕ ਟਾਲ ਦਿੱਤੀ ਗਈ ਸੀ। ਉੱਥੇ ਕੇਂਦਰ ਸਰਕਾਰ ਨੇ ਬੀਤੀ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਨੀਟ UG ਪ੍ਰੀਖਿਆ ਦੇ ਆਡਿਟ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਕੇਂਦਰ ਸਰਕਾਰ ਦੇ ਮੁਤਾਬਕ ਕੌਮੀ ਯੋਗਤਾ ਕੰਮ ਦਾਖਲਾ ਪ੍ਰੀਖਿਆ, ਜਿਹਨੂੰ ਨੀਟ PG ਪ੍ਰੀਖਿਆ ਕਿਹਾ ਜਾ ਰਿਹਾ, ਉਸ ਦੀ ਦਾਖਲਾ ਪ੍ਰਕਿਰਿਆ ਦੇ ਵਿੱਚ ਇੱਕ ਵਿਆਪਕ ਆਡਿਟ ਕਰਵਾਉਣ ਦੇ ਲਈ ਰੂਪਰੇਖਾ ਤੈਅ ਕਰ ਲਈ ਗਈ ਹੈ। ਦੱਸ ਦਈਏ ਕਿ ਜਸਟਿਸ PS ਨਰਸਿਮਾ ਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਨੀਟ PG ਪ੍ਰੀਖਿਆ ਦੇ ਵਿੱਚ ਘੱਟੋ ਘੱਟ ਯੋਗਤਾ ਕਟ ਆਫ ਜਿਹੜਾ ਉਹ ਘਟਾਏ ਜਾਣ ਦੀ ਚੁਣੌਤੀਆਂ ਦੇਣ ਵਾਲੀ ਪਟੀਸ਼ਨਾਂ ਦੇ ਉੱਤੇ ਸੁਣਵਾਈ ਕੀਤੀ ਸੀ। ਇਸ ਦਰਮਿਆਨ ਕੇਂਦਰ ਸਰਕਾਰ ਨੇ ਦੱਸਿਆ ਕਿ 23 ਜੁਲਾਈ ਨੂੰ ਨੋਟੀਫਿਕੇਸ਼ਨ ਦੇ ਰਾਹੀਂ 12 ਮੈਂਬਰੀ ਕਮੇਟੀ ਦਾ ਇੱਕ ਗਠਨ ਕਰ ਦਿੱਤਾ ਗਿਆ। ਇਹ ਆਡਿਟ ਕਰਨਗੇ ਤੇ ਨੀਟ ਪ੍ਰੀਖਿਆ ਦੇ ਵਿੱਚ ਖਾਮੀਆਂ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਸਪੁਰਦ ਕਰਨਗੇ। ਉਧਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਮੰਗਲਵਾਰ ਦੇ ਦਿਨ ਪੁਲਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਤੇ ਯੂਥ ਸੰਗਠਨ ਦੇ ਸੈਂਕੜੇ ਵਰਕਰਾਂ ਨੂੰ ਖਿੰਡਾਉਣ ਦੇ ਲਈ ਪਾਣੀ ਦੀਆਂ ਵਾਛੜਾਂ ਛੱਡੀਆਂ। ਦੱਸ ਦਈਏ ਕਿ ਇਸ ਦਰਮਿਆਨ ਪ੍ਰਦਰਸ਼ਨਕਾਰੀ ਹਾਲ ਹੀ ਦੇ ਵਿੱਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਨੂੰ ਲੈ ਕੇ ਜਿਹੜਾ ਵਿਦਿਆਰਥੀਆਂ ਦੇ ਉੱਤੇ ਦਮਨ ਕੀਤਾ ਗਿਆ ਸੀ, ਉਸ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਭਾਰਤੀ ਕੌਮੀ

ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਇਹ ਪ੍ਰਦਰਸ਼ਨ ਕੀਤੇ ਗਏ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਣੀ ਸੀ, ਖੈਰ ਇਸ ਦਰਮਿਆਨ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਟੋਨੀ ਬਰਗ, ਉਹਨਾਂ ਦੀ ਤਰਫ ਤੋਂ ਕੁਝ ਇੱਕ ਬਦਲਾਅ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅੱਜ ਦੇ ਦਿਨ ਅਚਾਨਕ ਇਸ ਪ੍ਰੈਸ ਕਾਨਫਰੰਸ ਨੂੰ ਸਵੇਰ ਵੇਲੇ ਕੈਂਸਲ ਕਰ ਦਿੱਤਾ ਗਿਆ। ਹੁਣ ਇਹ ਵੀਰਵਾਰ ਦੇ ਦਿਨ ਯਾਨੀ ਭਲਕੇ ਸਵੇਰ ਵੇਲੇ ਕੀਤੀ ਜਾਏਗੀ। ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਇਸ ਪ੍ਰੈਸ ਵਾਰਤਾ ਦੇ ਅੰਦਰ ਲੇਬਰ ਸਰਕਾਰ ਦੀ ਤਰਫ ਤੋਂ ਨਵੇਂ ਟੀਚੇ ਜਿਹੜੇ ਨੇ ਉਹ ਮਿੱਥੇ ਜਾਣਗੇ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਸਰਕਾਰ ਕੁਝ ਇੱਕ ਵੀਜ਼ਿਆਂ ਨੂੰ ਲੈ ਕੇ ਆਪਣਾ ਸਖ਼ਤੀ ਦਿਖਾਉਣਾ ਚਾਹੁੰਦੀ ਹੈ ਤਾਂ ਕਿ ਆਸਟ੍ਰੇਲੀਆ 'ਚ ਨੈੱਟ ਮਾਈਗ੍ਰੇਸ਼ਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਲਈ ਮਾਪਿਆਂ ਦੇ ਨਾਲ ਜੁੜੇ ਹੋਏ ਵੀਜ਼ੇ ਜਾਂ ਪਾਰਟਨਰ ਵੀਜ਼ੇ ਜਿਹੜੇ ਨੇ ਉਹਨਾਂ ਦੇ ਉੱਤੇ ਸਰਕਾਰ ਦੀ ਤਲਵਾਰ ਚੱਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2027-28 ਵਿੱਤੇ ਵਰੇ ਤੱਕ ਜਾਂਦਿਆਂ ਆਸਟ੍ਰੇਲੀਆ ਸਰਕਾਰ ਸਾਲਾਨਾ ਪ੍ਰਵਾਸ ਦਾਖਲੇ ਨੂੰ 2,25,000 ਤੱਕ ਥੱਲੇ ਲੈ ਕੇ ਆਉਣਾ ਚਾਹੁੰਦੀ ਹੈ, ਜੋ ਕਿ ਇਸ ਵਕਤ 3,70,000 ਤੋਂ ਵਧੇਰੇ ਹੈ। ਔਰ ਇਸ ਦੇ ਲਈ ਫੈਮਿਲੀ ਵੀਜ਼ਾਸ ਦੇ ਉੱਤੇ ਗਾਜ ਡਿੱਗਦੀ ਨਜ਼ਰ ਆ ਰਹੀ ਹੈ। ਪਾਰਟਨਰ ਵੀਜ਼ਾ ਜਾਂ ਪੇਰੈਂਟ ਵੀਜ਼ਾ ਦੇ ਉੱਤੇ ਜੇਕਰ ਇਸ ਤਰੀਕੇ ਦੇ ਨਾਲ ਸਰਕਾਰ ਕੋਈ ਕਟੌਤੀ ਕਰਦੀ ਹੈ ਤਾਂ ਨਾਲ ਦੀ ਨਾਲ ਇਹ ਵੀ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਕਿ ਕੀ ਇਸ ਦੇ ਨਾਲ ਆਸਟ੍ਰੇਲੀਆ ਦੀ ਸਰਕਾਰ ਹਿਊਮਨ ਰਾਈਟਸ ਯਾਨੀ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਦੇ ਉੱਤੇ ਕਿਤੇ ਅਣਗੌਲਾ ਤਾਂ ਨਹੀਂ ਉਹਨਾਂ ਨੂੰ ਕਰ ਦੇਵੇਗੀ। ਪਿਛਲੇ ਹਫ਼ਤੇ ਟੋਨੀ ਬਰਗ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਪਰਿਵਾਰਾਂ ਨੂੰ ਹਲੇ ਤਰਜੀਹ ਨਹੀਂ ਦਿੱਤੀ ਜਾਏਗੀ ਜਿਨ੍ਹਾਂ ਦੇ ਪਾਰਟਨਰ ਆਫਸ਼ੋਰ ਬੈਠੇ ਨੇ ਯਾਨੀ ਵਿਦੇਸ਼ਾਂ 'ਚ ਬੈਠੇ ਨੇ, ਬਲਕਿ ਜਿਹੜੇ ਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਵੀਜ਼ਿਆਂ ਨੂੰ, ਉਹਨਾਂ ਪਾਰਟਨਰ ਵੀਜ਼ਿਆਂ ਨੂੰ ਫਿਲਹਾਲ ਤਰਜੀਹ ਦਿੱਤੀ ਜਾਣੀ ਹੈ। ਲੇਟੈਸਟ ਡਿਪਾਰਟਮੈਂਟਲ ਫਿਗਰ ਦੇ ਮੁਤਾਬਕ 400,000 ਤੋਂ ਵਧੇਰੇ ਲੋਕ ਬ੍ਰਿਜਿੰਗ ਵੀਜ਼ਾਸ ਦੇ ਉੱਤੇ ਵੀ ਨੇ। ਇਸ ਨੰਬਰ ਦੇ ਵਿੱਚ ਕਟੌਤੀ ਕਰਨਾ ਵੀ ਸਰਕਾਰ ਦਾ ਇੱਕ ਪ੍ਰਮੁੱਖ ਟੀਚਾ ਹੋਏਗਾ। ਉੱਥੇ ਸਾਲ 2026 ਦੇ ਸੈਂਸਸ ਨੂੰ ਹੁਣ ਮਹਿਜ਼ ਹਫ਼ਤਾ ਹੀ ਬਚਿਆ, ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ। ਅਗਲੇ ਮੰਗਲਵਾਰ ਜਿਹੜੀ ਉਹ ਸੈਂਸਸ ਦੀ ਰਾਤ ਹੋਏਗੀ। ਸੈਂਸਸ ਯਾਨੀ ਕਿ ਮਰਦਮਸ਼ੁਮਾਰੀ, ਆਸਟ੍ਰੇਲੀਆ ਦੇ ਵਿੱਚ ਇਸ ਵਾਰ ਸੈਂਸਸ ਦੇ ਅੰਦਰ ਕੁਝ ਇੱਕ ਬਦਲਾਅ ਵੀ ਕੀਤੇ ਗਏ ਨੇ। ਐਲ ਜੀ ਬੀ ਟੀ ਭਾਈਚਾਰੇ ਨੂੰ ਤਰਜੀਹ ਦਿੱਤੀ ਗਈ ਹੈ। ਸੈਂਸਸ 2021 ਦੇ ਵਿੱਚ ਜਿਹੜੇ ਸਵਾਲ ਸੀ ਉਹਨਾਂ ਦੇ ਨਾਲੋਂ ਵੱਖਰੇ ਅਤੇ ਨਵੇਂ ਸਵਾਲ ਜਿਹੜੇ ਨੇ ਉਹ ਜੁੜੇ ਗਏ ਨੇ। ਲੋਕਾਂ ਨੂੰ ਆਪਣੇ ਜਿਹੜਾ ਜੈਂਡਰ ਉਹ ਦੱਸਣ ਲੱਗਿਆ, ਮੇਲ, ਫੀਮੇਲ, ਨੋਨ ਬਾਇਨਰੀ ਜਾਂ ਅਦਰ ਟਰਮ ਦੀ ਵੀ ਇੱਕ ਆਪਸ਼ਨ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੈਂਸਸ ਦੀਆਂ ਜਾਣਕਾਰੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਇੱਕ ਨਵੇਂ ਸਵਾਲਾਂ ਖਾਸ ਤੌਰ ਦੇ ਉੱਤੇ ਐਲ ਜੀ ਬੀ ਟੀ ਭਾਈਚਾਰੇ ਤੋਂ ਇਲਾਵਾ ਜਿਹੜੇ ਜੋੜੇ ਗਏ ਨੇ ਉਸ ਨੂੰ ਲੈ ਕੇ ਏ ਬੀ ਐੱਸ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ, ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਪਹਿਲਾਂ ਹੀ ਇਹ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਇਸ ਸੈਂਸਸ ਦੇ ਵਿੱਚ ਕੁਝ ਇੱਕ ਸਵਾਲ ਪਿਛਲੇ 5 ਸਾਲ ਪਹਿਲਾਂ ਜਿਹੜੇ ਹੋਇਆ ਸੈਂਸਸ ਸੀ ਉਸ ਦੇ ਨਾਲੋਂ ਵਧਾ ਕੇ ਕੀਤੇ ਗਏ ਨੇ। ਭਾਸ਼ਾਵਾਂ ਦੇ ਉੱਤੇ ਵੀ ਥੋੜ੍ਹੇ ਇਤਰਾਜ਼ ਉੱਠ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਭਾਰਤੀ ਲੋਕਾਂ ਦੀ ਤਰਫ ਤੋਂ ਇਹ ਵੀ ਇਤਰਾਜ਼ ਉਠਾਏ ਗਏ ਨੇ ਕਿ ਜਿੱਥੇ ਆਸਟ੍ਰੇਲੀਅਨ ਸੈਂਸਸ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਸਣੇ ਕੁਝ ਇੱਕ ਹੋਰਨਾਂ ਭਾਸ਼ਾਵਾਂ ਦੇ ਲਈ ਇੱਕ ਕੋਲਮ ਦਿੱਤਾ ਗਿਆ, ਉੱਥੇ ਹਿੰਦੀ ਭਾਸ਼ਾ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਟੌਪ 10 ਯਾਨੀ ਸਿਖਰਲੀਆਂ 10 ਭਾਸ਼ਾਵਾਂ ਦੇ ਵਿੱਚੋਂ ਇੱਕ ਹੈ, ਉਸ ਦੇ ਬਾਰੇ ਕੋਈ ਵੀ ਇੱਕ ਵੱਖਰਾ ਕੋਲਮ ਨਹੀਂ ਦਿੱਤਾ ਗਿਆ ਹੈ, ਉਸ ਭਾਸ਼ਾ ਦਾ ਨਾਮ ਨਹੀਂ ਲਿਖਿਆ ਗਿਆ। ਉਸ ਦੇ ਲਈ ਤੁਸੀਂ ਅਦਰ ਦੇ ਉੱਤੇ ਟਿਕ ਕਰਕੇ ਖਾਲੀ ਪਏ ਖਾਨੇ ਦੇ ਵਿੱਚ ਆਪਣੀ ਭਾਸ਼ਾ ਦੇ ਬਾਰੇ ਭਰ ਸਕਦੇ ਹੋ। ਉੱਥੇ NSW ਸਰਕਾਰ ਦੀ ਤਰਫ ਤੋਂ ਹੁਣ ਵੈਸਟਫੀਲਡ ਜਿਹੜਾ ਬੰਡਾਈ ਜੰਕਸ਼ਨ ਦੇ ਵਿੱਚ ਹਮਲਾ ਹੋਇਆ ਸੀ, ਉਸ ਹਮਲੇ ਤੋਂ ਬਾਅਦ ਕੋਰੋਨੀਅਲ ਦੀ ਤਰਫ ਤੋਂ ਜਿਹੜੀ ਪੜਤਾਲ ਕੀਤੀ ਗਈ ਸੀ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਲਿਆ ਗਿਆ, ਉਹਨਾਂ ਦੇ ਸਾਰੇ ਮਸ਼ਵਰੇ ਸਲਾਹਾਂ ਨੂੰ ਪ੍ਰਵਾਨ ਕਰ ਲਿਆ ਗਿਆ। ਚੇਤੇ ਕਰਵਾ ਦਈਏ ਕਿ 13 ਅਪ੍ਰੈਲ 2024 ਨੂੰ ਸਿਡਨੀ ਦੇ ਬੰਡਾਈ ਇਲਾਕੇ ਦੇ ਵਿੱਚ ਪੈਂਦੇ ਵੈਸਟਫੀਲਡ ਸ਼ਾਪਿੰਗ ਸੈਂਟਰ ਦੇ ਅੰਦਰ ਜੋਇਲ ਕੌਸ਼ੀ ਨਾਂ ਦੇ ਇੱਕ ਸਿਰਫਿਰੇ ਵਿਅਕਤੀ ਦੀ ਤਰਫ ਤੋਂ 6 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੁਕਸਨ ਚੈਂਗ, ਜੇਡ ਯੰਗ, ਪਿਕੀਰਾ ਡਾਸ਼ੀਆ, ਡੌਨ ਸਿੰਗਲਟਨ, ਐਸ਼ਲੀ ਗੁੱਡ ਅਤੇ ਪਾਕਿਸਤਾਨ ਮੂਲ ਦੇ ਸਿਕਿਉਰਿਟੀ ਗਾਰਡ ਫਰਾਜ਼ ਤਾਹਿਰ, ਇਹਨਾਂ ਦੀ ਮੌਤ ਤੋਂ ਬਾਅਦ ਕੋਰੋਨੀਅਲ ਜਾਂਚ ਪੜਤਾਲ ਬਿਠਾਈ ਗਈ ਸੀ। ਲਗਭਗ ਸਾਲ 2025 ਦੇ ਵਿੱਚ ਕੁਝ ਦਿਨਾਂ ਦੇ ਸਾਲ 2025 ਦੇ ਵਿੱਚ ਇਸ ਕੋਰੋਨੀਅਲ ਦੀ ਤਰਫ ਤੋਂ ਜਿਸ ਦੇ ਵਿੱਚ ਸਟੇਟ ਕੋਰਨਰ ਮੈਜਿਸਟਰੇਟ ਟ੍ਰੈਸਾ ਉਸ ਵਿਲੀਅਮ ਦੀ ਅਗਵਾਈ ਦੇ ਵਿੱਚ ਕੁਝ ਪੜਤਾਲਾਂ ਕੀਤੀਆਂ ਗਈਆਂ ਸੀ। ਉਹਨਾਂ ਨੇ 23 ਮਸ਼ਵਰੇ 23 ਸਲਾਹਾਂ ਸਰਕਾਰ ਨੂੰ ਦਿੱਤੀਆਂ ਨੇ, ਸੂਬਾਈ ਸਰਕਾਰ ਨੂੰ। ਇਸ ਦੇ ਵਿੱਚ ਇਹ ਵੀ ਸਲਾਹ ਇੱਕ ਦਿੱਤੀ ਗਈ ਹੈ

ਐਂਬੂਲੈਂਸ NSW ਤੇ NSW ਦੇ ਪੁਲਿਸ ਕਮਿਸ਼ਨਰ ਨੂੰ ਕਿ ਉਹਨਾਂ ਨੂੰ ਵੀ ਆਪਣੇ ਢਾਂਚੇ ਦੇ ਵਿੱਚ ਬਦਲਾਅ ਕਰਨਾ ਹੋਵੇਗਾ ਜਦੋਂ ਇਸ ਕਿਸਮ ਦਾ ਕੋਈ ਹਮਲਾ ਹੁੰਦਾ ਤਾਂ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਜਿਹੜੇ ਐਮਰਜੈਂਸੀ ਮਹਿਕਮੇ ਨੇ ਉਹਨਾਂ ਨੂੰ ਇਕੱਠਿਆਂ ਇੱਕ ਥਾਂ ਦੇ ਉੱਤੇ ਪਹੁੰਚਣਾ ਹੁੰਦਾ ਹਾਲਾਂਕਿ ਇਸ ਦੇ ਬਾਰੇ ਕੋਰਨੀਅਲ ਦੀ ਤਰਫ ਤੋਂ ਜਿਹੜੀਆਂ ਅਲੱਗ ਅਲੱਗ ਸਲਾਹਾਂ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ NSW ਸਰਕਾਰ ਨੇ ਕੁਇਨਜ਼ਲੈਂਡ ਦੀ ਤਰਜ਼ ਦੇ ਉੱਤੇ ਕੁਝ ਇੱਕ ਜਿਹੜੇ ਸਾਈਕੈਟ੍ਰਿਸਟ ਨੇ ਉਹਨਾਂ ਨੂੰ ਉਹਨਾਂ ਦੇ ਤੋਂ ਜਿਹੜਾ ਕੁਝ ਇੱਕ ਲੋਕ ਜਿਨ੍ਹਾਂ ਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਦੱਸਿਆ ਗਿਆ ਸੀ ਉਹਨਾਂ ਦੇ ਦੁਆਰਾ ਰਿਪੋਰਟਾਂ ਸਰਕਾਰ ਤੱਕ ਪਹੁੰਚਾਉਣੀਆਂ ਲਾਜ਼ਮੀ ਕਰਨ ਦਾ ਇੱਕ ਸਲਾਹ ਜਾਂ ਇੱਕ ਮਸ਼ਵਰਾ ਜਿਹੜਾ ਉਹ ਪ੍ਰਵਾਨ ਕਰ ਲਿਆ ਦੱਸ ਦਈਏ ਕਿ ਜੋਇਲ ਫੌਚੀ ਦੀ ਵੀ ਇਹੀ ਸ਼ਿਕਾਇਤ ਸਾਹਮਣੇ ਆਈ ਸੀ ਕਿ ਉਹ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਸੀ ਬਾਅਦ ਦੇ ਵਿੱਚ ਇਸੇ ਕਰਕੇ ਉਸਨੇ ਇਹ ਹਮਲਾ ਕੀਤਾ ਹਾਲਾਂਕਿ ਹੁਣ ਸਰਕਾਰ ਦਾ ਕਹਿਣਾ ਹੈ ਕਿ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਵਿਅਕਤੀਆਂ ਦੀ ਸੂਚੀ ਜਿਹੜੀ ਉਹ ਤਿਆਰ ਕੀਤੀ ਜਾਏਗੀ ਉੱਥੇ ਹੀ NSW ਹੈਲਥ ਮਹਿਕਮੇ ਦੇ ਨਾਲ ਰਲ ਕੇ ਮੈਂਟਲ ਹੈਲਥ ਦੇ ਲਈ ਜਿਹੜੇ ਆਊਟਰੀਚ ਸਰਵਿਸਿਜ਼ ਨੇ ਉਹਨਾਂ ਨੂੰ ਵਧਾਇਆ ਜਾਏਗਾ ਇਸ ਮਾਮਲੇ ਦੇ ਵਿੱਚ ਇੱਕ ਮਾਡਲ ਵੀ ਤਿਆਰ ਕੀਤਾ ਜਾਏਗਾ ਤਾਂ ਕਿ ਕਿਸੇ ਫਿਊਚਰ ਦੇ ਵਿੱਚ ਕਿਸੇ ਵੀ ਘਟਨਾ ਦੇ ਨਾਲ ਨਜਿੱਠਣ ਦੇ ਲਈ ਬੰਡਾਈ ਹਮਲੇ ਦੇ ਮਾਡਲ ਦੇ ਉੱਤੇ ਧਿਆਨ ਦਿੱਤਾ ਜਾਵੇ ਯਾਨੀ ਕਿ ਇੱਕ ਕਿਸਮ ਦਾ ਫਰੇਮਵਰਕ ਇੱਕ ਐਸਾ ਖਾਕਾ ਜਿਹੜਾ ਉਸਦੇ ਉਸਨੂੰ ਤਵੱਜੋ ਦਿੱਤੀ ਜਾਏਗੀ ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਪਰ ਜਾਣ ਤੋਂ ਪਹਿਲਾਂ ਬਾਲੀਵੁੱਡ ਦੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਦੱਸ ਦਈਏ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ ਦਾ ਦੇਹਾਂਤ ਮੰਗਲਵਾਰ ਦੇ ਦਿਨ ਮੁੰਬਈ ਦੇ ਵਿੱਚ ਹੋਇਆ ਜਿੱਥੇ ਪ੍ਰਦੀਪ ਰਾਵਤ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ ਪ੍ਰਦੀਪ ਰਾਵਤ ਨੇ ਗਜ਼ਨੀ ਲਗਾਨ ਵਰਗੀਆਂ ਫਿਲਮਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਸੀ BR ਚੋਪੜਾ ਦੇ ਮਸ਼ਹੂਰ ਸੀਰੀਅਲ ਮਹਾਭਾਰਤ ਦੇ ਵਿੱਚ ਉਹਨਾਂ ਨੇ ਅਸ਼ਵਤਾਮਾ ਦੀ ਭੂਮਿਕਾ ਵੀ ਨਿਭਾਈ ਸੀ ਲਗਾਨ ਫਿਲਮ ਦੇ ਵਿੱਚ ਕੋਸਟਾਰ ਯਸ਼ਪਾਲ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਦੋਸਤ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਆਧਾਰ ਦੇ ਉੱਤੇ ਇਸੇ ਤਰਜ਼ ਦੇ ਨਾਲ ਜਾਰੀ ਰਹਿਣਗੀਆਂ ਰੇਡੀਓ ਹਾਂਜੀ 1674 AM

0: ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st July।
0: ਦੱਸੋ
3: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
4: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: Smith's Lane by Movac ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
7: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਰੇਡੀਓ ਹਾਂਜੀ 1674 ਮੈਂ ਦੋਸਤੋ ਗਾਣਾ ਜਿਹੜਾ ਤੁਸੀਂ ਸੁਣ ਰਹੇ ਸੀ ਫਿਲਮ ਆਈ ਸੀ ਇਹ ਜਨਮ ਤੁਹਾਰੇ ਲਿਖੇ ਇਹ ਫਿਲਮ ਸੀ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਦੇ ਉੱਤੇ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਕਿ ਪਿੰਗਲਵਾੜਾ ਚਲਾਇਆ ਜਿਨ੍ਹਾਂ ਨੇ ਕਿ ਧਰਮ ਕਰਮ ਦੇ ਜਾਂ ਫਿਰ ਇਨਸਾਨੀਅਤ ਦੇ ਉਹ ਫਰਜ਼ ਨਿਭਾਏ ਜਿਹੜੇ ਸਾਡੇ ਗੁਰੂਆਂ ਨੇ ਪੀਰ ਪੈਗੰਬਰਾਂ ਨੇ ਸਾਨੂੰ ਦੱਸੇ ਵਾਤਾਵਰਣ ਦੇ ਸੰਬੰਧ ਦੇ ਵਿੱਚ ਸਾਨੂੰ ਸੁਚੇਤ ਕੀਤਾ ਅੱਜ ਦੇ ਦਿਨ ਆਪਾਂ ਇਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਇਸ ਮਹਾਨ ਸ਼ਖਸੀਅਤ ਦੀ ਅੱਜ ਦੇ ਦਿਨ ਬਰਸੀ ਹੈ ਭਗਤ ਪੂਰਨ ਸਿੰਘ ਜੀ ਦਾ ਪਹਿਲਾ ਨਾਂ ਰਾਮਜੀ ਦਾਸ ਸੀ 4 ਜੂਨ 1904 ਨੂੰ ਪਿੰਡ ਰਾਜੇਵਾਲ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਪਿਤਾ ਕਹਿੰਦੇ ਨੇ ਕਿ ਇਹਨਾਂ ਦੇ ਸ਼ਾਹੂਕਾਰ ਸੀ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ ਮਾਤਾ ਕਾਫੀ ਧਾਰਮਿਕ ਬਿਰਤੀ ਵਾਲੇ ਸੀ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਕਿ ਪਿਤਾ ਜੀ ਦੀ ਜਦੋਂ ਅਚਾਨਕ ਮੌਤ ਹੋ ਗਈ ਤਾਂ ਫਿਰ ਘਰ ਦੇ ਵਿੱਚ ਗਰੀਬੀ ਆਉਣ ਵੜੀ ਇੱਥੋਂ ਤੱਕ ਕਿ ਇਹਨਾਂ ਦੇ ਮਾਤਾ ਜੀ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਗਏ ਪਰ ਮਾਂ ਨੇ ਆਪਣੇ ਪੁੱਤ ਨੂੰ ਬੜੇ ਸੋਹਣੇ ਸਿਧਾਂਤ ਦਿੱਤੇ ਬੜੀਆਂ ਸੋਹਣੀਆਂ ਸਿੱਖਿਆਵਾਂ ਦਿੱਤੀਆਂ ਫਿਰ ਇੱਕ ਸਮਾਂ ਉਹ ਆਇਆ ਜਦੋਂ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ 1923 ਦੇ ਵਿੱਚ ਇਹਨਾਂ ਨੇ ਸਿੱਖ ਧਰਮ ਅਪਣਾ ਲਿਆ ਰਾਮਜੀ ਦਾਸ ਤੋਂ ਹੁਣ ਉਹ ਪੂਰਨ ਸਿੰਘ ਬਣ ਗਏ ਸੀ 1924 ਤੋਂ 1947 ਤੱਕ ਉਹਨਾਂ ਨੇ ਗੁਰਦੁਆਰਾ ਡੇਰਾ ਸਾਹਿਬ ਦੀ ਛਤਰਸ਼ਾਹ ਦੇ ਹੇਠ ਜੀਵਨ ਬਿਤਾਇਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿਹਦੇ ਕਰਕੇ ਆਪਾਂ ਅੱਜ ਵੀ ਬੜੇ ਫਖਰ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ ਗੁਰੂ ਘਰ ਦੇ ਬੂਹੇ ਅੱਗਿਓਂ ਭਗਤ ਜੀ ਨੂੰ ਇੱਕ ਗੂੰਗਾ ਅਤੇ ਲੂਲਾ ਬੱਚਾ ਮਿਲਿਆ ਉਹਦੇ ਨਾਲ ਬੜੀ ਰਹਿਮਦਿਲੀ ਦੇ ਨਾਲ ਪੇਸ਼ ਆਏ ਉਹਨੂੰ ਸਾਂਭ ਸੰਭਾਲਣਾ ਸ਼ੁਰੂ ਕੀਤਾ ਅਤੇ ਉਹਦਾ ਨਾਂ ਰੱਖਿਆ ਪਿਆਰਾ ਸਿੰਘ 14 ਸਾਲ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਘੁਮਾਇਆ ਵੱਡਾ ਕੀਤਾ ਉਹਦੇ ਸਾਰੇ ਫਰਜ਼ ਅਦਾ ਕੀਤੇ ਉਹ ਜਿਹੜੇ ਮਾਂ ਪਿਓ ਕਰ ਸਕਦਾ ਅਤੇ ਉਸ ਤੋਂ ਵੀ ਕਿਤੇ ਵਧੇਰੇ ਜਦੋਂ ਮਾਂ ਪਿਓ ਇਹੋ ਜਿਹੇ ਬੱਚਿਆਂ ਦੇ ਉੱਤੋਂ ਹੱਥ ਚੁੱਕ ਲੈਂਦਾ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਜਾਂਦਾ ਅਤੇ ਫਿਰ ਇੱਦਾਂ ਦੀਆਂ ਸ਼ਖਸੀਅਤਾਂ ਰੱਬ ਆਪ ਭੇਜਦਾ ਜਾਂ ਫਿਰ ਰੱਬ ਦਾ ਰੂਪ ਹੀ ਹੁੰਦੀਆਂ ਨੇ ਇਸੇ ਸੇਵਾ ਭਾਵਨਾ ਦੇ ਵਿੱਚੋਂ ਬਾਅਦ ਵਿੱਚ ਪਿੰਗਲਵਾੜਾ ਵੀ ਬਣਿਆ ਪਿੰਗਲਵਾੜੇ ਦੀ ਨੀਂਹ ਪੱਥਰ ਉਹ ਦੱਸਦੇ ਸੀ ਕਿ ਇਸੇ ਕਰਕੇ ਰੱਖੀ ਗਈ ਵੰਡ ਦੇ ਸਮੇਂ ਕੈਂਪਾਂ ਦੇ ਵਿੱਚ ਰਹਿੰਦੇ ਜਿਹੜੇ ਬਿਮਾਰ ਲਵਾਰਿਸ ਬੱਚੇ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਸੀ ਕਰਦਾ ਉਹ ਜਿਨ੍ਹਾਂ ਦੇ ਵਿੱਚ ਕਿਰਮ ਚੱਲਦੇ ਸੀ ਜਿਨ੍ਹਾਂ ਦੇ ਜ਼ਖਮ ਰਿਸਦੇ ਸੀ ਉਹਨਾਂ ਨੂੰ ਬਿਨਾਂ ਕਿਸੇ ਕਰੈਤ ਦੇ ਭਗਤ ਜੀ ਆਪ ਚੁੱਕਦੇ ਪਾਲਦੇ ਸਾਫ਼ ਕਰਦੇ ਨਵਾਉਂਦੇ ਕੁੱਲ ਮਿਲਾ ਕੇ ਕਹਿ ਦਈਏ ਕਿ ਭਾਈ ਘਨੱਈਆ ਜੀ ਵਾਲੀ ਭੂਮਿਕਾ ਉਹਨਾਂ ਨੇ ਨਿਭਾਈ ਲਾਹੌਰ ਤੋਂ ਅੰਮ੍ਰਿਤਸਰ ਦਾ ਸਫ਼ਰ ਉਹਨਾਂ ਨੇ ਐਡਾ ਸੌਖਾ ਨਹੀਂ ਸੀ ਨਿਬੇੜਿਆ ਬਹੁਤ ਸਾਰੇ ਨਿਥਾਵਿਆਂ ਦੇ ਲਈ ਉਹ ਥਾਂ ਬਣ ਕੇ ਆਏ ਬਿਆਸਰਿਆਂ ਦੇ ਲਈ ਉਹ ਪੱਕਾ ਘਰ ਬਣ ਕੇ ਆਏ ਉਸ ਤੋਂ ਬਾਅਦ ਹੌਲੀ ਹੌਲੀ ਇਸ ਸੰਸਥਾ ਦੇ ਵਿੱਚ ਇੱਦਾਂ ਦੇ ਬੱਚਿਆਂ ਦੀ ਗਿਣਤੀ ਵਧਣ ਲੱਗੀ ਬਿਮਾਰ ਬੇਸਹਾਰਾ ਬੁੱਧੀਜੀਵੀ ਮੰਦ ਬੁੱਧੀ ਸਿਆਣੀ ਉਮਰ ਦੇ ਉਹਦੇ ਵਿੱਚ ਮਰਦ ਔਰਤਾਂ ਵੀ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਦੁਰਕਾਰ ਦਿੱਤਾ ਜਾਂਦਾ ਘਰ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਸੀ ਸਾਂਭਿਆ ਜਾਂਦਾ ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ ਭਾਵੇਂ ਉਹ ਕਿਸੇ ਵੀ ਮਜ਼ਹਬ ਦੇ ਹੋਣ ਕਿਸੇ ਵੀ ਰੰਗ ਦੇ ਹੋਣ ਕਦੀ ਭਗਤ ਜੀ ਨੇ ਇਹ ਗੱਲਾਂ ਨਹੀਂ ਪੁੱਛੀਆਂ ਸਿਰਫ ਇੱਕ ਚੀਜ਼ ਵੇਖੀ ਕਿ ਇਹ ਰੱਬ ਦਾ ਬੰਦਾ ਇਹਨੂੰ ਲੋੜ ਆ ਅਤੇ ਰੱਬ ਨੇ ਮੇਰੀ ਸੇਵਾ ਲਾਈ ਹੈ ਇਸ ਤੋਂ ਹਟ ਕੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ ਮਾਣ ਵਾਲੀ ਗੱਲ ਇਹ ਹੈ ਕਿ ਬਚਪਨ ਦੇ ਵਿੱਚ ਭਗਤ ਜੀ ਦੇ ਮੂੰਹੋਂ ਸੁਣਨ ਨੂੰ ਮਿਲਦੀਆਂ ਸੀ ਜਿਹੜੇ ਉਹ ਪਰਚੇ ਲਿਖਦੇ ਸੀ ਉਹਨਾਂ ਤੋਂ ਪੜ੍ਹਨ ਨੂੰ ਮਿਲਦੀਆਂ ਸੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਜਦੋਂ ਕਰਨ ਜਾਣਾ ਤਾਂ ਬਾਹਰ ਭਗਤ ਜੀ ਆਪਣਾ ਟੇਬਲ ਲਾ ਕੇ ਬੈਠਦੇ ਸੀ ਆਪਣੇ ਪਰਚੇ ਵੰਡਦੇ ਸੀ ਵਾਤਾਵਰਣ ਸੰਬੰਧੀ ਪ੍ਰਦੂਸ਼ਣ ਸੰਬੰਧੀ ਭੁੱਖਮਰੀ ਗਰੀਬੀ ਬੇਰੁਜ਼ਗਾਰੀ ਅਨਪੜ੍ਹਤਾ ਕਈ ਮੁੱਦੇ ਉਹਨਾਂ ਨੇ ਛੋਹੇ ਅਤੇ ਆਪਣੇ ਪਰਚਿਆਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਇਹ ਦੱਸਿਆ ਕਿ ਰੁੱਖ ਕਿੰਨੇ ਜ਼ਰੂਰੀ ਨੇ ਰੁੱਖਾਂ ਨੂੰ ਬਚਾਉਣਾ ਕਿੰਨਾ ਜ਼ਰੂਰੀ ਹੈ ਪਾਣੀ ਕਿੰਨੇ ਜ਼ਰੂਰੀ ਨੇ ਸਾਡੇ ਲਈ ਪਾਣੀ ਦੀ ਪਵਿੱਤਰਤਾ ਕਿੰਨੀ ਜ਼ਰੂਰੀ ਹੈ ਸਿਰਫ ਦੱਸਣ ਵਾਲਿਆਂ 'ਚੋਂ ਹੀ ਨਹੀਂ ਜਿਨ੍ਹਾਂ ਨੇ ਵੀ ਭਗਤ ਜੀ ਨੂੰ ਵੇਖਿਆ ਉਹ ਖੁਦ ਆਪ ਇਹ ਸਾਰੀਆਂ ਚੀਜ਼ਾਂ ਅਮਲ ਦੇ ਵਿੱਚ ਲਿਆਉਂਦੇ ਹੱਥ ਦੇ ਵਿੱਚ ਜਿਹੜਾ ਉਹਨਾਂ ਦੇ ਲੋਹੇ ਦਾ ਬਾਟਾ ਹੁੰਦਾ ਕਾਸਾ ਹੁੰਦਾ ਉਸੇ ਦੇ ਵਿੱਚ ਉਹ ਜੋ ਵੀ ਆਸ ਪਾਸ ਤੋਂ ਦਿਖਦਾ ਉਹਦੇ ਵਿੱਚ ਇਕੱਠਾ ਕਰਦੇ ਰਹਿੰਦੇ ਇੱਥੋਂ ਤੱਕ ਕਿ ਉਹਨਾਂ ਨੇ ਜਿਹੜੇ ਪਰਚੇ ਵੰਡੇ ਉਹ ਵੀ ਸਾਰੇ ਜਿੱਦਾਂ ਆਪਾਂ ਕਹਿ ਦਿੰਦੇ ਰੀਯੂਜ਼ੇਬਲ ਉਹੀ ਪੇਪਰ ਫਿਰ ਦੁਬਾਰਾ ਤੋਂ ਜਿਹੜੇ ਛਪਦੇ ਉਹ ਪੇਪਰ ਤੁਸੀਂ ਪੜ੍ਹ ਕੇ ਉੱਥੇ ਛੱਡ ਆਉਂਦੇ ਅਤੇ ਫਿਰ ਦੁਬਾਰਾ ਤੋਂ ਉਹ ਪੇਪਰ ਕਿਸੇ ਹੋਰ ਦੇ ਕੋਲ ਚਲੇ ਜਾਂਦੇ ਉਹਨਾਂ ਨੇ ਹਮੇਸ਼ਾ ਹੀ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਕਿ ਰੱਦੀ ਕਾਗਜ਼ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ
ਅੱਜ ਦੇ ਦਿਨ ਜੇ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਸ਼ਾਇਦ ਬੜਾ ਔਖਾ, ਪਰ ਕੁੱਲ ਮਿਲਾ ਕੇ ਵੇਖੀਏ ਅਤੇ ਵਾਤਾਵਰਣ ਦੀ ਸੰਭਾਲ ਕਿੱਦਾਂ ਕਰਨੀ ਹੈ, ਕਿਉਂ ਜ਼ਰੂਰੀ ਆ, ਇਹ ਉਹ ਸਾਨੂੰ ਦੱਸ ਕੇ ਗਏ। ਪਰ ਅਫਸੋਸ ਦੀ ਗੱਲ ਕਿ ਅਗਲੇ ਪ੍ਰਚਾਰਕ ਉਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਅੱਗੇ ਕੰਟੀਨਿਊ ਨਹੀਂ ਕਰ ਪਾਏ। ਆਖਿਰਕਾਰ ਅੱਜ ਦੇ ਦਿਨ 5 ਅਗਸਤ 1992 ਨੂੰ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਪਰ ਉਸ ਤੋਂ ਬਾਅਦ ਪਿੰਗਲਵਾੜੇ ਦੀ ਸੇਵਾ ਹਾਲੇ ਵੀ ਚੱਲ ਰਹੀ ਹੈ। ਡਾਕਟਰ ਇੰਦਰਜੀਤ ਕੌਰ ਨੇ ਬੜੀ ਸ਼ਿੱਦਤ ਦੇ ਨਾਲ ਇਸ ਸੇਵਾ ਨੂੰ ਅੱਗੇ ਵਧਾਇਆ ਅਤੇ ਅੱਜ ਵੀ ਅਨੇਕਾਂ ਹੀ ਬੱਚੇ, ਅਨੇਕਾਂ ਹੀ ਬੇਸਹਾਰਾ ਇਸ ਸੰਸਥਾ ਦੇ ਵਿੱਚ ਪਲ ਰਹੇ ਨੇ। ਕੁਛ ਹੋਰ ਸ਼ਾਖਾਵਾਂ ਵੀ ਖੋਲ੍ਹੀਆਂ ਗਈਆਂ, ਸਕੂਲ ਵੀ ਬਣਾਏ ਗਏ ਇਸੇ ਸੰਸਥਾ ਦੇ ਵਿੱਚੋਂ। ਸਾਂਭੇ ਸੰਭਾਲੇ ਪਲੇ ਯਤੀਮ ਬੱਚੇ ਕਈ ਉੱਚੇ ਅਹੁਦਿਆਂ ਤੱਕ ਵੀ ਪਹੁੰਚੇ। ਭਾਰਤ ਸਰਕਾਰ ਦੇ ਵੱਲੋਂ 10 ਦਸੰਬਰ 2004 ਨੂੰ ਦਿੱਲੀ ਦੇ ਵਿੱਚ ਉਹਨਾਂ ਦੇ ਨਾਂ ਦੀ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਬਰਸੀ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀਤੀ ਗਈ ਨਿਸ਼ਕਾਮ ਸੇਵਾ ਨੂੰ ਪ੍ਰਣਾਮ ਕਰਦੇ ਹਾਂ। ਐਸੇ ਵਿਅਕਤੀ ਜੋ ਕਿ ਸਾਡੇ ਲਈ ਇੱਕ ਮਿਸਾਲ ਬਣਦੇ ਨੇ, ਜਿਹੜੇ ਅੱਗੇ ਲੱਗਦੇ ਨੇ ਕਿ ਔਖਾ ਨਹੀਂ ਆ ਲੋਕਾਂ ਦੀ ਸੇਵਾ ਕਰਨੀ, ਕਿਸੇ ਦੂਸਰੇ ਨੂੰ ਆਪਣਾ ਸਮਝਣਾ ਔਖਾ ਨਹੀਂ, ਆਪਣਾ ਸਮਝ ਕੇ ਉਹਦੀ ਸੇਵਾ ਕਰਨੀ ਔਖੀ ਨਹੀਂ ਆ। ਇੱਦਾਂ ਦੇ ਲੋਕਾਂ ਤੋਂ ਸਾਨੂੰ ਸੇਧ ਮਿਲਦੀ ਹੈ। ਅਫਸੋਸ ਦੀ ਗੱਲ ਇਹ ਕਿ ਇੱਦਾਂ ਦੇ ਲੋਕ ਸਾਨੂੰ ਬਹੁਤ ਘੱਟ ਮਿਲਦੇ ਨੇ ਜ਼ਿੰਦਗੀ ਦੇ ਵਿੱਚ, ਅਤੇ ਵੱਧ ਤੋਂ ਵੱਧ ਸਾਡਾ ਬਣਦਾ ਇਹਨਾਂ ਲੋਕਾਂ ਦੇ ਬਾਰੇ ਗੱਲਬਾਤ ਕਰਨਾ, ਉਹਨਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਕੀਤੇ ਗਏ ਕਾਰਜਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖਣਾ ਅਤੇ ਉਹਨੂੰ ਅਪਣਾਉਣਾ। ਅੱਜ ਦੇ ਦਿਨ ਭਗਤ ਪੂਰਨ ਸਿੰਘ ਦੀ ਬਰਸੀ ਦੇ ਉੱਤੇ ਇਸ ਮਹਾਨ ਸ਼ਖਸੀਅਤ ਨੂੰ ਕੋਟਨ ਕੋਟ ਪ੍ਰਣਾਮ। ਰੇਡੀਓ ਹਾਂਜੀ ਦੇ ਵੱਲੋਂ ਇਹ ਇੱਕ ਉਹਨਾਂ ਦੀ ਜੀਵਨੀ ਦੇ ਉੱਤੇ ਝਾਤ ਮਾਰ ਕੇ ਇੱਕ ਸ਼ਰਧਾਂਜਲੀ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ। ਅੱਜ 5 ਤਰੀਕ ਆ, ਅਗਸਤ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਦੇ ਬਾਰੇ, ਅਤੇ ਕੋਸ਼ਿਸ਼ ਕਰਿਓ ਜਦੋਂ ਬੱਚੇ ਸਕੂਲੋਂ ਆਉਣਗੇ ਤਾਂ ਉਹਨਾਂ ਦੇ ਨਾਲ ਵੀ ਇਹ ਸਾਂਝ ਜ਼ਰੂਰ ਪਾਇਓ। ਅੱਜ ਆਪਾਂ ਇਹ ਪੋਰਸ਼ਨ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੇਅਰ ਕਰਾਂਗੇ। ਸੋ ਇੱਦਾਂ ਦੀਆਂ ਕਹਾਣੀਆਂ ਜ਼ਰੂਰ ਆਪਣੇ ਬੱਚਿਆਂ ਨੂੰ ਦੱਸਿਆ ਕਰੋ, ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਦੁਨੀਆਂ ਦੇ ਉੱਤੇ ਹੋਈਆਂ ਨੇ ਅਤੇ ਉਹਨਾਂ ਨੇ ਕੀ ਚੰਗੇ ਕਾਰਜ ਕੀਤੇ ਨੇ, ਅਸਲ ਦੇ ਵਿੱਚ ਇਨਸਾਨ ਦੇ ਹੋਰ ਵੀ ਕਿੰਨੇ ਫਰਜ਼ ਨੇ ਨਿਭਾਉਣ ਵਾਲੇ। ਸੋ ਇੱਦਾਂ ਦਾ ਜ਼ਰੂਰ ਦੱਸਿਆ ਕਰੋ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਵਾਲ
1: ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਈ ਸ਼ੱਕ ਨਹੀਂ ਰਣਜੋਹ ਦੇ ਬੜਾ ਜ਼ਰੂਰੀ ਹੋ ਜਾਂਦਾ, ਕਿਉਂਕਿ ਮਹਾਂਪੁਰਸ਼ ਆਪਣੀ ਜਿਹੜੀ ਡੈਫੀਨੇਸ਼ਨ ਹੈ ਕਈ ਵਾਰ ਉਹ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਪਰ ਇਹੋ ਜਿਹੇ ਲੋਕ ਵੀ ਹੈ ਨਾ ਮਹਾਂਪੁਰਸ਼ਾਂ ਤੋਂ ਘੱਟ ਨਹੀਂ। ਮਾਨਾ ਤੇਰੇ ਜਹਾਂ ਕੋ ਨਾ ਹਮ ਗੁਲਜ਼ਾਰ ਕਰ ਸਕੇ, ਕੁਛ ਖਾਰ ਕਰ ਤੁੱਕਰ ਹੀ ਗਏ ਗੁਜ਼ਰੇ ਜਿੱਧਰ ਸੇ ਹਮ। ਕਿਉਂਕਿ ਜਿੰਨਾ ਸਮਾਜ ਦਾ ਤੁਸੀਂ ਜ਼ਹਿਰ ਚੂਸਣਾ ਜਾਂ ਸਮਾਜ ਨੂੰ ਕੋਈ ਸੇਧ ਦੇਣੀ ਆ, ਉਹ ਵੀ ਸਾਦਗੀ ਨਾਲ, ਤਹੱਮਲ ਨਾਲ, ਆਪਣੀ ਜ਼ਿੰਦਗੀ ਇੱਕ ਮਾਡਲ ਜ਼ਿੰਦਗੀ ਜਿਉਣੀ ਅਤੇ ਤਮਾਮ ਉਮਰ ਉਸ ਚੀਜ਼ ਦੇ ਲੇਖੇ ਲਾ ਦੇਣੀ। ਏਕ ਹੀ ਦਾਨਾ ਹੈ ਤਖਲੀਏ ਚਮਨ ਕੋ ਕਾਫੀ, ਮਰਦੇ ਵਾਹਦ ਸੇ ਇਦਾਰੇ ਵੀ ਨਿਕਲ ਆਤੇ ਹੈ। ਕਹਿਣ ਦਾ ਭਾਵ ਇਹੀ ਆ, ਇੱਕ ਜਿਹੜਾ ਬੀਜ ਹੈ ਨਾ, ਇੱਕ ਬੀ ਉਹ ਕਈ ਵਾਰ ਬਾਗ ਸਾਰੇ 'ਚ ਫੁੱਲ ਖਿੜਨ ਲਾ ਦਿੰਦਾ, ਕਿਉਂਕਿ ਉਹ ਏਡੀਆਂ ਏਡੀਆਂ ਸੰਸਥਾਵਾਂ ਬਣਦੀਆਂ ਅਤੇ ਉਹਦਾ ਕਦੇ ਸੋਚਿਆ ਨਹੀਂ ਹੁੰਦਾ ਵੀ ਇਸ ਇੱਕ ਬੀਜ ਨਾਲ ਇੰਨਾ ਕੁਛ ਹੋ ਜੂਗਾ। ਹੁਣ ਆਪਾਂ ਜਦੋਂ ਵੇਖਦੇ ਹਾਂ ਸਮਾਜ ਵਿੱਚ ਦੀਨ ਦੁਖੀਆਂ ਨੂੰ, ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਜਿਹੜੇ ਸਮਾਜ 'ਤੇ ਦੁਸਕਾਰੇ ਹੋਏ ਆ, ਉਹਨਾਂ ਨੂੰ ਗੱਲ ਲਾਉਣ ਵਾਲੇ ਇਹ ਲੋਕ ਨੇ ਜਿਨ੍ਹਾਂ ਨੇ ਕੁਛ ਕਰ ਦਿਖਾਇਆ ਅਤੇ ਸਾਡੀ ਜ਼ਿੰਦਗੀ 'ਚ ਵੀ ਚਾਨਣ ਭਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਬਹੁਤ ਔਖਾ ਜੀ, ਬੜਾ ਔਖਾ, ਇਹ ਕੰਮ ਨਹੀਂ ਹੁੰਦੇ ਹੁੰਦੇ, ਇੱਦਾਂ ਇੱਦਾਂ ਨਹੀਂ ਹੁੰਦੇ ਹੁੰਦੇ, ਇੱਦਾਂ ਸਾਰੀ ਦੁਨੀਆ ਹੀ ਕਹਿੰਦੀ ਆ, ਪਰ ਜਿਹੜੇ ਕਰਕੇ ਦਿਖਾਉਂਦੇ ਆਪ ਰੋਲ ਮਾਡਲ ਬਣਦੇ ਉਹ ਬੜੇ ਘੱਟ ਨੇ।
0: ਸਹੀ ਗੱਲ ਹੈ। ਆਪਾਂ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿੱਦਾਂ ਬਹੁਤ ਸਾਰੇ, ਚਲੋ ਜਿਹੜੇ ਦਰਬਾਰ ਸਾਹਿਬ 'ਤੇ ਸਾਰੇ ਹੀ ਜਾਂਦੇ ਆ ਦਰਸ਼ਨ ਦੇ ਤਾਰੇ ਕਰਨ, ਅਤੇ ਜਿਹੜੇ ਜਿਹੜੇ ਵੀ ਉਹਨਾਂ ਸਮਿਆਂ ਦੇ ਵਿੱਚ ਗਏ ਆ, ਉਦੋਂ ਜਦੋਂ ਆਪਾਂ ਗੇਟ ਤੋਂ ਐਂਟਰ ਹੋਈਦਾ ਹੈ ਨਾ, ਤਾਂ ਉੱਥੇ ਇਹਨਾਂ ਦਾ ਟੇਬਲ ਲੱਗਾ ਹੁੰਦਾ ਸੀ, ਉੱਥੇ ਉਹ ਪਰਚੇ ਵੰਡਦੇ ਹੁੰਦੇ ਸੀ। ਅਤੇ ਮਤਲਬ ਤੁਹਾਡੇ ਲਈ ਇਹ ਚੀਜ਼ ਜਿੱਦਾਂ ਹੁਣ ਆਪਾਂ ਜਿਹੜੇ ਤਰੀਕੇ ਦੇ ਨਾਲ ਆਪਾਂ ਜਾਣਦੇ ਹਾਂ ਜਾਂ ਜਿੰਨਾ ਕੁ ਸਾਨੂੰ ਹੁਣ ਪਤਾ ਵਾ, ਅਤੇ ਜੋ ਅੱਜ ਕੱਲ੍ਹ ਦਾ ਇੱਕ ਤੌਰ ਤਰੀਕਾ ਵਾ ਵੀ ਇੱਦਾਂ ਦੇ ਲੋਕ ਕਿੱਦਾਂ ਦੇ ਹੁੰਦੇ ਆ ਜਿਹੜੇ ਲੋਕਾਈ ਦੀ ਲਈ ਗੱਲ ਕਰਦੇ ਆ, ਜਿਹੜੇ ਲੋਕਾਂ ਨੂੰ ਧਰਮ ਕਰਮ ਦੀਆਂ ਗੱਲਾਂ ਦੱਸਦੇ ਆ, ਉਹ ਅੱਜ ਸਾਡੀ ਡੈਫੀਨੇਸ਼ਨ ਬਦਲ ਗਈ ਹੈ। ਪਰ ਉਸ ਸਮੇਂ ਜੋ ਮੈਂ ਨਿੱਕੇ ਹੁੰਦਿਆਂ ਮੈਂ ਵੇਖਿਆ, ਇੱਕ ਹੱਥ ਦੇ ਵਿੱਚ ਉਹਨਾਂ ਦੇ ਜਿਹੜੀ ਬਾਟੇ ਦੀ ਆਪਾਂ ਗੱਲ ਕਰਦੇ ਹਾਂ, ਫਿਲਮ 'ਚ ਵੀ ਵੇਖਿਆ ਹੋਊਗਾ, ਅਤੇ ਉਸ ਬਾਟੇ ਵਿੱਚ ਉਹਨਾਂ ਨੇ ਇੱਧਰ ਉੱਧਰ ਤੁਰਦੇ ਫਿਰਦੇ ਕੋਈ ਕਿਸੇ ਪ੍ਰਸ਼ਾਦ ਦਾ, ਕੋਈ ਡੂਨੇ ਦਾ, ਕੋਈ ਕਿਸੇ ਕੁੱਤੀਲਾ ਕਿਣਕਾ, ਉਹ ਚੁੱਕ ਚੁੱਕ ਕੇ ਅਤੇ ਉਹਦੇ ਵਿੱਚ ਪਾਈ ਜਾਣਾ। ਤੁਹਾਡੇ ਆਸ ਪਾਸ ਹੀ ਲਾਗੇ ਬੰਨੇ ਹੀ ਹੋ ਇੱਕ ਸਧਾਰਨ ਜਿਹਾ ਇੱਕ ਬੰਦਾ ਜਿਹਨੇ ਚੋਲਾ ਪਾਇਆ, ਸਿਰ ਦੇ ਉੱਤੇ ਸਾਫਾ ਬੱਧਿਆ, ਉਹ ਵੀ ਕੋਈ ਬਹੁਤ ਮਤਲਬ ਵਾਜੰਗੂ ਨਹੀਂ ਵੀ ਬੜਾ ਲਿੰਬਿਆ ਪੋਚਿਆ ਅਤੇ ਬੜਾ ਮਤਲਬ ਟੌਰ ਦੇ ਨਾਲ ਸ਼ੀਸ਼ੇ ਅੱਗੇ ਖਲੋ ਕੇ ਬੱਧਾ ਹੋਊਗਾ,
1: ਦੁੱਧ ਚਿੱਟੇ ਕੱਪੜੇ ਹੈ ਨਾ, ਅਤੇ ਟੋਕਰਾ ਰੱਖਿਆ ਅਤੇ ਵਿੱਚ ਸੰਗਮਰਮਰ ਦੀ ਬੱਟੀ ਰੱਖੀ ਅਤੇ ਚਿਣ ਚਿਣ ਨੋਟ ਲਾਏ ਹੋਏ, ਉਹ ਹੋਰ ਨੇ
0: ਉਹ ਤੁਹਾਨੂੰ ਮਤਲਬ ਉਹ ਬੰਦੇ ਤੁਹਾਨੂੰ ਵੇਖ ਕੇ ਪਤਾ ਲੱਗਦਾ ਹੈ ਵੀ ਇਹ ਮਿਹਨਤ ਵਾਲੇ ਬੰਦੇ ਨੇ, ਇਹ ਸਾਰੀ ਦਿਹਾੜੀ ਇੱਥੇ, ਫਿਰ ਉਹਨਾਂ ਨੇ ਕੋਈ ਮਤਲਬ ਕਿਸੇ ਕਿਸੇ ਆਪਣੇ ਹੱਥੀਂ ਉਹਨਾਂ ਨੇ ਜਾ ਕੇ ਆਪਾਂ ਉੱਥੇ ਖਲੋ ਜਾਣਾ। ਸਾਡੀ ਡਿਊਟੀ ਇਹ ਹੁੰਦੀ ਸੀ ਵੀ ਤੁਸੀਂ ਜਾ ਕੇ ਪਰਚੇ ਲੈ ਕੇ ਆਓ ਅਤੇ ਤੁਸੀਂ ਅੱਜ ਆਪਾਂ ਵਾਪਸ ਦੇ ਕੇ ਆਉਣੇ, ਉਹ ਤੋਂ ਪਹਿਲਾਂ ਪਹਿਲਾਂ ਪੜ੍ਹ ਲਓ।
1: ਤੁਸੀਂ ਇਹ ਦੇਖੋ ਉਹਨਾਂ ਪਰਚਿਆਂ ਦਾ ਜਿਹੜਾ ਕੰਟੈਂਟ ਸੀ, ਕਿਆ ਜ਼ਬਰਦਸਤ ਕੰਟੈਂਟ, ਵਾਤਾਵਰਨ ਸਾਂਭ ਸੰਭਾਲ ਹੈ ਨਾ, ਦਰੱਖਤਾਂ ਦੀ ਸਾਂਭ ਸੰਭਾਲ, ਕੀ ਸ਼ਿਕਾਗੋ ਯੂਰਪ ਸਵਿਟਜ਼ਰਲੈਂਡ ਤੋਂ ਲੈ ਕੇ ਹੈ ਨਾ, ਹਰ ਚੀਜ਼ ਉਹਦੇ 'ਚ, ਕਾਗਜ਼ ਕਿਵੇਂ ਬਣਦਾ, ਕਾਗਜ਼ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਪਲਾਸਟਿਕ ਕਿਵੇਂ ਬਣਦਾ, ਇਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਹੈ ਨਾ, ਇਕੱਲੀ ਇਕੱਲੀ ਚੀਜ਼ ਸਾਇੰਟਿਫਿਕ ਵੇ ਨਾਲ ਵੀ ਅਤੇ ਦੀਨ ਦੁਨਿਆਵੀ ਪੱਧਰ 'ਤੇ ਵੀ।
0: ਹੁਣ ਸਮਝ 'ਚ ਆਉਂਦਾ ਵੀ ਉਹ ਕੀ ਵਿਜ਼ਨ ਸੀ, ਉਦੋਂ ਤਾਂ ਸਿਰਫ ਇਸ ਕਰਕੇ ਪੜ੍ਹ ਲਈਦਾ ਸੀ ਕਿਉਂਕਿ ਮਾਂ ਪਿਓ ਕਹਿੰਦੇ ਸੀ,
1: ਜਾਂ ਬੱਸ 'ਚ ਮਿਲਦਾ ਸੀ
0: ਹੈ ਨਾ
1: ਟਾਈਮ ਆ,
0: ਹਾਂ, ਅਤੇ ਉਹ ਆਪੇ ਹੀ ਵੰਡ ਰਹੇ ਹੁੰਦੇ ਸੀ ਉਹ, ਹੈ ਨਾ, ਹੁਣ ਆਪੇ ਜੇ ਕੋਈ ਨਹੀਂ ਵੀ ਗਾਂਹ ਆ ਰਿਹਾ ਤਾਂ ਉਹਨਾਂ ਨੇ ਆਪ ਫੜ ਕੇ ਪਰਚਾ ਗਾਂਹ ਆ ਜਾਣਾ, ਹਾਂ ਪੁੱਤ ਹਾਲੇ ਅਗਲੀ ਵਾਰੀ ਪੜ੍ਹ ਕੇ ਅਤੇ ਲੈ ਕੇ ਆਈ, ਉਹਨਾਂ ਕਹਿਣਾ ਵੀ ਫਿਰ ਇੱਥੇ ਦੇ ਕੇ ਜਾਣਾ ਹੀ, ਇਹ ਹੋਰ ਕਿਸੇ ਨੂੰ ਆਪਾਂ ਦੇਣਾ। ਵੈਸੇ ਬੋਲਦੇ ਬਹੁਤ ਘੱਟ ਸੀ, ਪਰ ਮਤਲਬ ਮੈਂ ਹੁਣ ਕਈ ਵਾਰੀ ਇੱਦਾਂ ਸੋਚਦਾ ਵੀ ਸ਼ਾਇਦ ਆਪਾਂ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਵੇਖਿਆ ਵਾ, ਇਸੇ ਵਜ੍ਹਾ ਕਰਕੇ ਮੈਨੂੰ ਕਈ ਵਾਰੀ ਲੱਗਦਾ ਵੀ ਹੋਰ ਕੋਈ ਜਿਹੜਾ ਵਾ ਉਹਨੂੰ ਗ੍ਰਾਫ 'ਤੇ ਪੂਰਾ ਨਹੀਂ ਉਤਰਦਾ,
1: ਰੈਫਰੈਂਸ,
0: ਕਿਉਂਕਿ ਆਪਾਂ ਉਹ ਜੀਵਨ ਜਾਂਚ ਵੇਖੀ ਉਹਨਾਂ ਦੀ ਵੀ ਉਹ ਕਿੱਦਾਂ, ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਵੀ ਮੈਂ ਬਹੁਤ ਲੀੜੇ ਕੱਪੜੇ ਦਾ ਧਿਆਨ ਰੱਖਣਾ ਵਾ ਜਾਂ ਆਪਣੇ ਆਪ ਨੂੰ ਕਿੱਦਾਂ ਪ੍ਰਜੈਂਟ ਕਰਨਾ ਵਾ ਜਾਂ ਮੇਰੇ ਲਾਗੇ ਪੰਜ ਸੱਤ ਜਿਹੜੇ ਚਾਰ ਚੁਫੇਰੇ ਖੜ੍ਹੇ ਹੀ ਰਹਿਣ ਜਾਂ ਮੈਨੂੰ ਮੱਥਾ ਮੁੱਥੇ ਟੇਕੀ ਜਾਣ, ਮਤਲਬ ਕੋਈ ਇੱਦਾਂ ਦਾ ਨਹੀਂ। ਅਸਲ 'ਚ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਲੋਕ ਕਹਿ ਦਿੰਦੇ ਨਾ ਜਾਂ ਜਿਹੜੀਆਂ ਪਰਸਨੈਲਿਟੀ ਵੱਡੀਆਂ ਨੇ ਜਿਨ੍ਹਾਂ ਨੂੰ ਜਾਣਦੇ ਆ ਅਤੇ ਉਹ ਕਹਿ ਦਿੰਦੇ ਆ ਵੀ ਸਾਨੂੰ ਲੋਕ ਤੰਗ ਬਹੁਤ ਕਰਦੇ ਆ ਨਾ, ਫੋਟੋਆਂ ਨਹੀਂ ਖਿਚਾਉਣੋਂ ਹਟਦੇ ਆ, ਐਵੇਂ ਤੂੰਬੇ ਤੋੜੀ ਜਾਂਦੇ ਆ ਅਤੇ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਇੱਦਾਂ ਰਹਿਣਾ ਪੈਂਦਾ। ਪਰ ਮੈਂ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਬਿਲਕੁਲ ਹੀ ਸਾਦੇ ਰਹਿੰਦੇ ਹੋ ਤਾਂ ਫਿਰ ਲੋਕਾਂ ਦੀ ਵੀ ਖਿੱਚ ਨਹੀਂ ਰਹਿੰਦੀ ਤੁਹਾਡੇ ਉੱਤੇ,
1: ਤੁਸੀਂ ਉੱਦਾਂ ਦੇ ਲੋਕ ਹੋ ਜਾਂਦੇ। ਆਮ ਦੀਨ ਦੁਨੀਆ ਨਾ ਮਿਲਣ ਵਰਤਣ ਹੈ ਨਾ, ਆਪਾਂ ਪਹਿਰਾਵੇ ਤੋਂ ਹੀ ਫਰਕ ਪਾਉਂਦੇ ਹਾਂ ਨਾ ਦੂਜੇ ਨਾਲੋਂ ਵੀ ਯਾਰ ਇਹ ਬੜਾ ਸੂਟੜ ਬੂਟੜ ਜਿਹਾ ਬੰਦਾ ਤੇ ਹੈ ਨਾ, ਬੜੇ ਲਿਸ਼ਕਵੇਂ ਬੂਟ ਪਏ ਹੋਏ ਆ, ਵੀ ਆਪਣੀ ਟਾਈਪ ਦਾ ਬੰਦਾ ਨਹੀਂ ਹੈਗਾ ਜਾਂ ਉਹੋ ਜਿਹਾ ਨਾ ਜ਼ਿਆਦਾ ਖੁਸ਼ ਰਹਿੰਦੇ ਆ। ਕੋਈ ਲੈਵਿਸ਼ ਪਾਰਟੀ ਦੇ ਵਿੱਚ ਕੋਈ ਅੱਗੇ ਸੱਤਿਆਗ੍ਰਹਿ ਵੇਲੇ ਦੀ ਹੈ ਨਾ ਗੱਲਾਂ ਸੁਣਾਉਂਦੇ ਹੁੰਦੇ, ਉਹ ਨੰਗ ਤੜੰਗਾ ਬੰਦਾ ਚਲਿਆ ਗਿਆ ਅਤੇ ਉਹਨੂੰ ਅੰਗਰੇਜ਼ ਗੋਰਾ ਹੈ ਨਾ ਦੂਜੇ ਨੂੰ ਕਹਿੰਦਾ, ਕਹਿੰਦਾ ਵੀ ਇਹ ਯਾਰ ਇਹਨਾਂ ਨੂੰ ਚੱਜ ਨਹੀਂ ਹੈ ਵੀ ਨੰਗ ਤੜੰਗੇ ਫਿਰਦੇ ਆ ਇਹ ਹੈ ਨਾ ਵੀ ਪਾਈ ਹੈ ਨਾ। ਅਤੇ ਉਹ ਕਹਿੰਦਾ ਬੰਦੇ ਨੂੰ ਪੁੱਛਿਆ ਵੀ ਤੂੰ ਐਂ ਕਹਤੇ ਨੰਗ ਤੜੰਗਾ ਫਿਰੀ ਜਾਂਦਾ ਹੈ ਨਾ ਪਾ ਕੇ ਇੱਕ ਲੰਗੋਟ, ਉਹ ਕਹਿੰਦਾ ਮੇਰੇ ਹਿੱਸੇ ਦੇ ਕੱਪੜੇ ਇਹਨੇ ਪਾਏ ਹੋਏ, ਲੁੱਟ ਕੇ ਤੈਂ ਖਾਧਾ ਮੈਨੂੰ।
0: ਇਹੋ ਹੀ ਸਹੀ ਗੱਲ
1: ਹੈ ਨਾ, ਜੋ ਸਮਾਜ ਇਹ ਉਹ ਲੋਕ ਨੇ ਵੈਸੇ ਤਾਂ ਇਹਨਾਂ ਨੇ ਸਾਦਗੀ ਪ੍ਰਣਿਆਈ ਅਤੇ ਸਾਦਾ ਜੀਵਨ ਜਿਉਂ ਕੇ ਦੱਸਿਆ ਵੀ ਭਾਈ ਇੱਦਾਂ ਵੀ ਜ਼ਿੰਦਗੀ ਜੀਵੀ ਜਾ ਸਕਦੀ ਆ, ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸ ਕਾ, ਆਪਾਂ ਬੇਲੋੜਾ ਬਹੁਤ ਕੁਛ ਧਨ ਦੌਲਤ ਬੰਦਾ ਇਕੱਠੇ ਕਰੀ ਜਾਂਦਾ ਲੋੜਾਂ ਦੇ ਨਾਂ 'ਤੇ ਕਹਿ ਲਓ ਜਾਂ ਇਹ ਕਹਿ ਲਓ ਬੱਚਿਆਂ ਦੀਆਂ ਲੋੜਾਂ ਨੇ ਜੀ, ਇਹਦੀਆਂ ਲੋੜਾਂ ਨੇ, ਉਹਦੀਆਂ ਲੋੜਾਂ ਨੇ, ਫੈਮਿਲੀ ਦੀਆਂ ਨੇ, ਪਰ ਅਸਲ 'ਚ ਜਦੋਂ ਧਿਆਨ ਨਾਲ ਸੋਚੀਏ ਤਾਂ ਰੋਟੀ ਕੱਪੜਾ ਮਕਾਨ ਦਾ ਇੱਕ ਸਾਦਗੀ 'ਚ ਵੀ ਹੈਗਾ ਥਾਂਬਲ ਜਿਹਾ ਅਤੇ ਇੱਕ ਉਹ ਵੀ ਆ ਜਿਹਨਾਂ ਦੇ ਮਹਿਲ ਵੀ ਨਹੀਂ ਰੱਜਦੇ ਅਜੇ।
0: ਇੱਕ ਹੋਰ ਵੀ ਚੀਜ਼ ਹੈ ਨਾ, ਵੇਖੋ ਤੁਸੀਂ ਜਿਹੜੀਆਂ ਇੱਦਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਜਾਂ ਫਿਰ ਉਹ ਲੋਕ ਜਿਹਨਾਂ ਨੂੰ ਦੁਨੀਆ ਫੋਲੋ ਕਰਦੀ ਹੈ, ਜਿਹਨਾਂ ਦੀ ਘਾਲਣਾ ਵਾ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਣ, ਅਤੇ ਉਹਨਾਂ ਨੂੰ ਫਿਰ ਲੋਕ ਹਰ ਇੱਕ ਤਰ੍ਹਾਂ ਦੇ ਨਾਲ ਫੋਲੋ ਕਰਦੇ, ਉਹਨਾਂ ਦੇ ਜੀਵਨ ਤੋਂ, ਉਹਨਾਂ ਦੇ ਲਾਉਣ ਪਾਉਣ ਤੋਂ, ਹਰ ਇੱਕ ਚੀਜ਼, ਅਤੇ ਇਸ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਉਹ ਲੋਕ ਸਾਦੇ ਰਹਿਣ। ਪਰ ਸਾਡੇ ਹੁਣ ਉਲਟ ਤੁਰ ਪਿਆ ਕੰਮ, ਸਾਡੇ ਤੋਂ ਹੁਣ ਬਾਬੇ ਅਤੇ ਸਾਡੇ ਹੁਣ ਸਟਾਰ ਮਤਲਬ ਇੰਨੇ ਕੁ ਮਹਿੰਗੇ ਹੋ ਗਏ ਨੇ ਵੀ ਉਹ ਲੋਕਾਂ ਨੂੰ ਤੰਗ ਕਰ ਰਹੇ ਨੇ। ਇਹ ਇੱਦਾਂ ਦੇ ਲੋਕ ਹੀ ਜਿਹੜੇ ਸਾਨੂੰ ਜਾਂ ਫਿਰ ਸਾਨੂੰ ਤਾਂ ਨਹੀਂ ਆਪਾਂ ਕਹੀਏ ਅਸੀਂ ਤਾਂ ਉਹ ਤੋਂ ਬਾਅਦ 'ਚ ਆ ਗਏ, ਸਾਡੇ ਮਾਂ ਪਿਓ ਨੂੰ ਇਹਨਾਂ ਨੇ ਕਿੰਨੇ ਸੌਖੇ ਰੱਖਿਆ, ਕਿੰਨੀ ਸਾਦਗੀ ਦਿੱਤੀ ਉਹਨਾਂ ਨੇ।
1: ਉਹ ਹਾਈਕੂ ਨਹੀਂ ਸੀ ਕਹਿੰਦਾ ਮਾਇਆ ਮੋਹਣੀ ਇਹ ਤੋਂ ਬਚੋ ਕਹਿ ਕੇ ਬਾਬਾ ਜਾ ਚੜਿਆ ਫਿਰ ਲੈਂਡ ਕਰੂਜ਼ਰ 'ਤੇ।
0: ਹਾਂ ਇਹੋ ਸੱਚ ਹੈ ਅੱਜ ਕੱਲ੍ਹ ਹੈ ਨਾ, ਅਤੇ ਹਰ ਇੱਕ ਦੀ ਫਿਰ ਦੌੜ ਇਹੋ ਰਹਿੰਦੀ ਹੈ ਵੀ ਸ਼ਾਇਦ ਆਹ ਮੈਂ ਅਚੀਵ ਕਰਨਾ, ਕਿਉਂਕਿ ਉਹ ਕਿੰਨਾ ਪਾਠ ਕਰਦੇ ਨੇ, ਕਿੰਨੇ ਚੰਗੇ ਕਰਮ ਕਰਦੇ ਨੇ, ਇਹ ਤਾਂ ਕੋਈ ਨਹੀਂ ਵੇਖ ਪਾਉਂਦਾ, ਪਰ ਇੰਨਾ ਜ਼ਰੂਰ ਕੋਈ ਵੇਖ ਲੈਂਦਾ ਵੀ ਇਹ ਕਿਹੜੀ ਗੱਡੀ 'ਤੇ ਆਇਆ ਸੀ, ਇਹਦੇ ਅੱਗੇ ਪਿੱਛੇ ਕਿੰਨੇ ਗਨਮੈਨ ਨੇ, ਇਹਨੇ ਲੀੜੇ ਕੱਪੜੇ ਕਿੱਦਾਂ ਦੇ ਪਾਏ, ਇਹਨੇ ਜੁੱਤੀ ਕਿਹੜੇ ਬ੍ਰਾਂਡ ਦੀ ਪਾਈ, ਇਹ ਚੀਜ਼ਾਂ 'ਤੇ ਬੰਦਾ ਝੱਟ ਗ੍ਰਹਿਣ ਕਰ ਲੈਂਦਾ ਨਾ।
1: ਉਹ ਜਿਹੜੇ ਚਿਮਟੇ ਢੋਲਕੀਆਂ ਵੱਜਦੇ ਆ ਉਹਨਾਂ ਦਾ ਰਿਦਮ ਆ ਪੂਰਾ, ਜਿਵੇਂ ਹੁੰਦਾ ਨਾ ਬਾਲੀਵੁੱਡ ਵਾਲਿਆਂ ਦਾ ਵੀ ਇੱਕੋ ਟਾਈਮ 'ਤੇ ਚਿਮਟੇ ਉੱਤੇ ਨਹੀਂ ਜਾਣਗੇ, ਇੱਕੋ ਟਾਈਮ 'ਤੇ ਥੱਲੇ ਆਉਣਗੇ ਸਭ ਦੇ। ਉਹ ਪੂਰਾ ਸਿਸਟਮ ਤਾਣਾ ਬਾਣਾ ਕ੍ਰੀਏਟ ਕੀਤਾ ਜਾਂਦਾ ਹੈ ਨਾ, ਬੂਫਰਾਂ ਵਾਲੇ ਸਪੀਕਰ ਲਾਏ ਜਾਂਦੇ ਆ, ਉਹਦੀ ਫਿਰ ਗੂੰਜ ਪੈਂਦੀ ਆ ਕਿਹੜੀ ਗੱਲ 'ਤੇ ਪੂਰਾ ਜ਼ੋਰ ਦੇਣਾ, ਉਹਦੇ ਫਿਰ ਲਾਈਵ ਟੈਲੀਕਾਸਟ ਕੀਤੇ ਜਾਂਦੇ ਆ ਇਸ ਬਹਾਨੇ ਕਿ ਵੀ ਇਹ ਜੀ ਸਾਰੀ ਦੀਨ ਦੁਨੀਆ ਤੱਕ ਗੱਲ ਪਹੁੰਚਣੀ ਚਾਹੀਦੀ ਆ, ਹੈ ਨਾ,
0: ਉਹ ਜੋ ਕਿ ਸਮੇਂ ਦੇ ਹਾਣ ਦੀ ਚਾਹੀਦੀ ਹੈ।
1: ਹਾਂ ਫਿਰ ਉੱਦਾਂ ਦੀਆਂ ਚੀਜ਼ਾਂ ਘਾੜਤਾਂ ਘੜੀਆਂ ਜਾਂਦੀਆਂ, ਕਈ ਚੀਜ਼ਾਂ ਚਲੋ ਜ਼ਰੂਰਤ 'ਚੋਂ ਵੀ ਨਿਕਲਦੀਆਂ ਨੇ, ਉਹ ਕਿਸੇ ਲੈਵਲ ਤੱਕ ਗੱਲ ਸਹੀ ਵੀ ਹੋ ਸਕਦੀ ਹੈ, ਪਰ ਦੇਖਿਆ ਇਹ ਜਾ ਰਿਹਾ ਵੀ ਦਿਖਾਵਾ ਜ਼ਿਆਦਾ ਵਧਿਆ ਹੋਇਆ। ਹੁਣ ਤੁਸੀਂ ਦੇਖੋਗੇ ਰੀਲਾਂ ਜਿਹੜੀਆਂ ਫੇਸਬੁੱਕਾਂ 'ਤੇ ਇੰਸਟਾਗ੍ਰਾਮ 'ਤੇ ਉਹੋ ਜਿਹੇ ਬਾਬਿਆਂ ਦੀਆਂ, ਉਹਨਾਂ ਦੇ ਚੁਟਕਲੇ ਜ਼ਿਆਦਾ ਚੱਲਦੇ ਆ ਅਤੇ
0: ਹਾਂਜੀ
1: ਅਕਲ ਦੀਆਂ ਗੱਲਾਂ ਜਾਂ ਕੋਈ ਸਿਆਣਪ ਵਾਲੀ ਗੱਲ ਆ ਜਾਂ ਉਹ ਘੱਟ ਚੱਲਦੀ ਆ।
0: ਉਹ ਤਾਂ ਪਤਾ ਨਹੀਂ, ਚਲੋ ਉਹ ਕਰਦੇ ਵੀ ਹੋਣਗੇ ਪਰ ਆਪਾਂ ਜ਼ਿਆਦਾ ਉਹ ਘੁਮਾਉਂਦੇ ਹਾਂ ਨਾ ਜਿਹੜੀ ਉਹ,
1: ਜਾਂ ਕਹਿ ਲਓ ਜਿਹੜੀ ਇੱਕ ਦੇਖ ਲਈ ਅਤੇ ਮੁੜ ਕੇ ਤਾਂ ਫਿਰ ਫੇਸਬੁੱਕ ਇੰਸਟਾ ਨੇ ਤੁਹਾਨੂੰ ਘੇਰਾ ਪਾ ਲੈਣਾ, ਉਹਨੇ ਕਹਿੰਦੇ ਦੇ ਨਾਲ ਦੀਆਂ ਪੰਜ ਆ ਗਈਆਂ
0: ਹੋਰ ਹੈਗੀਆਂ ਮੇਰੇ ਕੋਲ ਦਵਾਂ।
1: ਕਹਿੰਦਾ ਅਮਲੀਆ ਤੂੰ ਇੱਥੇ ਬੈਠਾ ਦੁਨੀਆ ਚੰਨ 'ਤੇ ਪਹੁੰਚ ਗਈ, ਕਹਿੰਦਾ ਮੈਨੂੰ ਪੰਜ ਚਾਰ ਰੀਲਾਂ ਦੇਖ ਲੈਣ ਤੋਂ ਚੱਲਿਆ ਮੈਂ ਵੀ ਚੰਨ 'ਤੇ।
0: ਸੋ ਇੱਕ ਵਾਰੀ ਫਿਰ ਤੋਂ ਸਾਨੂੰ ਇੱਕ ਵਾਰੀ ਯਾਦ ਕਰ ਲੈਣਾ ਚਾਹੀਦਾ ਕਿ ਕਿਹੜੇ ਕਿਹੜੇ ਲੋਕ ਅਤੇ ਕਿੱਦਾਂ ਕਿੱਦਾਂ ਦੀ ਉਹ ਘਾਲਣਾ ਘਾਲ ਕੇ ਗਏ ਆ, ਅਤੇ ਕੋਈ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਕਿੱਥੇ ਉਹ ਚਿਣਗ ਲੱਗ ਜਾਣੀ ਹੈ। ਸੋ ਇਸ ਕਰਕੇ ਸਾਨੂੰ ਇਹਨਾਂ ਸ਼ਖਸੀਅਤਾਂ ਦੇ ਬਾਰੇ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਰਹਿਣਾ ਚਾਹੀਦਾ। ਇਹ ਵੀ ਬੜਾ ਫਰਕ ਪੈ ਗਿਆ ਕਿ ਆਪਾਂ ਸਿਰਫ ਯਾਦ ਵੀ ਬਹੁਤਾ ਜਾਂ ਫਿਰ ਫੋਲੋ ਵੀ ਬਹੁਤਾ ਉਹਨਾਂ ਨੂੰ ਹੀ ਕਰਨ ਲੱਗ ਪਏ ਜਿਨ੍ਹਾਂ ਦੀਆਂ ਪ੍ਰਮੋਸ਼ਨਾਂ ਜ਼ਿਆਦਾ ਨੇ।
1: ਜੋ ਦਿਖਤਾ ਹੈ ਵਹੀ ਬਿਕਤਾ ਹੈ,
0: ਬਿਲਕੁਲ। ਸੋ ਇਹ ਸਨ ਸਰਦਾਰ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸਾਂ, ਜਿਨ੍ਹਾਂ ਦੇ ਜੀਵਨ ਦੇ ਉੱਤੇ ਕਿਉਂਕਿ ਅੱਜ ਦੇ ਦਿਨ ਇਹਨਾਂ ਦੀ ਬਰਸੀ ਹੈ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿਸ਼ੇ ਵੱਲ ਨੂੰ ਵੀ ਵੱਧਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਅਗਲੇ ਸੈਗਮੈਂਟ ਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸੇਦਾਰੀ ਪਾਇਓ, ਕਿਉਂਕਿ ਅੱਜ ਦਾ ਸਾਡਾ ਵਿਸ਼ਾ ਵੀ ਤੁਹਾਡੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜੁੜਦਾ। ਬਹੁਤ ਤੰਗੀ ਪਰੇਸ਼ਾਨੀ ਸਾਨੂੰ ਇਸ ਵਿਸ਼ੇ ਦੇ ਕਰਕੇ, ਸਾਨੂੰ ਜਿਹੜੀਆਂ ਮੁਸ਼ਕਲਾਂ ਸਾਨੂੰ ਝੱਲਣੀਆਂ ਪੈਂਦੀਆਂ ਅਤੇ ਵਾਰ ਵਾਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੁੰਦੀ ਵੀ ਰਹਿੰਦੀ ਹੈ, ਪਰ ਹਾਲੇ ਤੱਕ ਆਸਟ੍ਰੇਲੀਆ ਵਾਲਿਆਂ ਨੇ, ਸਰਕਾਰ ਨੇ ਲਾਈ ਕਿਸੇ ਪਾਸੇ ਨਹੀਂ ਆ, ਅਤੇ ਇਸ ਕਰਕੇ ਅੱਜ ਫਿਰ ਹਿਲਜੁਲ ਜੀ ਹੋਈ ਆ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਆਪਾਂ ਜਿਹੜੀ ਫਿਰ ਕਰ ਲਵਾਂਗੇ। ਹਿਲਜੁਲ ਹਾਲੇ ਸਿਰਫ ਹਿਲਜੁਲ ਤੱਕ ਹੀ ਆ, ਵੈਸੇ ਆਪਾਂ ਤੁਹਾਨੂੰ ਇੰਨਾ ਕੁ ਦੱਸ ਦਈਏ ਅਤੇ ਬਾਕੀ ਤੁਹਾਨੂੰ ਡਾਕਟਰ ਸਾਹਿਬ ਦੱਸ ਦਿੰਦੇ ਨੇ ਕੀ ਅਪਡੇਟ ਹੈ ਬਾਈ
1: ਜੀ। ਮਕਸਦ ਸਾਡਾ ਕਦੇ ਵੀ ਕਿਸੇ ਕਿਸਮ ਦਾ ਪੈਨਿਕ ਕ੍ਰੀਏਟ ਕਰਨਾ ਨਹੀਂ ਹੁੰਦਾ, ਪਰ ਕੁਛ ਕੁ ਕਨਸੋਆਂ ਆਈਆਂ ਨੇ। ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਟੋਨੀ ਬਰਕ, ਉਹਨਾਂ ਨੇ ਅੱਜ ਜਾਣੀ ਬੁੱਧਵਾਰ ਦੇ ਦਿਨ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਪਣੇ ਬਿਆਨ ਦੇਣੇ ਸੀ, ਐਕਸਪਲੇਨੇਸ਼ਨ ਦੇਣੀ ਸੀ ਕਿ ਸਰਕਾਰ ਦਾ ਜਿਹੜਾ ਮਾਈਗ੍ਰੈਂਟਸ ਨੇ ਵੀਜ਼ਾ ਸਿਸਟਮ ਆ ਉਹਦੇ ਵਿੱਚ ਕਿਸ ਕਿਸਮ ਦਾ ਰਵੱਈਆ ਰਹੂਗਾ ਆਉਣ ਵਾਲੇ ਸਮਿਆਂ 'ਚ। ਪਹਿਲਾਂ ਤਾਂ ਸਰਕਾਰ ਵਾਰ ਵਾਰ ਇਹ ਕਹਿੰਦੀ ਰਹੀ ਆ ਵੀ ਮਾਈਗ੍ਰੇਸ਼ਨ 'ਚ ਕੱਟ ਲਾਜ਼ਮੀ ਨੇ, ਜੇ ਪਹਿਲਾਂ 3 ਲੱਖ ਬੰਦਾ ਸਾਲਾਨਾ ਪੱਧਰ 'ਤੇ ਆਉਂਦਾ ਸੀ ਅਸੀਂ ਘਟਾ ਕੇ 2 ਲੱਖ ਕਰਾਂਗੇ, ਕੋਵਿਡ ਤੋਂ ਬਾਅਦ ਇੱਕਦਮ ਇੱਥੇ ਕਾਮਿਆਂ ਦੀ ਕਮੀ ਮਹਿਸੂਸ ਕੀਤੀ ਗਈ ਸੀ, ਉਹ ਤਾਂ 4-4, 5-5 ਲੱਖ ਬੰਦੇ ਵੀ ਆਏ ਨੇ, ਪਰ ਉਪਰੰਤ ਹੌਲੀ ਹੌਲੀ ਉਹਦੇ 'ਤੇ ਇਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰਤਾ ਅਤੇ ਹੁਣ ਉਹ ਘਟਾ ਕੇ 1,85,000 2 ਲੱਖ ਦੇ ਕਰੀਬ ਲਿਆਂਦਾ ਜਾ ਰਿਹਾ। ਪਰ ਜਿਉਂ ਜਿਉਂ ਵਿਰੋਧੀ ਪਾਰਟੀਆਂ ਦੀ ਮੈਂ ਮਹਿਸੂਸ ਕਰਦਾ ਫੇਸਬੁੱਕਾਂ 'ਤੇ ਸੋਸ਼ਲ ਮੀਡੀਏ 'ਤੇ ਖਬਰਾਂ 'ਚ ਚਰਚਾ ਵਧੀ ਆ ਅਤੇ ਉਹਨਾਂ ਦੇ ਥੱਲੇ ਜਿਹੜਾ ਹਜ਼ਾਰਾਂ ਲੱਖਾਂ ਕੌਮੈਂਟ ਹੋ ਰਿਹਾ, ਮੰਨ ਲਓ ਜੇ ਵਨ ਨੇਸ਼ਨ ਵਾਲੇ ਪੌਲੀਨ ਹੈਨਸਨ ਆ ਉਹਨੇ ਜੇ ਇਹ ਕਹਿਤਾ ਵੀ ਮੈਂ ਬਿਲਕੁਲ ਬੰਦ ਕਰ ਦੂੰਗੀ ਮਾਈਗ੍ਰੇਸ਼ਨ, ਘਟਾ ਕੇ 50,000 'ਤੇ ਲਿਆ ਦੂੰ, ਥੱਲੇ ਉਹਦੇ ਜੇ 20,000 ਕਮੈਂਟ ਕਰਤਾ ਕਿਸੇ ਨੇ, 5,000 ਕਰਤਾ ਬੱਲੇ ਬੱਲੇ ਬਿਲਕੁਲ ਸਹੀ ਆ, ਬਿਲਕੁਲ ਠੀਕ ਚੱਲ ਰਿਹਾ, ਉੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਸਰਕਾਰਾਂ 'ਤੇ ਅਸਰ ਪਾਉਂਦੀਆਂ ਵੀ ਇਹਨਾਂ ਦੀ ਜਿਹੜੀ ਲੋਕਪ੍ਰਿਯਤਾ ਵੱਧ ਰਹੀ ਆ ਇਹੋ ਜਿਹੇ ਮੁੱਦਿਆਂ ਕਰਕੇ ਤਾਂ ਨਹੀਂ ਵੱਧ ਰਹੀ। ਉੱਥੇ ਫਿਰ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ, ਥਿੰਕ ਟੈਂਕਸ ਨੇ, ਉਹ ਵੀ ਸੋਚਣ ਲਈ ਮਜਬੂਰ ਹੁੰਦੇ ਆ। ਅਤੇ ਉਹਦਾ ਇੱਕ ਫੈਕਟ ਜਿਹੜਾ ਮੈਂ ਦੇਖਦਾ ਮਾਈਗ੍ਰੇਸ਼ਨ ਵੀ ਆ, ਬਹੁਤ ਸਾਰੀਆਂ ਚੀਜ਼ਾਂ 'ਚ ਮਾਈਗ੍ਰੈਂਟਸ ਨੂੰ ਇੱਕ ਬਲੇਮ ਗੇਮ ਲਈ ਵੀ ਰੱਖਿਆ ਜਾਂਦਾ ਵੀ ਇਹ ਉਹ ਹੈ ਨਾ ਹੈਗੀ ਚੀਜ਼, ਇਹ ਛੁਣਛਣਾ ਜਦ ਮਰਜ਼ੀ ਛਣਕਾਰੀਏ ਅਤੇ ਇਸ ਲਿਹਾਜ਼ ਨਾਲ ਵੋਟਾਂ ਪੈ ਜਾਣੀਆਂ। ਜੇ ਪਿਛਲੇ ਹੈ ਨਾ ਆਪਾਂ 8-10-15 ਸਾਲ ਦੀ ਗੱਲ ਕਰੀਏ ਤਾਂ ਲੌਂਗ ਸਟੇ ਪੇਰੈਂਟਲ ਵੀਜ਼ੇ 'ਤੇ ਬਹੁਤ ਸਾਰੀਆਂ ਪਟੀਸ਼ਨਾਂ ਪਈਆਂ ਸੀਗੀਆਂ, ਰੇਡੀਓ ਹਾਂਜੀ ਨੇ ਵੀ ਉਹਦੇ 'ਚ ਮੋਟੀ ਭੂਮਿਕਾ ਨਿਭਾਈ ਸੀ, ਉਸ ਪਟੀਸ਼ਨ 'ਤੇ ਬਹੁਤ ਸਾਰੇ ਲੋਕਾਂ ਨੇ ਸਾਈਨ ਕੀਤੇ ਸੀ ਵੀ ਇਹ ਇਨਹਿਊਮਨ ਆ, ਵੀ ਤੁਸੀਂ ਸਾਡੇ ਮਾਪਿਆਂ ਨੂੰ ਇੱਦਾਂ ਵਰਤਾਅ ਉਹਨਾਂ ਨਾਲ ਕਰ ਨਹੀਂ ਸਕਦੇ, ਸਾਡੀ ਸੁਤਾ ਉਹਨਾਂ 'ਚ ਆ, ਸਾਡਾ ਧਿਆਨ ਉਹਨਾਂ 'ਚ ਆ। ਉਹਨਾਂ ਨੂੰ ਜਿਹੜੇ ਵੀਜ਼ੇ ਆ ਹੁਣ ਖਾਸ ਤੌਰ 'ਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਕਾਨੂੰਨ ਆ ਜਿਹਦੇ 'ਤੇ ਬੜਾ ਅਕਸਰ ਰੌਲਾ ਪੈਂਦਾ, ਫੈਮਿਲੀ ਬੈਲੈਂਸ ਟੈਸਟ, ਅੱਧੇ ਤੋਂ ਵੱਧ ਬੱਚੇ ਇੱਥੇ ਹੋਣਗੇ ਤਾਂ ਤੁਸੀਂ ਪਰਮਾਨੈਂਟ ਵੀਜ਼ੇ ਦੇ ਹੱਕਦਾਰ ਬਣਦੇ ਹੋ। ਅਤੇ ਉਸ ਲਿਹਾਜ਼ ਨਾਲ ਹੁਣ ਜਿਹਦੀਆਂ 3 ਭੈਣਾਂ ਨੇ ਹੈ ਨਾ ਉਹ ਇੰਡੀਆ ਵਿਆਹੀਆਂ ਹੋਈਆਂ, ਕਿਤੇ ਇੱਧਰ ਉੱਧਰ ਮਾਪੇ ਵਿਚਾਰੇ ਉਹਨਾਂ ਦੀ ਕੋਈ ਸਾਂਭ ਸੰਭਾਲ ਨੂੰ ਹੈ ਨਹੀਂ ਅਤੇ ਉਹ ਇਕੱਲਾ ਭਰਾ ਫਿਰ ਇੱਥੇ ਤੜਫਦਾ, ਉਹ ਮਤਲਬ ਸਰਕਾਰਾਂ ਨੂੰ ਦੱਸਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਵੀ ਸਾਡੇ ਕਲਚਰ 'ਚ ਇੱਦਾਂ, ਸਾਡੇ ਕਿਹੜਾ ਕੋਈ ਇਹ ਸੋਸ਼ਲ ਸਿਕਿਉਰਿਟੀ ਸਿਸਟਮ ਨੇ ਜਾਂ ਏਜ ਕੇਅਰ ਨੇ
0: ਜੀ,
1: ਪਰ ਉਸ ਚੀਜ਼ ਨੂੰ ਉਹ ਹੋਰ ਢੰਗ ਨਾਲ ਲੈਂਦੇ, ਉਹ ਕਹਿੰਦੇ ਅੱਛਾ ਇਹਦਾ ਮਤਲਬ ਵੀ ਫਿਰ ਸਾਡੇ ਮੁਲਕ 'ਤੇ ਬੋਝ ਬਣਨਗੇ ਆ ਕੇ, ਇਹਦੇ ਨਾਲ ਜੀ ਪਬਲਿਕ ਹੈਲਥ ਅਤੇ ਪਬਲਿਕ ਜਿਹੜੇ ਆਪਣੇ ਸਿਸਟਮਸ ਨੇ ਹੋਸਪਿਟਲਸ ਨੇ ਉਹ 'ਤੇ ਇੰਨਾ ਬੋਝ ਵੱਧ ਜੂਗਾ, ਐਂ ਹੋ ਜੂਗਾ, ਔਂ ਹੋ ਜੂਗਾ। ਅਤੇ ਹੁਣ ਪੇਰੈਂਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਤਾਂ 1.5 ਲੱਖ ਬੰਦਾ ਇਸ ਵੇਲੇ ਬਜ਼ੁਰਗ ਲਾਈਨ 'ਚ ਲੱਗਿਆ ਹੋਇਆ ਪੇਰੈਂਟ ਵੀਜ਼ੇ ਦੀ ਵੇਟ ਕਰ ਰਿਹਾ। ਇੱਥੇ ਮੈਂ ਬਹੁਤ ਸਾਰੀਆਂ ਕੈਟੇਗਰੀਜ਼ ਨੇ ਵੈਸੇ, ਪਰ ਜੇ ਆਪਾਂ 804 ਵੀਜ਼ਾ ਕੈਟੇਗਰੀ ਹੈ ਜਿਹਨੂੰ ਏਜ ਪੇਰੈਂਟ ਵੀਜ਼ਾ ਕਹਿੰਦੇ ਹਾਂ, ਜੋ ਪੈਨਸ਼ਨੇਬਲ ਏਜ 'ਤੇ ਪੈਂਦਾ 67 ਸਾਲ ਦੀ ਉਮਰ 'ਤੇ, ਜੇ ਉਹਦਾ ਆਪਾਂ ਜ਼ਿਕਰ ਕਰੀਏ ਤਾਂ ਉਹਦੇ 'ਚ ਜਦ ਤੁਸੀਂ ਇੱਥੇ ਹੁੰਦੇ ਹੋ ਵਿਜ਼ਟਰ ਵੀਜ਼ੇ 'ਤੇ ਆਉਂਦੇ ਹੋ ਅਤੇ ਪਾ ਦਿੰਦੇ ਹੋ ਉਹ ਵੀਜ਼ਾ ਤਾਂ ਮੁੜ ਕੇ ਤੁਹਾਨੂੰ ਬ੍ਰਿਜਿੰਗ ਏ ਮਿਲ ਜਾਂਦਾ ਅਤੇ ਇਨਡੈਫੀਨੇਟਲੀ ਤਮਾਮ ਉਮਰ ਤੁਸੀਂ ਇੱਥੇ ਰਹਿ ਸਕਦੇ ਹੋ, ਕਿਉਂਕਿ ਤੁਹਾਡੇ ਜਿਉਂਦੇ ਜੀ ਤਾਂ ਆਉਣਾ ਕੋਈ ਨਹੀਂ,
0: ਫਿਰ ਉਹ ਬ੍ਰਿਜਿੰਗ ਲੈ ਕੇ ਜਾਣਾ ਪੈਂਦਾ ਫਿਰ।
1: ਅਤੇ ਜੇ ਤੁਸੀਂ ਭਾਰਤ ਯਾਤਰਾ ਜਾਂ ਦੂਜੇ ਮੁਲਕ ਯਾਤਰਾ ਕਰਨੀ ਆ ਤਾਂ BVA ਤੋਂ ਤੁਹਾਨੂੰ ਬ੍ਰਿਜਿੰਗ ਵੀਜ਼ਾ B ਲੈਣਾ ਪੈਂਦਾ। ਪਹਿਲਾਂ ਤਾਂ ਉਹ ਵਿੱਚ ਵੀ ਬੜੀ ਖੱਜਲ ਖਰਾਬੀ ਸੀ, 2-3 ਮਹੀਨੇ ਦਾ ਹੀ ਦਿੰਦੇ ਸੀ, 4 ਮਹੀਨੇ ਦਾ, ਕਿਸੇ ਨੂੰ ਸਾਲ ਦਾ ਵੀ ਦੇ ਦਿੰਦੇ ਸੀ, ਲੱਗਦੀ ਲਗੋਚਰ ਸੀ, ਪਰ ਹੁਣ ਪਿਛਲੇ ਕੁਛ ਸਮੇਂ ਤੋਂ 5-5 ਸਾਲ ਦੇ ਵੀ ਲੋਕਾਂ ਨੂੰ ਮਿਲਣ ਲੱਗ ਗਏ ਨੇ
0: ਬ੍ਰਿਜਿੰਗ ਵੀਜ਼ੇ।
1: ਹਾਂਜੀ,
0: ਪਰ ਉਹਦੀ ਫੀਸ ਵੀ ਮੇਰੇ ਖਿਆਲ ਕਾਫੀ ਵਧਾ ਦਿੱਤੀ, ਕਹਿੰਦੇ
1: ਉਹਦੀ ਵਧਾ ਦਿੱਤੀ, ਹੁਣ $500-600 ਦੇ ਵਿਚਾਲੇ ਦੋਨਾਂ ਜੀਆਂ ਦਾ ਹੋ ਜਾਣਾ। ਕਿੱਥੇ ਉਹ ਚੀਜ਼ ਹੈ ਨਾ $100 ਦੀ ਸੀਗੀ, ਹਰ ਚੀਜ਼ ਤੁਸੀਂ ਦੇਖੋਗੇ ਕਿਉਂਕਿ ਇਹ ਲੋੜ ਆ ਲੋਕਾਂ ਦੀ। ਹੁਣ ਜੇ ਮੰਨ ਲਓ ਡੀਜ਼ਲ ਜਾਂ ਪੈਟਰੋਲ ਕਾਰ ਨੂੰ ਚਾਹੀਦਾ ਤਾਂ ਚਾਹੀਦਾ, ਜੇ ਇਹ ਸਾਡੀ ਲੋੜ ਆ ਵੀ ਅਸੀਂ ਜੇ ਮਾਪੇ ਇੱਥੇ ਨਹੀਂ ਆਉਂਦੇ ਤਾਂ ਸਾਨੂੰ ਉਹਨਾਂ ਕੋਲ ਜਾ ਕੇ ਰਹਿਣਾ ਪੈਣਾ, ਤਾਂ ਬੰਦਾ ਕਹਿੰਦਾ ਚੱਲ ਜੇ ਇੱਥੇ 60-70 ਹਜ਼ਾਰ ਕਮਾਉਂਦੇ ਹਾਂ ਤਾਂ 10-20 ਹਜ਼ਾਰ ਚੱਲ ਦੇ ਦਿੰਦੇ ਹਾਂ ਭਾਈ, ਹੁਣ ਹੋਰ ਕੀ ਕਰ ਸਕਦੇ, ਜਦ ਆਪਸ਼ਨ ਹੀ ਹੈ ਨਹੀਂ
0: ਜੀ।
1: ਅਤੇ ਲੋਕ ਫਿਰ ਉਹ ਕੈਲਕੂਲੇਸ਼ਨਾਂ ਕਰਨ ਲਈ ਮਜਬੂਰ ਹੁੰਦੇ ਆ, ਅਤੇ ਉੱਥੇ ਉਹਨਾਂ ਦਾ ਫਿਰ ਦਰਦ ਦੇ ਦਿਲ ਵੀ ਝਲਕਦਾ। ਹੁਣ ਜਿਹੜਾ ਉਹ ਲੌਂਗ ਸਟੇ ਪੇਰੈਂਟਲ ਵੀਜ਼ਿਆਂ ਦੀਆਂ ਇੰਨੀਆਂ ਪਟੀਸ਼ਨਾਂ ਲੱਖਾਂ ਲੋਕਾਂ ਨੇ ਸਾਈਨ ਕਰ ਕਰ ਸਰਕਾਰਾਂ 'ਤੇ ਦਬਾਅ ਬਣਾਏ ਸੀ, ਪਾਰਟੀਆਂ 'ਤੇ ਦਬਾਅ ਬਣਾਏ ਸੀ, ਲਿਬਰਲ ਨੇ ਵਾਅਦੇ ਕੀਤੇ ਸੀ, ਲੇਬਰ ਨੇ ਵਾਅਦੇ ਕੀਤੇ ਸੀ, ਪਰ ਕਈ ਚੀਜ਼ਾਂ ਤੁਸੀਂ ਉਹ ਬਿਨਾਂ ਟਿੱਕੀ ਵਾਲਾ ਬਰਗਰ ਸਾਬਤ ਹੁੰਦੀਆਂ, ਮਤਲਬ ਤੁਹਾਨੂੰ ਦੇ ਦੇਣਾ ਬਰਗਰ ਪਰ ਉਹ 'ਚ ਹੈ ਹੀ ਨਹੀਂ ਟਿੱਕੀ, ਨਾ ਕੋਈ ਹੈ ਲੈਣ ਨਾ ਦੇਣ। ਹੁਣ ਉਹ ਉਦੋਂ ਉਹਨਾਂ ਨਾਲ ਹੋਈ ਸੀ ਗੱਲ ਵੀ ਇਹ 'ਤੇ ਕੈਪ ਨਹੀਂ ਲਾਇਆ ਜਾਊਗਾ, ਉਹ 870 ਵੀਜ਼ਾ ਸਰਕਾਰ ਨੇ ਦਿੱਤਾ ਉਦੋਂ। 870 ਵੀਜ਼ਾ ਇਹ ਸੀ ਵੀ ਜਿਨ੍ਹਾਂ ਦੇ ਮਾਪੇ ਜਾਂ ਜਿਹੜੇ ਫੈਮਿਲੀ ਬੈਲੈਂਸ ਟੈਸਟ ਨਹੀਂ ਮੀਟ ਕਰਦੇ ਭਾਈ, ਉਹਨਾਂ ਨੂੰ 3 ਸਾਲ ਜਾਂ 5 ਸਾਲ ਲਗਾਤਾਰ ਰਹਿਣ ਲਈ ਕੁਛ ਪੈਸਿਆਂ 'ਤੇ ਵੀਜ਼ਾ ਦੇ ਦਈਏ। ਮੁੜ ਕੇ ਉਹ 'ਤੇ ਕੈਪ ਲਾਤਾ ਵੀ ਇਹ 15,000 ਤੋਂ ਵੱਧ ਨਹੀਂ ਦੇਣੇ ਅਸੀਂ।
0: ਅੱਛਾ, ਉਹ ਜ਼ਿਆਦਾ ਪੈ ਗਏ।
1: ਉਹ ਹੁਣ ਕਦੇ 3 ਮਹੀਨੇ 'ਚ ਆ ਜਾਂਦਾ ਸੀ, ਫਿਰ ਉਹ 6 ਮਹੀਨੇ 'ਚ, ਹੁਣ 8-8 ਮਹੀਨੇ ਲੱਗ ਰਹੇ ਹੁਣ।
0: ਅਤੇ
1: ਉਹਦਾ ਜਿਹੜਾ ਹੁਣ ਅੱਗੇ ਉਦੋਂ ਕਿਹਾ ਸੀ ਵੀ $4,000-5,000 'ਚ ਤੁਹਾਨੂੰ ਵੀਜ਼ਾ ਮਿਲ ਜਾਇਆ ਕਰੂ, ਪਰ ਹੁਣ ਉਹਦੇ ਮਤਲਬ ਤੁਸੀਂ ਜੇ ਪੜ੍ਹ ਕੇ ਦੇਖੋ ਉਹਦੀਆਂ ਫੀਸਾਂ, ਉਹ ਤਾਂ ਪੁੱਛੋ ਕੁਛ ਨਾ। ਉਹ ਹੁਣ $12,000-13,000 ਹੈ ਨਾ
0: ਫੀਸ ਉਹਦੇ ਲੱਗ ਜਾਂਦੇ।
1: ਹਾਂਜੀ, ਬੰਦਾ ਫਿਰ ਉਹ ਵੀ ਸੋਚਣ 'ਤੇ ਮਜਬੂਰ ਹੋ ਜਾਂਦਾ ਵੀ ਇਹ ਮੈਂ ਕਰਾਂ ਜਾਂ ਨਾ ਕਰਾਂ। ਤਾਂ ਉਸ ਲਿਹਾਜ਼ ਨਾਲ ਲੋਕਾਂ ਦਾ ਦਰਦ ਦਿਲ ਕਾਫੀ ਵਧਿਆ ਹੋਇਆ। ਜੇ 3 ਸਾਲ ਦਾ ਵੀਜ਼ਾ ਹੈ ਨਾ, ਉਹ ਹੁਣ ਪਹਿਲਾਂ 4855 ਫੀਸ ਸੀ, ਹੁਣ ਵੱਧ ਕੇ ਮੇਰਾ ਖਿਆਲ ਸ਼ਾਇਦ 6500 ਕਰਤੀ ਹੋਣੀ ਹੈ। ਤੋ ਇੱਕ ਪੇਰੈਂਟ ਦਾ ਇੰਨਾ, ਦੂਜੇ ਪੇਰੈਂਟ ਦਾ ਜੋੜ ਲਓ, ਹੈ ਨਾ, ਮਤਲਬ $12,000-15,000 ਜਿਹੜੇ ਬੰਦੇ ਦਾ 3 ਸਾਲ ਦੇ ਵੀਜ਼ੇ ਲਈ ਲੱਗ ਜਾਣਾ, ਅਤੇ $24,000-25,000 ਤੁਹਾਡਾ ਜੇ ਤੁਸੀਂ 5 ਸਾਲ ਵਾਲਾ ਵੀਜ਼ਾ ਲਵਾਉਣਾ ਹੈ ਨਾ, ਉਹ ਉੱਥੇ ਖੜ੍ਹਾ। ਮਤਲਬ ਉਹ ਕਿਉਂਕਿ ਫੀਸਾਂ ਮੈਂ ਤਾਂ ਨਹੀਂ ਜ਼ਿਆਦਾ ਫੋਕਸ ਕਰਦਾ ਕਿਉਂਕਿ ਟਾਈਮ ਟਾਈਮ 'ਤੇ ਬਦਲਦੀਆਂ, ਅਤੇ ਹੁਣ 31 ਜੁਲਾਈ ਤੋਂ ਬਾਅਦ ਫਿਰ 24% ਦੇ ਹਿਸਾਬ ਨਾਲ ਫੀਸ ਵਧਾ ਤੀ, ਜਦਕਿ ਵਧਾਉਣੀ ਹੁੰਦੀ ਆਮ ਤੌਰ 'ਤੇ ਸਰਕਾਰ ਨੇ ਇਨਫਲੇਸ਼ਨ ਦੇ ਹਿਸਾਬ ਨਾਲ, ਜੇ ਇਨਫਲੇਸ਼ਨ 3%, 4%, 5% ਆ,
0: ਇਹ 24 ਵੱਧ ਗਈ,
1: ਇਹ 25% ਪੇਰੈਂਟ ਵੀਜ਼ੇ ਚੱਕ ਕੇ ਵਧਾ ਤੇ ਇਹਨਾਂ ਨੇ, ਹੈ ਨਾ, ਕਿਉਂਕਿ ਬੋਲਣ ਵਾਲਾ ਕੋਈ ਹੈ ਨਹੀਂ,
0: ਬੋਲਣ ਵਾਲਾ ਹੈ ਵੀ ਆ ਅਤੇ ਕੋਈ ਸੁਣਵਾਈ ਨਹੀਂ।
1: ਹਾਂਜੀ, $1.2 billion ਸਰਕਾਰ ਨੇ ਜਨਰੇਟ ਕਰਨਾ ਅਗਲੇ 1 ਸਾਲ 'ਚ ਆ ਕੁਛ ਕਰਕੇ,
0: ਇਸੇ
1: ਸਾਰਿਆਂ ਵੀਜ਼ਿਆਂ
0: ਤੋਂ, ਸਾਰਿਆਂ ਤੋਂ। ਓਕੇ,
1: ਅਤੇ ਲੋਕ ਹੁਣ ਜਿਹੜੇ ਹੁਣ ਕਨਸੋਆਂ ਇਹ ਨੇ ਵੀ ਟੋਨੀ ਬਰਕ ਦਾ ਜਿਹੜਾ ਜਿੱਥੋਂ ਆਪਣੀ ਅੱਜ ਗੱਲ ਸ਼ੁਰੂ ਹੋਈ ਆ, ਜਿਹੜੀ ABC ਨੇ ਰਿਵੀਲ ਕੀਤੀ ਆ, ਉਹਨਾਂ ਦਾ ਮੰਨਣਾ ਇਹ ਆ ਵੀ ਹੋ ਸਕਦਾ ਮੂਵਿੰਗ ਫੋਰਵਰਡ ਸਰਕਾਰ ਜਿਹੜੇ ਲੋਕ ਇੱਥੇ ਆਉਂਦੇ ਆ ਟੈਂਪਰੇਰੀ ਵੀਜ਼ਾਸ 'ਤੇ, ਉਹ ਹੋ ਸਕਦਾ ਪਰਮਾਨੈਂਟ ਵੀਜ਼ੇ ਲਈ ਉਹਨਾਂ ਦੀ ਇਨ ਐਲੀਜੀਬਿਲਿਟੀ ਕਰ ਦਿੱਤੀ ਜਾਵੇ। ਮੰਨ ਲਓ ਜੇ ਕਿਸੇ ਦਾ ਮਾਪਾ 67 ਸਾਲ ਦੀ ਉਮਰ 'ਚ ਇੱਥੇ ਆਇਆ ਵੈਸਟਰ ਵੀਜ਼ੇ 'ਤੇ, ਹੁਣ ਤਾਂ ਉਹ ਆਨਸ਼ੋਰ ਉਹਨੇ ਐਪਲੀਕੇਸ਼ਨ ਲਾਈ ਅਤੇ ਪਰਮਾਨੈਂਟ ਵੀਜ਼ਾ ਪਾਤਾ ਅਤੇ ਸਾਰੀ ਉਮਰ ਲਈ ਤੁਹਾਡੇ ਕੋਲ ਰਹਿ ਸਕਦਾ ਬ੍ਰਿਜਿੰਗ 'ਤੇ
0: ਜੀ।
1: ਹੋ ਸਕਦਾ ਹੁਣ ਆਉਣ ਵਾਲੇ ਸਮੇਂ 'ਚ ਉਹ ਪ੍ਰੋਵੀਜ਼ਨ ਵੀ ਬੰਦ ਕਰ ਦਿੱਤੀ ਜਾਵੇ, ਜਿਹੜੇ ਵੈਸਟਰ ਵੀਜ਼ੇ ਆ ਉਹ 8503 ਕੰਡੀਸ਼ਨ ਦੇ ਨਾਲ ਆਇਆ ਕਰਨ। ਉਹ ਕੰਡੀਸ਼ਨ ਹੈਗੀ ਨੋ ਫਰਦਰ ਸਟੇ, ਤੁਸੀਂ ਆਸਟ੍ਰੇਲੀਆ ਆ ਕੇ ਵੀਜ਼ਾ ਨਹੀਂ ਵਧਾ ਸਕਦੇ।
0: ਅਤੇ ਇਹ ਜਿਹੜਾ ਵੀਜ਼ਾ ਵਾ ਇਹ ਉੱਥੇ ਬੈਠਿਆ ਆਫਸ਼ੋਰ ਨਹੀਂ ਪੈਂਦਾ?
1: ਆਫਸ਼ੋਰ ਪੈਂਦਾ, ਪਰ ਉਹ 45 ਸਾਲ, ਮੰਨ ਲਓ 30-35 ਸਾਲ ਦੀ ਵੇਟ ਆ ਤੁਹਾਡੇ ਜਿਉਂ ਜੀ ਆਉਣਾ ਹੀ।
0: ਜੇ ਉੱਥੇ ਬਹਿ ਕੇ ਤੁਸੀਂ ਪਾ ਦਿਓ ਤਾਂ ਫਿਰ
1: ਆਉਣਾ ਹੀ ਨਹੀਂ,
0: ਜਦੋਂ ਆਊਗਾ ਫਿਰ ਤੁਸੀਂ ਇੱਥੇ ਆਓਗੇ
1: ਜਦ ਗ੍ਰਾਂਟ ਹੋਊਗਾ।
0: ਹਾਂ, ਅਤੇ ਜੇ ਇੱਥੇ ਆ ਕੇ ਤੁਸੀਂ ਪਾ ਦਿੱਤਾ ਤਾਂ ਫਿਰ, ਹਾਂ ਫਿਰ ਤੁਸੀਂ ਮਤਲਬ ਇੱਥੇ ਹੀ ਰਹਿ ਪਏ ਤੁਸੀਂ। ਸੋ ਉੱਥੇ ਕੁੱਲ ਮਿਲਾ ਕੇ ਵੇਖੀਏ ਤਾਂ ਉੱਥੇ ਵਾਲੀ ਆਪਸ਼ਨ ਹੈ ਨਹੀਂ ਗੀ।
1: ਹਾਂਜੀ, ਅਤੇ ਦੂਜਾ ਜਿਹੜਾ $1,00,000 ਦੇ ਕੇ 2 ਮਾਪੇ ਪੱਕੇ ਕਰਾਉਣ ਵਾਲਾ ਕੰਟਰੀਬਿਊਟਰੀ ਵੀਜ਼ਾ ਜਿਹੜਾ ਹੈ ਨਾ, ਉਹਦੇ 'ਚ ਮਸਲਾ ਇਹ ਆ ਬਈ ਉਹਦੀ ਵੇਟ ਪੀਰੀਅਡ ਜਿਹੜੀ ਕਦੇ 5-6 ਸਾਲ ਹੋਇਆ ਕਰਦੀ ਸੀ, ਹੁਣ ਉਹ ਵੀ ਵੱਧ ਕੇ 15 ਸਾਲ ਹੋ ਗਈ। ਜੇ ਤੁਸੀਂ $1,00,000 ਖਰਚਣ ਦਾ ਸੋਚ ਵੀ ਲਿਆ,
0: ਕਈ ਕਹਿੰਦੇ 30-30 ਸਾਲ ਤੱਕ ਵੀ ਵੇਟ ਆ।
1: ਉਹ ਦੂਜਾ ਜਿਹੜਾ 804 ਵਾਲਾ ਵੀਜ਼ਾ, ਉਹ 30-35 ਸਾਲ, ਉਹ ਕੈਟੇਗਰੀ ਹੋਰ ਆ।
0: ਓਕੇ,
1: ਬੇਸਿਕਲੀ 143, 173, 864, 884 ਵਾਈਡ ਵਰਾਇਟੀ ਆਫ ਵੀਜ਼ਾਜ਼ ਨੇ।
0: ਓਕੇ,
1: ਪਰ ਆਮ ਤੌਰ 'ਤੇ ਇਹਨਾਂ ਵੀਜ਼ਿਆਂ ਦੇ ਵਿੱਚ ਵੀ ਇਸ਼ੂ ਇਹੀ ਆ ਵੀ ਫੈਮਿਲੀ ਬੈਲੈਂਸ ਟੈਸਟ ਤਾਂ ਹੈਗਾ ਹੀ ਹੈਗਾ, ਅੱਧੇ ਬੱਚੇ ਇੱਥੇ ਹੋਣੇ ਚਾਹੀਦੇ PR ਹੈ ਨਾ। 870 'ਚ ਹੈ ਨਹੀਂ, ਪਰ 870 ਹੁਣ ਮਹਿੰਗਾ ਹੀ ਇੰਨਾ ਕਰਤਾ ਵੀ ਉਹ ਲੋਕ ਹੁਣ
0: ਭੱਜਣਗੇ ਉੱਥੋਂ,
1: ਹੁਣ ਮਰਦੇ ਕਰਨ ਕਿ ਮਤਲਬ ਉਹ ਪੈਣਾ ਵੀ ਨਾਲੇ ਆਫਸ਼ੋਰ ਆ, ਇੱਥੇ ਰਹਿ ਕੇ ਪਾ ਨਹੀਂ ਸਕਦੇ ਉਹਨੂੰ।
0: ਓਕੇ,
1: ਇਹ ਵੀ ਨਹੀਂ ਹੈ ਵੀ ਜੇ ਤੁਸੀਂ ਉਹ ਮਤਲਬ $10,000-15,000 ਖਰਚਣ ਦਾ ਮਨ ਬਣਾ ਲਿਆ ਤਾਂ ਵੀ ਤੁਹਾਨੂੰ ਉਹ ਇੰਡੀਆ ਤੋਂ ਪਾਉਣਾ ਪੈਣਾ। ਹੁਣ ਉਹਦੇ 'ਚ ਅਸੀਂ ਕੀ ਕਰਦੇ ਹਾਂ ਐਜ਼ ਏ ਮਾਈਗ੍ਰੇਸ਼ਨ ਏਜੰਟ, ਉਹਦੇ 'ਚ ਵੈਸਟਰ ਵੀਜ਼ਾ ਲਵਾ ਕੇ ਰੱਖ ਲਈਦਾ, ਅਤੇ ਜਦੋਂ ਹੀ ਉਹ ਕੰਟਰੀ ਆਊਟ ਕਰਦੇ ਆ ਉੱਥੋਂ ਐਪਲੀਕੇਸ਼ਨ ਲੌਜ ਕਰਕੇ ਵੈਸਟਰ ਵੀਜ਼ੇ 'ਤੇ ਚੜ੍ਹ ਆਈਦਾ।
0: ਓਕੇ,
1: ਤਾਂ ਕਿ ਜਦ ਤੱਕ ਉਹ ਆਉਂਦਾ ਨਹੀਂ, ਕਿਉਂਕਿ ਉਹ ਗ੍ਰਾਂਟ ਆਫਸ਼ੋਰ ਹੋ ਸਕਦਾ ਪਰ ਲਾਉਣ ਵੇਲੇ ਤੁਸੀਂ ਆਫਸ਼ੋਰ ਹੋਣੇ ਚਾਹੀਦੇ ਹੋ, ਗ੍ਰਾਂਟ ਆਨਸ਼ੋਰ ਜਾਂ ਆਫਸ਼ੋਰ ਦੋਨੇ ਹੀ ਹੋ ਸਕਦਾ। ਮਤਲਬ ਜਾਣੀ ਕਹਿਣ ਦਾ ਮਤਲਬ ਸਿਸਟਮ ਏਡਾ ਕੰਪਲੈਕਸ ਆ ਵੀ ਲੋਕ ਆਪਦੇ ਵਾਲ ਪੱਟਣ ਵਾਲੇ ਹੋਏ ਹੋਏ ਆ, ਅਤੇ ਉਸ ਲਿਹਾਜ਼ ਨਾਲ ਸਰਕਾਰਾਂ ਬਾਂਹ ਨਹੀਂ ਫੜ ਰਹੀਆਂ, ਅਤੇ ਲੋਕਾਂ ਨੂੰ ਪੇਰੈਂਟ ਵੀਜ਼ੇ ਨਾਲ ਰਿਲੇਟਡ ਮੈਨੂੰ ਲੱਗਦਾ ਵੀ ਹੁਣ ਫਿਰ ਝੰਡੇ ਚੁੱਕਣ ਦੀ ਲੋੜ ਪੈਣੀ ਆ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਬੜੇ ਲੋਕ ਆ ਜਿਹੜੇ ਪਟੀਸ਼ਨਾਂ ਪਾਉਣਗੇ, ਐਮ ਪੀਜ਼ ਨੂੰ ਲਿਖਣਗੇ, ਜਾਂ ਜੇ ਕੋਈ ਤੁਹਾਡੇ ਤੋਂ ਵੋਟ ਮੰਗਣ ਆਉਂਦਾ ਬੰਦਾ ਕਹਿੰਦਾ ਯਾਰ ਮੇਰੇ ਮਾਪੇ ਉੱਥੇ ਆ ਅਤੇ ਤੂੰ ਮੈਨੂੰ ਆਹ ਦੱਸ ਇਸ ਦਾ ਕੀ ਹੱਲ ਆ। ਕਿਉਂਕਿ ਜਿਹੜੀਆਂ ਦੂਜੇ ਡਿਵੈਲਪਡ ਨੇਸ਼ਨਸ ਦੀ ਗੱਲ ਕਰੀਏ, ਅਮੈਰੀਕਾ ਹੋ ਗਿਆ ਜਾਂ ਕੈਨੇਡਾ ਹੋ ਗਿਆ, ਉੱਥੇ ਸੌ ਸੌ ਦੋ ਦੋ ਸੌ ਹੈ ਨਾ ਹਜ਼ਾਰ ਹਜ਼ਾਰ ਡਾਲਰ 'ਚ ਮਾਪਿਆਂ ਦਾ ਵੀਜ਼ਾ ਲੱਗ ਜਾਂਦਾ। ਅਤੇ ਇੱਥੇ ਮਤਲਬ ਤੁਸੀਂ ਲੱਖ ਡਾਲਰ ਦੇ ਕੇ ਵੀ 15 ਸਾਲ ਦੀ ਵੇਟ ਆ, ਅਤੇ ਉਹ ਵੀ ਤਾਂ ਜੇ ਤੁਸੀਂ ਹੈ ਨਾ ਅੱਧੇ ਬੱਚੇ ਇੱਥੇ ਆ, ਤਾਂ ਵੀ ਇਹ ਇਨਹਿਊਮਨ ਆ। ਇਸ ਕਰਕੇ ਪੇਰੈਂਟ ਵੀਜ਼ੇ ਨੂੰ ਲੈ ਕੇ ਆਸਟ੍ਰੇਲੀਆ 'ਚ ਹਮੇਸ਼ਾ ਰੌਲਾ ਪੈਂਦਾ ਰਿਹਾ।
0: ਸੋ ਇਨ ਸ਼ੋਰਟ ਹੁਣ ਜਿਹੜਾ ਹਿੰਟ ਦਿੱਤਾ ਵਾ ਏ ਬੀ ਸੀ ਨੇ, ਸਰਕਾਰ ਕਰਨਾ ਕੀ ਚਾਹ ਰਹੀ ਹੈ? ਬ੍ਰੇਕ ਤੋਂ ਪਹਿਲਾਂ ਆਪਾਂ ਜੇ ਥੋੜ੍ਹਾ ਜਿਹਾ ਦੱਸ ਦਈਏ, ਫਿਰ ਆਪਾਂ ਆਪਣੇ ਸੁਣਨ ਵਾਲਿਆਂ ਦੇ ਵੀ ਆਪਾਂ ਲੈਂਦੇ ਹਾਂ ਸੁਝਾਅ।
1: ਹਾਫ ਆ ਮਿਲੀਅਨ ਬੰਦਾ ਇੱਥੇ ਆਸਟ੍ਰੇਲੀਆ 'ਚ ਇਸ ਵੇਲੇ ਬੈਠਾ, 4.5 ਲੱਖ ਦੇ ਕਰੀਬ ਜਿਹੜਾ ਇਸ ਵੇਲੇ ਬ੍ਰਿਜਿੰਗ ਵੀਜ਼ੇ 'ਤੇ ਆ। ਮਤਲਬ ਉਹਨੇ ਕਿਸੇ ਹੋਰ ਕਿਸਮ ਦਾ, ਉਹ 'ਚ ਸਟੂਡੈਂਟ ਵੀ ਸ਼ਾਮਿਲ ਨੇ।
0: ਓਕੇ,
1: ਮੰਨ ਲਓ ਜੇ ਮੈਂ ਸਟੂਡੈਂਟ ਹਾਂ ਅਤੇ ਮੈਂ ਇੱਕ ਹੋਰ ਸਟੂਡੈਂਟ ਵੀਜ਼ਾ ਪਾਉਣਾ ਚਾਹੁੰਦਾ, ਤਾਂ ਮੈਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਣਾ ਉਨੀ ਦੇਰ ਤੱਕ ਜਦ ਤੱਕ ਮੇਰਾ ਫੈਸਲਾ ਨਹੀਂ ਹੁੰਦਾ। ਮੰਨ ਲਓ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ, ਮੈਂ ਟ੍ਰਿਬਿਊਨਲ 'ਚ ਚਲਿਆ ਗਿਆ, ਤਾਂ ਮੈਂ ਟ੍ਰਿਬਿਊਨਲ 'ਚ ਕਿਹਾ ਵੀ ਮੇਰਾ ਇਹਨਾਂ ਨੇ ਵੀਜ਼ਾ ਗਲਤ ਕੈਂਸਲ ਕੀਤਾ, ਤਾਂ ਜੇ ਉਹ 1 ਸਾਲ ਮੇਰਾ ਵੀਜ਼ਾ ਨਹੀਂ ਖੁੱਲ੍ਹਦਾ ਤਾਂ ਟ੍ਰਾਈਬਿਊਨਲ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਆ।
0: ਓਕੇ,
1: ਅਤੇ ਉਹਦੇ 'ਤੇ ਉਹੀ ਵਰਕ ਰਾਈਟ ਕੈਰੀ ਹੋ ਜਾਣੇ ਆ ਜਿਹੜੇ ਤੁਹਾਡੇ ਪੁਰਾਣੇ ਸੀ। ਮੰਨ ਲਓ ਜੇ ਸਟੂਡੈਂਟ ਵੀਜ਼ੇ 'ਤੇ ਸੀਗੇ ਜਾਂ ਤੁਸੀਂ ਟੈਂਪਰੇਰੀ ਵੀਜ਼ੇ 'ਤੇ 485 'ਤੇ TR 'ਤੇ ਸੀ, ਜੇ ਉਹਦੇ ਫੁੱਲ ਟਾਈਮ ਵਰਕ ਰਾਈਟ ਤਾਂ ਫੁੱਲ ਟਾਈਮ ਕੈਰੀ ਆਨ ਹੋ ਜਾਣਗੇ
0: ਜੀ।
1: ਅਤੇ ਇਹੀ ਜੇ ਤੁਸੀਂ ਫੈਡਰਲ ਚਲੇ ਜਾਂਦੇ ਹੋ, ਟ੍ਰਾਈਬਿਊਨਲ ਵੀ ਰਿਜੈਕਟ ਕਰ ਦਿੰਦਾ। ਇੱਦਾਂ 3-4-5 ਸਾਲ ਲੋਕਾਂ ਦੇ, ਕਈ ਲੋਕਾਂ ਨੇ ਇਹਨੂੰ ਗਲਤ ਢੰਗ ਨਾਲ ਵੀ ਯੂਜ਼ ਕੀਤਾ ਆਪਣੀ ਸਟੇ ਵਧਾਉਣ ਲਈ, ਅਤੇ ਜਦ ਤੱਕ ਉਹਨਾਂ ਦੇ 3-4 ਸਾਲ ਨਿਕਲ ਜਾਂਦੇ, ਜਦ ਨੂੰ ਉਹਨਾਂ ਦਾ ਕਿਸੇ ਨਾ ਕਿਸੇ ਦਾ ਇੰਪਲੋਇਮੈਂਟ ਬਣ ਜਾਂਦੀ, ਕੋਈ ਐਕਸਪੀਰੀਅੰਸ ਬਣ ਜਾਂਦਾ, ਕਿਸੇ ਦਾ 482 ਦਾ
0: ਟਾਈਮ
1: ਬਣ ਜਾਂਦਾ, 186 ਦਾ, ਮਤਲਬ ਜਾਂ ਇਹ ਵੀ ਆ, ਜਾਂ ਕੋਈ ਇਨਵੀਟੇਸ਼ਨ ਹੀ ਆ ਜਾਂਦਾ ਜਿਸ ਬੇਸ 'ਤੇ ਉਹਨੇ ਪੁਆਇੰਟ ਸਿਸਟਮ ਜਨਰਲ ਸਕਿੱਲਡ ਮਾਈਗ੍ਰੇਸ਼ਨ ਤਹਿਤ 491-190 ਜਾਂ 189 ਦਾ ਕੋਈ ਰਾਹ ਬਣ ਜਾਂਦਾ।
0: ਕੈਨੇਡਾ ਅਮਰੀਕਾ ਤੋਂ ਰਿਸ਼ਤੇ ਆ ਜਾਂਦਾ।
1: ਬਿਲਕੁਲ ਜੀ, ਚੁੰਨੀ ਨੂੰ ਗੋਟਾ ਲੱਗ ਜਾਂਦਾ।
0: ਚਲੋ ਆਪਾਂ ਇੱਕ
1: ਇਹਨੂੰ ਨਿਬੇੜ ਦਈਏ। ਉਹਦੇ 'ਚ ਬਸ ਇਹੀ ਆ ਰਣਜੋਤ ਕਿ ਸਿਰਫ ਇਕੱਲੇ ਮਾਪਿਆਂ ਦਾ ਵੀਜ਼ਾ ਨਹੀਂ, ਬਹੁਤ ਸਾਰੇ ਲੋਕ ਇੱਥੇ ਇੱਦਾਂ ਦੇ ਵੀ ਸੀ ਜਿਹੜੇ ਵਿਜ਼ਿਟਰ ਵੀਜ਼ਾ 'ਤੇ ਆ ਜਾਂਦੇ ਸੀ, ਇੱਥੇ ਆ ਕੇ ਆਪਣਾ ਵਾਈਫ ਨਾਲ ਵੀਜ਼ਾ ਪਾ ਦਿੰਦੇ ਸੀ, 820/801
0: ਚੇਂਜ ਕਰਵਾ ਲੈਂਦੇ
1: ਪਾਰਟਨਰ ਨਾਲ ਜਾਂ ਹਸਬੈਂਡ ਵਾਈਫ 'ਚੋਂ ਵੀ ਹੈ ਨਾ। ਉਹਦੇ 'ਚ ਕੀ ਹੁੰਦਾ ਸੀ, ਫਿਰ ਤੁਹਾਡਾ ਆਨਸ਼ੋਰ ਵੀਜ਼ਾ ਪੈ ਜਾਂਦਾ ਸੀ, ਉਹ ਫਿਰ ਤੁਹਾਨੂੰ 2-3 ਸਾਲ ਉੱਥੇ ਇੰਡੀਆ ਵੇਟ ਨਹੀਂ ਸੀ ਕਰਨੀ ਪੈਂਦੀ, ਤੁਹਾਨੂੰ ਇੱਥੇ ਨਾਲ ਉਹਦੇ ਵਰਕ ਰਾਈਟ ਮਿਲ ਜਾਂਦੇ ਸੀ ਬ੍ਰਿਜਿੰਗ ਵੀਜ਼ਾ ਏ 'ਤੇ, ਅਤੇ ਤੁਹਾਡੇ ਲਈ ਉਹ ਇੱਕ ਵਿਨ ਵਿਨ ਸਿਚੁਏਸ਼ਨ ਸੀ ਬਈ ਇੰਨੀ ਦੇਰ ਤੁਹਾਨੂੰ ਹੁਣ ਉੱਥੇ 2-3 ਸਾਲ ਵੇਟ ਨਹੀਂ ਕਰਨੀ ਪੈਣੀ। ਅਤੇ ਇੱਕ ਜਿਹੜਾ ਧੜਕੂ ਲੱਗਿਆ ਹੁੰਦਾ, ਖਵਣੀ ਲੱਗਣਾ, ਖਵਣੀ ਨਹੀਂ ਲੱਗਣਾ, ਪਤਾ ਨਹੀਂ ਡਿਪਾਰਟਮੈਂਟ ਨੇ ਕੀ ਮੰਗਣਾ ਕੀ ਕਰਨਾ, ਉਹ ਮਤਲਬ ਐਂਗਜ਼ਾਇਟੀ ਸੀਗੀ ਬਹੁਤ ਜ਼ਿਆਦਾ। ਉਹ ਵੀ ਹੁਣ ਜਿੰਨੇ ਫੈਮਿਲੀ ਸਪੋਂਸਰਡ ਵੀਜ਼ੇ ਆ ਸਾਰਿਆਂ 'ਤੇ ਇਹਨਾਂ ਨੇ ਸ਼ਿਕੰਜਾ ਕੱਸਣਾ, ਅਤੇ ਜੇ ਹੁਣ ਮੰਨ ਲਓ ਕੋਈ ਇੰਡੀਆ ਤੋਂ ਆਉਂਦਾ ਤਾਂ ਉਹਦੇ 'ਤੇ 8503 ਕੰਡੀਸ਼ਨ ਲਾ ਕੇ ਭੇਜਿਆ ਕਰਨਗੇ।
0: ਹਾਂ,
1: ਇਹ ਕਨਸੋਆਂ ਨੇ, ਮੈਂ ਤੁਹਾਨੂੰ ਇਹ ਦੱਸਦਿਆਂ ਵੀ ਇਹ ਹਜੇ
0: ਹੋਇਆ ਨਹੀਂ,
1: ਕੋਈ ਕਾਨੂੰਨ ਨਹੀਂ ਆ, ਕੋਈ ਪੋਲਿਸੀ ਨਹੀਂ ਆ, ਹਜੇ ਉਹ ਲੱਗਦੀ ਲਗੋਚਰ ਆ, ਕਈਆਂ 'ਤੇ ਲਾ ਦਿੰਦੇ ਆ, ਕਈਆਂ 'ਤੇ ਨਹੀਂ ਲਾਉਂਦੇ। ਆਮ ਤੌਰ 'ਤੇ ਜਿਹੜੀ ਫੈਮਿਲੀ ਸਪੋਂਸਰਡ ਕੈਟੇਗਰੀ ਆ ਵਿਜ਼ਟਰ ਵੀਜ਼ੇ ਦੀ, ਉਹਦੇ 'ਚ ਮੈਂਡੇਟਰੀ ਆ, ਇਹ ਕੰਡੀਸ਼ਨ ਲਾ ਕੇ ਹੀ ਭੇਜਦੇ ਆ। ਪਰ ਆਮ ਟੂਰਿਸਟ ਵੀਜ਼ੇ ਆ ਉਹਨਾਂ 'ਤੇ ਘੱਟ ਹੀ ਲੱਗਦੀ ਦੇਖੀ ਮੈਂ, ਖਾਸ ਤੌਰ 'ਤੇ ਪੇਰੈਂਟਸ ਦੀ, ਪਰ ਹੁਣ ਪੇਰੈਂਟਸ ਦੇ ਵੀ ਲੱਗ ਕੇ ਆਉਣ ਲੱਗ ਗਏ ਇੱਦਾਂ ਦੇ, ਤਾਂ ਕਿ ਉਹ ਉੱਥੇ ਜਾ ਕੇ ਪੇਰੈਂਟ ਵੀਜ਼ਾ ਜਾਂ ਕੋਈ ਡਿਪੈਂਡੈਂਟ ਵੀਜ਼ਾ, ਜਿਵੇਂ ਹੁਣ ਏਜ ਡਿਪੈਂਡੈਂਟ ਵੀਜ਼ਾ ਬਹੁਤ ਲੋਕ ਪਾਉਣ ਲੱਗ ਗਏ, 8508 ਜਿਹੜਾ ਹੈਗਾ ਵੀ ਮੇਰੇ ਇੱਕ ਮਾਪਾ ਹੈ ਨੀਗਾ, ਅਤੇ ਇਸ ਮਾਂ ਦੀ ਜਾਂ ਪਿਓ ਦੀ ਦੇਖਭਾਲ ਮੈਂ ਹੀ ਕਰਦਾ, ਉਹਦੀਆਂ ਕੰਡੀਸ਼ਨਾਂ ਕਈ ਮੀਟ ਕਰਦੇ ਕਈ ਨਹੀਂ ਕਰਦੇ, ਕਈ ਠੋਕੀ ਤੁਰੇ ਜਾਂਦੇ ਆ ਵੀ ਚੱਲ ਜ਼ਿੰਦਗੀ ਜੇ 8-10 ਸਾਲ ਇਹਨਾਂ ਦੀ ਹੈਗੀ ਆ, ਕੱਲ੍ਹ ਨੂੰ ਟ੍ਰਿਬਿਊਨਲ ਚਲੇ ਜਾਵਾਂਗੇ, ਉਦੋਂ ਬਾਅਦ ਫੈਡਰਲ ਚਲੇ
0: ਜਾਵਾਂਗੇ,
1: 5-7-10 ਸਾਲ ਇੱਦਾਂ ਲੱਗ ਜਾਂਦੇ ਆ। ਵੈਸੇ ਵੀ ਤਾਂ ਇੰਸ਼ੋਰੈਂਸ ਰੱਖਣੀ ਹੋਈ ਆ, ਤਾਂ ਇੰਸ਼ੋਰੈਂਸ ਲੈ ਕੇ ਰੱਖ ਲਾਂਗੇ। ਸੋ ਕਹਿਣ ਦਾ ਭਾਵ, ਜਿੰਨੇ ਫੈਮਿਲੀ ਸਪੋਂਸਰਡ ਵੀਜ਼ਾਸ ਨੇ ਜਾਂ ਵਿਜ਼ਟਰ ਵੀਜ਼ੇ 'ਤੇ ਜਿਹੜੇ ਲੋਕ ਆਉਂਦੇ ਸੀ ਜਾਂ ਟੈਂਪਰੇਰੀ ਵੀਜ਼ੇ 'ਤੇ ਆਉਂਦੇ ਸੀ, ਉਹਨਾਂ ਲਈ ਹੋ ਸਕਦਾ ਇਹ ਗੁੱਡ ਨਿਊਜ਼ ਨਾ ਹੋਵੇ। ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀਜ਼ੇ 'ਤੇ ਕੰਡੀਸ਼ਨਾਂ ਹੀ ਇੱਦਾਂ ਦੀਆਂ ਲੱਗ ਕੇ ਆਇਆ ਕਰਨ ਕਿ ਉਹ ਲੋਕ ਇੱਥੇ ਆਪਣਾ ਵੀਜ਼ਾ ਨਾ ਵਧਾ ਸਕਣ ਨਾ ਕੋਈ ਹੋਰ ਵੀਜ਼ਾ ਪਾ ਸਕਣ। ਇਸ ਕਿਸਮ ਦੀਆਂ ਟੋਨੀ ਬਰਕ ਦੀਆਂ ਫਹਾਂ ਉੱਡੀਆਂ ਸੀ ਵੀ ਅੱਜ ਉਹਨੇ ਇੱਦਾਂ ਦੀ ਅਨਾਊਂਸਮੈਂਟ ਕਰਨੀ ਹੈ, ਪਰ ਉਹ ਹੋਲਡ 'ਤੇ ਪੈ ਗਈਆਂ ਨੇ। ਹੋ ਸਕਦਾ ਉਹਦੇ ਤੇ ਪ੍ਰੈਸ਼ਰ ਬਣਨਾ
0: ਪਿਆ, ਅੰਦਰੋਂ ਪ੍ਰੈਸ਼ਰ ਜਿਹੜਾ ਬਣ ਗਿਆ ਵਾ। ਸੋ ਖੈਰ ਆਪਾਂ ਇਹਦੇ ਤੇ ਹੋਰ ਵਧੇਰੇ ਜਾਣਕਾਰੀ ਆ ਕੇ ਆਪਾਂ ਲੈਂਦੇ ਹਾਂ, ਕਿਉਂਕਿ ਇਸ ਹਿੱਸੇ ਦੇ ਵਿੱਚੋਂ ਇੱਕ ਬ੍ਰੇਕ ਲੈਣ ਦਾ ਸਮਾਂ ਆ ਗਿਆ ਸਾਡਾ, ਤੇ ਵਾਪਸੀ ਦੇ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡੀਆਂ ਕੀ ਸਮੱਸਿਆਵਾਂ ਇਸ ਸੰਬੰਧ ਵਿੱਚ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਤੁਸੀਂ ਸਾਹਮਣਾ ਕੀਤਾ, ਜਾਂ ਫਿਰ ਤੁਹਾਨੂੰ ਕੀ ਲੱਗਦਾ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਮਾਂ ਪਿਓ ਦੇ ਵੀਜ਼ੇ ਨੂੰ ਲੈ ਕੇ, ਪੇਰੈਂਟ ਵੀਜ਼ੇ ਨੂੰ ਲੈ ਕੇ ਕੀ ਇੱਕ ਆਈਡੀਅਲ ਸੋਲੂਸ਼ਨ ਹੋ ਸਕਦਾ? ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ, 1674 AM

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 5 ਤਰੀਕ ਹੈ, ਅਗਸਤ ਦਾ ਮਹੀਨਾ, ਅਤੇ ਹੁਣ ਦਿਨ ਥੋੜ੍ਹੇ ਵੱਡੇ ਵੱਡੇ ਜਿਹੇ ਹੋ ਗਏ ਨੇ। ਹੁਣ ਸਵੇਰੇ ਲੋ ਵੀ ਟਾਈਮ ਦੇ ਨਾਲ ਲੱਗਣ ਲੱਗ ਪਈ ਆ। ਹੁਣ ਲੱਗਦਾ ਵਾ ਵੀ ਜਿੱਦਾਂ ਉਹ ਦਿਨ ਆ ਗਏ ਆ ਵੀ ਪਿੰਨੀਆਂ ਪੁੰਨੀਆਂ ਜਿਹੜੀਆਂ ਤੁਸੀਂ ਖਾਧੀਆਂ ਨਾ, ਜ਼ੋਰ ਜ਼ਾਰ ਮਾਰ ਕੇ ਅਤੇ ਥੋੜ੍ਹੀਆਂ ਜਿਹੀਆਂ ਕੱਢ ਲਓ, ਥੋੜ੍ਹਾ ਜਿਹਾ ਝਾੜ ਲਓ, ਯਾਨੀ ਕਿ ਕਸਰਤ ਐਕਸਰਸਾਈਜ਼ ਦੌੜ ਭੱਜ ਕਰਨ ਦਾ ਥੋੜ੍ਹਾ ਜਿਹਾ ਸਮਾਂ ਆ ਗਿਆ।
1: ਆ ਗਿਆ ਜੀ, ਆ ਗਿਆ, ਕਿਉਂਕਿ ਸੂਰਜ ਸਵੇਰੇ ਸਵੇਰੇ ਤੁਹਾਨੂੰ ਹਾਕਾਂ ਮਾਰਨ ਲੱਗ ਜਾਂਦਾ। ਉਹ ਗੱਲ ਵੱਖਰੀ ਹੈ ਵੀ ਸਿਡਨੀ ਵਾਲਿਆਂ ਨੂੰ ਜੇ ਐਂ ਕਹਿ ਦਈਏ, ਉਹ ਨਾ ਮੈਲਬਨ ਗਲੂਮੀ ਜਿਹਾ, ਬੱਦਲ ਭਾਈ ਬਹੁਤ ਰਹਿੰਦੀ ਤੁਹਾਡੇ, ਹੈ ਨਾ, ਵਿੰਡੀ ਬਹੁਤ ਆ ਤੁਹਾਡੇ।
0: ਇਹਦਾ ਕਹਿੰਦੇ,
1: ਮੈਂ ਕਿਹਾ ਭਰਾਵਾ ਨਹੀਂ, ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਅਸੀਂ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਿਆ। ਜਾਂ ਫਿਰ ਉਹ ਗੇੜਾ ਹੀ ਉਹਨਾਂ ਨੇ ਰੱਖਿਆ ਹੋਣਾ ਜੁਲਾਈ ਅਗਸਤ ਜੇ 'ਚ।
0: ਉਹ ਕੀ ਕਰਨ ਵਿਚਾਰੇ, ਉਹ ਜਦੋਂ ਆਉਂਦੇ ਆ ਅਤੇ ਉਹਨਾਂ ਨੂੰ ਅੰਦਰੋਂ ਬਹਿ ਕੇ ਵਾਪਸ ਜਾਣਾ ਪੈਂਦਾ, ਘੁੰਮਣ ਫਿਰਨ ਦਾ ਮੌਕਾ ਨਹੀਂ ਮਿਲਦਾ।
1: ਆਪਾਂ ਨੂੰ ਵੀ ਹੁੰਦਾ ਚੱਲ 1500 ਬਚ ਗਿਆ, ਲੈ ਕੇ ਮੈਂ ਇੱਧਰ ਨੂੰ ਭੱਜ ਗਏ, ਉੱਧਰ ਨੂੰ ਭੱਜ ਗਏ ਕਦੇ, ਹੈ ਨਾ, ਉਹ ਵੀ ਔਖਾ। ਹੋਟਲਾਂ ਹਾਟਲ ਬੁੱਕ ਕਰਾਈ ਚੱਲੋ, ਹੈ ਨਾ, ਤੁਰੇ ਫਿਰੋ ਜੰਗਲ ਬੇਲਿਆਂ 'ਚ,
0: ਗੱਡੀ 'ਚ
1: ਆਲੂ ਵਾਲੇ ਪਰੌਂਠੇ ਖਾਵਾਂਗੇ ਸਵੇਰੇ, ਆਲੂ ਵਾਲੇ ਪਰੌਂਠੇ।
0: ਉਹ ਸੌਖਾ ਨਾ,
1: 12-1 ਵਜੇ ਤੱਕ ਉਵੇਂ ਘਰੋਂ ਨਾ ਤੁਰੇ, ਬਾਅਦ 'ਚੋਂ ਨੇੜੇ ਕੋਈ ਡਾਇਨਾਸੌਰ ਪਾਰਕ ਜਿਹਾ ਦਿਖਾ ਦਿਖੂ ਕੇ ਜਾਂ ਕੋਈ ਬੀਚ ਬੂਚ ਜੀ, ਹੈ ਨਾ। ਹੁਣ ਨਹੀਂ ਯਾਰ, ਟਾਈਮ ਨਹੀਂ ਰਿਹਾ ਜਾਣ ਦਾ।
0: ਤੁਹਾਨੂੰ ਨਹੀਂ ਪਤਾ ਮੈਲਬਨ ਆ,
1: ਹਾਂ, ਵੈਦਰ ਬਹੁਤ ਚੇਂਜ ਹੋ ਜਾਣਾ, ਦੇਖਿਓ ਹਾਲੇ ਹਾਲੇ ਬਦਲ ਹੋ ਗਏ, ਐਂ ਬਚਾ ਜਿਹਾ ਵੀ ਬਹੁਤ ਆ, ਹੈ ਨਾ।
0: ਆਪਣੇ ਅੱਜ ਕੱਲ੍ਹ ਇੱਕ ਹੋਰ ਤੁਰਿਆ, ਮਤਲਬ ਜਿੱਦਾਂ ਮੰਨ ਲਓ ਆਉਂਦਾ ਸੀ ਨਾ, ਪਹਿਲਾਂ ਕੋਈ ਆਉਂਦਾ ਸੀ ਅਤੇ ਮੈਲਬਨ ਕੋਈ ਆਊਗਾ ਅਤੇ ਉਹਨੂੰ ਤੁਸੀਂ ਕੀ ਘੁਮਾਓਗੇ ਤੁਸੀਂ, ਹੈ ਨਾ, ਮੰਨ ਲਓ ਤੁਸੀਂ ਸਿਟੀ ਲੈ ਜਾਓਗੇ, ਕਰਾਊਨ ਵਿਖਾਓਗੇ,
1: ਸਟੈਂਡਰਡ ਜੇ ਆਗਰੇ ਕਾ ਤਾਜ ਮਹਿਲ ਦੇਖ, 12 ਮਿੰਟ
0: ਡੌਕਲੈਂਡ ਵਿਖਾ ਦੋਗੇ, ਜਾਂ ਮਤਲਬ ਇੱਦਾਂ ਦੀਆਂ ਟਿਪੀਕਲ ਜੀਆਂ 2-4 ਥਾਵਾਂ,
1: ਜਾਂ ਕੋਈ ਨੇੜੇ ਦੀ ਬੀਚ ਆ ਤੁਹਾਡੇ ਕੋਈ, ਸੇਡ ਕਿਲ ਵਾਲੇ ਪਾਸੇ ਹੋ
0: ਜਾਏ। ਅੱਜ ਕੱਲ੍ਹ ਇੱਕ ਹੋਰ ਚੱਲਿਆ ਪਤਾ, ਅੱਜ ਕੱਲ੍ਹ ਉਹ
1: ਆਪਣੇ ਆਨ ਏਅਰ ਨਾ ਦੱਸ ਦਿਓ, ਕੰਨ ਕੋਨੇ 'ਚ ਭੁੱਕ ਮਾਰਦੀ ਸੀ ਕੋਈ ਸੁਣਦਾ ਹੁੰਦਾ,
0: ਅੱਜ ਕੱਲ੍ਹ ਉਹਨਾਂ ਨੂੰ ਭਾ ਕੇ ਫੂਡ ਟਰੱਕ ਵਿਖਾ ਲਿਆਉਂਦੇ ਆ।
1: ਹਾਂ, ਉਹ ਵੀ ਠੀਕ ਆ, ਉਹ ਵੀ ਠੀਕ ਆ, ਕੋਲਜ ਬੁੱਲ ਵਰਤ ਦਿਖਾਈ ਲਿਆਉਂਦੇ ਸੀ ਅੱਗੇ, ਹੈ ਨਾ, ਗਰੋਸਰੀ
0: ਜਾ ਜਾਓ ਤੁਸੀਂ ਉੱਥੇ, ਹੈ ਨਾ।
1: ਸਾਡਾ ਇੱਕ ਮਿੱਤਰ ਆ, ਹੈ ਨਾ, ਉਹਦਾ ਡੈਡੀ ਆਇਆ, ਉਹਨੂੰ ਚੈਟਸਟਨ ਬੜੇ ਉਹਨੇ ਸ਼ੋਰੂਮ ਜੇ ਦਿਖਾਏ, ਡੈਡੀ ਅਰਮਾਨੀ ਦਾ ਏ, ਮਾਇਰ ਆਏ ਫਲਾਨਾ, ਉਹ ਜਿਹੜੇ ਹੁੰਦਾ ਪੌੜੀਆਂ ਚੜ੍ਹਦੀਆਂ ਉੱਤਰਦੀਆਂ ਜਾਂ, ਉਹਦੇ 'ਤੇ ਹੌਲੀ ਦੇਣੇ, ਕਹਿੰਦਾ ਕਾਕਾ ਤੇਰਾ ਇਹਨਾਂ 'ਚੋਂ ਕਿਹੜਾ, ਕਹਿੰਦਾ ਡੈਡੀ ਆਪਣਾ ਤਾਂ ਇਹਨਾਂ 'ਚੋਂ ਕੋਈ ਨਹੀਂ, ਕਹਿੰਦਾ ਫਿਰ ਲੋਕਾਂ ਦੀ ਦਿਖਾਈ ਜਾਣੇ ਤਾਂ, ਚਲੋ ਘਰੇ ਚੱਲ ਕੇ ਚਾਹ ਪੀਓ ਆਰਾਮ ਨਾਲ, ਪਨੀਰ ਵਾਲੇ ਪਕੌੜੇ ਮੰਗਾ ਲਓ ਕਿਤੋਂ, ਆਪਣਾ ਤਾਂ ਇੰਨੀ ਕੁ ਦੌੜਾ ਆਪਣੀ।
0: ਇੱਕ ਸਾਡੇ ਭੈਣ ਜੀ, ਉਹਨਾਂ ਦੇ ਪ੍ਰਾਹੁਣੇ ਆਏ ਅਤੇ ਹੁਣ ਮਤਲਬ ਮੀਂਹ ਕਣੀ ਦਾ ਰੰਗ, ਹੁਣ ਕਿੱਥੇ ਲੈ ਕੇ ਜਾਣ, ਹੈ ਨਾ, ਪਲ ਕਿੱਥੇ ਲੈ ਗਏ ਉਹਨਾਂ, ਡਿਸਪਲੇ ਹੋਮ ਵਿਖਾ ਤੇ ਉਹਨਾਂ, ਕਹਿੰਦੇ ਇੱਦਾਂ ਦੇ ਘਰ ਹੁੰਦੇ ਆ ਇੱਥੇ,
1: ਉਹਨਾਂ ਨੇ ਵਿਚਾਰਿਆਂ ਨੇ
0: ਵੀ ਖੁਸ਼ ਹੋਏ,
1: ਵਾਓ।
0: ਉਹ ਕਹਿੰਦੇ ਅਸੀਂ ਇੱਥੋਂ ਦੇ ਮਤਲਬ ਵੇਖੇ ਘਰ ਵੀ ਗਾਂ, ਹੁਣ ਕਿਹੜੀ ਤਰਜ਼ 'ਤੇ ਘਰ ਬਣਿਆ ਕਰਨੇ ਆ, ਅਸੀਂ ਇੱਕੋ ਥਾਂ ਦੇ ਉੱਤੇ ਅਲੱਗ ਅਲੱਗ ਡਿਜ਼ਾਇਨ ਵੇਖ ਕੇ ਆਏ ਹਾਂ।
1: ਫਿਰ ਆਪਣੇ ਉਹੀ ਲੋਕ ਨੇ ਜਿਹੜੇ ਮੀਂਹ ਪੈਂਦੇ 'ਚ ਬੀਚ 'ਤੇ ਪੈਂਟ ਕੋਟ ਪਾਈ ਫਿਰਦੇ ਹੁੰਦੇ,
0: ਚਲੋ ਵੀ ਤਾਂ ਕਿਤੇ ਪਾਉਣੇ ਹੀ, ਹੁਣ ਕਿੱਥੇ ਮੌਕਾ ਮਿਲਦਾ ਵਾ।
1: ਦੇਖੋ ਜੀ, ਲੈਂਡਮਾਰਕ ਨੇ, ਉੱਥੇ ਖੜ੍ਹ ਕੇ ਫੋਟੋ ਕਰਾਉਣੀ ਤਾਂ ਬਣਦੀ ਹੈ
0: ਭਾਈ। ਜਿਹੜਾ ਹੁਣ ਮੰਨ ਲਓ ਰੋਜ਼ ਜੋਬ 'ਤੇ ਜਾਂਦਾ ਬੰਦਾ, ਜਿੱਦਾਂ ਹੁਣ ਤੁਸੀਂ ਮੰਨ ਲਓ ਜਿੱਦਾਂ ਦਾ ਤੁਹਾਡੇ ਕੰਮ ਨੇ, ਤੁਸੀਂ ਰੋਜ਼ ਕੋਟ ਵਾਲਾ ਚਾਹ ਲਾ ਲੈਣਾ, ਅਤੇ ਜਿਹੜਾ ਬੰਦਾ ਰੋਜ਼ ਮੰਨ ਲਓ ਕੰਮ ਕਾਰ ਵਾਲਾ ਬੰਦਾ ਵਾ, ਉਹਨੇ ਕੋਟ ਕਿੱਥੇ ਪਾਉਣਾ, ਉਹਨੇ ਫਿਰ ਘੁੰਮਣ ਲੱਗਿਆ ਪਾਉਣਾ, ਜੇ ਬੀਚ 'ਤੇ ਜਾਣਾ ਤਾਂ ਬੀਚ 'ਤੇ ਪਾਉਣਾ,
1: ਉਹਨੇ ਤਾਂ ਫਿਰ ਪਾ ਕੇ ਵੀ ਨਾਲੇ, ਹੈ ਨਾ, ਪੈਰ ਜਿਹਾ ਘਸਾਈ ਜਾਣਾ, ਹੈ ਨਾ, ਬੂਟ ਆਪਦਾ ਪੈਂਟ ਦੇ ਨਾਲੇ, ਬਸ ਵੀਰੇ ਲਾਦੜਾ ਹੋਣੀ ਪਾਇਆ ਸੀ,
0: ਉਹ ਕਿੱਦਾਂ ਗਲਤ ਹੈ,
1: ਕੋਨਫੀਡੈਂਸ ਹੀ ਨਹੀਂ ਆਉਂਦਾ ਕਈ ਵਾਰ, ਹੈ ਨਾ।
0: ਚਲੋ ਖੈਰ, ਆਪਾਂ ਵਾਪਸ ਆਉਂਦੇ ਹਾਂ ਅੱਜ ਦੀ ਗੱਲਬਾਤ ਦੇ
1: ਮੁੱਦੇ 'ਤੇ,
0: ਸੀਰੀਅਸ ਮੁੱਦਾ ਵਾ ਅੱਜ, ਅਤੇ ਇਸ ਕਰਕੇ ਥੋੜ੍ਹਾ ਜਿਹਾ ਵਿੱਚ ਆਪਾਂ ਸੋਚਿਆ ਵੀ ਬਹੁਤਾ ਹੀ ਦਿਲ 'ਤੇ ਨਾ ਕੋਲ ਆ ਜਾਏ।
1: ਸੀਰੀਅਸ ਟਰੱਕ ਥੱਲੇ ਸੰਗਲ ਲਮਕਦੇ ਹੁੰਦੇ, ਉਹ ਚਾਰਜ ਜਿਹਾ ਰਿਲੀਜ਼ ਹੋਈ ਜਾਂਦਾ।
0: ਹਾਂ, ਚਾਰਜ ਜਿਹਾ ਇੱਦਾਂ ਦਾ ਤੁਸੀਂ ਵੀ ਰਿਲੀਜ਼ ਕਰ ਲਿਓ, ਵੀ ਕਿੱਥੇ ਤੁਸੀਂ ਕਮਾਇਆ ਸੀ ਇੱਦਾਂ ਦਾ ਰਿਲੀਜ਼ ਤੁਸੀਂ ਵੀ ਕਰ ਲਿਓ, ਕਿ ਵਿੱਚ ਤੁਹਾਨੂੰ ਇੱਕ ਥੋੜ੍ਹਾ ਜਿਹਾ ਸਾਨੂੰ ਅਤੇ ਤੁਹਾਨੂੰ ਇੱਕ ਉਹ ਮਿਲ ਜੂਗੀ।
1: ਇੱਧਰ ਮਾਊਂਟ ਐਂਡੀਨੋਂਗ ਨਹੀਂ ਜਿਹੜਾ ਉੱਤੇ ਉਹ ਗੋਲ ਜਿਹਾ ਰੈਸਟੋਰੈਂਟ ਜਿਹਾ ਬਣਿਆ,
0: ਉੱਤੇ ਜਾ ਕੇ,
1: ਹਾਂ ਹਾਂ, ਸਾਰੇ ਉਹ ਟੀਸੀ ਤੋਂ ਸਾਰਾ ਕੁਝ ਦਿਖਾਉਂਦੇ
0: ਆ, ਉਹ ਵਧੀਆ ਆ,
1: ਉਹ ਵੀ ਵੀਰੇ ਲਿਕੁਇਡੇਟ ਹੋ ਗਿਆ,
0: ਉਹ ਤੁਹਾਡੀ
1: ਲਿਕੁਇਡੇਸ਼ਨ ਪਾਤੀ ਉਹ ਕੰਪਨੀ ਨੇ, ਪਿਛਲੇ ਹਫ਼ਤੇ ਦੀ ਨਿਊਜ਼।
0: ਅੱਛਾ,
1: ਸਾਰੀ ਬਿਜ਼ਨਸ ਵੀਰੇ ਠੱਪ ਆ, ਸਾਰੀ ਬਹੁਤ ਕੰਮ ਲੋਕਾਂ ਦੇ ਘਟੇ ਹੋਏ ਆ,
0: ਵੱਡਾ ਉੱਚਾ ਕਾਰੋਬਾਰ ਹੈ ਨਾ,
1: ਹਾਂ, ਉੱਚੀ ਦੁਕਾਨ ਫੀਕਾ ਪਕਵਾਨ ਹੁਣ
0: ਨਹੀਂ ਉਹ, ਪਰ ਵਧੀਆ ਹੈ, ਲੋਕਾਂ ਉਹ ਹੈਗਾ ਵੀ ਆਪਣੇ ਬੰਦਿਆਂ ਕੋਲ ਹੀ ਉਹ।
1: ਅੱਛਾ,
0: ਹਾਂਜੀ, ਉਹ ਆਪਣੇ ਬੰਦਿਆਂ ਦਾ ਹੈ।
1: ਓਕੇ,
0: ਸੋ ਉਹਦੇ ਖਰਚੇ ਬਹੁਤ ਨੇ, ਹੁਣ ਮੰਨ ਲਓ ਏਡੀ 'ਚ ਹੋ ਸਕਦਾ ਉੱਥੇ ਕੀਤਾ, ਇਕੱਲਾ ਤਾਂ ਹੈਗਾ ਵਾ, ਕਿੰਨਾ ਕੁ ਖਰਚਾ ਸੀ ਉਹਦਾ, ਕਿੰਨਾ ਉਹਦਾ ਐਕਸਪੈਂਸਿਵ ਸੀ, ਹੈ ਨਾ, ਵੀ ਉੱਤੇ ਤੁਸੀਂ ਬੰਦੇ ਭਾ ਕੇ ਸਟਾਫ ਲਾ ਕੇ ਅਤੇ ਵੇਟ ਹੀ ਕਰਨੀ ਆ ਵੀ ਹੁਣ ਕੋਈ ਆਵੇ ਅਤੇ ਫਿਰ, ਹੈ ਨਾ, ਕੁਛ
1: ਇੱਦੂ ਦਾ ਫੂਡ ਟਰੱਕ ਠੀਕ ਆ।
0: ਹਾਂਜੀ,
1: ਫੂਡ ਟਰੱਕ ਠੀਕ ਆ ਇੱਦੂ ਤਾਂ,
0: ਆਹੋ ਨਹੀਂ ਉਹ, ਚਲੋ ਜਿਹਨੂੰ ਆਉਂਦਾ ਕੰਮ ਉਹ 'ਚ ਵੀ, ਚਲੋ ਮੈਂ ਵੇਖਣਾ ਵਾਂ ਵੀ ਉਹਦੇ ਵਿੱਚ ਵੀ ਇੱਦਾਂ ਹੀ ਆ ਵੀ ਲੱਗਦੇ, ਮੰਨ ਲਓ ਜੇ ਤੁਸੀਂ 10 ਲੱਗਦੇ ਨੇ ਮਹੀਨੇ 'ਚ ਅਤੇ ਅਗਲੇ ਮਹੀਨੇ ਤੁਸੀਂ ਵੇਂਦੇ ਉਹਨਾਂ 'ਚੋਂ 8 ਬੰਦ ਹੋਏ ਹੁੰਦੇ, ਜਾਂ ਫਿਰ ਚੇਂਜ ਕੀਤੇ ਹੁੰਦੇ
1: ਆ। ਹਰ ਇੱਕ ਦਾ ਵੀ ਇਦਾਂ ਹੀ ਆ, ਬੰਦਾ ਉਹ ਗੁੱਟ ਤੇ ਪਲਸਤਰ ਕਰਾਈ ਫਿਰਦਾ ਹੁੰਦਾ, ਉਹ ਗੁੱਟ ਰਹਿ ਜਾਂਦਾ ਉਹ ਘੜੋਚੇ ਜੀ ਕਾਰਨ ਚ ਕੌਫੀ ਵਾਲਾ, ਹੈ ਨਾ। ਮਤਲਬ ਹਰ ਕੰਮ ਆ ਵਿੱਚ ਪੈ ਕੇ, ਜਦ ਤੁਸੀਂ ਵੇਖਦੇ ਹੋ ਤੁਸੀਂ ਕਹਿੰਦੇ ਹੋ ਯਾਰ ਹੈ ਨਾ ਦੂਲ ਦੇ ਢੋਲ ਸੁਹਾਵਣੇ, ਉਹ ਫਿਰ ਦੂਰ ਤੋਂ ਹੀ ਲੱਗਦਾ ਵੀ ਪਤਾ ਨਹੀਂ ਇਹ 'ਚੋਂ ਕੀ ਆਮਦਨ ਕੀਤੀ।
0: ਤੁਸੀਂ ਭਾਈ ਤੁਸੀਂ ਕੌਫੀ ਦੀ ਗੱਲ ਕੀਤੀ ਹੈ, ਮੈਂ ਤਾਂ ਕਈ ਵਾਰੀ ਕਹੂੰ ਮੈਂ ਇਸ ਕੰਮ 'ਚ ਰਿਹਾ ਵੀ ਹਾਂ, ਅਤੇ ਤੁਸੀਂ ਕੌਫੀ ਵਾਲਾ ਜਿਹੜਾ ਬਰਿਸਤਾ ਹੈ ਨਾ, ਉਹ ਜਦੋਂ ਬਣਾ ਰਿਹਾ ਹੋਊਗਾ ਜਾਂ ਜਦੋਂ ਸਵੇਰੇ ਜਾਂਦੇ ਹੋ ਨਾ, ਉਹਦੀਆਂ ਅੱਖਾਂ ਵੇਖਿਓ। ਕੋਈ ਵੀ ਬਰਿਸਤਾ ਵਾ ਤੁਸੀਂ ਵੇਖੋਗੇ ਉਹਦੀਆਂ ਅੱਖਾਂ 'ਚ ਨੀਂਦ ਹੋਊਗੀ, ਅੱਖਾਂ ਉਹਦੀਆਂ ਵਿਚਾਰੇ ਦੀਆਂ ਹਲੇ ਨਾ ਐਂ ਹੋਈਆਂ ਹੋਣੀਆਂ, ਮਤਲਬ ਬਹੁਤ ਘੱਟ।
1: ਇੰਡੀਅਨ ਰੈਸਟੋਰੈਂਟ ਵਾਲੇ ਆ 2 ਵਜੇ ਘਰੇ ਮੁੜਦੇ ਆ ਨਾ, ਮਤਲਬ 12-1 ਤਾਂ ਬੜਾ ਆਮ ਜਿਹਾ ਲੋਕਾਂ ਨੂੰ ਵੱਜਦੇ ਆ, ਅਤੇ ਅਗਲੇ ਦਿਨ ਦੀ ਫਿਰ ਪ੍ਰੈਪਰੇਸ਼ਨ ਕਰਕੇ ਜਾਣੀ ਆ। ਉਹਨਾਂ ਦਾ ਵਿਚਾਰਿਆਂ ਦਾ ਰੋਣਾ ਇਸ ਗੱਲ ਦਾ ਹੁੰਦਾ, ਉਹ ਕਹਿੰਦੇ ਸ਼ਾਮ ਨੂੰ ਭਾਅ ਜੀ 5-6 ਵੀ ਘਰ ਮੁੜ ਜਾਂਦਾ, ਸਾਡੀ ਸ਼ਾਮ ਸ਼ੁਰੂ ਉਦੋਂ ਹੁੰਦੀ ਆ। ਮਤਲਬ ਤੁਹਾਡਾ ਲਾਈਫ ਸਟਾਈਲ ਕਿੰਨਾ ਚੇਂਜ ਹੁੰਦਾ, ਕੰਮ ਕਾਰੋਬਾਰ ਉੱਦਾਂ ਦੇ ਆ, ਕੋਈ ਟਰੈਕਿੰਗ 'ਚ ਆ ਨਾ, ਕਿੰਨੇ ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣਾ, ਅਤੇ ਹੈ ਨਾ ਉਹ ਬੱਚੇ ਸਵੇਰੇ ਜਿਹੜੇ ਕਹਿੰਦੇ ਹੁੰਦੇ ਆ ਵੀ ਮੈਂ ਡੈਡੀ ਨੂੰ ਜੱਫੀ ਪਾਈ ਹੈ ਨਾ, ਉਹ ਆਪਾਂ ਮਹਿਸੂਸ ਨਹੀਂ ਕਰਦੇ ਜਿਹਨੇ ਰੋਜ਼ ਬੱਚੇ ਨੂੰ ਮਿਲਣਾ।
0: ਉਹ ਡੈਡੀ ਵੀ ਜੱਫੀ, ਉਹ ਬੱਚੇ ਵੀ ਜੱਫੀ ਪਾਉਣ ਵੜ ਜਾਂਦੇ ਆ, ਕਿਉਂਕਿ ਮੈਂ ਤਾਂ ਉਹ 'ਚ ਵੀ ਰਿਹਾ ਨਾ, ਅਤੇ ਉਹਦੇ 'ਚ ਵੀ ਇਹ ਹੁੰਦਾ ਵੀ ਉਹ ਮਸਾਲਿਆਂ ਦੀ ਸਮੈਲ ਹੀ ਨਹੀਂ ਜਾਂਦੀ ਜਿੰਨਾ ਮਰਜ਼ੀ ਨਾ ਲਓ, ਉਹ ਵੀ ਬੱਚੇ ਸੌਂਕ ਕੇ ਦੱਸ ਦਿੰਦੇ ਆ ਵੀ
1: ਡੈਡੀ ਆਇਆ ਰੈਸਟੋਰੈਂਟ,
0: ਡੈਡੀ ਰੈਸਟੋਰੈਂਟ ਤੋਂ ਆਇਆ। ਮਤਲਬ ਹਰ ਇੱਕ ਕੰਮ ਦੇ ਇੱਕ ਆਪਣੇ ਆਪਣੇ ਵੱਖਰੇ ਵੱਖਰੇ ਤੁਹਾਨੂੰ ਪਤਾ ਚੈਲੇਂਜਸ ਨੇ, ਇੱਕ ਦੂਸਰੇ ਦਾ ਬੰਦੇ ਨੂੰ ਜ਼ਰੂਰ ਸੌਖਾ ਲੱਗੀ ਜਾਂਦਾ,
1: ਕੋਈ ਸ਼ੱਕ ਨਹੀਂ। ਇਸ ਲਈ ਭਾਈ ਜੇ ਜਿਹੜਾ ਬੰਦਾ ਜਿਸ ਕੰਮ ਕਾਰੋਬਾਰ
0: ਤੁਹਾਡਾ ਹੀ ਸੌਖਾ ਜੇ, ਬਹਿ ਕੇ ਸਲਾਮਾਂ ਜੀਆਂ ਦੇ ਛੱਡਣੀਆਂ,
1: ਆਹੋ ਇਹ ਤਾਂ ਹੈ ਹੀ ਹੈ। ਅਗਲਾ 50 ਰੁਪਈਏ ਦੇ ਕੇ ਤੇ ਹੈ ਨਾ ਟੋਕਨ ਬੁੱਕ ਕਰਾ ਕੇ ਤੇ ਮੁੜ ਕੇ ਪਾਸਪੋਰਟ ਜਿਹਾ ਭੇਜ ਕੇ ਪੁੱਛੀ ਜਾਊਗਾ ਭਾਜੀ ਵੀਜ਼ਾ ਲੱਗ ਗਿਆ, ਮੈਂ ਆਹੋ ਟਿਕਟ ਬੁੱਕ ਕਰਾ ਦੇ ਜਾਂ ਕਹਿੰਦੇ ਹੈ ਅੱਛਾ ਇੰਨੇ ਪੈਸੇ ਭਾਜੀ।
0: ਨਹੀਂ ਏਦਾਂ ਨੀ ਕਹਿੰਦੇ ਹੁੰਦੇ, ਉਹ ਮੇਰੇ ਫਰੈਂਡ ਨੇ ਇੱਕ ਲਵਾਇਆ ਸੀ ਕਿਸੇ ਕੋਲੋਂ ਤੇ ਉਹਦਾ ਤੇ ਆ ਵੀ ਗਿਆ, ਏਦਾਂ ਨੀ ਕਹਿੰਦੇ
1: ਏਦਾਂ ਹੀ। ਅੱਛਾ ਨਾਲ ਉਹਨੇ ਕਹਿਣਾ ਅੱਛਾ ਠੀਕ ਆ, ਗੱਲ ਚੱਲਦੀ ਹੋਣੀ ਆ ਪੇਰੈਂਟ ਵੀ ਦੀ। ਅੱਛਾ ਭਾਜੀ ਜੇ ਭੂਆ ਦੇ ਮੁੰਡੇ ਨੂੰ ਇੰਡੀਆ ਤੋਂ ਸੱਦਣਾ ਹੋਵੇ, ਮੈਂ ਯਾਰ ਪਹਿਲਾਂ ਆਹ ਪਹਿਲਾਂ ਬੇਬੇ ਵਾਲਾ ਵੀਜ਼ਾ ਲਾ ਲਈਏ ਸਿਰੇ,
0: ਪਹਿਲਾਂ ਮਾਂ ਪਿਓ ਨੂੰ ਸੱਦ ਲਾ। ਚਲੋ ਖੈਰ ਪੇਰੈਂਟ ਵੀਜ਼ੇ 'ਤੇ ਵਾਪਸ ਆਉਂਦੇ ਹਾਂ ਕਿ ਜੋ ਅੱਜ ਦੇ ਦਿਨ ਰੌਲਾ ਰੱਪਾ ਜਿਹਾ ਪਿਆ ਵਾ। ਵੈਸੇ ਆਸਟ੍ਰੇਲੀਆ ਦਾ
1: ਜੋੜਨ ਲਈ ਦੇਖੋ ਅਗਲਾ ਅੰਕ,
0: ਅਗਲਾ ਅੰਕ ਆਪਾਂ ਵਿਖਾਉਂਦੇ ਹਾਂ ਅਤੇ ਵੇਖਦੇ ਹਾਂ, ਅਤੇ ਉਹਦੇ ਵਿੱਚ ਆਸਟ੍ਰੇਲੀਆ ਦਾ ਨਾ ਇੱਕ ਸਟਾਈਲ ਆ। ਚਲੋ ਤੁਸੀਂ ਤਾਂ ਇਸ ਕੰਮ ਦੇ ਵਿੱਚੋਂ ਜਾਂ ਚਿਰਾਂ ਤੋਂ ਆਪਾਂ ਇਹ ਵੇਖ ਰਹੇ ਹਾਂ, ਪਹਿਲਾਂ ਨਾ ਉਹ ਫਲੋਟ ਜਿਹਾ ਕਰਕੇ ਵੇਖੀਆਂ ਜਾਂਦੀਆਂ ਚੀਜ਼ਾਂ, ਹੈ ਨਾ, ਵੀ ਕਿੱਦਾਂ ਦਾ, ਜਿੱਦਾਂ ਆਪਾਂ ਪਹਿਲਾਂ ਵੇਖੀਦਾ ਨਾ ਕਈ ਜਦੋਂ ਕਣਕ ਕੱਢੀ ਦੀ ਸੀ ਅਤੇ ਪਹਿਲਾਂ ਉਹ ਹੜੰਬਾ ਫਿੱਟ ਕਰਨ ਤੋਂ ਪਹਿਲਾਂ ਐਂ ਘੱਟਾ ਮਿੱਟੀ ਚੁੱਕ ਕੇ ਤਾਂ ਵੇਖੀਦੀ ਵੀ ਹਵਾ ਕਿਹੜੇ ਪਾਸੇ ਨੂੰ, ਉਸ ਪਾਸੇ ਨੂੰ ਕਰਕੇ ਲਾਈਏ ਵੀ ਤੂੜੀ ਐਵੇਂ ਉੱਡ ਉੱਡ ਕੇ ਆਪਣੀ 'ਤੇ ਨਾ ਪਵੇ। ਸੋ ਇਸ ਕਰਕੇ ਇਹ ਵੀ ਸਰਕਾਰਾਂ ਦੇ ਪੈਤੜੇ ਹੁੰਦੇ, ਪਹਿਲਾਂ ਇਹ ਨਾ ਥੋੜ੍ਹਾ ਜਿਹਾ ਮਤਲਬ ਇੱਦਾਂ ਦਾ ਕੁਛ ਚੁਣਚਣੀ ਜੀ ਛੇੜ ਕੇ ਵਹਿੰਦੇ ਆ ਵੀ ਲੋਕਾਂ ਦਾ ਰੁਝਾਨ ਕੀ ਆ, ਅਤੇ ਪਰ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਸੇ ਠੱਠੇ ਦੇ ਨਾਲ, ਇਹ ਵੀ ਥੋੜ੍ਹੀਆਂ ਜਿਹੀਆਂ ਧਿਆਨ ਦੇ ਵਿੱਚ ਰੱਖਿਓ ਕਿ ਜੇਕਰ ਹੁਣ ਤੁਸੀਂ ਕੋਈ ਮੰਨ ਲਓ ਬਣਦਾ ਸਰਦਾ ਜੋ ਵੀ ਆ ਸਟੈਪ ਇੱਕਦਮ ਤੁਸੀਂ ਨਹੀਂ ਚੁੱਕਦੇ, ਨਹੀਂ ਇਹਦੇ 'ਤੇ ਗੱਲ ਕਰਦੇ, ਕਿਉਂਕਿ ਇਲੈਕਸ਼ਨ ਵੀ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਗੱਲ ਕਰ ਵੀ ਸਕਦੇ ਹੋ ਤੁਸੀਂ ਈਜ਼ਲੀ, ਅਤੇ ਫਿਰ ਸਮਝੋ ਵੀ ਇਹ ਹੁਣ ਹੌਲੀ ਹੌਲੀ ਵਧੂਗਾ ਕੰਮ।
1: ਹਾਂਜੀ, ਮੈਂ ਇਹ ਤੋਂ ਵੀ ਇੱਕ ਸਟੈਪ ਅੱਗੇ ਜਾਂਦਾ ਵੀ ਚਲੋ ਵੀ ਪਹਿਲਾਂ ਇਹ ਕਰਕੇ ਜੇ ਦੇਖਦੇ ਆ ਵੀ ਦੇਖੀਏ ਹੈ ਨਾ ਕਿਸ ਭਾਅ ਬਹਿੰਦੀ ਆ। ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੇ ਜੋ ਸੋਚਿਆ ਉਹਨਾਂ ਨੇ ਕਰ ਹੀ ਦੇਣਾ ਵਾ। ਅਸਲ 'ਚ ਉਹ ਇੱਕਦਮ ਜਿਵੇਂ ਆਪਾਂ ਕਹਿੰਦੇ ਨਾ ਨੀਜਰਕ ਰਿਐਕਸ਼ਨ ਹੁੰਦਾ, ਉਸ ਚੀਜ਼ ਨੂੰ ਅਵੋਇਡ ਕਰਨ ਲਈ ਪਹਿਲਾਂ ਇਹ ਖਬਰਾਂ ਫੈਲਾ ਦਿੱਤੀਆਂ ਜਾਂਦੀਆਂ ਜਾਂ ਰਿਲੀਜ਼ ਕਰ ਦਿੱਤੀ ਜਾਂਦੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ, ਵੀ ਇੱਕਦਮ ਝਟਕਾ ਜਿਹਾ ਨਾ ਲੱਗੇ ਲੋਕਾਂ ਨੂੰ। ਉਸ ਲਿਹਾਜ਼ ਨਾਲ ਜੇ ਮੰਨ ਲਓ ਆਪਣਾ 1 ਅਗਸਤ ਤੋਂ ਜਾਂ ਜੁਲਾਈ ਤੋਂ ਜਿਹੜੇ ਰੂਲ ਚੇਂਜ ਹੋਏ ਆ, ਹੈ ਨਾ, ਮਾਈਗ੍ਰੇਸ਼ਨ ਦੇ ਕੱਟ ਲੱਗੇ ਆ, ਐਕਸਪੈਕਟਡ ਸਭ ਨੂੰ ਸੀ ਵੀ ਇਹ ਹੁਣ ਵੀਜ਼ਾ ਫੀਸਾਂ ਵਧਣਗੀਆਂ, ਇੰਨੀਆਂ ਵਧਣਗੀਆਂ ਉਹ ਨਹੀਂ ਸੀਗਾ, ਹੈ ਨਾ। ਇਸ ਲਈ ਉਹ ਪਹਿਲਾਂ ਹੀ ਮੈਂਟਲੀ ਪ੍ਰਪੇਅਰਡ ਹੁੰਦੇ ਲੋਕ, ਇਸ ਕਰਕੇ ਤੁਸੀਂ ਦੇਖੋਗੇ ਅਸੀਂ ਆ 26 ਤੋਂ 30 ਜੂਨ ਦੇ ਵਾਲੇ ਜ਼ੋਨ 'ਚ ਬਹੁਤ ਵੀਜ਼ੇ ਲੱਗੇ ਆ, ਉਹ ਇੱਕ ਇੱਕ ਪਰਿਵਾਰ ਨੂੰ 3-3, 4-4 ਹਜ਼ਾਰ ਡਾਲਰ ਬਚ ਗਿਆ, ਮਤਲਬ ਵੀਜ਼ਾ ਫੀਸਾਂ ਦੇ ਨਾਲ ਹੀ ਟਾਈਮ ਨਾਲ ਐਕਟ ਕਰਨ ਲਈ। ਪਹਿਲਾਂ ਲੋਕਾਂ ਦੇ ਮਗਰ ਮਗਰ ਫਿਰੀ ਦਾ ਵੀ ਯਾਰ ਕਾਗਜ਼ ਭੇਜ ਦਿਓ, ਫਲਾਨਾ ਦੇ ਦਿਓ, ਡਾਕੂਮੈਂਟ ਕੱਲ੍ਹ ਨੂੰ ਦੇਵਾਂਗੇ, ਪਰਸੋਂ ਨੂੰ ਦੇਵਾਂਗੇ, ਹੈ ਨਾ। ਪਰ ਉਹਨਾਂ ਦਿਨਾਂ 'ਚ ਲੋਕ ਧੜਾ ਧੜ ਫਿਰ ਕਾਗਜ਼ ਛੱਡਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੰਮ ਹੁਣ ਮਹਿੰਗਾ ਪੈਣ ਵਾਲਾ। ਅਤੇ ਉਸ ਲਿਹਾਜ਼ ਨਾਲ ਮੈਂ ਇਹ ਵੀ ਸੋਚਦਾ ਬਈ ਜਿਹੜਾ ਆ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਥੋੜ੍ਹੀ ਜਿਹੀ ਹੋਈ ਆ, ਉਹਦੇ ਤੋਂ ਹਾਏ ਤੋਬਾ ਤਾਂ ਇੱਕ ਵਾਰ ਮੱਚਣੀ ਹੁੰਦੀ, ਪਰ ਹੁਣ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਕਰਕੇ ਉਸ ਪਾਸੇ ਨੂੰ ਗੱਲ ਜਾਊਗੀ। ਜੋ ਉਹਨਾਂ ਨੇ ਬਿਆਨ ਦੇਣੇ ਆ, ਜੋ ਉਹਨਾਂ ਨੇ ਕੰਮ ਕਰਨਾ, ਉਹ ਤਾਂ ਕਰ ਹੀ ਦੇਣਾ। ਅਤੇ ਇਹ ਵੀ ਉਹਨਾਂ ਨੂੰ ਲੱਗਦਾ ਵੀ ਜਿਹੜੀ ਮੇਨ ਸਟ੍ਰੀਮ ਵੋਟਾਂ ਪੈਣੀਆਂ ਜਾਂ ਮੇਨ ਸਟ੍ਰੀਮ ਜਿਹੜੇ ਲੋਕ ਨੇ, ਕਈ ਵਾਰ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਵੀ ਲੋੜ ਹੁੰਦੀ ਆ। ਹੁਣ ਸਭ ਦਾ ਧਿਆਨ ਦੋ ਹੀ ਪਾਸੇ ਆ, ਇੱਕ ਮਾਈਗ੍ਰੇਸ਼ਨ, ਦੂਜਾ ਹਾਊਸਿੰਗ। ਘਰਾਂ ਦੀਆਂ ਕੀਮਤਾਂ ਡਿੱਗ ਪਈਆਂ ਹੋਏ, ਘਰਾਂ ਦੀਆਂ ਕੀਮਤਾਂ ਡਿੱਗ ਪਈਆਂ ਹੋਏ, ਜਾਂ ਇਹ ਗੱਲ ਆ ਜਾਂ ਇਹ ਕਹਿਣਗੇ ਮਾਈਗਰੈਂਟ ਹੀ ਇੰਨਾ ਆ ਗਿਆ ਜੀ, ਹੈ ਨਾ,

0: ਨੰਬਰ ਆ ਅਤੇ ਹਰੇਕ ਸਾਲ 2-3 ਲੱਖ ਲੋਕਾਂ ਨੇ ਆਉਣਾ ਹੀ ਆਉਣਾ। ਉਸ ਲਿਹਾਜ਼ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਸਰਕਾਰ ਦੇ ਉਲਟ ਚੱਲਦੀਆਂ ਹੁੰਦੀਆਂ ਉਹਨਾਂ ਦਾ ਤਾਂ ਕੰਮ ਹੀ ਵਿਰੋਧ ਕਰਨਾ। ਉਹਨਾਂ ਨੇ ਇਹ ਨਹੀਂ ਦਿਖਾਉਣਾ ਵੀ ਜੇ ਮਾਈਗ੍ਰੈਂਟ ਆਉਣੋਂ ਬੰਦ ਹੋ ਗਿਆ, ਜੇ ਸਾਲ ਦਾ 3 ਲੱਖ ਦੀ ਬਜਾਏ 2 ਲੱਖ ਰਹਿ ਗਿਆ ਤਾਂ ਇਕਾਨਮੀ ਨੂੰ $80 ਬਿਲੀਅਨ ਦਾ ਘਾਟਾ ਪੈਣਾ, ਹੈ ਨਾ। ਉਹ ਉੱਦਾਂ ਦੇ ਡਾਟੇ ਨਹੀਂ ਪ੍ਰਜੈਂਟ ਕਰਨਗੇ, ਉਹ ਉੱਦਾਂ ਦੇ ਡਾਟੇ ਦਿਖਾਏ ਜਾਣਗੇ, ਆਹ ਦੇਖੋ ਜੀ ਆਹ ਇਸ ਵਜ੍ਹਾ ਕਰਕੇ ਐਂ ਹੋ ਗਿਆ। ਕੋਈ ਇਨਫਰਾਸਟ੍ਰਕਚਰ ਹੈ ਨਹੀਂ, ਕੋਈ ਸੜਕਾਂ ਦਾ ਸਿਸਟਮ ਹੈ ਨਹੀਂ, ਕੋਈ ਮੰਨ ਲਓ ਕਿਸੇ ਨੇ ਰੱਬ ਨਾ ਕਰੇ ਕੋਈ ਮੰਨ ਲਓ ਕੋਈ ਕ੍ਰਿਮੀਨਲ ਐਕਟੀਵਿਟੀ ਕਰਤੀ, ਆਹ ਦੇਖ ਲਓ ਜੀ ਇਹੋ ਜਿਹੇ ਬੰਦੇ ਉੱਤੇ ਸੱਦੇ ਹੋਏ ਆ। ਉਹ ਫਿਰ ਉੱਦਾਂ ਦਾ ਨੈਰੇਟਿਵ ਜਨਰੇਟ ਕੀਤਾ ਜਾਂਦਾ ਅਤੇ ਉਹਦੇ 'ਚ ਫਿਰ ਸੋਸ਼ਲ ਮੀਡੀਆ ਬਲਦੀ ਅਤੇ ਤੇਲ ਪਾਉਂਦਾ।
1: ਹਾਂਜੀ, ਉਹ ਤਾਂ ਫਿਰ ਹੈ ਹੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਸਾਰੀਆਂ ਚੀਜ਼ਾਂ ਥੋੜ੍ਹੀਆਂ ਵਧਾ ਚੜ੍ਹਾ ਕੇ, ਥੋੜ੍ਹੀਆਂ ਇੱਧਰੋਂ ਉੱਧਰੋਂ ਗਲਤ ਸਹੀ ਸਭ ਕੁਛ ਜਿਹੜਾ ਉੱਥੇ ਆ ਜਾਂਦਾ। ਹੁਣ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਜੀ, ਤੁਸੀਂ ਵੀ ਗੱਲਬਾਤ ਕਰ ਸਕਦੇ, ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਸ ਵਿਸ਼ੇ ਦੇ ਵਿੱਚ ਦਰਪੇਸ਼ ਆਈਆਂ ਨੇ ਅਤੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵਾ ਵੀ ਇਹ ਇਸ ਤਰੀਕੇ ਦੇ ਨਾਲ ਇਹ ਬਿਹਤਰ ਹੋ ਸਕਦੀਆਂ ਨੇ, ਵਾਜਬ ਹੋ ਸਕਦੀਆਂ ਨੇ ਚੀਜ਼ਾਂ, ਕਿਉਂਕਿ ਕੁੱਲ ਮਿਲਾ ਕੇ ਆਪਾਂ ਕੁਛ ਤੱਤ ਜਿਹਾ ਕੱਢਣ ਦੇ ਉੱਤੇ ਆਵਾਂਗੇ। ਅਤੇ ਫਿਰ ਜਦੋਂ ਕੱਲ੍ਹ ਨੂੰ ਮੰਨ ਲਓ ਇਲੈਕਸ਼ਨ ਹੁੰਦੀ ਆ, ਜਦੋਂ ਹਰ ਵਾਰੀ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਹਾਂ ਕਿ ਤੁਹਾਡੇ ਕੋਲ ਜਦੋਂ ਕੋਈ ਆਉਂਦਾ ਵੋਟਾਂ ਮੰਗਣ, ਅਤੇ ਤੁਸੀਂ ਕੀ ਕਹਿਣਾ ਉਹਨੂੰ, ਜਾਂ ਮੰਨ ਲਓ
0: ਕੀ ਸਵਾਲ
1: ਤੁਹਾਡੀ, ਕੀ ਆਵਾਜ਼ ਆ ਜੇ ਸਾਡੇ ਕੋਲ ਕੋਈ ਆਉਂਦਾ ਵਾ ਤਾਂ ਅਸੀਂ ਤੁਹਾਡੇ ਬਿਹਾਫ ਦੇ ਉੱਤੇ ਅੱਗੇ ਉਹਨਾਂ ਨੂੰ ਕੀ ਕਹੀ
0: ਪੁੱਛੋ।
1: ਸਾਡੇ ਸਾਰਿਆਂ ਦਾ ਇਹਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਮਾਂ ਪਿਓ ਸਾਰਿਆਂ ਦੇ ਆਉਣੇ ਆ, ਅੱਜ ਨਹੀਂ ਤਾਂ ਕੱਲ੍ਹ, ਜੇ ਹਾਲੇ ਤੁਸੀਂ ਨਹੀਂ ਪਲੈਨ ਕੀਤਾ ਤਾਂ ਕੱਲ੍ਹ ਨੂੰ ਕਰੋਗੇ। ਸੋ ਇੱਕ ਨਾ ਇੱਕ ਟਾਈਮ ਦੇ ਉੱਤੇ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਪੈਣੀ ਆ। ਸੋ ਬਿਹਤਰ ਆ ਕਿ ਆਪਾਂ ਵੱਧ ਤੋਂ ਵੱਧ ਇਸ ਵਿਸ਼ੇ ਦੇ ਉੱਤੇ ਡਿਸਕਸ ਜਿਹੜਾ ਜ਼ਰੂਰ ਕਰੀਏ। 9356 0344 9356 0344 ਅਤੇ ਜਾਂ ਫਿਰ 0447176 0447171674 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਦੋਂ ਆਪਾਂ ਕੋਈ ਇੱਦਾਂ ਦੀ ਵਿਸ਼ਾ ਆਪਾਂ ਡਿਸਕਸ ਕਰਦੇ ਹਾਂ ਤਾਂ ਉਹ ਸਿਰਫ ਇੱਕ ਸੀਮਿਤ ਜਿਹਾ ਇੱਕ ਦਾਇਰਾ ਹੁੰਦਾ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ ਅਲੱਗ ਕੇਸਿਸ ਦੇ ਵਿੱਚ ਅਲੱਗ ਅਲੱਗ ਲੋਕਾਂ ਦੇ ਨਾਲ, ਕੈਂਡੀਡੇਟਸ ਨਾਲ ਅਲੱਗ ਅਲੱਗ ਵਾਪਰਦੀਆਂ ਨਿੱਕੀਆਂ ਨਿੱਕੀਆਂ, ਉਹ ਤਾਂ ਹੀ ਧਿਆਨ ਦੇ ਵਿੱਚ ਆਉਂਦੀਆਂ ਨੇ ਜੇ ਆਪਾਂ ਇੱਕ ਦੂਸਰੇ ਨਾਲ ਡਿਸਕਸ ਕਰੀਏ, ਕਿਉਂਕਿ ਸਾਰਾ ਕੁਛ ਜਿਹੜਾ ਵਾ ਉਹ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਰੂਲ ਰੈਗੂਲੇਸ਼ਨ ਦੇ ਵਿੱਚ ਵੀ ਨਹੀਂ ਹੁੰਦਾ, ਅਸੀਂ ਕੋਈ ਵੱਖਰਾ ਜਿਹਾ ਕੇਸ ਕਈ ਵਾਰੀ ਕੱਢ ਲਿਆਉਂਦੇ ਹਾਂ ਵੀ ਇਸ ਸਿਚੁਏਸ਼ਨ 'ਚ ਕੀ ਆ। ਸੋ ਉਹ ਸਾਰੀਆਂ ਚੀਜ਼ਾਂ ਜੇਕਰ ਤੁਹਾਡੇ ਨਾਲ ਕੁਛ ਵੱਖਰਾ ਹੋਇਆ ਵਾਪਰਿਆ, ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਅਤੇ ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਿੱਦਾਂ ਅੰਮ੍ਰਿਤ ਔਲਖ ਜੀ ਕਹਿੰਦੇ ਨੇ ਕਿ ਰੀਸੈਂਟ ਮੇਰੇ ਕਹਿੰਦੇ ਕਿ ਬਾਪੂ ਬੇਬੇ ਦਾ ਵਿਜ਼ਟਰ ਵੀਜ਼ਾ ਆਇਆ ਜੀ, ਅਤੇ ਓਨਲੀ 6 ਮੰਥ ਸਟੇ, ਵੀ 6 ਮੰਥਸ ਬਾਪੂ ਨੂੰ 3 ਮਹੀਨੇ ਦਾ ਦਿੱਤਾ ਹੈ ਜੀ।
0: ਇਹ ਹੁਣ ਕਾਫੀ ਕਰਨ ਲੱਗ ਗਏ ਜੀ, ਅੱਗੇ ਮਤਲਬ ਅਕਾਊਂਟ ਦੇ ਵਿੱਚ 1-2 ਲੱਖ ਰੁਪਈਆ ਹੋਣਾ ਅਤੇ ਹੈ ਨਾ ਤਾਂ ਵੀ 18 ਮਹੀਨੇ 'ਚ 12 ਮਹੀਨੇ ਵਾਲਾ ਮਿਲ ਜਾਂਦਾ ਸੀ, ਪਰ ਹੁਣ ਕਾਫੀ ਕੌਸ਼ੀਅਸ ਹੋ ਕੇ ਕਾਫੀ ਕੇਅਰਫੁਲੀ ਐਜ਼ ਏ ਮਾਈਗ੍ਰੇਸ਼ਨ ਏਜੰਟ ਕੰਮ ਕਰਦਾ ਹੁਣ ਮੈਂ, ਅਤੇ ਉਹ ਲੋਕ ਅਕਸਰ ਕਹਿਣਗੇ ਭਾਅ ਜੀ ਤਾਂ ਉਈ ਲੱਗ ਜਾਂਦਾ, ਤੁਹਾਨੂੰ ਅਸੀਂ ਦੇ ਦਿੰਦੇ ਹਾਂ ਭੇਜ ਦਿੰਦੇ ਹਾਂ, ਬੈਂਕ ਵਾਲਿਆਂ ਨੇ ਭੇਜਿਆ ਨਹੀਂ ਹਜੇ, ਤੁਸੀਂ ਆਈ ਲਾ ਦਿਓ, ਹੁਣ ਉਹ ਕੰਮ ਨਹੀਂ ਕਰੀਦਾ। ਹੁਣ ਬਹੁਤ ਖਿਆਲ ਨਾਲ ਵਿਜ਼ਟਰ ਵੀਜ਼ੇ ਲਾਉਣੇ ਪੈਂਦੇ ਆ, ਅਤੇ ਸਬਮਿਸ਼ਨਾਂ ਵੀ ਨਾਲ ਕਰੀਦੀਆਂ ਨੇ, ਅਤੇ ਕੋਸ਼ਿਸ਼ ਕਰੀਦੀ ਵੀ ਜੋ ਉਹਨਾਂ ਦੀ ਉੱਥੇ ਕੋਈ ਪ੍ਰੋਪਰਟੀ ਆ ਉਹਦੀ CA ਦੀ ਅਵੈਲੂਏਸ਼ਨ ਕਰਵਾ ਕੇ ਪ੍ਰੋਪਰਟੀ ਦੀਆਂ ਰਿਪੋਰਟਸ ਵੀ ਨਾਲ ਲਾਈ ਦੀਆਂ, ਨਾਲ ਜੇ ਕੋਈ ITR ਉੱਤੇ ਉਹਨਾਂ ਦੀ ਹੈਗੀ ਭਰੀ ਹੋਈ ਇਨਕਮ ਟੈਕਸ ਰਿਟਰਨਸ ਨੇ ਜਾਂ ਬੈਂਕਾਂ 'ਚ ਜਾਂ FDs ਨੇ, ਉਹ ਹਰ ਇਕੱਲੀ ਚੀਜ਼ ਹੁਣ
1: ਸਟਰੋਂਗ ਹੋਵੇ ਫਾਈਲ।
0: ਹਾਂਜੀ, ਕਿਉਂਕਿ ਉਹਨੂੰ ਵਿਜ਼ਟਰ ਵੀਜ਼ੇ ਨੂੰ ਇੱਕ ਜੈਨੂਅਨ ਟੂਰਿਸਟ ਵਜੋਂ ਪ੍ਰਜੈਂਟ ਕੀਤਾ ਜਾਂਦਾ, ਨਾ ਕਿ ਇਸ ਕਰਕੇ ਵੀ ਤਾਂ ਲੱਗ ਹੀ ਜਾਣਾ ਹੁਣ ਕਿਸੇ ਨੂੰ 3 ਮਹੀਨੇ ਦਾ, ਕਿਸੇ ਨੂੰ 6 ਮਹੀਨੇ ਦਾ, ਅਤੇ ਰਿਜ਼ਲਟ ਬਹੁਤ ਵੇਰੀ ਕਰ ਰਹੇ ਆ, ਅਤੇ ਇਹ ਕੇਸ ਅਫਸਰ ਦੀ ਡਿਸਕ੍ਰੀਸ਼ਨ 'ਤੇ ਆ, ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਪਿਛਲੇ 1 ਮਹੀਨੇ ਤੋਂ ਹੋ ਰਹੀਆਂ, ਉਹਦੇ ਤੋਂ ਜਿਹੜੀ ਆਪਾਂ ਹੁਣ ਆ ਟੋਨੀ ਬਰਕ ਵਾਲੀ ਸਟੇਟਮੈਂਟ ਦੀ ਆਪਾਂ ਜ਼ਿਕਰ ਕੀਤਾ, ਉਹ ਤੋਂ ਹੋਰ ਪੁਖਤਾ ਹੋ ਜਾਂਦਾ ਵੀ ਕੰਮ ਇਸ ਪਾਸੇ ਨੂੰ ਜਾਣਾ। ਅਤੇ ਵੱਡੀ ਗੱਲ, ਜੇ ਉਹਨਾਂ ਦੇ ਨੋ ਫਰਦਰ ਸਟੇ ਨਹੀਂ ਲੱਗੀ ਤਾਂ ਵੀ ਆਪਣੇ ਆਪ ਨੂੰ ਲੋਕ ਹੁਣ ਲੱਕੀ ਸਮਝਣ ਵੀ, ਜੇ ਨਹੀਂ ਲੱਗੀ ਅਤੇ ਉਹਨਾਂ ਕੋਲ ਕੋਈ ਹੋਰ ਵੀਜ਼ਾ ਇੱਥੇ ਪਾਉਣ ਦਾ ਜਾਂ ਪੇਰੈਂਟ ਵੀਜ਼ੇ ਵਾਲੀ ਜੇ ਉਹਨਾਂ ਦੀ ਏਜ ਆ ਤਾਂ ਉਹਨਾਂ ਦੀ ਕਪੈਸਿਟੀ ਹੈਗੀ ਆ, ਆਉਣ ਵਾਲੇ ਸਮੇਂ 'ਚ ਹੋ ਸਕਦਾ ਔਨ ਸ਼ੋਰ ਜਿਹੜੇ ਇਸ ਕਿਸਮ ਦੇ ਵੀਜ਼ੇ ਆ ਪੈਣੇ ਬੰਦ ਹੋ ਜਾਣ।
1: ਓਕੇ, ਅਤੇ ਇੱਕ ਹੋਰ ਮਸਲਾ ਜੀ, ਇਹ ਕਹਿੰਦੇ ਨੇ ਵੀ ਮੈਨੂੰ ਇਹ ਲੱਭ ਕੇ ਆਨਸਰ ਇਹਦਾ ਦਿਉ ਤੁਸੀਂ, ਜਿੱਦਾਂ ਆਪਾਂ ਉਹ ਕਹਿੰਦੇ ਵੀ ਛੋਟੇ ਛੋਟੇ ਮਸਲੇ ਜਿਹੜੇ ਬਹੁਤ ਹੁੰਦੇ ਆ, ਅਤੇ ਇਹਨਾਂ ਦਾ ਮਸਲਾ ਇਹ ਕਹਿੰਦੇ ਵੀ ਜਿੱਦਾਂ ਆਪਣੀਆਂ ਕਾਰਾਂ ਦੇ ਨਾਲ ਟਰੱਕਾਂ ਦੇ ਨਾਲ ਪਰਾਂਦੀ ਬੰਨੀ ਹੁੰਦੀ ਆ, ਅਤੇ ਮੈਨੂੰ ਇਹ ਦੱਸੋ ਪੁੱਛ ਕੇ ਬਾਕੀਆਂ ਨੂੰ ਵੀ ਇਹ ਕਿਉਂ ਹੁੰਦੀ ਆ, ਕਿਉਂਕਿ ਮੈਨੂੰ ਕਈ ਔਜ਼ੀ ਪੁੱਛ ਚੁੱਕੇ ਨੇ ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਹਦਾ ਸਹੀ ਜਵਾਬ ਦੇਵਾਂ ਕੀ।
0: ਇਹ ਕਿਸੇ ਮੈਨੂੰ ਲੱਗਦਾ ਟਰੱਕ ਟਰੁੱਕ ਵਾਲਿਆਂ ਨੂੰ ਪੁੱਛਣਾ ਪੈਣਾ ਵੀ ਜਿਹੜੇ ਥੱਲੇ ਡੋਰੀ ਜੀ ਲਮਕਦੀ ਹੁੰਦੀ ਆ ਉਹਦਾ ਕੀ ਪਰਪਸ ਆ।
1: ਇਹ ਮੈਨੂੰ ਲੱਗਦਾ ਉਦਾਂ ਦਾ ਨਹੀਂ ਮਸਲਾ ਵੀ ਚੂੜਾ ਬੰਨੀ ਫਿਰਦਾ ਟਰਾਲੇ ਨਾਲ ਵੇ,

0: ਹੋ ਸਕਦਾ
1: ਹੈ ਨਾ,
0: ਕੋਈ ਨਵਾਂ ਨਵਾਂ ਲਿਆਵੇ ਤੇ ਮੁੜ ਕੇ ਲਾਉਣੀ ਭੁੱਲ ਗਏ,
1: ਨਹੀਂ ਨਹੀਂ ਵੀ ਤੁਹਾਨੂੰ ਯਾਦ ਆਉਂਦੀ ਆ ਵੀ ਆਹ ਵੇਖ ਮੈਂ ਤੂੰ ਭਾਵੇਂ ਨਹੀਂ ਮੇਰੇ ਨਾਲ ਆਈ ਮੈਂ ਪਰੰਦਾ ਤੇ ਬੰਦਿਆ ਤੇਰੀ,
0: ਤੂੰ ਤੇ ਤੇਰੀ ਯਾਦ ਦੋਨੋਂ ਹੀ ਲਾਜਵਾਬ, ਤੂੰ ਆਉਂਦੀ ਨੀ ਯਾਦ ਜਾਂਦੀ ਨੀ
1: ਪਰਾਂਦੀ ਬਾਰੇ ਕਰ
0: ਕਾਲੀ ਜੀ ਡੋਰੀ ਹੋਈ ਰੱਖੋ ਜੀ ਤੁਸੀਂ।
1: ਹਾਂ ਨਹੀਂ ਇਹ ਸਵਾਲ ਤਾਂ ਤੁਹਾਡਾ ਵਾਜਬ ਆ।
0: ਇਹ ਘੁੰਮਣ ਸਾਹਿਬ ਨੂੰ ਪੁੱਛੋ ਜੀ ਕਵਿਤਾ ਲਿਖ ਕੇ ਭੇਜਣ ਵਾਲੇ ਦੇ ਨਾਲ ਦੀ।
1: ਇਹਦਾ ਇਹ ਹੋ ਸਕਦਾ ਵਾ ਵੀ ਉਹਨਾਂ ਨੇ ਇੱਕ ਤੇ ਮਤਲਬ ਸਜਾਵਟ ਲਈ ਵੀ ਹੋ ਸਕਦੀ ਆ ਹੈ ਨਾ, ਪਰ ਇਹ ਆ ਵੀ ਹੁਣ ਗੋਰੇ ਨੂੰ ਇਹ ਕੀ ਦੱਸਣ ਵੀ ਇਹ ਕਦੀ ਹੈ ਨਾ ਇਹ ਕਿੱਦਾਂ ਦੀ ਕੀ ਸਜਾਵਟ ਆ, ਤੇ ਬਾਕੀ ਜੇ ਕਿਸੇ ਨੂੰ ਪਤਾ ਵਾ ਤੇ ਭਾਈ ਤੁਸੀਂ ਦੱਸ ਸਕਦੇ ਹੋ ਵੀ ਇਹਦੇ ਬਾਰੇ ਆਪਾਂ ਵੀ ਬਹੁਤ ਜ਼ਿਆਦਾ ਤੇ ਨਹੀਂ ਇਹਦੇ ਉੱਤੇ ਵਿਚਾਰ ਦੇ ਸਕਦੇ। ਮੈਨੂੰ ਤਾਂ ਇਹੋ ਹੀ ਲੱਗਦਾ ਵਾ ਵੀ ਹਾਂ ਆਪਾਂ ਵੀ ਵੀ ਤੇਰੀ ਯਾਦ 'ਚ ਆਪਾਂ ਵਧੀ ਹੈ ਪਹਿਲਾਂ
0: ਕਿਤੇ ਕੱਲੀ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਕੀ ਨਹੀਂ ਕੀਤਾ ਤੇਰੇ।
1: ਹਾਂ ਹਾਂ ਬਸ ਧੰਨਵਾਦ ਰਕੇਸ਼ ਕਾਜਲ ਜੀ, ਸ਼ੁਕਰੀਆ ਤੁਹਾਡਾ। ਅਤੇ ਆਸਟ੍ਰੇਲੀਆ ਕਹਿੰਦੇ ਕਿ 226-27 ਮਾਈਗ੍ਰੈਂਟਸ ਪਲਾਨ ਕਹਿੰਦੇ ਸੈੱਟ, ਇਹ 1,85,000 ਪੀ ਆਰ ਕੋਟਾ, ਪ੍ਰੋਰਟਾਈਜ਼ 1,32,000 ਸਕਿੱਲਡ ਮਾਈਗ੍ਰੇਸ਼ਨ ਇਨ ਹੈਲਥ ਅਤੇ ਏਜ ਕੇਅਰ ਅਤੇ ਕੰਸਟਰਕਸ਼ਨ ਐਜੂਕੇਸ਼ਨ ਇੰਜੀਨੀਅਰਿੰਗ ਆਈ ਟੀ ਐਂਡ ਰੀਜਨਲ ਏਰੀਆ ਵਿਦ ਰਿਮੇਨਿੰਗ ਸਪੋਰਟ ਫੋਰ ਫੈਮਿਲੀ ਐਂਡ ਅਦਰ ਵੀਜ਼ਾਸ। ਧੰਨਵਾਦ ਜੀ ਤੁਹਾਡਾ। ਭਾਅ ਜੀ ਕਹਿੰਦੇ ਕਿ ਕਾਰ ਨਾਲ ਵੀ ਹੁੰਦੇ, ਹਾਂ ਕਾਰ ਨਾਲ ਉਹੀ ਕਹਿ ਰਹੇ ਵੀ ਕਾਰਾਂ ਦੇ ਵਿੱਚ ਹੁੰਦੇ ਆ, ਕਾਰਾਂ ਦੇ ਵਿੱਚ ਵੀ ਹੁੰਦੀ ਆ, ਟਰੱਕਾਂ ਦੇ ਮੈਂ ਵੇਖਿਆ ਵੀ ਉਹ ਟਰੈਕਟਰਾਂ ਤੇ ਟਰੱਕਾਂ ਦੇ ਜ਼ਰੂਰ ਅਗਲੇ ਪਾਸੇ ਬੱਧੀ ਹੁੰਦੀ ਆ, ਉਹ ਵੀ ਇੱਥੇ ਤੇ ਨਹੀਂ ਵੇਖੀ ਕਦੀ ਵੈਸੇ
0: ਮੈਂ, ਬਹੁਤ ਘੱਟ।
1: ਪਰ ਇੱਥੇ ਗੱਡੀ ਦੇ ਵਿੱਚ ਇਹ ਕਹਿ ਰਹੇ ਵੀ ਗੱਡੀ ਦੇ ਵਿੱਚ ਅੱਗੇ ਲਮਕਾਈ ਹੁੰਦੀ ਆ,
0: ਜਾਂ ਮੋਟਰਸਾਈਕਲ ਦੇ ਨਾਲ ਜਿਹੜੀ ਚੁੰਨੀ ਜੀ ਬੰਨੀ ਹੁੰਦੀ ਗੋਟੇ ਵਾਲੇ ਤੋਂ ਨੈਣਾਂ ਦੇਵੀ ਚੱਲੇ ਹੁੰਦੇ ਉੱਥੇ,
1: ਉਹ ਤਾਂ ਚਲੋ ਮੰਦਰ ਤੋਂ ਲੈ ਕੇ ਬੰਨ ਲੈਂਦੇ, ਚਲੋ ਉਹ ਤਾਂ ਲੱਕੀ ਸਮੇਂ ਦਾ ਕੋਈ ਜਾਂ ਧਾਰਮਿਕ ਆਸਥਾ, ਪਰ ਇਹਦਾ ਜਿਹੜਾ ਕਾਲੀ ਆ ਉਹ ਕਿੱਥੇ ਵੱਜੀ ਹੁੰਦੀ ਆ ਵੈਸੇ ਕਾਰ ਦੇ ਵਿੱਚ ਵੇਖੀ ਤੁਸੀਂ ਕਦੀ?
0: ਬਹੁਤ ਘੱਟ।
1: ਓਕੇ, ਮੈਨੂੰ ਲੱਗਦਾ ਅੱਗੇ ਜਿੱਥੇ ਉਹ ਸ਼ੀਸ਼ਾ ਨਹੀਂ ਹੁੰਦਾ ਜਿਹੜਾ ਸੈਂਟਰ ਵਾਲਾ ਜਿਹੜਾ ਪਿੱਛੇ ਵੇਖਣ ਵਾਲਾ ਹੈ ਨਾ ਰੀਅਰ ਮਿਰਰ, ਉਹਦੇ ਨਾਲ ਸ਼ਾਇਦ ਲਮਕਾਈ ਹੁੰਦੀ ਹੈ, ਪਰ ਇਹਦਾ ਮੈਨੂੰ ਆਹ ਵਾਜਬ ਜਿਹਾ ਮੈਨੂੰ ਲੱਗ ਰਿਹਾ ਵਾ ਇਹਨਾਂ ਦਾ ਆਂਸਰ ਆਪਣਾ ਗਗਨ ਜੀ ਦਾ, ਕਹਿੰਦੇ ਨੇ ਕਿ ਨਜ਼ਰ ਲਈ ਹੁੰਦੀ ਆ,
0: ਕਾਲਾ ਧਾਗਾ ਨਿਆਣਿਆਂ ਦੇ ਗਿੱਟੇ ਗੁੱਟੇ
1: ਤੇ ਨਜ਼ਰ ਨਾ ਲੱਗੇ। ਓਕੇ ਚਲੋ, ਆਹ ਤੁਸੀਂ ਕਹਿ ਦਿਓ ਵੀ ਨਜ਼ਰ ਦੀ ਅੰਗਰੇਜ਼ੀ ਵੇਖ ਲਿਓ ਕੀ ਹੁੰਦੀ ਆ, ਅਤੇ ਆਹ ਥੋੜ੍ਹਾ ਜਿਹਾ ਵਾਜਬ ਲੱਗਦਾ ਵੀ ਉਹ ਕਹਿ ਦਿਓ, ਪਰ ਉਹਨਾਂ ਨੇ ਕਹਿਣਾ ਵੀ ਅੱਛਾ ਇਹ ਕਦੀ ਨਜ਼ਰ ਹੈ
0: ਐਨ ਏ ਜ਼ੈਡ ਏ ਆਰ।
1: ਹਾਂਜੀ, ਅਤੇ ਕਹਿੰਦੇ ਵੀ ਤੁਸੀਂ ਅੰਡਰ ਦਾ ਫਰੰਟ ਕਹਿੰਦੇ ਟਾਰਨੈਟ 'ਚ ਕਹਿੰਦੇ ਆ ਕੇ ਵੇਖਿਓ, ਮੈਂ ਹੁਣ ਧਿਆਨ ਦਊਂਗਾ। ਵੈਸੇ ਉੱਦਾਂ ਆ ਵੀ ਆਪਣੇ ਤੇ ਟਰੱਕਾਂ ਦੇ ਨਾਲ ਹੀ ਹੁੰਦੀਆਂ ਮੈਂ ਜ਼ਿਆਦਾ। ਕਹਿੰਦੇ ਨਾ ਰੁਤਬੇ ਦੀ ਭੁੱਖ ਸੀ ਅਤੇ ਨਾ ਕੋਈ ਦੌਲਤ ਦੀ ਚਾਹ, ਸੇਵਾ ਦੇ ਵਿੱਚ ਹੀ ਕੱਟ ਦਿੱਤਾ ਉਹਨਾਂ ਜ਼ਿੰਦਗੀ ਦਾ ਹਰ ਰਾਹ, ਅਤੇ ਅੱਜ ਵੀ ਕਹਿੰਦੇ ਨੇ ਕਿ ਚਮਕੇ ਤੁਹਾਡਾ ਨਾਮ ਬਣ ਕੇ ਅੰਬਰਾਂ ਦਾ ਤਾਰਾ, ਧੰਨ ਹੈ ਭਗਤ ਪੂਰਨ ਸਿੰਘ ਅਤੇ ਧੰਨ ਹੈ ਤੁਹਾਡਾ ਸਿਰਜਿਆ ਪਿੰਗਲਵਾੜਾ ਪਿਆਰਾ, ਸਦੀਆਂ ਤੱਕ ਯਾਦ ਰਹੇਗਾ ਭਗਤ ਪੂਰਨ ਸਿੰਘ ਜੀ ਦਾ ਨਾਮ, ਜਿਨ੍ਹਾਂ ਜੱਗ ਉੱਤੇ ਮਨੁੱਖਤਾ ਦੇ ਲਈ ਕੰਮ ਕੀਤਾ ਸੀ ਨਿਆਰਾ। ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਬੜਾ ਸੋਹਣਾ ਇੱਕ ਵਾਰੀ ਫਿਰ ਤੋਂ ਤੁਸੀਂ ਲਿਖਿਆ। ਅਮਨ ਸੋਤਾ ਜੀ ਕਹਿੰਦੇ ਨੇ ਕਿ ਭਾਅ ਜੀ ਨਿਊਜ਼ੀਲੈਂਡ ਔਲਰੇਡੀ ਹੀ ਇੱਦਾਂ ਆ ਥਰੂ ਰੂਲਸ ਆ, ਅਤੇ ਹੋਪ ਕਿ ਥੋੜ੍ਹਾ ਈਜ਼ੀ ਹੋ ਜਾਵੇ ਸਾਰੇ ਪਾਸੇ। ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਹਾਂਜੀ ਵੀਰ ਜੀ ਲੱਗਦਾ ਆ ਵੀ ਨਜ਼ਰ ਲਈ ਹੀ ਹੁੰਦਾ, ਅਤੇ ਜਿਹਨੇ ਕਿਸੇ ਨੇ ਲਾਇਆ ਵਾ ਉਹ ਦੱਸੋ ਨਾ ਵੀ ਉਹਦੇ ਪਿੱਛੇ ਕੀ ਉਹਨਾਂ ਨੇ ਕੀ ਸੋਚ ਕੇ ਲਾਇਆ ਵਾ, ਫਿਰ ਉਹ ਥੋੜ੍ਹੀ ਹੋਰ ਚੀਜ਼ ਕਲੀਅਰ ਹੋ ਜੂ। ਕਹਿੰਦਾ ਜਿੱਦਾਂ ਤੁਸੀਂ ਕੱਲ੍ਹ ਰਿਚੁਅਲ ਦੀ ਗੱਲ ਕਰ ਰਹੇ ਸੀ, ਨਹੀਂ ਇਹ ਤਾਂ ਕੋਈ ਰਿਚੁਅਲ ਨਹੀਂ ਆ ਕਿਉਂਕਿ ਗੱਡੀ ਤਾਂ ਕੋਈ ਬਹੁਤ ਪੁਰਾਣਾ ਅਤੇ ਆਪਣਾ ਹੈ ਨਹੀਂ ਆ ਫੈਨੋਮੈਨਾ, ਪਹਿਲਾਂ ਤਾਂ ਗੱਡੇ ਹੀ ਮੰਨ ਲਓ ਹੈ ਨਾ, ਅਤੇ ਉੱਥੇ ਤਾਂ ਨਹੀਂ ਕੋਈ ਇੱਦਾਂ ਦਾ, ਸੋ ਇਸ ਕਰਕੇ ਇਹ ਤਾਂ ਨਹੀਂ ਉੱਦਾਂ ਦਾ ਕਹਾਂਗੇ। ਹਾਂ ਮਤਲਬ ਜਿੱਥੋਂ ਵੀ ਸ਼ੁਰੂ ਹੋ ਗਿਆ ਚਲੋ ਉੱਥੋਂ ਗਾਂਹ ਅੱਗੇ ਕਹਿ ਸਕਦੇ ਹਾਂ ਚਲੋ ਰਿਚੁਅਲ ਬਣ ਗਿਆ। ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ ਵੀ ਕਹਿੰਦੇ ਨੇ ਕਿ ਕਿਹੜਾ ਘੱਟ ਨੇ ਚੈਟ ਜੀ ਪੀ ਟੀ ਤੋਂ ਨਾਲ ਦੀ ਨਾਲ ਹੀ ਬਣਾ ਦਿੰਦੇ ਨੇ। ਹਾਂ ਬਿਲਕੁਲ ਜੀ ਇਹ ਤਾਂ ਹੈ ਹੀ ਆ। ਭਾਅ ਜੀ ਕਹਿੰਦੇ ਕਿ ਮੈਂ ਵੀ ਕਾਰ ਦੇ ਨਾਲ ਕਾਲੀ ਡੋਰੀ ਬੰਨੀ ਹੋਈ ਆ, ਮੈਨੂੰ ਵੀ ਪੁੱਛਦੇ ਨੇ ਗੋਰੇ, ਪਰ ਮੈਂ ਕਹਿ ਦਿੰਦਾ ਹਾਂ ਕਿ ਸਜਾਵਟ ਲਈ ਆ, ਵੈਸੇ ਨਜ਼ਰ ਲਈ ਹੁੰਦੀ ਆ, ਇਹ ਪੁਰਾਣੇ ਬਜ਼ੁਰਗਾਂ ਦਾ ਮੰਨਣਾ। ਅੱਛਾ ਓਕੇ, ਜਿੱਦਾਂ ਬੱਚੇ ਦੇ ਆਪਾਂ ਬੰਨ ਦਿੰਦੇ ਹਾਂ।
0: ਆਹ ਜੇ ਤਾਂ ਇੰਡੀਆ ਦੀ ਟੀਮ ਕ੍ਰਿਕਟ 'ਚੋਂ ਜਿੱਤੀ ਹੋਈ ਆ ਫਿਰ ਤਾਂ ਕਹਿ ਦੇਵੇ ਵੀ ਹੈ ਨਾ ਇੰਨੇ ਰਨ 'ਤੇ ਫਲਾਨਾ ਆਊਟ ਹੋ ਗਿਆ, ਨਹੀਂ ਕਹਿੰਦਾ ਕ੍ਰਿਕਟ ਬਾਰੇ ਗੱਲ ਹੀ ਨਹੀਂ ਕਰੀ ਦੀ।
1: ਚਲੋ ਖੈਰ ਇੰਨਾ ਕੁ ਇਹਦੇ ਲਈ, ਅਤੇ ਇਸ ਤੋਂ ਬਾਅਦ ਆਪਾਂ ਵਾਪਸ ਆਪਣੇ ਵਿਸ਼ੇ ਦੇ ਉੱਤੇ ਆਈਏ, ਤਾਂ ਕਹਿੰਦੇ ਨੇ ਕਿ ਮੇ ਬੀ ਇਨ ਲੋਜ਼ ਫੈਮਿਲੀ ਮਨੀ ਇਨਵੈਸਟਮੈਂਟ, ਇਹ ਮਤਲਬ ਸ਼ਾਇਦ ਇਹ ਕਹਿਣਾ ਚਾਹ ਰਹੇ ਆ ਵੀ ਮਨੀ ਇਨਵੈਸਟਮੈਂਟ ਵਾਲੀ ਜਿਹੜੀ ਆਪਸ਼ਨ ਹੈ ਉਹ ਕੋਈ ਨਾ ਕੋਈ ਹੋਣੀ ਚਾਹੀਦੀ ਹੈ, ਸ਼ਾਇਦ ਇਹ ਤੁਸੀਂ ਕਹਿਣਾ ਚਾਹ ਰਹੇ ਹੋ। ਪਰ ਜਿੱਥੇ ਇਨ ਲੋਜ਼ ਤੁਸੀਂ ਲਾ ਦਿੱਤਾ ਉੱਥੇ ਫਿਰ ਥੋੜ੍ਹਾ ਜਿਹਾ, ਮੈਂ ਨਾ ਪਿਛਲੇ ਦਿਨ ਹੀ ਕੋਈ ਸੱਜਣ ਉਹਨਾਂ ਦੇ ਨਾਲ ਗੱਲ ਚੱਲ ਰਹੀ, ਅਤੇ ਉਹ ਕਹਿੰਦੇ ਵੀ ਜਿੱਦਾਂ ਨਿੱਕਾ ਹੁੰਦਾ ਮੈਂ ਡੈਡੀ ਦੇ ਨਾਲ ਕਿਤੇ ਘੁੰਮਣ ਫਿਰਨ ਗਏ ਆਪਣੇ ਕਿਤੇ ਨੌਕਰੀ ਪੇਸ਼ੇ ਵਾਲੇ ਰਿਸ਼ਤੇਦਾਰਾਂ ਨਾਲ, ਜਿੱਦਾਂ ਵੀ ਮਤਲਬ ਪਿੰਡਾਂ ਤੋਂ ਪੜ੍ਹੇ ਲਿਖੇ ਰਿਸ਼ਤੇਦਾਰਾਂ ਨਾਲ ਜਾਈਦਾ, ਅਤੇ ਉਹ ਕਹਿੰਦੇ ਵੀ ਉਹ ਕਹਿਣ ਵੀ ਉਹਨਾਂ ਦੇ ਘਰ ਅੱਗੇ ਜਾਂਦਿਆਂ ਨੂੰ ਪਰਾਹੁਣੇ ਆਏ ਸੀ ਉਹਨਾਂ ਦੇ, ਅਤੇ ਉਹ ਕਹਿਣ ਵੀ ਮੇਰੇ ਭਾਅ ਜੀ ਇੱਦਾਂ ਅਤੇ ਇਹ ਮੇਰੇ ਇਨ ਲੋਜ਼ ਹੈ ਨਾ ਅਤੇ ਮੇਰੇ ਲੋਜ਼ ਹੈ ਨਾ ਅਤੇ ਕਹਿੰਦੇ ਮੈਨੂੰ ਇੱਦਾਂ ਲੱਗੇ ਵੀ ਪਤਾ ਨਹੀਂ ਕੀ ਚੀਜ਼ ਹੈ ਹੈ ਨਾ ਵੀ ਇਹ ਕਾਨੂੰਨੀ ਤੌਰ ਦੇ ਉੱਤੇ ਰਿਸ਼ਤੇਦਾਰ ਬਣੇ ਆ ਮਤਲਬ ਇੱਦਾਂ ਦਾ ਵੀ ਮੈਨੂੰ ਬਿਲਕੁਲ ਹੁਣ ਪਿੰਡ ਬਾਏ ਬੰਦੇ ਨੂੰ ਕੋਈ ਉਹ ਵੀ ਸਮਝ ਨਹੀਂ ਕਹਿੰਦਾ ਫਿਰ ਆਪਾਂ ਜਦੋਂ ਹੁੰਦਾ ਨਾ ਵੀ ਪਿੰਡੋਂ ਜਾਈਦਾ ਅਤੇ ਆਪਾਂ ਇਕੱਠੇ ਹੀ ਕਿੰਨੇ ਰਿਸ਼ਤੇਦਾਰਾਂ ਨੂੰ ਮਿਲ ਦਿੱਤਾ ਵੀ ਉਹ ਵੀ ਲੱਗ ਹੈਗਾ ਉਹਨੂੰ ਵੀ ਮਿਲ ਜਾਈਏ ਕਹਿੰਦਾ ਉਹਨਾਂ ਘਰ ਗਏ ਅਤੇ ਉਹਨਾਂ ਨੇ ਇੱਦਾਂ ਦੀ ਕੋਈ ਗੱਲ ਕੀਤੀ ਹੈ ਨਾ ਇਹ ਮੇਰਾ
0: ਕਾਨੂੰਨੀ ਤੌਰ 'ਤੇ ਰਿਸ਼ਤੇਦਾਰ ਨੇ
1: ਇਹ ਫੋਟੋ ਜਿਹੜੀ ਇਹ ਮੇਰੇ ਬ੍ਰਦਰ ਇਨ ਲੋ ਇਹ ਫੋਟੋ ਇਹ ਮੇਰੇ ਬ੍ਰਦਰ ਇਨ ਲੋ ਦੀ ਆ ਕਹਿੰਦਾ ਮੈਂ ਫਿਰ ਮੈਂ ਆਉਂਦਾ ਵੀ ਮੈਂ ਇੰਨੀ ਵੀ ਜ਼ਰੂਰਤ ਨਹੀਂ ਹੁੰਦੀ ਵੀ ਪਿਓ ਨੂੰ ਜਾਂ ਕਿਸੇ ਨੂੰ ਪੁੱਛ ਲਈਏ ਵੀ ਇਹ ਮਤਲਬ ਕਿੱਦਾਂ ਕਹਿੰਦਾ ਬੜਾ ਚਿਰ ਮੈਂ ਇਹੋ ਕੰਫਿਊਜ਼ਨ ਲੈ ਕੇ ਘੁੰਮਦਾ ਰਿਹਾ ਅਤੇ ਆਸਟ੍ਰੇਲੀਆ ਆ ਕੇ ਪਤਾ ਲੱਗਾ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ
0: ਫਿਰ ਮੈਨੂੰ ਇਨ ਲੋਜ ਦੀ ਅਹਿਮੀਅਤ ਦਾ ਪਤਾ ਲੱਗਿਆ
1: ਇਸ ਕਰਕੇ ਇਹਨਾਂ ਦੇ ਮੈਸੇਜ 'ਚ ਕੰਫਿਊਜ਼ਨ ਹੋ ਗਈ ਆ ਅਤੇ ਆਪਣਾ ਕਹਿੰਦੇ ਕਿ ਇਹਦਾ ਮਤਲਬ ਪੰਜਾਬੀ ਜੇ ਮੈਂ ਕਰਾਂ ਤਾਂ ਕਹਿੰਦੇ ਵੀ ਹੋ ਸਕਦਾ ਆ ਵੀ ਲੋਜ਼ ਕਾਨੂੰਨ ਦੀਆਂ ਨਜ਼ਰਾਂ ਵਿੱਚ ਫੈਮਿਲੀ ਮਨੀ ਇਨਵੈਸਟਮੈਂਟ ਸੋ ਇੰਨ ਇੰਨ ਉਹ ਲੱਗਦੀ ਜਾਂਦੇ ਥੋੜ੍ਹਾ ਜਿਹਾ ਆਪਾਂ ਨੂੰ
0: ਆਪਣੇ ਕਿਉਂਕਿ ਹਰ ਸ਼ਬਦਾਵਲੀ ਵੱਖਰੀ ਆ ਉਹ ਇੱਕ ਤਾਂ ਹੁੰਦਾ ਗੈਰ ਕਾਨੂੰਨੀ ਰਿਸ਼ਤਾ ਇੱਕ ਹੁੰਦਾ ਕਾਨੂੰਨੀ ਰਿਸ਼ਤਾ ਉਹ ਗੱਲ ਹੀ ਹੋਰ ਪਾਸੇ ਨੂੰ ਜਾ ਨਿਕਲਦੀ
1: ਅਤੇ ਕਹਿੰਦੇ ਕਵੀਰ ਜੀ ਨੋਟ ਮਸਟ ਅਰਾਈਵ ਆਫਟਰ 31st January ਅਤੇ ਕੀ ਮੀਨਸ ਆ ਕਿ ਜੇ ਕੋਈ 28 January ਨੂੰ ਜਾਂਦਾ ਆ ਤਾਂ ਉਹ 3 ਮਹੀਨੇ ਰਹਿ ਸਕਦਾ ਇਹ ਮਤਲਬ ਇਹਦਾ
0: ਹਾਂਜੀ ਹਾਂਜੀ ਸਹੀ
1: ਅੱਛਾ
0: ਪਰ ਉਹਦੇ 'ਚ ਮੈਂ ਇਹੀ ਕਹੂੰਗਾ ਵੀ ਹਫ਼ਤੇ ਕੁ ਦਾ ਵਕਫਾ ਰੱਖ ਕੇ ਹੀ ਚੱਲਿਆ ਕਰੋ ਕਿਉਂਕਿ ਕਈ ਵਾਰ ਕੋਈ 19-21 ਬਿਮਾਰੀ ਠਮਾਰੀ ਹੈ ਨਾ ਹੋ ਜਾਂਦੀ ਆ ਅਤੇ ਉਹ ਅਨਫੋਰਸੀਨ ਸਰਕਮਸਟਾਂਸਿਸ ਹੁੰਦੀਆਂ ਇੱਥੇ ਜਿਹੜੇ ਵੀਜ਼ੇ ਆ ਆਮ ਤੌਰ 'ਤੇ ਉਹਨਾਂ ਦੀ ਐਕਸਪਾਇਰੀ ਡੇਟ ਨਹੀਂ ਲਿਖੀ ਜਾਂਦੀ ਇਹ ਲਿਖਿਆ ਜਾਂਦਾ ਵੀ ਇਦੋਂ ਪਹਿਲਾਂ ਤੁਸੀਂ ਕੰਟਰੀ ਦੇ ਵਿੱਚ ਐਂਟਰ ਕਰਨਾ
1: ਐਂਟਰ ਕਰ ਜਾਓ ਹਾਂ ਜਿੱਦਾਂ ਮੰਨ ਲਓ 3 ਮਹੀਨੇ ਦਾ ਵੀਜ਼ਾ ਵਾ ਅਤੇ ਇਹਨਾਂ ਲਿਖਿਆ ਵੀ ਮਸਟ ਅਰਾਈਵ 31 January ਸੋ ਤੁਸੀਂ ਭਾਵੇਂ ਉਹ ਹਾਲੇ ਨਾ ਆਉਣ ਨਾ ਆਉਣ 3 ਮਹੀਨੇ ਉਦਣ ਸ਼ੁਰੂ ਹੋਣਗੇ ਜਿੱਦਣ ਤੁਸੀਂ ਆ ਜਾਓਗੇ ਪਰ 31 ਤੋਂ ਪਹਿਲਾਂ ਪਹਿਲਾਂ ਆਉਣਾ
0: ਬਸ਼ਰਤੇ ਕਿ ਉੱਤੇ ਲਿਖਿਆ ਹੋਇਆ ਮਸਟ ਨਾਟ ਅਰਾਈਵ ਫਰੋਮ ਦਿਸ ਸਟੇਟ ਪਹਿਲਾਂ ਕਈ ਵੀਜ਼ਿਆਂ 'ਤੇ ਹੁਣ ਐਕਸਪਾਇਰੀ ਡੇਟ ਵੀ ਲਿਖਣ ਲੱਗ ਗਏ
1: ਜੀ
0: ਪਰ ਆਮ ਤੌਰ 'ਤੇ ਇੱਦਾਂ ਹੁੰਦਾ
1: ਜੀ ਅਤੇ ਹੋਰ ਤੁਸੀਂ ਮਤਲਬ ਕਿ ਤੁਹਾਨੂੰ ਮੁਸ਼ਕਲਾਂ ਦਰਪੇਸ਼ ਨੇ ਅਤੇ ਕੀ ਤੁਸੀਂ ਚਾਹੁੰਦੇ ਹੋ ਵੀ ਕਿੱਦਾਂ ਦਾ ਹੋਣਾ ਚਾਹੀਦਾ ਵਾ ਪੇਰੈਂਟ ਵੀਜ਼ੇ ਦਾ ਸਿਸਟਮ ਕਿਉਂਕਿ ਆਪਾਂ ਜਿਹੜਾ ਸਿਸਟਮ ਵੇਖਿਆ ਨਾ ਆਪਾਂ ਨੇ ਦਿਮਾਗ ਦੇ ਵਿੱਚ ਜ਼ਿਆਦਾ ਆਪਾਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਬਾਤਾਂ ਸੁਣੀਆਂ ਅਤੇ ਉੱਥੇ ਹੁਣ ਤਾਂ ਚਲੋ ਆਪਾਂ ਮਤਲਬ ਆਪਣਾ ਤਾਂ ਕੀ ਠੀਕ ਕਰਨਾ ਹੀ ਅਸੀਂ ਤਾਂ ਹੌਲੀ ਹੌਲੀ ਉਹਨਾਂ ਦਾ ਵੀ ਤੰਗ ਕਰਾਤਾ ਪਰ ਹੌਲੀ ਹੌਲੀ ਇਹ ਸਾਰੇ ਦੇਸ਼ਾਂ ਦੇ ਵਿੱਚ ਹੀ ਹੋਣਾ
0: ਕੈਨੇਡਾ ਨੇ ਵੀ ਜਿਹੜਾ ਇਹ ਸੁਪਰ ਵੀਜ਼ਾ ਅਤੇ ਉਹ ਦੂਜੇ ਨੇ ਜਿਹੜੇ ਪੇਰੈਂਟ ਨਾਲ ਸੰਬੰਧਿਤ ਵੀਜ਼ੇ ਆ 31 July ਤੋਂ ਉਹਨਾਂ ਨੇ ਵੀ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ
1: ਉਹੀ
0: ਬੈਕਲੌਗ ਬਹੁਤ ਆ ਜੀ
1: ਨਹੀਂ ਤਾਂ ਉਹਨਾਂ ਦਾ ਵੀ ਉਹ ਹੋ ਗਿਆ ਵੀ ਆਪਾਂ ਤਾਂ ਉਹਨਾਂ ਦੇ ਹਵਾਲੇ ਦੇ ਦੇ ਕੇ ਗੱਲ ਜਿੱਥੇ ਹੁੰਦੀ ਸੀ ਉੱਥੇ ਤਾਂ ਹੁਣ ਚਾਰਸ਼ ਫਿਰ ਇਹ ਚੀਜ਼ਾਂ ਹੋ ਗਈਆਂ ਪਰ ਹਾਂ ਇਹ ਹੈ ਕਿ ਹਰ ਇੱਕ ਥਾਂ ਦੇ ਉੱਤੇ ਹੀ ਇਹ ਇਸ ਟਾਈਮ ਕਹਿੰਦੇ ਨੇ ਕਿ ਔਖਾ ਹੀ ਆ ਜਿੱਦਾਂ ਨਿਊਜ਼ੀਲੈਂਡ ਵਾਲਾ ਕਹਿੰਦੇ ਨੇ ਕਿ ਹੋਰ ਜ਼ਿਆਦਾ ਔਖਾ ਵਾ ਮਤਲਬ ਉੱਥੇ ਜਿਹੜੀ ਇਨਕਮ ਦੀ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਡੀ ਕੰਡੀਸ਼ਨ ਆ
0: 870 ਵੀਜ਼ਾ ਜਿਹੜਾ ਇਹਦੇ 'ਤੇ ਪਹਿਲਾਂ ਇਨਕਮ ਦੀ ਕੋਈ ਕੰਡੀਸ਼ਨ ਨਹੀਂ ਸੀ ਲਾਈ ਗਈ ਜਦੋਂ ਇਹ ਲੌਂਗ ਸਟੇ ਪੇਰੈਂਟ ਵੀਜ਼ਾ ਦੇ ਕੈਂਪੇਨ 10 ਸਾਲ ਪਹਿਲਾਂ ਰਨ ਕੀਤੇ ਗਏ ਉਦੋਂ ਸਰਕਾਰ ਸਿਰ ਗਲਗੂਠਾ ਦਿੱਤਾ ਗਿਆ ਵੀ ਫੈਮਿਲੀ ਬੈਲੈਂਸ ਟੈਸਟ ਨਾ ਹੋਵੇ ਹੋਰ ਨਹੀਂ ਤਾਂ ਸਾਡੇ ਤੋਂ ਪੈਸੇ ਲੈ ਕੇ ਸਾਨੂੰ ਵੀਜ਼ਾ ਦੇ ਦਿਓ ਅਤੇ ਉਹ ਪੈਸੇ ਨੋਨ ਜੈਨੂਅਨ ਨਾ ਹੋਣ ਬਣਦੇ ਸਰਦੇ ਜੇ ਹੋਣ ਹੈ ਨਾ ਮਤਲਬ ਉਹ ਫਿਰ ਉਦੋਂ ਕਿਹਾ ਸੀ ਵੀ ਚਲੋ $4,000-5,000 ਹੈ ਨਾ ਤੁਹਾਨੂੰ 5 ਸਾਲ ਦਾ ਵੀਜ਼ਾ ਦੇ ਦਿਆ ਕਰਾਂਗੇ ਇੰਨਾ ਕੁ ਨੋਮੀਨਲ ਜਿਹਾ ਰੱਖ ਲਿਆ ਸੀ ਪਰ ਮੁੜ ਕੇ ਜਦੋਂ ਉਹ ਵੀਜ਼ਾ ਇਹਨਾਂ ਨੇ ਕੱਢ ਕੇ ਦਿਖਾਇਆ ਉਹ 'ਚ ਮੱਦਾਂ ਹੀ ਇਹੋ ਜਿਹੀਆਂ ਬਈ ਤੁਹਾਡੀ ਆਮਦਨ ਇੰਨੀ ਹੋਣੀ ਚਾਹੀਦੀ ਆ ਘੱਟੋ ਘੱਟ ਹੁਣ $84,000 ਜੇ ਤੁਹਾਡੀ ਸਾਲਾਨਾ ਆਮਦਨ ਆ ਤਾਂ ਤੁਸੀਂ ਆਪਣੇ ਮਾਪਿਆਂ ਨੂੰ 870 ਵੀਜ਼ੇ 'ਤੇ ਕਰਾ ਸਕਦੇ ਹੋ ਅੰਦਾਜ਼ਨ ਅਤੇ ਉਹਦੇ ਵਿੱਚ ਇੱਕ ਬੰਦੇ ਦੀ ਫੀਸ ਆ ਜਿਹੜੀ ਉਹ $6,370 ਆ 3 ਸਾਲ ਦੀ ਅਤੇ ਜੇ 5 ਸਾਲ ਵਾਲਾ ਵੀਜ਼ਾ ਲੈਣਾ ਤਾਂ $12,440 ਆ ਅਤੇ ਜਿਹੜੀ ਸਪੋਂਸਰਸ਼ਿਪ ਦੀ ਪਹਿਲਾਂ ਐਪਲੀਕੇਸ਼ਨ ਲਾਉਣੀ ਆ $420 ਉਹਦੇ ਆ ਸੋ ਕੁੱਲ ਮਿਲਾ ਕੇ ਇਹ ਇੰਨਾ ਕੁ ਮਹਿੰਗਾ ਕਿ ਲੋਕਾਂ ਦੀ ਹੁਣ ਪਹੁੰਚ ਇਹ ਵੀ ਬਾਹਰ ਹੁੰਦਾ ਜਾਂਦਾ ਪਰ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਮਜਬੂਰੀ ਬਣ ਜਾਣੀ ਹੈ ਵੀਜ਼ਾ ਜਾਂ ਦੇਣਾ ਹੀ 3 ਮਹੀਨੇ ਦਾ 6 ਮਹੀਨੇ ਦਾ ਅੱਗੇ ਤਾਂ ਬਜ਼ੁਰਗਾਂ ਨੂੰ 3 ਸਾਲ ਦਾ ਵੀਜ਼ਾ ਮਿਲ ਜਾਂਦਾ ਸੀ 1 ਸਾਲ ਲਗਾਤਾਰ ਰਹਿ ਜਾਂਦੇ ਸੀ ਅਤੇ 1 ਸਾਲ ਕਾਫੀ ਹੁੰਦਾ ਸੀ ਨੂੰਹ ਸੱਸ ਲਈ
1: ਉਹਨਾਂ
0: ਦੀ ਨੂੰਹ ਨੇ ਬਿਨਾਂ ਦੱਸੇ ਈਮੇਲ ਕਰਤੀ ਸੀਗੀ ਉਹ TRN ਨੰਬਰ ਤੇ ਵੀ ਇਹਨੂੰ 3 ਮਹੀਨੇ ਤੋਂ ਬਾਅਦ ਦਾ ਵੀਜ਼ਾ ਨਾ ਦਿਓ ਮੇਰੀ ਸੱਸ ਨੂੰ ਕੀ ਕਰੋਗੇ ਹੈ ਨਾ ਤੁਸੀਂ
1: ਤੁਹਾਡੇ ਵੱਲੋਂ ਹੀ ਆਏ
0: ਹਾਂ
1: ਮੈਂ ਅੱਗੇ ਗੱਲ ਕਰ ਸਕਦਾ ਜਦੋਂ ਆਪਾਂ ਉਹ ਪਟੀਸ਼ਨ ਨਹੀਂ ਸਾਈਨ ਕਰਵਾਉਂਦੇ ਉਹ ਉਦੋਂ ਸਿੱਖ ਖੇਡਾਂ ਚੱਲ ਰਹੀਆਂ ਉੱਥੇ ਵੀ ਆਪਾਂ ਪਟੀਸ਼ਨ ਸਾਈਨ ਕਰਵਾਈ ਹੈ ਨਾ ਅਤੇ ਉਹ ਇੱਕ ਭੈਣ ਜੀ ਮੇਰੇ ਕੋਲ ਆਏ ਕਹਿੰਦੇ ਵੀ ਰਣਜੋਤ ਤੁਸੀਂ ਕਿਹਾ ਅਤੇ ਆਪਾਂ ਕਰ ਤਾਂ ਦਿੱਤੇ ਆ ਤੇ ਮੈਂ ਸੱਚ ਦੱਸਾਂ ਵੈਸੇ ਮੇਰਾ ਜੀ ਨਹੀਂ ਕਰਦਾ, ਮੈਂ ਕਿਉਂ ਭੈਣ ਜੀ ਕੀ ਗੱਲ ਹੋਈ ਹੈ? ਕਹਿੰਦੇ ਜਿਹੜੀ ਚੜੇਲ ਤੋਂ ਭੱਜੀ ਮੈਂ ਇੱਥੇ ਆਈ ਹਾਂ, ਹੁਣ ਫਿਰ ਉਹਨੂੰ ਇੱਥੇ ਸੱਦਣ ਦੇ ਲਈ ਮੈਂ ਪਟੀਸ਼ਨਾਂ ਪਾ ਰਿਹਾ। ਮੈਂ ਆਹ ਠੀਕ ਆ, ਵਧੀਆ ਟਰੀਸ, ਤੁਸੀਂ ਓਨੈਸਟ ਆਨਸਰ ਦੇ ਰਹੇ ਹੋ।
0: ਨਹੀਂ ਕਿਹਾ, ਪਰ ਤੁਹਾਡੇ ਮੰਮਾ ਦਾ ਵੀ ਤਾਂ ਵੀਜ਼ਾ ਫਿਰ ਨਹੀਂ ਲੱਗਣਾ ਨਾ?
1: ਉਹ ਨਹੀਂ ਨਾ, ਉਹ ਥੋੜੀ
0: ਮੰਮਾ ਨੇ, ਇੱਕ ਮੰਮਾ ਜੀ ਨੇ ਹਨਾ, ਤੇ
1: ਮੰਮਾ ਨੇ ਚੜੇਲ ਹੁੰਦੀ, ਮੰਮਾ ਜੀ ਚੜੇਲ, ਇਹ ਉਹ ਤੇ ਸਮੱਸਿਆ।
0: ਮੈਨੂੰ ਲੱਗਦਾ ਸਰਕਾਰਾਂ ਨੂੰ ਪਤਾ ਲੱਗਿਆ, ਉਹਦੇ ਕਰਕੇ ਹੀ ਕਾਨੂੰਨ ਬਦਲੇ ਉਹਨਾਂ ਨੇ।
1: ਨਹੀਂ, ਇਸੇ ਕਰਕੇ ਜਿੱਦਾਂ ਆਪਾਂ ਪਿਛਲੇ ਦਿਨ ਹੀ ਹੁਣ ਉਹਦਾ ਡੋਮੈਸਟਿਕ ਵਾਇਲੈਂਸ ਦੇ ਉੱਤੇ ਆਪਾਂ ਕਰ ਰਹੇ ਹਾਂ ਇੱਕ ਸੀਰੀਜ਼, ਹੈ ਨਾ, ਅਤੇ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਹੁਣ ਉਹਨਾਂ ਦੇ ਕੋਲ ਕੌਂਸਲਿੰਗ ਦੇ ਲਈ ਆਉਂਦੇ ਨੇ, ਅਤੇ ਉਹ 'ਚ ਕਹਿੰਦੇ ਵੀ ਪੱਕਾ ਸਾਨੂੰ ਇੱਕ ਸਵਾਲ ਜਿਹੜਾ ਉਹ ਪੱਕਾ ਹੀ ਹੁਣ ਰੱਖ ਲਿਆ ਗਿਆ ਜਾਂ ਦੇ ਦਿੱਤਾ ਗਿਆ, ਵੀ ਸਭ ਤੋਂ ਪਹਿਲਾਂ ਇਹ ਚੀਜ਼ ਪੁੱਛਣੀ ਆ ਵੀ ਅੱਛਾ ਲੜਾਈ ਹੋਈ ਆ, ਓਕੇ ਠੀਕ ਆ, ਦੋਵਾਂ ਜੀਆਂ ਦੇ ਵਿੱਚ ਕੀ ਪੇਰੈਂਟਸ ਆਏ ਨੇ ਰੀਸੈਂਟਲੀ, ਮਤਲਬ ਇਹ ਸਵਾਲ ਕਹਿੰਦੇ ਨੇ ਕਿ ਪੱਕਾ ਪਹਿਲਾਂ ਨਹੀਂ ਹੈਗਾ ਇਹ, ਮਤਲਬ ਕੁਐਸਚਨੇਅਰ 'ਚ ਹੁਣ ਇਹ ਸਵਾਲ ਪੱਕਾ ਹੁੰਦਾ ਵਾ ਵੀ ਆਪਾਂ ਜੜ ਲੱਭਣ ਦੇ ਲਈ, ਤਾਂ ਕਹਿੰਦੇ ਵੀ ਆਪਣੇ ਕਮਿਊਨਿਟੀ 'ਚ ਆਪਣੇ ਭਾਈਚਾਰੇ 'ਚ ਬਹੁਤੀ ਵਾਰੀ ਇਹੋ ਹੀ ਨਿਕਲਦਾ, ਅਤੇ ਉਹ ਕਹਿੰਦੇ ਵੀ ਨਹੀਂ ਉਹ ਰੀਜ਼ਨ ਨਹੀਂ ਆ, ਉਹ ਤਾਂ ਠੀਕ ਆ, ਉਹ ਸਭ ਕੁਝ ਠੀਕ ਆ, ਪਰ ਹਾਂ ਆਏ ਆ।
0: ਪਰ ਕਾਰਨ ਆ ਨਾ, ਇਹ ਸਵਾਲ ਇਹ ਪੁੱਛਿਆ ਜਾਣਾ ਸੀ ਵੀ ਮੁੰਡੇ ਵਾਲੇ ਪਾਸਿਓਂ ਆਏ ਆ ਕੁੜੀ ਵਾਲੇ ਪਾਸਿਓਂ ਆਏ ਆ,
1: ਉਹ ਤਾਂ ਕਿਸੇ ਵਾਲੇ ਪਾਸਿਓਂ ਵੀ ਆਏ ਹੋਣ, ਮਤਲਬ ਸ਼ੁਰੂ ਤੇ ਹੋਈ ਜਾਂਦੀ ਹਲਚਲ। ਚਲੋ ਖੈਰ, ਉਹ ਤੇ
0: ਆਪਾਂ ਸਰਕਾਰ ਨੂੰ ਨਾ ਦੱਸੀਏ ਵੀ ਪੇਰੈਂਟ ਵੀਜ਼ੇ ਤੇ ਪਾਬੰਦੀ ਲੱਗਣੀ ਚਾਹੀਦੀ,
1: ਉਹ ਫਿਰ ਉੱਥੇ ਉਹ ਗੱਲ ਆ ਜਾਂਦੀ ਹੈ ਵੀ ਦੋਵਾਂ ਧਿਰਾਂ ਨੂੰ ਇੱਕੋ ਜਿਹਾ ਵਾ ਜੇ ਇੱਕ ਨੂੰ
0: ਨਹੀਂ। ਵੈਸੇ ਹੁਣ ਪੇਰੈਂਟ ਵੀਜ਼ਿਆਂ ਦੇ ਵਿੱਚ ਵੀ ਪੁਲਿਸ ਕਲੀਅਰੈਂਸ ਮਸਟ ਆ, ਅਤੇ ਜਿਹੜੇ ਪਾਰਟਨਰ ਵੀਜ਼ੇ ਆ ਉਹਨਾਂ 'ਚ ਵੀ ਪੁਲਿਸ ਕਲੀਅਰੈਂਸ ਹੁਣ ਮੰਗਣ ਲੱਗ ਗਏ ਆ, ਕਿਉਂਕਿ ਜੇ ਤੁਹਾਡੇ ਘਰ ਵਿੱਚ ਕੋਈ ਡੋਮੈਸਟਿਕ ਵਾਇਲੈਂਸ ਨਾਲ ਰਿਲੇਟਡ ਪਹਿਲਾਂ ਕੋਈ ਇੰਸੀਡੈਂਟ ਹੋਈ ਆ ਤਾਂ ਸਰਕਾਰ ਕਹਿ ਸਕਦੀ ਆ ਵੀ ਅਸੀਂ ਤੁਹਾਨੂੰ ਇਹਨਾਂ ਦੇ ਸਪੌਂਸਰ ਨਹੀਂ ਬਣਨ ਦੇਣਾ।
1: ਸੋ ਇਹ ਮੰਨ ਲਓ ਜਿਹੜਾ ਕੋਈ ਕੇਸ ਜਿਹੜਾ ਵਾ ਉਹ ਮੰਨ ਲਓ ਤੁਹਾਡੇ ਧੀ ਜਾਂ ਪੁੱਤ ਦਾ ਉਹਨਾਂ ਦੇ ਘਰ ਵੀ ਜੇ ਕੋਈ ਚੱਲ ਰਿਹਾ
0: ਡਿਸਕਲੋਜ਼,
1: ਜਾਂ ਜਿਹੜਾ ਸਪੌਂਸਰ ਕਰ ਰਿਹਾ ਉਹਦੇ ਘਰ ਜੇ ਕੋਈ ਚੱਲ ਰਿਹਾ ਤਾਂ ਉਹਦੇ ਨਾਲ ਵੀ ਸਮੱਸਿਆ ਵਾ?
0: ਹੋ ਸਕਦੀ ਆ।
1: ਅੱਛਾ,
0: ਹੈ ਨਹੀਂ, ਹੋ ਸਕਦੀ
1: ਨਹੀਂ, ਉਹ ਲੱਗਦਾ ਵਾ ਨਾਲ
0: ਮੰਗ ਸਕਦੇ ਕੇਸ ਆਫਸਰ ਦੀ ਡਿਸਕ੍ਰੀਸ਼ਨ ਤੇ ਆ। ਕਈ ਜਿਹੜੇ ਸਪੌਂਸਰਡ ਕੈਟੇਗਰੀ ਦੇ ਵੀਜ਼ੇ ਆ ਉਹਦੇ 'ਚ ਸਪੈਸ਼ਲ ਤੁਹਾਨੂੰ ਡੈਕਲਰੇਸ਼ਨਸ ਦੇਣੀਆਂ ਪੈਂਦੀਆਂ, ਅਤੇ ਜਿਹੜਾ ਫੋਰਮ ਹੁੰਦਾ ਜਿਹੜਾ ਭਰਦੇ ਹਾਂ ਉਹਦੇ ਵਿੱਚ 36 ਚੀਜ਼ਾਂ ਲਿਖੀਆਂ ਹੁੰਦੀਆਂ, ਨੋ ਨੋ ਨੋ, ਯੈਸ ਯੈਸ ਯੈਸ, ਮੇਰੇ ਆ ਕੋਈ ਕੋਰਟ ਵਿੱਚ ਕੇਸ ਨਹੀਂ ਚੱਲਦਾ, ਮੈਨੂੰ ਕੈਰੈਕਟਰ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ, ਉਹ ਸਾਰੀਆਂ ਹੁਣ ਆਉਂਦੀਆਂ ਉਹਦੇ 'ਚ, ਅਤੇ ਉਸ ਬੇਸ 'ਤੇ ਵੀਜ਼ਾ ਰਿਫਿਊਜ਼ ਕੀਤਾ ਜਾ ਸਕਦਾ ਡਿਪਾਰਟਮੈਂਟ ਵੱਲੋਂ।
1: ਸੋ ਨਾ ਬਈ, ਲੜਨ ਤੋਂ ਪਹਿਲਾਂ ਇਹ ਵੀ ਚੀਜ਼ਾਂ ਸੋਚ ਲਿਆ ਕਰੋ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ। ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
3: ਹਾਂਜੀ ਰੇਡੀਓ।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
6: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
9: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
10: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
11: Ready, set, go! Chadston Ford, Dandenong Road de tuhanu udik rahe hai. Ford Ranger, Ranger Super Duty, Everest de Sadabahar Mustang, brand new demo de quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey naal. Radio Hanji de hawale naal pao. 3 saal di free service. Chadston Ford. Ready, set, Ford.
1: ਰੇਡੀਓ ਹਾਂਜੀ 1674 ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਪੇਰੈਂਟ ਵੀਜ਼ੇ ਦੇ ਬਾਰੇ। ਸੋ ਇਸ ਟਾਈਮ ਦੇ ਉੱਤੇ ਜਿਹੜਾ ਰੌਲਾ ਰੱਪਾ ਜਿਹਾ ਪੈਣਾ ਸ਼ੁਰੂ ਹੋਇਆ ਵਾ, ਹਾਲੇ ਹੋ ਸਕਦਾ ਤੁਹਾਡੇ ਤੱਕ ਨਾ ਪਹੁੰਚਿਆ ਹੋਵੇ, ਪਰ ਬਹੁਤ ਜਲਦ ਵੈਰੀ ਸੂਨ ਤੁਹਾਡੇ ਤੱਕ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਪਹੁੰਚਣ ਦੇ ਆਸਾਰ ਨੇ। ਹੋ ਸਕਦਾ ਕਿਸੇ ਵੀ ਰੂਪ ਦੇ ਵਿੱਚ ਪਹੁੰਚਣਾ, ਹਾਲੇ ਤੱਕ ਕੋਈ ਡਰਨ ਵਾਲਾ ਕੰਮ ਨਹੀਂ, ਪਰ ਹਾਂ ਸਰਕਾਰ ਦੇ ਵੱਲੋਂ ਕੁਛ ਸੰਕੇਤ ਜ਼ਰੂਰ ਦਿੱਤੇ ਜਾਣੇ ਸ਼ੁਰੂ ਹੋਏ ਨੇ, ਜਿਹਦੇ ਵਿੱਚ ਤੁਹਾਡੇ ਨਾਲ ਅਗਾਉਂ ਇਹ ਜਾਣਕਾਰੀਆਂ ਆਪਾਂ ਸਾਂਝੀਆਂ ਕਰ ਰਹੇ ਹਾਂ। ਸੋ ਉਸੇ ਵਿਸ਼ੇ ਦੇ ਉੱਤੇ ਗੱਲਬਾਤ ਆ ਉਹ ਕੰਟੀਨਿਊ ਰੱਖਦੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
0: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਅਸੀਂ ਜ਼ਿਕਰ ਕਰ ਚੁੱਕੇ ਹਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਟੋਨੀ ਬਰਕ, ਉਹਨਾਂ ਦਾ ਜਿਨ੍ਹਾਂ ਨੇ ਅੱਜ ਬੁੱਧਵਾਰ ਵਾਲੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਮਾਈਗ੍ਰੇਸ਼ਨ ਨਾਲ ਸੰਬੰਧਿਤ ਕੁਛ ਬਿਆਨਬਾਜ਼ੀ ਕਰਨੀ ਸੀ, ਕੁਛ ਜਾਣਕਾਰੀ ਸਾਂਝੀ ਕਰਨੀ ਸੀ, ਪਰ ਉਹਨਾਂ ਦੇ ਜਿਹੜੇ ਉਹ ਅਧਿਕਾਰਤ ਬਿਆਨ ਨੇ ਉਹ ਹੁਣ ਪੋਸਟਪੋਨ ਕਰ ਦਿੱਤੇ ਗਏ ਆ। ਉਹਦੇ ਵਿੱਚ ਹੁਣ ਡਿਲੇ ਨਜ਼ਰ ਆ ਰਹੀ ਆ, ਉਹਦੇ ਪਿੱਛੇ ਕੀ ਕਾਰਨ ਨੇ ਇਹਦੇ 'ਤੇ ਤਾਂ ਡਿਪਾਰਟਮੈਂਟ ਨੇ ਕੋਈ ਹਜੇ ਟੀਕਾ ਟਿੱਪਣੀ ਨਹੀਂ ਕੀਤੀ। ਪਰ ਸਾਡਾ ਇਹ ਜ਼ਰੂਰ ਸੀ ਕਿ ਕਿਉਂ ਨਾ ਅਸੀਂ ਉਹ ਜਿਹੜੀਆਂ ਕਈ ਵਾਰ ਅਣਦਿਸਦੇ 'ਚੋਂ ਦਿਸਦਾ ਘੜਨ ਵਾਲੀ ਗੱਲ ਹੁੰਦੀ ਆ, ਕਿਉਂਕਿ ਮੈਂ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਵੀ ਕੰਮ ਕਰਦਾ, ਕਈ ਵਾਰ ਉਹ ਸੰਕੇਤ ਤੌਰ 'ਤੇ ਜਿਵੇਂ ਰਣਜੋਤ ਹੋਣਾ ਨੇ ਦੱਸਿਆ, ਕੁਛ ਨਾ ਕੁਛ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਸਰਕਾਰ ਦੇ ਹਾਵ ਭਾਵ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਆ, ਅਤੇ ਅਗਾਊਂ ਬਹੁਤ ਸਾਰੇ ਲੋਕ ਤਿਆਰ ਵੀ ਹੋ ਜਾਂਦੇ ਆ। ਜਿਵੇਂ ਹੁਣ ਤੁਸੀਂ ਬਹੁਤ ਸਾਰੇ ਮਾਈਗ੍ਰੇਸ਼ਨ ਏਜੰਟਸ ਦੀਆਂ ਇਸ ਵੇਲੇ ਜੇ ਸੋਸ਼ਲ ਮੀਡੀਆ ਪੋਸਟਾਂ ਵੇਖੋ ਤਾਂ ਉਹ ਤਾਂ ਇਹੀ ਕਹਿੰਦੇ ਨਜ਼ਰ ਆਉਂਦੇ ਆ ਕਿ ਭਾਈ ਜੇ ਤੁਹਾਡੇ ਵੀਜ਼ਾਸ 'ਤੇ ਨੋ ਫਰਦਰ ਸਟੇਅ ਕੰਡੀਸ਼ਨ ਨਹੀਂ ਲੱਗੀ, ਅਤੇ ਅੱਜ ਦੀ ਤਰੀਕ ਵਿੱਚ ਜੇ ਉਹ ਤੁਹਾਡੇ ਮਾਪੇ ਇੱਥੇ ਆ, ਅਤੇ ਜੇ ਤੁਸੀਂ ਪੇਰੈਂਟ ਵੀਜ਼ਾ ਅਵੇਲ ਕਰਨਾ ਚਾਹੁੰਦੇ ਆ ਤਾਂ ਇਹਨੂੰ ਡਿਲੇ ਨਾ ਕਰਿਓ ਇਸ ਵਾਰ। ਹੋ ਸਕਦਾ ਅਗਲੀ ਵਾਰ ਨੂੰ ਜਦੋਂ ਆਉਣ ਤਾਂ ਉਹਨਾਂ ਨੂੰ ਕੰਡੀਸ਼ਨਾਂ ਲਾ ਕੇ ਇੱਥੇ ਭੇਜਿਆ ਜਾਵੇ। ਕਈ ਵਾਰੀ ਸੋਚਿਆ ਜਾਂਦਾ ਵੀ ਕੋਈ ਨਹੀਂ ਅਗਲੀ ਵਾਰ ਦੇਖ ਲਾਂਗੇ, ਅਤੇ ਪੈਸੇ ਬਹੁਤ ਨੇ, ਫੀਸਾਂ ਬਹੁਤ ਨੇ, ਪਰ ਤੇਰਾ ਇਹੀ ਸਵਰਗ ਹੋਣਾ, ਪੂਜ ਬਜ਼ੁਰਗਾਂ ਨੂੰ ਕਦੇ ਤੂੰ ਵੀ ਬਜ਼ੁਰਗ ਹੋਣਾ, ਇਹ ਸਾਡੇ ਮਾਂ ਬਾਪ ਨੇ ਜਿਨ੍ਹਾਂ ਦੀ ਦੇਖਭਾਲ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਬਹੁਤ ਸਾਰੇ ਲੋਕ ਆ ਜਿਹੜੇ ਮਹਿਸੂਸ ਕਰਦੇ ਆ ਉਹ ਸਾਡੀ ਆ। ਹਮ ਤੁਮੇ ਮੁਫਤ ਮੇਂ ਜੋ ਮਿਲੇ ਹੈ, ਕਦਰ ਨਾ ਕਰਨਾ ਹੱਕ ਹੈ ਤੁਹਾਰਾ, ਅਤੇ ਇਸ ਕਰਕੇ ਬਾਲਾ ਪੈਸੇ ਨੂੰ ਤਰਜੀਹ ਦੇਣ ਦੀ ਬਜਾਏ ਜੇ ਉਹਨੂੰ ਥੋੜ੍ਹਾ ਜਿਹਾ ਇਮੋਸ਼ਨਲ ਐਂਗਲ ਤੋਂ ਵੀ ਦੇਖਿਆ ਜਾਵੇ, ਅਤੇ ਜੇ ਤੁਹਾਡੀ ਜਾਂ ਇਹ ਕਹਿ ਲਿਆ ਜਾਵੇ ਜਿਵੇਂ ਰਣਜੋਤ ਅਤੇ ਮੈਂ ਹਾਸੇ ਹਾਸੇ ਕਹਿੰਦੇ ਜੇ ਮਾਪਿਆਂ ਨਾਲ ਬਣਦੀ ਆ ਅਤੇ ਭਾਈ ਹੈ ਨਾ, ਅਤੇ ਉਹਨਾਂ ਨੂੰ ਇੱਥੇ ਰੱਖਣਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਉਹਨੂੰ ਆਪਣੇ ਢੰਗ ਨਾਲ ਪਲੈਨ ਕਰਨਾ ਸ਼ੁਰੂ ਕਰ ਦਿਓ। ਇਰਸ਼ਾਦ ਸੰਧੂ ਦਾ ਇੱਕ ਉਹ ਸ਼ੇਅਰ ਆ, ਉਹ ਮੇਰੇ ਯਾਦ ਆਉਂਦਾ ਹੁੰਦਾ, ਬਾਊ ਜੀ ਮੈਂ ਇੰਜ ਨਹੀਂ ਪੜ੍ਹਿਆ, ਪੜ੍ਹਨ ਲਈ ਸਾਡੇ ਘਰ ਦੀ ਛਾਂ ਨੇ ਘਰ ਘਰ ਭਾਂਡੇ ਮਾਂਜੇ ਅਤੇ ਰੁੱਖ ਨੇ ਇੱਟਾਂ ਢੋਈਆਂ। ਕਿਉਂਕਿ ਬੜੇ ਲੋਕ ਨੇ ਜਿਨ੍ਹਾਂ ਨੇ ਤੰਗੀਆਂ ਤੁਰਸ਼ੀਆਂ 'ਚ ਆਪਣੀ ਜ਼ਿੰਦਗੀ ਕੱਢੀ ਆ, ਅਤੇ ਉਹ ਆਪਣੇ ਮਾਂ ਬਾਪ ਦੇ ਬਣਾਏ ਹੀ ਬਣੇ ਨੇ, ਅਤੇ ਇਸ ਬਿਰਧ ਉਮਰੇ ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਦੇਖਭਾਲ ਸਾਂਭ ਸੰਭਾਲ ਕਰਨ ਲਈ ਉੱਥੇ ਨਹੀਂ, ਅਤੇ ਸਾਡਾ ਫਰਜ਼ ਆ ਉਹਨਾਂ ਦੀ ਦੇਖਭਾਲ ਅਤੇ ਸਾਂਭ ਸੰਭਾਲ 'ਤੇ, ਤੁਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ।
1: ਜੀ ਬਿਲਕੁਲ, ਇੱਕ ਮੈਸੇਜ ਵੀ ਹੈ, ਕਹਿੰਦੇ ਨੇ ਕਿ ਇਨ ਵਿੱਚ ਕੈਟੇਗਰੀ ਆਫ ਏਜ ਪੇਰੈਂਟ ਵੀਜ਼ਾ ਵੀ ਕੈਨ ਗੈਟ ਮੈਡੀਕੇਅਰ ਆਫਟਰ ਅਪਲਾਈਂਗ ਫੋਰ ਸਿੰਗਲ ਏਜਡ ਪੇਰੈਂਟ ਵੀਜ਼ਾ। ਮਾਈ ਮੋਮ ਔਨ ਵਿਜ਼ਟਰ ਵੀਜ਼ਾ ਹੇਅਰ ਐਂਡ ਸ਼ੀ ਇਜ 69 ਅਤੇ ਐਲੀਜੀਬਿਲਟੀ ਇਹਨਾਂ ਦੀ ਫੈਮਿਲੀ ਬੈਲੈਂਸ ਦੀ ਬਣਦੀ ਹੈ। ਮੈਡੀਕੇਅਰ ਤਾਂ ਔਖਾ ਹੀ ਆ ਜੀ,
0: ਮੈਡੀਕੇਅਰ ਜੀ ਹੁਣ ਬੜੇ ਲੋਕ ਆ ਜਿਹੜੇ ਮਾਈਗ੍ਰੇਸ਼ਨ ਯੋਗ ਢੰਗ ਨਾਲ 838 ਅਪਲਾਈ ਕਰੀ ਜਾਂਦੇ ਆ, ਜਿੱਥੇ ਸਿੰਗਲ ਪੇਰੈਂਟ ਆ ਜਾਂ ਮਤਲਬ ਮਾਂ ਜਾਂ ਪਿਤਾ ਹੈ ਨਹੀਂ ਉਹਨਾਂ 'ਚੋਂ ਇੱਕ ਹੈ ਨਹੀਂ, ਉਹਦੀ ਪਰ ਕੰਡੀਸ਼ਨ ਇਹ ਆ ਕਿ 3 ਸਾਲ ਫਾਈਨੈਂਸ਼ਲੀ ਡਿਪੈਂਡੈਂਟ ਹੋਣੇ ਆ, ਉਹਦੇ ਵਿੱਚ ਆਮ ਤੌਰ 'ਤੇ ਮੈਡੀਕੇਅਰ, ਵੈਸੇ ਤਾਂ ਉਹ ਕੇਸ ਅਫਸਰ ਦੀ ਡਿਸਕ੍ਰਿਪਸ਼ਨ 'ਤੇ ਹੁੰਦਾ, ਪਰ ਉਹ ਮਿਲ ਜਾਂਦਾ। ਪਰ ਉਹ ਜਿਹੜਾ ਏਜ ਡਿਪੈਂਡੈਂਟ ਹੈਗਾ ਵੀਜ਼ਾ ਵਾ, ਉਹ ਆਮ ਤੌਰ 'ਤੇ ਮਾਪਿਆਂ ਵਾਲੇ ਜਿਹੜੇ ਵੀਜ਼ੇ ਆ ਉਹਨਾਂ 'ਚ ਨਹੀਂ ਮਿਲਦਾ। ਸੋ ਕੁੱਲ ਮਿਲਾ ਕੇ ਮੈਡੀਕੇਅਰ ਵਾਲਾ ਕੰਮ ਆ ਜਿਹੜਾ, ਪਹਿਲਾਂ ਜਦ ਤੋਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ, ਉਦੋਂ ਲੱਗਦੀ ਲਗੋਚਰ ਸੀ, ਕਿਸੇ ਨੂੰ ਟਾਵੇ ਟੈਲੇ ਨੂੰ ਦੇ ਦਿੰਦੇ ਸੀ, ਕਿਸੇ ਨੂੰ ਨਹੀਂ ਦਿੰਦੇ ਸੀ।
1: ਪਰ ਮੰਨ ਲਓ ਜੇ ਆਪਾਂ ਪ੍ਰਾਈਵੇਟ ਇੰਸ਼ੋਰੈਂਸ, ਤਾਂ ਵੈਸੇ ਵੀ ਕੰਡੀਸ਼ਨ ਹੈ ਵੀਜ਼ੇ ਦੀ, ਜੇ ਆਪਾਂ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਫਿਰ ਮੈਡੀਕੇਅਰ ਦੀ ਲੋੜ ਵੀ ਕੀ ਆ?
0: ਜੇ ਤੁਸੀਂ ਮੰਨ ਲਓ ਤੁਹਾਡੇ ਕੋਲ ਮੈਡੀਕੇਅਰ ਆ, ਫਿਰ ਤੁਹਾਨੂੰ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਕਰਾਉਣੀ ਪੈਂਦੀ।
1: ਉਹੀ ਗੱਲ ਹੋ ਗਈ ਨਾ, ਪਰ ਜੇ ਆਪਾਂ ਆਪਣਾ ਸਾਡੇ ਵੀਜ਼ੇ ਦੀ ਕੰਡੀਸ਼ਨ ਆ, ਮੰਨ ਲਓ ਮੈਡੀਕੇਅਰ ਆਪਾਂ ਪ੍ਰਾਈਵੇਟ ਇੰਸ਼ੋਰੈਂਸ ਆਪਾਂ ਕਰਾਈ ਆ, ਤਾਂ ਮੈਡੀਕੇਅਰ ਦੇ ਨਾਲੋਂ ਤਾਂ ਬੈਟਰ ਸਹੂਲਤਾਂ ਉਹਦੇ 'ਚ ਆ ਜਾਣੀਆਂ।
0: ਕਈ ਪਰਮਾਨੈਂਟ ਵੀਜ਼ੇ ਆ ਜਿਹਦੇ 'ਚ ਮੈਡੀਕੇਅਰ ਮਿਲ ਜਾਂਦਾ, ਪਰ ਜਿਹੜਾ ਇਹਨਾਂ ਦਾ ਐਗਜਿਸਟਿੰਗ ਵਿਜ਼ਟਰ ਵੀਜ਼ਾ ਉਹਦੇ 'ਚ ਤੁਹਾਨੂੰ ਇੰਸ਼ੋਰੈਂਸ ਕਰਾਉਣੀ ਪੈਂਦੀ ਆ। ਆਮ ਤੌਰ 'ਤੇ 8501 ਕੰਡੀਸ਼ਨ ਵੀ ਲਾ ਦਿੰਦੇ ਆ ਉਹ।
1: ਸੋ ਐਡਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਵੱਡਾ ਕੋਈ,
0: ਕਿਉਂਕਿ ਉਹ $250-$300 ਇੱਕ ਪਾਸੇ ਤੁਹਾਨੂੰ ਰੱਖਣਾ ਹੀ ਪੈਣਾ। ਬਹੁਤ ਸਾਰੇ ਲੋਕ ਆ ਹੈ ਨਾ ਦੂਜੀਆਂ ਕੰਪਨੀਆਂ ਨਾਲ ਜਿਹੜੇ ਹੋਸਪਿਟਲ ਓਨਲੀ ਕਵਰ ਵੀ ਲੈ ਲੈਂਦੇ ਆ, ਅਤੇ ਉਹਦੇ 'ਚ ਉਹ ਫਿਰ GP ਅਤੇ GP ਨਾਲ ਸੰਬੰਧਿਤ ਕੋਸਟਾਂ ਜਿਹੜੀਆਂ ਉਹ ਕਵਰ ਨਹੀਂ ਹੁੰਦੀਆਂ। ਪਰ ਰੱਬ ਨਾ ਕਰੇ ਕੋਈ ਅਣਹੋਣੀ ਹੋਵੇ, ਅਤੇ ਉਹਨਾਂ ਸਹੂਲਤਾਂ 'ਚ ਹਸਪਤਾਲ ਨਾਲ ਸੰਬੰਧਿਤ ਜਿੰਨੇ ਖਰਚੇ ਆ ਉਹ ਕਵਰ ਕਰ ਲੈਂਦੇ ਆ, ਉਹਦੇ 'ਚ ਤੁਹਾਨੂੰ ਜਿਹੜੀ ਇੰਸ਼ੋਰੈਂਸ ਆ ਉਹ ਕਾਫੀ ਸਸਤੀ ਮਿਲ ਜਾਂਦੀ ਆ, ਕੰਪੇਅਰ ਟੂ ਜਿਹੜੀ ਨੋਰਮਲ ਇੰਸ਼ੋਰੈਂਸ ਆਪਾਂ ਕਰਾਉਂਦੇ ਹਾਂ, ਜਿਹੜੀ ਇਸ ਵੇਲੇ $250-$300 ਹਰੇਕ ਮਹੀਨੇ ਦਾ ਲਾ ਕੇ ਚੱਲੋ
1: ਜੀ। ਬਿਲਕੁਲ, ਅਤੇ ਮੈਂ ਇੱਕ ਬੇਨਤੀ ਸਾਰੇ ਸੁਣਨ ਵਾਲਿਆਂ ਅੱਗੇ ਕਰਾਂ ਕਿ ਮਤਲਬ ਸਲਾਹ ਮਸ਼ਵਰਾ ਕੋਈ ਲੈਣਾ ਤੁਸੀਂ ਅਲੱਗ ਤੋਂ ਜਿਹੜੇ ਸਵਾਲ ਭੇਜ ਰਹੇ ਹੋ, ਮੇਰੇ ਖਿਆਲ ਦੇ ਨਾਲ ਆਪਾਂ ਜਿਹੜਾ ਇਸ ਤੋਂ ਬਾਹਰ ਜਾ ਰਹੇ ਹਾਂ ਵੀਜ਼ੇ ਤੋਂ, ਸੋਰੀ ਵਿਸ਼ੇ ਤੋਂ। ਸੋ ਜੇ ਤੁਹਾਡੇ ਸਲਾਹ ਮਸ਼ਵਰੇ ਨੇ ਕੋਈ, ਉਹ ਜਿਹੜੇ ਵੀ ਏਜੰਟ ਦੇ ਨਾਲ ਤੁਸੀਂ ਤੁਹਾਡਾ ਵਾਹ ਵਾਸਤਾ ਵਾ, ਉਹਦੇ ਨਾਲ ਤੁਸੀਂ ਕਰੋ ਸਲਾਹ, ਤਾਂ ਜ਼ਿਆਦਾ ਬਿਹਤਰ ਹੈ। ਜਾਂ ਫਿਰ ਤੁਸੀਂ ਗਰੇਵਾਲ ਸਾਹਿਬ ਨਾਲ ਕਰਨਾ, ਅਤੇ ਇਹਨਾਂ ਨੂੰ ਤੁਸੀਂ ਪ੍ਰੋਗਰਾਮ ਤੋਂ ਬਲਹਿਦਾ ਕਾਲ ਕਰਕੇ ਸਵਾਲ ਰੱਖ ਲਿਓ, ਕਿਉਂਕਿ ਹੁੰਦਾ ਇਹ ਹੈ ਕਿ ਇਹ ਸਵਾਲ ਸਿਰਫ ਜਿਹੜੇ ਨੇ ਤੁਹਾਡੇ ਕੇਸ ਦੇ ਨਾਲ ਸੰਬੰਧਿਤ, ਬਾਕੀ ਜਿਹੜੇ ਮੰਨ ਲਓ ਇੰਨੇ ਜਣੇ ਸੁਣ ਰਹੇ ਨੇ, ਉਹਨਾਂ ਦੇ ਲਈ ਇਹ ਚੀਜ਼ਾਂ ਸ਼ਾਇਦ ਓਨੀਆਂ ਨਹੀਂ ਇੰਟਰਸਟਿੰਗ ਹੋਣਗੀਆਂ ਜਾਂ ਨੌਲੇਜ ਵਾਲੀਆਂ। ਪਰ ਇੱਥੇ ਮੇਨ ਚੀਜ਼ ਇਹ ਆ ਕਿ ਪੇਰੈਂਟ ਵੀਜ਼ਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਕੀ ਸਰਕਾਰ ਫੇਰ ਬਦਲ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤੁਹਾਨੂੰ ਕੀ ਲੱਗ ਰਿਹਾ ਵਾ ਵੀ ਕਿਹੜੀ ਚੀਜ਼ ਦੇ ਵਿੱਚ ਤੁਹਾਨੂੰ ਮੁਸ਼ਕਲ ਹੈ, ਜਾਂ ਤੁਹਾਨੂੰ ਕਿਹੜੀ ਚੀਜ਼ ਦੇ ਵਿੱਚ ਮੁਸ਼ਕਲ ਦਰਪੇਸ਼ ਪਹਿਲਾਂ ਆਈ ਹੈ, ਜਾਂ ਤੁਸੀਂ ਕੀ ਸੋਚਦੇ ਹੋ ਵੀ ਕਿੱਦਾਂ ਦਾ ਹੋਣਾ ਚਾਹੀਦਾ ਵਾ ਸਿਸਟਮ, ਕੀ ਆਈਡੀਅਲ ਸਿਸਟਮ ਹੈ। ਸੋ ਆਪਾਂ ਉਸ ਵਿਸ਼ੇ 'ਤੇ ਰਹਿ ਕੇ ਜੇ ਗੱਲ ਕਰੀਏ, ਕਿਉਂਕਿ ਸਮਾਂ ਸਿਰਫ ਜੇ ਪਹਿਲਾਂ ਤੁਸੀਂ ਕਰ ਦਿਓ ਤਾਂ ਫਿਰ ਗੱਲ ਹੋਰ ਸੀ, ਹੁਣ ਸਾਡੇ ਕੋਲ ਮਿੰਟ ਗਿਣਤੀ ਦੇ 10 ਕੁ ਬਚੇ ਨੇ। ਹਾਂਜੀ,
0: ਸਾਨੂੰ ਮਾਈਗ੍ਰੇਸ਼ਨ ਏਜੰਟਸ ਨੂੰ ਇਹ ਵੀ ਪੜ੍ਹਾਇਆ ਜਾਂਦਾ ਕਿ ਜਨਰਲ ਐਡਵਾਈਸ ਅਤੇ ਮਾਈਗ੍ਰੇਸ਼ਨ ਐਡਵਾਈਸ 'ਚ ਫਰਕ ਆ। ਮਾਈਗ੍ਰੇਸ਼ਨ ਐਡਵਾਈਸ ਹੈਗੀ ਆ ਜੀ ਤੁਹਾਡੇ ਇੰਡੀਵਿਜੁਅਲ ਕੇਸ ਨਾਲ ਸੰਬੰਧਿਤ, ਜਿਹੜੀ ਜਨਰਲ ਐਡਵਾਈਸ ਆ ਉਹ ਜਨਰਲੀ ਆ, ਮਤਲਬ ਉਹ ਸਾਰਿਆਂ 'ਚ ਹੀ ਲਾਗੂ, ਹਾਥੀ ਕਿ ਪਾਓ ਮੈਂ ਸੌਕਾ ਪਾਓ। ਅਸੀਂ ਉਸ ਕਿਸਮ ਦੀਆਂ ਗੱਲਾਂ ਸਹਿਜੇ ਤੌਰ 'ਤੇ ਅਸੀਂ ਸੌਖੀਆਂ ਹੀ ਕਰ ਲੈਂਦੇ ਹਾਂ, ਕਿਉਂਕਿ ਮਾਈਗ੍ਰੇਸ਼ਨ ਐਡਵਾਈਸ ਤੁਹਾਨੂੰ ਜੇ ਕੋਈ ਸਪੈਸੀਫਿਕ ਮੈਂ ਚੀਜ਼ ਦੱਸਦਾ ਤਾਂ ਉਹ ਕੇਸ ਲਾਅ ਪੋਲਿਸੀ ਕਾਨੂੰਨ ਦੇ ਹਿਸਾਬ ਨਾਲ ਦੱਸਣੀ ਪੈਂਦੀ ਆ। ਪਰ ਜਿਹੜੀਆਂ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਉਹ ਆ ਵੀ ਸਰਕਾਰ ਕਿੱਧਰ ਨੂੰ ਸੋਚ ਰਹੀ ਆ, ਕਿੱਧਰ ਨੂੰ ਜਾ ਰਹੀ ਆ, ਅਤੇ ਆਉਣ ਵਾਲੇ ਸਮੇਂ 'ਚ ਪੇਰੈਂਟ ਵੀਜ਼ੇ ਦਾ ਕੀ ਭਵਿੱਖ ਹੋ ਸਕਦਾ। ਉਹਦੇ 'ਚ 8-9 ਜ਼ਰੂਰੀ ਨੁਕਤੇ ਨੇ ਜਿਹੜੇ, ਕਿਉਂਕਿ ਸਮਾਂ ਬਹੁਤਾ ਨਹੀਂ ਰਹਿੰਦਾ, ਉਹਦੇ 'ਚ ਆਪਾਂ ਜੇ ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚੋਂ ਜਾਣਕਾਰੀ ਮਿਸ ਕਰ ਦਿੱਤੀ ਆ ਤਾਂ ਅਸੀਂ ਉਹਨੂੰ ਥੋੜ੍ਹਾ ਰਿਵਾਈਜ਼ ਵੀ ਕਰ ਦਿੰਦੇ ਹਾਂ। ਸਭ ਤੋਂ ਇੰਪੋਰਟੈਂਟ ਜਿਹੜਾ ਇਸ ਵੇਲੇ ਮੇਜਰ ਇਸ਼ੂ ਆ ਉਹ ਹੈਗਾ ਬੈਕਲੋਗ ਦਾ। 151,000 ਲੋਕ ਨੇ ਇਸ ਵੇਲੇ ਜਿਹੜੇ ਪੇਰੈਂਟ ਵੀਜ਼ੇ ਦੀ ਵੇਟ ਕਰ ਰਹੇ ਆ, ਅਤੇ ਹਰੇਕ ਸਾਲ ਪੇਰੈਂਟ ਵੀਜ਼ੇ ਦਾ ਜਿਹੜਾ ਕੋਟਾ ਉਹ ਨਿਰਧਾਰਿਤ ਕੀਤਾ ਜਾਂਦਾ ਸਰਕਾਰ ਵੱਲੋਂ। ਪਹਿਲਾਂ 5,000 ਸੀ, ਫਿਰ ਵਧਾ ਕੇ ਲੇਬਰ ਵਾਲਿਆਂ ਨੇ 8,500 ਕਰਤਾ ਸੀ, ਅਤੇ ਫਿਰ ਇਹਨੂੰ ਹੁਣ ਘਟਾ ਕੇ ਫਿਰ 7,000 ਤੇ ਲੈ ਆਉਂਦਾ। ਸੋ ਇਹਨੂੰ ਹਿਸਾਬ ਲਾਓ ਤੁਸੀਂ, 7,000 ਜੇ ਇੱਕ ਸਾਲ 'ਚ ਵੀਜ਼ਾ ਦਿੰਦੇ ਆ ਤਾਂ ਕਿੰਨੇ ਸਾਲਾਂ 'ਚ 151,000 ਵੀਜ਼ਾ ਦਿੱਤਾ ਜਾਊਗਾ। ਉਸ ਲਿਹਾਜ਼ ਨਾਲ 35-40 ਸਾਲ ਦੀ ਵੇਟ ਆ, ਅਤੇ ਹਰੇਕ ਸਾਲ ਜੇ ਐਪਲੀਕੇਸ਼ਨਾਂ 10-10, 20-20, 50-50 ਵੱਧਦੀਆਂ ਰਹੀਆਂ ਤਾਂ ਇਹ ਵੇਟ ਪੀਰੀਅਡ ਵੱਧ ਕੇ 50 ਸਾਲ ਹੋ ਜਾਣਾ, ਅਤੇ 67 ਸਾਲ ਦੀ ਉਮਰ ਜੀ ਦਾ ਵੀਜ਼ਾ ਪੈਂਦਾ, ਉਹਦਾ 112 ਸਾਲ ਦੀ ਉਮਰ ਜਾ ਕੇ ਬਾਬਾ ਫੌਜਾ ਸਿੰਘ ਵਾਲੀ ਉਮਰ ਜਾ ਕੇ ਵੀਜ਼ਾ ਆਉਣਾ, ਜੋ ਕਿ ਤੁਹਾਨੂੰ ਪਤਾ ਹੀ ਆ ਕਿ ਲੌਜੀਕਲੀ ਪੋਸੀਬਲ ਨਹੀਂ ਹੈ। ਇਹ ਮੈਂ ਏਜਡ ਪੇਰੈਂਟ ਵੀਜ਼ੇ ਦੀ ਗੱਲ ਕਰ ਰਿਹਾ ਜਿਹੜੀ 804 ਕੈਟੇਗਰੀ ਆ, ਜਿਹੜੀ ਪੈਨਸ਼ਨੇਬਲ ਏਜ 'ਤੇ ਪੈਂਦਾ 67 ਸਾਲ ਦੀ ਉਮਰ 'ਚ। ਦੂਜਾ ਇਹਦੀ ਬੜੀ ਜ਼ਿਆਦਾ ਲੌਂਗ ਵੇਟਿੰਗ ਪੀਰੀਅਡ ਆ, ਜਿਹੜੀ ਆਪਾਂ ਜ਼ਿਕਰ ਕੀਤਾ 35-40 ਸਾਲ, 33 ਸਾਲ। ਜਿਹੜਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਉਹਦੇ 'ਚ ਲੱਖ ਕੁ ਡਾਲਰ 'ਚ ਦੋਨੋਂ ਮਾਪੇ ਆਪਾਂ ਪੱਕੇ ਕਰਾ ਲਈਦੇ ਸੀ ਅੱਗੇ ਉਹ 6 ਸਾਲ ਹੋ ਗਿਆ ਫਿਰ ਵੱਧ ਕੇ 8 ਸਾਲ ਹੋ ਗਿਆ ਫਿਰ ਉਹ ਵੱਧ ਕੇ ਹੁਣ 15 ਸਾਲ 'ਤੇ ਜਾ ਪਹੁੰਚਿਆ ਸੋ ਉਹ ਵੀ ਮਾਮਲਾ ਕਾਫੀ ਖਟਾਈ 'ਚ ਆ ਅਤੇ ਦੂਜਾ ਹਰੇਕ ਸਾਲ ਇਹਦਾ ਐਨੂਅਲ ਕੋਟਾ ਘੱਟਦਾ ਜਾ ਰਿਹਾ ਅਤੇ ਐਪਲੀਕੇਸ਼ਨਾਂ ਵੱਧਦੀਆਂ ਜਾ ਰਹੀਆਂ ਉਹਦੇ ਤੋਂ ਲੱਗਦਾ ਇਹ 15 ਸਾਲ ਵੀ ਕਦੇ ਵੱਧ ਕੇ 20-22 ਸਾਲ ਹੋ ਜਾਣਗੇ ਹੈ ਨਾ ਚੌਥਾ ਇਹਦੀ ਵੀਜ਼ਾ ਕੋਸਟ ਬਹੁਤ ਜ਼ਿਆਦਾ ਕੰਪੇਅਰ ਟੂ ਦੂਜੇ ਮੁਲਕਾਂ ਦੀ ਆਪਾਂ ਜੇ ਗੱਲ ਕਰਨੀ ਹੋਵੇ ਅਤੇ ਇਸ ਵਾਰ ਇਹਨਾਂ ਨੇ ਜਿਉਂ ਹੀ ਜੁਲਾਈ ਚੜ੍ਹਿਆ ਅਤੇ ਇਹ ਵੀਜ਼ੇ ਦੀਆਂ ਫੀਸਾਂ 25% ਵਧਾ ਤੀਆਂ ਨੇ ਏਜ ਪੇਰੈਂਟ ਵੀਜ਼ੇ ਦੀਆਂ ਅਤੇ ਉਹ ਹੁਣ ਲੋਕਾਂ ਦੀ ਪਹੁੰਚ ਤੋਂ ਬੜਾ ਬਾਹਰ ਨੂੰ ਜਾ ਰਿਹਾ ਅਤੇ ਇੱਕ ਹੋਰ ਇੰਪੋਰਟੈਂਟ ਇਹ ਆਸਪੈਕਟ ਇਹ ਆ ਲਿਮੀਟੇਸ਼ਨਸ ਬਹੁਤ ਨੇ ਕੋਈ ਆਮ ਤੌਰ 'ਤੇ ਵਰਕ ਰਾਈਟ ਨਹੀਂ ਮਿਲਦੇ ਅਤੇ ਜਿਹੜਾ ਸਟੇ ਆ ਜੇ ਮੰਨ ਲਓ ਹੁਣ ਤੁਸੀਂ ਬ੍ਰਿਜਿੰਗ ਏ 'ਤੇ ਹੋ ਅਤੇ ਇੰਡੀਆ ਜਾਣ ਲਈ ਫਿਰ ਤੁਹਾਨੂੰ ਬੀ ਲੈਣਾ ਪੈਣਾ ਉਹਦੇ 'ਚ ਕਈ ਵਾਰ ਤੁਹਾਨੂੰ ਖੱਜਲ ਖਰਾਬੀ ਵੀ ਹੁੰਦੀ ਆ ਅਤੇ ਦੂਜਾ ਤੁਹਾਨੂੰ ਹੈਲਥ ਇੰਸ਼ੋਰੈਂਸ ਮੇਨਟੇਨ ਰੱਖਣੀ ਪੈਂਦੀ ਆ ਕਈ ਵੀਜ਼ੇ ਇਹੋ ਜਿਹੇ ਆ ਜਿਹਦੇ 'ਚ ਸਪੋਂਸਰ ਦੀ ਕੋਈ ਇਨਕਮ ਦੀ ਰਿਕੁਆਇਰਮੈਂਟ ਹੁੰਦੀ ਆ ਜਿਵੇਂ 870 ਵੀਜ਼ਾ ਉਹਦੇ 'ਚ ਆਮ ਤੌਰ 'ਤੇ ਅਸੀਂ ਮੋਟਾ ਜਿਹਾ ਹਿਸਾਬ ਲਾ ਕੇ ਚੱਲਦੇ ਹਾਂ ਵੀ ਭਾਈ ਘੱਟੋ ਘੱਟ $84,000 ਆਮਦਨ ਤੁਹਾਡੀ ਹੋਵੇ ਚਾਹੇ ਦੋਨਾਂ ਜਾਣਿਆਂ ਦੀ ਜੋੜ ਕੀ ਹੋਵੇ ਅਤੇ ਇਹਦੇ 'ਚ ਕੋਈ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸ ਦਾ ਪਾਥਵੇ ਵੀ ਹੈ ਨਹੀਂ ਕੋਈ ਆਸ ਵੀ ਹੈ ਨਹੀਂ ਕਿਉਂਕਿ ਸਮਾਂ ਬਹੁਤ ਲੱਗ ਰਿਹਾ ਅਨਲੈਸ ਕਿ ਤੁਸੀਂ ਉਹ ਜਿਹੜਾ ਲੱਖ ਡਾਲਰ ਵਾਲਾ ਕੰਟਰੀਬਿਊਟਰੀ ਵੀਜ਼ਾ ਪਾਇਆ ਹੋਇਆ ਅਤੇ ਦੂਜਾ ਅਨਸਰਟਨਟੀ ਬਹੁਤ ਜ਼ਿਆਦਾ ਡਿਪਾਰਟਮੈਂਟ ਆਏ ਦਿਨ ਕੋਈ ਨਾ ਕੋਈ ਅਨਾਊਂਸਮੈਂਟ ਕਰਦਾ ਰਹਿੰਦਾ ਜਿਹਦੇ ਨਾਲ ਬੀ ਪੀ ਘਟਣ ਵਧਣ ਦੀ ਸੰਭਾਵਨਾ ਵੱਧ ਜਾਂਦੀ ਆ ਹੁਣ ਜਿਵੇਂ ਟੋਨੀ ਬਰਕ ਉਹਨਾਂ ਨੇ ਅੱਜ ਬਿਆਨ ਦਿੱਤਾ ਨਹੀਂ ਪਰ ਉਹਦੇ ਬਾਵਜੂਦ ਵੀ ਆਪਾਂ ਆਹ ਹੁਣ 2-2.5 ਘੰਟੇ ਇਸ ਟੋਪਿਕ 'ਤੇ ਲਾ ਦਿੱਤੇ ਆ ਹਜੇ ਅਧਿਕਾਰਤ ਬਿਆਨ ਉਹਨਾਂ ਦੇ ਆਉਣੇ ਆ ਪਰ ਏ ਬੀ ਸੀ ਜਿਹੜੀ ਇੱਥੋਂ ਦਾ ਪ੍ਰਮੁੱਖ ਮੀਡੀਆ ਅਦਾਰਾ ਉਹਨੇ ਰਿਵੀਲ ਕੀਤਾ ਵੀ ਆਉਣ ਵਾਲਾ ਸਮਾਂ ਹੋ ਸਕਦਾ ਜਿਵੇਂ ਆਪਾਂ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਹੋ ਸਕਦਾ ਬਾਈ ਦਾ ਟਾਈਮ ਨਾ ਹੋਵੇ ਅਤੇ ਹੁਣ ਤਾਂ ਆਪਾਂ ਔਨਸ਼ੋਰ ਵੀਜ਼ੇ ਪਾਈ ਜਾਂਦੇ ਹਾਂ ਪੇਰੈਂਟ ਵੀਜ਼ੇ ਕਿਉਂਕਿ ਵਿਜ਼ਟਰ ਵੀਜ਼ੇ 'ਤੇ ਮਾਪੇ ਆ ਜਾਂਦੇ ਆ ਅਤੇ ਜਦੋਂ 67 ਸਾਲ ਦੀ ਉਮਰ ਹੁੰਦੀ ਆ ਬਹੁਤ ਸਾਰੇ ਲੋਕ ਏਜ ਪੇਰੈਂਟ ਵੀਜ਼ੇ ਨੂੰ ਅਵੇਲ ਕਰ ਲੈਂਦੇ ਆ ਪਰ ਜੇ ਮੰਨ ਲਓ ਉਹਦੇ 'ਤੇ ਕੰਡੀਸ਼ਨ ਲੱਗ ਕੇ ਆਵੇ ਜਿਹਨੂੰ ਅਸੀਂ 8503 ਕੰਡੀਸ਼ਨ ਕਹਿੰਦੇ ਹਾਂ ਉਹਦੇ ਫਿਰ ਵੇਵਰ ਅਪਲਾਈ ਕਰਨੇ ਪੈਂਦੇ ਆ ਅਤੇ ਉਸ ਕੇਸ ਵਿੱਚ ਤੁਸੀਂ ਜੇ ਇੱਥੇ ਵਿਜ਼ਟਰ ਵੀਜ਼ੇ 'ਤੇ ਮੰਨ ਲਓ 3 ਮਹੀਨੇ ਲਈ ਆਏ ਹੋ ਅਤੇ ਚਾਹੁੰਦੇ ਹੋ 6 ਮਹੀਨੇ ਦਾ ਹੋਰ ਵਿਜ਼ਟਰ ਵੀਜ਼ਾ ਮਿਲ ਜੇ ਤਾਂ ਇੱਥੇ ਅਸੀਂ ਇੱਕ ਨਵੀਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਲੌਂਚ ਕਰ ਦਿੰਦੇ ਹਾਂ ਪਰ ਜੇ ਉਹ ਕੰਡੀਸ਼ਨ ਲੱਗੀ ਹੋਈ ਆ ਤਾਂ ਫਿਰ ਤੁਸੀਂ ਵਿਜ਼ਟਰ ਵੀਜ਼ਾ ਵੀ ਨਹੀਂ ਵਧਾ ਸਕਦੇ ਏਜ ਪੇਰੈਂਟ ਵੀਜ਼ਾ ਪਾਉਣਾ ਤਾਂ ਦੂਰ ਦੀ ਗੱਲ ਆ ਇੱਦਾਂ ਹੀ ਪਾਰਟਨਰ ਵੀਜ਼ੇ 'ਚ ਵੀ ਇਹੀ ਕਾਨੂੰਨ ਲਾਗੂ ਹੋਊਗਾ ਜੇ ਕੋਈ ਇੱਥੇ ਆ ਜਾਂਦਾ ਵਿਜ਼ਟਰ ਵੀਜ਼ਾ 'ਤੇ ਤਾਂ ਕਿਸੇ ਹੋਰ ਕਿਸਮ ਦਾ ਵੀਜ਼ਾ ਨਹੀਂ ਪਾਇਆ ਜਾ ਸਕਦਾ ਜਿਵੇਂ ਹੁਣ ਸਟੂਡੈਂਟ ਵੀਜ਼ਾ ਹੀ ਕਹਿ ਲਓ ਸਟੂਡੈਂਟ ਵੀਜ਼ੇ 'ਤੇ ਟੀ ਆਰ ਪਾ ਲੈਂਦੇ ਆ ਏ ਆਰ ਟੀ 'ਤੇ ਹੈ ਨਾ ਬ੍ਰਿਜਿੰਗ ਏ ਮਿਲ ਜਾਂਦਾ ਜਾਂ ਕੋਈ ਹੋਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਤਾਂ ਇੱਥੋਂ ਤੱਕ ਇਹ ਵੀ ਕਹਿ ਚੁੱਕੀਆਂ ਵੀ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਤਾਂ ਉਹਨੂੰ ਬ੍ਰਿਜਿੰਗ ਨਾ ਦੇ ਕੇ ਉਹਨੂੰ ਕਹੀਏ ਵੀ ਚੱਲ ਬਈ ਹੁਣ ਆਪਣੇ ਮੁਲਕ ਵਾਪਸ ਚੱਲ ਉੱਥੇ ਬਹਿ ਕੇ ਵੇਟ ਕਰ ਜਦ ਤੱਕ ਤੇਰਾ ਟ੍ਰਿਬਿਊਨਲ ਜਾਂ ਜੱਜ ਜਾਂ ਕੋਰਟ ਫੈਸਲਾ ਨਹੀਂ ਲੈ ਲੈਂਦੀ ਸੋ ਫਿਊਚਰ ਦੇ ਵਿੱਚ ਪੋਲਿਸੀਜ਼ ਕਿੱਧਰ ਨੂੰ ਜਾਣੀਆਂ ਇਹਦੇ 'ਤੇ ਕੁਛ ਕਿਹਾ ਨਹੀਂ ਜਾ ਸਕਦਾ ਅਤੇ ਇੱਕ ਹੋਰ ਜਿਹੜੀ ਪੇਰੈਂਟ ਵੀਜ਼ੇ ਨਾਲ ਸਭ ਤੋਂ ਵੱਡੀ ਸਮੱਸਿਆ ਫੈਮਿਲੀ ਬੈਲੈਂਸ ਟੈਸਟ ਜਿਹੜਾ ਹੈਗਾ ਉਹਦੇ 'ਚ ਇਹ ਆ ਵੀ ਅੱਧੇ ਤੋਂ ਵੱਧ ਬੱਚੇ ਤੁਹਾਡੇ ਇੱਥੇ ਹੋਣੇ ਚਾਹੀਦੇ ਆ ਬਹੁਤ ਸਾਰੇ ਪਰਿਵਾਰ ਉਹ ਕੰਡੀਸ਼ਨ ਨੂੰ ਮੀਟ ਨਹੀਂ ਕਰਦੇ ਉਹਨਾਂ ਲਈ ਇਹ ਬਹੁਤ ਵੱਡਾ ਚੈਲੰਜ ਆ ਅਤੇ ਉਹਨਾਂ ਕੋਲ ਫਿਰ ਸਿਰਫ ਇੱਕ ਆਪਸ਼ਨ ਬਚਦੀ ਆ 870 ਵੀਜ਼ਾ ਜਿਹੜਾ ਲੌਂਗ ਸਟੇ ਪੇਰੈਂਟ ਵੀਜ਼ਾ ਜਿਹਨੂੰ ਕਹਿੰਦੇ ਆ ਉਹਦੇ 'ਚ 3 ਸਾਲ ਜਾਂ 5 ਸਾਲ ਦਾ ਵੀਜ਼ਾ ਮਿਲ ਜਾਂਦਾ ਅਤੇ ਉਹਦੇ 'ਚ ਉਹਨਾਂ ਨੂੰ ਫਰੀਕੁਐਂਟਲੀ ਜਾਣਾ ਆਉਣਾ ਨਹੀਂ ਪਊਗਾ ਅਤੇ ਉਹ ਲਗਾਤਾਰ ਇੱਥੇ ਰਹਿ ਸਕਦੇ ਆ ਉਨੀ ਦੇਰ ਪਰ ਹੁਣ ਉਹਦੀਆਂ ਫੀਸਾਂ ਵੀ ਕਾਫੀ ਵਧਾ ਦਿੱਤੀਆਂ ਨੇ 3 ਸਾਲ ਦਾ ਸਟੇਜ ਲੈਣਾ ਤਾਂ ਘੱਟੋ ਘੱਟ $6,370 ਇੱਕ ਪੇਰੈਂਟ ਨੂੰ ਦੇਣੇ ਪੈਣੇ ਆ ਜੇ ਦੂਜੇ ਨੇ ਰਹਿਣਾ ਤਾਂ ਉਹਨੂੰ 2 ਨਾ ਗੁਣਾ ਕਰਨੀ ਆ ਅਤੇ ਨਾਲ ਹੀ ਜੇ 5 ਸਾਲ ਦਾ ਵੀਜ਼ਾ ਲੈਣਾ ਤਾਂ $12,440 ਦੇਣੇ ਪੈ ਸਕਦੇ ਆ ਉਹ ਤੋਂ ਪਹਿਲਾਂ ਤੁਹਾਨੂੰ ਆਪਣੀ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਲਾਉਣੀ ਪੈਣੀ ਹੈ $420 ਉਹਦੇ ਦੇਣੇ ਪੈਣੇ
1: ਉਹਦੇ ਵੱਖਰੇ
0: ਅਤੇ ਉਸ ਲਿਹਾਜ਼ ਨਾਲ ਮਤਲਬ ਇਹ ਕਾਫੀ ਕਈ ਵਾਰ ਮਹਿੰਗਾ ਵੀਜ਼ਾ ਸਾਬਤ ਹੁੰਦਾ ਪਰ ਇਹ ਲੋਕਾਂ ਨੂੰ ਅਵੇਲ ਕਰਨਾ ਪੈਂਦਾ ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਪਰਿਵਾਰ 'ਚ ਤੁਹਾਡੀ ਕੋਈ ਨਵੇਂ ਜੀ ਦੀ ਆਮਦ ਹੁੰਦੀ ਆ ਕੋਈ ਮਾਪਾ ਆਉਂਦਾ ਤੁਹਾਡਾ ਹੈ ਨਾ ਪ੍ਰੈਗਨੈਂਸੀ ਆ ਬੱਚਾ 1 ਸਾਲ ਦਾ ਛੋਟੇ ਬੱਚੇ ਆ ਦੋਨੋਂ ਜੀ ਜਾਂ ਕੰਮ ਕਰਨਾ ਚਾਹੁੰਦੇ ਆ ਅਤੇ ਉਸ ਲਿਹਾਜ਼ ਨਾਲ ਆਮ ਤੌਰ 'ਤੇ 3 ਸਾਲ ਦਾ ਵੀਜ਼ਾ ਮਾਪਿਆਂ ਨੂੰ ਦੇ ਦਿੱਤਾ ਜਾਂਦਾ ਜਿਹਦੇ 'ਚ 18 ਮਹੀਨੇ 'ਚੋਂ 12 ਮਹੀਨੇ ਰਹਿ ਸਕਦੇ ਆ ਪਰ ਜੇ ਫਿਊਚਰ 'ਚ ਡਿਪਾਰਟਮੈਂਟ ਹੁਣ ਇਹੋ ਜਿਹਾ ਕੁਛ ਕਰਨ ਲੱਗ ਗਿਆ 3 ਮਹੀਨੇ 6 ਮਹੀਨੇ ਦਾ ਹੀ ਵੀਜ਼ਾ ਦਿਆ ਕਰੂਗਾ ਤਾਂ ਫਿਰ ਤੁਸੀਂ ਦੇਖ ਲਓ ਵੀ ਉਹ ਟੈਂਪਰੇਰੀ ਤੌਰ 'ਤੇ ਜਦ ਨੂੰ ਬੰਦਾ ਆਉਂਦਾ ਜਦ ਨੂੰ ਜਾਣ ਵਾਲਾ ਹੋ ਜਾਂਦਾ
1: ਉਹਨੇ ਬਹੁਤ ਸਾਰੇ ਹੁਣ ਨਾਲ ਦੀ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਚੇਂਜ ਹੋਈ ਜਾਂਦੀਆਂ ਜਿੱਦਾਂ ਮੰਨ ਲਓ ਇਹ ਵੀ ਹੁਣ ਸਮੱਸਿਆ ਪਹਿਲੀ ਗੱਲ ਤਾਂ ਕਈਆਂ ਨੂੰ ਇਹ ਵੀ ਮੈਂ ਵੇਖਣਾ ਕੰਫਿਊਜ਼ਨ ਆ ਕਈਆਂ ਦਾ ਜਿਹਨਾਂ ਦਾ ਨਵਾਂ ਨਵਾਂ ਵਾਹ ਵਾਸਤਾ ਪੈਂਦਾ ਉਹ ਇੱਦਾਂ ਦੀਆਂ ਗੱਲਾਂ ਕਨਵਰਸੇਸ਼ਨ ਇੱਦਾਂ ਦੀ ਵੀ ਕਰਦੇ ਆ ਵੀ ਹਾਲੇ ਤਾਂ ਬੱਚਾ ਛੋਟਾ ਵਾ, ਲੈ ਇਹ ਵੀਜ਼ਾ ਕਿਉਂ ਨਹੀਂ ਵਧਾਇਆ ਇਹਨਾਂ ਨੇ, ਜਾਂ ਫਿਰ ਆਪਾਂ ਇਹ ਕਹਿ ਕੇ ਤਾਂ ਵੀਜ਼ਾ ਵਧਾ ਹੀ ਸਕਦੇ ਹਾਂ ਵੀ ਸਾਡਾ ਬੱਚਾ ਛੋਟਾ, ਅਤੇ ਧਿਆਨ ਦੇ ਵਿੱਚ ਰਹੇ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਇਸ ਕਰਕੇ ਨਹੀਂ ਦਿੱਤਾ ਵੀ ਬੱਚੇ ਦੀ ਦੇਖਭਾਲ ਕਰਨੀ ਹੈ।
0: ਰੀਜ਼ਨਿੰਗ ਹੁਣ ਇਹ ਵੀ ਆਉਣ ਲੱਗ ਗਈ, ਮੈਂ ਇੱਕ ਟ੍ਰਿਬਿਊਨਲ ਦਾ ਕੇਸ ਪੜਿਆ ਸੀ, ਉਹਦੇ 'ਚ ਇਹ ਆ ਵੀ ਤੁਸੀਂ ਮੁਫਤ ਦੀ ਲੇਬਰ ਸੱਦ ਰਹੇ ਹੋ ਇੰਡੀਆ ਤੋਂ, ਕਿਉਂਕਿ ਮਾਪਿਆਂ ਦੀ ਦੇਖਭਾਲ ਨੂੰ ਵੀ ਤੁਸੀਂ ਦੇਖੋਗੇ ਜਿਹੜੇ ਆ ਸੈਂਸਸ ਦੇ ਫੋਰਮ ਭਰੇ ਆ ਉਹਦੇ 'ਚ ਇੱਕ ਸਵਾਲ ਇਹ ਪੁੱਛਿਆ ਜਾਂਦਾ ਵੀ ਕੀ ਤੁਸੀਂ ਕਿਸੇ ਬੱਚੇ ਦੀ ਜਾਂ ਬੰਦੇ ਦੀ ਅਨਪੇਡ ਕੇਅਰ ਕਰ ਰਹੇ ਹੋ, ਚਾਹੇ ਤੁਸੀਂ ਆਪਣੀ ਹੀ ਔਲਾਦ ਦੀ ਕਰ ਰਹੇ ਹੋ, ਇੱਥੇ ਉਹ ਵੀ ਉਹਨੂੰ ਉਸ ਕੈਟੇਗਰੀ 'ਚ ਹੀ ਰੱਖਿਆ ਜਾਂਦਾ।
1: ਅਤੇ ਹੁਣ ਆ ਪਿੱਛੇ ਜੇ ਇੱਕ ਜਿਹੜੇ ਨੂੰ ਆਪਣੇ ਉਹਦੀ ਆਈ ਵੀ ਆ, ਈਮੇਲ ਵੀ ਆਈ ਆ ਜਦੋਂ ਉਹਨਾਂ ਵੀਜ਼ਾ ਵਧਾਇਆ ਉਹਨਾਂ ਨੇ, ਅਤੇ ਨਾਲ ਉਹਨਾਂ ਦਾ ਲਿਖ ਕੇ ਆਇਆ ਵਾ ਵੀ ਜੇ ਤੁਸੀਂ ਆਹ ਕਰ ਰਹੇ ਹੋ ਅਤੇ ਇਹ ਉਹਦੇ ਅੰਡਰ ਨਹੀਂ ਆਉਂਦਾ,
0: ਤੁਸੀਂ ਵੀਜ਼ਾ ਦੇ
1: ਦਿੱਤਾ, ਦੇ ਦਿੱਤਾ ਪਰ ਨਾਲ ਉਹਨਾਂ ਨੇ ਆਹ ਵੀ ਚੀਜ਼ ਨਾਲ ਮੈਨਸ਼ਨ ਕੀਤੀ ਹੈ। ਸੋ ਇਹ ਹੋ ਸਕਦਾ ਵੀ ਇਸ ਵਾਰੀ ਨਹੀਂ ਅਤੇ ਅਗਲੀ ਵਾਰ ਜਦੋਂ ਤੁਸੀਂ ਅਪਲਾਈ ਕਰੋ ਫਿਰ ਇਹ ਸਵਾਲ ਫਿਰ ਦੁਬਾਰਾ ਖੜ੍ਹੇ ਹੋ ਜਾਣ ਜਾਂ ਤੁਹਾਡੇ ਕੇਸ ਦੇ ਉੱਤੇ ਉਹ ਚੀਜ਼ ਜਿਹੜੀ ਨੋਟਸ ਪਏ ਹੋਣ ਵੀ ਇਸ ਕਰਕੇ ਤੁਸੀਂ ਕਰ ਰਹੇ ਹੋ। ਸੋ ਇਹ ਦੋ ਅਲੱਗ ਅਲੱਗ ਵੀਜ਼ੇ ਨੇ ਬੱਚਿਆਂ ਦੀ ਦੇਖਭਾਲ ਦੇ ਲਈ, ਕੇਅਰਰ ਵੀਜ਼ਾ ਸ਼ਾਇਦ ਲੱਗਦਾ ਉਹ ਵੱਖਰ ਵੱਖਰੀ ਚੀਜ਼ ਆ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪੁੱਤ ਪੋਤਰੇ ਛੋਟੇ ਨੇ ਸਾਡੇ ਘਰ ਬੱਚਾ ਹੋਇਆ ਅਤੇ ਇਸ ਕਰਕੇ, ਪਰ ਉਹ ਵਿਜ਼ਟਰ ਵੀਜ਼ੇ ਦੇ ਅੰਡਰ ਨਹੀਂ ਆਊਗਾ, ਉਹ ਵੱਖਰੀ ਗੱਲ ਆ ਕੇ ਉਹ ਮਿਲਣ ਗਿਲਣ ਆ ਰਹੇ ਨੇ, ਅਸਲ ਵਰਡਿੰਗ ਇਹ ਆ।
0: ਕੋਈ ਸ਼ੱਕ ਨਹੀਂ ਕਿਉਂਕਿ ਹੁਣ ਬੜੀ ਕੇਅਰਫੁਲੀ ਡਰਾਫਟ ਕਰਨੀਆਂ ਪੈਂਦੀਆਂ ਸਬਮਿਸ਼ਨ ਲੈਟਰਸ ਵੀ ਅਤੇ ਇਨਵੀਟੇਸ਼ਨ ਲੈਟਰਸ ਵੀ, ਕਈ ਵਾਰ ਹੈਲਪ ਕਰੀ ਦੀ ਹੈ ਫੈਮਿਲੀਜ਼ ਦੀ, ਉਹਦੇ 'ਚ ਲਿਖਿਆ ਜਾਂਦਾ ਜੇ 9-10 ਪੁਆਇੰਟ ਲਿਖੇ ਆ ਤਾਂ ਉਹਦੇ 'ਚ ਇੱਕ ਪੁਆਇੰਟ ਇਹਨੂੰ ਹਲਕੇ ਜਿਹੇ ਰੂਪ 'ਚ ਲਿਖਿਆ ਜਾਂਦਾ, ਨਾ ਕਿ ਇਹਨੂੰ ਪ੍ਰੋਮੀਨੈਂਟ ਜਾਂ ਹਾਈਲਾਈਟ ਕਰਕੇ ਲਿਖਿਆ ਜਾਂਦਾ, ਉਹਦੇ 'ਚ ਇਹੀ ਦੱਸਿਆ ਜਾਂਦਾ ਵੀ ਇਹ ਘੁੰਮਣ ਫਿਰਨ ਲਈ ਆ ਰਹੇ ਆ,
1: ਮਿਲਣ ਗਿਲਣ ਲਈ, ਘੁੰਮਣ ਫਿਰਨ ਦੇ ਲਈ।
0: ਉਹ ਫਿਰ ਡਿਪਾਰਟਮੈਂਟ ਤੁਹਾਡੇ ਕੋਲ ਦੇ ਕਮ ਬੈਕ ਟੂ ਯੂ ਵੀ ਫਿਰ 3 ਮਹੀਨੇ ਆ ਤਾਂ 12 ਮਹੀਨੇ ਕੀ ਮਿਲ ਕੇ ਕਰਨਾ ਤੁਸੀਂ ਉੱਥੇ, ਫਿਰ ਡਿਪਾਰਟਮੈਂਟ ਆਪਣੀ ਜਗ੍ਹਾ ਤੋਂ ਸੱਚਾ ਹੁੰਦਾ ਕਿਉਂਕਿ ਇਸ ਵੀਜ਼ੇ ਦਾ ਨਾ ਹੀ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ।
1: ਅੱਛਾ ਜੇ ਆਪਾਂ ਕੇਰਰ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ, ਉਹ ਔਖਾ ਵਾ?
0: ਉਹ ਔਖਾ, ਉਹਦੀ ਅਪਰੂਵਲ ਬਹੁਤ ਔਖੀ ਆ।
1: ਓਕੇ,
0: ਇਸ ਕਰਕੇ ਇਹ ਹੈ ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ।
1: ਸੋ ਇੱਦਾਂ ਨਹੀਂ ਤੁਸੀਂ ਕਰ ਨਹੀਂ ਸਕਦੇ।
0: ਸਾਨੂੰ ਸਵਾਲ ਉਹਦੇ ਬਾਰੇ ਵੀ ਪੁੱਛੇ ਜਾਂਦੇ ਆ ਵੀ ਹੈ ਨਾ ਜੇ ਅਸੀਂ ਅਡੋਪਸ਼ਨ ਕਰਨੀ ਹੋਵੇ ਉੱਥੋਂ ਕੋਈ ਬੱਚਾ ਅਡੋਪਟ ਕਰਨਾ ਹੋਵੇ ਉਹਨਾਂ ਲਈ ਪਾਲਣਾ ਔਖਾ ਜਾਂ ਕਿਸੇ ਦਾ ਇੱਕ ਮਾਂ ਜਾਂ ਬਾਪ ਹੈ ਨਾ ਦੁਨੀਆ 'ਤੇ ਹੈ ਨਹੀਂ, ਉਹ ਵੀ ਪ੍ਰੋਸੈਸ ਕਾਫੀ ਲੰਬਾ ਚੌੜਾ।
1: ਉਹ ਤਾਂ ਹੈ ਹੀ ਕਾਫੀ।
0: ਹਾਂਜੀ, ਆਪਾਂ ਅਤੇ ਇੱਕ ਉਹ ਵੀ ਆ ਅਤੇ ਕੇਰਰ ਵੀਜ਼ਾ ਤਾਂ ਬਿਲਕੁਲ ਹੀ ਹੈ ਨਾ, ਕਿਉਂਕਿ ਕੈਨੇਡਾ 'ਚ ਕੇਰਰ ਵੀਜ਼ੇ ਬੜੇ ਆਮ ਸੀ, ਆ ਜਿਹੜੇ ਨੈਨੀ ਸੱਦ ਲਈ ਆਹ ਕਰ ਲਿਆ ਉਹ ਕਰ ਲਿਆ ਸਪੋਂਸਰ ਕਰਤਾ, ਜਦਕਿ ਆਸਟ੍ਰੇਲੀਆ 'ਚ ਉਸ ਕਿਸਮ ਦਾ ਕਲਚਰ ਨਹੀਂ ਆ। ਇੱਥੇ ਇਹ ਦੇਖਿਆ ਜਾਂਦਾ ਵੀ ਜੇ ਹੈ ਨਾ ਇੰਡੀਅਨ ਹਾਈ ਕਮਿਸ਼ਨ ਨੇ ਵੀ ਬੰਦਾ ਰੱਖਿਆ ਤਾਂ ਕੀ ਉਹਨੂੰ ਬਣਦਾ ਮੁੱਲ ਰੋਜ਼ਾਨਾ ਦਿੱਤਾ ਜਾ ਰਿਹਾ, ਕੀ ਉਹਦੀ ਤਨਖਾਹ ਦਿੱਤੀ ਜਾ ਰਹੀ ਆ, ਚਾਹੇ ਉਹ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਕੋਰਟਾਂ 'ਚ ਧੱਕੇ ਖਾਈ ਜਾਣ ਵੀ ਇਹਨੂੰ ਅਸੀਂ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਹਾਇਰ ਕੀਤਾ ਸੀ ਅਤੇ ਸਾਡੇ 'ਤੇ ਉਹ ਲਾਅ ਲਾਗੂ ਹੁੰਦੇ ਆ, ਉਵੇਂ ਹੀ ਅਸੀਂ ਇਹ ਵੀ ਤੁਹਾਨੂੰ ਕਹਿੰਦੇ ਹਾਂ ਵੀ ਇਹਨੂੰ ਹਿਊਮਨ ਲੈਵਲ 'ਤੇ ਵੀ ਸੋਚ ਕੇ ਦੇਖਿਓ, ਜਿਹੜੀ ਤੁਹਾਡੀ ਮਾਂ ਜਾਂ ਤੁਹਾਡੀ ਸੱਸ ਮਿਲਣ ਆਈ ਆ ਉਹ ਤੁਹਾਡੀ ਮੇਡ ਨਹੀਂ ਆ, ਉਹ ਤੁਹਾਡੀ ਨੌਕਰ ਨਹੀਂ ਆ,
1: ਘੁੰਮਣ
0: ਕਰਕੇ ਉਹ ਘੁੰਮਣ ਫਿਰਨ ਆਏ ਆ। ਇਸ ਲਈ ਉਹਨੂੰ ਹੈ ਨਾ ਜਿਵੇਂ ਆਪਾਂ ਕਹਿੰਦੇ ਨਾ ਪੁੰਨ ਦੀ ਖਾਂ ਦੇ ਦੰਦ ਨਹੀਂ ਗਿਣੀਦੇ, ਇਸ ਲਈ ਜੋ ਚਲੋ ਹੈਲਪ ਕਰਦੇ ਆ ਤੁਹਾਡੀ ਹੈ ਨਾ ਧੀ ਪੁੱਤ ਦੀ ਉਹ ਤਾਂ ਵਧੀਆ ਗੱਲ ਹੀ ਆ, ਪਰ ਉਹਨਾਂ ਨੂੰ ਉਸ ਨਜ਼ਰ ਨਾਲ ਇੱਥੇ ਲੈ ਕੇ ਆਉਣਾ ਆਪਣੇ ਆਪ 'ਚ।
1: ਅੱਛਾ, ਜਦੋਂ ਆਪਾਂ ਅਪਲਾਈ ਕਰਦੇ ਹਾਂ ਵੀਜ਼ਾ ਉਹਦੇ ਵਿੱਚ ਕੋਈ ਇਹ ਜਿੱਦਾਂ ਆਪਾਂ ਵੇਖਦੇ ਹਾਂ ਵੀ ਬਹੁਤ ਲੰਮਾ ਚੌੜਾ ਕੁਐਸਚਨੇਅਰ ਹੁੰਦਾ ਕਿ ਉਹਦੇ ਵਿੱਚ ਵੀ ਇਹ ਕੁਐਸਚਨੇਅਰ ਹੁੰਦਾ ਵਾ ਵੀ ਘਰ ਦੇ ਵਿੱਚ ਰੀਸੈਂਟ ਕੋਈ ਬੱਚਾ ਹੋਇਆ ਵਾ ਜਾਂ ਪਹਿਲਾਂ ਜਦੋਂ ਆਏ ਸੀ ਕਿੱਥੇ ਘੁਮਾਇਆ ਫਿਰਾਇਆ ਸੀ ਤੁਸੀਂ, ਇੱਦਾਂ ਦਾ ਕੁਛ ਹੁੰਦਾ ਜਾਂਦੇ?
0: ਨਹੀਂ, ਇੱਦਾਂ ਦਾ
1: ਚਾਂਸ ਹੈਗੇ ਨੇ ਵੀ ਗਾਂ ਇਹ ਵੀ ਸ਼ਾਮਿਲ ਹੋ ਜੇ?
0: ਮੁਸ਼ਕਲ ਆ ਕਿਉਂਕਿ ਇਸ ਵੀਜ਼ੇ ਦਾ ਨਾ ਹੀ ਟੂਰਿਸਟ ਵੀਜ਼ਾ ਅਤੇ ਉਹ ਇਨਵੀਟੇਸ਼ਨ ਜਿਹੜਾ ਲੈਟਰ ਆ ਉਹਦੀ ਲੈਂਗੁਏਜ ਆਮ ਤੌਰ 'ਤੇ ਕਲੀਅਰ ਹੀ ਹੁੰਦੀ ਆ ਵੀ ਇਹ ਘੁੰਮਣ ਫਿਰਨ ਆ ਰਹੇ ਆ, ਅਸੀਂ ਇਹਨਾਂ ਨੂੰ ਮੈਲਬਰਨ, ਸਿਡਨੀ ਆ, ਗ੍ਰੇਟ ਓਸ਼ਨ ਰੋਡ ਲੈ ਕੇ ਜਾਵਾਂਗੇ। ਉਹ ਜੇ ਤੁਸੀਂ ਲੋਕ ਬਹੁਤ ਸਾਰੇ ਚੈਟ ਜੀਪੀਟੀ ਦੀ ਹੈਲਪ ਲੈਂਦੇ ਆ ਨਾ, ਉਹਨੇ ਵੀ 8-9 ਚੀਜ਼ਾਂ ਲੈਂਡਮਾਰਕ ਪੱਕੇ ਹੀ ਲਿਖੇ ਹੋਏ ਆ,
1: ਇੱਥੇ ਇੱਥੇ ਲੈ ਕੇ ਜਾਣਾ
0: ਨਾ ਇੰਡੀਆ 'ਚ ਡੋਰੀ ਦੇ ਕੇਸ, ਇੰਡੀਆ 'ਚ ਡੋਰੀ ਦੇ ਕੇਸ ਵਾਂਗੂ ਨਾ ਹੀ ਬਦਲਣਾ ਬਾਅਦ ਤੁਸੀਂ
1: ਚੈਟ ਜੀਪੀਟੀ ਨੂੰ ਕਹਿ ਲੈਣਾ ਫੂਡ ਟਰੱਕ ਐਡ ਕਰਿਆ ਕਰ, ਨਾਲੇ ਉੱਥੇ ਖਵਾ ਲਿਆਂਦਾ ਹੈ ਨਾ।
0: ਸਹੀ ਗੱਲ ਆ।
1: ਅਤੇ ਚਲੋ ਆਪਾਂ ਫਿਰ ਵਾਪਸ ਉਹੀ ਬੇਨਤੀ ਕਰਾਂਗੇ ਵੀ ਜਦੋਂ ਹੁਣ ਇਹਦਾ ਹੱਲ ਇਹ ਹੋਈ ਆ ਵੀ ਤੁਸੀਂ ਸਰਕਾਰੀ ਦਰਬਾਰੇ ਉਹ ਗੱਲ ਪਹੁੰਚਾਓ ਅਤੇ ਉਹ ਪਹੁੰਚਾਉਣ ਦੇ ਲਈ ਤੁਸੀਂ ਤੁਹਾਡੇ ਕੋਲ ਬੈਸਟ ਇਹੋ ਹੀ ਹੁੰਦਾ ਵਾ ਵੀ ਹੁਣ ਦੋ ਤਰੀਕੇ ਨੇ। ਇੱਕ ਤਾਂ ਆ ਵੀ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਵਾ ਕਿਸੇ ਵੀ ਮੰਨ ਲਓ ਧਾਰਮਿਕ ਸੰਸਥਾ ਦੇ ਜ਼ਰੀਏ ਜਾਂ ਫਿਰ ਲੋਕਲ ਲੈਵਲ ਦੇ ਉੱਤੇ ਜਾਂ ਘਰੋ ਘਰੀ ਨੋਕਿੰਗ ਵੀ ਹੋਣੀ ਆ। ਸੋ ਉਦੋਂ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਕਿਹੜੇ ਮੁੱਦੇ ਨੇ, ਰਾਦਰ ਦੈਨ ਕਿ ਮਤਲਬ ਸਤਿ ਸ਼੍ਰੀ ਅਕਾਲ ਜੀ ਆਏ ਹੋ ਤੁਸੀਂ ਆਓ ਚਾਹ
0: ਫੋਟੋਆਂ ਕਰਾ ਕੇ ਅਤੇ ਸੈਲਫੀਆਂ ਪਾ ਦਿੱਤੀਆਂ ਫੇਸਬੁੱਕ,
1: ਬਹੁਤ ਵਧੀਆ ਜੀ ਪਾਵਾਂਗੇ।
0: ਵੈਸੇ ਵੀ
1: ਪਾਵਾਂਗੇ
0: ਮਾਮਾ ਨਾ ਹੋਣ ਨਾ ਕਾਣਾ ਮਾਮਾ ਚੰਗਾ। ਪਹਿਲਾਂ ਆਪਾਂ ਇਹ ਸੋਚ ਲੈਂਦੇ ਸੀ ਵੀ ਚੱਲ ਕੋਈ ਨਹੀਂ ਯਾਰ ਵਿਜ਼ਟਰ ਵੀਜ਼ਾ ਹੈਗਾ 12 ਮਹੀਨੇ ਹੈਗੇ ਆ, ਸਾਲ ਲਾ ਜਾਣਗੇ, ਫਿਰ 6 ਮਹੀਨੇ ਚੱਲ ਚਲੇ ਜਾਣਗੇ, ਉੱਥੇ ਵੀ ਕੰਮ ਕਰ ਕਿੱਥੇ ਆਪਾਂ ਪਹਿਲਾਂ ਪੇਰੈਂਟ ਵੀਜ਼ੇ ਲਈ ਲੜਾਈ ਲੜਦੇ ਸੀ, ਹੁਣ ਸ਼ਾਇਦ ਸਾਨੂੰ ਵਿਜ਼ਟਰ ਵੀਜ਼ੇ ਲਈ ਵੀ ਇਸ ਕਿਸਮ ਦੀ ਲੜਾਈ ਲੜਨੀ ਪਵੇ ਅਤੇ ਮੁੜ ਕੇ ਉਹ ਪੇਰੈਂਟ ਵੀਜ਼ਾ ਤੁਸੀਂ ਭੁੱਲ ਹੀ ਜਾਣਾ।
1: ਫਿਰ ਹੋਰ ਮਤਲਬ ਹੌਲੀ ਹੌਲੀ ਆਪਾਂ ਕਹਿ ਲਈਏ ਤਾਂ ਸਿਕੰਜਾ
0: ਟਾਈਟ
1: ਹੋਰ ਕੱਸਿਆ ਜਾਣਾ ਵਾ, ਕਿਉਂਕਿ ਜਿੱਥੇ ਇੱਕ ਪਾਸੇ ਰੌਲਾ ਪੈ ਰਿਹਾ ਮਾਈਗ੍ਰੈਂਟਸ ਦਾ ਅਤੇ ਉੱਥੇ ਫਿਰ ਨਾਲ ਦੀ ਨਾਲ ਹੁਣ ਜਦੋਂ ਇਹ ਵਾਲਾ ਰੌਲਾ ਪੈਣਾ ਵਾ।
0: ਹਾਂਜੀ, ਜਿਹਨੂੰ 3 ਮਹੀਨੇ ਦਾ ਮਿਲਿਆ ਉਹ ਕਹਿੰਦਾ ਯਾਰ 6 ਦਾ ਹੀ ਦੇ ਦਿੰਦੇ, ਜਿਹਨੂੰ 6 ਦਾ ਮਿਲਿਆ ਉਹ ਕਹਿੰਦਾ ਸਾਲ ਦਾ ਮਿਲ ਜਾਂਦਾ,
1: ਹੈ ਨਾ।
0: ਜਿਹੜਾ ਸਾਲ ਦਾ ਦਿੱਤਾ ਉਹ ਕਹਿੰਦਾ ਯਾਰ ਅੱਗੇ ਤਾਂ 3 ਸਾਲ ਦਾ ਲਾਉਂਦੇ ਸੀਗੇ, ਹੁਣ ਸਾਲ ਦਾ ਹੀ ਦਿੱਤਾ ਅਤੇ 6 ਮਹੀਨੇ ਫਿਰ ਹੈ ਨਾ $250-300 ਫੀਸ ਵਧਾ ਤੀ ਨਾਲੇ ਉਹ ਲਾਉਣ ਨੂੰ ਹੋ ਜਾਣਾ। ਹੁਣ ਡਿਪਾਰਟਮੈਂਟ ਨੇ ਕੀ ਕੀਤਾ, ਜੇ ਤੁਸੀਂ ਔਨ ਸ਼ੋਰ ਵਿਜ਼ਟਰ ਵੀਜ਼ਾ ਦੁਬਾਰਾ ਮੰਨ ਲਓ ਅਤੇ ਨੋ ਫਰਦਰ ਸਟੇ ਦੀ ਕੰਡੀਸ਼ਨ ਨਹੀਂ ਲੱਗੀ 3 ਮਹੀਨੇ ਲਈ ਆਏ ਹੋ, ਅਤੇ ਜੇ ਉਹ 9 ਮਹੀਨੇ ਦਾ ਵੀਜ਼ਾ ਵੱਧ ਤੋਂ ਵੱਧ ਹੋਰ ਮਿਲ ਜਾਣਾ ਤੁਹਾਨੂੰ, ਕਿਉਂਕਿ ਉਹ ਦੇਖਦੇ ਆ ਉਸ ਟਾਈਮ ਤੋਂ ਜਿਸ ਦਿਨ ਤੋਂ ਤੁਸੀਂ ਇੱਥੇ ਆਏ ਹੁੰਦੇ ਹੋ ਉਹ ਤੋਂ 12 ਮਹੀਨੇ ਕਦ ਬਣਦੇ ਆ ਆਮ ਤੌਰ 'ਤੇ, ਅਤੇ ਜੇ ਤੁਸੀਂ ਉਹ 12 ਮਹੀਨੇ ਰਹਿ ਗਏ ਅਤੇ ਉਹ 'ਤੇ ਨੋ ਫਰਦਰ ਸਟੇ ਨਹੀਂ ਲੱਗੀ ਅਤੇ ਦੁਬਾਰਾ ਫਿਰ ਤੁਸੀਂ ਐਪਲੀਕੇਸ਼ਨ ਪਾ ਦਿੱਤੀ ਵੀ ਮੈਂ ਵਿਜ਼ਟਰ ਵੀਜ਼ਾ ਵਧਾਉਣਾ, ਉਹਨਾਂ ਨੇ ਲਿਖ ਕੇ ਭੇਜ ਦੇਣਾ ਕੋਈ ਹੋਰ ਵੀਜ਼ਾ ਅਵੇਲ ਕਰੋ, ਠੀਕ ਹੈ, ਕੋਈ ਪੇਰੈਂਟ ਵੀਜ਼ਾ ਜਾਂ ਕੋਈ ਲੰਬੀ ਸਟੇ ਵਾਲਾ ਜਾਂ 870। ਅਤੇ ਇਹ ਜਿਹੜਾ ਵਿਜ਼ਟਰ ਵੀਜ਼ਾ ਹੈ ਜੈਨੂਅਨ ਟੂਰਿਸਟ ਲਈ ਵੀਜ਼ਾ, ਅਤੇ ਕਈ ਵਾਰ ਉਹ ਕੀ ਕਰਦੇ ਉਹ 1 ਮਹੀਨੇ ਕਦਾ ਵੀਜ਼ਾ ਦੇ ਕਹਿੰਦੇ ਉੱਤੇ ਲਾਉਣ ਦੇ ਕੰਡੀਸ਼ਨ ਵੀ ਹੋਰ ਨਹੀਂ ਵਧਾ ਸਕਦੇ। ਉਹ ਜੇ ਔਨ ਸ਼ੋਰ ਲਾਉਣੇ ਉਹਦੀ ਫੀਸ ਵਧਾ ਕੇ 500, ਜੇ ਔਫ ਸ਼ੋਰ ਸੀ ਅੱਗੇ 200 ਸੀਗੀ ਇੱਥੇ ਵੀ 200, ਹੈ ਨਾ, ਮਤਲਬ ਇੱਥੇ ਥੋੜ੍ਹੀ ਜਿਹੀ ਚਲੋ ਵੱਧ ਸੀਗੀ ਅਤੇ ਉਹ ਸਰਚਾਰਜ ਵਗੈਰਾ ਪੈ ਕੇ, ਪਰ ਹੁਣ ਉਹ ਫੀਸ ਵੀ ਇਹਨਾਂ ਨੇ ਬਹੁਤ ਜ਼ਿਆਦਾ ਔਨ ਸ਼ੋਰ ਕੰਪੇਅਰ ਟੂ ਔਫ ਸ਼ੋਰ ਵਧਾ ਤੀ ਆ। ਸੋ ਕੁੱਲ ਮਿਲਾ ਕੇ ਹਰ ਕਿਸਮ ਨਾਲ ਮੈਂ ਤਾਂ ਕਹੂੰਗਾ ਲੁੱਟਿਆ ਜਾ ਰਿਹਾ, ਹੈ ਨਾ, ਪੈਸੇ ਦੋ ਅਤੇ ਗਜ ਪੜਵਾਓ।
1: ਹਾਂ ਠੀਕ, ਜਿਹੜੀ ਚੀਜ਼ ਸਾਨੂੰ ਪਤਾ ਵਾ ਵੀ ਆਪਾਂ ਕਿਸੇ ਵੀ ਹਾਲਤ ਵਿੱਚ ਲੈਣੀ ਲੈਣੀ ਆ ਅਤੇ ਉਹਦਾ ਫਿਰ
0: $1.2 billion ਡਿਪਾਰਟਮੈਂਟ ਨੇ ਜਨਰੇਟ ਕਰਨਾ, ਮਤਲਬ ਸਪੈਕੂਲੇਸ਼ਨ ਇੱਦਾਂ ਦੀਆਂ, ਹਿਸਾਬ ਲਾਓ ਵੀ ਇਹ ਕਿੰਨਾ ਪੈਸਾ
1: ਆੜੇ
0: ਨਾ ਅਨਾਰ ਲਿਖਿਆ ਕਿਸੇ ਨੇ ਲਿਖਿਆ ਵਾਹ ਬਈ ਵਾਹ, ਤੇ ਆੜੇ ਨਾ ਅੰਬ ਲਿਖਿਆ ਉਹ ਕਹਿੰਦੇ ਵਾਹ ਜੀ ਅੰਬ ਦੀ ਮਿਠਾਸ ਅੰਬ ਦੇ ਗੁਣ, ਹੈਨਾ, ਤੇ ਕਹਿੰਦਾ ਆੜੇ ਨਾਲ ਅਧਿਕਾਰ ਲਿਖਿਆ ਤੇ ਕੰਗਣਾ ਛਣਕ ਪਿਆ। ਆੜੇ ਨਾ ਬਸ ਅਧਿਕਾਰ ਨਾ ਲਿਖੋ ਤੁਸੀਂ, ਬਾਕੀ ਸਭ ਸ਼ਾਂਤੀ
1: ਇਹ ਨਹੀਂ, ਬਾਕੀ ਸਭ ਅੰਬ।
0: ਜੇ ਕੋਈ ਇੱਥੋਂ ਦਾ ਮਾਈਗ੍ਰੈਂਟ ਕਹਿੰਦਾ ਮੇਰਾ ਹੱਕ ਬਣਦਾ, ਮੈਂ ਨਾ ਇਹ ਮੇਰਾ ਹਿਊਮਨ ਰਾਈਟ ਆ, ਮੇਰੇ ਮਾਪਿਆਂ ਦਾ ਹੱਕ ਬਣਦਾ, ਮੈਂ ਉਹਨਾਂ ਨੂੰ ਮਿਲਾਂ ਉਹ ਮੈਨੂੰ ਮਿਲਣ, ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ, ਹੈ ਨਾ, ਤੁਸੀਂ ਕੌਣ ਹੁੰਦੇ ਹੋ ਦੀਵਾਰ ਬਣਨ ਵਾਲੇ, ਪਰ ਚੱਲ ਰਿਹਾ।
1: ਤੂੰ ਉਹ ਕਹਿਣਗੇ ਵੀ ਜਾ ਕੇ ਤੁਸੀਂ ਮਿਲ ਸਕਦੇ ਹੋ, ਅਸੀਂ ਤੁਹਾਨੂੰ ਜਾਣ ਤੋਂ ਰੋਕਿਆ ਥੋੜ੍ਹੀ ਆ। ਸੋ ਇਹ ਬੜਾ ਕੁਛ ਆ, ਹਿਊਮਨ ਰਾਈਟਸ ਦੇ ਵਿੱਚ ਵੀ ਬੜੇ ਫਿਰ ਅੱਗੇ ਆ ਜਾਂਦੇ ਆ ਲੂਪ ਹੋਲ। ਗੱਲ ਸਿਰਫ ਇਹੀ ਆ ਵੀ ਪਹਿਲਾਂ ਆਪਾਂ ਆਪਣੀ ਥਾਂ ਪਹਿਲਾਂ ਪੂਰੀ ਹੋਈਏ, ਸੱਚੇ ਹੋਈਏ, ਅਤੇ ਫਿਰ ਗੱਲ ਬੰਦਾ ਠੋਕ ਵਜਾ ਕੇ ਫਿਰ ਕਰਦਾ। ਮੈਨੂੰ ਲੱਗਦਾ ਆਪਾਂ ਆਪ ਵੀ ਕਾਫੀ ਚੀਜ਼ਾਂ 'ਚ ਡਬਲ ਮਾਈਂਡਡ ਹਾਂ। ਖੈਰ ਆਪਣੇ ਅੱਜ ਦੇ ਇਕਲੌਤੇ ਅਤੇ ਲੱਕੀ ਕੋਲਰ, ਕਿਉਂਕਿ ਇਹ ਲਾਸਟ ਹੀ ਹੋਣਗੇ ਸਮੇਂ ਦੇ ਹਿਸਾਬ ਦੇ ਨਾਲ, 593 ਤੁਸੀਂ ਆਉਂਦੇ ਰਹੋ ਜੀ।
12: ਹਾਂਜੀ, ਸਤਿ ਸ੍ਰੀ ਅਕਾਲ ਦੋਨੇ ਭਰਾਵਾਂ, ਵਿਕਰਮ ਬੋਲਦਾ ਜੀ।
1: ਜੀ ਸਤਿ ਸ੍ਰੀ ਅਕਾਲ
0: ਵਿਕਰਮ ਜੀ, ਕੀ ਹਾਲ ਚਾਲ?
12: ਬਸ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ?
0: ਐਨ ਵਧੀਆ ਜੀ, ਠੀਕ ਠਾਕ।
12: ਹਾਂਜੀ, ਤੁਸੀਂ ਮੁੱਦਾ ਬੜਾ ਜ਼ਿਆਦਾ ਸੈਂਸਿਟਿਵ ਜਿਹਾ ਫੜਿਆ ਅੱਜ। ਮੈਂ ਆਪਣੇ ਮਾਂ ਪਿਓ ਨੂੰ ਕਹਿ ਕੇ ਹੱਕ ਹਟ ਗਿਆ, ਉਹ ਕਹਿੰਦੇ ਅਸੀਂ ਨਹੀਂ ਆਉਣਾ ਇੱਥੇ।
1: ਵੈਸੇ ਚੰਗੀ ਗੱਲ ਹੈ ਜੇ ਉਹਨਾਂ ਦਾ ਉੱਥੇ ਜੀ ਲੱਗਾ ਵਾ, ਉੱਥੇ ਠੀਕ ਆ, ਤੇ ਫਿਰ ਠੀਕ ਆ, ਉਹਨਾਂ ਦਾ ਜਿੱਦਾਂ ਦਾ ਮਨ ਆ, ਤੰਗ ਵੀ ਕਿਉਂ ਕਰਨਾ।
12: ਬਿਲਕੁਲ, ਮੈਂ ਵੀ ਇਹੋ ਸੋਚਦਾ ਕਿ ਧੱਕੇ ਨਾ ਮੈਂ ਕਹਿ ਤੇ ਸਕਦਾ ਚਲੋ ਨਾ, ਪਰ ਉਹ ਇੱਥੇ ਰਹਿ ਕੇ ਫਿਰ ਬਿਮਾਰ ਹੀ ਹੋਣਗੇ ਤੇ ਕੀ ਫਿਰ, ਹੈ ਨਾ।
0: ਹਾਂਜੀ
12: ਹਾਂਜੀ, ਤੇ ਬਾਕੀ ਇੱਕ ਗੱਲ ਜ਼ਰੂਰ ਆਉਂਦੀ ਹੈ, ਕਿਉਂਕਿ ਜਿੱਦਾਂ ਪਹਿਲੋਂ 2005 ਦੇ ਵਿੱਚ ਮੇਰੇ ਨਾ ਇੱਕ ਭੂਆ ਦੇ ਮੁੰਡੇ ਦਾ PR ਉਹਦਾ ਆਏ ਸੀ, ਤੇ 2 ਸਾਲਾਂ ਬਾਅਦ ਦਾ ਭਰਾ ਕਰਕੇ ਪਾਈ।
0: ਆਵਾਜ਼ ਟੁੱਟਦੀ ਤੁਹਾਡੀ,
1: ਆਵਾਜ਼ ਥੋੜੀ ਜੀ ਵੇਖਿਓ।
12: ਹਾਂਜੀ ਭਾਈ, ਮੈਂ ਕੰਨ ਨੂੰ ਲਾ ਲਿਆ
1: ਜੀ,
12: ਤੇ ਉਦੋਂ 3 ਕੁ ਮਹੀਨੇ ਤੱਕ ਸੀਗਾ ਜਿੱਦਾਂ ਕੁੱਕਰੀ ਵਾਲੀ PR ਦਾ ਨਾ, ਮਤਲਬ ਕਿ ਇੰਨੇ 3-4 ਮਹੀਨੇ ਜਾ ਆਉਂਦੀ। ਔਰ ਫਿਰ ਕੀ ਹੈ ਕਿ ਮੇਰੇ ਹਿਸਾਬ ਨਾਲ ਕਿ ਜਿੱਦਾਂ ਜਿੱਦਾਂ ਲੋਕਾਂ ਨੇ ਜਲੂਸ ਵੀ ਹਰੇਕ ਆਪਸ਼ਨ ਦਾ ਬੜਾ ਕੱਢਤਾ ਹੈ ਨਾ, ਤੇ ਅਗਲੇ ਵੀ ਚਕੰਨੇ ਓਦਾਂ ਹੀ ਹੋ ਜਾਂਦੇ ਬਾਅਦ ਵਿੱਚ
0: ਹਰ ਕੰਮ 'ਚ ਏਦਾਂ ਜੀ, ਹੈ ਨਾ,
12: ਹੈ ਨਾ।
0: ਪੜ੍ਹੇ ਲਿਖੇ ਸੀ, ਹੁਣ ਤੁਸੀਂ ਇਹ ਦੇਖੋ ਜਿਹੜਾ ਮਾਈਗ੍ਰੇਸ਼ਨ ਦਾ ਸਿਸਟਮ ਆ, ਜਿੰਨੇ ਪੜ੍ਹੇ ਲਿਖੇ ਤੇ ਹਨਾ ਵਧੀਆ ਟੋਪ ਨੋਚ ਡਿਗਰੀਆਂ ਜਿਨ੍ਹਾਂ ਨੇ ਕੀਤੀਆਂ, ਉਹਨਾਂ ਦਾ ਕੱਖ ਨਹੀਂ ਬਣਿਆ। ਮਤਲਬ ਤੁਸੀਂ ਅਕਾਊਂਟੈਂਸੀ 'ਚ ਦੇਖ ਲਓ, ਲੋਕ 100-100 ਪੁਆਇੰਟ ਇਕੱਠਾ ਕਰੀ ਬੈਠੇ ਆ ਤੇ ਇਨਵੀਟੇਸ਼ਨ ਨਹੀਂ ਆ ਰਿਹਾ।
12: ਕਿਉਂਕਿ ਇੱਥੋਂ ਦਾ ਇਮੀਗ੍ਰੇਸ਼ਨ, ਮੈਂ ਆਪ ਕੋਈ ਪੜ੍ਹਾਕੂਆਂ ਚੋਂ ਨਹੀਂ ਹੈ, ਮੈਂ ਵੀ ਆਖੂੰਗਾ ਮਤਲਬ ਸਕੀਮ ਵਾਲਿਆਂ ਚੋਂ ਹੀ ਹੈ, ਪਰ ਹਾਂ ਚਲੋ ਫਿਰ ਵੀ ਪੜ੍ਹਾਇਆ ਇਹਨਾਂ ਨੇ ਮੈਨੂੰ ਧੱਕੇ ਨਾ। ਪਰ ਕਿ ਜਿਨ੍ਹਾਂ ਨੇ ਬਹੁਤ ਮਿਹਨਤਾਂ ਕਰਕੇ ਘਰੋਂ ਗਰੀਬੀ ਚੋਂ ਨਿਆਣੇ ਪੜ੍ਹਾਏ ਆਪਣੇ ਨਾ, ਆਈ ਡੋਂਟ ਥਿੰਕ ਕਿ ਜੇ ਆਪਾਂ ਰੱਬ ਦੀਆਂ ਅੱਖਾਂ ਟੱਕਾਂ ਪਾ ਕੇ ਵੇਖਣਾ ਹੋਵੇ ਕਿ ਜਾਂ ਮਤਲਬ ਕਿ ਕੋਈ ਵੀ ਜਾਇ ਜਿਹੜੀ ਹੈ ਨਾ,
1: ਆਵਾਜ਼ ਥੋੜ੍ਹੀ ਜਿਹੀ ਕਰ ਲਿਓ ਠੀਕ, ਆਵਾਜ਼ ਨਾ ਤੁਹਾਡੀ ਕਲੀਅਰ ਨਹੀਂ ਆ, ਪੜਾਉਂਦੀ ਜੀ ਆਵਾਜ਼।
12: ਹਾਂਜੀ, ਉਹਦੇ ਵਿੱਚ ਕਈ ਵਾਰੀ ਲੱਗਦਾ ਸਿਰਫ ਵੀ ਜਿੱਦਾਂ ਸਿਸਟਮ ਦੇ ਵਿੱਚ ਕਿੱਦਾਂ ਮੋਸ਼ਨ ਨਹੀਂ ਹੈਗਾ ਕੋਈ ਵੀ ਨਾ, ਹੁਣ ਇਹੀ ਗੱਲ ਇੱਥੇ ਪੇਰੈਂਟਸ ਦੀ ਵੀ ਆਈ ਦੀ, ਕਈ ਲੋਕਾਂ ਨੂੰ ਬਹੁਤ ਲੋੜ ਵੀ ਹੈਗੀ ਪੇਰੈਂਟਸ ਦੀ ਇੱਥੇ, ਕਈਆਂ ਨੂੰ ਨਾ ਹੁੰਦਿਆਂ ਵੀ ਧੱਕੇ ਨਾ ਰੱਖਦੇ ਆ, ਦੈਟ ਇਜ਼ ਰੋਂਗ। ਹਾਂਜੀ, ਤੇ ਬਾਕੀ ਜੇ ਮੈਨੂੰ ਇੰਨਾ ਹੈ ਕਿ ਚਲੋ ਮਾਂ ਪਿਓ ਪਿੱਛੇ ਆ ਤੇ ਇਸੇ ਬਹਾਨੇ ਗੇੜਾ ਵੱਜਦਾ ਰਹਿੰਦਾ ਨਾ ਉੱਧਰ ਵੀ,
0: ਮਤਲਬ ਫੋਨ ਨਾ ਚੱਕਣ ਤੇ ਤੁਹਾਡੇ ਮਨ ਨੂੰ ਐ ਹੁੰਦਾ ਪਤਾ ਨੀ ਕੀ ਹੋ ਗਿਆ, ਉਹ ਧੜਕੂ ਆ ਬਸ, ਉਹ ਨਾ ਲੱਗੇ ਬਾਕੀ ਤਾਂ ਠੀਕ ਹੈ।
12: ਹਾਂਜੀ, ਪਰ ਮੈਂ ਹੁਣ ਜਿਹੜਾ ਮੋਟਾ ਹਿਸਾਬ ਕੱਢਿਆ ਕਿ ਇੱਥੇ ਆਪਣਾ ਫਾ ਜ਼ਿਆਦਾ ਨਾ ਲਓ, ਇੰਨਾ ਕੀ ਰੱਖੋ ਵੀ ਪਈ ਜੇ ਤੁਹਾਨੂੰ ਕੱਲ ਨੂੰ ਮਾਂ ਪਿਓ ਦੀ ਲੁੱਕ ਆਫਟਰ ਕਰਨ ਨੂੰ ਜਾਣਾ ਵੀ ਪੈਂਦਾ ਨਾ, ਠੀਕ ਹੈ ਨਾ, ਤੇ ਤੁਸੀਂ ਜਾ ਸਕਦੇ ਹੋ।
0: ਹਾਂ, ਮਤਲਬ ਨਲਕਾ ਪੱਟਣਾ ਸੌਖਾ ਹੋਵੇ, ਇਹ ਨਹੀਂ ਵੀ ਸਮਰਸੀਬਲ ਕਰਾ ਕੇ ਮੋਟਰ ਵੀ ਥੱਲੇ ਸੈੱਟ ਲਈਏ।
12: ਹਾਂਜੀ, ਤੇ ਹੈ ਨਾ, ਤੇ ਕਿਉਂਕਿ ਐਂਡ ਆਫ ਦ ਡੇ ਜਿੰਨਾਂ ਦੇ ਮਾਂ ਪਿਓ ਹੁਣ ਜਿੱਦਾਂ ਹੁਣ ਚਲੋ ਏਅਰਪੋਰਟ ਜਿੱਦਾਂ ਲੋਕੀ ਆ ਜਾ ਸਕਦੇ ਆ, ਕੋਵਿਡ ਦੇ ਵਿੱਚ ਜਿੰਨਾਂ ਦੇ ਮਾਂ ਪਿਓ ਪੂਰੇ ਹੋ ਗਏ ਕੋਈ ਜਾ ਵੀ ਸਕਦੇ ਆ, ਹੈ ਨਾ, ਉਹ ਕਿੰਨਾ ਔਖਾ ਟਾਈਮ ਸੀ ਉਦੋਂ।
0: ਮਤਲਬ ਸਾਰੀ ਉਮਰ ਦੀ ਇੱਕ ਯਾਦ ਬਣ ਜਾਂਦੀ ਹੈ ਨਾ, ਉਹ ਪੰਜਾਬੀ ਚ ਲਿਖਿਆ ਹੁੰਦਾ ਨਾ, ਦੁੱਖ ਆਦਮਖੋਰ ਹੁੰਦਾ, ਇਹ ਹੱਟੇ ਕੱਟੇ ਆਦਮੀ ਨੂੰ ਵੀ ਨਿਗਲ ਜਾਂਦਾ। ਜਿਹੜੇ ਮਾਂ ਦੇ ਸਿਵੇ ਦਾ ਹਨਾ, ਮਤਲਬ ਜਾ ਕੇ ਉੱਥੇ ਦੇਖਣਾ, ਉੱਥੇ ਗੁਰਦੁਆਰੇ ਪੱਖੇ ਤੇ ਨਾਂ ਲਿਖਿਆ ਪੜ੍ਹਨਾ ਹਨਾ, ਤੇ ਜਿਹਨਾਂ ਦੇ ਵੀਜ਼ਾ ਦੀਆਂ ਕੰਡੀਸ਼ਨਸ ਇਹੋ ਜਿਹੀਆਂ ਵੀ ਹਨਾ, ਵਿਚਾਰੇ ਜੇ ਉਹ ਚਲੇ ਗਏ ਕੰਟਰੀ ਆਊਟ ਹੋ ਗਿਆ ਤਾਂ ਬਸ ਖਤਮ ਕਹਾਣੀ ਹੈ ਨਾ, ਬੜੇ ਲੋਕਾਂ ਦੀਆਂ ਦਰਦ ਕਹਾਣੀਆਂ ਨੇ।
12: ਹਾਂਜੀ, ਤੇ ਬਾਕੀ ਪਤਾ ਕੀ, ਅੱਜ ਕੱਲ੍ਹ ਜਦੋਂ ਕਿਸੇ ਨੂੰ ਸਮਝਾਈਏ ਵੀ ਨਾ, ਤੇ ਅਗਲਾ ਜਦੋਂ ਹਾਂਜੀ ਹਾਂਜੀ ਕਹਿ ਕੇ ਮੁਸ਼ਕਰੀਆਂ ਚ ਕਰਕੇ ਹੱਸਦਾ ਨਾ, ਜਦੋਂ ਤੁਰਿਆ ਜਾਂਦਾ ਪਰਾਂ ਨੂੰ, ਉਹ ਬੜਾ ਬੁਰਾ ਨਾ, ਇਹ ਬੜਾ ਪੀਰੀ ਫੇ
0: ਹਾਲਾਤ ਇਦਾਂ ਦੇ ਹੁੰਦੇ ਬਾਈ। ਉਹ ਕਹਿੰਦਾ ਹੁਣ ਤਾਂ ਕਹਿੰਦਾ ਕੁੱਤਾ ਵੀ ਭੌਂਕੇ ਲੱਗਦਾ ਸਲਾਹ ਦੇ ਕੇ ਗਿਆ।
12: ਹਾਂਜੀ, ਬਿਲਕੁਲ ਬਿਲਕੁਲ। ਸੋ ਕਈ ਵਾਰੀ ਸਮਝਾਉਣਾ ਬਹੁਤ ਔਖਾ ਲੋਕਾਂ ਨੂੰ, ਪਰ ਐਨੀਵੇ ਕਰ ਭਲਾ ਤੇ ਹੋ ਭਲਾ।
0: ਨਹੀਂ, ਸਹੀ ਹੈ।
1: ਥੈਂਕ ਯੂ ਵਿਕਰਮ ਜੀ।
12: ਓਕੇ,
1: ਥੈਂਕ ਯੂ। ਅਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣ ਤੋਂ ਪਹਿਲਾਂ ਕੁਛ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕਰ ਦਈਏ। ਅਤੇ ਇਸ ਵੀਕਐਂਡ ਦੇ ਉੱਤੇ ਕੁਛ ਪ੍ਰੋਗਰਾਮ ਨੇ ਪਈ, 8 ਤਰੀਕ ਨੂੰ 2 ਪ੍ਰੋਗਰਾਮ ਨੇ, 8 ਤਰੀਕ ਨੂੰ ਇੱਕ ਤਾਂ ਪਰਵਾਨੇ ਪ੍ਰੋਗਰਾਮ ਹੈ ਸਾਡਾ ਜਿਹੜਾ ਕਿ ਓਪਨ ਮਾਈਕ ਪ੍ਰੋਗਰਾਮ, ਪਹਿਲਾਂ ਵੀ ਜਿਨ੍ਹਾਂ ਨੇ ਵੇਖਿਆ ਇੰਜੋਏ ਕੀਤਾ ਅਤੇ ਇਸ ਵਾਰੀ ਵੀ ਸੱਦਾ ਹੈ ਵੀ ਜ਼ਰੂਰ ਜ਼ਰੂਰ ਜਲੂਲ ਜਲੂਲ ਆਇਓ, ਅਤੇ ਵਧੇਰੇ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਲੈ ਲਿਓ। ਅੱਜ ਫਿਰ ਕੋਸ਼ਿਸ਼ ਕਰਾਂਗੇ ਦੁਬਾਰਾ ਪਿੰਨ ਕਰ ਦਿਆਂਗੇ। ਅਤੇ ਜੇਕਰ ਤੁਸੀਂ ਕੁਛ ਸੁਣਾਉਣਾ, ਆਈ ਥਿੰਕ ਉਹ ਪੋਸਟਾਂ 'ਤੇ ਫਿੱਲ ਹੋ ਗਈਆਂ ਨੇ, ਅਤੇ ਜੇ ਤੁਸੀਂ ਸੁਣਨਾ ਇੰਜੋਏ ਕਰਨਾ, ਬਾਕੀ ਜਿੱਦਾਂ ਆਪਾਂ ਇੱਦਾਂ ਪ੍ਰੋਗਰਾਮ ਕਰਦੇ ਹਾਂ, ਅਤੇ ਇਹੀ ਪ੍ਰੋਗਰਾਮ ਜੇਕਰ ਸਾਹਮਣੇ ਬਹਿ ਕੇ ਆਪਾਂ ਗੱਲਾਂ ਬਾਤਾਂ ਕਰਨੀਆਂ, ਅਤੇ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਿਰਕਤ ਕਰਿਓ। ਇਹਦੇ ਵਿੱਚ ਸਾਡੀ ਕੋਈ 100 ਦੀ ਕਪੈਸਿਟੀ ਹੁੰਦੀ ਹੈ, ਸੋ ਇਸ ਕਰਕੇ ਲਿਮਿਟਿਡ ਜੀ ਸੀਟਿੰਗ ਹੈ, ਛੇਤੀ ਤੁਸੀਂ ਆਪਣਾ ਡਿਸੀਜ਼ਨ ਜ਼ਰੂਰ ਲੈ ਲਿਓ। ਅਤੇ 8 ਤਰੀਕ ਨੂੰ ਡੋਕਲੈਂਡ ਲਾਇਬ੍ਰੇਰੀ ਦੇ ਵਿੱਚ 6:30 ਵਜੇ ਪ੍ਰੋਗਰਾਮ ਸ਼ੁਰੂ ਹੋ ਜੂਗਾ, ਅਤੇ ਤੁਸੀਂ ਜ਼ਰੂਰ ਟਾਈਮ ਦੇ ਨਾਲ ਪਹੁੰਚ ਜਾਇਓ, ਅਤੇ ਫਿਰ ਆਪਾਂ ਰਲ ਮਿਲ ਕੇ ਲਵਾਂਗੇ ਰੌਣਕਾਂ। ਅਤੇ 8 ਤਰੀਕ ਨੂੰ ਹਰਭਜਨ ਮਾਨ ਹੋਰਾਂ ਦਾ ਪ੍ਰੋਗਰਾਮ ਹੀ ਆ ਮੈਲਬਰਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਇਸ ਤੋਂ ਇਲਾਵਾ ਕੁਛ ਫਿਲਮਾਂ ਵੀ ਨੇ ਇਸ ਟਾਈਮ 'ਤੇ, ਯਾਰ ਜੀਗਰੀ ਅਤੇ ਕਸੂਤੀ ਡਿਗਰੀ, 7 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਇਸੇ ਹੀ ਹਫ਼ਤੇ, ਅਤੇ ਇਸ ਫਿਲਮ ਨੂੰ ਤੁਸੀਂ ਵੇਖ ਸਕਦੇ ਹੋ। ਪਹਿਲਾਂ ਇਹ ਸੀਰੀਜ਼ ਸੀ ਅਤੇ ਹੁਣ ਇਹ ਫਿਲਮ ਦੇ ਰੂਪ ਦੇ ਵਿੱਚ ਆ ਗਈ। ਅਤੇ ਇਸ ਤੋਂ ਇਲਾਵਾ ਸ਼ਿਲਪਾ ਸ਼ੈਟੀ ਦਾ ਘਰਵਾਲਾ ਫਿਲਮ ਲੈ ਕੇ ਆ ਰਿਹਾ ਵੀ 7 ਤਰੀਕ ਨੂੰ ਰਿਲੀਜ਼ ਹੋ ਜਾਣੀ। ਸੋ ਕੁੰਦਰਾ ਸਾਹਿਬ 7 ਤਰੀਕ ਨੂੰ ਆ ਰਹੇ ਨੇ ਦੀ ਗ੍ਰੇਟ ਪੰਜਾਬ ਰੋਬਰੀ ਲੈ ਕੇ, ਅਤੇ ਇਹ ਤੁਸੀਂ ਫਿਲਮ ਆਪਣੇ ਲਾਗਲੇ ਸਿਨੇਮਾ ਘਰਾਂ 'ਚ ਵੇਖ ਲਓ
0: ਕਿੱਥੇ ਕਿੱਥੇ ਹੋਣਾ। ਮੈਂ ਕਿਤੇ ਪੱਗ ਬੰਨੀ ਫਿਰਦੇ ਸੀ ਇਹ ਵੀ, ਹੈ ਨਾ।
1: ਹਾਂ, ਫਿਲਮ ਵਾਲਾ ਹੀ ਆ ਕੇ। ਹਾਂਜੀ, ਅਤੇ ਹੋਰ ਫਿਲਮਾਂ ਦੇ ਵਿੱਚ ਜਿੱਦਾਂ ਮਿਰਜ਼ਾਪੁਰ ਸੀਰੀਜ਼, ਉਹ ਹੁਣ ਅੱਜ ਕੱਲ੍ਹ ਸੀਰੀਜ਼ ਜਿਹੜੀਆਂ ਨੇ ਉਹ ਆਉਣ ਲੱਗ ਪਈਆਂ ਫਿਲਮਾਂ 'ਚ, ਹੈ ਨਾ, ਹੁਣ ਉਹ ਇੱਕ ਟ੍ਰੈਂਡ ਹੀ ਹੁੰਦਾ। ਅਤੇ ਮਿਰਜ਼ਾਪੁਰ ਜਿਹੜੀ ਆ ਉਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ, ਅਤੇ ਬਟਵਾਰਾ 1947 ਇਹ 14 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਆ, ਯਾਨੀ ਕਿ ਅਗਲੇ ਹਫ਼ਤੇ ਵੀ ਫਿਲਮ ਰਿਲੀਜ਼ ਹੋ ਜਾਊਗੀ। ਸੋ ਇਹ ਵੀ ਫਿਲਮ ਕਾਫੀ ਸੋਹਣੀ ਦੱਸੀ ਜਾ ਰਹੀ ਹੈ। ਅਤੇ ਇਸ ਟਾਈਮ ਜਿਹੜੀ ਚੱਲ ਰਹੀ ਆ ਉਹ ਕਣਕਾਂ ਦੇ ਓਲੇ, ਸੋ ਜੇ ਕਿਸੇ ਨੇ ਵੇਖੀ ਆ ਤਾਂ ਜ਼ਰੂਰ ਦੱਸਿਓ। 31 ਤਰੀਕ ਨੂੰ ਫਿਲਮ ਰਿਲੀਜ਼ ਹੋ ਚੁੱਕੀ ਆ, ਅਤੇ ਇਸ਼ਕਨਾਮਾ ਵੀ ਰਿਲੀਜ਼ ਹੋ ਚੁੱਕੀ ਆ, ਜੇ ਤੁਸੀਂ ਵੇਖੀ ਆ ਤਾਂ ਇਹਦੇ ਬਾਰੇ ਵੀ ਜ਼ਰੂਰ ਤੁਸੀਂ ਦੱਸਿਓ। ਸੋ ਇਹ ਕੁਛ ਇੱਕ ਜਿਹੜੀਆਂ ਫਿਲਮਾਂ, ਅਤੇ ਇੱਕ ਫਿਲਮ ਜਿਹੜੀ ਆ ਬੋਲ ਭਾਵੇਂ ਨਾ ਬੋਲ, ਇਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ। ਸੋ ਰਿਦਮ ਬੋਇਜ਼ ਦੀ ਅਗਲੀ ਅਤੇ ਨਵੇਕਲੀ ਪੇਸ਼ਕਾਰੀ, ਜਿਹਦੇ ਵਿੱਚ ਹੁਣ ਅਗਲੀ ਜਨਰੇਸ਼ਨ ਨੂੰ ਵਾਗਡੋਰ ਦਿੱਤੀ ਜਾਣੀ ਆ, ਤੇ ਇਸ ਫਿਲਮ ਦੇ ਵਿੱਚ ਵੀ ਕਾਫੀ ਕੁਛ ਕਹਿੰਦੇ ਨੇ ਕਿ ਨਵਾਂ ਸਾਡੇ ਜਾਣਨ ਕਰਨ ਵਾਲਾ ਤੇ ਇਹ ਵੀ ਫਿਲਮ ਤੁਸੀਂ 4 ਤਰੀਕ ਨੂੰ ਜਾ ਕੇ ਤੇ ਸਿਨੇਮਾਘਰਾਂ 'ਚ ਵੇਖ ਸਕਦੇ ਹੋ। ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਪਰ ਫਿਲਹਾਲ ਬੇਨਤੀ ਹੈ ਕਿ ਪਰਵਾਨੇ ਦੇ ਵਿੱਚ ਜੇਕਰ ਤੁਸੀਂ ਪਿਛਲੀ ਵਾਰੀ ਨਹੀਂ ਸੀ ਆਏ ਤਾਂ ਇਸ ਵਾਰੀ ਜ਼ਰੂਰ ਆਇਓ, ਅਤੇ ਜੇ ਪਿਛਲੀ ਵਾਰੀ ਆਏ ਫਿਰ ਤੁਹਾਨੂੰ ਪਤਾ ਹੀ ਆ ਕਿਉਂ ਆਉਣਾ, ਅਤੇ ਇਸ ਵਾਰੀ ਥੋੜ੍ਹਾ ਜਿਹਾ ਹੋਰ ਅਪਗ੍ਰੇਡਿਡ ਵਰਜ਼ਨ ਲੈ ਕੇ ਤੁਹਾਡੇ ਨਾਲ ਆਪਾਂ ਸਾਂਝ ਬਣਾਵਾਂਗੇ ਅਤੇ ਪ੍ਰੋਗਰਾਮ ਜਿਹੜਾ ਉਹ ਆਪਾਂ ਰਿਕਾਰਡ ਕਰਕੇ ਅਤੇ ਫਿਰ ਸਾਰਿਆਂ ਦੇ ਨਾਲ ਸਾਂਝਾ ਵੀ ਕਰਾਂਗੇ ਜਿਹੜੇ ਜਿਹੜੇ ਨਾ ਆ ਸਕੇ। ਅਤੇ ਪਰ ਬੇਨਤੀ ਹੈ ਕਿ ਤੁਸੀਂ ਆਪਣੀ ਸੀਟ ਜ਼ਰੂਰ ਪੱਕੀ ਕਰ ਲਿਓ, ਉਹਦੇ ਲਈ ਜੋ ਵੀ ਡਿਟੇਲਾਂ ਪੋਸਟਰ ਦੇ ਉੱਤੇ ਨੇ ਉੱਥੇ ਤੁਸੀਂ ਜਾ ਕੇ ਅਤੇ ਕਰ ਸਕਦੇ ਹੋ ਕਾਲ ਤੁਸੀਂ। ਅਤੇ ਬਸ ਹੁਣ ਆਪਾਂ ਇੰਨਾ ਕੁ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤਾਂ ਵੱਲ ਨੂੰ ਵੱਧਦੇ ਹਾਂ
0: ਜੀ। ਬਹੁਤ ਬਹੁਤ ਮਿਹਰਬਾਨੀ। ਅਤੇ ਅੱਜ ਪੇਰੈਂਟ ਵੀਜ਼ੇ ਨਾਲ ਸੰਬੰਧਿਤ ਕਾਫੀ ਸਾਰੀਆਂ ਗੱਲਾਂ ਬਾਤਾਂ ਹੋਈਆਂ, ਕਿਉਂਕਿ ਸਰਕਾਰ ਦੇ ਬਾਰੇ ਕੁਛ ਕੰਸੋਆਂ ਨੇ, ਕੁਛ ਖਬਰਾਂ ਨੇ, ਕੀ ਉਹ ਖਬਰਾਂ ਵਾਕਈ ਸੱਚੀਆਂ ਹੋ ਜਾਣਗੀਆਂ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ। ਪਰ ਸਾਡਾ ਫਰਜ਼ ਸੀ ਤੁਹਾਨੂੰ ਆਗਾਹ ਕਰਨਾ, ਤੁਹਾਨੂੰ ਉਹ ਜਾਣਕਾਰੀ ਦੇਣੀ, ਅਤੇ ਉਸ ਲਿਹਾਜ਼ ਨਾਲ ਅਸੀਂ ਆਪਣੇ ਫਰਜ਼ ਤੋਂ ਕਦੇ ਪਿੱਛੇ ਨਹੀਂ ਹਟਦੇ। ਅਤੇ ਸਾਡੀ ਬੇਨਤੀ ਤੁਹਾਨੂੰ ਵੀ ਆ ਕਿ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਟੌਪਿਕ ਇਹੋ ਜਿਹੇ ਨੇ ਜਿਹੜੇ ਜਿਨ੍ਹਾਂ 'ਤੇ ਤੁਸੀਂ ਗੱਲਬਾਤ ਸੁਣਨੀ ਚਾਹੁੰਦੇ ਹੋ। ਡੋਰੀ ਨੂੰ ਛੱਡ ਲਈਏ।
1: ਹਾਂਜੀ,
0: ਡੋਰੀ ਵਾਲਾ ਟੌਪਿਕ ਛੱਡ ਕੇ
1: ਨਹੀਂ, ਉਹਦਾ ਡੋਰੀ ਦਾ ਤਾਂ ਹੋ ਹੀ ਗਿਆ ਕਿ ਕੁੱਲ ਮਿਲਾ ਕੇ ਮਤਲਬ ਜਿੰਨੇ ਵੀ ਆ ਹਾਂ ਮੈਸੇਜ ਆਏ ਨੇ ਉਹ ਜ਼ਿਆਦਾਤਰ ਨਜ਼ਰ ਵਾਲੇ ਹੀ ਆ, ਤੋ ਨਜ਼ਰ 'ਤੇ ਲਾ ਦਿਉ ਮੋਰ ਜੀ
0: ਅਤੇ ਨਜ਼ਰ ਫਜ਼ਲ
1: ਅੰਗਰੇਜ਼ੀ ਬਣਾ ਲਓ ਇਹਦੀ।
0: ਅਤੇ ਕੋਈ ਵੀ ਟੌਪਿਕ ਹੁੰਦਾ ਤੁਹਾਨੂੰ ਲੱਗਦਾ ਵੀ ਇਹਦੇ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਪਲੀਜ਼ ਸਾਨੂੰ ਤੁਸੀਂ ਦੱਸ ਦਿਆ ਕਰੋ, ਭਾਵੇਂ ਸੁਨੇਹਾ ਭੇਜ ਦਿਆ ਕਰੋ, ਅਤੇ ਸਾਡੀ ਕੋਸ਼ਿਸ਼ ਰਹੂਗੀ ਉਸ ਟੌਪਿਕ 'ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ।
1: ਖਾਸ ਤੌਰ ਦੇ ਉੱਤੇ ਉਹ ਟੌਪਿਕ ਜਿਹੜੇ ਨਾ ਜਿਹੜੇ ਆਪਾਂ ਖੁੱਲ੍ਹ ਕੇ ਆਪਸ ਵਿੱਚ ਨਹੀਂ ਕਰ ਪਾਉਂਦੇ ਉਹ ਸਾਨੂੰ ਦੇ ਦਿਆ ਕਰੋ, ਆਪਾਂ ਉਹਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ। ਕਈ ਵਾਰੀ ਆਪਾਂ ਆਪਣੀ ਮੂੰਹ ਨਹੀਂ ਉਹ ਗੱਲ ਕਹਿ ਸਕਦੇ ਹੁੰਦੇ, ਕਿਉਂਕਿ ਆਪਾਂ ਨਾ ਇੱਕ ਸਰੋਕਾਰ ਹੁੰਦਾ ਵਾ, ਇੱਕ ਸਮਾਜਿਕ ਕਈ ਤਰ੍ਹਾਂ ਦੇ ਤਾਣੇ ਬਣੇ ਹੁੰਦੇ ਆ, ਪਰਿਵਾਰਿਕ ਲੈਵਲ ਦੇ ਉੱਤੇ ਵੀ ਬੰਦਿਸ਼ਾਂ ਹੁੰਦੀਆਂ।
0: ਅਤੇ ਉਹ ਤਾਂ ਨਹੀਂ ਕਹਿ ਰਹੇ ਬਜ਼ੁਰਗਾਂ ਵਿੱਚ ਵੱਧ ਰਹੀ ਫੋਨ ਨੂੰ ਵੇਖਣ ਦੀ ਆਦਤ?
1: ਹਾਂ ਮਤਲਬ ਇੱਦਾਂ ਦੇ ਬਹੁਤ ਨੇ ਜਿਹੜੇ ਤੁਸੀਂ ਨਹੀਂ ਕਹਿ ਸਕੋਗੇ, ਬੁਰੇ ਲੱਗੋਗੇ ਤੁਸੀਂ ਜਾਂ ਆਪਾਂ ਚੁੱਪ ਕੀਤੇ ਰਹਿੰਦੇ ਹਾਂ, ਪਰ ਮਸਲੇ ਤਾਂ ਉਹ ਵੀ ਮਸਲੇ ਹੀ ਨੇ। ਸੋ ਉੱਦਾਂ ਦੇ ਖਾਸ ਤੌਰ ਦੇ ਉੱਤੇ, ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਇਹ ਮਾਧਿਅਮ ਜਿਹੜਾ ਨਾ ਇਹ ਜ਼ਿਆਦਾਤਰ ਉਹਨਾਂ ਚੀਜ਼ਾਂ ਦੇ ਲਈ ਜ਼ਿਆਦਾ।
0: ਮਾਪਿਆਂ ਨੂੰ ਇਹ ਕਹਿਣਾ ਵੀ ਹੈ ਨਾ ਕਿ ਬੀਬੀ ਤਨਖਾਹ ਨਾ ਪੁੱਛਿਆ ਕਰ, ਪਰਸਨਲ ਕੁਐਸਚਨ ਨਾ ਪੁੱਛਿਆ ਕਰੋ, ਉਹ ਪੁੱਛਦੇ ਤਾਂ ਵਿਚਾਰੇ ਸਹਿਜ ਸੁਭਾਈ ਹੈ ਨਾ, ਕੋਈ ਐਡੀ ਗੱਲ ਹੁੰਦੀ ਵੀ ਨਹੀਂ, ਪਰ ਆਸਟ੍ਰੇਲੀਆ ਦਾ ਸਿਸਟਮ ਦਸਤੂਰ ਬਾਹਰਲੇ ਮੁਲਕਾਂ ਦਾ ਕੁਛ ਹੋਰ ਕਿਸਮ ਦਾ।
1: ਜਿੱਦਾਂ ਕੱਲ੍ਹ ਹੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਹ ਕਹਿੰਦੇ ਵੀ ਬਜ਼ੁਰਗ ਉੱਥੇ ਆ ਕੇ ਅਤੇ ਉਹਨੂੰ ਮੁੰਡੇ ਨੂੰ ਪੁੱਛਦੇ ਆ ਵੀ ਕਿੰਨੇ ਘਰ ਹੈ ਤੇਰੇ। ਸੋ ਮਤਲਬ ਕਈ ਚੀਜ਼ਾਂ ਜਿਹੜੀਆਂ ਨਹੀਂ ਮਤਲਬ ਤੁਸੀਂ ਇਹ ਪੁੱਛ ਸਕਦੇ ਵੀ ਤੁਸੀਂ ਕਿੱਥੋਂ ਪਿੱਛੋਂ ਕਿੱਥੋਂ ਜੇ ਪੁੱਤ ਤੁਸੀਂ ਕੀ ਕਰਦੇ ਹੋ, ਹੈ ਨਾ, ਕੀ ਰਾਜ਼ੀ ਖੁਸ਼ੀ ਹੋ, ਠੀਕ ਹੈ ਉਹ, ਹੈ ਨਾ। ਅਤੇ ਜਿਹੜੀਆਂ ਚੀਜ਼ਾਂ ਮਤਲਬ ਤੁਸੀਂ ਤਾਂ ਸੁਭਾਵਿਕ ਤੁਸੀਂ ਪੁੱਛ ਲਈਆਂ ਮਤਲਬ ਆਦਤ ਤੋਂ ਮਜਬੂਰ ਆਪਾਂ ਮਤਲਬ ਅਗਲੇ ਦੀ ਉਹਦੇ 'ਚ ਚੱਲ ਜਾਂਦੇ ਹਾਂ ਪਰਸਨਲ, ਪਰ ਇੱਥੇ ਇਹ ਸਮਝਿਆ ਜਾਂਦਾ ਵੀ ਨਹੀਂ ਤੁਸੀਂ ਸਾਡੀ ਯਾਰ ਪਰਸਨਲ ਲਾਈਫ 'ਚ ਇੰਟਰਫੇਅਰ ਕਰ ਰਹੇ ਹੋ। ਮੰਨ ਲਓ ਜਿਹਦੇ ਕੋਲ ਇੱਕ ਵੀ ਨਹੀਂ ਆ ਅਤੇ ਉਹ ਵਿਚਾਰਾ ਉੱਦਾਂ ਹੀ ਫੀਲ ਕਰ ਜਾਂਦਾ,
0: ਇੱਕ ਐਗਜ਼ਾਮਪਲ ਆ ਮਤਲਬ ਜਾਣੀ ਇਹੋ ਜਿਹੀਆਂ ਹਜ਼ਾਰ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਜਿਹਨਾਂ ਕਰਕੇ ਇੱਥੇ ਬੁਰਾ ਮਨਾਇਆ ਜਾਂਦਾ। ਅਤੇ ਕਈ ਵਾਰ ਇਹ ਵੀ ਆ ਜਦੋਂ ਮਾਪਿਆਂ ਨੂੰ ਦੱਸੀਆਂ ਜਾਂਦੀਆਂ ਤਾਂ ਮਾਪੇ ਗੁੱਸਾ ਵੀ ਕਰਦੇ ਆ,
1: ਆਪਣੇ ਆਪਣੇ ਕਰਦੇ, ਪਰ ਜਦੋਂ ਆਪਾਂ ਇੱਦਾਂ ਪਲੇਟਫਾਰਮ ਤੋਂ ਗੱਲ ਕਰਦੇ ਹਾਂ ਜਾਂ ਖਬਰਾਂ 'ਚ ਕੋਈ ਚੀਜ਼ ਆਉਂਦੀ ਆ ਅਤੇ ਫਿਰ ਉੱਥੇ ਉਹਨਾਂ ਦੇ ਲਈ ਉਹ ਜਾਣਕਾਰੀ ਹੁੰਦੀ ਆ।
0: ਅਤੇ ਉਹ ਮੁੰਡੇ ਨੇ ਕਿਹਾ ਬਾਪੂ ਜੀ ਚੁੱਪ ਹੋ, ਕਹਿੰਦਾ ਖੜ ਜਾ ਮੈਂ ਕੁੜੀ ਨੂੰ ਪੁੱਛ ਕੇ ਦੱਸਦਾ ਵੀ ਮੈਂ ਤੈਨੂੰ ਕੀ ਪੁੱਛਣਾ, ਫਿਰ ਉਹ ਟਿਚਰਾਂ ਵੀ ਕਰਨ ਲੱਗ ਜਾਂਦੇ ਕਈ।
1: ਉਹ ਤਾਂ ਫਿਰ ਡਿਪੈਂਡ ਕਰਦਾ ਕਿੱਦਾਂ ਕਿੱਦਾਂ ਦਾ ਸੁਭਾਅ,
0: ਹਰ ਪ੍ਰਕਾਰ ਦਾ ਬਜ਼ੁਰਗ ਹੈਗਾ, ਹਰ ਪ੍ਰਕਾਰ ਦੇ ਲੋਕ ਆ,
1: ਮਤਲਬ ਜਿਹਨਾਂ ਨੂੰ ਆਉਂਦੀ ਆ ਪ੍ਰੋਬਲਮ ਕਿਸੇ ਵਿਸ਼ੇ ਦੇ ਵਿੱਚ, ਜਾਣ ਆਉਣ ਦੇ ਵਿੱਚ, ਲੈਂਗੁਏਜ ਦੇ ਵਿੱਚ, ਵਿਚਰਨ ਦੇ ਵਿੱਚ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੁਛ ਵੱਖ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਨੇ। ਇਹ ਸਿਰਫ ਚਲੋ ਅੱਜ ਆਪਾਂ ਪੇਰੈਂਟ ਦੇ ਨਾਲ ਰਿਲੇਟਿਡ ਗੱਲ ਕਰ ਰਹੇ ਹਾਂ ਅਤੇ ਇੱਦਾਂ ਦੀ ਗੱਲ ਆ ਰਹੀ, ਹੋਰ ਵੀ 3600 ਮਸਲੇ ਨੇ ਇੱਥੇ ਜਿਹੜੇ ਆਪਾਂ ਨਹੀਂ ਬਹੁਤਾ ਖੁੱਲ੍ਹ ਕੇ ਆਪਾਂ ਡਿਸਕਸ ਕਰ ਪਾਉਂਦੇ।
0: ਹਾਂਜੀ, ਕਈ ਵਾਰ ਜਿਵੇਂ ਹੁਣ ਦੇਖਣਾ ਹੀ ਆ, ਮੰਨ ਲਓ ਟ੍ਰੇਨ 'ਚੋਂ ਆਪਾਂ ਦੂਜਿਆਂ ਵਾਸਤੇ ਉਹ ਅੱਖਾਂ ਪਾੜ ਪਾੜ ਕੇ ਦੇਖਣਾ, ਸਾਡੇ ਲਈ ਉਹ ਕਰਿਓਸਿਟੀ ਵਜੋਂ ਦੇਖਣਾ। ਹੁਣ ਮੰਨ ਲਓ ਕਿਸੇ ਦੇ ਬਜ਼ੁਰਗ ਜੇ ਬੀਚ 'ਤੇ ਘੁੰਮਣ ਗਏ ਆ, ਉਹ ਅੱਖਾਂ ਪਾੜ ਪਾੜ ਦੇਖਦੇ ਆ ਜਾਂ ਉਹ ਹੈਰਾਨ ਹੋ ਕੇ ਦੇਖ ਰਹੇ ਆ, ਨਾ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਪਰ ਅਸੀਂ ਉਹਨਾਂ ਨੂੰ ਸਮਝਦੇ ਹਾਂ ਬਿਹਤਰ, ਪਰ ਜਿਹਨੇ ਸਮਝਣਾ ਉਹ ਨਹੀਂ ਸਮਝ ਰਿਹਾ।
1: ਹੁਣ ਆ ਪਿੱਛੇ ਜੇ ਇੱਕ ਕੇਸ ਆਇਆ ਉਹ ਸਾਡੇ ਮੁਹੱਲੇ ਦਾ, ਉਹਦੇ ਵਿੱਚ ਉਹਨਾਂ ਨੇ ਉਹ ਆਂਟੀ ਆਏ ਸੀ ਅਤੇ ਉਹਨਾਂ ਉਹ ਕਹਿੰਦੇ ਵੀ ਮੈਂ ਜਿੱਦਾਂ ਮੈਨੂੰ ਗੋਰੀ ਨੇ ਬਹੁਤ ਗਾਲਾਂ ਕੱਢੀਆਂ ਅਤੇ ਸਮਝ ਤਾਂ ਨਹੀਂ ਲੱਗੀ ਪਰ ਉਹਨੇ ਬਹੁਤ ਗਾਲਾਂ ਕੱਢੀਆਂ, ਅਤੇ ਮਜ਼ਾ ਕੀ ਸੀ ਵੀ ਉਹ ਉਹਨਾਂ ਦੀ ਫੈਂਸ ਦੇ ਅੰਦਰ ਜਾ ਕੇ ਅਤੇ ਉਹਨਾਂ ਦੇ ਨਿੰਬੂ ਤੋੜਨ ਦੀ ਕੋਸ਼ਿਸ਼ ਕੀਤੀ ਆਂਟੀ ਨੇ, ਹੈ ਨਾ। ਅਤੇ ਹੁਣ ਕੋਈ ਉੱਦਾਂ ਹੋਵੇ ਤਾਂ ਚੁੱਪ ਕੀਤਾ ਰਹੇ, ਪਰ ਡਿਪੈਂਡ ਕਰਦਾ ਵੀ ਅਗਲੇ ਦਾ ਸੁਭਾਅ ਕੀ ਹੈ, ਤੁਸੀਂ ਅਗਲੇ ਦੀ ਟੈਰੀਟਰੀ ਦੇ ਵਿੱਚ ਜਾ ਰਹੇ ਹੋ, ਹੈ ਨਾ। ਅਤੇ ਉਹ ਕਹਿੰਦੇ ਵੀ ਮੈਂ ਯਾਰ ਮੈਂ ਕਿੱਡੀ ਬਹੁਤ ਗਲਤ ਕੀਤਾ ਵੀ ਉਹ ਤਾਂ ਡਿੱਗਣ ਡਿਆ ਸੀ, ਵੈਸੇ ਡਿੱਗਣ ਡਿਆ ਸੀ, ਉਹ ਤੋੜਨ ਤੋੜਦਾ ਹੀ ਨਹੀਂ ਆ ਕੋਈ, ਉੱਦਾਂ ਹੀ ਬੁਰੇ ਹਾਲ ਨੇ, ਹੈ ਨਾ। ਅਤੇ ਮੈਂ ਤਾਂ ਉੱਦਾਂ ਮੈਂ ਕਿਹਾ ਚੱਲ ਮੈਂ ਦੋ ਤੋੜ ਲੈਂਦੀ ਹਾਂ, ਅਤੇ ਉਹ ਅੰਦਰੋਂ ਨਿਕਲ ਕੇ ਅਤੇ ਮੈਨੂੰ ਗਾਲਾਂ ਕੱਢਣ ਲੱਗ ਪਈ। ਪਰ ਤੁਸੀਂ ਨਹੀਂ ਜਾ ਸਕਦੇ ਇੱਦਾਂ ਕਿਸੇ ਦੀ ਪ੍ਰੋਪਰਟੀ ਆ।
0: ਈਵਨ ਜੇ ਸਾਂਝੀ ਫੈਂਸ ਆ, ਇਹ ਨਹੀਂ ਵੀ ਤੁਸੀਂ ਚੱਕ ਕੇ ਦਰੀ ਉਹਨਾਂ ਦੇ ਘਰ ਅੱਧੀ ਕੁ ਤੁਹਾਡੇ ਘਰ ਲਮਕਦੀ ਆ, ਹੈ ਨਾ। ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਹੁਣ ਗੁਆਂਢੀਆਂ ਦੇ ਬਿੰਨ 'ਚ ਨਾ ਲਿਜਾ ਕੇ ਕੋ ਢੇਰੀ ਕਰਤਾ, ਹੈ ਨਾ। ਇਹ ਚਲੋ ਮੇਰਾ ਖਿਆਲ ਇਹ ਵੀ ਟੋਪਿਕ ਕਿਸੇ ਦਿਨ ਆਪਾਂ ਰੱਖੀਏ, ਸੋਸ਼ਲ ਐਟੀਕੇਟਸ। ਚਾਹੇ ਸਾਨੂੰ ਪਤਾ ਵੀ ਨਾਲ ਇਹ ਵੀ ਕਹਿ ਦਿਆਂਗੇ ਵੀ ਸਾਨੂੰ ਪਤਾ ਤੁਸੀਂ ਠੀਕ ਕਰ ਰਹੇ ਹੋ, ਪਰ ਫਿਰ ਵੀ ਪਲੀਜ਼ ਸੁਣ ਲਓ ਇਹ।
1: ਜੋ ਇਹਦੇ ਨਾਲ ਰਿਲੇਟਿਡ ਵੀ ਤੁਸੀਂ ਚੀਜ਼ਾਂ ਕੱਢ ਕੇ ਰੱਖੋ।
0: ਹਾਂ, ਮੰਨ ਲਓ ਜੇ ਹੁਣ ਸੈਰ ਕਰਨ ਜਾਂਦੇ ਹਾਂ ਤਾਂ ਚੁਗਲੀਆਂ ਤੋਂ ਪਰਹੇਜ਼।
1: ਹਾਂ, ਇਹ ਕਹਿਣ ਨੂੰ ਨਿੱਕੀਆਂ ਨਿੱਕੀਆਂ ਨੇ, ਪਰ ਕਈ ਮਸਲਿਆਂ ਦੇ ਵਿੱਚ ਬਹੁਤ ਵੱਡੀਆਂ ਵੀ ਹੋ ਜਾਂਦੀਆਂ, ਬਲੰਡਰ ਵੀ ਬਣ ਜਾਂਦੀਆਂ। ਸੋ
0: ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਨੇ, ਹੈ ਨਾ। ਕਿਸੇ ਨੂੰ ਪਹਿਲ ਦੇਣੀ, ਕਿਸੇ ਨੂੰ, ਹੈ ਨਾ, ਜੇ ਲਾਈਨ 'ਚ ਖੜ੍ਹੇ ਹੋ ਤਾਂ, ਹੈ ਨਾ, ਉਹਨੂੰ ਕਹਿਣਾ ਵੀ, ਹੈ ਨਾ, ਮੈਂ ਪਿੱਛੇ ਖੜ੍ਹ ਜਾਂਦਾ, ਕੋਈ ਨਹੀਂ, ਦੈਟਸ ਓਕੇ, ਕਰਟਸੀ।
1: ਹਾਂਜੀ, ਸੋ ਇਹ ਇੱਥੋਂ ਦਾ ਜਿਹੜਾ ਮਾਹੌਲ ਚੱਲ ਰਿਹਾ ਕੁਛ ਹੋਰ ਆ।
0: ਕਿਸੇ ਦੇ ਨਿਆਣੇ ਨੂੰ ਗੋਦੀ ਨਹੀਂ ਚੱਕਣਾ, ਹੱਥ ਨਹੀਂ ਲਾਉਣਾ, ਉਹਦੀ ਫੋਟੋ ਨਹੀਂ ਖਿੱਚਣੀ, ਇਹ ਬਹੁਤ ਸਾਰੀਆਂ ਚੀਜ਼ਾਂ ਨੇ।
1: ਕੋਈ ਪਤਾ ਨਹੀਂ ਕਿੰਨੇ ਕਿੱਦਾਂ ਲੈ ਜਾਣੀ ਗੱਲ। ਅਤੇ ਜਾਂਦੇ ਜਾਂਦੇ ਘੁੰਮਣ ਸਾਹਿਬ ਕਹਿੰਦੇ ਕਿ ਨਾ ਮੈਂ ਪਾਵਾਂ ਸੋਨਾ ਅਤੇ ਨਾ ਮੈਂ ਪਾਉਂਦਾ ਚਾਂਦੀ, ਪੁਰਾਣੇ ਵਿਚਾਰ ਅਤੇ ਉਹ ਨੋਟ ਵੀ ਛੱਡ ਆਇਆ ਘੁੰਮਣ, ਜਿਸ ਉੱਪਰ ਛਪਿਆ ਹੁੰਦਾ ਸੀ ਗਾਂਧੀ, ਅਕਾਲ ਪੁਰਖ ਦੀਆਂ ਨਿਆਮਤਾਂ 'ਤੇ ਰੱਖਿਆ ਭਰੋਸਾ, ਨਵੀਂ ਗੱਡੀ ਅਤੇ ਨਵੇਂ ਟਰੱਕ ਲੈ ਗੁਰੂ ਘਰ ਟੇਕ ਆਉਂਦੇ ਹਾਂ ਮੱਥਾ, ਕਦੇ ਨਹੀਂ ਟੰਗਿਆ ਸਿੰਘਾਂ ਵਾਲੀ ਭਾਈ ਅਤੇ ਕਾਲੇ ਰੰਗ ਦੀ ਪਰਾਂਦੀ। ਓਕੇ, ਕਹਿੰਦਾ ਘੁੰਮਣ ਰੱਜ ਰੱਜ ਕੇ ਕਰੋ ਸਭ ਕਰਮ ਕਮਾਈਆਂ, ਵਸੋ ਦੇਸ਼ ਪਰਦੇਸ਼ ਸੁੱਖੀ ਸਾਂਦੀ। ਵਾਹ ਘੁੰਮਣ ਸਾਹਿਬ। ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ, ਅੱਛਾ ਕੀ ਕਹਿੰਦੇ ਨੇ, ਓਕੇ, ਇਹਨਾਂ ਨੇ ਤਾਂ ਕਹਾਣੀ ਭੇਜੀ ਆ, ਅਤੇ ਕਹਾਣੀ ਫਿਰ ਆਪਾਂ ਸਵੇਰ ਦੇ ਲਈ ਰੱਖ ਲੈਂਦੇ ਹਾਂ। ਅਤੇ ਬਹੁਤ ਵਧੀਆ ਜਾਣਕਾਰੀ ਕਹਿੰਦੇ ਨੇ ਕੱਜ ਦੀ। ਥੈਂਕ ਯੂ ਜਸਪ੍ਰੀਤ ਜੀ, ਐਪਰੀਸ਼ੀਏਟ ਕਰਨ ਦੇ ਲਈ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਆਸ ਕਰਦੇ ਹਾਂ ਕੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਊਗੀ। ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਆਲੇ ਦੁਆਲੇ ਦੀ ਥੋੜ੍ਹੀ ਜਿਹੀ ਸਮਝ ਰੱਖੋ ਵੀ ਕੀ ਚੱਲ ਰਿਹਾ ਕਿੱਦਾਂ। ਜੇ ਤੁਹਾਨੂੰ ਕੁਛ ਪਤਾ ਲੱਗਦਾ ਨਵਾਂ ਤਾਂ ਸਾਡੇ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ, ਸਾਨੂੰ ਪਤਾ ਲੱਗਦਾ ਤਾਂ ਅਸੀਂ ਤੁਹਾਡੇ ਤੱਕ ਵੀ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬੈਠਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
4: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਓ ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜ੍ਹਦਾ ਸਟੇਨ ਉੱਤੇ ਪਟਾ ਅੱਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਓ ਲੁੱਟ ਦਾ ਨਜ਼ਾਰੇ ਉਹ

0: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
3: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੜਾ ਇੱਕ ਖਾਸ ਲੈ ਕੇ ਆਇਆ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਬਾਰੇ ਇਲਮ ਨਹੀਂ ਹੁੰਦਾ, ਜਿਹੜੀਆਂ ਕਿ ਸਾਨੂੰ ਬੜੀ ਵੱਡਿਆ ਮੁਨਾਫਾ ਬੜਾ ਵੱਡਾ ਫਾਇਦਾ ਦੇ ਕੇ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਕਾਰੋਬਾਰ ਕਰਦੇ ਹਾਂ ਤਾਂ ਉਸ ਸਮੇਂ ਟੈਕਸ ਦੀ ਵੱਡੀ ਸਮੱਸਿਆ ਰਹਿੰਦੀ ਹੈ। ਚਾਹੇ ਕਿ ਸਾਡੇ ਕੋਲ ਟੈਕਸ ਏਜੰਟ ਹੁੰਦੇ ਨੇ, ਸਾਨੂੰ ਬਹੁਤ ਹੈਲਪ ਜਿਹੜੀ ਅਕਾਊਂਟੈਂਟਸ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਜਦੋਂ ਆਪਾਂ ਤਰੱਕੀ ਕਰਦੇ ਹਾਂ ਤਾਂ ਬੜੇ ਸਾਰੇ ਇੱਦਾਂ ਦੇ ਲੂਪ ਹੋਲ ਆਪਾਂ ਛੱਡ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਬਾਅਦ 'ਚ ਆਪਾਂ ਬੜੀ ਬੁਰੀ ਤਰ੍ਹਾਂ ਦੇ ਨਾਲ ਫਸਦੇ ਹਾਂ। ਇਨ ਸ਼ੋਰਟ ਜੇ ਮੈਂ ਕਹਾਂ ਤਾਂ ਫਿਰ ਸਾਨੂੰ ਵਕੀਲਾਂ ਤੱਕ ਪਹੁੰਚਣਾ ਪੈਂਦਾ, ਪਰ ਅਕਾਊਂਟੈਂਟ ਅਤੇ ਵਕੀਲ ਦੇ ਦਰਮਿਆਨ ਇੱਕ ਐਸਾ ਲਿੰਕ ਮਿਸਿੰਗ ਰਹਿ ਜਾਂਦਾ ਜਿਹੜਾ ਸਾਨੂੰ ਬਹੁਤ ਅੱਗੇ ਜਾ ਕੇ ਮਹਿੰਗਾ ਪੈਂਦਾ ਵਾ ਅਤੇ ਸਮੱਸਿਆ ਇੰਨੀ ਕੁ ਜ਼ਿਆਦਾ ਬਣ ਜਾਂਦੀ ਹੈ ਕਿ ਸਾਨੂੰ ਉਹ ਕਾਰੋਬਾਰ ਜਿਹੜਾ ਘਰ ਚਲਾ ਰਿਹਾ ਹੁੰਦਾ ਉਹ ਉਲਟਾ ਸਾਨੂੰ ਸਿਰਦਰਦੀ ਲੱਗਣ ਲੱਗ ਪੈਂਦਾ। ਕਿਸੇ ਵੀ ਕਿਸਮ ਦੀਆਂ ਟੈਕਸ ਸੰਬੰਧੀ ਤੁਹਾਨੂੰ ਜੇਕਰ ਸਮੱਸਿਆ ਆ ਰਹੀਆਂ ਹੋਣ ਜਾਂ ਫਿਰ ਕੋਈ ਕਿਸੇ ਕਿਸਮ ਦਾ ਆਡਿਟ ਚੱਲ ਰਿਹਾ ਹੋਵੇ ਜਾਂ ਫਿਰ ਚਾਂਸ ਹੋਣ ਇੱਦਾਂ ਦੇ ਅਤੇ ਜਾਂ ਫਿਰ ਰੱਬ ਨਾ ਕਰੇ ਕੋਈ ਸੁਪਰ ਇਨੋਵੇਸ਼ਨ ਦਾ ਜਾਂ ਫਿਰ ਇਹਦੇ ਨਾਲ ਰਿਲੇਟਿਡ ਕੋਈ ਵੀ ਮਸਲਾ ਤੁਸੀਂ ਫੇਸ ਕਰ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਫਿਰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੁੰਦੇ ਹੋ ਅਤੇ ਹੋਰ ਵੀ ਬਹੁਤ ਸਾਰਾ ਕੁਛ, ਇਹ ਸਾਰਾ ਕੁਛ ਜਾਣਨਾ ਆਪਾਂ ਅੱਜ ਨਿਤਿਨ ਜੀ ਦੇ ਕੋਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਕੰਮ ਦੇ ਮਾਹਰ ਪਹੁੰਚੇ ਨੇ ਨਿਤਿਨ ਸਾਹਿਬੀ ਜੀ, ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਔਰਗਨਾਈਜੇਸ਼ਨ ਰਨ ਕਰ ਰਹੇ ਨੇ। ਇੰਟਰੋਡਕਸ਼ਨ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ATO ਡਿਪਾਰਟਮੈਂਟ ਦੇ ਵਿੱਚ ਇਹ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਇਸ ਕਰਕੇ ਇਹ ਸਾਡੀ ਹੋਰ ਬਿਹਤਰ, ਸਾਡੇ ਭਾਈਚਾਰੇ ਦੀ ਹੋਰ ਬਿਹਤਰ ਮਦਦ ਕਰ ਸਕਦੇ ਆ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਟੂਡੀਓ 'ਚ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਮੈਂ ਸੋਚ ਰਿਹਾ ਹਾਂ ਵੀ ਇੰਟਰੋਡਕਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਸਾਵਾਂ, ਅਤੇ ਪਰ ਕਾਫੀ ਕੁਛ ਹਾਲੇ ਵੀ ਮੈਂ ਸੋਚ ਰਿਹਾ, ਫਿਰ ਇਹ ਲੰਮੀ ਹੋ ਜਾਣੀ ਇੰਟਰੋਡਕਸ਼ਨ, ਆਪਾਂ ਇੱਥੇ ਕਿਤੇ ਛੱਡਦੇ ਹਾਂ, ਕੁਛ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ। ਕਿਵੇਂ ਸਾਹਿਬ ਜੀ ਇਹ ਸਫ਼ਰ ਸ਼ੁਰੂ ਹੋਇਆ? ਬਿਲਕੁਲ ਨਵੇਕਲਾ ਤੁਹਾਡਾ ਬਿਜ਼ਨਸ ਹੈ, ਇੰਨਾ ਕੁ ਤਾਂ ਜ਼ਰੂਰ ਮੈਂ ਕਹਿ ਸਕਦਾ ਵੀ ਇੱਦਾਂ ਦਾ ਮੈਂ ਪਹਿਲਾਂ ਕੋ ਕਾਰੋਬਾਰ ਇੱਦਾਂ ਦਾ ਨਹੀਂ ਸੁਣਿਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ। ਕੀ ਮੈਂ ਠੀਕ ਓਬਜ਼ਰਵ ਕੀਤਾ, ਠੀਕ ਸੁਣਿਆ? ਥੋੜ੍ਹਾ ਜਿਹਾ ਦੱਸੋਗੇ ਆਪਣੇ ਬਿਜ਼ਨਸ ਬਾਰੇ?
1: ਹਾਂਜੀ ਰਣਜੋਤ ਜੀ, ਸਭ ਤੋਂ ਪਹਿਲਾਂ ਕਿ ਸਾਰੇ ਸਰੋਤਿਆਂ ਨੂੰ ਨਮਸਕਾਰ ਮੇਰੇ ਵੱਲੋਂ। ਮੈਂ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੱਜ ਤੋਂ 21 ਸਾਲ ਪਹਿਲਾਂ, ਅਤੇ ਜਿਸ ਤਰ੍ਹਾਂ ਸਭ ਦੇ ਸੁਪਨੇ ਹੁੰਦੇ ਨੇ ਕਿ ਇੱਥੇ ਆ ਕੇ ਆਪਾਂ ਉਹਨੂੰ ਅੱਗੇ ਵਧਾ ਸਕੀਏ, ਆਪਣੇ ਯੂਨੋ ਓਨੈਸਟੀ ਇੰਟੈਗਰਿਟੀ ਨਾਲ ਕੰਮ ਕਰੀਏ, ਅਤੇ ਮੈਨੂੰ ਮੌਕਾ ਮਿਲਿਆ। ਐਟਲੀਸਟ 15 to 16 years ਮੈਂ ATO ਦੇ ਵਿੱਚ ਕੰਮ ਕੀਤਾ ਜੀ, ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ। ਉਹਦੇ ਵਿੱਚ ਮੈਂ ਟੈਕਸ ਡਾਇਰੈਕਟਰ ਵੀ ਰਹਿ ਚੁੱਕਾ ਕਾਫੀ ਦੇਰ 'ਚ। ਫਿਰ ਉਸ ਤੋਂ ਬਾਅਦ ਮੈਨੂੰ ਹੈਂਡ ਪਿਕ ਕੀਤਾ ਗਿਆ ਵਿਲੀਅਮ ਬਕ, ਜੋ ਕਿ ਟੋਪ 10 ਅਕਾਊਂਟਿੰਗ ਫਰਮ ਹੈ ਆਸਟ੍ਰੇਲੀਆ ਦੀ। ਉਹਦੇ 'ਚ ਮੈਂ ਉਹਨਾਂ ਦੀ ਟੈਕਸ ਟੀਮ ਨੂੰ ਲੀਡ ਕੀਤਾ, ਜਿਹਦੇ 'ਚ ਮੈਂ ਕੋਪਰੇਟ ਟੈਕਸ, ਇੰਟਰਨੈਸ਼ਨਲ ਟੈਕਸ, ਪ੍ਰਾਈਵੇਟ ਵੈਲਥ, ਸਮਾਲ ਬਿਜ਼ਨਸਿਸ, ਨੋ ਟੈਕਸ ਡਿਸਪਿਊਟਸ, ਟੈਕਸ ਐਡਵਾਈਜ਼ਰੀ, ਕਾਫੀ ਕੁਛ ਕੰਮ ਕੀਤਾ। ਉਸ ਤੋਂ ਬਾਅਦ ਸਭ ਦੇ ਪਿਆਰ ਦੇ ਨਾਲ, ਸਭ ਦੇ ਸਪੋਰਟ ਨਾਲ, ਕਾਫੀ ਕਲਾਇੰਟਸ ਐਸੇ ਥੇ ਜੋ ਕਹਿੰਦੇ ਸੀ ਸਾਹਿਬ ਹੁਣ ਟਾਈਮ ਆ ਗਿਆ ਕਿ ਤੂੰ ਥੋੜ੍ਹਾ ਆਪਣਾ ਕੰਮ ਕਰ, ਤਾਂ ਕਿ ਅਸੀਂ ਤੇ ਕੋਈ ਡਾਇਰੈਕਟ ਆਈਏ ਨਾ ਕਿ ਐਜ਼ ਅ ਇੰਪਲੋਈ ਆਈਏ ਕਿਸੇ ਫਰਮ ਦੇ ਵਿੱਚ। ਫਿਰ ਸਭ ਦੇ ਸਪੋਰਟ ਦੇ ਨਾਲ ਅਸੀਂ ਸੈਬੀ ਪਾਰਟਨਰਸ ਆਪਣੀ ਟੈਕਸ ਸਪੈਸ਼ਲਿਸਟ ਬੁਟੀਕ ਫਰਮ ਸਟਾਰਟ ਕੀਤੀ ਹੈ, ਔਰ ਕਾਫੀ ਦੇਰ ਹੋ ਗਿਆ। ਔਰ ਉਹਦੇ ਨਾਲ ਅਸੀਂ ਬੇਸਿਕਲੀ ਟੈਕਸ ਡਿਸਪਿਊਟ ਸਪੈਸ਼ਲਿਸਟ ਹਾਂ, ਜਿੱਦਾਂ ਤੁਸੀਂ ਕਿਹਾ ਕਿ ਆਡਿਟਸ ਹੈ, ਓਬਜੈਕਸ਼ਨਸ ਹੈ, DPN ਡਿਫੈਂਸਿਸ ਹੈ, ਜਾਂ ਕੋਈ ਵੀ ਮੈਟਰ ਹੈ ਜੋ ਤੁਹਾਡਾ ਅਕਾਊਂਟੈਂਟ ਨਹੀਂ ਕਰ ਪਾ ਰਿਹਾ, ਉਹ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ, ਮੈਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਦਾ ਕਿ ਐਡ ਇਹਨਾਂ ਦੀ ਤੁਸੀਂ ਸੁਣੀ ਹੋਊਗੀ ਰੇਡੀਓ ਦੇ ਉੱਤੇ, ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਹੈ ਇਹਨੂੰ ਕੋਈ ਪ੍ਰਮੋਸ਼ਨਲ ਗੱਲਬਾਤ ਜਿਹੜੀ ਆ ਉਹ ਬਿਲਕੁਲ ਨਹੀਂ, ਉਸ ਦਾਇਰੇ ਤੋਂ ਇਹ ਬਿਲਕੁਲ ਬਾਹਰ ਆਪਣੇ ਭਾਈਚਾਰੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਐਜੂਕੇਸ਼ਨਲ, ਇੱਕ ਇਨਫੋਰਮੇਸ਼ਨਲ, ਇੱਕ ਸੈਸ਼ਨ ਆਪਾਂ ਲੈ ਕੇ ਆਏ ਹਾਂ। ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਭਦਾਇਕ ਰਹੂਗਾ, ਚਾਹੇ ਤੁਸੀਂ ਹਾਲੇ ਬਿਜ਼ਨਸ ਨਹੀਂ ਵੀ ਕਰ ਰਹੇ, ਅਤੇ ਇਹ ਗੱਲਬਾਤ ਜਿਹੜੀ ਆ ਥਰੂ ਆਊਟ ਜ਼ਰੂਰ ਧਿਆਨ ਦੇ ਨਾਲ ਸੁਣਿਓ। ਅਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਹੋਰ ਧਿਆਨ ਦੇ ਨਾਲ, ਅਤੇ ਜੇਕਰ ਚਿਰਾਂ ਤੋਂ ਕਰ ਰਹੇ ਹੋ ਤਾਂ ਫਿਰ ਤਾਂ ਬਾਕੀ ਕੰਮ ਛੱਡ ਦਿਓ, ਤੁਸੀਂ ਫਿਰ ਇਹ ਪਹਿਲਾਂ ਸੁਣ ਲਓ। ਮੈਂ ਠੀਕ ਹੈ ਭਾਈ, ਕੁਛ ਮਤਲਬ ਇਹ 'ਚ ਅਤਕਥਨੀ ਤਾਂ ਨਹੀਂ ਕੋਈ?
1: ਨਹੀਂ ਨਹੀਂ, ਬਿਲਕੁਲ ਠੀਕ ਹੈ ਜੀ। ਆਈ ਥਿੰਕ ਇਟਸ ਇੰਪੋਰਟੈਂਟ ਵੀ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਮੇਰਾ ਪਰਪਸ ਇੱਥੇ ਆਉਣ ਦਾ ਅੱਜ ਇਹੀ ਹੈ ਕਿ ਮੈਂ ਸਭ ਜਿਹੜੇ ਆਪਣੇ ਬਿਜ਼ਨਸ ਓਨਰਸ ਹੈ ਐਂਟਰਪ੍ਰੀਨਿਓਰਸ ਆ ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਪਾਵਾਂ ਕਿ ਕੀ ਉਹਨਾਂ ਦੇ ਰਾਈਟਸ ਹੈ, ਕੀ ਓਬਲੀਗੇਸ਼ਨਸ ਹੈ, ਕੀ ਚੀਜ਼ਾਂ ਰਾਈਟ ਕਰਨੀਆਂ ਚਾਹੀਦੀਆਂ ਲੀਗਲ ਫਰੇਮ ਦੇ ਨਾਲ, ਲੀਗਲ ਫਰੇਮਵਰਕ ਦੇ ਨਾਲ। ਔਰ ਇਹ ਵੀ ਇੰਪੋਰਟੈਂਟ ਹੈ ਕਿ ਆਪਾਂ ਜਦੋਂ ਬਿਜ਼ਨਸ ਨੂੰ ਸਕੇਲ ਕਰਦੇ ਹਾਂ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਵੈਲਥ ਕ੍ਰੀਏਸ਼ਨ ਤਾਂ ਹੋ ਜਾਂਦੀ ਹੈ, ਵੈਲਥ ਪ੍ਰੋਟੈਕਸ਼ਨ ਅੱਜ ਕੱਲ੍ਹ ਨਹੀਂ ਹੋ ਰਹੀ।
0: ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਉਹ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਣਾ ਅਜਾਈ ਪੈਸਾ ਜਾਈ ਜਾਂਦਾ ਅਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਉਸ ਨੂੰ ਬਚਾ ਸਕੀਏ। ਆਪਾਂ ਫਿਰ ਅੱਖੀਂ ਜਾਂਦਾ ਹੀ ਸਿਰਫ ਵੇਹਨੇ ਹਾਂ ਵੀ ਉਹ ਗਿਆ ਅਤੇ ਉਹ ਗਿਆ, ਅਤੇ ਉਹਦੇ ਵਿੱਚੋਂ ਇੱਕ ਵੱਡੀ ਲੀਕੇਜ ਜਿਹੜੀ ਆ ਉਹ ਇਸ ਪਾਸੇ ਨੂੰ ਹੁੰਦੀ ਹੈ, ਫਿਰ ਕਈ ਵਾਰੀ ਅਦਾਲਤਾਂ ਤੱਕ ਵੀ ਪਹੁੰਚ ਜਾਂਦਾ ਕੰਮ। ATO ਇੱਕ ਵੱਡਾ ਹੋਊਆ ਜਿਹੜਾ ਬੰਦਾ ਕਾਰੋਬਾਰ ਕਰਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਵੱਡਾ ਹੋਊਆ ਬਣਾ ਦਿੱਤਾ ਜਾਂਦਾ, ਇੰਨਾ ਕੁ ਡਰਾਇਆ ਜਾਂਦਾ ਵਾ ਵੀ ਹਾਏ ਆਹ ਵੀ ਕਾਨੂੰਨ, ਹਾਏ ਆਹ ਵੀ ਕਾਨੂੰਨ, ਆਹ ਵੀ ਚੇਂਜ ਹੋ ਗਿਆ, ਤੂੰ ਆਹ ਵੀ ਗਲਤ ਕੀਤਾ, ਤੂੰ ਇੱਥੇ ਵੀ ਫਸਣਾ। ਦੱਸਣਾ ਚਾਹੋਗੇ ATO ਦੇ ਵਿੱਚ ਕਿਹੜੇ ਅਹੁਦੇ ਤੱਕ ਰਹੇ ਹੋ, ਕਿੰਨਾ ਸਿਰ ਅਤੇ ਕੀ ਉੱਥੇ ਕੰਮ ਸੀ ਤੁਹਾਡਾ?
1: ਅਤੇ ATO ਦੇ ਵਿੱਚ ਜੇ ਮੈਂ 15 to 16 ਸਾਲ ਤੱਕ ਰਿਹਾ, ਉਹਦੇ ਵਿੱਚ ਆਈ ਸਟਾਰਟਿਡ ਯੂ ਨੋ ਐਡਵਾਈਜ਼ਰੀ ਦੇ ਵਿੱਚ, ਉਹਦੇ ਵਿੱਚ ਪ੍ਰਾਈਵੇਟ ਰੂਲਿੰਗਸ ਹੁੰਦੀਆਂ ਜਦੋਂ ਤੁਸੀਂ, ਜਿੱਦਾਂ ਸ਼ਰੋਤਾ ਇਹਨੂੰ ਸ਼ਾਇਦ ਕਾਫੀ ਨਾਂ ਪਤਾ ਹੋ, ਜੇ ਤੁਸੀਂ ਸਰਟਨ ਨਹੀਂ ਹੋ ਕੁਛ ਇਨਫੋਰਮੇਸ਼ਨ ਲਾਅ ਦੇ ਬਾਰੇ, ਤੁਸੀਂ ATO ਨੂੰ ਐਕਚੁਅਲੀ ਅਪਲਾਈ ਕਰ ਸਕਦੇ ਹੋ ਐਜ਼ ਅ ਪ੍ਰਾਈਵੇਟ ਰੂਲਿੰਗ ਕਿ ਇਹ ਚੀਜ਼ ਮੈਂ ਕਰਨਾ ਚਾਹ ਰਿਹਾ ਕਿ ਮੈਂ ਸਹੀ ਰਸਤੇ 'ਚ ਹੈ, ਅਤੇ ATO ਫਰੀ ਆਫ ਚਾਰਜ ਤੁਹਾਨੂੰ ਉਹ ਸਰਵਿਸ ਦਿੰਦੇ ਆ। ਅਤੇ ਉਹ ਰੂਲਿੰਗ ਡਿਪਾਰਟਮੈਂਟ 'ਚ ਮੈਂ ਕਾਫੀ ਦੇਰ ਕੰਮ ਕੀਤਾ, ਉਸ ਤੋਂ ਬਾਅਦ ਫੀਨਿਕਸ ਟਾਸਕ ਫੋਰਸ ਦੇ ਵਿੱਚ ਮੈਂ ਲੈਡ ਕੀਤੇ ਟੋਪ 50 ਫੀਨਿਕਸਿੰਗ। ਕਾਫੀ ਜਾਣਿਆਂ ਨੂੰ ਅਗਰ ਇਨਫੋਰਮੇਸ਼ਨ ਨਹੀਂ ਹੈ, ਫੀਨਿਕਸਿੰਗ ਇਹ ਹੁੰਦੀ ਕਿ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਕੰਪਨੀ ਨੂੰ ਬੰਦ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਕ੍ਰੈਡੀਟਰਸ ਹੈ ਉਹਨਾਂ ਨੂੰ ਪੈਸਾ ਨਾ ਜਾ ਸਕੇ, ਤੁਹਾਨੂੰ ਇੰਟੈਂਸ਼ਨਲੀ ਤੁਸੀਂ ਬੇਸਿਕਲੀ ਬੋਲਦੇ ਹੋ ਕ੍ਰੈਡਿਟ ਡਿਫੀਟ ਰਿਲੇਸ਼ਨਸ਼ਿਪ 'ਚ ਤੁਸੀਂ ਚਲੇ ਜਾਂਦੇ ਹੋ, ਅਤੇ ਉਹਨੂੰ ਫੀਨਿਕਸਿੰਗ ਕਹਿੰਦੇ। ਉਸ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਏਰੀਆ, ਇੰਟਰਨੈਸ਼ਨਲ ਟੈਕਸ 'ਚ ਬੜਾ ਕੰਮ ਕੀਤਾ, ਜਿਹਦੇ ਵਿੱਚ ਇਨਵੈਡ ਇਨਵੈਸਟਮੈਂਟਸ ਆਉਂਦੀਆਂ ਬਾਹਰੋਂ ਦੀ, ਆਸਟ੍ਰੇਲੀਅਨ ਵੱਡੀਆਂ ਕੰਪਨੀਆਂ ਇੱਥੇ ਇਨਵੈਸਟ ਕਰਦੀਆਂ, ਉਹਨਾਂ ਦੀ ਟੈਕਸ ਇੰਪਲੀਕੇਸ਼ਨਸ ਕੀ ਹੈ, ਫਿਰ ਜਾਂ ਇੱਥੋਂ ਦੇ ਫਾਊਂਡਰ ਸਟਾਰਟਅਪਸ ਬਾਹਰ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹਨਾਂ ਦੇ ਕੀ ਇੰਪਲੀਕੇਸ਼ਨਸ ਹੈ ਸਾਰਾ ਕੁਝ। ਫਿਰ ਕੋਆਪਰੇਸ਼ਨ ਟੈਕਸ, ਮਲਟੀਨੈਸ਼ਨਲਸ ਦੇ ਨਾਲ ਮੈਂ ਕਾਫੀ ਕੰਮ ਕੀਤਾ, ਟੋਪ ਜਿਹੜੇ ਤੁਹਾਡੇ ਆਸਟ੍ਰੇਲੀਅਨ ਸਟੋਕ ਲਿਸਟਡ ਕੰਪਨੀ ਹੈ ਟੋਪ 10, ਉਹਨਾਂ ਦੇ ਜਸਟੀਫਾਈਡ ਪ੍ਰੋਗਰਾਮ, ਉਹਨਾਂ ਦੇ ਇੰਸ਼ੋਰੈਂਸ ਕੰਮ ਮੈਂ ਕੀਤਾ। ਫਿਰ ਟੈਕਸ ਕੌਂਸਲ ਨੈਟਵਰਕ ਹੈ, ਬੇਸਿਕਲੀ ਵਿਦ ਇਨ ਦ ATO ਇੱਕ ਲੀਗਲ ਏਰੀਆ ਹੈ ਜੋ ਕਿ ਜਦੋਂ ਬਹੁਤ ਕੰਪਲੈਕਸਿਟੀ ਹੋ ਜਾਂਦੀ ਹੈ ਲਾਅ ਦੇ ਬਾਰੇ, ਨਹੀਂ ਸਮਝ ਆਉਂਦਾ ਕਿਸ ਤਰ੍ਹਾਂ, ਤੇ ਉਹ ਉਸ ਏਰੀਆ 'ਚ ਜਾਂਦਾ, ਉਹ ਏਰੀਆ ਨੂੰ ਇੰਟਰਪ੍ਰੀਟੇਸ਼ਨ ਆਫ ਦ ਲਾਅ ਕਰਦਾ, ਫੈਕਟਸ ਦੇਖਦਾ, ਟੈਕਸੇਸ਼ਨ ਰੂਲਿੰਗਸ ਕੀ ਹੈ, ਕੋਰਟ ਕੇਸਿਸ ਕੀ ਹੈ, ਫਿਰ ਉਹਦਾ ਇੱਕ ਵਿਊ ਬਣਾਉਂਦਾ ਉਸ ਸੋਲਿਊਸ਼ਨ ਔਰ ਪ੍ਰੋਬਲਮ ਦਾ, ਕੀ ਸੋਲਿਊਸ਼ਨ ਹੋ ਸਕਦਾ। ਉਸ ਏਰੀਆ 'ਚ ਮੈਂ ਕੰਮ ਕੀਤਾ। ਪੂਰੇ ATO 'ਚ ਆਈ ਥਿੰਕ 20,000 ਇੰਪਲੋਈਜ਼ ਹੁੰਦੇ ਨੇ ਜੀ, ਉਹਦੇ ਵਿੱਚ TCN ਜੋ ਟੈਕਸ ਕੌਂਸਲ ਨੈਟਵਰਕ ਕਹਿੰਦੇ ਉਹ 'ਚ ਸਿਰਫ 200 ਹੁੰਦੇ ਸੀ, ਤਾਂ ਬੇਸਿਕਲੀ ਕ੍ਰੀਮ ਆਫ ਕ੍ਰੀਮ ਨੂੰ ਓਪਰਚੁਨਿਟੀ ਮਿਲਦੀ ਸੀ ਉਹਦੇ ਵਿੱਚ ਜਾ ਕੇ। ਅਤੇ ਉਹ 'ਚ ਏਰੀਆ 'ਚ ਮੈਂ 5-6 ਸਾਲ ਕੰਮ ਕੀਤਾ, ਬਹੁਤ ਲਰਨਿੰਗਸ ਸਿੱਖੀਆਂ ਉਹ 'ਚ, ਡੈਪਟੀ ਕਮਿਸ਼ਨਰਸ ਲੈਵਲ ਦੇ ਨਾਲ ਮੈਂ ਕੰਮ ਕੀਤਾ, ਈਵਨ ਕਮਿਸ਼ਨਰ ਆਫ ਟੈਕਸੇਸ਼ਨ ਦੇ ਨਾਲ ਵੀ ਕੰਮ ਕੀਤਾ, ਜੋ ਕਿ ਸਿਰਫ ਇੱਕੋ ਹੀ ਹੁੰਦਾ ਆਸਟ੍ਰੇਲੀਆ 'ਚ, ਕਾਫੀ ਨੂੰ ਭੁਲੇਖਾ ਆਪਣੇ ਨਾਲ ਕਿ ਉੱਥੇ ਹਰ ਸਟੇਟ ਦੇ ਵਿੱਚ ਆ ਜਾਂਦੇ ਨੇ ਕਮਿਸ਼ਨਰ ਆਫ ਟੈਕਸ। ਅਤੇ ਇਸ ਤੋਂ ਬਾਅਦ ਆਈ ਥਿੰਕ ਟ੍ਰਾਂਸਫਰ ਪ੍ਰਾਈਸਿੰਗ, ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਦੀ ਆਪਾਂ ਸਕੇਲ ਕਰਨਾ ਚਾਹੁੰਦੇ ਹਾਂ ਬਿਜ਼ਨਸ US ਦੇ ਵਿੱਚ, ਫਿਰ ਉਹ ਰਿਲੇਟਿਡ ਪਾਰਟੀ ਟ੍ਰਾਂਜੈਕਸ਼ਨ ਹੋ ਜਾਂਦੀਆਂ ਕਿ ਤੁਸੀਂ ਇੱਥੋਂ ਵੇਚ ਰਹੇ ਹੋ ਆਪਣੀ ਕੰਪਨੀ ਨੂੰ US ਦੇ ਵਿੱਚ, US ਦੀ ਕੰਪਨੀ ਇੱਥੋਂ ਯੂ ਨੋ ਵਾਪਸ ਕੁਛ ਵੇਚ ਰਹੀ ਹੈ ਆਸਟ੍ਰੇਲੀਅਨ ਕੰਪਨੀ ਦੇ, ਤਾਂ ਡਾਇਰੈਕਟਰ ਤਾਂ ਸੇਮ ਹੀ ਹੁੰਦੇ ਨੇ ਜ਼ਿਆਦਾਤਰ। ਉਹ 'ਚ ਫਿਰ ਟ੍ਰਾਂਸਫਰ ਪ੍ਰਾਈਸਿੰਗ ਇੱਕ ਚੀਜ਼ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਰਮਸ ਲੈਂਥ ਟ੍ਰਾਂਜੈਕਸ਼ਨ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆਪਣੀ ਕੰਪਨੀ ਦੇ ਨਾਲ। ਇਹ ਤਾਂ ਨਹੀਂ ਤੁਸੀਂ ਇਨਫਲੇਟ ਕਰ ਰਹੇ ਹੋ ਟ੍ਰਾਂਜੈਕਸ਼ਨ ਨੂੰ, ਪ੍ਰਾਈਸ ਨੂੰ, ਤਾਂ ਕਿ ਪ੍ਰੋਫਿਟ ਬਾਹਰ ਚਲੇ ਜਾਏ ਕੰਟਰੀ ਤੋਂ। ਅਤੇ ਉਹ ਚੀਜ਼ਾਂ 'ਚ ਵੀ ਮੈਂ ਕੰਮ ਕੀਤਾ ਜੀ। ਅਤੇ ਹੁਣ ਕਾਫੀ ਬਾਹਰ ਆ ਕੇ ਆਪਣੇ ਸੈਬੀ ਪਾਰਟਨਰਸ ਦੇ ਵਿੱਚ ਕਾਫੀ, ਹੁਣ ਜੋ ਮੈਨੂੰ ਪਿਛਲੇ ਕੁਛ ਸਮੇਂ ਤੋਂ ਕੰਮ ਕਰਦੇ ਹੋ ਰਹੇ ਇਜ਼ ਆਡਿਟਸ ਬਹੁਤ ਜ਼ਿਆਦਾ ਵੀ ਜੀ। GST ਆਡਿਟਸ ਹੋ ਰਹੇ ਨੇ, ਸੁਪਰਨੈਸ਼ਨ ਗਰੰਟੀ ਦੇ ਆਡਿਟਸ ਹੋ ਰਹੇ ਨੇ, FBT ਆਡਿਟਸ ਬਹੁਤ ਹੋ ਰਹੇ ਨੇ, ਜਿੱਦਾਂ ਤੁਸੀਂ ਬਿਜ਼ਨਸ ਕਾਰ ਲੈਣੀ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਇਨਕਮ ਟੈਕਸ ਆਡਿਟਸ ਹੋ ਰਹੇ ਨੇ, ਫਿਰ ਉਸ ਤੋਂ ਬਾਅਦ ਐਗਰੈਸਿਵ ਟੈਕਸ ਕੁਲੈਕਸ਼ਨ ਬਹੁਤ ਹੋ ਰਹੀ ਹੈ ATO ਵੱਲੋਂ। ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਇੱਕ ਪੇਮੈਂਟ ਪਲਾਨ ਬੜੇ ਆਰਾਮ ਨਾਲ ਮਿਲ ਜਾਂਦਾ ਸੀ, ਹੁਣ ਤੁਸੀਂ ਵੀ ਕਾਫੀ ਸਰੋਤਿਆਂ ਨੂੰ ਸੁਣਿਆ ਹੋਏਗਾ ਕਿ ਹੁਣ ਬੜਾ ATO ਐਗਰੈਸਿਵ ਹੋ ਗਿਆ, ਉਹ ਕਹਿੰਦਾ DPN ਇਸ਼ੂ ਕਰ ਦਿੰਦਾ, ਡਾਇਰੈਕਟਰ ਪੈਨਲਟੀ ਨੋਟਿਸ ਵੀ। ਜੇ ਤੁਸੀਂ DPN ਇਸ ਲਈ ਇਸ਼ੂ ਹੁੰਦਾ ਜਦੋਂ ਤੁਸੀਂ GST ਸੁਪਰਨੇਸ਼ਨ ਔਰ PAYG ਵਿਦਹੋਲਡਿੰਗ ਨਾ ਦਿੱਤੀਆਂ ਹੋਏ ਟਾਈਮ ਸਿਰ, ਉਹਦੇ ਉੱਤੇ ਤੁਹਾਨੂੰ DPN ਹੁੰਦਾ, ਉਹ 'ਚ ਤੁਸੀਂ ਪਰਸਨਲੀ ਐਜ਼ ਅ ਡਾਇਰੈਕਟਰ ਲਾਇਬਲ ਹੋ ਜਾਂਦੇ ਹੋ, ਤੁਹਾਡੇ ਐਸੈਟਸ ਵੀ ਐਸੋਸੀਏਟਡ ਹੋ ਜਾਂਦੇ ਨੇ ਨਾਲ, ਅਤੇ ਮਤਲਬ ਇੰਨਾ ਜ਼ਿਆਦਾ ਉਹਦਾ ਹੈ। ਉਸ ਤੋਂ ਬਾਅਦ ਗਾਰਨਿਸ਼ਿੰਗ ਨੋਟਿਸਿਸ ਇਸ਼ੂ ਕਰ ਦੇਣੇ, ਜਿੱਦਾਂ ਤੁਹਾਡੇ ਬੈਂਕ ਅਕਾਊਂਟ ਹੈ ਉਹਨਾਂ ਨੇ ਫਰੀਜ਼ ਕਰ ਦੇਣੇ, ਆਪੇ ਪੈਸੇ ਲੈ ਜਾਣਾ, ਤੁਹਾਨੂੰ ਪਤਾ ਨਹੀਂ ਸਵੇਰੇ ਉੱਠੇ ਪੈਸੇ ਨਹੀਂ ਹੈਗੇ ਬੈਂਕ 'ਚ।
0: ਸੋ ਇਹ ਵੀ ਰਾਈਟਸ ਹੈਗੇ ਆ ਟੀਓ ਕੋ।
1: ਹਾਂ ਇਹ ਵੀ ਰਾਈਟਸ ਹੈਗੇ ਨੇ। ਫਿਰ ਉਹ ਤੋਂ ਫ੍ਰੀਜ਼ਿੰਗ ਆਰਡਰ
0: ਇਹ ਸਿਰਫ ਕੰਪਨੀ ਦੇ ਜਾਂ ਪਰਸਨਲ ਵੀ?
1: ਨਹੀਂ ਕੰਪਨੀ ਪਰਸਨਲ ਦੋਨਾਂ ਤੇ,
0: ਕਿਉਂਕਿ ਤੁਸੀਂ ਨਾਲ ਡੈਕਸ਼ਿਪ ਤੇ ਨਾਲ ਤੁਸੀਂ ਡੈਕਲੇਰੇਸ਼ਨ ਦਿੱਤੀ ਆ।
1: ਯੈਸ,
0: ਜਾਂ ਫਿਰ ਤੁਹਾਡੀ ਕਹਿ ਲਓ ਵੀ ਗਰੰਟੀ ਆ ਤੁਹਾਡੀ।
1: ਐਗਜ਼ੈਕਟਲੀ, ਓਕੇ ਐਗਜ਼ੈਕਟਲੀ। ਫਿਰ ਨਾਲ ਫ੍ਰੀਜ਼ਿੰਗ ਆਰਡਰ ਵੀਰ ਜੀ, ਜਿੱਦਾਂ ਤੁਹਾਡੇ ਐਸੈਟਸ ਹੈ ਉਹਨਾਂ ਨੇ ਫ੍ਰੀਜ਼ ਕਰ ਲੈਣਾ, ਫੈਡਰਲ ਕੋਰਟ ਤੋਂ ਜਾ ਕੇ ਆਰਡਰ ਲੈ ਲੈਣਾ ਕਿ ਅੱਜ ਤੁਹਾਡੇ ਪੰਜ ਪ੍ਰੋਪਰਟੀਜ਼ ਹੈ ਜਾਂ ਪੰਜ ਕਾਰਾਂ ਹੈ, ਤੁਸੀਂ ਵੇਚ ਨਹੀਂ ਸਕਦੇ, ਪਹਿਲਾਂ ਏਟੀਓ ਤੋਂ ਪੈਸਾ ਉਤਾਰੋ। ਹੁਣ ਤਾਂ ਨਵਾਂ ਸ਼ੁਰੂ ਹੋ ਗਿਆ ਵੀਰ ਜੀ, ਡੀਪੀਓ, ਡਿਪਾਰਚਰ ਪ੍ਰੋਹਿਬਿਸ਼ਨ ਆਰਡਰ। ਮਤਲਬ ਕੀ ਹੈ ਕਿ ਜੇ ਤੁਸੀਂ $1,00,000 ਏਟੀਓ ਦਾ ਦੇਣ ਵਾਲਾ ਹੈ ਤੇ ਤੁਸੀਂ ਆਪਣਾ ਮਜ਼ੇ ਨਾਲ ਹੋਲੀਡੇ ਪੈਕ ਕਰਕੇ ਬੱਚਿਆਂ ਨਾਲ ਜਾ ਰਹੇ ਹੋ ਪਲੇਨ ਤੇ, ਉੱਥੇ ਹੀ ਉਹਨਾਂ ਨੇ ਕਸਟਮ ਜਾਂ ਤੁਹਾਡੇ ਇਮੀਗ੍ਰੇਸ਼ਨ ਵਾਲਿਆਂ ਨੇ ਤੁਹਾਨੂੰ ਫੜ ਲੈਣਾ, ਉਹਨੇ ਕਹਿਣਾ ਵੀਰ ਜੀ ਜਾਂ ਭੈਣ ਜੀ ਤੁਸੀਂ ਰੁਕੋ, ਤੁਸੀਂ ਪਹਿਲਾਂ $3,00,000 ਦਿਓ, ਹੋਲੀਡੇ ਬਾਅਦ ਚ ਜਾਣਾ। ਉਹਨੂੰ ਕਹਿੰਦੇ ਡੀਪੀਓ ਇਸ਼ੂ ਹੋਣਾ,
0: ਕਿਉਂਕਿ ਸਾਰੇ ਤਿੰਨੇ ਡਿਪਾਰਟਮੈਂਟ ਜਿਹੜੇ ਕਨੈਕਟਡ ਸੀ ਨਾ,
1: ਡਾਟਾ ਮੈਚਿੰਗ ਹੋ ਰਹੀ ਹੈ ਤੇ ਹੁਣ ਬਹੁਤ ਅਗਰੈਸਿਵ ਹੋ ਗਿਆ ਤੇ ਇਹਦੇ ਕਾਰਨ ਆਈ ਥਿੰਕ ਹੁਣ ਟੈਕਸ ਸਪੈਸ਼ਲਿਸਟ ਦਾ ਰੋਲ ਬਹੁਤ ਵੱਧ ਗਿਆ। ਇਸ ਲਈ ਮੈਂ ਹਮੇਸ਼ਾ ਸ਼ਰੋਤਿਆਂ ਨੂੰ ਕਹਿੰਦਾ ਕਿ ਅਕਾਊਂਟੈਂਟਸ ਬਹੁਤ ਅੱਛਾ ਕੰਮ ਕਰ ਰਹੇ ਨੇ, ਹਰ ਕਿਸੇ ਦਾ ਇੱਕ ਦਰਿਆ ਹੁੰਦਾ ਕੰਮ ਕਰਨ ਦਾ। ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਪਿਆਰ ਨਾਲ, ਲੋਕ ਮੈਨੂੰ ਟੈਕਸ ਸਰਜਨ ਵੀ ਕਹਿੰਦੇ ਨੇ, ਜੇ ਤੁਸੀਂ ਸਰਜਰੀ ਕਰਾਉਣੀ ਹੈ, ਟੈਕਸ ਰਿਲੇਟਡ ਵਾਲੇ ਕੰਪਲੈਕਸ ਮੈਟਰਸ ਹੈਗੇ ਨੇ, ਡਿਸਪਿਊਟ ਹੈ ਜਾਂ ਲਾਅ ਦੇ ਬਾਰੇ ਕੁਛ ਵੀ ਕਰਨਾ, ਤੇ ਯੂ ਗੋ ਟੂ ਸੈਬੀ।
0: ਜੀ, ਸੋ ਇਨ ਸ਼ਾਰਟ, ਕਿਉਂਕਿ ਇਹ ਗੱਲਾਂ ਕਈ ਵਾਰੀ ਕਹਿ ਲਓ ਕਿ ਬਹੁਤ ਵੱਡੀਆਂ ਵੱਡੀਆਂ, ਜਿਹੜਾ ਕੋਈ ਆਮ ਇਸ ਟਾਈਮ ਦੇ ਉੱਤੇ ਮੰਨ ਲਓ ਟੈਕਸੀ ਚਲਾ ਰਿਹਾ ਸੁਣ ਰਿਹਾ, ਟਰੱਕ ਚਲਾ ਰਿਹਾ ਵੀਰ ਸੁਣ ਰਿਹਾ, ਕੋਈ ਕੋਰੀਅਰ ਵਾਲਾ ਵਾ, ਕੋਈ ਆਮ ਰੈਸਟੋਰੈਂਟ ਵਾਲਾ ਵਾ, ਕੁਛ ਸਮਾਲ ਬਿਜ਼ਨਸ ਵਾਲੇ, ਤੇ ਉਹਨਾਂ ਨੂੰ ਇਹ ਲੱਗੂਗਾ ਵੀ ਇਹ ਤੇ ਵੱਡੇ ਵੱਡੇ ਲੋਕਾਂ ਦੇ ਲਈ ਸ਼ਾਇਦ ਸਰਵਿਸ, ਸ਼ਾਇਦ ਉਹ ਇੱਦਾਂ ਦੇ ਕਿਤੇ ਨਾ ਕਿਸੇ ਝੰਬੇਲੇ 'ਚ ਫਸਦੇ ਹੋਣਗੇ। ਥੋੜ੍ਹਾ ਜਿਹਾ ਆਪਾਂ ਕਲੀਅਰ ਕਰੀਏ ਕਿ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੰਮ ਕਰਨਗੀਆਂ ਅਤੇ ਕਿੱਦਾਂ ਕਿੱਦਾਂ?
1: ਸਾਡੀਆਂ ਸਰਵਿਸ ਸਾਡੇ ਲਈ ਇੱਕੋ ਹੀ ਮੋਟੋ ਹੈ ਕਿ ਸਾਡੇ ਲਈ ਕੋਈ ਛੋਟਾ ਕੋਈ ਵੱਡਾ ਨਹੀਂ ਹੈ ਜੀ। ਅਤੇ ਅਸੀਂ ਬੁੱਕ ਕੀਪਿੰਗ ਵੀ ਦਿੰਦੇ ਹਾਂ, ਅਕਾਊਂਟਿੰਗ ਲੋਜਮੈਂਟਸ ਜੋ ਆਪਾਂ ਕਰਦੇ ਨੇ, ਬੈਸਿਸ ਔਰ ਈਅਰ ਐਂਡ ਕੰਪਨੀ ਰਿਟਰਨਸ ਜਾਂ ਸੋਲ ਟ੍ਰੇਡਰ ਦੀ, ਉਹ ਵੀ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ, ਕੋਈ ਡਿਸਪਿਊਟ ਵਰਕ ਹੈ ਜਿੱਦਾਂ ਆਡਿਟ ਹੈ, ਤੁਹਾਡੇ ਆਡਿਟ ਆਇਆ, ਉਹਦੀ ਵੀ ਸਰਵਿਸਿਸ ਆਪਾਂ ਪ੍ਰੋਵਾਈਡ ਕਰਦੇ ਹਾਂ। ਫਿਰ ਤੁਸੀਂ ਆਡਿਟ ਤੋਂ ਨਹੀਂ ਹੈਪੀ, ਕਈ ਵਾਰੀ ਆਡਿਟ ਫਾਈਨਲ ਹੋ ਜਾਂਦਾ, ਤੁਸੀਂ ਹੈਪੀ ਨਹੀਂ ਹੋ, ਤੁਸੀਂ ਕਹਿੰਦੇ ਯਾਰ ਮੇਰੇ ਕੋਲ ਤਾਂ ਸਾਰੀਆਂ ਰਿਸੀਟਾਂ, ਮੇਰੇ ਤੋਂ ਇਹ ਚੀਜ਼ ਹੈ, ਫਿਰ ਅਸੀਂ ਉਹਦੀ ਓਬਜੈਕਸ਼ਨ ਵੀ ਲੌਂਚ ਕਰਦੇ ਹਾਂ। ਫਿਰ ਲੈਟਸ ਸੇ ਓਬਜੈਕਸ਼ਨ ਏਟੀਓ ਡਿਸਅਲਾਓ ਕਰ ਦਿੰਦਾ, ਕਈ ਵਾਰੀ ਉਹ ਪਾਰਸ਼ਲੀ ਅਲਾਓ ਕਰਦਾ, ਕਈ ਵਾਰੀ ਉਹ ਡਿਸਅਲਾਓ ਕਰ ਦਿੰਦੇ ਫੁੱਲ 'ਚ, ਫਿਰ ਅੱਗੇ ਅਪੀਲ ਰਾਈਟ ਹੁੰਦਾ, ਏ ਆਰ ਟੀ 'ਚ ਜਾਂਦਾ, ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਉੱਥੇ ਤੱਕ ਅਸੀਂ ਜਾਂਦੇ ਹਾਂ। ਜੇ ਉਹ 'ਚ ਵੀ ਜਾ ਕੇ ਤੁਸੀਂ ਸੈਟਿਸਫਾਈ ਨਹੀਂ ਹੋ, ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਹਲੇ ਸਟਰੋਂਗ ਹੈ, ਫਿਰ ਦੈਨ ਵੀ ਵਰਕ ਵਿਦ ਦ ਬੈਰਿਸਟਰਸ, ਫਿਰ ਅਸੀਂ ਉਹਨਾਂ ਦੇ ਨਾਲ ਟੀਮ ਅਪ ਕਰਕੇ ਪ੍ਰੋਜੈਕਟ ਮੈਨੇਜ ਕਰਕੇ ਅਸੀਂ ਫੈਡਰਲ ਕੋਰਟ ਤੱਕ ਜਾਂਦੇ ਹਾਂ। ਫੈਡਰਲ ਕੋਰਟ 'ਚ ਵੀ ਜੇ ਵਿਨਿੰਗ ਨਾ ਹੋ ਸਕੇ, ਫਿਰ ਵੀ ਤੁਹਾਨੂੰ ਲੱਗਦਾ ਕਿ ਬਈ ਹਾਂ ਹਲੇ ਵੀ ਜਾਨ ਹੈਗੀ ਹੈ ਫਾਈਟ ਕਰਨ ਦੀ, ਤਾਂ ਫਿਰ ਦੈਨ ਵੀ ਕੈਨ ਗੋ ਟੂ ਦ ਹਾਈ ਕੋਰਟ ਆਫ ਆਸਟ੍ਰੇਲੀਆ। ਸੋ
0: ਓਕੇ, ਸੋ ਥਰੂ ਆਊਟ ਮਤਲਬ ਕੋਈ ਵੀ ਛੋਟੀ ਤੋਂ ਲੈ ਕੇ ਤੇ ਵੱਡੀ ਸਮੱਸਿਆ,
1: ਹਾਂਜੀ,
0: ਉਹਦੇ ਵਿੱਚ ਤੁਹਾਡੀ ਫਰਮ ਟੈਕਲ ਕਰਦੇ ਆ। ਨਿਤਿਨ ਜੀ, ਏਟੀਓ ਤੁਸੀਂ ਕੰਮ ਕਰਕੇ ਹਟੇ ਹੋ, ਐਜ਼ ਏ ਡਾਇਰੈਕਟਰ ਤੁਸੀਂ ਉਸ ਅਹੁਦੇ ਤੱਕ ਵੀ ਤੁਸੀਂ ਪਹੁੰਚੇ, ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ?
1: ਆਈ ਥਿੰਕ ਮੈਨੂੰ ਜੋ ਲੱਗਦਾ ਗੁਰਜੋਤ ਭਾਅ ਜੀ ਕਿ ਸੋਰੀ ਰਣਜੋਤ ਭਾਅ ਜੀ, ਮੈਨੂੰ ਇਹ ਲੱਗ ਰਿਹਾ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੈ ਸਾਡੇ ਭਾਈਚਾਰੇ 'ਚ। ਹੋ ਕੀ ਰਿਹਾ ਕਿ ਅਸੀਂ ਮਿਹਨਤੀ ਤਾਂ ਬਹੁਤ ਹੈ, ਇਹ ਤਾਂ ਗੱਲ ਮੰਨਣ ਵਾਲੀ ਜੀ, ਪੰਜਾਬੀਆਂ ਜਾਂ ਨੋਨ ਪੰਜਾਬੀ ਜਾਂ ਜਿਹੜੇ ਵੀ ਹੈ, ਅਸੀਂ ਮਿਹਨਤ ਹਰ ਕੋਈ ਕਰਨਾ ਚਾਹੁੰਦਾ, ਮਿਹਨਤ ਕਰਦੇ ਵੀ ਹੈ, ਪਰ ਮਿਹਨਤ ਦੇ ਨਾਲ ਆਪਾਂ ਸਿਰਫ ਬਿਜ਼ਨਸ ਦੇ ਉੱਤੇ ਹੀ ਮਿਹਨਤ ਕਰਦੇ, ਅਸੀਂ ਬਿਜ਼ਨਸ ਦੇ ਨਾਲ ਜਿਹੜੀਆਂ ਰਿਲੇਟਿਡ ਸਮੱਸਿਆ ਹੈ ਆ ਸਕਦੀ, ਉਹਦੇ ਬਾਰੇ ਆਪਾਂ ਟਾਈਮ ਨਹੀਂ ਕੱਢਦੇ। ਫੋਰ ਐਗਜ਼ਾਮਪਲ, ਹੁਣ ਪੁਆਇੰਟ ਇਹ ਹੈ ਕਿ ਤੁਸੀਂ ਡਾਇਰੈਕਟਰ ਬਣਦੇ ਹੋ ਕੰਪਨੀ ਦਾ, ਬੜੇ ਆਰਾਮ ਨਾਲ ਤੁਸੀਂ ਅਕਾਊਂਟੈਂਟ ਤੋਂ ਜਾਂਦੇ ਹੋ, ਤੁਸੀਂ ਕਹਿੰਦੇ ਮੈਨੂੰ ਮੇਰੇ ਮੈਂ ਬਿਜ਼ਨਸ ਖੋਲਣਾ, ਉਹ ਕਹਿੰਦਾ ਜਾਂ ਤੂੰ ਕੰਪਨੀ ਖੋਲ ਲੈ ਜਾਂ ਟਰੱਸਟ ਖੋਲ ਲੈ। ਪਹਿਲੀ ਗੱਲ ਤਾਂ ਇਹ ਦੋਨੋਂ ਚੀਜ਼ਾਂ ਧਿਆਨ ਨਾਲ ਦੇਖਣੀਆਂ ਚਾਹੀਦੀਆਂ। ਐਕਚੁਅਲੀ ਹਾਈਬ੍ਰਿਡ ਸਿਸਟਮ ਵੀ ਹੁੰਦਾ, ਹਾਈਬ੍ਰਿਡ ਦੇ ਨਾਲ ਕੀ ਹੁੰਦਾ, ਮਿਕਸਿੰਗ ਆਫ ਟਰੱਸਟ ਐਂਡ ਦ ਕੰਪਨੀ ਟੁਗੈਦਰ, ਫੋਰ ਇੱਕ ਬੜਾ ਡਿਫਰੈਂਟ ਸਟਰਕਚਰ ਸੈਟਅਪ ਹੁੰਦਾ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ, ਜਦੋਂ ਤੁਸੀਂ ਕੰਪਨੀ ਦੇ ਡਾਇਰੈਕਟਰ ਬਣਦੇ ਹੋ, ਤੁਸੀਂ ਕੋਈ ਨਹੀਂ ਇਹ ਟਾਈਮ ਸਪੈਂਡ ਕਰਦਾ 5 ਮਿੰਟ, ਅੱਜ ਕੱਲ੍ਹ ਤਾਂ AI ਹੈ ਭਾਜੀ, ਪਾਓ AI ਦੇ ਵਿੱਚ ਕੋ ਡਿਊਟੀਜ਼ ਆਫ ਡਾਇਰੈਕਟਰ, ਉਹ 'ਚ ਤੁਹਾਨੂੰ ਸਾਰਾ ਪਤਾ ਚੱਲ ਜਾਏਗਾ ਕਿ ਡਾਇਰੈਕਟਰ ਦੀਆਂ ਡਿਊਟੀਜ਼ ਕੀ ਹੈ, ਔਰ ਉਹ ਡਾਇਰੈਕਟਰ ਦੀਆਂ ਡਿਊਟੀਜ਼ ਨੂੰ ਗਵਰਨ ਕਰਦੀ ਹੈ ਏਟੀਓ ਨੀ ਐਸਿਕ।
0: ਓਕੇ,
1: ਐਸਿਕ ਦੇ ਵਿੱਚ ਕੋਆਪਰੇਸ਼ਨ ਲਾਅ ਹੁੰਦਾ, ਕੋਆਪਰੇਸ਼ਨ ਲਾਅ ਦੇ ਨਾਲ ਵੀ ਤੁਸੀਂ ਰਿਸਪੋਂਸੀਬਲ, ਉਹਦੇ ਬਾਰੇ ਜਾਣਕਾਰੀ ਲਓ। ਫਿਰ ਉਸ ਤੋਂ ਬਾਅਦ ਅਸੀਂ ਹਰ ਚੀਜ਼ ਅਕਾਊਂਟੈਂਟ 'ਤੇ ਕਰ ਦਿੰਦੇ ਹਾਂ, ਯਾਰ ਮੈਂ ਉਹਨੂੰ ਡਾਟਾ ਦੇ ਤਾ, ਉਹਨੇ ਮੈਨੂੰ ਨਹੀਂ ਦੱਸਿਆ, ਬਲੇਮਿੰਗ ਗੇਮ ਬੜੀ ਆਪਾਂ ਕਰ ਲੈਂਦੇ, ਬੜੀ ਈਜ਼ੀ ਹੈ ਐਸਕਿਊ, ਆਪਾਂ ਇਹ ਕਾਮਨ ਹੈ, ਇਹ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ, ਥੋੜ੍ਹਾ ਜਿਹਾ ਟਾਈਮ ਸਪੈਂਡ ਕਰੀਏ ਕਿ ਆਪਾਂ ਐਨਾਲਾਈਜ਼ ਕਰੀਏ। ਇੱਕ ਸਿੰਪਲ ਐਗਜ਼ਾਮਪਲ ਮੈਂ ਦੇ ਰਿਹਾ, ਬੜੀ ਸਿੰਪਲ ਵੇ ਨਾ, $100 ਤੁਸੀਂ ਸੇਲ ਕੀਤੀ, ਉਹ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੇਰੇ ਓਪਰੇਟਿੰਗ ਐਕਸਪੈਂਸਿਸ $40,000 ਹੈ ਫੋਰ ਐਗਜ਼ਾਮਪਲ, ਫਟਾਫਟ ਅਸੀਂ ਕੈਲਕੂਲੇਸ਼ਨ ਕਰਦੇ ਹਾਂ $50 ਸਾਡਾ ਪ੍ਰੋਫਿਟ ਹੋ ਗਿਆ। ਆਈ ਥਿੰਕ ਡੂ ਰਿਵਰਸ, 100 ਡਾਲਰ ਤੁਸੀਂ ਸੇਲ ਕੀਤੀ, ਪਤਾ GST 10% ਕੱਢਣੀ ਹੈ, ਠੀਕ ਹੈ ਨਾ, 10 ਕੱਢੋ, ਦੂਜੇ ਬੈਂਕ 'ਚ ਲੈ ਕੇ ਜਾਓ ਉਸੇ ਵੇਲੇ, ਚਾਹੇ ਵੀਕਲੀ ਲੈ ਕੇ ਜਾਓ ਚਾਹੇ ਐਵਰੀਡੇ ਲੈ ਕੇ ਜਾਓ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ 25% ਸਮਾਲ ਬਿਜ਼ਨਸ, ਜੇ ਤੁਹਾਡਾ 10 ਮਿਲੀਅਨ ਤੋਂ ਘੱਟ ਟਰਨ ਓਵਰ ਹੈ ਪੂਰੇ ਸਾਲ 'ਚ, ਉਹਨੇ 25% ਨੀਅਰਲੀ ਮੋਟਾ ਮੋਟਾ ਪ੍ਰੋਫਿਟ ਦੇ ਉੱਤੇ ਟੈਕਸ ਦੇਣਾ, ਪਰ ਲੈਟਸ ਸੇ ਆਪਾਂ ਕਹਿੰਦੇ 25% ਹੀ ਟੈਕਸ ਦੇਣਾ ਸੇਲ ਦੇ ਉੱਤੇ, ਠੀਕ ਹੈ, 25% ਉਹ ਕੱਢ ਲਓ, 10 ਉਹ ਕੱਢਿਆ, 25 35 ਰਹਿ ਗਿਆ, 65 ਰਹਿ ਗਿਆ। ਹੁਣ 65 ਦੇ ਵਿੱਚੋਂ ਦੇਖੋ ਓਪਰੇਟਿੰਗ ਐਕਸਪੈਂਸਿਸ ਕਿੰਨੇ ਹੈ, ਜੇ ਉਹ 25-35 ਆਪਾਂ ਅਲੱਗ ਰੱਖਾਂਗੇ ਬੈਂਕ ਅਕਾਊਂਟ 'ਚ, ਆਪਾਂ 65 ਦਿਮਾਗ 'ਚ ਲੈ ਕੇ ਚੱਲਾਂਗੇ ਕਿ ਹਲੇ 65 ਆਇਆ, ਸੇਲ 100 ਨਹੀਂ ਹੋਈ, ਸੇਲ 65 ਹੋਈ ਹੈ, 65 ਤੋਂ ਆਪਾਂ ਓਪਰੇਟਿੰਗ ਐਕਸਪੈਂਸਿਸ ਕੱਟ ਕੇ ਸ਼ਾਇਦ $15 ਬਚਣ, ਮਤਲਬ 15-20% ਉਹ ਪ੍ਰੋਫਿਟ ਬਣੇ, ਸਕੂਨ ਨਹੀਂ ਆ, ਟੈਨਸ਼ਨਾਂ ਨਹੀਂ ਹੈ। ਅੱਛਾ ਸੁਪਰ ਥੋੜੀ ਜਿਹੀ ਨਾਲ ਹੈ, ਅੱਜ ਕੱਲ੍ਹ ਤਾਂ ਹੁਣ ਪੇਡੇ ਸੁਪਰ ਹੈ, ਨਾਲ ਨਾਲ ਜਿੱਦਾਂ ਜਿੱਦਾਂ ਪੇ ਕੀਤੇ ਸੁਪਰ ਦੇਣੀ,
0: ਇਹ ਵੀ ਚੇਂਜ ਹੋ ਗਿਆ,
1: ਇਹ ਵੀ ਚੇਂਜ ਹੋ ਗਿਆ ਹੁਣ 1 ਜੁਲਾਈ ਤੋਂ। ਹੁਣ ਪੁਆਇੰਟ ਇਹ ਹੈ, ਐਕਚੁਅਲੀ ਮਾਈਂਡ ਸੈਟ ਨੂੰ ਥੋੜਾ ਚੇਂਜ ਕਰਨਾ। ਇਸ ਕੰਟਰੀ 'ਚ ਆਏ ਹੈ, ਸਾਨੂੰ ਇਹ ਵੀ ਦੇਖਣਾ ਕਿ ਟੈਕਸ ਦੀ ਚੋਰੀ ਜ਼ਰੂਰੀ ਨਹੀਂ ਹੈ, ਟੈਕਸ ਦੇ ਨਾਲ ਲੂਪਹੋਲਸ ਹੁੰਦੇ ਨੇ, ਉਹਨੂੰ ਸਟਰਕਚਰਿੰਗ ਪ੍ਰੋਪਰਲੀ ਕਰੋ ਔਰ ਇਹ ਐਕਸਪੈਂਸਿਸ ਪ੍ਰੋਪਰਲੀ ਕਰੋ ਤਾਂ ਕਿ ਤੁਸੀਂ ਸਕੇਲ ਅਪ ਕਰ ਪਾਓ ਬਿਜ਼ਨਸ ਨੂੰ, ਠੀਕ ਹੈ। ਚੋਰੀ ਕਰਕੇ ਕਿਹਦਾ ਨੁਕਸਾਨ ਹੈ? ਨੁਕਸਾਨ ਸਾਡਾ ਹੀ ਹੈ, ਗੌਰਮੈਂਟ ਦੇ। ਜੇ ਤੁਸੀਂ ਰੋਡ ਦੇ ਉੱਤੇ ਰੋਡਸ ਪ੍ਰੋਪਰ ਨਹੀਂ ਬਣੀਆਂ, ਫਿਰ ਅਸੀਂ ਚੱਕਾ ਮਾਰਾਂਗੇ, ਆ ਯਾਰ ਇਹਨਾਂ ਪੋਥੋਲ ਆ ਗਏ ਨੇ। ਫਿਰ ਜੇ ਕਿਤੇ ਵੇਟਿੰਗ ਲਿਸਟ ਹੋ ਜਾਏ ਗੌਰਮੈਂਟ ਉੱਥੇ, ਫਿਰ ਆਪਾਂ ਚੀਕਾਂ ਮਾਰਾਂਗੇ। ਤਾਂ ਪੁਆਇੰਟ ਇਜ਼, ਆਪਾਂ ਜੇ ਸਿਸਟਮ ਦੇ ਵਿੱਚ ਲੈ ਕੇ ਬਲੈਂਡ ਹੋ ਕੇ ਉਹਨੂੰ ਇਨਹਾਂਸ ਐਪਰੀਸ਼ੀਏਟ ਹੋ ਕੇ ਪ੍ਰੋਪਰਲੀ ਕੰਮ ਕਰੀਏ, ਤਾਂ ਸਰ ਵੈਲਦੀ ਆਸਟ੍ਰੇਲੀਅਨ ਐਵੇਂ ਥੋੜ੍ਹਾ ਬਣ ਜਾਂਦੇ ਨੇ। ਮੇਰੇ ਕਿੰਨੇ ਕਲਾਇੰਟ ਹੈ ਜੋ ਹਾਈ ਵੈਲਥ ਇੰਡੀਵਿਜੁਅਲਸ ਹੈ, ਅਲਟਰਾ ਹਾਈ ਵੈਲਥ ਇੰਡੀਵਿਜੁਅਲ, ਉਹਨਾਂ ਦੇ 50 ਮਿਲੀਅਨ ਤੋਂ 100 ਮਿਲੀਅਨ ਦੀ ਟਰਨ ਓਵਰ ਹੈ, ਉਹਨਾਂ ਦਾ ਕੰਮ ਕਰਦਾ। ਆਈ ਐਮ ਦੇਅਰ ਐਡਵਾਈਜ਼ਰਸ, ਲਾਈਕ ਅ ਟਰਸਟਿਡ ਐਡਵਾਈਜ਼ਰ। ਹੁਣ ਉਹਨਾਂ 'ਚ ਮੈਂ ਦੇਖਦਾ ਸਰ, ਹੁਣ ਦੇ ਨੋ ਹਾਊ ਟੂ ਪਲੇ ਦਾ ਗੇਮ, ਪਲੇ ਦਾ ਗੇਮ ਨਾ ਭਾਜੀ, ਗੇਮ ਤਾਂ ਖੇਲੀਏ ਪਹਿਲਾਂ ਹੀ। ਆਪਾਂ ਵਾਈਡ ਪਾਈ ਜਾਣੀ, ਆਪਾਂ ਕ੍ਰਿਕਟ ਜਾਂਦੇ ਨਾ, ਵਾਈਡ ਜਾਂ ਨੋ ਬੋਲ ਹੀ ਖੇਲੀ ਜਾਣੀ, ਤਾਂ ਗੇਮ ਕੀ ਖੇਲਾਂਗੇ?
0: ਸਹੀ ਗੱਲ ਹੈ। ਅੱਛਾ, ਜਿੱਦਾਂ ਤੁਸੀਂ ਪੈਸੇ ਵੱਖਰੇ ਕੱਢਣ ਦੀ ਕਿਹਾ ਵੀ ਵੱਖਰੇ ਅਕਾਊਂਟ ਦੇ ਵਿੱਚ, ਇੱਕ ਵੈਸੇ ਤਾਂ ਬਹੁਤ ਸਾਰੇ ਜਿਹੜੇ ਚਲੋ ਕਾਰੋਬਾਰੀ ਉਹਨਾਂ ਨੂੰ ਪਤਾ ਹੋਊਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ, ਇਹ ਪਹਿਲਾਂ ਹੀ ਕੱਢ ਕੇ ਵੱਖਰੇ ਰੱਖਣ ਦਾ ਮਤਲਬ ਇਹ ਕਿ ਤੁਹਾਨੂੰ ਮੁੜ ਕੇ ਇੱਕਦਮ ਬੋਝ ਨਾ ਪਵੇ ਕਿ ਆਹ ਹਾਏ ਆਹ ਕਿੱਥੋਂ ਆ ਗਏ, ਕਿਉਂਕਿ ਆਪਾਂ ਜ਼ਿਆਦਾਤਰ ਆਪਾਂ ਵੀ ਹੁਣ ਚਿਰਾਂ ਤੋਂ ਕਾਰੋਬਾਰ ਕਰਦੇ ਅਤੇ ਇੱਥੇ ਮਰੀਦਾ ਆਖੀਦਾ ਵੀ ਹਾਂ ਠੀਕ ਆ, ਵਧੀਆ ਚੱਲ ਰਿਹਾ, ਵਧੀਆ ਚੱਲ ਰਿਹਾ, ਹੈ ਨਾ, 4 ਪੈਸੇ ਹੈਗੇ ਅਕਾਊਂਟ ਦੇ ਵਿੱਚ, ਅਤੇ ਜਿੱਦਣ ਆਪਾਂ ਬੈਸ ਭਰੀ ਦੀ ਉੱਦਣ ਕਹੀਦਾ ਹਾਏ ਆਹ ਕੀ ਹੋ ਗਿਆ, ਫਿਰ ਉੱਦਣ ਚੀਕਾਂ ਵੱਜਦੀਆਂ। ਅਤੇ ਇਹ ਮੇਰੇ ਖਿਆਲ ਇਹ ਜਿਹੜੇ ਬੈਂਕ ਅਕਾਊਂਟ ਦਿੰਦੇ ਉਹ ਨਾਲ GST ਅਕਾਊਂਟ ਉਸੇ ਬੈਂਕ 'ਚ ਵੀ ਦੇ ਦਿੰਦੇ ਨਾਲ,
1: ਤੁਸੀਂ ਬੈਂਕ ਨੂੰ ਬੋਲ ਸਕਦੇ ਹੋ ਕਿ ਮੈਨੂੰ 2 ਓਪਰੇਟਿੰਗ ਅਕਾਊਂਟ ਖੋਲ ਦਿਓ, ਉਹਦੇ ਵਿੱਚ ਟ੍ਰਾਂਸਫਰ ਕਰੀ ਜਾਓ। ਜੇ ਤੁਹਾਡਾ ਆਪਣਾ ਇੰਟਰਨਲ ਬੁੱਕਰ ਬੁੱਕਕੀਪਰ ਹੈਗਾ ਉਹਨਾਂ ਨੂੰ ਬੋਲ ਦਿਓ, ਜੇ ਅਕਾਊਂਟੈਂਟ ਉਹਨਾਂ ਨੂੰ ਹੀ ਬੋਲ ਦਿਓ, ਉਹਨਾਂ ਕੋਲ ਤਾਂ ਐਕਸੈਸ ਹੁੰਦੀ ਹੈ, ਬੈਂਕ 'ਚ ਐਕਸੈਸ ਆਪਾਂ ਦੇ ਦਿੰਦੇ ਹਾਂ ਜ਼ਿਆਦਾਤਰ। ਆਪਾਂ ਉਹਨਾਂ ਨੂੰ ਇਹ ਕਹਿ ਦਿਓ ਕਿ ਸਰ ਹਫ਼ਤੇ ਦੇ ਵਿੱਚ ਮੇਰਾ ਆਹ 35% ਕੱਢੀ ਜਾਓ ਤੁਸੀਂ।
0: ਸੋ ਇਸ ਤੋਂ ਇਲਾਵਾ ਕੀ ਵੇਖਿਆ ਤੁਸੀਂ ਇੰਨੇ ਸਮੇਂ ਦੇ ਵਿੱਚ, ਸਭ ਤੋਂ ਵੱਡੀ ਗਲਤੀ ਹੋਰ ਕਿੱਥੇ ਕਿੱਥੇ ਹੁੰਦੀ ਹੈ, ਕਿੱਥੇ ਫਸਦੇ ਨੇ ਆਪਣੇ ਬੰਦੇ ਗਾਂਹ ਜਾ ਕੇ?
1: ਆਈ ਥਿੰਕ ਕੁਛ ਗਲਤੀਆਂ, ਮੈਨੂੰ ਇਹ ਲੱਗਦਾ ਕਿ ਜਲਦੀ ਆਪਾਂ ਅਮੀਰ ਕੁਛ ਅਚੀਵ ਕਰਨਾ ਚਾਹ ਰਹੇ ਹਾਂ। ਇੱਕ ਨਾ ਅੱਜ ਦੀ ਜੋ ਜਨਰੇਸ਼ਨ ਦੇ ਵਿੱਚ ਨਾ ਪੇਸ਼ੈਂਸ ਰੈਜ਼ੀਲੀਅੰਸ ਉਹ ਘੱਟ ਗਈ ਹੈ, ਅਸੀਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਹਾਂ। ਕੰਪੈਰੀਜ਼ਨ ਦੇ ਨਾਲ ਕੀ ਹੈ ਕਿ ਸ਼ਾਰਟਕੱਟ ਹਿੱਸੇ ਵੱਲ, ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਆਪ ਦੱਸਦਾ, ਮੈਨੂੰ ਐਵਰੀ ਵੀਕ ਭਾਜੀ 5 ਤੋਂ 6 ਕਾਲ ਆਉਂਦੀਆਂ ਜੋ ਮੋਰਗੇਜ ਬ੍ਰੋਕਰਸ ਦੇ ਆਉਂਦੀਆਂ, ਔਰ ਕਲਾਇੰਟ ਨੇ ਕਿਹਾ ਹੁੰਦਾ ਕਿ ਬਈ ਨਿਤਿਨ ਸਾਹਿਬੀ ਨੂੰ ਫੋਨ ਕਰੋ, ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟਸ ਦੇਖਦੇ ਨੇ, ਲੋਜਮੈਂਟਸ ਦੇਖਦੇ ਨੇ ਉਹ। ਜਦਕਿ ਮਜ਼ੇਦਾਰ ਗਿਆ, ਮੈਂ ਕਦੀ ਅਕਾਊਂਟਿੰਗ ਔਰ ਬੁੱਕ ਕੀਪਿੰਗ ਕਰਨਾ ਨਹੀਂ ਚਾਹੁੰਦਾ ਸੀ। ਜਦੋਂ ਬੰਦੇ ਮੇਰੇ ਕੋਲ ਐਡਵਾਈਜ਼ਰ ਲਈ ਆਏ, ਐਡਵਾਈਜ਼ਿੰਗ ਲੈਣ ਲਈ ਜਾਂ ਟੈਕਸ ਡਿਸਪਿਊਟ ਮੈਟਰਸ ਮੈਂ ਉਹਨਾਂ ਦੇ ਰਿਜ਼ੋਲਵ ਕਰਾਏ, ਤਾਂ ਉਹਨਾਂ ਨੇ ਕਿਹਾ ਵੀਰ ਜੀ ਆਪਾਂ ਕਿਤੇ ਹੋਰ ਨਹੀਂ ਜਾਣਾ, ਤੁਸੀਂ ਸਾਨੂੰ ਪ੍ਰੋਟੈਕਟ ਕਰ ਸਕਦੇ, ਤੁਸੀਂ ਸਾਡਾ ਸਾਰਾ ਕੰਟਰੋਲ ਲੈ ਲਓ। ਉਸ ਲਈ ਸਾਨੂੰ ਫਿਰ ਆਪਣਾ ਉਹ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਵੀ ਖੋਲਣੀ ਪਈ। ਹੁਣ ਉਹ ਹੈ ਕਿ ਜਦੋਂ ਆਪਾਂ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਦੇਖੀ, ਉਹਦੇ ਵਿੱਚ ਨਾਲ ਜਦੋਂ ਮੋਰਗੇਜ ਬ੍ਰੋਕਰਸ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਜੇ ਤੁਸੀਂ ਇੱਦਾਂ ਕਰਨਾ, ਮੇਰੇ ਤੁਹਾਡਾ ਕਲਾਇੰਟ ਹੈ, ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ, ਉਹਨਾਂ ਨੇ ਨਵੀਂ ਪ੍ਰੋਪਰਟੀ ਲੈਣੀ ਹੈ, ਬੋਰਵਿੰਗ ਉਹਨਾਂ ਦੀ ਹੈਨੀ ਹੈ, ਪਰ ਉਹਨਾਂ ਦਾ ਨਾ ਥੋੜ੍ਹਾ 2024-2025 ਦੇ ਨਾ ਟੈਕਸ ਰਿਟਰਨ 'ਚ ਜਾ ਕੇ ਨਾ ਥੋੜ੍ਹਾ ਇਨਫਲੇਟ ਕਰ ਦਿਓ ਫਿਗਰਸ। ਅਤੇ ਬੜਾ ਮਜ਼ੇਦਾਰ ਗੱਲ ਹੈ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ, ਮਤਲਬ ਮੈਨੂੰ ਸਮਝ ਲੱਗਾ। ਕਹਿੰਦਾ ਵੀਰ ਜੀ ਕਿ ਤੁਸੀਂ ਨਵੇਂ ਆਏ ਹੋ ਇੰਡਸਟਰੀ 'ਚ? ਮੈਂ ਕਿਹਾ ਨਵੀਂ ਇੰਡਸਟਰੀ 'ਚ ਤਾਂ ਨਹੀਂ ਨਵੇਂ ਆਏ, 20 ਸਾਲ ਹੋ ਗਏ ਮੈਨੂੰ ਕੰਮ ਕਰਦੇ, ਪਰ ਜੋ ਤੁਸੀਂ ਮੈਨੂੰ ਕਹਿ ਰਹੇ ਹੋ, ਤੁਸੀਂ ਸਮਝ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਮੈਨੂੰ, ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਸ ਮੈਂ ਆਪਣੇ ਲੈਟਰ ਹੈਡ 'ਤੇ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਇਹ ਦੇ ਦਾਂ ਕਿ ਬਈ $1,00,000 ਦੀ ਸੇਲ ਨਹੀਂ ਸੀ, $5,00,000 ਦੀ ਸੇਲ ਸੀ, ਐਗਜ਼ਾਮਪਲ। ਹਾਂ, ਮੈਂ ਕਿਹਾ ਇਹ ਨਹੀਂ ਹੋ ਸਕਦਾ। ਹੁਣ ਮੈਂ ਜਦੋਂ ਉਹਨਾਂ ਨੂੰ ਨਾ ਕੀਤੀ, ਉਹਦਾ ਲੋਸ ਮੈਨੂੰ ਹੋਇਆ, ਕਲਾਇੰਟ ਛੱਡ ਕੇ ਗਿਆ, ਬਟ ਪੁਆਇੰਟ ਇਜ਼ ਭਾਜੀ, ਮੈਂ ਸ਼ਾਇਦ ਕਲਾਇੰਟ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਉਹਨਾਂ ਲਈ ਹੀ ਅੱਛਾ ਕੀਤਾ। ਫੋਰ ਐਗਜ਼ਾਮਪਲ, ਅੱਜ ਉਹਨਾਂ ਦੀ ਬੋਰਿੰਗ ਨਹੀਂ ਹੈ, ਉਹ ਲੋਨ ਲੈ ਲੈਂਦੇ, ਅੱਜ ਤਾਂ ਕਿਸ਼ਤਾਂ ਦੇ ਦਿੰਦੇ, ਜਦੋਂ ਇੰਟਰਸਟ ਰੇਟ ਵਧਣਾ, ਪ੍ਰੋਬਲਮ ਕਿੰਨੂ ਆਉਣੀ?
0: ਆ ਰਹੀ ਹੈ।
1: ਹੁਣ ਉਹ ਜਿਹੜੀਆਂ ਮਿਸਟੇਕਸ ਹੈ ਉਹ ਅੱਜ ਕੱਲ੍ਹ ਬਹੁਤ ਨੋਰਮ ਬਣ ਗਿਆ, ਕਿ ਬਸ ਇਹ ਦੇਖ ਕੇ ਚੱਲੀ ਜਾਂਦਾ ਮੇਰੇ ਕੋਲ 5 ਪ੍ਰੋਪਰਟੀਜ਼ ਆ, ਮੇਰੇ ਕੋਲ 10 ਪ੍ਰੋਪਰਟੀ. ਉਹ ਠੀਕ ਆ, ਕੋਈ ਗੱਲ ਨਹੀਂ, ਟਾਈਮ ਲਾਓ, 10-20 ਸਾਲ ਲਾਓ, ਕੰਮ ਕਰੋ, ਅੱਗੇ ਆ ਜਾਣਗੇ. ਅੱਛਾ, ਦੂਜੀ ਗੱਲ ਇਹ ਹੈ, ਮੈਂ ਬੜਾ ਸਪਿਰਚੁਅਲ ਹਾਂ ਭਾਜੀ. ਐਟ ਦ ਐਂਡ ਆਫ ਦ ਡੇ ਮੈਂ ਤਾਂ ਦੇਖਿਆ ਨਹੀਂ ਕਿਸੇ ਨੂੰ, ਹੁਣ ਤੁਸੀਂ ਦੇਖਿਆ ਤਾਂ ਮੈਨੂੰ ਨਹੀਂ ਪਤਾ, ਮੈਂ ਕਿਸੇ ਨੂੰ ਦੇਖਿਆ ਕਿ ਸੋਨੇ ਰੋਟੀ ਖਾਂਦੇ ਹੋਏ? ਖਾਲੀ ਆਇਆ, ਖਾਲੀ ਅੱਜ ਜਾਣਾ. ਇਹ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਸੋਸਾਇਟੀ 'ਚ. ਹਰ ਕਿਸੇ ਨੂੰ ਲੱਗਦਾ ਆਹ 5-10 ਗੱਡੀਆਂ. ਮੈਂ ਕਹਿੰਦਾ ਇੰਜੋਏ ਕਰੋ, ਇੰਜੋਏ ਕਰੋ. ਬੜੀ ਮਜ਼ੇਦਾਰ ਇੱਕ ਗੱਲ ਕਰਨਾ, ਜੇ ਤੁਸੀਂ ਅਲਾਓ ਕਰੋ. ਕਿਸੇ ਨਾਲ ਮੇਰੀ ਗੱਲ ਹੋਈ ਤੇ ਮੈਂ ਕਿਹਾ, ਉਹ ਸਾਡੇ ਨਾ ਬਜ਼ੁਰਗ ਕਹਿੰਦੇ ਸੀ ਕਿ ਚਾਦਰ ਉੱਨੀ ਕਰਨੀ ਚਾਹੀਦੀ ਜਿੰਨੇ ਕੁ ਪੈਰ
0: ਪੈਰ ਵਸਾਰੋ ਜਿੰਨੇ ਕੁ ਚਾਦਰ.
1: ਮੈਨੂੰ ਰਿਸਪੋਂਸ ਕੀ ਆਇਆ, ਵੀਰ ਜੀ ਇਹ ਬਾਬੀ ਕਿਉਂ ਲਿਆ? ਕਹਿੰਦਾ ਚਾਦਰ ਵੱਡੀ ਲੈ ਲਓ. ਮੈਂ ਬਹੁਤ ਵਧੀਆ, ਮੈਂ ਕਿਹਾ ਚਾਦਰ ਵੀ ਵੱਡੀ ਲੈ ਲਓ, ਜਦੋਂ ਚਾਦਰ ਦੇ ਵਿੱਚ ਛੇਕ ਪੈਣੇ ਹੈ ਤੇ ਫਿਰ ਸਭ ਕੁਝ ਨਜ਼ਰ ਆਉਣਾ ਕਿ ਥੱਲੇ ਕੀ ਹੈ. ਹੁਣ ਪੁਆਇੰਟ ਸੋਚਣ ਵਾਲਾ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਮਨ ਨੂੰ ਸਮਝਾ ਦੋਨੋਂ ਸਾਈਡਾਂ ਸਕਦੇ. ਤੁਸੀਂ ਜੀਵਨ ਕਿੱਦਾਂ ਬਤੀਤ ਕਰਨਾ, ਤੁਸੀਂ ਲੈਗੇਸੀ ਆਪਣੇ ਕੰਟਰੀ 'ਚ ਆਏ ਹੋ, ਪਿਆਰ ਨਾਲ ਇੱਕ ਸਿਸਟਮ ਨਾਲ ਰਹੋ, ਸਕਿੱਲ ਅਪ ਕਰੋ, ਟਰਸਟਿਡ ਐਡਵਾਈਜ਼ਰ ਲਓ. ਮੈਂ ਸੱਚੀ ਕਹਿੰਦਾ ਬਹੁਤ ਓਪਰਚੁਨਿਟੀਜ਼ ਹੈ, ਰਾਈਟ ਵੇ ਨਾਲ ਬਹੁਤ ਕੁਛ ਅਚੀਵ ਕਰ ਸਕਦੇ. ਤੇ ਇਹ ਥੋੜ੍ਹਾ ਜਿਹਾ ਮੇਰੀ ਮੈਸੇਜ ਹੈ ਕਮਿਊਨਿਟੀ ਆਪਣਿਆਂ ਨੂੰ ਵੀ, ਨੋਨ ਕਮਿਊਨਿਟੀ ਮੈਂਬਰਸ ਨੂੰ ਵੀ, ਕਿ ਪਲੀਜ਼ ਇੱਕ ਇੱਕ ਬਿਜ਼ਨਸ ਪਲਾਨ ਰੱਖੋ.
0: ਸੋ ਇੱਥੇ ਬਿਜ਼ਨਸ ਪਲਾਨ ਦੀ ਜਿਹੜੀ ਆਪਾਂ ਅਕਸਰ ਹੀ ਵੇਖਦੇ ਹਾਂ ਵੀ ਘਾਟ ਰਹਿੰਦੀ ਆ, ਅਤੇ ਉਹ ਗੋ ਵਿਦ ਫਲੋ ਚੱਲੀ ਜਾਂਦਾ ਵਾ ਕੰਮ, ਫਿਰ ਉਹ ਇੱਕ ਸਟੇਜ 'ਤੇ ਜਾ ਕੇ ਪਤਾ ਲੱਗਦਾ ਕਿ ਆਪਾਂ ਪਿੱਛੇ ਬੈਕਐਂਡ ਦੇ ਉੱਤੇ ਆਪਾਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਸੀ. ਉਹ ਜਿਹੜੀਆਂ ਬੈਕਐਂਡ ਦੇ ਉੱਤੇ ਸਾਰੀਆਂ ਹੋਈਆਂ ਗਲਤੀਆਂ ਨੇ, ਉਹ ਕੀ ਉਹ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀਆਂ? ਜੇ ਕਰ ਸਕਦੀਆਂ ਤਾਂ ਕਿੰਨੇ ਕੁ ਚਿਰ ਤੱਕ ਤੁਹਾਡੇ ਸਿਰ 'ਤੇ ਤਲਵਾਰ ਲਟਕਦੀ ਰਹਿੰਦੀ ਆ ਉਸ ਚੀਜ਼ ਦੀ? ਅਤੇ ਜੇ ਮੰਨ ਲਓ ਆਪਾਂ ਉਹਦੇ ਤੋਂ ਬਚਣਾ ਹੈ ਤਾਂ ਫਿਰ ਉਹਦੇ ਲਈ ਕੀ ਸਲਿਊਸ਼ਨ ਹੈ ਜੇ ਉਹ ਆਲਰੇਡੀ ਹੋ ਚੁੱਕਾ ਕੁਛ? ਤਾਂ
1: ਦੇਖੋ ਬੜੀ ਪਿਆਰੀ ਗੱਲ ਹੈ, ਕਹਿੰਦੇ ਨੇ ਕਿ ਇੱਕ ਝੂਠ ਦੇ ਮਗਰ 100 ਝੂਠ ਬੋਲਣੇ ਪੈਂਦੇ ਨੇ.
0: ਬਿਲਕੁਲ
1: ਇਹੀ ਗੱਲ ਅਪਣਾਈ ਜਾਂਦੀ ਹੈ. ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਨਾਲ ਤਾਂ ਰਹਿਣਗੀਆਂ, ਪਰ ਉਹਦੇ ਦੋ ਆਪਸ਼ਨ ਹੈ. ਜਾਂ ਤਾਂ ਆਪਾਂ ਵਲੰਟਰੀ ਡਿਸਕਲੋਜਰ ਕਰ ਦਈਏ, ATO ਨੂੰ ਕਹੀਏ ਕਿ ਆਹ ਵਲੰਟਰੀ ਡਿਸਕਲੋਜਰ, ਸਾਡੇ ਕੋਲ ਗਲਤੀਆਂ ਹੋ ਗਈਆਂ, ਸੇਲ ਘੱਟ ਗਈ, ਘੱਟੀ ਆਪਾਂ ਰੱਖੀ ਗਈ ਹੈ ਗਲਤੀ ਨਾਲ, ਇਹਦੀ ਸੇਲ ਇੰਨੀ ਹੋਣੀ ਚਾਹੀਦੀ, ਜਾਂ ਖਰਚੇ ਸਾਡੇ ਵੱਧ ਗਏ ਨੇ ਅਤੇ ਇਹਦੇ ਖਰਚੇ ਘਟਾ ਦਿਉ, ਉਹਨੂੰ ਕਹਿੰਦੇ ਵਲੰਟਰੀ ਡਿਸਕਲੋਜਰ. ਜਦੋਂ ਆਪਾਂ ਵਲੰਟਰੀ ਡਿਸਕਲੋਜਰ ਕਹਿੰਦੇ ਹਾਂ, ਬੇਸਿਕਲੀ ਆਪਾਂ ਆਪ ਸਮਰਪਣ ਕਰ ਰਹੇ ਹਾਂ ਉਹਨਾਂ ਨੂੰ ਕਿ ਆਹ ਸਾਨੂੰ ਗਲਤੀ ਹੋ ਗਈ ਹੈ, ਅਤੇ ਉਹ 'ਚ ਉਹਨਾਂ ਨੇ ਬੜੇ ਆਰਾਮ ਨਾਲ, ਉਹ ਪੈਨਲਟੀ ਵੀ ਨਹੀਂ ਲਾਉਂਦੇ, ਉਹ ਬੜੇ ਆਰਾਮ ਨਾਲ ਅਮੈਂਡਮੈਂਟਸ ਕਰ ਦਿੰਦੇ ਨੇ, ਆਲ ਗੁੱਡ ਟੂ ਗੋ. ਤਾਂ ਬੇਸਿਕਲੀ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਪੀਸ ਆਫ ਮਾਈਂਡ ਕਹਿ ਸਕਦੇ. ਦੂਜਾ ਫਿਰ ਕੀ ਹੁੰਦਾ, ਜਿਹੜੇ ਬੰਦੇ ਬਹੁਤ ਆਪਣੇ ਆਪ ਨੂੰ ਸੋਚਦੇ ਨੇ, ਨਹੀਂ ਨਹੀਂ ਜਦੋਂ ਹੋਏਗਾ ਤਾਂ ਦੇਖ ਲਾਂਗੇ, ਹੁਣ ਜਦੋਂ ਹੋਇਆ ਤਾਂ ਦੇਖ ਲਾਉਣ ਵਾਲੇ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਜੀ. ਹੁਣ ਉਹਦੇ ਐਗਜ਼ਾਮਪਲਸ ਇਹ ਆ ਕਿ ਕੰਪਨੀ ਪਿਛਲੇ ਕੁਛ ਸਾਲਾਂ ਤੋਂ, 3-4 ਸਾਲਾਂ 'ਚ ਉਹਨਾਂ ਨੇ ਬੈਸਿਸ 'ਤੇ GST ਪੇ ਨਹੀਂ ਕੀਤੀ, GST ਅਕਰੂ ਹੁੰਦੀ ਰਹੀ. ਜਿੰਦਾ GST ਅਕਰੂ ਹੁੰਦੀ ਰਹੀ, ਉਹਦੇ ਨਾਲ ਉਹਦੇ 'ਤੇ ਇੰਟਰਸਟ ਵੀ ਪੈਂਦਾ, ਕਿਉਂਕਿ ਬੈਂਕ ATO ਕੋਈ ਫਰੀ ਇੰਟਰਸਟ ਫਰੀ ਉਹ ਤਾਂ ਹੈ ਨਹੀਂ ਪੈਸੇ ਦੇਣ ਵਾਲਾ. ਉਹਨੇ ਉਹਦਾ ਹੀ ਤੁਹਾਨੂੰ ਇੰਟਰਸਟ ਲਾਉਣਾ ਜਿੰਦਾ ਬੈਂਕ ਤੁਹਾਡੇ ਦੋ ਇੰਟਰਸਟ ਲਾਉਂਦਾ, ਅਤੇ ਉਹਨੇ ਉਹਦੇ ਉੱਤੇ GIC ਜਨਰਲ ਇੰਟਰਸਟ ਚਾਰਜ ਲੱਗਦਾ, ਅਤੇ ਉਹ ਕਰਕੇ ਫਿਰ ਉਹ ਤੋਂ ਬਾਅਦ ਲੇਟ ਲੋਜਮੈਂਟ ਪੈਨਲਟੀ ਵੀ ਲੱਗਦੀ ਹੈ. ਮੋਟਾ ਮੋਟਾ ਕੀ ਹੁੰਦਾ, $1,00,000 ਦਾ ਜਿਹੜਾ ਤੁਹਾਡਾ ਡੈਟ ਹੈ ਨਾ, ਉਹ ਆਉਣ ਵਾਲੇ ਟਾਈਮ 'ਚ ਉਹ 2,00,000 ਹੋ ਜਾਂਦਾ. ਬਿਨਾਂ ਕੁਛ ਕੀਤੇ ਹੋਏ ਤੁਸੀਂ ਸੋਚਦੇ ਮੈਂ ਤਾਂ 1,00,000 ਹੀ ਦੇਣਾ. ਹੁਣ ਉਹਦੇ ਵਿੱਚ ਕੀ ਹੁੰਦਾ, ਬੜੇ ਲੋਕੀ ਅੱਜ ਕੱਲ੍ਹ ਕਹਿੰਦੇ ਨੇ ਮੈਂ ਤਾਂ ਕੰਪਨੀ ਲਿਕੁਇਡੇਟ ਕਰ ਦਿੰਦਾ, ਸਭ ਕੁਝ ਖਤਮ, ਆਪਾਂ ਕੰਪਨੀ ਖਤਮ, ਟੈਕਸ ਦੇਣਾ ਨਹੀਂ ਹੈ, ਕੋਈ ਨਹੀਂ, ਆਪਾਂ ਫਿਰ ਖੋਲਾਂਗੇ ਕਿਸੇ ਹੋਰ ਦੇ ਨਾਂ 'ਤੇ. ਧਿਆਨ ਨਾਲ ਵਿਚਾਰ ਨਾਲ ਇਹ ਸੁਣੋ ਜਿਹੜੇ ਸਰੋਤਾ ਹੈ, ਕਿ ਜਿਹੜੇ ਇਹ ਸੋਚ ਰਹੇ ਨੇ ਇਨਕਮ ਟੈਕਸ ਤੋਂ ਫਿਰ ਵੀ ਸ਼ਾਇਦ ਤੁਸੀਂ ਬਚ ਸਕਦੇ ਹੋ. ਜਿਹੜੀ GST ਹੈ ਸੁਪਰ ਹੈ, ਔਰ PAYG ਵਿਦਹੈਲਡ ਜਿਹੜੀ ਆਪਾਂ ਸੈਲਰੀ ਤੋਂ ਕਟਾ ਕੇ ਰੱਖਦੇ, ਇਹ ਪੈਸਾ ਕਦੀ ਵੀ ਕੰਪਨੀ ਦਾ ਨਹੀਂ ਸੀਗਾ, ਇਹ ਪੈਸਾ ਕਮਿਊਨਿਟੀ ਦਾ ਸੀ. GST ਤੁਸੀਂ ਔਨ ਬਿਹਾਫ ਆਫ ਕਮਿਊਨਿਟੀ ਤੁਸੀਂ ਕਲੈਕਟ ਕੀਤੀ,
0: ਤੁਹਾਡਾ ਪੈਸਾ ਤਾਂ ਨਹੀਂ ਸੀ.
1: ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸੁਪਰ ਹੈ ਉਹ ਤੁਸੀਂ ਅਫਕੋਰਸ ਉਹ ਔਨ ਟੋਪ ਆਫ ਦੈਟ, ਉਹ ਵੀ ਤੁਹਾਡੇ ਇੰਪਲੋਈ ਦਾ,
0: ਉਹ ਵੀ ਤੁਹਾਡਾ ਨਹੀਂ.
1: PAYG ਵਿਦ ਹੋਲਡਿੰਗ ਤੁਸੀਂ ਫਿਰ ਆਪਣੇ ਇੰਪਲੋਈ ਨੂੰ 100 ਲਈ ਜਗ੍ਹਾ 70 ਦਿੱਤੇ ਨੇ, 35 ਉਹਦੇ 'ਚੋਂ ਕਟਾ ਕੇ ਆਪਣੇ ਕੋਲ ਰੱਖੇ, ਉਹ ਵੀ ਤੁਹਾਡਾ ਪੈਸੇ ਨੇ. ਹੁਣ ਗੌਰਮੈਂਟ ਕੋਈ ਦੇਖੋ ਜੀ ਨਲਾਇਕ ਗੌਰਮੈਂਟ ਨਹੀਂ ਹੈ, ਉਹਨਾਂ ਨੇ ਲੋਅ ਬਣਾਏ ਨੇ, ਲੋਅ ਬੜੇ ਸੋਚ ਸਮਝ ਕੇ ਬਣਾਏ ਨੇ. ਗੌਰਮੈਂਟ ਕਹਿੰਦੀ ਹਾਂ ਵੀ ਤੂੰ ਕੰਪਨੀ ਤਾਂ ਲਿਕੁਇਡੇਟ ਕਰਤੀ, ਕੋਈ ਗੱਲ ਨਹੀਂ, ਪਰ ਜਿਹੜੇ ਆ ਸਾਰੇ ਪੈਸੇ ਆ ਨਾ ਤਿੰਨਾਂ ਟੈਕਸਿਸ ਦੇ, ਇਹ ਤੈਨੂੰ ਪਰਸਨਲੀ ਦੇਣੇ ਪੈਣਗੇ. ਹੁਣ ਪਰਸਨਲੀ ਦੇ ਵੀ ਤੁਹਾਡੇ ਸਾਰੇ ਐਸੈਟਸ ਲਾਈਨ 'ਤੇ ਹੋ ਜਾਂਦੇ ਨੇ, ਉਹਨੂੰ ਕਹਿੰਦੇ ਫਿਰ DPN ਇਸ਼ੂ. DPN ਇਜ਼ ਦ ਵੇ ਆਫ ਮੂਵਿੰਗ ਦ ਕੰਪਨੀ ਲਾਇਬਿਲਟੀ ਟੂ ਯੂ ਐਜ਼ ਅ ਪਰਸਨਲ ਲਾਇਬਿਲਟੀ ਫੋਰ ਦ ਕੰਪਨੀ ਟੈਕਸਿਸ. ਅਤੇ ਹੁਣ ਇਹ ਚੀਜ਼ਾਂ ਮੈਨੂੰ ਅੱਜ ਕੱਲ੍ਹ ਪਿਛਲੇ 2-3 ਸਾਲਾਂ 'ਚ 80,000 DPN ਇਸ਼ੂ ਹੋਏ ਨੇ ਭਾਜੀ, 80,000. ਔਰ ਆਈ ਥਿੰਕ ਐਵਰੀ ਵੀਕ ਐਟਲੀਸਟ 4-5 ਕੇਸ ਮੈਂ DPN ਦੇ ਡਿਫੈਂਸਿਸ ਕਰ ਰਿਹਾ.
0: ਸੋ ਜ਼ਿਆਦਾਤਰ ਇਹ ਚੀਜ਼ਾਂ ਫੇਸ ਕਰਨੀਆਂ ਪੈਣੀਆਂ. ਓਕੇ, ਅੱਛਾ, ਇਸ ਤੋਂ ਇਲਾਵਾ ਜਿਹੜੇ ਹੋਰ ਆਡਿਟਸ ਦੇ ਬਾਰੇ ਜਿਹੜੀ ਬੜੀ ਚਰਚਾ ਹੁੰਦੀ ਆ ਆਮ ਕਮਿਊਨਿਟੀ ਦੇ ਵਿੱਚ, ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਆਡਿਟਸ ਜਿਹੜੇ ਨੇ ਉਹ ਇਸ ਸੂਰਤ ਵਿੱਚ ਹੁੰਦੇ ਨੇ, ਇੱਦਾਂ ਨਹੀਂ ਹੁੰਦੇ, ਇੰਨਾ ਕੁ ਹੋਵੇ ਤਾਂ ਫਿਰ ਕੋਈ ਨਹੀਂ, ਉਹਨਾਂ ਦਾ ਖਰਚਾ ਬਹੁਤ ਹੁੰਦਾ ਇਸ ਕਰਕੇ ਉਹ ਹੱਥ ਹੀ ਨਹੀਂ ਪਾਉਂਦੇ ਥੋੜ੍ਹੇ ਬਹੁਤੇ ਨੂੰ, ਇਹਦਾ ਕੀ ਪ੍ਰੋਸੈਸ ਹੈ, ਕਿੱਥੇ ਕਿੱਥੇ ਕਿੱਦਾਂ ਪਿੱਕ ਕਰਦੇ ਹੋ?
1: ਦੇਖੋ, ਦੋ ਤਿੰਨ ਤਰ੍ਹਾਂ ਦੇ ਆਡਿਟਸ ATO ਪਿੱਕ ਕਰਦਾ। ਇੱਕ ਤਾਂ ਰਿਸਕ ਮਾਡਲਿੰਗ ਉਹਨਾਂ ਦੇ ਇੰਟਰਨਲ ਸਿਸਟਮ 'ਚ ਹੁੰਦੀ ਹੈ, ਰਿਸਕ ਮੈਟ੍ਰਿਕਸ ਹੁੰਦੀ ਹੈ, ਕਿਉਂਕਿ ਰਿਸਕ ਮੈਟ੍ਰਿਕਸ ਇਸ ਤਰ੍ਹਾਂ ਹੁੰਦੀ ਹੈ ਕਿ ਦੇ ਹੈਵ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ ਦੇ ਹੈਵ ਹਾਇਰਡ, ਉਹਨਾਂ ਨੂੰ $2,50,000 ਦੇ ਪੈਕੇਜ ਮਿਲ ਰਹੇ ਨੇ ਵੀਰ ਜੀ, ਅਤੇ ਉਹਨਾਂ ਦਾ ਕੰਮ ਹੀ ਹੈ ਕਿ ਡਾਟਾ ਨੂੰ ਐਨਾਲਾਈਜ਼ ਕਰਨਾ ਜੋ ਕਮਿਊਨਿਟੀ ਵੱਲੋਂ ਆ ਰਿਹਾ, ਡਿਫਰੈਂਟ ਡਿਫਰੈਂਟ ਕਿ ਵੀ ਇਹ ਇੰਡਸਟਰੀ 'ਚ ਹੋ ਸਕਦਾ ਵੀ ਹੈ ਇਹ ਨਹੀਂ,
0: ਅਕੋਰਡਿੰਗ ਟੂ ਬੈਂਚ ਮਾਰਕ,
1: ਅਕੋਰਡਿੰਗ ਟੂ ਦ ਇੰਡਸਟਰੀ ਬੈਂਚ ਮਾਰਕ। ਪਰ ਉਹ ਵੀ ਇੰਡਸਟਰੀ ਬੈਂਕ, ਕਈ ਬੜੇ ਸ਼ੈਤਾਨ ਜਾਂ ਬੜੇ ਕਲੈਵਰ ਮਾਇੰਡ ਨੂੰ ਕਹਿੰਦੇ ਭਾਈ ਇੰਡਸਟਰੀ ਬੈਂਕ ਤੋਂ ਤੁਹਾਡੇ ਥੱਲੇ ਥੱਲੇ ਚਲੀ ਜਾਓ, ਕੁਛ ਨਹੀਂ ਹੁੰਦਾ, ਕੋਈ ਨਹੀਂ ਫੜਨਗੇ। ਨਹੀਂ, ਉਹ ਦੇਖਦੇ ਨੇ ਤੁਹਾਡਾ ਪ੍ਰਾਇਰ ਹਿਸਟਰੀ। ਦੇਖੋ, ਇਲੈਕਟ੍ਰੋਨਿਕ ਫਿੰਗਰਪ੍ਰਿੰਟਸ ਤੁਸੀਂ ਛੱਡ ਰਹੇ ਹੋ ਜਿੰਨੀ ਵਾਰੀ ਤੁਸੀਂ ਲੌਜਮੈਂਟ ਕਰਦੇ ਹੋ, ਭਾਵੇਂ ਆਪਣੇ ਟੈਕਸ ਏਜੰਟ ਦੇ ਥਰੂ, ਭਾਵੇਂ ਆਪ ਤੁਸੀਂ ATO ਦੇ ਉੱਤੇ। ਤੋ ਦੇ ਐਨਾਲਾਈਜ਼ ਐਵਰੀਥਿੰਗ ਵਿਦ AI ਨਾਓਡੇਜ਼ ਔਰ ਡਾਟਾ ਮੈਚਿੰਗ ਦੇ ਨਾਲ, ਅਤੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰੈੱਡ ਫਲੈਗ ਉਹਨਾਂ ਨੇ ਦੇਣੇ। ਅਤੇ ਇਹ ਕੋਈ ਪਰਮਾਨੈਂਟ ਨਹੀਂ ਹੈ ਕਿ ਇਸ ਸਾਲ ਉਹਨਾਂ ਨੇ, ਜਨਰਲੀ ਉਹ ਦੱਸ ਦਿੰਦੇ ਨੇ ਕਿ ਇਸ ਸਾਲ ਆਪਾਂ 3-4 ਇੰਡਸਟਰੀ ਚੂਜ਼ ਕੀਤੀ, ਉਹਨਾਂ ਨੂੰ ਆਪਾਂ ਫੋਕਸ ਕਰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਤੁਸੀਂ ਵਿਹਲੇ ਹੋ ਗਏ ਤਾਂ ਕਰੋ ਜੋ ਕਰਨਾ। ਉਹਨਾਂ ਦੇ ਇੱਕ ਪ੍ਰੋਪਰਲੀ ਫਰੇਮਵਰਕ ਹੈਗਾ, ਰਿਸਕ ਮੈਟ੍ਰਿਕਸ ਫਰੇਮਵਰਕ ਹੈ ਜਿਸ 'ਚ ਆਡਿਟ। ਦੂਜਾ, ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ 'ਚ ਡੋਬਿਨ ਬਹੁਤ ਚੱਲ ਰਹੇ ਨੇ। ਆਈ ਥਿੰਕ, ਅਗਰ ਮੈਂ ਰੋਂਗ ਨਹੀਂ ਹੈ, ਸਟੈਟਸ ਇਹ ਹੈ ਕਿ ਕਮ ਸੇ ਕਮ 10 ਤੋਂ ਪਤਾ ਨਹੀਂ 20,000 ਪਰ ਮੰਥ ਕਾਲ ਜਾਂਦੀਆਂ ਜੀ ATO ਕੋਲ ਡੋਬਿਨ ਕਰਨ ਲਈ। ਹੁਣ ਉਹ ਡੋਬਿਨ
0: ਇੱਕ ਚੀਜ਼ ਹੈ,
1: ਇਹ ਡੋਬਿਨ ਹੁੰਦਾ ਕਿ ਤੁਹਾਡੇ ਨੇਬਰਸ, ਤੁਹਾਡੇ ਕੰਪੀਟੀਟਰਸ, ਉਹ ਕਹਿੰਦੇ ਯਾਰ ਮੈਂ ਵੀ ਇਹੀ ਇੰਡਸਟਰੀ 'ਚ ਕੰਮ ਕਰ ਰਿਹਾ, ਇਹਨਾਂ ਕਿਸੇ ਦੇ ਮੋਟਰ ਮਕੈਨਿਕ ਹੈ ਜਾਂ ਕੋਈ ਕੈਫੇ ਵਾਲਾ ਹੈ, ਜਾਂ ਮੈਂ ਤਾਂ ਇੱਕ ਕੈਫੇ ਨਹੀਂ ਚਲਾ ਪਾ ਰਿਹਾ, ਉਹਨੇ 5 ਖੋਲਦੇ ਨੇ। ਯੂਨੋ, ਲਾਈਫ ਸਟਾਈਲ ਡਜ਼ਨਟ ਮੈਚ, ਯੂਨੋ ਉਹ ਕਾਰਾਂ ਤੁਸੀਂ ਲੈ ਲਈਆਂ, ਬੈਗਸ ਲੈ ਲਏ ਲੂਈ ਵਿਟੋਂ, ਸੋਸ਼ਲ ਮੀਡੀਆ 'ਚ ਜਿੰਨਾ ਮਤਲਬ ਕਿ ਅੱਜ ਕੱਲ੍ਹ ਮਤਲਬ ਇਹੀ ਰਹਿ ਜਾਂਦਾ ਕਿ ਟੋਇਲਟ ਨਹੀਂ ਗਏ, ਬਾਕੀ ਸਭ ਕੁਝ ਸੋਸ਼ਲ ਮੀਡੀਆ 'ਚ। ਮਤਲਬ ਪੁਆਇੰਟ ਇਹ ਹੈ ਕਿ ਉੱਥੇ ਗੌਰਮੈਂਟ ਪਾਗਲ ਨਹੀਂ ਆ, ਗੌਰਮੈਂਟ ਇਜ਼ ਵੈਰੀ ਕਲੈਵਰ, ਸੋ ਦੇ ਪਿੱਕ ਯੂ ਅਪ। ਹੁਣ ਡੋਬਿੰਗ ਦੇ ਵਿੱਚ ਅੱਜ ਕੱਲ੍ਹ ਤਾਂ ਸਰ ਪੁਲਿਸ, ਵਿਕਟੋਰੀਆ ਪੁਲਿਸ ਨੇ ਕੈਂਪੇਨ ਚਲਾਇਆ ਹੋਇਆ, ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਈਫ ਸਟਾਈਲ, ਤੁਹਾਡੇ ਨੇਬਰਸ ਜਾਂ ਕਿਸੇ ਨੂੰ ਤੁਹਾਨੂੰ ਲੱਗਦਾ ਲਾਈਫ ਸਟਾਈਲ ਮੈਚ ਨਹੀਂ ਕਰਦਾ ਉਹਨਾਂ ਦੀ ਇਨਕਮ ਦੇ ਨਾਲ, ਤੁਸੀਂ ਸਾਨੂੰ ਡੋਬਿੰਗ ਕਰੋ, ਮਤਲਬ ਸ਼ਿਕਾਇਤ ਕਰੋ।
0: ਓਕੇ,
1: ਇਹ ਵਿਕਟੋਰੀਆ ਪੁਲਿਸ ਨੂੰ ਵੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ।
0: ਸੋ ਇਹ ਜਿਹੜੇ ਆਂਢ ਗੁਆਂਢ ਜਾਂ ਫਿਰ ਤੁਹਾਡੀ ਜਾਣ ਪਛਾਣ ਚੋਂ ਉਹ ਮੰਨ ਲਓ ATO ਜਾਂ ਫਿਰ ਪੁਲਿਸ ਕੋਲੋਂ ਉਹ ਸ਼ਿਕਾਇਤਾਂ ਜਾਂਦੀਆਂ ਨੇ,
1: ਜਾਂਦੀਆਂ,
0: ਸੋ ਉਹਦੇ ਬਿਹਾਫ ਤੇ ਵੀ ਆਡਿਟ ਪਿੱਕ ਹੁੰਦੇ।
1: ਹਾਂਜੀ,
0: ਓਕੇ ਓਕੇ। ਸੋ ਜਿਹੜਾ ਆਪਾਂ ਇਨਡਾਇਰੈਕਟਲੀ ਆਪਾਂ ਕਹੀਏ ਤੇ ਜਿਹੜੇ ਲੋਕਾਂ ਦੇ ਸਾਹਮਣੇ ਆਪਾਂ ਛਾਉਣ ਦੀ ਕੋਸ਼ਿਸ਼ ਕਰਦੇ ਆ, ਬੇਸਿਕਲੀ ਉੱਥੋਂ ਹੀ ਸਮੱਸਿਆ
1: ਕਹਿੰਦੇ ਨਾ ਕਿ ਘਰ ਦਾ ਬੇਦੀ ਲੰਕਾ ਉਡਾਏ। ਜਿਹੜੇ ਆਪਾਂ ਯਾਰਾਂ ਦੋਸਤਾਂ ਦੇ ਨਾਲ ਬਲੂ ਲੇਵਲਾਂ ਖੁੱਲੀਆਂ, ਹੁਣ ਕਿਤੇ ਦਾ ਕਿਤੇ ਤਾਂ ਦੇਣਾ ਪੈਣਾ।
0: ਹੋ ਸਕਦਾ ਕਿਤੇ ਬਹਿ ਕੇ ਆਪਾਂ ਆਪ ਹੀ ਫੁਕਰੀ ਮਾਰੀ ਹੋਵੇ ਵੀ ਮੈਂ ਤਾਂ ਇੱਦਾਂ ਕਰ ਦੇਣਾ, ਤੂੰ ਵੀ ਇੱਦਾਂ ਕਰਕੇ ਵੇਖ ਲਾ, ਮੈਂ ਤਾਂ ਇੱਦਾਂ ਕਰਕੇ ਪੈਸੇ ਬਚਾਏ। ਸੋ ਉਹ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ। ਸੋ ਇਹ ਹੋ ਗਿਆ, ਇੱਕ ਡੋਬਿੰਗ ਹੋ ਗਈ, ਇੱਕ ਆਪਣਾ ਹੋ ਗਿਆ ਬੈਂਚ ਮਾਰਕ। ਕਿ ਹੋਰ ਵੀ ਕੋਈ ਤਰੀਕਾ ਜਿਹਦੇ ਨਾਲ ਇਹ ਪਿੱਕ ਹੋ ਜਾਂਦੀਆਂ ਨੇ?
1: ਜਿੱਦਾਂ ਹੋਲਡ, ਤੁਹਾਨੂੰ ਕਾਫੀ ਇਨਫੋਰਮੇਸ਼ਨ ਅੱਜ ਕੱਲ੍ਹ ਡਾਟਾ ਮੈਚਿੰਗ ਦੀ ਥਰਡ ਪਾਰਟੀ ਇਨਫੋਰਮੇਸ਼ਨ, ਜਿੱਦਾਂ ਬੈਂਕਸ ਤੋਂ ਬਹੁਤ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੇ ਅਕਾਊਂਟਸ ਕਿੰਨੇ ਖੁੱਲੇ ਹੋਏ ਨੇ, ਕਿਹੜੇ ਬੈਂਕ 'ਚ ਕਿੰਨਾ ਪੈਸੇ ਪਏ ਨੇ, ਕਿੰਨੇ ਡਾਲਰਸ ਪਏ ਨੇ, ਫਿਕਸ ਡਿਪੋਜ਼ਿਟ ਪਏ ਨੇ, ਲੋਕਰਸ, ਅੱਜ ਕੱਲ੍ਹ ਲੋਕਰਸ ਦੀ ਇਨਫੋਰਮੇਸ਼ਨ, ਜਿਹੜੇ ਲੋਕੀ ਸੋਚਦੇ ਨੇ ਕੈਸ਼ ਰੱਖ ਦਿਓ ਲੋਕਰ 'ਚ ਲਾ ਕੇ,
0: ਓਕੇ,
1: ਉਹ ਲੋਕਰ ਦੀ ਇਨਫੋਰਮੇਸ਼ਨ ਸਾਰੀਆਂ ਜਾਂਦੀਆਂ ਜੀ।
0: ਲੋਕਰ 'ਚ ਕੀ ਰੱਖਿਆ ਤੁਸੀਂ?
1: ਲੋਕਰ 'ਚ ਕੀ ਰੱਖਿਆ ਨਹੀਂ ਜਾਂਦਾ?
0: ਲੋਕਰ ਤੁਸੀਂ
1: ਅਪਡੇਟ ਕਰਾਇਆ ਹੈ, ਕਿੰਨਾ ਸਾਈਜ਼ ਦਾ ਲੋਕਰ ਹੈ, ਕਿੰਨਾ ਹੈਗਾ, ਕਿੰਨਾ ਆ ਸਕਦਾ, ਉਹ ਸਭ ਪਤਾ ਉਹਨਾਂ ਨੂੰ।
0: ਸੋ ਜਿਹੜੀਆਂ ਲੋਕਰ ਵਾਲੀਆਂ ਕੰਪਨੀਆਂ ਨੇ ਉਹ ਵੀ ਕਨੈਕਟਿਡ ਹੀ ਨੇ ਇੱਧਰ,
1: ਸਭ ਡਾਟਾ ਸ਼ੇਅਰਿੰਗ, ਔਰ ਉਹਨਾਂ ਉੱਤੇ ਨੋਟਿਸਿਸ ਵੀ ਇਸ਼ੂ ਹੋ ਜਾਂਦੇ। ਇੱਕ ਹੁੰਦਾ ਇਹਨਾਂ ਨੂੰ ਕਹਿੰਦੇ ਨੇ ਸੈਕਸ਼ਨ 353-10-15 ਆਫ ਟੈਕਸ ਐਡਮਿਨਿਸਟ੍ਰੇਸ਼ਨ ਐਕਟ 1953 ਦੇ ਤਹਿਤ ਤੁਸੀਂ ਫਾਰਮਲ ਨੋਟਿਸ ATO ਦੇ ਸਕਦੀ ਕਿਸੇ ਨੂੰ ਵੀ, ਆਸਟ੍ਰੇਲੀਆ ਔਰ ਆਸਟ੍ਰੇਲੀਆ ਤੋਂ ਬਾਅਦ ਵੀ ਦੱਸਣ ਲਈ ਮਜਬੂਰ ਕਰ ਸਕਦੇ ਕਿ ਸਾਨੂੰ ਦੱਸੋ ਕਿ ਇਹ ਬੰਦੇ ਦਾ ਤੁਹਾਡੇ ਨਾਲ ਕੀ, ਤੁਸੀਂ ਲੋਕਰ ਇਹ 'ਚ ਓਪਰੇਟ ਹੈ ਜਾਂ ਨਹੀਂ ਹੈ ਜਾਂ ਕੀ ਨਹੀਂ ਹੈ। ਹੁਣ SRO 'ਚ ਕਾਫੀ ਇਨਫੋਰਮੇਸ਼ਨ ਆਉਂਦੀ ਕਿ ਬਈ ਸਟੇਟ ਰੈਵਨਿਊ ਆਫਿਸ ਜਿੱਦਾਂ ਵਿਕਟੋਰੀਆ ਦਾ ਹੈ, ਉਹ 'ਚੋਂ ਇਨਫੋਰਮੇਸ਼ਨ ਲੈਂਦੀ ਕਿੰਨੀਆਂ ਪ੍ਰੋਪਰਟੀਜ਼ ਤੁਸੀਂ ਲਿੱਤੀਆਂ ਨਹੀਂ ਲਿੱਤੀਆਂ, ਉਹ ਆਟੋਮੈਟਿਕ ਡਾਟਾ ਮੈਚਿੰਗ ਹੋ ਰਹੀ ਹੈ। ਉਹ ਨਾਲ ਹੀ ਦੇਖ ਲੈਂਦੇ ਭਾਈ ਤੁਹਾਡੀ ਸੈਲਰੀ ਇਨਕਮ ਤਾਂ ਇੰਨੀ ਹੈ, ਤੁਹਾਡੀ ਕੰਪਨੀ ਇੰਨੀ ਦਿਖਾ ਰਹੀ ਹੈ ਪ੍ਰੋਫਿਟ, ਤੁਸੀਂ ਲਿੱਤੀਆਂ 5 million ਦੀ ਪ੍ਰੋਫਿਟ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਚ ਹੁੰਦੀਆਂ ਨੇ।
1: ਫਿਰ ਅੱਜ ਕੱਲ੍ਹ ਹੁਣ ਸਿੰਗਲ ਟੱਚ ਪੇਰੋਲ 'ਚ ਤਾਂ ਸਾਫ਼ ਇਨਫੋਰਮੇਸ਼ਨ ਹੈ, ਤੁਸੀਂ ਸੁਪਰ ਦਿੱਤਾ ਜਾਂ ਨਹੀਂ ਦਿੱਤਾ। ਹੁਣ ਉਹ 'ਚ ਸਾਫ਼ ਹੈ ਕਿ ਬਈ ਇਹ ਇੰਪਲੋਈ ਤੁਸੀਂ ਵੇਚ ਤਾਂ ਦੇ ਦਿੱਤੀ, ਠੀਕ ਹੈ, ਸੁਪਰ ਤੁਸੀਂ ਦਿੱਤਾ ਨਹੀਂ, ਉਹ ਫਿਰ ਡਾਟਾ ਉਹ ਫਟਾਫਟ ਆਟੋਮੈਟਿਕ ਉਹ ਪਿੱਕ ਕਰਦੇ ਨੇ, ਉਹ ਕਹਿੰਦੇ ਲੈ ਵੀ ਪਿਛਲੇ 5 ਸਾਲਾਂ 'ਚ ਤੁਸੀਂ ਆ 100 ਬੰਦਾ ਰੱਖਿਆ ਆਉਂਦਾ ਜਾਂਦਾ ਵੀ ਰਹਿੰਦਾ ਨਾ ਕਈ ਵਾਰੀ, ਉਹਨਾਂ ਦੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਕਿ ਲਓ ਜੀ ਸੁਪਰ ਇੰਸ਼ੋਰੈਂਸ ਗਰੰਟੀ ਦੇ ਨਾਲ ਉਹ ਕਰੋ, ਫਿਰ ਸੁਪਰ ਇੰਸ਼ੋਰੈਂਸ ਗਰੰਟੀ ਦੇ ਚਾਰਜ ਕਰੋ। ਅੱਛਾ, ਉਹ ਤੋਂ ਇਲਾਵਾ ਹੁਣ ਅੱਗੇ ਤੱਕ ਇਨਫੋਰਮੇਸ਼ਨ ਇਹ ਵੀ ਚੱਲੇਗੀ, ਹੁਣ ਤੁਹਾਡਾ ਜਿੱਦਾਂ ਵਿਕ ਰੋਡ ਹੈ ਜਾਂ ਨਿਊ ਸਾਊਥ ਵੇਲਸ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਹੋਏਗਾ ਦੂਜੀ ਸਟੇਟ, ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਤੁਸੀਂ ਕਿਹੜੀਆਂ ਗੱਡੀਆਂ ਲਿੱਤੀਆਂ। ਇੱਕ ਤਾਂ ਬੈਂਚਮਾਰਕ ਇਹਨਾਂ ਨੇ ਵੈਸੇ ਕਰਦਾ $1,00,000 ਦੇ ਉੱਤੇ ਜੇ ਗੱਡੀ ਲਿੱਤੀ ਹੈ ਕਿਸੇ ਨੇ ਕੰਪਨੀ ਦੇ ਉੱਤੇ, ਖਾਸ ਕਰ ਉਹਨਾਂ ਨੂੰ ਸਭ ਨੂੰ ਲੈਟਰਸ ਦਿੱਤੀਆਂ ਗਈਆਂ ਜ਼ਿਆਦਾਤਰ,
0: ਓਕੇ,
1: ਜਿਹਨਾਂ ਨੇ ਬਿਜ਼ਨਸ ਕਾਰ ਲਿੱਤੀਆਂ
0: ATO ਵੱਲੋਂ
1: ਕਿ ਬਈ FBT ਤੁਸੀਂ ਰਜਿਸਟਰ ਕਰਾਈ ਹੈ ਨਹੀਂ, ਫ੍ਰਿੰਜ ਬ੍ਰਾਂਡਡ ਫਿਟ ਟੈਕਸ। ਬੇਸਿਕਲੀ ਕੀ ਹੁੰਦਾ, ਕੰਪਨੀ ਇਜ਼ ਅ ਸੈਪਰੇਟ ਲੀਗਲ ਐਂਟੀਟੀ। ਜੇ ਤੁਸੀਂ ਕੰਪਨੀ ਦੇ ਉੱਤੇ ਕਾਰ ਚਲਾਉਂਦੇ ਹੋ ਔਰ ਤੁਸੀਂ ਐਜ਼ ਅ ਡਾਇਰੈਕਟਰ ਆਫ ਦ ਕੰਪਨੀ ਜਾਂ ਐਜ਼ ਅ ਇੰਪਲੋਈ ਆਫ ਦ ਕੰਪਨੀ ਯੂਜ਼ ਕਰਦੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੀ ਕਿਸੇ ਕੰਪਨੀ ਦੀ ਕਾਰ ਯੂਜ਼ ਕਰ ਰਹੇ ਹੋ ਪ੍ਰਾਈਵੇਟਲੀ। ਪ੍ਰਾਈਵੇਟ ਮੈਡਮ ਜਿੰਦਾ ਬੱਚਿਆਂ ਨੂੰ ਸਕੂਲ ਛੱਡ ਆਏ, ਸ਼ਾਪਿੰਗ ਕਰ ਆਏ, ਗੇੜੀ ਮਾਰਾਏ,
0: ਸੋ ਕਹਿਣ ਨੂੰ ਤੁਹਾਡੀ ਹੈ, ਪਰ ਉਹ ਬੇਸਿਕਲੀ ਕੰਪਨੀ ਦੀ ਹੈ,
1: ਕੰਪਨੀ ਦੀ। ਫਿਰ ਜਦੋਂ ਕੰਪਨੀ ਉਹ ਕੰਪਨੀ ਦੀ ਤੁਸੀਂ ਕਾਰ ਯੂਜ਼ ਕਰਦੇ ਹੋ ਪ੍ਰਾਈਵੇਟ ਮੈਟਰ ਲਈ, ਉਹਨੂੰ ਕਹਿੰਦੇ ਨੇ ਉਹਦੇ ਉੱਤੇ ਟੈਕਸ ਦੇਣਾ ਪੈਂਦਾ ਫ੍ਰਿੰਜ ਬੈਨੀਫਿਟ ਟੈਕਸ, ਕਿਉਂਕਿ ਤੁਸੀਂ ਆਪਣੇ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੇ
0: ਹੋ। ਓਕੇ,
1: ਕਾਰ ਚਲਾਉਣ ਦਾ
0: ਕੰਪਨੀ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੀ
1: ਹੈ, ਕਾਰ ਲਿਜਾਣ ਦਾ ਚਲਾਉਣ ਦਾ। ਫਿਰ ਉਹ ਕਹਿੰਦੇ ਆ ਕਿ ਬੈਨੀਫਿਟ ਦੇ ਉੱਤੇ FBT ਟੈਕਸ ਲੱਗਦਾ।
0: ਓਕੇ,
1: ਤੇ ਇਹ ਕਾਫੀ ਚੀਜ਼ਾਂ ਸਾਡੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਹੈਗੀਆਂ ਕਿ ਬਈ FBT ਵੀ ਰਜਿਸਟਰ ਕਰਾਉਣਾ ਪੈਂਦਾ, ਔਰ ਕਾਫੀ ਅਕਾਊਂਟੈਂਟਸ ਵੀ ਅਨਫੋਰਚੁਨੇਟਲੀ ਐਜੂਕੇਟ ਨਹੀਂ ਕਰ ਪਾ ਰਹੇ। ਟੈਕਨੀਕਲੀ ਜੇ ਤੁਸੀਂ ਕੰਪਨੀ ਕਾਰ ਲਿੱਤੀ ਹੈ ਨਾ, ਤੁਸੀਂ FBT 'ਚ ਰਜਿਸਟਰੇਸ਼ਨ ਜ਼ਰੂਰ ਕਰਾਉਣੀ ਹੈ, ਚਾਹੇ ਤੁਸੀਂ ਨੀਲ ਪਾਓ ਬਾਅਦ ਚੋਂ।
0: ਓਕੇ, ਸੋ ਇਹ ਇਹ ਰਜਿਸਟਰੇਸ਼ਨ ਕਿਹੜੇ ਤਰੀਕੇ ਦੇ ਨਾਲ ਹੁੰਦੀ ਆ, ਆਪ ਕਰ ਸਕਦੇ ਆ
1: ATO ਜਿੱਦਾਂ GST ਕਰਦੇ ਆ ਆਪਾਂ ਰਜਿਸਟਰੇਸ਼ਨ।
0: ਓਕੇ,
1: ਇਹਦੇ ਤੁਹਾਡੇ ਅਕਾਊਂਟੈਂਟ ਵੀ ਕਰ ਸਕਦੇ, ਤੁਸੀਂ ਆਨਲਾਈਨ ਜਾ ਸਕਦੇ ਹੋ, ATO ਆਨਲਾਈਨ ਬਿਜ਼ਨਸ ਪੋਰਟਲ ਹੈ। ਐਕਚੁਅਲੀ ਕਈਆਂ ਨੂੰ ਆ ਵੀ ਨਹੀਂ ਪਤਾ, ਦੇਖੋ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਸਿਰਫ ਅਕਾਊਂਟੈਂਟ ਹੀ ਸਾਡਾ ਡਾਟਾ ਐਕਸੈਸ ਕਰ ਸਕਦਾ ATO, ਨਹੀਂ। ਪਹਿਲਾਂ ਤਾਂ ਤੁਸੀਂ MyGov ID ਤੁਹਾਡੇ ਪਰਸਨਲੀ ਯੂਜ਼ ਹੁੰਦੀ ਹੈ ਜਦੋਂ MyGov ਆਪਾਂ ਜਾਂਦੇ ਹਾਂ। ਦੂਜਾ ਬਿਜ਼ਨਸ ਲਈ ਹੈਗਾ, ਸਰਚ ਕਰੋ ਆਨਲਾਈਨ ਬਿਜ਼ਨਸ ਪੋਰਟਲ, ਉਹ 'ਚ ਜਾ ਕੇ ਤੁਸੀਂ ਆਪ ਆਪਣਾ MyID ਦੇ ਨਾਲ ਲਿੰਕ ਕਰਕੇ ਤੁਹਾਡੇ ਜਿੰਨੇ ਬਿਜ਼ਨਸਿਸ ਹੈਗੇ ਨੇ ਉਹ ਸਾਰੇ ਲਿੰਕ ਆ ਜਾਏ, ਉਹ ਸਾਰਾ ਚਿੱਠਾ ਆ ਜਾਏ, ਤੁਹਾਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ। ਹੁੰਦਾ ਜੇ ਐਜ਼ ਅ ਇੰਪਲੋਈ ਤੁਸੀਂ ਜਾਂ ਮਤਲਬ ਕਿ ਆਪਣੇ ਲਈ ਵਰਕ ਫਰੋਮ ਹੋਮ ਜਿੱਦਾਂ ਆਪਾਂ ਕਹਿੰਦੇ ਨਾ ਵਰਕ ਰਿਲੇਟਿਡ ਆਪਾਂ ਟਰੈਵਲ ਕੀਤਾ, ਉਹ ਉਹਦੇ ਲਈ ਜ਼ਰੂਰੀ ਹੈ ਕਿ ਲੋਗ ਬੁੱਕ ਮੈਥਡ ਯੂਜ਼ ਕਰਨ ਜਾਂ ਸੈਂਸ ਪਰ ਕਿਲੋਮੀਟਰ, ਇੱਦਾਂ ਹੀ ਦੋ ਹੋਮ ਮੈਥਡ ਹੈ, ਉਹਨਾਂ 'ਚ ਤੁਹਾਨੂੰ ਡਿਪੈਂਡ ਕਰਨਾ ਪੈਂਦਾ ਕਿ ਕਿਹੜਾ ਮੈਥਡ ਚੂਜ਼ ਕਰੇ। ਤੁਸੀਂ ਲੋਗ ਬੁੱਕ ਲਿੱਤਾ ਫਿਰ ਤੁਹਾਨੂੰ ਲੋਗ ਬੁੱਕ ਦੇ ਬਾਰੇ ਪੂਰਾ ਲਿਖਣਾ ਪਏਗਾ ਕਿ ਵੀ ਕਿੱਥੇ ਗਏ, ਕਿਉਂ ਗਏ, ਕਿੰਨਾ ਮਿਲੇ, ਉਹਦੇ ਡਿਟੇਲਸ, ਜਾਂ ਕਿ ਜੇ ATO ਆਡਿਟ ਕਰੇ ਉਹ ਉਹਨਾਂ ਨੂੰ ਫੋਨ ਕਰਕੇ ਵੀ ਪੁੱਛੇਗੀ।
0: ਓਕੇ,
1: ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ, ਐਵੇਂ ਤਾਂ ਨਹੀਂ ਤੁਸੀਂ ਬਸ ਐਵੇਂ ਲੀਕਾਂ ਪਾਈਆਂ ਹੀ
0: ਹਾਂ, ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਮਿਲੇ, ਸੋ ਕੰਮ ਦੇ ਨਾਲ ਰਿਲੇਟਡ ਸੀ ਜਾਂ ਉਹ ਨਹੀਂ ਸੀ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਲਵੇਜ਼ ਜਦੋਂ ਵੀ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਉਦੋਂ ਆਪਾਂ ਨੋਟ ਕਰਨਾ।
1: ਯੈਸ, ਗੱਡੀ ਜਿੱਦਾਂ ਇੰਜਨ ਸਟਾਰਟ ਕੀਤਾ ਉਸ ਤੋਂ ਪਹਿਲਾਂ
0: ਓਕੇ
1: ਲੌਗ ਬੁੱਕ 'ਚ ਲਿਖੋ ਕਿੱਥੇ ਜਾ ਰਹੇ, ਟਾਈਮ ਕੀ ਹੈ, ਕਿਸ ਪਰਪਸ ਲਈ ਜਾ ਰਹੇ, ਕਿਹਨੂੰ ਮਿਲਣ ਜਾ ਰਹੇ, ਉਹਦੇ ਕੰਟੈਕਟ ਡਿਟੇਲਸ। ਉੱਥੇ ਜਾ ਕੇ ਤੁਸੀਂ ਜਦੋਂ ਗੱਡੀ ਉਤਾਰੀ ਹੈ ਕਿੰਨੇ ਕਿਲੋਮੀਟਰ ਕੀਤੇ ਹੈ, ਫਿਰ ਉਹ ਤੋਂ ਬਾਅਦ ਵਾਪਸ ਜਦੋਂ ਤੁਸੀਂ ਆਏ ਹੋ ਵਾਪਸ ਰੱਖੀ ਹੈ ਉਹਦੇ ਕਿੰਨੇ ਕਿਲੋਮੀਟਰ ਹੈ, ਸੋ ਜਾਣ ਦੇ ਵੀ ਆਉਂਦੇ।
0: ਓਕੇ, ਤੇ ਇਹਦੇ ਵਿੱਚ ਜਿਹੜੇ ਮੰਨ ਲਓ ਪਰਸਨਲ ਯੂਜ਼ ਹੋ ਗਈ, ਕਿਉਂਕਿ ਜਦੋਂ ਆਪਾਂ ਮੰਨ ਲਓ ਬਿਜ਼ਨਸ ਦੇ ਲਈ ਆਪਾਂ ਰਨ ਕਰਦੇ ਹਾਂ ਤੇ ਉਹਦੇ 'ਚ ਪਰਸਨਲ ਤੇ ਥੋੜ੍ਹਾ ਬਹੁਤਾ ਮਿਕਸ ਹੋਣਾ ਹੀ ਹੋਣਾ, ਜਾਂਦੇ ਜਾਂਦੇ ਘਰੋਂ ਤੁਸੀਂ ਬੱਚੇ ਪਿੱਕ ਕਰ ਲਏ ਸਕੂਲ ਤੋਂ, ਜਾਂ ਤੁਸੀਂ ਆਪਣੇ ਕਿਸੇ ਸੌਦਾ ਪਤਾ ਲੈਣ ਤੁਸੀਂ ਚਲੇ ਗਏ ਘਰ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਕਲੇਅਰ ਕਰਨੀਆਂ
1: ਹੁੰਦੀਆਂ। ਹਾਂਜੀ, ਉਹ ਵੀ ਵਿੱਚ ਡਿਕਲੇਅਰ ਕਰਨੀਆਂ ਪੈਂਦੀਆਂ ਪੂਰਾ, ਤਾਂ ਕਿ ਤੁਸੀਂ ਉਹ ਕਲੇਮ ਨਾ ਕਰ ਪਾਓ।
0: ਤੇ ਇਹਦੇ 'ਚ ਪਰਸੈਂਟੇਜ ਫਿਰ ਕਿੱਦਾਂ ਕੱਢਦੇ ਨੇ ਇਹਦੀ?
1: ਇਹਦੀ ਪਰਸੈਂਟੇਜ ਵੀ ਜਿੱਦਾਂ ਪ੍ਰੋਪੋਰਸ਼ਨਲ ਮੈਥਡ ਕਹਿ ਲੈਂਦੇ ਹੋ ਤੁਸੀਂ, ਇਹਦੇ ਵਿੱਚ ਤੁਸੀਂ ਪਰਸੈਂਟੇਜ ਇੱਦਾਂ ਈਅਰ ਐਂਡ ਆ ਕੇ ਤੁਸੀਂ ਦੇ ਦਿਓ ਕਿ ਆਈ ਥਿੰਕ ਅਪ ਟੂ 5,000 ਕਿਲੋਮੀਟਰ ਤੱਕ ਤੁਸੀਂ, ਤੁਹਾਨੂੰ ਆਈ ਥਿੰਕ ਇੰਨੀ ਟੈਨਸ਼ਨ ਵਾਲੀ ਲੋੜ ਨਹੀਂ, ਬਸ ਇਹ ਰੀਜ਼ਨਸ ਰੱਖੋ ਕਿ ਕੀ ਤੁਸੀਂ ਟਰੈਵਲ ਕੀਤਾ। ਅਗਰ ਤੁਸੀਂ ਉਹ ਤੋਂ ਉੱਪਰ ਗਏ ਹੋ ਫਿਰ ਤੁਹਾਨੂੰ ਉਹਦੀ ਪ੍ਰੋਪੋਰਸ਼ਨ ਦੇਖਣੀ ਪਵੇਗੀ ਕਿ ਕਿੰਨਾ ਪ੍ਰਾਈਵੇਟ ਸੀਗਾ ਪਰਸੈਂਟੇਜ, ਤੇ ਉਸ ਹਿਸਾਬ ਨਾਲ ਉਹਨੂੰ ਰਿਡਿਊਸ ਕਰਨਾ ਪਏਗਾ ਕਲੇਮ।
0: ਓਕੇ ਸੋ ਅਦਰਵਾਈਜ਼ ਫਿਰ ਇਹਦਾ ਖਮਿਆਜ਼ਾ ਇਹਦਾ ਇਹ ਆ ਕਿ ਤੁਹਾਨੂੰ ਫਿਰ ਉਹ ਜਿਹੜਾ ਟੈਕਸ ਤੁਸੀਂ ਕਹਿ ਰਹੇ ਹੋ ਉਹ ਨਾਲ ਦੇਣਾ ਪਊਗਾ
1: ਯੈਸ
0: ਜੀ ਸੋ ਅਦਰਵਾਈਜ਼ ਹੋਰ ਕੋਈ ਇਸ ਤੋਂ ਇਲਾਵਾ ਕੋਈ ਪੈਨਲਟੀ ਇਹਦੀ
1: ਨਹੀਂ ਉਹ ਦੇਖੋ ਉਸ ਤੋਂ ਬਾਅਦ ਪੈਨਲਟੀ ਤਾਂ ਹਮੇਸ਼ਾ ਲੱਗਦੀ ਹੈ ਜੇ ਟੈਕਸ ਸ਼ਾਰਟਫਾਲ ਆਇਆ ਫਿਰ ਤਿੰਨ ਤਰ੍ਹਾਂ ਦੀ ਪੈਨਲਟੀਜ਼ ਹੁੰਦੀਆਂ ਲੈਕ ਆਫ ਰੀਜ਼ਨੇਬਲ ਕੇਅਰ 25% ਹੁੰਦੀ ਹੈ
0: ਜੀ
1: ਰੈਕਲਨੈਸ 50% ਹੁੰਦੀ ਹੈ ਔਰ ਇੰਟੈਂਸ਼ਨਲ ਡਿਸਰੀਗਾਰਡ 75% ਹੁੰਦੀ ਹੈ
0: ਓਕੇ
1: ਇਹ ਤਿੰਨ ਤਰ੍ਹਾਂ ਦੀਆਂ ਪੈਨਲਟੀਜ਼ ਲੱਗ ਸਕਦੀਆਂ
0: ਜੀ
1: ਜੇ $100 ਤੁਸੀਂ ਟੈਕਸ ਦੇਣਾ ਬੰਦ ਹੈ ਤੇ ਉਹਦੇ ਉੱਤੇ 25% ਵੀ ਲੱਗ ਸਕਦੀ 50% ਲੱਗ ਸਕਦੀ ਔਰ 75% ਵੀ ਲੱਗ ਸਕਦੀ ਮਤਲਬ 175 ਵੀ ਹੋ ਸਕਦਾ 150 ਵੀ ਹੋ ਸਕਦਾ 125 ਵੀ ਹੋ ਸਕਦਾ ਉਸ ਤੋਂ ਉੱਪਰ ਫਿਰ ਤੁਹਾਡਾ ਸ਼ਾਰਟਫਾਲ ਇੰਟਰਸਟ ਚਾਰਜ ਲੱਗਦਾ ਉਸ ਤੋਂ ਉੱਪਰ ਫਿਰ GIC ਲੱਗਦਾ
0: ਓਕੇ ਸੋ ਕਾਫੀ ਕੁਛ ਆ ਤੇ ATO ਦਾ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ AI ਬਹੁਤ ਯੂਜ਼ ਕਰ ਰਹੇ ਨੇ ਤੇ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਪਿੱਕ ਹੋ ਰਹੀਆਂ ਨੇ ਤੇ ਪਹਿਲਾਂ ਦੇ ਨਾਲੋਂ ਵੱਧ ਸ਼ਾਇਦ ਆਡਿਟ ਆਉਣਗੇ ਜਾਂ ਪਹਿਲਾਂ ਦੇ ਨਾਲੋਂ ਵੱਧ ਤੁਹਾਨੂੰ ਪੁੱਛਗਿੱਛ ਤੁਹਾਨੂੰ ਜਿਹੜੀ ਕਲੈਰੀਫਿਕੇਸ਼ਨ ਦੇਣੀ ਪਊਗੀ ਉਹਦੇ ਬਾਰੇ ਕੀ ਅਪਡੇਟ ਹੈ
1: ਦੇਖੋ ਆਈ ਥਿੰਕ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਨਾ ਦਿਸ ਇਜ਼ ਦਾ ਲੀਡਿੰਗ ਟੈਕਸ ਐਡਮਿਨਿਸਟ੍ਰੇਟਰ ਇਨ ਟਰਮਸ ਆਫ ਟੈਕਨੋਲੋਜੀ ਐਡਵਾਂਸਮੈਂਟ ਇਨ ਦਾ ਵਰਲਡ ਮਤਲਬ ਇਹ ATO ਨੂੰ ਬਾਹਰ ਦੇ ਵੈਸਟਰਨ ਕੰਟਰੀਜ਼ ਤੁਹਾਡੇ US ਜਾਂ ਯੂਰਪ ਦੇਖਦਾ ਹੈ ਹੋਇਆ ਔਰ ਇਹ ਤੋਂ ਸਿੱਖਦਾ ਹੈ ਇਹ ਇੰਨਾ ਫਾਸਟ ਚੱਲਦੇ ਨੇ ਬਾਕੀ ਰੈਸਟ ਆਫ ਦਾ ਵਰਲਡ ਔਰ ਇਹਦਾ ਰੀਜ਼ਨ ਇਸ ਲਈ ਵੀ ਹੈ ਕਿਉਂਕਿ ਆਪਣੀ ਪਾਪੂਲੇਸ਼ਨ ਘੱਟ ਹੈ ਅਤੇ ਟੈਸਟਿੰਗ ਈਜ਼ੀ ਹੋ ਜਾਂਦੀ
0: ਹੈ
1: ਅਤੇ ਇਸ ਲਈ ਇੰਪਲੀਮੈਂਟੇਸ਼ਨ ਜਲਦੀ ਹੋ ਜਾਂਦੀ ਹੈ ਅਤੇ ਉਹਦੇ ਕਾਰਨ ਹੁਣ ATO ਬਹੁਤ ਐਡਵਾਂਸ ਹੈ AI ਦੇ ਵਿੱਚ ਆਟੋਮੇਸ਼ਨ ਹੁਣ ਤੁਹਾਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਅੱਗੇ ਕਈ ਚੀਜ਼ਾਂ ਨਹੀਂ ਹੁੰਦੀਆਂ ਸੀ ਜਿੱਦਾਂ ਫੋਰ ਇਗਜ਼ਾਮਪਲ ਹੁਣ ਲੈਟਰਸ ਆ ਰਹੀਆਂ ਸੁਪਰਨੇਸ਼ਨ ਗਰੰਟੀ ਆਡਿਟਸ ਦੀਆਂ ਉਹਦੇ ਵਿੱਚ ਲੋਕਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ ਹੋਇਆ ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰ ਰਹੇ ਕਿ ਉਹਦੇ ਵਿੱਚ ਸੁਪਰਨੇਸ਼ਨ ਗਰੰਟੀ ਪੇ ਤਾਂ ਕਰਤਾ ਹੈ ਪਰ ਥੋੜ੍ਹਾ ਲੇਟ ਪੇ ਕੀਤਾ ਪਰ ਉਸ ਤੋਂ ਬਾਅਦ ਉੱਤੇ ਫਿਰ ਵੀ ਪੈਨਲਟੀ ਲੱਗ ਰਹੀਆਂ ਹੁਣ ਪਹਿਲਾਂ ਇਹ ਅਵੇਲੇਬਿਲਟੀ ਇੰਨੀ ਇਨਫੋਰਮੇਸ਼ਨ ਛੇਤੀ ਨਹੀਂ ਹੁੰਦੀ ਸੀ ਹੁਣ ਉਹ ਸਿੰਗਲ ਟੱਚ ਪੇਰੋਲ ਤੋਂ ਫਟਾਫਟ ਕਰ ਲੈਂਦੇ ਨੇ ਉਹਦੇ ਨਾਲ AI ਦੇ ਨਾਲ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਸੀ ਬੈਸ ਲੋਜਮੈਂਟਸ ਦੇ ਲੇਟ ਲੋਜਮੈਂਟ ਜਦੋਂ ਰਿਮਾਈਂਡਰ ਆਉਂਦੇ ਸੀ ਇੱਕ ਰਿਮਾਈਂਡਰ ਆ ਗਿਆ ਲੋਜਮੈਂਟ ਕਰ ਦਿਓ ਫਿਰ ਪਿਆਰ ਨਾਲ ਦੂਜਾ ਕਹਿੰਦਾ ਸੀ ਫਿਰ ਸ਼ਾਇਦ ਕੁਛ ਕਹਿੰਦੇ ਵੀ ਨਹੀਂ ਸੀ ਹੁਣ ਤੁਹਾਨੂੰ ਦੇਖਣ ਨੂੰ ਆ ਰਿਹਾ ਹੁਣ ਸਿੱਧਾ 2-3 ਰਿਮਾਈਂਡਰ ਤੋਂ ਬਾਅਦ ਪ੍ਰੋਸੀਕਿਊਸ਼ਨ ਲੈਟਰ ਆ ਜਾਂਦੀ ਵੀ ਜੀ
0: ਓਕੇ
1: ਕਿ ਮਤਲਬ ਤੁਸੀਂ ਕੋਰਟ 'ਚ ਜਾ ਕੇ ਆਪਣਾ ਡਿਫੈਂਸ ਕਰਨਾ ਹੁਣ ਸਿੱਧਾ ਖਤਮ ਨਹੀਂ ਤੁਸੀਂ ਕਰੋਗੇ ਲੌਜ ਕਰੋਗੇ ਤਾਂ ਤੁਹਾਨੂੰ ਸਿੱਧਾ ਇੱਕ ਪ੍ਰੋਪਰਲੀ ਈਵਨ ਸੈਂਟੈਂਸ ਹੋ ਸਕਦੀ ਹੈ ਔਰ ਪੈਨਲਟੀ ਹਾਇਰ ਹੋ ਸਕਦੀ ਹੈ ਹੁਣ ਉਹ ਚੀਜ਼ਾਂ ਬੜੀਆਂ ਈਜ਼ੀ ਹੋ ਗਈਆਂ ਬਿਜ਼ਨਸ ਐਕਟੀਵਿਟੀਜ਼ ਤੋ AI ਤਾਂ ਦੇਖੋ ਜਿਤਨੀ ਟੈਕਨੋਲੋਜੀ ਬਾਹਰ ਹੈ ਹਮ ਯੂਜ਼ ਕਰ ਰਹੇ ਹਾਂ ਅਗਰ ਤੋ ਗਵਰਨਮੈਂਟ ਤੋਂ ਕਰੇਗੀ ਨਾ ਜੀ
0: ਸੋ ਉਹਨਾਂ ਕੋਲ ਤਾਂ ਹੋਰ ਰਿਸੋਰਸਿਸ ਹੋਰ ਉਹਨਾਂ ਕੋਲ ਖਰਚਾ ਵੱਡਾ ਉਹਨਾਂ ਕੋਲ ਪੈਸੇ ਵੱਡੇ ਸੋਫਟਵੇਅਰ ਵੱਡੇ ਸਾਡੇ ਕੋਲ ਉਹ ਨਹੀਂ ਆਉਣੇ ਜਿਹੜੇ ਉਹਨਾਂ ਕੋਲ ਪਹਿਲਾਂ ਆ ਜਾਣੇ ਸੋ ਕਾਰੋਬਾਰ ਕਰ ਰਹੇ ਹਾਂ ਜਾਂ ਆਪਾਂ ਜੋਬ ਕਰ ਰਹੇ ਹਾਂ ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਵੀ ਕਰਕੇ ਅਤੇ ਤੁਸੀਂ ਇੱਕ ਆਪਣਾ ਏਜੰਟ ਤੁਸੀਂ ਫੀਸ ਦੇ ਰਹੇ ਹੋ ਅਤੇ ਦੈਟਸ ਇਟ ਉਹ ਤੁਹਾਡੇ ਮੁਤਾਬਿਕ ਜੋ ਤੁਸੀਂ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਉਹ ਲੋਜਮੈਂਟਸ ਚੱਲਦੀਆਂ ਰਹਿੰਦੀਆਂ ਨੇ ਪਰ ਹੋਰ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਨੂੰ ਨਿਭਾਉਣੀਆਂ ਪੈਣਗੀਆਂ ਅਤੇ ਹੋਰ ਕੁਛ ਜਾਂਦੇ ਜਾਂਦੇ ਕੋਈ ਰਿਮਾਰਕਸ ਕੁਛ ਮਤਲਬ ਕਰੰਟ ਇਸ ਸਿਚੁਏਸ਼ਨ ਦੇ ਵਿੱਚ ਜੋ ਹੁਣ ਚੱਲ ਰਿਹਾ ਆਪਾਂ ਜੁਲਾਈ ਦੇ ਮਹੀਨੇ 'ਚ
1: ਆਈ ਥਿੰਕ ਕੁਛ ਚੀਜ਼ਾਂ ਇਹ ਹੈ ਕਿ ਕਾਫੀ ਚੇਂਜਿਸ ਆ ਰਹੀਆਂ ਹੈਗੀਆਂ ਆਈ ਥਿੰਕ ਕਾਫੀ ਰੀਸੈਂਟ ਟੈਕਸ ਰਿਫੋਰਮਸ ਚੇਂਜਿਸ ਹੋਈਆਂ ਜੋ ਕਾਫੀ ਆਈ ਥਿੰਕ ਤੁਹਾਡੇ ਹਵਾਲੇ ਕਾਫੀ ਸਰੋਤਾਂ ਨੂੰ ਪਤਾ ਵੀ ਚੱਲ ਗਈਆਂ ਹੁੰਦੀਆਂ ਨਿਊਜ਼ ਪੇਪਰਸ ਵੀ ਹੈ ਕਾਫੀ ਚੀਜ਼ਾਂ ਪਰ ਆਈ ਥਿੰਕ ਮੇਰੀ ਜਾਣ ਵਾਲੀ ਜਾਣ ਤੋਂ ਪਹਿਲਾਂ ਐਡਵਾਈਸ ਇਹੀ ਹੈ ਕਿ ਪ੍ਰੋਐਕਟਿਵ ਰਹਿ ਕੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ ਐਗਜਿਸਟਿੰਗ ਅਕਾਊਂਟੈਂਟ ਹੋਇਆ ਕੀ ਹੈ ਕਾਫੀ ਇਹ ਵੀ ਸੁਣਨ 'ਚ ਐਕਸਪੀਰੀਅੰਸ ਜੋ ਮੈਂ ਦੇਖਿਆ ਕਿ ਅਸੀਂ 20 ਸਾਲਾਂ ਦੇ ਸੇਮ ਅਕਾਊਂਟੈਂਟ ਤੋਂ ਹੈ ਉਹ ਸਾਡਾ ਬਿਜ਼ਨਸ ਅਕਾਊਂਟੈਂਟ ਦੀ ਕੈਪੇਬਿਲਿਟੀ ਨੂੰ ਆਊਟਗ੍ਰੋਨ ਕਰ ਗਿਆ ਮਤਲਬ ਉਹਨਾਂ ਦੀ ਹੁਣ ਪਹਿਲਾਂ ਉਹ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ ਯੂਨੋ ਲੱਖ ਡਾਲਰ ਦੀ ਸੇਲ ਹੁੰਦੀ ਹੁਣ ਅਸੀਂ ਜੇ ਮਿਲੀਅਨ ਕਮਾਉਣ ਲੱਗ ਗਏ ਹਾਂ ਤਾਂ ਉਹ ਅਕਾਊਂਟੈਂਟ ਦੀ ਕੈਪੇਬਿਲਿਟੀ ਨਹੀਂ ਹੈ ਉਹਦੇ ਵਿੱਚ ਆਪਣੇ ਅਕਾਊਂਟੈਂਟਸ ਨਾਲ ਗੱਲਬਾਤ ਕਰੋ ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਬੋਲੋ ਕਿ ਮੈਨੂੰ ਲੱਗਦਾ ਕਿ ਤੁਸੀਂ ਨੋਟ ਫਿਟ ਫੋਰ ਮਾਈ ਬਿਜ਼ਨਸ ਨਾਓ ਆਈ ਮੇ ਨੀਡ ਟੂ ਚੇਂਜ ਅਨਦਰ ਅਕਾਊਂਟੈਂਟ ਔਰ ਨੀਡ ਟੂ ਗੈਟ ਅ ਟੈਕਸ ਸਪੈਸ਼ਲਿਸਟ ਖਾਸਕਰ ਜਦੋਂ ਤੁਹਾਨੂੰ ਲੱਗਦਾ ਕਿ ਕੰਪਲੈਕਸ ਇਸ਼ੂਜ਼ ਹੈ ਹੁਣ ਫੋਰ ਐਗਜ਼ਾਮਪਲ ਇੱਕ ਹੋਰ ਬੜੀ ਚੀਜ਼ ਹੈ ਜੋ ਆਪਾਂ ਸ਼ਾਇਦ ਇੰਪੋਰਟੈਂਟ ਹੈ ਕਿ ਅਸੀਂ ਕੰਪਨੀ ਦਾ ਬੈਂਕ ਅਕਾਊਂਟ ਆਪਣਾ ਬੈਂਕ ਅਕਾਊਂਟ ਲੈ ਕੇ ਚੱਲਦੇ ਹਾਂ ਕੰਪਨੀ ਦੇ ਵਿੱਚ ਪੈਸਾ ਆਇਆ ਸਿੱਧਾ ਖਰਚੀਓ
0: ਇਹ ਵੱਡਾ ਇੱਕ ਭੁਲੇਖਾ ਹੈ ਜਦੋਂ ਕਿਤੇ ਪੰਗਾ ਪੈਂਦਾ ਉਦੋਂ ਪਤਾ ਲੱਗਦਾ
1: ਉਹ ਪੰਗਾ ਹੈ ਡਿਵ 7A ਦਾ ਬੇਸਿਕਲੀ ਉਹ ਕੀ ਕਹਿੰਦੇ ਨੇ ਕਿ ਡਿਵ 7A ਕਹਿੰਦਾ ਕਿ ਬਈ ਜੇ ਤੁਸੀਂ ਕੰਪਨੀ ਚੋਂ ਪੈਸਾ ਕੱਢਿਆ ਉਹ ਤੁਹਾਡੇ ਲਈ ਅਸੀਂ ATO ਕਹਿੰਦਾ ਉਹ ਡਿਵੀਡੈਂਡ ਆ ਅਸੀਂ ਉਹ ਤੁਹਾਡੇ ਪਰਸਨਲ ਰਿਟਰਨ ਦੇ ਵਿੱਚ ਐਜ਼ ਅ ਇਨਕਮ ਲਵਾਂਗੇ ਜਿੰਨਾ ਵੀ ਪੈਸਾ ਤੁਸੀਂ ਕੱਢਿਆ ਓਵਰ ਦਾ ਪੀਰੀਅਡ ਆਫ 4 ਈਅਰਸ ਤੇ ਉਹਦੇ ਉੱਤੇ ਪੈਨਲਟੀ ਵੀ ਲੱਗਦੀ ਹੈ ਹੁਣ ਇਹ ਚੀਜ਼ਾਂ ਸ਼ਾਇਦ ਇੱਕ ਨੋਰਮਲ ਅਕਾਊਂਟੈਂਟ ਨੂੰ ਨਾ ਪਤਾ ਬਿਕੋਜ਼ ਦੇ ਡੋਨਟ ਨੋ ਦਾ ਡਿਵ 7A ਲੈਜਿਸਲੇਸ਼ਨ ਉਹਦੇ ਲਈ ਟੈਕਸ ਸਪੈਸ਼ਲਿਸਟ ਨੂੰ ਲਿਆਓ ਐਡਵਾਈਜ਼ਰੀ ਲਓ ਯੂਨੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਟ ਆਫ ਪੀਪਲ ਸੇ ਕਿ ਮੈਂ ਐਡਵਾਈਸ ਨਹੀਂ ਲੈਣੀ ਐਡਵਾਈਸ ਇਜ਼ ਵੈਰੀ ਗੁੱਡ ਪ੍ਰੋਐਕਟਿਵ ਲੈ ਕੇ ਰੱਖੋ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਪ੍ਰੋਟੈਕਟ ਵਟ ਯੂ ਬਿਲਡਿੰਗ. ਸਾਡਾ ਲੋਗੋ ਇਹੀ ਹੈ ਕਿ ਵੀ ਪ੍ਰੋਟੈਕਟ ਯੂ ਵਟ ਯੂ ਬਿਲਡਿੰਗ. ਤੋ ਆਈ ਥਿੰਕ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਕਿ ਐਜ਼ ਅ ਬਿਜ਼ਨਸ ਐਂਟਰਪ੍ਰੀਨਿਓਰ ਆਈ ਥਿੰਕ ਸਟੋਪ ਬਲੇਮਿੰਗ ਅਦਰਸ, ਸਟਾਰਟ ਬਲੇਮਿੰਗ ਯੋਰ ਸੈਲਫ ਐਂਡ ਟਰਾਈ ਟੂ ਡੂ ਰਾਈਟ ਥਿੰਗ ਫੋਰ ਯੋਰ ਸੈਲਫ ਐਂਡ ਫੋਰ ਯੋਰ ਬਿਜ਼ਨਸ ਐਂਡ ਫੋਰ ਯੋਰ ਫੈਮਿਲੀ.
0: ਕਈ ਵਾਰੀ ਜਾਂ ਫਿਰ ਬਹੁਤੀ ਵਾਰੀ ਤੁਹਾਡੇ ਅਕਾਊਂਟੈਂਟ, ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ, ਉਹ ਤੁਹਾਨੂੰ ਦੱਸ ਦਿੰਦੇ ਆ ਆਪਣੇ ਢੰਗ ਦੇ ਨਾਲ, ਪਰ ਇਹ ਆ ਕਿ ਫਾਈਨਲ ਡਿਸੀਜ਼ਨ ਫਿਰ ਤੁਹਾਡਾ ਹੁੰਦਾ. ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਫ ਬਟ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਵੀ ਹਾਂਜੀ ਆਹ ਹੋ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ, ਹੈ ਨਾ. ਸੋ ਉੱਥੇ ਉਹ ਜਿਹੜੀਆਂ ਚੀਜ਼ਾਂ ਉਹ ਅੱਗੇ ਚੱਲ ਕੇ ਤੁਹਾਨੂੰ ਮਹਿੰਗੀਆਂ ਪੈ ਸਕਦੀਆਂ. ਖੈਰ ਕਾਫੀ ਇੰਟਰਸਟਿੰਗ ਮੋਡ ਦੇ ਉੱਤੇ ਅੱਜ ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਪਹੁੰਚੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ. ਅੱਗੇ ਆਪਾਂ ਇੱਥੋਂ ਹੀ ਫਿਰ ਸ਼ੁਰੂ ਕਰਾਂਗੇ. ਹੋਰ ਬਹੁਤ ਸਾਰੇ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਗਾਂਹ ਨਿਕਲ ਰਹੇ ਨੇ ਆਪਣਾ ਅਕਾਊਂਟੈਂਟਸ ਦੇ ਲਿਹਾਜ਼ ਦੇ ਨਾਲ. ਜਿੱਦਾਂ ਜਿੱਦਾਂ ਆਪਾਂ ਉਹ ਕਹਿੰਦੇ ਵੀ ਉਹ ਅੱਗੇ ਅੱਗੇ ਗੱਲ ਕਰੀ ਜਾਈਦੀ, ਵਿੱਚੋਂ ਉੱਧੜਦਾ ਆਉਂਦਾ ਕੁਛ ਨਾ ਕੁਛ. ਸੁਪਰ ਦੇ ਬਾਰੇ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ, ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ. ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਟਹਿਰੇ 'ਚ ਖੜਨ ਤੋਂ ਆਪਾਂ ਬਚ ਸਕਦੇ ਹਾਂ, ਜਾਂ ਫਿਰ ਜਿੱਦਾਂ ਤੁਸੀਂ ਵਰਡ ਯੂਜ਼ ਕਰ ਰਹੇ ਹੋ ਪ੍ਰੋਐਕਟਿਵ ਆਪਾਂ ਰਹਿ ਸਕਦੇ ਹਾਂ. ਨਿਤਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ.
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਸੁਣਨ ਲਈ, ਐਂਡ ਗੋਡ ਬਲੈਸ ਐਵਰੀਵਨ.
0: ਥੈਂਕ ਯੂ ਜੀ. ਇਹ ਸਨ ਸਾਡੇ ਨਾਲ ਨਿਤਿਨ ਸੈਬੀ ਜੀ, ਸੈਬੀ ਐਟ ਪਾਰਟਨਰਸ. ਤੁਸੀਂ ਵਧੇਰੇ ਜਾਣਕਾਰੀ ਲੈਣੀ ਆ ਅਤੇ ਗੂਗਲ ਦੇ ਉੱਤੇ ਸਰਚ ਮਾਰ ਸਕਦੇ ਹੋ. ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ ਦੀ ਖਾਸੀਅਤ ਮੈਂ ਵੇਖਦਾ ਵੀ ਕੋਈ ਨਿੱਕਾ ਮੋਟਾ ਵੀ ਕੋਈ ਇਸ਼ੂ ਕੋਈ ਇਹਨਾਂ ਦੇ ਆਉਂਦਾ ਵਾ ਧਿਆਨ ਦੇ ਵਿੱਚ, ਅਤੇ ਦਵਾ ਦਵਾ ਉਹਦੀ ਰੀਲ ਬਣਾ ਕੇ ਵੀ ਪਾ ਦਿੰਦੇ ਆ. ਅਤੇ ਇਹਨਾਂ ਨੂੰ ਇਹੋ ਹੀ ਹੁੰਦਾ ਕਿ ਬਿਜ਼ੀ ਰਹਿੰਦੇ 'ਚ ਬਾਅਦ 'ਚ ਮੈਂ ਭੁੱਲ ਨਾ ਜਾਵਾਂ, ਅਤੇ ਉਹ ਨਿੱਕੀਆਂ ਨਿੱਕੀਆਂ ਰੀਲਾਂ ਕਾਫੀ ਸਾਨੂੰ ਜਾਣਕਾਰੀ ਦੇ ਜਾਂਦੀਆਂ. ਸੋ ਉੱਥੇ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ. ਬਾਕੀ ਡਿਟੇਲ ਦੇ ਵਿੱਚ ਜਾਣਕਾਰੀਆਂ ਹਲੇ ਅੱਜ ਸਾਡਾ ਇਹ ਸੈਸ਼ਨ ਇੱਕ ਇੰਟਰੋਡਕਸ਼ਨ ਸੀ, ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਾਂ ਫਿਰ ਇਹੋ ਹੀ ਜਿਹੜੇ ਮੁੱਦੇ ਆਪਾਂ ਡਿਸਕਸ ਕੀਤੇ ਇਹਨਾਂ ਨੂੰ ਹੋਰ ਆਪਾਂ ਖੋਲ੍ਹ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਾਂਗੇ. ਫਿਲਹਾਲ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ. ਹੱਸਦੇ ਖੇਡਦੇ ਰਹੋ, ਸੋਹਣਾ ਕਾਰੋਬਾਰ ਕਰਦੇ ਰਹੋ, ਅਤੇ ਜੋ ਵੀ ਸਰ ਦਾ ਬਣਦਾ ਟੈਕਸ ਆ ਉਹ ਵੀ ਤੁਸੀਂ ਦਿੰਦੇ ਰਹੋ, ਅਤੇ ਜੇਕਰ ਕੋਈ ਗਲਤੀ ਕਰ ਰਹੇ ਹੋ ਅਤੇ ਮਾਹਰਾਂ ਦੀ ਮਦਦ ਦੇ ਨਾਲ ਉਸ ਗਲਤੀ ਤੋਂ ਥੋੜ੍ਹਾ ਜਿਹਾ ਬਚ ਬਚਾ ਕੇ ਦਿਓ ਇਜਾਜ਼ਤ. ਰੱਬ ਰੱਖਾ.

0: ਦਾ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st ਜੁਲਾਈ।

0: ਊਰਜਾ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। SEBI Partners, Wise Tax Advisors, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ Stone Mason। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਸੋਨਾ ਚਾਹੀਦਾ?
4: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedd.com.au ਤੇ ਜਾਓ ਜਾਂ ਸਿਲਵਰਬਰੁਕ ਮਾਊਂਟ ਡੁਨੀਡ ਸਰਚ ਕਰੋ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal, Radio Hanji de hawale nal pao 3 saal di free service. Chadston Ford, ready, set,
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 04105030530
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077973।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।
8: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206
9: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes Display Centers, ya call karo Harpan Chauhan nu 04332802552 te 04332802552 te।
10: wow, teri sabzi di khushbu ate taste vich kuch ta kamal hai, mainu vi dass de secret।
11: Amrit, eh kamal hai Gold Leaf Dairy de pure New Zealand tea da। New Zealand vich free range grass fed gawan de dudh to taiyar, na ta is vich oil, na hi koi color, hormones ya antibiotics, bilkul pure hai ki plastic de dabbyan ch nahi balki ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਮੈਨੂੰ ਨੀ ਲੱਗਦਾ ਇੱਥੇ ਤੁਹਾਡੇ ਵਰਗਾ ਯਾਰ ਕਿਸੇ ਦਾ ਹੋਣਾ ਮੰਤਰੀ ਜੀ।
1: ਹਾਏ ਹਾਏ ਹਾਏ ਹਾਏ
0: ਹਾਏ, ਕਮਾਲ ਹੈ ਗੱਲ, ਇਹੋ ਜਿਹਾ ਯਾਰ ਕਿਸੇ ਦਾ ਹੋਵੇ ਕਿਸੇ ਨੂੰ ਦੁਸ਼ਮਣ ਦੀ ਕੀ ਲੋੜ।
2: ਅੱਛਾ ਭਾਜੀ, ਜਦੋਂ ਤੁਸੀਂ ਆ ਪਹਿਲਾਂ ਗਾਣਾ ਸਟਾਰਟ ਕੀਤਾ ਸੀ ਨਾ, ਇਹਦੀ ਪਹਿਲੀ ਲਾਈਨ ਜਿਹੜੀ ਆ ਉਹ ਮੇਰੇ ਕਹਿੰਦਾ ਹਿੰਦੀ ਸੀ, ਕੈਸਾ ਮੁਖੜਾ ਤੂੰ ਲੈ ਕੇ ਆਇਆ। ਕਾਲਜ ਟਾਈਮ ਤੇ ਜਿਦਾਂ ਕੀ ਕਹਿੰਦੇ ਹੁੰਦੇ ਆ, ਯੁਕਤਾਂ ਪਾਕਿਸਤਾਨੀ ਵਾਲੇ ਯੁਕਤਾਂ ਮਾਰਦੇ ਹੁੰਦੇ ਆ ਨਾ, ਤੇ ਏਦਾਂ ਹੀ ਆਪਾਂ ਹਾਸਾ ਵਜਾ ਕੇ ਏਦਾਂ ਥੀਏਟਰ ਚ ਕਰਦੇ ਹੁੰਦੇ ਆ, ਤੇ ਇੱਕ ਕਹਿੰਦਾ ਯਾਰ ਕਿੱਦਾਂ ਦਾ ਮੂੰਹ ਲੈ ਕੇ ਜਿਦਾਂ ਪਾਣ ਆ ਥੂ ਹੁਣੇ ਕਰਕੇ ਸੁੱਟਿਆ ਹੋਵੇ, ਤੇ ਮੈਂ ਕਿਹਾ ਯਾਰ ਆ ਦੇਖੋ ਕਿੰਨੇ ਸਲੀਕੇ ਲੱਗਿਆ ਇਲੇ ਹਿੰਦੀ ਚ ਨਾ,
0: ਕਿੱਦਾਂ ਕਿੱਦਾਂ ਦਾ ਮੂੰਹ ਲੱਗਿਆ ਜਿਵੇਂ ਪਾਥੀ ਪੁੱਠੀ ਪਈ।
2: ਮਤਲਬ ਮੈਨੂੰ ਨਾ ਉਸੇ ਨੇ ਕਲਿੱਕ ਹੋ ਗਿਆ,
0: ਕਿੱਦਾਂ ਦਾ ਮੂੰਹ ਲੱਗਿਆ ਜਿਵੇਂ ਤੌਲੀਆ ਗਿੱਲਾ ਕਰਕੇ ਇਕੱਠਾ ਰੱਖਿਆ ਹੁੰਦਾ,
2: ਕਿੱਦਾਂ ਦਾ ਮੂੰਹ ਲੈ ਗਿਆ ਜਿੱਦਾਂ ਲਿਖਿਆ ਹੋਵੇ ਦੋਰ ਫਿੱਟੇ ਮੂੰਹ।
0: ਇੰਗਲੈਂਡ ਚੋ ਫ੍ਰੀ ਮਿਲਦੀਆਂ
2: ਨੇ ਪਿਛਲਾ ਇੰਗਲੈਂਡ ਪਿਛਲੇ ਸਾਲ ਵਾਲਾ, ਤੈਨੂੰ ਯਾਦ ਆ ਪਿਛਲੀ
0: ਪਾਈ ਸੀਗੀ, ਪਰ ਮਤਲਬ ਪੂਰੀ ਤਰ੍ਹਾਂ ਨਾਲ ਤੁਸੀਂ ਇੰਗਲੈਂਡ ਦਾ ਪਾਇਆ, ਮਤਲਬ ਤੁਸੀਂ ਕਿਸੇ ਪਾਸੇ ਇੰਗਲੈਂਡ ਦੇ ਲੱਗਦੇ।
2: ਕਿਉਂ ਨੀ ਲੱਗਦਾ ਭਾਜੀ, ਏਦਾਂ ਥੋੜੀ ਆਇਆ, ਮੈਂ ਇੰਗਲੈਂਡੀਅਨ।
0: ਤੁਸੀਂ ਲੱਗਦੇ ਹੋ ਕਿਸੇ ਲੈਂਡ ਦੇ, ਪਰ ਉਹ ਇੰਗਲੈਂਡ ਨਹੀਂ ਹੈ। ਮੈਂ ਤੁਹਾਨੂੰ ਜਮਾ ਹੀ ਬੇਦੋਖਾ ਨਹੀਂ ਕਰ ਰਿਹਾ ਹੈਗਾ, ਬੇਦੋਸ਼ਾ ਨਹੀਂ ਕਰ ਰਿਹਾ, ਪਰ ਹੈਗੇ ਹੋ ਕਿਸੇ ਨਾ ਕਿਸੇ ਦੇਸ਼ ਦੇ।
2: ਮੈਂ ਹਾਂ ਹਾਂ, ਉਹ ਨਾ ਕਹਿ ਦਿਓ,
0: ਹਾਂ ਨਹੀਂ ਉੱਥੋਂ ਦੀ ਨਹੀਂ,
2: ਨਹੀਂ ਨਹੀਂ ਇੱਕ ਤੁਹਾਡਾ
0: ਯੁਗਾਂਡਾ ਦੇ ਨਹੀਂ ਕਹਿ ਰਿਹਾ ਮੈਂ,
2: ਤੁਹਾਡਾ ਫੇਵਰੇਟ ਯੁਗਾਂਡਾ ਪਿਛਲੇ ਸਾਲ ਬਹੁਤ ਚੱਲਿਆ ਸੀ, ਅੱਜ ਐਰਕੀ ਯੁਗਾਂਡਾ ਨਾ ਕਰਿਓ,
0: ਐਤਕੀ ਕੇਪੇਬਿਲਿਟੀ ਕਰਦੇ ਆ, ਇਹ ਨਵੀਂ ਕੰਟਰੀ ਆਈ
2: ਤੁਹਾਡਾ, ਇਹ ਤਾਂ
0: ਫੀਫਾ ਦੇ ਵਿੱਚ ਆਈ ਹੈ ਨਾ।
2: ਅੱਛਾ,
0: ਕਮਾਲ ਹੀ ਕਰਤਾ ਇਹ ਕੰਟਰੀ,
2: ਇਹ ਤਾਂ ਕੀ ਗੋਲ ਗੋਲ ਕਰੀ ਜਾ ਰਹੇ ਕਿ ਕਰਵਾਈ ਜਾ ਰਹੇ।
0: ਮੈਨੂੰ ਤਾਂ ਪਹਿਲੀ ਵਾਰ ਮਤਲਬ ਇੰਨੀਆਂ ਕੰਟਰੀ, ਵੈਸੇ ਤਾਂ 195 ਦੇ ਬਾਰੇ ਕਿੱਥੇ ਪਤਾ ਹੋਣਾ।
2: ਅੱਛਾ,
0: ਪਰ ਫਿਰ ਵੀ ਮੈਨੂੰ ਕੈਪੇਬਿਲਿਟੀ ਬਾਰੇ ਪਹਿਲੀ ਵਾਰ ਫੁੱਟਬਾਲ ਦੇ ਵਿੱਚ ਹੀ ਪਤਾ ਚੱਲਿਆ ਵੀ ਅੱਛਾ ਇਹ ਕੰਟਰੀ ਵੀ
2: ਕੈਪੇਬਿਲਿਟੀ। ਮੈਨੂੰ ਤਾਂ ਲਾ ਹੀ ਬੜਾ ਔਖਾ, ਮੈਨੂੰ ਐਂ ਲੱਗਦਾ ਜਿੱਦਾਂ ਬਹੁਤ ਇੱਥੇ ਅਮੀਰ ਬੰਦੇ ਰਹਿੰਦੇ ਹੋਣਗੇ,
0: 4-5 ਲੱਖ ਲੋਕ ਤਾਂ ਰਹਿੰਦੇ ਨੇ ਟੋਟਲ, ਜਿੰਨੇ ਤੁਹਾਡੇ ਮੁਹੱਲੇ ਚ ਰਹਿੰਦੇ ਨੇ ਉਨੇ ਪੂਰੇ ਕੰਟਰੀ ਚ ਰਹਿੰਦੇ,
2: ਜਿੰਨੇ ਸਾਡੀ ਧਾਗਾ ਕਲੋਨੀ ਚ ਰਹਿੰਦੇ ਸੀ,
0: ਧਾਗਾ ਕਲੋਨੀ ਦੇ ਨਾਲ ਉਹਦਾ ਵੱਧ ਇੱਥੇ ਰਹਿੰਦੇ।
2: ਜਿਹੜਾ ਜਿਹੜਾ ਕੋਈ ਸੁਣਦਾ ਹੋਏਗਾ ਜਿਹਨੂੰ ਪਤਾ ਹੋਏਗਾ ਧਾਗਾ ਕਲੋਨੀ ਦਾ, ਕਹਿੰਦਾ ਹੈਗਾ ਯਾਰ ਸਾਡੀ ਕਲੋਨੀ ਦਾ ਨਾਂ ਲੈ ਰਿਹਾ।
0: ਕਮਾਲ ਹੈ ਭਾਈ, ਪਰ ਮਤਲਬ ਸੌਕਰ ਹਰ ਪਾਸੇ ਗੱਲ ਹੋ ਰਹੀ ਹੈ, ਤੇ ਅੱਜ ਆਪਣੀਆਂ ਜਿਹੜੀਆਂ 4-5 ਖਬਰਾਂ ਹੈਗੀਆਂ ਉਹਦੇ ਚ ਇੱਕ ਸੌਕਰ ਦੀ ਵੀ ਖਬਰ,
2: ਉਹ ਵੀ ਫੁੱਟਬਾਲ ਵਾਂਗੂ ਐ ਗੋਲ ਗੋਲ ਹੈ।
0: ਕਮਾਲ, ਮਤਲਬ ਤੁਸੀਂ ਯੂ ਫੋਲੋਇੰਗ?
2: ਓ ਯਾਰ ਮੈਂ ਫੋਲੋ ਨਹੀਂ ਕਰਦਾ, ਪਰ ਗੂਗਲ
0: ਨਹੀਂ, ਮੈਂ ਪੂਰੀ ਗੱਲ ਸੁਣ ਲਓ, ਯੂ ਫੋਲੋਇੰਗ ਗਰਲਸ?
2: ਭਾਜੀ ਨਾ ਕਰੋ, ਮਹਾ ਕਿਤੇ ਸਾਡੀ ਸਲਾਹ ਹੋ ਜਾਂਦੀ ਹੁੰਦੀ ਹੈ, ਕਿਉਂਕਿ
0: ਬੁੱਧਵਾਰ ਵੀਰਵਾਰ ਆ ਜਾਂਦਾ
2: ਭਾਜੀ, ਤੁਸੀਂ ਬੁੱਧਵਾਰ ਆ ਜਾਂਦਾ, ਬੁੱਧਵਾਰ ਆ ਕੇ ਨਾ, ਬੁੱਧਵਾਰ ਆ ਕੇ ਤੁਸੀਂ ਪੰਗਾ ਫੇਰ ਪਾ ਦਿੰਦੇ ਹੋ, ਫੇਰ ਬੁੱਧਵਾਰ ਤੱਕ ਮੈਂ ਠੀਕ ਕਰਦਾ।
0: ਤੁਹਾਨੂੰ ਰੋਟੀ ਮਿਲਦੀ ਰਹਿੰਦੀ ਹੈ
2: ਯਾਰ? ਰੋਟੀ ਤੇ ਮਿਲਦੀ ਰਹਿੰਦੀ ਆ, ਪਰ ਗੱਲਾਂ ਵੀ ਤੇ ਮਤਲਬ ਗੁੱਸਾ ਨਹੀਂ ਨਾ ਹੋਣਾ,
0: ਚਿਕਨ ਨਹੀਂ ਮਿਲਦਾ,
2: ਚਿਕਨ ਨਹੀਂ ਮਿਲਦਾ, ਜਿਹੜਾ ਲੰਗਰ ਚ ਲਿਆਂਦਾ ਹੁੰਦਾ ਨਾ ਉਹ ਚੀਜ਼ਾਂ ਵੇਚਦੀ ਆ, ਕੱਲ ਹੀ ਬੜਾ ਕੁਝ ਲੈ ਕੇ ਆਉਂਦਾ ਸੀ, ਬੈਠਣ ਵਾਲੀ ਨੀ ਹੈਗੀ ਬੈਠ ਕੇ ਕੀਰਤਨ ਸੁਣੀਏ, ਉੱਥੇ ਲਾਈਨ ਹੀ ਆਉਂਦੀ ਲੰਗਰ ਖਾ ਕੇ ਜਾਓ ਤੁਸੀਂ,
0: ਐਵੇਂ ਲੋਕਾਂ ਨੂੰ ਭੁਲੇਖਾ ਨਾ ਹੋ ਜਾਵੇ, ਕਿਸੇ ਗੁਰਦੁਆਰੇ ਦੀ ਗੱਲ ਨੀ ਕਰ ਰਹੇ, ਕਿਸੇ ਬਾਬੇ ਦੀ ਗੱਲ ਕਰ ਰਹੇ।
2: ਉੱਥੇ ਕੀ ਲਿਫਾਫਾ ਮਿਲਿਆ, ਉਹਦੇ ਵਿੱਚ ਪਹਿਲਾਂ ਤੇ ਉਹਨਾਂ ਨੇ ਦਿੱਤਾ ਪਾਣੀ ਦੀ ਗਲਾਸ, ਠੀਕ ਹੈ,
0: ਲਿਫਾਫਾ ਆਪਣਾ ਘਰੋਂ ਲੈ ਕੇ ਜਾਣਾ,
2: ਨਾ ਨਾ ਉਹ ਸਪੈਸ਼ਲ ਦਿੰਦੇ ਆ, ਕਿਉਂਕਿ ਤੁਹਾਨੂੰ ਪਤਾ ਵਾ ਵੀ ਇਹਨਾਂ ਨੇ ਨਾਲ ਹੀ ਲੈ ਕੇ ਜਾਣਾ ਵਾ, ਇੱਥੇ ਖਾਣਾ ਨੀ ਹੈ,
0: ਲਿਫਾਫਾ ਲੈ ਕੇ ਦਿੰਦੇ ਨੇ,
2: ਔਰ ਬਾਅਦ ਚੋਂ ਆਲੂ ਟਿੱਕੀ, ਔਰ ਬਾਅਦ ਚੋਂ ਜਿਹੜੇ ਉਹ ਇੱਕ ਤੇ ਸਵੀਟ ਕੋਰਨ ਹੁੰਦੇ, ਜਿਹੜੇ ਨਮਕ ਵਾਲੇ ਨੂੰ ਕੀ ਕਹਿੰਦੇ ਆ, ਨਮਕੀਨ ਕੋਰਨ, ਕੋਰਨ ਹੀ ਹੋ ਗਿਆ,
0: ਟੱਲੀਆਂ,
2: ਚੱਲ ਉਹ ਨਮਕ ਪਾ ਕੇ, ਹਾਂ, ਤੇ ਬਾਅਦ ਵਿੱਚ ਗੋਲ ਗੱਪਾ ਜੀ।
0: ਅੱਛਾ,
2: ਤੁਸੀਂ ਗੋਲ ਗੱਪੇ ਖਾਦੇ ਹੋਣਗੇ ਬਰਾਊਨ ਕਲਰ ਦੇ, ਜਿਹੜੇ ਆਮ ਹੁੰਦੇ ਆ, ਤੁਸੀਂ ਹਰੇ ਰੰਗ ਦਾ, ਲਾਲ ਰੰਗ ਦਾ, ਪੀਲੇ ਰੰਗ ਦਾ, ਉਹ ਰੰਗ ਕੀਤਾ ਸੀ ਗੋਲ ਗੱਪਿਆਂ ਦੇ,
0: ਗੋਲ ਗੱਪੇ ਰੰਗ ਦਾ ਐਲਜੀਬੀਟੀ ਗੋਲ ਗੱਪੇ
2: ਵਿੱਚ ਉਹਨਾਂ ਨੇ ਵਿੱਚ ਥੋੜੇ, ਮਤਲਬ ਸਾਰਾ ਮਤਲਬ ਇੰਨਾ ਵਧੀਆ ਉਹਨਾਂ ਨੇ ਦਿੱਤਾ ਸੀ ਨਾ ਸਾਨੂੰ, ਮੈਂ ਯਾਰ ਆਹ ਤੇ ਵਧੀਆ ਚੀਜ਼,
0: ਘਰੇ ਕੀ ਲੈ ਕੇ ਆਏ
2: ਹੋ? ਸਾਰਾ ਕੁਝ ਹੀ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਨਾਲ
0: ਕਿਸੇ ਅਮੀਰ ਬਾਬੇ ਦੇ ਕਹਿਣ। ਦੇਖੋ ਬਾਬੇ ਵੀ ਕਈ ਤਰ੍ਹਾਂ ਦੇ ਨੇ,
2: ਹਾਂਜੀ,
0: ਕੁਛ ਤਾਂ ਵਿਚਾਰੇ ਮਾਤੜ ਜਿਹੇ ਗਰੀਬ ਬਾਬੇ ਹੈਗੇ, ਮਿੱਠੇ ਚੌਲ ਹੀ ਮਿਲਦੇ ਨੇ, ਚਾਹ ਬਿਸਕਿਟ ਦਿੰਦੇ ਫਿਰ ਰੋਟੀ ਵੀ ਦੇ ਦਿੰਦੇ ਕਈ ਇਹੋ ਜਿਹੇ ਨੇ ਜਿਵੇਂ ਜਿੱਥੇ ਤੁਸੀਂ ਗਏ ਹੋ ਪਹਿਲਾਂ ਔਂਤਰੇ ਲੱਗੇ ਹੁੰਦੇ ਫਿਰ ਮੇਨ ਕੋਰਸ ਵੱਲ ਜਾਂਦਾ ਬੰਦਾ ਫਿਰ ਮੇਨ ਕੋਰਸ ਖਾ ਕੇ ਕਹਿੰਦਾ ਉਹ ਇੱਧਰ ਤਾਂ ਆਈ ਨੀ
2: ਫਿਰ ਸਵੀਟ ਲਾਸਟ ਸਵੀਟ ਵੀ
0: ਰਹੀ ਰਸ਼ੀਅਨ ਸੈਲਡ ਦਾ ਇੱਧਰ ਪਿਆ ਸੀ
2: ਮੈਨੂੰ ਨਾ ਸੱਚੀ ਪਤਾ ਨੀ ਲੱਗਾ ਵੀ ਕੀ ਕੀ ਚੀਜ਼ ਹੈਗੀ ਬੜਾ ਕੁਝ ਹੈਗਾ ਸੀ ਹਾਂ
0: ਨਹੀਂ ਚਲੋ ਵਧੀਆ ਐਵੇਂ ਬਾਬਿਆਂ ਦੇ ਭਾਗ ਲੱਗੇ ਰਹਿਣ ਲੋਕਾਂ ਦੇ ਘਰਾਂ ਚ ਜਾਗ ਲੱਗੇ ਰਹਿਣ
2: ਲਓ ਜੀ ਆ ਗਏ ਤੇ ਦੋ ਪੰਡ ਆਪਣਾ ਸ਼ੋਅ ਲੈ ਕੇ ਜਿਨ੍ਹਾਂ ਦੀਆਂ ਗੱਲਾਂ ਇੱਧਰ ਉੱਧਰ ਦੀ ਹੋਣਗੀਆਂ ਤੇ ਖਬਰਾਂ ਵੀ ਇੱਧਰ ਉੱਧਰ
0: ਦੀਆਂ ਖਬਰਾਂ ਮੈਂ ਸੌਕਰ ਦੀ ਗੱਲ ਆਪਾਂ ਕਰ ਰਹੇ ਸੀ
2: ਅੱਜ ਖਬਰਾਂ ਵਧੀਆ ਵਾ ਫੇਰ ਹੈ
0: ਭਾਈ ਇਸ ਪੂਰੇ ਫੁੱਟਬਾਲ ਟੂਰ ਹਾਂ ਚਾਰ ਪੰਜ ਖਬਰਾਂ ਇੱਕ ਤੁਹਾਨੂੰ ਦੱਸਾਂਗੇ
2: ਉਹ
0: ਵੀ ਕਿਵੇਂ ਮਰਿਆ ਹੋਇਆ ਬੰਦਾ ਜਿਉਂਦਾ ਹੋ ਗਿਆ ਇੱਕ ਦੱਸਾਂਗੇ ਕਿਵੇਂ ਇੱਕ ਬੰਦਾ ਅੱਧਾ ਘੰਟਾ ਸ਼ੇਰ ਦੇ ਨਾਲ ਖੇਡਦਾ ਰਿਹਾ ਤੇ ਕਿਵੇਂ ਇੱਕ ਕਰੀਮ ਲਗਾ ਕੇ ਜਨਾਨੀਆਂ ਦੀ ਮੌਤ ਹੋ ਰਹੀ ਹੈ
2: ਉਹ ਤੇਰੀ ਹੋਏ
0: ਤੇ ਨਾਲੇ ਤੁਹਾਨੂੰ ਦੱਸਾਂ ਕਿਡਨੀਆਂ ਖਰਾਬ ਹੋ ਰਹੀਆਂ ਨੇ ਫੇਸ ਕਰੀਮ ਲਗਾ ਕੇ ਕਿਡਨੀਆਂ ਖਰਾਬ ਹੋ ਰਹੀਆਂ ਤੇ ਕਿਵੇਂ ਇੱਕ ਬ੍ਰਿਟਿਸ਼ ਇੰਡੀਅਨ ਇੰਗਲੈਂਡ ਵਾਲੀ ਜਨਾਨੀ ਆਈ ਇੰਡੀਆ ਤੇ ਉਹ ਕਹਿੰਦੀ ਇੰਡੀਆ ਚ ਆਈ ਆ ਤੇ ਉਦੋਂ ਦੇ ਮੇਰੇ ਦਿਮਾਗ ਚ ਕੀੜੇ ਪੈ ਗਏ ਤੇ ਨਾਲੇ ਤੁਹਾਨੂੰ ਦੱਸਾਂਗੇ ਦੁਨੀਆਂ ਦੇ ਸਭ ਤੋਂ ਮਹਿੰਗੇ ਫੋਨ ਨੰਬਰ
2: ਅੱਜ ਆਪਾਂ ਨੇ ਤੁਹਾਡੀ ਵੱਖਰੀ ਚੀਜ਼ ਕੀਤੀ
0: ਵੱਖਰੀ ਚੀਜ਼
2: ਅੱਜ ਆਪਾਂ ਦੱਸਾਂ ਕੀ ਕੀਤਾ ਅੱਜ ਪਹਿਲਾਂ ਸੁਰਖੀਆਂ ਵੀ ਨਾਲ ਦੱਸੀ ਆ ਜਿਹੜਾ ਤੁਸੀਂ ਸੁਰਖੀਆਂ ਦਿੰਦੇ ਹੋ ਉਸ ਤੋਂ ਬਾਅਦ ਖਬਰਾਂ ਦੱਸਾਂਗੇ
0: ਅੱਜ ਸੁਰਖੀਆਂ ਸੀਗੀਆਂ
2: ਮੇਨ ਹੈਡਲਾਈਨਸ
0: ਖਬਰ ਬੜੀ ਬੇਕਾਰ ਹੈ ਪਰ ਕੋਈ ਵੀ ਖਬਰ ਬੇਕਾਰ ਨਹੀਂ ਹੈਗੀ ਸਾਰੀਆਂ ਚੱਜ ਦੀਆਂ ਖਬਰਾਂ ਤੇ ਕਿਹੜੀ ਖਬਰ ਤੋਂ ਤੁਸੀਂ ਦੱਸੋ ਕਿਹੜਾ ਕਿਹਦੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ
2: ਪਹਿਲਾਂ ਤਾਂ ਮੈਂ ਸਤਿ ਸ੍ਰੀ ਅਕਾਲ ਤੋਂ ਸ਼ੁਰੂ ਕਰਨਾ ਚਾਹੁੰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਖਬਰ ਬੜੀ ਬੇਕਾਰ ਪਰ ਅੱਜ ਕੱਲ ਆਪਾਂ ਬਹੁਤ ਵਧੀਆ ਵਧੀਆ ਖਬਰਾਂ ਦੱਸ ਰਹੇ ਹਾਂ ਤੇ ਮੇਰੇ ਨਾਲ ਹੈਗੇ ਨੇ ਦੂਜੇ ਪਾਸੇ ਗੌਤਮ ਕਪਿਲ ਭਾਜੀ ਭਾਜੀ ਹੁਣ ਅੱਜ ਤੁਸੀਂ ਦੂਜੇ ਪਾਸੇ
0: ਜਿਵੇਂ ਤੁਸੀਂ ਹੈਗੇ ਨੇ ਫਿਰ ਮੈਨੂੰ ਲੱਗਿਆ ਸੀਗਾ ਕਹੋਗੇ ਕੀ ਫਰਕ ਪੈਂਦਾ ਇੰਨਾ ਸੋਚ ਰਹੇ ਹੋ ਨਾਮ ਮੇਰੇ ਨਾਲ ਅੱਜ ਦੂਜੇ ਪਾਸੇ ਹੈਗੇ ਨੇ ਚਲੋ
2: ਕੱਲ ਦੱਸ ਦਾਂਗੇ ਤੁਹਾਨੂੰ ਭਾਜੀ ਅੱਜ ਮੇਰਾ ਗਲਾ ਵੀ ਖਰਾਬ ਹੈ ਗਲੇ ਲਈ ਵੀ ਕੋਈ ਹੈਗੀ
0: ਇਹ ਹਰ ਵਾਰ ਹੁੰਦਾ
2: ਇਹ ਹਰ ਵਾਰ
0: ਤੁਹਾਨੂੰ ਮੈਂ ਕਿਹਾ ਸੀਗਾ ਧਤੂਰਾ ਪੀ ਲੋ
2: ਧਤੂਰਾ
0: ਧਤੂਰਾ ਪੀ ਕੇ ਝੋਲੂ ਫੇਰ
2: ਮੈਨੂੰ ਨਾ ਹੀ ਤੁਸੀਂ ਇੰਨਾ ਔਖਾ ਦੱਸ ਦੇ ਘਰ ਜਾ ਕੇ ਭੁੱਲ ਜਾਂਦਾ ਵਾ
0: ਉਹ ਪੀ ਲੈ
2: ਜਿੱਦਣ
0: ਬਹੁਤ ਜਿਆਦਾ ਗਿੱਲਾ ਹੋਵੇ ਫਿਰ ਸਾਡੇ ਕੋਲ ਮੀਂਹ ਵੀ ਪਵਾ ਦਿੰਦਾ ਉੱਥੇ ਆ ਮੋਮਬੱਤੀ ਜੀ ਉਹਦੇ ਨੇੜੇ ਕਰ ਦਿੰਦੀ ਹੈ ਸਪ੍ਰਿੰਕਲ ਦੇ ਕੋਲ
2: ਸਹੀ ਆ ਸਹੀ ਆ ਮੈਂ ਲਾਸਟ ਟਾਈਮ ਰੇਡੀਓ ਜਿੱਥੇ ਸੁਣਦਾ ਪਿਆ ਲਾਈਕ ਲਾਸਟ ਟਾਈਮ ਕਹਿੰਦੇ ਸੀ ਬੱਤੀ ਵੀ ਚਲ ਗਈ ਸੀ ਇੱਥੇ
0: ਆਹੋ ਇੱਥੇ ਮੀਟਰ ਹੀ ਪੱਟ ਕੇ ਲੈ ਗਏ ਸੀਗੇ
2: ਆਸਟ੍ਰੇਲੀਆ ਤੋਂ ਬੋਲਦੇ ਆ ਇੱਥੇ ਵੀ ਮੀਟਰ ਪੱਟੇ ਜਾਂਦੇ ਆ
0: ਉਹ ਨਹੀਂ ਉਹ ਦੱਸ ਕੇ ਪੱਟਿਆ ਸੀ
2: ਅੱਛਾ ਦੱਸ ਕੇ ਪੱਟਿਆ ਫਰਕ ਇਹ ਹੀ ਇੱਥੇ ਦੱਸ ਕੇ ਪੱਟਿਆ ਜਾਂਦਾ
0: ਉਹ ਗੋਰਾ ਆਇਆ ਜਿਵੇਂ ਆਪਣੀ ਲੜਾਈ ਨਹੀਂ ਹੁੰਦੀ ਮੈਂ ਕਿਹਾ ਤੂੰ ਕੀ ਪੱਟ ਲੈਂਗਾ ਕਹਿੰਦਾ ਮੀਟਰ ਪੱਟਣਾ ਮੈਂ ਕਿਹਾ ਲੈ ਜਾ ਫਿਰ
2: ਦੇਖੋ ਵੀ ਪੰਜਾਬ ਵਾਲੇ ਇੱਥੇ ਆਉਂਦੇ ਵੀ ਗੋਰੇ ਪੁੱਟਣ ਦਾ ਮੀਟਰ ਮਤਲਬ ਗੋਰੇ ਨੂੰ ਕੀ ਕਹਿੰਦਾ ਜਾਂ ਪੱਟ ਕੇ ਲਾਈ ਜਾ ਕੋਈ ਨਹੀਂ
0: ਪਰ ਮੈਂ ਇਹ ਪੁੱਛਣਾ ਭੁੱਲ ਗਿਆ ਵੀ ਜਿਹੜਾ ਪੁਰਾਣਾ ਮੀਟਰ ਸੀ ਉਹ ਕਿੱਥੇ ਆ
2: ਤੁਹਾਡਾ ਮੀਟਰ ਚੇਂਜ ਹੋਇਆ ਜਾਨੀ ਕਿ ਪਹਿਲਾਂ ਗੋਲ ਗੋਲ ਘੁੰਮਦਾ ਹੋਏਗਾ
0: ਹੁਣ ਚੌਰਸ ਘੁੰਮਦਾ ਭਾਈ ਇਹ ਕੀ ਗੱਲ ਕਰਦੀ
2: ਨਾ ਜਦੋਂ ਸਾਡਾ ਚੇਂਜ ਹੋਇਆ ਨਾ ਮੀਟਰ ਉਹ ਸਾਡਾ ਨਾ ਜਿੱਦਾਂ ਹਲੇ ਪੰਜਾਬ ਵਿੱਚ ਤਾਂ ਗੋਲ ਗੋਲ ਕਿੰਨੇ ਚਿਰ ਦੇ ਪਹਿਲਾਂ ਚੇਂਜ ਹੋ ਗਿਆ ਸਾਡੇ ਇੱਥੇ ਹਲੇ ਵੀ ਗੋਲ ਗੋਲ ਘੁੰਮਦੇ ਆ ਹਲੇ ਬੜੇ ਪੁਰਾਣੇ ਇੱਥੇ ਹੈਗੇ ਮੀਟਰ
0: ਡਾਇਲ ਵਾਲੇ ਨੇ
2: ਨਹੀਂ ਡਾਇਲ ਵਾਲੇ ਨਹੀਂ
0: ਉਹ ਐਂ ਆਉਂਦਾ ਹੈ ਨੰਬਰ
2: ਹਾਂ
0: ਜਾਂਦੇ ਨੇ ਜਿਵੇਂ ਸਕੋਰ ਬੋਰਡ ਹੁੰਦਾ
2: ਮੈਂ ਕਿਹਾ ਯਾਰ ਆਹ ਬੜੀ ਵਧੀਆ ਚੀਜ਼
0: ਮੋਹਾਲੀ ਦੇ ਗਰਾਊਂਡ ਚ
2: ਚਲੋ ਜੀ ਹਾਂਜੀ
0: ਤੇ ਦੱਸੋ ਫਿਰ ਕਿਹੜੀ ਖਬਰ ਸੁਣਨਾ ਚਾਹੋਗੇ
2: ਪਹਿਲਾਂ ਆਈ ਥਿੰਕ ਜੇ ਤੁਸੀਂ ਫੁੱਟਬਾਲ ਦੀ ਗੱਲ ਕਰ ਹੀ ਦਿੱਤੀ ਹੈ
0: ਠੀਕ ਹੈ ਬ੍ਰਿਟੇਨ ਵਾਲੀ ਕਰ ਤੁਹਾਡੀ ਡਿਮਾਂਡ ਦੇ ਉੱਤੇ
2: ਹਾਂਜੀ ਹਾਂ
0: ਬ੍ਰਿਟੇਨ ਵਾਲੀ ਜਨਾਨੀ ਦੀ ਖਬਰ
2: ਉਹ ਨੀ ਕਰਨਾ ਉਹ ਆਪਣਾ ਜਿਹੜਾ ਕਰਦੇ
0: ਕਿਉਂਕਿ ਮੈਂ ਉਹ ਖਬਰ ਦੱਸਣ ਵੀ ਨਹੀਂ ਲੱਗਿਆ ਮੈਨੂੰ ਉਹ ਖਬਰ ਦਾ ਹਲੇ ਪਤਾ ਹੀ ਨੀ ਹੈਗਾ
2: ਕੋਈ ਗੱਲ ਨੀ
0: ਤੇ ਟੁੱਡੂ ਟੁੱਡੂ ਕਰ ਦਿੰਦੇ ਹਾਂ ਆਪਾਂ ਅੱਜ ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਖਬਰ ਬੜੀ
2: ਬੇਕਾਰ
0: ਇਹ ਮੈਂ ਮਿਊਜ਼ਿਕ ਪਤਾ ਕਿਉਂ ਚਲਾਉਣਾ ਹੁੰਦਾ ਤਾਂ ਕਿ ਤੁਸੀਂ ਓਨੀ ਦੇਰ ਘੁੱਟ ਭਰ ਲਓ
2: ਚਾਹ ਦਾ
0: ਘੁੱਟ ਭਰ ਲਾ ਮੇਰੇ ਯਾਰਾ ਚਾਹ ਦਾ
2: ਬਸ ਬਸ ਏਦਾਂ ਹੀ ਹੈ
0: ਤੇ ਦੁਨੀਆ ਭਰ ਦੇ ਵਿੱਚ ਭਾਜੀ ਸੌਕਰ ਦੀ ਅੱਜ ਕੱਲ ਬੱਲੇ ਬੱਲੇ ਹੋਈ ਪਈ ਹੈ
2: ਹਾਂਜੀ ਬਿਲਕੁਲ
0: ਫੁੱਟਬਾਲ ਦੀਆਂ ਅਲੱਗ ਅਲੱਗ ਗਤੀਵਿਧੀ ਮੈਂ ਤਾਂ ਸੋਚ ਰਿਹਾ ਸੀਗਾ ਇੱਕ ਬੁਲੇਟਿਨ ਪੂਰਾ ਫੁੱਟਬਾਲ ਤੇ ਕਰ ਦਈਏ
2: ਫੁੱਟਬਾਲ
0: ਕੀ ਕੁਛ ਹੋਇਆ ਹਨਾ ਤੁਹਾਨੂੰ ਪਤਾ ਉਹ ਡੋਨਲਡ ਟਰੰਪ ਨੇ ਮਤਲਬ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਊਗਾ ਹੁਣ ਫੁੱਟਬਾਲ ਉੱਥੇ ਹੋ ਰਹੀ ਹੈ ਅੱਗੇ ਆਪਾਂ ਹਾਸੇ ਮਜ਼ਾਕ ਚ ਕਰਦੇ ਨੀ ਜੀ ਹੁੰਦੇ ਗੱਲ ਬਈ ਜੇ ਮੇਰਾ ਬੈਟ ਹੈ ਤੇ ਜਿੰਨੀ ਦੇਰ ਮੈਂ ਖੇਡਣਾ ਖੇਡਣਾ ਜਦੋਂ ਮੰਮੀ ਨੇ ਆਵਾਜ਼ ਮਾਰ ਲਈ ਤੇ ਭੱਜ ਸਾਰੀ ਟੀਮ ਦੇਖੀ ਜਾਵੇ ਗਲੀ ਚ ਖੜੇ ਬਾਕੀ ਜਵਾਕ ਵੀ ਹੁਣ ਕੀ ਕਰੀਏ
2: ਜਿਹਦਾ ਬੈਟ
0: ਮੋਗਰੀਆਂ ਲੈ ਆਉਂਦੇ ਹੁੰਦੇ ਸੀ ਫਿਰ ਉਹਦੇ ਨਾਲ ਖੇਡੀ ਜਾਂਦੇ ਸੀ ਹਨਾ
2: ਸਹੀ ਗੱਲ
0: ਜਾਂ ਫਿਰ ਉਹ ਬਾਲ ਰਹਿ ਜਾਂਦੀ ਸੀ ਫਿਰ ਪਿੱਠੂ ਗਰਮ ਖੇਡਣ ਲੱਗ ਜਾਂਦੇ ਸੀ
2: ਨਾਲੇ ਤੇ ਕੈਚ ਕੈਚ ਕੈਚ ਕੈਚ ਖੇਡਦੇ
0: ਜਦੋਂ ਬਾਲ ਗਈ
2: ਜਦੋਂ ਨਾਲੇ ਚ ਚਲੇ ਨਾਲੇ ਚ
0: ਅੱਜ ਕੱਲ ਤਾਂ ਢੱਗ ਗਈਆਂ ਨਾਲੀਆਂ ਜਿਵੇਂ ਉਹ ਗਈ ਤੇ ਫਿਰ ਗੇਮ ਖਤਮ ਫਿਰ ਅਗਲੇ ਦਿਨ ਫੇਰ ਸਾਡੀ ਨਵੀਂ ਗੇਮ ਸ਼ੁਰੂ ਹੁੰਦੀ ਇਹ ਨੀ ਸੀ ਪਤਾ ਲੱਗਦਾ ਹੁੰਦਾ ਰਾਤ ਨੂੰ ਗੇਂਦ ਕੱਢ ਕੇ ਕਿਹਨੇ ਧੋ ਕੇ ਰੱਖੀ ਮਜ਼ਾਕ ਦੀ ਗੱਲ ਉਧਰ ਰਹੀ ਕਿ ਅੱਗੇ ਜਦੋਂ ਆਪਾਂ ਖੇਡਦੇ ਹੁੰਦੇ ਸੀਗੇ ਵੀ ਜਿਹਦਾ ਘਰ ਉਹਦੀ ਉਹ ਅਨਾਊਂਸ ਕਰੂਗਾ ਵੀ ਇੰਨੀ ਦੇਰ ਤੱਕ ਆਪਾਂ ਗੇਮ ਖੇਡਣੀ ਹੈ ਜਿਹਦਾ ਬੈਟ ਹੈ
2: ਉਹੀ ਉਸਤਾਦ ਹੈ ਜੀ ਹਾਂਜੀ
0: ਫੁੱਟਬਾਲ ਦੇ ਜਿਹੜਾ ਵਰਲਡ ਕੱਪ ਹੈ ਉਹ ਇੰਗਲੈਂਡ ਆਪਣਾ ਸੋਰੀ ਅਮੈਰੀਕਾ ਕੈਨੇਡਾ ਤੇ ਮੈਕਸੀਕੋ ਰਲ ਕੇ ਤਿੰਨੇ ਮੁਲਕ ਕਰਵਾ ਰਹੇ ਨੇ
2: ਅੱਛਾ
0: ਹੁਣ ਅਮੈਰੀਕਾ ਇਹਨਾਂ ਚੋਂ ਚੌਧਰੀ ਹੈ
2: ਠੀਕ ਹੈ
0: ਅਮੈਰੀਕਾ ਦੀ ਚੌਧਰਾਹਟ ਇੰਨੀ ਚੱਲੀ ਹੈ ਪਹਿਲੀ ਵਾਰ ਹੋਇਆ ਰੈੱਡ ਕਾਰਡ ਮਿਲ ਜਾਂਦੇ ਹੁੰਦੇ ਵੀ ਜੇ ਕੋਈ ਪਲੇਅਰ ਗਲਤ
2: ਕਰੇ ਖੇਡੇ ਹਨ ਪਹਿਲਾਂ ਯੈਲੋ ਤੇ ਫਿਰ ਰੈੱਡ ਹੁੰਦਾ ਇਦਾਂ ਹੁੰਦਾ ਨਾ
0: ਇੱਕ ਯੈਲੋ ਫਿਰ ਦੋ ਯੈਲੋ
2: ਫਿਰ
0: ਰੈੱਡ ਵੀ ਯੈਲੋ ਡਾਇਰੈਕਟ ਜਾਂ ਰੈੱਡ ਵੀ ਮਿਲ ਜਾਂਦਾ ਹੁੰਦਾ
2: ਅੱਛਾ ਜੀ
0: ਜੇ ਬਹੁਤਾ ਜ਼ਿਆਦਾ ਧੱਕਾ ਕੀਤਾ ਹੈ
2: ਕੋਈ ਬੰਦਾ ਹੀ ਮਾਰ ਦਿੰਦਾ
0: ਹਨਾ ਵੀ ਕਿਸੇ ਨੂੰ ਦਰਾੜੇ ਦਿੱਤਾ ਤੁਸੀਂ ਉਹ ਤਾਂ ਸਾਫ ਹੀ ਪਤਾ ਹੀ ਲੱਗਦਾ ਵੀ ਜਾਣ ਕੇ ਗੋਲ ਨਹੀਂ ਏਦਾਂ ਹੀ ਅਮੈਰੀਕਨ ਪਲੇਅਰ ਨੇ ਕੀਤਾ ਸੀ
2: ਠੀਕ ਹੈ
0: ਹਨਾ ਜਾਣ ਕੇ ਉਹਨਾਂ ਨੇ ਪਲੇਅਰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨੂੰ ਦੇਤਾ ਰੈੱਡ ਕਾਰਡ ਰੈਫਰੀ ਨੇ ਵਾਜਬ ਜੀ ਗੱਲ ਹੈ ਅਗਲੇ ਮੈਚ ਚ ਨਹੀਂ ਸੀ ਖੇਡ ਸਕਦਾ ਕਿਉਂਕਿ ਰੈੱਡ ਕਾਰਡ ਮਿਲਿਆ ਹੋਇਆ ਸੀ ਉਹਨੂੰ
2: ਠੀਕ ਹੈ
0: ਰਾਸ਼ਟਰਪਤੀ ਨੇ ਫੀਫਾ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹੀ ਸੱਦ ਲਿਆ ਕਹਿੰਦਾ ਆ ਜਾਓ ਸਰ ਚਾਹ ਪਾਣੀ ਪੀਏ ਜਿਵੇਂ ਆਪਾਂ ਪੰਜਾਬੀ ਕਹਿੰਦੇ ਹੁੰਦੇ ਭਾਈ ਬੈਠ ਕੇ ਤੁਹਾਡੇ ਨਾਲ ਗੱਲ ਕਰਨੀ
2: ਆਓ ਜਿਹੜਾ
0: ਆਜੋ ਭਾਈ ਬੈਠੀਏ
2: ਜਿਹੜਾ ਤੁਹਾਨੂੰ ਪਿਆਲੇ ਜਿਹੜਾ ਚਾਹ ਆਜੋ ਆਜੋ
0: ਉਹਨੇ ਬਿਠਾ ਕੇ ਫਿਰ ਇਹੋ ਜਿਹੀ ਗੱਲ ਕੀਤੀ ਉਹਨੇ ਕਹਿੰਦਾ ਬਾਕੀ ਗੱਲਾਂ ਠੀਕ ਹੈ ਯਾਰ ਰੈੱਡ ਕਾਰਡ ਲੈ ਲਾ ਉਹ ਕਹਿੰਦੇ ਠੀਕ ਹੈ ਸਰ
2: ਚਲੋ
0: ਏਦਾਂ ਹੋ ਗਿਆ ਕਿ ਉਹਨਾਂ ਨੇ ਰੈੱਡ ਤੇ ਉਦੋਂ ਬਾਅਦ ਫਿਰ ਇਨਸਾਫ ਕੀ ਦੇਵੀ ਨੇ ਆਖੇ ਬੰਦ ਜ਼ਰੂਰ ਕੀ ਹੈ ਪਰ ਇਨਸਾਫ ਕੀ ਦੇਵੀ ਕੀ ਆਖੋ ਪਰ ਪੱਟੀ ਤੇ ਜੋ ਤਰਾਜ਼ੂ ਹੈ ਉਸਕੇ ਹਾਥੋਂ ਮੇ ਵੋ ਬਰਾਬਰ ਤੁਲਤਾ ਹੈ ਬੈਲਜੀਅਮ ਨੇ 4-1 ਦੇ ਨਾਲ ਹਰਾ ਕੇ ਅਮਰੀਕਾ ਨੂੰ ਭਗਾ ਕੇ ਤਸੱਲੀ ਹੋਈ ਮਤਲਬ ਐ ਜਿਹੜੀ ਰੂਹ ਨੂੰ ਸਕੂਨ ਮਿਲਿਆ ਮਤਲਬ ਖੇਡ ਵਿਚਾਰੇ ਅਮਰੀਕਾ ਦੇ ਪਲੇਅਰ ਰਹੇ ਸੀਗੇ ਪਰ ਸਕੂਨ ਸਾਨੂੰ ਹੋਇਆ
2: ਆਓ ਜਰਾ
0: ਤੁਹਾਡੀ ਗਲਤੀ ਇਹ ਨੀ ਵੀ ਤੁਸੀਂ ਅਮਰੀਕਾ ਚ ਖੇਡ ਰਹੇ ਹੋ ਤੁਹਾਡੀ ਗਲਤੀ ਇਹ ਹੈ ਵੀ ਤੁਸੀਂ ਰਾਸ਼ਟਰਪਤੀ ਗਲਤ ਰੱਖਿਆ ਹੋਇਆ ਸਾਨੂੰ ਤੁਹਾਡੇ ਤੋਂ ਕੋਈ ਇਤਰਾਜ ਨੀ ਹੈਗਾ ਅਮਰੀਕਾ ਬਾਹਰ ਹੋ ਗਿਆ ਕੈਨੇਡਾ ਹੋ ਗਿਆ ਮੈਕਸੀਕੋ ਜਰਮਨੀ ਹੋ ਗਿਆ ਵੱਡੀਆਂ ਵੱਡੀਆਂ ਟੀਮਾਂ ਹੋ ਗਈਆਂ
2: ਅੱਛਾ ਜੀ
0: ਨਾਰਵੇ ਇਨ ਹੈ ਜਦੋਂ ਤੱਕ ਹਾਲੇ ਕੁਆਟਰ ਫਾਈਨਲ ਹੋਏ ਨੀ ਨਾਰਵੇ ਦੀ ਟੀਮ ਬੜਾ ਕਮਾਲ ਖੇਡ ਰਹੀ ਹੈਗੀ ਭਾਜੀ ਤੇ ਉਹਦੇ ਪਿੱਛੇ ਹੁਣ ਉਹਨਾਂ ਦੇ ਇੱਕ ਕੋਚ ਦੀ ਕਹਾਣੀ ਜਿਹੜੀ ਹੈ ਤੁਰ ਰਹੀ ਹੈ ਉਹਦਾ ਨਾਮ ਹੈਗਾ ਸੋਲਬਾਕੇਨ ਨਾਰਵੇ ਸੋਲਬਾਕੇਨ ਮਤਲਬ ਨਾਰਵੇ ਤਾਂ ਉਹ ਆਪਣੇ ਨਾਮ ਦੇ ਨਾਲ ਉਦਾਂ ਲਗਾ ਲੈਂਦਾ ਜਿਵੇਂ ਮਨਤੇਜ ਜਲੰਧਰੀ
2: ਨਹੀਂ ਨਹੀਂ ਤੁਸੀਂ ਦੱਸਦਾ ਠੀਕ ਹੈ ਮੈਂ ਰਿਪੀਟ ਨਹੀਂ ਕਰਾਂਗਾ ਕੋਈ ਨਹੀਂ
0: ਸੋਲਬਾਕੇਨ ਤੁਸੀਂ ਕਹਿ ਲਓ ਤੁਸੀਂ ਸੋਲ ਕਹਿ ਲਓ
2: ਸੋਲ
0: ਕਹਿ ਲਓ ਤੁਹਾਨੂੰ ਪਤਾ ਰਹੂਗਾ ਵੀ ਮੈਕਸੀਕਨ ਨਾਰਵੇ ਤੁਸੀਂ ਨਿੰਬੂ ਪਾ ਕੇ ਸੋਲ
2: ਹਾਂਜੀ
0: ਸੋ ਸੋਲ ਦੀ ਕਹਾਣੀ ਇਹ ਹੈ ਕਿ ਇਹ ਮਰ ਗਿਆ ਸੀ
2: ਫਿਰ
0: ਜਿਉਂਦਾ ਹੋਇਆ ਤੇ ਹੁਣ ਇਹ ਕੋਚ ਬਣਿਆ ਔਰ ਉਸ ਟੀਮ ਦਾ ਕੋਚ ਬਣਿਆ ਜਿਹਨੇ ਧਮਾਲਾਂ ਮਚਾਤੀਆਂ ਨੇ
2: ਤੁਹਾਡਾ ਇਹ ਬੰਦਾ ਮਰ ਗਿਆ ਸੀ
0: ਮਰ ਗਿਆ ਸੀ
2: ਤੇ ਫਿਰ ਇਹ ਜਿੰਦਾ ਹੋ ਗਿਆ
0: ਹਾਂ ਕਹਾਣੀ ਬੜੀ ਇੰਟਰਸਟਿੰਗ ਹੈਗੀ ਹੈ 25 ਸਾਲ ਪਹਿਲਾਂ ਪੁਰਾਣੀ ਗੱਲ ਹੈਗੀ ਇਹ 13 ਮਾਰਚ 2001 ਨੂੰ ਇਹ ਕੋਮਾ ਚ ਚਲਾ ਗਿਆ ਬੰਦਾ
2: ਅੱਛਾ
0: ਉਹਦੀ ਵਜ੍ਹਾ ਇਹ ਹੋਈ ਕਿ ਇਹਦੇ ਹਾਰਟ ਦੀ ਇੱਕ ਕੋਈ ਇਹੋ ਜਿਹੀ ਉਹ ਹੁਣ ਪ੍ਰੋਬਲਮ ਹੈ ਉਹਨੂੰ ਮੈਂ ਇੰਗਲਿਸ਼ ਚ ਬੋਲ ਕੇ ਆਪਣਾ ਲਹਿਜਾ ਨੀ ਖਰਾਬ ਕਰਨ ਲੱਗੇ ਹਾਰਟ ਦੀ ਇੱਕ ਪ੍ਰੋਬਲਮ ਹੋਈ ਤੇ ਉਹ ਤੋਂ ਬਾਅਦ ਇਹ ਕੋਮਾ ਚਲਾ ਗਿਆ ਕੋਮਾ ਹੋਸਪਿਟਲ ਚ ਭਰਤੀ ਰਿਹਾ ਹੋਸਪਿਟਲ ਦੇ ਵਿੱਚ ਅਚਾਨਕ ਜਿੰਨੀ ਦੇਰ ਇਹ ਕੋਮਾ ਚ ਸੀ ਕਿੰਨੀ ਦੇਰ ਸੀ 26 ਘੰਟੇ ਉਸ ਦਰਮਿਆਨ ਇਹਦੀ ਹਾਰਟ ਬੀਟ ਰੁਕ ਗਈ ਦਿਲ ਦੀ ਧੜਕਣ ਰੁਕ ਜਾਂਦੀ ਹੈ ਬਿਲਕੁਲ ਫਲੈਟ ਡਾਕਟਰ ਮਰੇ ਤੱਕ ਐਲਾਨ ਦਿੰਦੇ ਨੇ ਤੇ ਘਰ ਦੇ ਫਿਰ ਫਿਊਨਰਲ ਦੀਆਂ ਤਿਆਰੀਆਂ ਕਰ ਰਹੇ ਸੀਗੇ
2: ਠੀਕ ਹੈ
0: 7 ਮਿੰਟਾਂ ਬਾਅਦ ਇਹਦੀ ਹਾਰਟ ਬੀਟ ਫੇਰ ਚੱਲ ਪਈ ਐਂਡ ਦੀ ਮੈਨ ਅਲਾਈਵਸ ਅਗੇਨ
2: ਅੱਛਾ
0: ਦਿਸ ਇਜ਼ ਸੋਲਬਾਕੇਨ ਦੀ ਸਟੋਰੀ ਹੈਗੀ ਹੈ ਬਹੁਤ ਥੋੜੇ ਲੋਕਾਂ ਨੂੰ ਸੋਲਬਾਕੇਨ ਦੀ ਸਟੋਰੀ ਪਤਾ ਬਟ ਉਸ ਤੋਂ ਬਾਅਦ ਇਹ ਪ੍ਰੋਫੈਸ਼ਨਲ ਫੁੱਟਬਾਲਰ ਸੀ ਉਹ ਤੋਂ ਬਾਅਦ ਡਾਕਟਰ ਨੇ ਕਹਿ ਤਾ ਕਿ ਠੀਕ ਹੈ ਕਾਕਾ ਤੇਰਾ ਦਿਲ ਚੱਲਣ ਲੱਗ ਪਿਆ ਬਟ ਯੂ ਕਾਂਟ ਪੁੱਟ ਪ੍ਰੈਸ਼ਰ ਯੂ ਨੋ ਭੱਜ ਭੱਜ ਕੇ ਭੱਜ ਭੱਜ ਕੇ ਸੌਕਰ ਨਹੀਂ ਖੇਡਣੀ ਐਵੇਂ ਕਿਤੇ ਫੇਰ ਕਿਉਂਕਿ ਇਹਨੂੰ ਬੇਸਿਕਲੀ ਖੇਡਦੇ ਖੇਡਦੇ ਦਿਲ ਦਾ ਦੌਰਾ ਪਿਆ ਸੀਗਾ ਜਦੋਂ
2: ਅੱਛਾ
0: ਖੇਡਦੇ ਮੈਦਾਨ ਦੇ ਵਿੱਚ ਇਨਫੈਕਟ ਇਹ ਜਦੋਂ ਨਾਰਵੇ ਦੋ ਵਾਰ ਵਰਲਡ ਕੱਪ ਦੇ ਲਈ ਕੁਆਲੀਫਾਈ ਕੀਤਾ ਇੱਕ 1994 ਇੱਕ 1998 ਦੋਵੇਂ ਵਾਰ ਇਹ ਟੀਮ ਦਾ ਹਿੱਸਾ ਸੀਗਾ ਕੁਆਲੀਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੈ ਇੰਡੀਆ ਅੱਜ ਤੱਕ ਮੇਰੇ ਖਿਆਲ ਨਾਲ ਇੱਕੋ ਹੀ ਵਾਰ ਕੀਤਾ ਇੰਡੀਆ ਨੇ ਅੱਜ ਤੱਕ ਨਹੀਂ ਕੀਤਾ ਇੰਡੀਆ ਨੇ ਕੁਆਲੀਫਾਈ ਸੋ ਐਨੀਵੇਜ਼ ਤੇ ਇਨਫੈਕਟ ਇਹ ਉਸੇ ਟੀਮ ਦਾ 98 ਦੇ ਵਿੱਚ ਜੇ ਇਹ ਟੀਮ ਸੀਗੀ ਨਾਰਵੇ ਇਹਨਾਂ ਨੇ ਬ੍ਰਾਜ਼ੀਲ ਨੂੰ ਹਰਾਤਾ ਸੀਗਾ ਉਸ ਵੇਲੇ ਵਰਲਡ ਚੈਂਪੀਅਨ ਉਸ ਟੂਰਨਾਮੈਂਟ ਚ ਵਰਲਡ ਚੈਂਪੀਅਨ ਬਣੀ ਸੀ ਬ੍ਰਾਜ਼ੀਲ 98 ਚ ਬਹੁਤ ਸਾਰੇ ਵਧੀਆ ਸਟਾਰ ਪਲੇਅਰ ਹੈਗੇ ਨੇ ਨਾਰਵੇ ਚ ਬਟ ਸੋਲਬਾਕੇਨ ਦੀ ਗੱਲ ਕੋਈ ਨਹੀਂ ਕਰ ਰਿਹਾ ਤੇ ਇਹਨੇ 2001 ਦੇ ਵਿੱਚ ਜਦੋਂ ਇਹਨੇ ਫਿਰ ਸਪੋਰਟਸ ਛੱਡ ਕੇ ਮਤਲਬ ਸੌਕਰ ਛੱਡ ਕੇ ਫਿਰ ਇਹਨੇ ਹੌਲੀ ਹੌਲੀ ਅਲੱਗ ਅਲੱਗ ਛੋਟੀਆਂ ਟੀਮਾਂ ਨੂੰ ਕੋਚਿੰਗ ਕਰਨੀ ਸ਼ੁਰੂ ਕੀਤੀ ਡੈਨਮਾਰਕ ਦੀ ਇੰਗਲੈਂਡ ਦੀ ਟੀਮਾਂ ਦੇ ਲਈ ਛੋਟੀਆਂ ਜਿਹੜੀਆਂ ਜਿਹੜੀਆਂ ਹੁੰਦੇ ਹੁੰਦੇ ਹੈਗੇ ਵੀ ਅੰਡਰ 19 ਉਹਨਾਂ ਨੂੰ ਕੋਚਿੰਗ ਕਰਨਾ ਫਿਰ ਐਫ ਸੀ ਕੋਪਨਹੈਗਨ ਦੀ ਇਹਨੂੰ ਜਿਹੜੀ ਲੀਗ ਹੈਗੀ ਹੈ ਐਫ ਸੀ ਕੋਪਨਹੈਗਨ ਦੀ ਟੀਮ ਨੂੰ ਇਹਨੂੰ ਕਰਨ ਦਾ ਮੌਕਾ ਮਿਲਿਆ ਤੇ 2020 ਚ ਇਹ ਨਾਰਵੇ ਦਾ ਕੋਚ ਬਣਿਆ ਤੇ ਨਾਰਵੇ ਦੀ ਟੀਮ 2022 ਦੇ ਵਿੱਚ ਵੀ ਰਹਿ ਗਈ ਸੀਗੀ ਹਾਲਾਂਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਕੁਆਲੀਫਾਈ ਨਹੀਂ ਸੀ ਕਰ ਸਕੀ 2022 ਚ ਤੇ ਹੁਣ 2026 ਦੇ ਵਿੱਚ ਉਹ ਕੁਆਲੀਫਾਈ ਕੀਤੀ ਹੈ ਤੇ ਨਾਟ ਓਨਲੀ ਕੁਆਲੀਫਾਈ ਕੀਤੀ ਹੈ ਬਲਕਿ ਜਿਹੜੇ ਕੁਆਲੀਫਾਈ ਕਰਨ ਦੇ ਲਈ ਉਹਨਾਂ ਨੇ 8 ਮੈਚ ਖੇਡੇ ਸੀ ਸਾਰੇ ਸਾਰੇ ਜਿੱਤ ਕੇ ਆਏ ਨੇ
2: ਉਹ ਵੈਰੀ ਗੁੱਡ
0: ਤੇ ਹੁਣ ਵੀ ਅੱਗੇ ਵੀ ਹੁਣ ਵੀ ਮਤਲਬ ਵਧੀਆ ਗਰੁੱਪ ਸਟੇਜ ਚ ਵੀ ਉਹਨਾਂ ਨੇ ਮਤਲਬ ਫਰਾਂਸ ਪਹਿਲੇ ਉਹਨਾਂ ਨੇ ਆਈਵਰੀ ਕੋਸਟ ਨੂੰ ਹਰਾਇਆ ਬ੍ਰਾਜ਼ੀਲ ਨੂੰ ਹਰਾਇਆ ਤੇ ਮਤਲਬ ਕੁਆਟਰ ਫਾਈਨਲ ਚ ਥਾਂ ਬਣਾਈ ਹੈਗੀ ਹੈ ਸੋ ਇਟਸ ਅ ਬਿਗ ਥਿੰਗ
2: ਚੰਗੀ ਟੀਮ ਹੈ
0: ਬਟ ਸੋਲਬਾਕੇਨ ਵਾਜ਼ ਅ ਡੈਡ ਐਟ ਵਨ ਟਾਈਮ ਤੇ ਉਹਦੀ ਮਾਂ ਨੇ ਸਟੋਰੀ ਸਾਂਝੀ ਕੀਤੀ ਹੈ ਕਹਿੰਦੀ ਵੀ ਕੁਛ ਉਹ ਵੀ ਪਲ ਸੀਗੇ ਜਦੋਂ ਅਸੀਂ ਇਹਦੀ ਫਿਊਨਰਲ ਦੀ ਤਿਆਰੀਆਂ ਕਰ ਰਹੇ ਸੀ ਵੀ ਪੁੱਛ ਰਹੇ ਸੀਗੇ ਵੀ ਹਨਾ ਵੀ ਹੁਣ ਕਿੱਦਾਂ ਉੱਥੋਂ ਹੋਸਪਿਟਲ ਤੋਂ ਕਿਵੇਂ ਲੈ ਕੇ ਜਾਣਾ ਹੈ ਪਰੇਸ਼ਾਨ ਸੀ ਰੋ ਰਹੇ ਸੀ ਬੁਰਾ ਹਾਲ ਸੀ ਯੰਗ ਮੁੰਡਾ ਘਰ ਦੇ ਵਿੱਚੋਂ ਦਮ ਤੋੜ ਗਿਆ ਹਨਾ ਤੇ ਫਿਰ ਡਾਕਟਰਾਂ ਨੇ ਫੋਨ ਕੀਤਾ ਵੀ ਵਾਪਸ ਆਓ ਛੱਬੀ ਘੰਟੇ ਤੋਂ ਕੋਮਾ ਚ ਸੀਗੀ ਉਹਨਾਂ ਨੇ ਉਹਨੂੰ ਫੋਨ ਕੀਤਾ ਆਉਣਾ ਵੀ ਉਹਦੀ ਤਾਂ ਹਾਰਟ ਬੀਟ ਹੀ ਰੁਕ ਗਈ ਹੈ ਤੇ ਉਹ ਨਹੀਂ ਆਲਰੇਡੀ ਉਹ ਇਹ ਮੰਨੀ ਬੈਠੇ ਸੀਗੇ ਵੀ ਹੁਣ ਇਹ ਕਿੱਥੇ ਆਉਂਦਾ ਵਾਪਸ
2: ਥੋੜੇ
0: ਸਾਹ ਨੇ ਮਤਲਬ ਅੱਧੀ ਉਮਰ ਉਹਨੇ ਆਪਣੀ ਖੇਡਦੇ ਗੁਤਾਤੀ ਅੱਧੀ ਉਮਰ ਆ ਐਸ ਅ ਕੋਚ ਤੇ ਜੇ ਨਾਰਵੇ ਹੁਣ ਅੱਗੇ ਜਿੱਤ ਵੀ ਜਾਂਦਾ ਕੁਆਟਰ ਫਾਈਨਲ ਤਾਂ ਆਈ ਡੋਂਟ ਮਾਇੰਡ ਮਤਲਬ ਹੁਣ ਤੱਕ ਤਾਂ ਆਈ ਮਾਇੰਡ ਕਿਉਂਕਿ ਆਸਟ੍ਰੇਲੀਆ ਬਾਹਰ ਤੇ ਮੈਂ ਤਾਂ ਸਿਰਫ ਆਸਟ੍ਰੇਲੀਆ ਚਾਹੁੰਦਾ ਸੀਗਾ ਵੀ ਘੱਟੋ ਘੱਟ ਕੁਆਟਰ ਤੱਕ ਤਾਂ ਜਾਂਦਾ ਬਟ ਐਨੀਵੇਜ਼ ਕੁਆਟਰ ਆਪਾਂ ਹੀ ਲਗਾ ਮਤਲਬ ਸੌਰੀ
2: ਮੈਂ ਉਹੀ ਕਹਿ ਲੱਗਾ ਸੀ ਭਾਜੀ ਕੁਆਟਰ ਦੀ ਗੱਲ ਕਰੀ ਜਾ ਰਹੇ ਸੀ ਭਾਈ ਕੁਆਟਰ ਚ ਉਹ ਵੀ ਨਾ ਤੁਸੀਂ ਅਸੀਂ ਕੁਆਟਰਾਂ ਚ
0: ਕੁਆਟਰਾਂ ਚ ਰਹਿੰਦੇ
2: ਅਸੀਂ ਕੁਆਟਰਾਂ ਚ ਰਹਿੰਦੇ ਰਹੇ ਆ ਹੁਣ ਜਿੱਦਾਂ ਪਹਿਲਾਂ ਹਾਫ ਫਿਰ ਹਾਫ ਦਾ ਹਾਫ ਕੁਆਟਰ ਬੱਚਿਆਂ ਨੂੰ ਵੀ ਤਾਂ ਸਿਖਾਉਣਾ ਹੁੰਦਾ ਨਾ
0: ਪੀਜ਼ਾ ਵੀ ਤਾਂ ਖਾਣਾ ਹੁੰਦਾ
2: ਕੁਆਟਰ ਵੀ ਕੁਆਟਰ ਹਾਂ ਉਹ ਟ੍ਰਾਇੰਗਲ ਵੀ ਹੁੰਦਾ ਉਹ
0: ਕੁਆਟਰ ਹੀ ਹੁੰਦਾ
2: ਭਾਜੀ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਇਹੀ ਸਿਖਾਈਦਾ
0: ਹਰ ਚੀਜ਼ ਚ ਕੁਆਟਰ ਹੈ
2: ਹਾਂ ਸਾਰੇ ਬੰਦੇ ਕੁਆਟਰ ਹੀ ਕੁਆਟਰ ਹੈ ਬਾਅਦ ਚੋਂ ਠੰਡ ਹੋ ਜਾਂਦੀ ਤੇ ਸਵੈਟਰ ਆ ਜਾਂਦੇ ਆ
0: ਬੱਚੇ ਸਕੂਲ ਹੁੰਦੇ ਉੱਥੇ ਟਮਾਟਰ
2: ਹਾਂ ਵੀ ਮਤਲਬ
0: ਰੇ ਜਾਓਗੇ ਹੁਣ ਤਾਂ ਟਮਾਟਰ ਲੈ ਕੇ ਜਾਣੇ
2: ਟਮਾਟਰ ਹਨਾ ਹਾਂ ਤੇ ਜਦੋਂ ਸਵੇਰੇ ਸਵੇਰੇ ਤੇ ਉਦੋਂ ਕੀ ਖੋਲੀਦਾ
0: ਲਾਟਰ
2: ਸ਼ਟਰ
0: ਲਾਟਰ ਲਾਟਰ ਚੈਨਲ
2: ਲਾਟਰ ਹਾਂ ਤੇ ਸਾਡੇ
0: ਆਟਰ ਆਟਰ
2: ਇੱਕ ਉਹ ਕਾਮਾ ਰੱਖਿਆ ਹੁੰਦਾ ਜੀ ਉਹਦਾ ਅਸੀਂ ਬਹਾਦਰ
0: ਬਾ ਇਹ ਨਹੀਂ
2: ਇਹ ਨਹੀਂ ਬਣੀ ਗੱਲ
0: ਟੈਂਕਾ ਤੇ ਨਾਰਾ ਹੋਣਾ ਚਾਹੀਦਾ
2: ਅੱਜ ਦਾ ਸਾਡਾ ਸ਼ੋਅ
0: ਟੈਂਕਾ ਤਰ ਦੀ ਆਵਾਜ਼ ਆਣੀ ਚਾਹੀਦੀ ਉਹਦੇ ਚ
2: ਟਰ ਟਰ ਹੀ ਮਮਾ ਡੱਡੂ ਜਿਹੜਾ ਟਰ ਟਰ ਆਉਂਦੀ ਹੈ ਆਵਾਜ਼ ਡੱਡੂ ਹੈ
0: ਆਪਣਾ ਪ੍ਰੋਗਰਾਮ ਕੀ ਚੱਲ ਰਿਹਾ
2: ਪ੍ਰੋਗਰਾਮ ਹੈਗਾ
0: ਜੀ ਜਾਇਆ ਕਰੋ ਮੇਰੇ ਯਾਦ
2: ਹਾਂ ਜੀ ਜੀ ਜਿਹੜੇ ਸਾਨੂੰ ਹਲੇ ਸੁਣਦੇ ਨਹੀਂ ਪਏ ਸੀ ਤੇ ਹੁਣ ਸੁਣ ਲਾ ਪਿਆ ਤੇ ਸਾਡਾ ਪ੍ਰੋਗਰਾਮ ਹੈਗਾ ਜੇ ਖਬਰ ਇੰਨੀ ਵਧੀਆ ਨਹੀਂ ਖਬਰ ਬੜੀ ਬੇਕਾਰ
0: ਜਿਹੜੇ ਹੁਣ ਤੱਕ ਰੇਡੀਓ ਸਿਰਫ ਗਾਣਿਆਂ ਕਰਕੇ ਸੁਣ ਰਹੇ ਸੀ ਤੇ ਹੁਣ ਛੱਡ ਕੇ ਚਲੇ ਗਏ ਨੇ ਉਹਨਾਂ ਦਾ ਸੀ ਇਸ ਸ਼ੋਅ 'ਚ ਗਾਣੇ ਵੀ ਹੁੰਦੇ ਨੇ
2: ਛੱਡ ਓਏ ਗਾਣੇ ਕਾ ਕਹੀ ਨਾ ਛੱਡ ਕੇ ਨਾ ਜਾ ਆ ਉਹ ਹਿੱਤ ਨਹੀਂ ਲਾਤਾ

0: ਭਾਜੀ ਅੱਜ ਕੱਲ ਤਾਂ ਤੁਸੀਂ ਐ ਪੂਰੇ ਭਾਈ ਗਾਣੇ ਤੁਸੀਂ ਲੱਭ ਲੱਭ ਕੇ ਕਿੱਥੋਂ ਲਿਆਉਂਦੇ ਮੈਨੂੰ?
1: ਨਵਾਂ ਗਾਣਾ ਸਰ, ਰੈਮੀ ਵਿਰਕ ਦਾ ਤਾਜ਼ਾ ਗਾਣਾ।
0: ਕਿਆ ਬਾਤ ਹੈ।
1: ਤੇ ਅੱਜ ਦੀ ਖਬਰ ਤਾਂ ਨੀ ਹੈਗੀ ਬ੍ਰੇਕ ਤੇ ਜਾਣ ਤੋਂ ਪਹਿਲਾਂ?
0: ਨਹੀਂ ਨਹੀਂ, ਆਪਾਂ ਖਬਰਾਂ ਕਿਉਂ, ਆਪਾਂ ਕੁਝ ਖਾ ਪੀ ਵੀ ਲਈਏ। ਆਪਾਂ
1: ਸੁਣੋ ਤੁਸੀਂ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਬਦਾਮ ਖਿਲਾਨੇ ਆ, ਕਾਜੂ ਖਿਲਾਨੇ ਆ, ਕਿਹੜੀ ਗੱਲ ਕਰਦੇ
0: ਭਾਜੀ? ਇਹਦੇ ਵਿੱਚ ਤਾਂ ਪਤਾ ਨੀ ਕੀ ਕੀ ਪਾਇਆ ਤੁਸੀਂ।
1: ਆਲ ਨੈਚੁਰਲ ਸਰ, ਆਲ ਨੈਚੁਰਲ।
0: ਔਰ
1: ਕੀ ਕੀ ਹੈ?
0: ਐਲਮੰਡਸ, ਕੈਸ਼ਿਊ। ਬ੍ਰਾਜ਼ੀਲ ਇਹਦੇ ਵਿੱਚ ਵੀ ਹੈਗਾ ਜੀ।
1: ਬ੍ਰਾਜ਼ੀਲ,
0: ਬ੍ਰਾਜ਼ੀਲ ਨਟਸ,
1: ਬ੍ਰਾਜ਼ੀਲ।
0: ਓਮੇਗਾ 3 ਪ੍ਰੋਟੀਨ ਪਰ ਸਰਵ। ਦੇਖੋ ਜੀ, ਅਸੀਂ ਅੱਜ ਉਹ ਵੀ ਕਰ ਰਹੇ ਹਾਂ, ਤੁਹਾਡੀ ਹੈਲਥ ਬਾਰੇ ਐਜੂਕੇਸ਼ਨ ਦੇ ਰਹੇ ਹਾਂ। ਇਹ ਰੋ ਨਟਸ ਤੁਹਾਨੂੰ ਖਾਣੇ ਚਾਹੀਦੇ ਆ, ਤੇ ਜੇ ਸਾਹਮਣੇ ਪਏ ਹੋਣ ਤੇ ਸ਼ੋਅ ਤੋਂ ਬਾਅਦ
1: ਖਾ ਲੈਣੇ ਚਾਹੀਦੇ। ਜਨੂਨ ਚ ਬਦਲ ਗਿਆ ਤੇ ਉਹਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਇਸ ਕਰਕੇ ਨੀ ਆਇਆ ਵੀ ਉਹਨੇ ਕੋਈ ਪ੍ਰਾਪਤੀ ਕੀਤੀ ਹੈ, ਇਸ ਕਰਕੇ ਆਇਆ ਕਿਉਂਕਿ ਉਹ VIP ਨੰਬਰ ਦਾ ਕਲੈਕਟਰ ਹੈ।
0: ਕਲੈਕਟਰ ਜਿੱਦਾਂ
1: ਕਲੈਕਟਰ ਜਿਵੇਂ DC ਹੁੰਦਾ,
0: ਮਤਲਬ ਕਲੈਕਟ ਕਰਦਾ।
1: ਥਾਣੇਦਾਰ ਲੱਗੇ ਉਹ ਕਿਹੜੀ ਹੁੰਦੀ ਸੀ ਰਾਣੀ ਰਣਦੀਪ ਅੱਗੇ, ਗਾਣਾ ਯਾਦ ਹੈ?
0: ਪਤਾ ਨੀ ਕਿਹੜਾ ਕਿਹੜਾ ਸੀ।
1: ਕੀ ਥਾਣੇਦਾਰ ਲੱਗੇ ਆ ਜਿਹੜਾ ਮੇਰੇ ਉੱਤੇ ਹੁਕਮ ਚਲਾਵੇ,
0: ਯਾਦ ਨਹੀਂ?
1: ਕੀ ਥਾਣੇਦਾਰ ਲੱਗੇ ਆ, ਰਾਣੀ ਰਣਦੀਪ ਹੀ ਸੀ ਨਾ ਭਾਈ? ਕਿੱਥੋਂ ਯਾਦ ਆ ਗਿਆ ਇੱਕਦਮ
0: ਤੁਹਾਡਾ?
1: ਇੱਕਦਮ ਕਿੱਥੋਂ ਯਾਦ ਆ ਗਿਆ?
0: ਦੱਸਾਂ ਕੀ, ਕਲੈਕਟਰ ਤੋਂ ਬਾਅਦ ਥਾਣੇਦਾਰ ਦੀ ਗੱਲ ਹੋਈ ਆ।
1: ਥਾਣੇਦਾਰ ਤੋਂ ਤਾਂ ਸੰਜੇ ਦੱਤ ਦਾ ਵੀ ਆ ਸਕਦਾ ਜੀ। ਟਿਣੀ ਟਿਣੀ ਟਿਣੀ ਟਿਣੀ ਟਿਣੀ ਟਿੜੀ ਟਿੜੀ ਟਿੜੀ ਟਿੜੀ ਤਮਾ ਤਮਾ।
0: ਇਹ ਤਾਂ ਗਾਣਾ ਇੰਨਾ ਹਿੱਟ ਹੋ ਗਿਆ ਨਾ, ਉਹ ਦੇਖੋ ਵੀ ਉਦੋਂ ਵੀ ਤਮਾ ਤਮਾ ਇੰਨਾ ਹਿੱਟ ਹੋ ਗਿਆ ਸੀ ਤੇ ਆਹ ਫਿਲਮ ਚ ਲਾ ਕੇ ਇਹਨਾਂ ਨੇ ਹੋਰ ਕਰਤਾ।
1: ਚਲੋ, ਤੇ ਗੱਲ ਇਹ ਹੈ ਕਿ ਉਹ ਕਲੈਕਟਰ ਹੈ ਬੰਦਾ, VIP ਨੰਬਰਾਂ ਦਾ, ਤੇ ਪਿਛਲੇ 15 ਸਾਲ ਤੋਂ ਉਹਨੇ ਇੱਕ ਕੰਮ ਇਤਫਾਕ ਦੇ ਨਾਲ ਸ਼ੁਰੂ ਕੀਤਾ ਸੀ ਕਹਿੰਦੇ।
0: ਅੱਛਾ ਜੀ।
1: ਤੇ ਹੁਣ ਉਹ ਇਸ ਕਰਕੇ ਕਿ ਉਹ ਤੋਂ ਆਪਣੇ ਫੋਨ ਨੰਬਰ ਯਾਦ ਨਹੀਂ ਸੀ, ਮਨਤੇਜ ਨੇ ਪੁੱਛਣਾ ਅੱਗਿਓਂ ਭਾਈ ਤੁਹਾਡਾ ਨੰਬਰ ਕੀ ਹੈ? ਉਹ ਮੇਰਾ ਨੰਬਰ 98 140 42 ਸ਼ਾਇਦ 46 557 ਸਮਥਿੰਗ ਇੱਦਾਂ ਕਰਕੇ ਭੁੱਲ
0: ਜਾਂਦਾ,
1: ਯਾਦ ਰੱਖੂਗਾ।
0: ਸਹੀ ਗੱਲ।
1: ਫਿਰ ਉਹਨੇ ਸੋਚਿਆ ਕਿ ਸੌਖੇ ਨੰਬਰ ਲਏ ਜਾਣ।
0: ਅੱਛਾ ਜੀ।
1: ਹੁਣ ਉਹਦੀ ਡਿਜੀਟਲ ਕਲੈਕਸ਼ਨ ਦੇ ਵਿੱਚ 15 ਨੰਬਰ ਪਏ ਨੇ,
0: ਮਤਲਬ 15 ਨੰਬਰ ਖਰੀਦੇ,
1: 15 ਨੰਬਰ ਪਏ ਨੇ ਉਹਦੇ ਕੋਲ, ਹਨਾ। ਔਰ ਉਹ ਪਰਫੈਕਟ ਕੰਬੀਨੇਸ਼ਨ ਵਾਲੇ ਨੰਬਰ ਨੇ, ਹਾਲਾਂਕਿ ਸਾਰੇ ਹੀ, ਕਿਉਂਕਿ ਉਹ ਇਟਲੀ ਦਾ ਬੰਦਾ ਤੇ ਇਟਲੀ ਦਾ ਕੋਡ ਲੱਗਦਾ +39
0: 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 ਛੇਤੀ ਛੇਤੀ ਛੇਤੀ ਅੱਛਾ ਇਹ ਨੰਬਰ ਆ ਉਹਦਾ
1: ਹਾਂਜੀ ਸਰ
0: ਯਾਨੀ ਕਿ 33 33 ਯਾਨੀ ਕਿ 10 ਵਾਰੀ 33 33
1: ਹਾਂਜੀ ਹਾਂਜੀ ਹਾਂਜੀ
0: ਓਏ ਹੋਏ ਹੋਏ ਹੋਏ ਹੋਏ
1: ਇੱਕ ਨੰਬਰ ਉਹਨੇ ਰੱਖਿਆ ਆਪਣਾ ਅਸੈਂਡਿੰਗ ਆਰਡਰ ਅਸੈਂਡਿੰਗ ਸਮਝਦੇ ਹੋ ਚੜਾਈ
0: ਉਹ ਇੱਕ ਤਾਂ ਡਿਸੈਂਡਿੰਗ ਇੱਕ ਅਸੈਂਡਿੰਗ ਹੁੰਦਾ 1 2 3 4 5 6 7 8 9 10
1: 34 ਪਹਿਲਾਂ 34 ਸੀਰੀਜ਼ ਮਿਲਦੀ ਸੀ ਉਹਨੂੰ 34 ਉਹ ਤੋਂ ਬਾਅਦ 0 1 2 3 4 5 6 7 8
0: ਆ ਵਾਓ
1: ਉਹ ਨੰਬਰ ਉਹਨੇ ਲੱਗਿਆ
0: ਪਰ ਯਾਰ ਆ ਜਿਹੜਾ ਤੁਸੀਂ 33 ਵਾਲਾ ਦੱਸਦਾ ਹੈ ਨਾ ਇਹ ਤੇ ਕਮਾਲ ਹੈ 33
1: ਇਹ ਜੇ ਉਹਦੇ ਕੋਲ ਬਹੁਤ ਨੇ ਉਹਦੇ ਕੋਲ ਡਿਸੈਂਡਿੰਗ ਨੰਬਰ ਚ ਵੀ ਹੈ 7 6 5 4 3 2 1 0 ਇਹ ਨੰਬਰ ਉਹਦੇ ਕੋਲ ਹੈ 34 ਦੇ ਨਾਲ ਹੀ
0: ਇਹਨੂੰ ਕਹੋ ਇਹ ਨੰਬਰ ਤਾਂ ਤੈਨੂੰ ਕੀ ਭੁੱਲਣੇ ਹੁਣ ਸਾਰੀ ਦੁਨੀਆਂ ਨੂੰ ਨਹੀਂ ਭੁੱਲਣੇ ਅਸੀਂ ਸਾਰਿਆਂ ਨੂੰ ਦੱਸਦੇ ਤੇਰੇ ਨੰਬਰ ਹੁਣ ਤੈਨੂੰ ਕਾਲਾਂ ਤੇ ਕਾਲਾਂ ਆਉਣਗੀਆਂ ਦੇਖੀ
1: ਸੋ ਉਹ ਬੰਦੇ ਦਾ ਹੁਣ ਨਾਂ ਜਿਹੜਾ ਹੈਗਾ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਆ ਗਿਆ ਪਰ ਦੇਖਿਆ ਫਿਰ ਕਲੈਕਟਰ
0: ਯਾਰ ਕੋਈ ਵੀ ਵੱਖਰੀ ਚੀਜ਼ ਕਰ ਦੋ ਤੇ ਤੁਹਾਡਾ ਆਵਾ ਉਹ ਭਾਜੀ ਜਿਹੜੀ
1: ਵੱਖਰੀ ਚੀਜ਼ ਕਰਨੀ ਚਾਹੀਦੀ ਹੈ ਭਾਜੀ ਤੁਸੀਂ
0: ਭਾਈ
1: ਮੈਂ ਦੇ ਉੱਤੇ ਕੱਛਾ ਪਾ ਕੇ ਆ ਜਾਓ ਤੁਹਾਨੂੰ ਸੁਪਰਮੈਨ ਦੱਸਣ ਲੱਗ ਜਾਂਦੇ ਨੇ ਲੋਕ
0: ਨਹੀਂ ਨਹੀਂ ਤੇ ਮੈਨੂੰ ਹੁਣ ਜੇ ਮੈਂ ਕੋਈ ਆਪਣਾ ਗਿਨੀਜ਼ ਬੁੱਕ ਵਿੱਚ ਰਿਕਾਰਡ ਕਰਵਾਣਾ ਹੈ ਆਪਣੇ ਆਪ ਨੂੰ
1: ਹਾਂਜੀ ਹਾਂਜੀ
0: ਤੇ ਕੀ ਮੈਂ ਕਰਾਂ ਮਤਲਬ ਮੈਂ ਵੀ ਚਾਹਨਾ ਵਾਂ
1: ਤੁਸੀਂ ਕੁਝ ਕਰੋ ਗਿਨੀਜ਼ ਛੱਡੋ ਤੁਸੀਂ ਚਾਈਨੀਜ਼ ਬੁੱਕ ਚ ਕਿਸੇ ਚ ਪਵਾਓ
0: ਅੱਛਾ ਉਹ ਅੱਛਾ ਉਹਨਾਂ ਦੀ ਵੱਖਰੀ ਹੁੰਦੀ ਹੈ ਚਾਈਨੀਜ਼
1: ਵੱਖਰੀ ਨਹੀਂ ਉਹਨਾਂ ਦੀ ਚਾਈਨਾ ਕੋਲ ਸਭ ਕੁਝ ਹੈ
0: ਉਹ
1: ਉਹਨਾਂ ਕੋਲ ਗਿਨੀਜ਼ ਬੁੱਕ ਦੀ ਵੀ ਕਾਪੀ ਹੋਊਗੀ ਚੱਕਰ ਨਹੀਂ ਨਹੀਂ ਪਾਪੂ ਵਾਲੀ ਗਿਨੀ ਵੀ ਇੱਥੇ ਚੱਕ ਲੈ।

0: सबसे दमदार और रोमांचक कहानी
1: अल्फा प्रोग्राम उसका चुनाव है।
0: शानदार एक्शन एंटरटेनर 3 जुलाई को
1: मैं जो बना रहा हूँ वो इतिहास है।
0: आलिया भट्ट, शर्वरी, अनिल कपूर और बॉबी देओल स्टारर।
2: शुरू करो अग्नि परीक्षा
0: 3 जुलाई को आपके नजदीकी सिनेमा घरों में। अल्फा
1: इंडिया एयर फोर्स करेगा।
3: वो वेट कर रहे तुम्हारे
4: यार। तू इतनी नीचे थी आके पक्का भी हो गया।
5: की जुगाड़ लाया है?
6: जुगाड़ नहीं, ये है 8 साल तो भी वद्दा तजुर्बा बंसल इमीग्रेशन का, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
4: सुनो जी, गड्डी अक्षरा ज्वेलर्स वल ले लो।
7: जो हुक्म मेरी सरकार।
4: ओ आ किधर, हैरी स्पार्क वल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स टंच,
4: यानी हुन 22 कैरेट गोल्ड हॉलमार्क ज्वेलरी, डायमंड ज्वेलरी अते बोथ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
4: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच।
8: हाँ जी, 1674
9: मैं क्या की बार बार सारियां खबरां ते चलाना, एक बार ब्रेक च चला के मुका ही दो। हर बार चलाना पैंदा मेरे
10: यार। मैं ओही क्षण मैं आख्या
9: ऐसा करना है, देखो एक बार शुरू च चला दिया करना, एक बार एंड चला दिया करना। चल प्रोग्राम खबर बड़ी बेकार है ब्रेक तो। इस पार ते गल जनानिया दे नाल जुड़ी हुई, जनानिया आप कहने जनानी दे दिमाग च पता नहीं की कीड़ा फसिया रहा है। अरे बाकी ये कीड़ा फसे होया सी
10: और ए मुद्दा आ रहा वा, ए एदा नहीं है भी हुणी।
9: मैं नहीं कह रहा,
10: तुसी भी कह रहे हो।
9: ना ना ना, तुसी ये गल पता नहीं मुद्दा पता नहीं की जावे चक लियो। मैं तो वैसे कह रहा भी लोग ये कह देंगे ने, पर तुसी ओदे नाल होर गल जोड़ती है
10: की करिए। बस
9: जदों भी हुंदा
10: जदों इहो जी चीज आ जांदी है ना, जदों
9: भावुक हो जांदा है
10: ओदों उस वेले आ जाओ, बस तुसी आ जाओ हुण जड़ा
9: मेरे भावना उपर काबू नहीं रहता।
10: नहीं नहीं नहीं
9: नहीं, यह ब्रिटिश लेडी है लॉरी डैनमैन।
10: अच्छा जी,
9: लॉरी
10: लॉरी
9: एह जिया तो साडे बसा चलदी
10: लॉरी
9: मैं सिंगर बन रहा।
10: हां जी,
9: तुसी मेरा कोरस खराब कर देना।
10: ਤੁਸੀਂ ਨਾ ਰੱਖਿਓ ਨਾ, ਤੁਸੀਂ ਕੱਲੇ ਤੁਸੀਂ ਸੋਲੋ ਸਿੰਗਰ ਬਣ ਜਿਓ, ਤੁਸੀਂ ਮੈਨੂੰ ਨਾ ਆਪਣੀ ਟੀਮ ਚ ਸ਼ਾਮਿਲ ਕਰੋ।
9: ਮੈਂ ਕਿਹੜਾ ਡਿਊਟੀ ਤੁਹਾਡੇ ਨਾਲ ਗਾਣ ਲੱਗਿਆ ਜੀ ਭਾਜੀ?
10: ਨਹੀਂ ਨਹੀਂ ਨਹੀਂ,
9: ਪਿੱਛੇ ਗਾਣ ਵਾਲੇ ਦਾ ਹੁੰਦਾ ਹੀ ਨੇ, ਉਹ ਪਿੱਛੇ ਆਇਆ
10: ਵਿਸਾਖੀ ਮੇਲੇ ਚ ਨਾ ਉਹ ਪਾਉਣਾ ਸੀ ਮਲਵਈ ਗਿੱਧਾ।
9: ਅੱਛਾ,
10: ਤੇ ਉਹ ਮੈਂ ਜਿੱਦਾਂ ਬਰਥਡੇ ਪਾਰਟੀ ਚ ਬੜਾ ਉਹਦਾ ਨਾ ਹੈਲੋ ਹੋਏ ਹੋਏ ਕੀਤਾ ਸਾਰਿਆਂ ਦਾ, ਤੇ ਭਾਜੀ ਹੋਣਾ ਨੇ ਮੈਨੂੰ ਆਪਣੀ ਟੀਮ ਚ ਰੱਖ ਲਿਆ। ਕਹਿੰਦੇ ਵੀ ਭਾਜੀ ਇਹੋ ਹੀ ਚਾਹੀਦਾ ਬਸ, ਵੀ ਆਹ ਜਿਹੜਾ ਤੁਸੀਂ ਹੋਏ
9: ਤੁਸੀਂ ਪਾਇਆ ਸੀ ਨਾ, ਉਹ ਚ ਮਲਵਈ ਕੁਛ ਵੀ ਨੀ ਸੀ, ਬਾਲੀਵੁੱਡ ਕਿੱਦਾਂ ਸੀ।
10: ਨਹੀਂ ਨਹੀਂ, ਇਹ ਹੋਣ ਵਾਲੀ ਗੱਲ ਹੈ ਨਾ, ਮੈਂ ਤੁਹਾਨੂੰ 3-4 ਸਾਲ ਪਹਿਲਾਂ ਦੀ ਗੱਲ ਦੱਸਾਂ।
9: ਅੱਛਾ ਅੱਛਾ,
10: ਮਤਲਬ ਉਦੋਂ ਕੀ ਉਦੋਂ ਸਾਡੀ ਦੂਜੀ ਟੀਮ ਹੀ ਮਲਵਈ ਕਿੱਦੇ ਦੀ, ਤੇ ਉਹ ਕਹਿੰਦੇ ਬਸ ਹੋਏ ਹੋਏ
9: ਬੱਲੇ ਆਹ ਚੱਕ ਕੇ
10: ਆਹ ਕਰਨਾ, ਠੀਕ ਆ। ਮੈਂ ਆਖਿਆ ਲੈ ਭਾਜੀ ਇਹ ਤਾਂ ਕੋਈ ਕਮਾਲ ਦੀ ਗੱਲ
9: ਕਰਦਾ ਹੀ
10: ਹੈ, ਮੈਂ ਤਾਂ ਕਰਦਾ ਹੀ ਹੈ ਬਸ। ਹਾਂ,
9: ਇਹੀ ਕੰਮ ਲਈ ਤਾਂ ਮੈਂ ਪੈਦਾ ਹੋਇਆ,
10: ਤੇ ਮੈਨੂੰ ਹੁਣ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਹਰ ਇੱਕ ਬੋਲੀ ਤੇ ਨਹੀਂ ਕਰਦਾ। ਮੈਂ ਨਾ ਇੱਕ ਬੋਲੀ ਆ ਗਈ ਪੰਜਾਬ ਚ, ਜਿੱਦਾਂ ਹੁੰਦਾ ਨਾ ਪੰਜਾਬ ਚ ਕਣਕਾਂ ਨੂੰ ਅੱਗ ਲਾ ਦਿੰਦੇ, ਮੈਂ ਹਾਂ ਬੱਲੇ ਔਰ ਬਾਅਦ ਚੋ ਕਹਿੰਦੇ ਆ ਵੀ ਕੁੜੀਆਂ ਨੂੰ ਬੰਦਾ ਬੋਲਦੇ ਉਹ ਸ਼ਾਵਾ ਇਹੋ ਜਿਹਾ ਉਹਨਾਂ ਨੇ ਬੋਲਿਆ ਤੇ ਮੈਂ ਬੱਲੇ ਸ਼ਾਵਾ ਕਰਕੇ ਨਾ ਭਾਜੀ ਮੈਂ ਕਿਹਾ ਭਾਜੀ ਤੁਹਾਡੀ ਗਲਤੀ ਸੀ ਤੁਸੀਂ ਮੈਨੂੰ ਪਹਿਲਾਂ ਪੰਪ ਦਿੱਤਾ ਤੁਸੀਂ ਮੈਨੂੰ ਕਿਹਾ ਵੀ ਸਿਰ ਬੱਲੇ ਸ਼ਾਵਾ ਬੋਲਣਾ ਪਰ ਤੁਸੀਂ ਅਗਰ ਕਹਿ ਦਿੰਦੇ ਵੀ ਬੋਲੀ ਪਹਿਲੀ ਤੇ ਬੋਲਣਾ ਹਰ ਇੱਕ ਬੋਲੀ ਤੇ ਨੀ ਜਾਂ ਕਿਸੇ ਬੋਲੀ ਤੇ
5: ਤੁਸੀਂ ਮੈਨੂੰ ਇਹ ਕਹਿ ਦਿੰਦੇ ਵੀ ਪਹਿਲਾਂ ਸੁਣਨਾ ਫਿਰ ਬੋਲਣਾ
10: ਤੇ ਉਹ ਯਾਰ ਤੁਹਾਡੇ ਬੱਲੇ ਸ਼ਾਵਾ ਤੋਂ ਨਾ ਇਹ ਮਤਲਬ ਇਸ ਯਾਦ ਆ ਗਿਆ ਤੇ ਉਹ ਹਲੇ ਤੱਕ ਗਾਲਾਂ ਕੱਢਦੇ ਆ ਮੈਨੂੰ ਪਰ ਨਹੀਂ ਨਹੀਂ ਨਹੀਂ ਸੁਧਰ ਗਿਆ ਸੀ ਹਾਂ
5: ਤੇ ਲੋਰੀ ਤੇ ਵਾਪਸ ਆਈਏ ਲੋਰੀ ਡੈਨਮੈਨ
10: ਡੈਨਮੈਨ ਕੁੜੀ ਵੀ ਹੈ ਤੇ ਬੰਦਾ ਵੀ ਹੈ ਡੈਨਮੈਨ ਵੀ ਹੈ
5: ਡੈਨਮੈਨ ਡੈਨਮੈਨ
10: ਮਤਲਬ ਕੁੜੀ ਦਾ ਨਾਮ
5: ਇਹਨਾਂ ਦੇ ਤਾਂ ਇਹੋ ਜਿਹੇ ਨਾਮ ਹੁੰਦੇ ਸੀਗੇ ਅੱਗੇ ਇਹਨਾਂ ਦੇ ਦਾਦਾ ਪੜਦਾਦਾ ਕੋਈ ਲੱਕੜਾ ਕੱਢਦਾ ਸੀ ਉਹਦਾ ਨਾਮ ਹੋ ਜਾਂਦਾ ਲੋਰੀ ਬੁੱਟ ਕਟਰ ਕੋਈ ਉਹ ਇਹਨਾਂ ਦਾ ਕੋਈ ਲੁਹਾਰ ਹੁੰਦਾ ਸੀ ਉਹਨੂੰ ਆਇਰਨ ਸਮਿਥ ਕਹਿ ਦਿੰਦੇ ਨੇ
10: ਉਹ ਅੱਛਾ ਇਸੇ ਕਰਕੇ ਨਾਮ ਬੜੇ
5: ਐਦਾਂ ਹੀ ਬਸ ਇਹਨਾਂ ਦੇ ਪਿੰਡ ਚੋਂ ਕੋਈ ਇੱਕ ਅੱਧਾ ਕੋਈ ਵਧੀਆ ਕ੍ਰਿਕਟਰ ਨਿਕਲ ਆਉਂਦਾ ਸੀ ਉਹਦੇ ਨਾਂ ਦੇ ਮਗਰ ਬੈਟਰ ਰੱਖਦੇ
10: ਮਲਾ ਜਿਹੜਾ ਆਇਰਨ ਸਮਿਥ ਤੁਸੀਂ ਨਾਂ ਲਿਆ ਇਹ ਪੱਕਾ ਕੋਈ ਨਾ ਕੋਈ ਲੁਹਾਰ ਕੋਈ ਲੋਹੇ ਦਾ ਕੰਮ ਕਰਦਾ
5: ਹੀ ਹੁੰਦੇ ਸੀਗੇ
10: ਯਾਰ ਇਹ ਬੜੇ ਚਲਾ ਗਏ
5: ਸਮਿਥ ਆਇਰਨ ਸਮਿਥ
10: ਇਹਨਾਂ ਨੇ ਨਾ ਆਪਣੇ ਕੰਮ ਦਾ ਲਾ ਕੇ ਤੇ ਅਸੀਂ ਸਮਝਦੇ ਵੀ ਭਾਵੇਂ ਕਿਹੋ ਜਿਹਾ ਨਾਮ ਹੈ
5: ਤੁਹਾਨੂੰ ਲੱਗਦਾ ਬੜਾ ਫੈਂਸੀ ਨਾਮ ਹੈ ਜਿਹੜਾ ਕੋਈ ਫੈਂਸੀਆਂ ਲਾਉਂਦਾ ਰਿਹਾ ਹੋਊਗਾ ਉਹਦਾ ਨਾਮ ਲੈਂਦਾ ਲੋਰੀ ਫੈਂਸੀ
10: ਲੋਰੀ ਫੈਂਸੀ ਅੱਛਾ ਹਾਂ ਇਹ ਹੈਗੀ ਹੈ ਲੋਰੀ
5: ਤੇ
10: ਡੈਨਮੈਨ
5: ਗਿਨਮੈਨ ਇੰਗਲੈਂਡ ਤੋਂ ਇੰਡੀਆ ਇੰਡੀਆ ਤੋਂ ਇੰਗਲੈਂਡ ਗਈ ਤਾਂ ਇੰਗਲੈਂਡ ਜਾ ਕੇ ਇਹਨੇ ਪੋਟੀ ਪੁੱਟੀ ਤਾਂ ਕੀਤੀ ਹੋਣੀ ਹੈ
10: ਠੀਕ ਹੈ
5: ਉਹਦੇ ਚ ਕੀੜਾ ਨਿਕਲਿਆ ਆ
10: ਤੁਹਾਡਾ
5: ਇਹਦਾ ਸਿਰ ਦਰਦ ਹੁੰਦਾ ਰਹਿੰਦਾ ਸੀਗਾ ਬਾਅਦ ਦੇ ਵਿੱਚ ਫਿਰ ਇਹਨੇ ਜਦੋਂ ਚੈੱਕ ਕਰਾਇਆ ਤੇ ਜਦੋਂ ਉਹ ਸ਼ਿਕਾਇਤ ਆਈ ਤੇ ਇਹਨੇ ਸਿਰ ਦਰਦ ਵਾਲੀ ਦੋਵੇਂ ਚੀਜ਼ਾਂ ਜੋੜ ਕੇ ਆਪਸ ਚ ਲੈਬ ਲੂਬ ਗਈ ਉਹਨਾਂ ਨੇ ਪਾਇਆ ਕਿ ਇਹਦੇ ਦਿਮਾਗ ਚ ਟੇਪ ਵਾਰਮ ਹੁੰਦੇ ਨੇ ਨਾ ਉਹ ਕੀੜੇ ਦਿਮਾਗੀ
10: ਅੱਛਾ ਜੀ
5: ਹਾਂ ਉਹ ਫਰ ਪਏ ਸੀਗੇ
10: ਅੱਛਾ ਹੋਰ ਵੀ ਪਿਆ ਸੀ
5: ਸਰ 38 ਦਿਮਾਗ ਚ ਫਸੇ ਹੋਏ ਸੀਗੇ ਤੇ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਇਹਦਾ ਇਲਾਜ ਚੱਲ ਰਿਹਾ ਸੀਗਾ ਤੇ ਇੰਡੀਆ ਚ ਆਈ ਸੀ ਅਸਲ ਚ ਮੀਡੀਆ ਚ ਕੰਮ ਕਰਦੀ ਸੀ
10: ਇਹਨੇ ਬੰਦ ਗੋਭੀ ਖਾਲਦੀ ਸੀ
5: ਦੇਖੋ ਇੰਡੀਆ ਦੇ ਵਿੱਚੋਂ ਮੀਡੀਆ ਵਾਲੇ ਇੱਧਰ ਆਉਂਦੇ ਨੇ ਇਹ ਇੰਡੀਆ ਚ ਗਈ ਸੀ ਗਲਤੀ ਤਾਂ ਇਹਦੀ ਹੋਈ
10: ਬਿਲਕੁਲ ਗਲਤੀ ਹਾਂ
5: ਮਾਈਗ੍ਰੇਸ਼ਨ ਐਵੇਂ ਭਗਵੰਤ ਮਾਨ ਦੇ ਕਹੇ ਤੇ ਕਰ ਲਈ
10: ਹੁਣ ਆਪਾਂ ਇੰਡੀਆ ਤੋਂ ਇੱਥੇ ਆਏ ਹਾਂ ਆਪਾਂ ਥੋੜੀ ਅੱਗੇ ਹੁਣ
5: ਆਪਾਂ ਨੀ ਆਪਾਂ ਨੀ ਸਰ
10: ਆਪਣੇ ਨੀ
5: ਤੁਸੀਂ ਤਾਂ ਦੁਬਈ ਚੋਂ ਆਏ ਤੁਹਾਨੂੰ ਪਤਾ ਸੀਗਾ ਵੀ ਇਰਾਨ ਨੇ ਅਟੈਕ ਕਰਦੇ ਤੂੰ ਤਾਂ ਬਚਦੇ ਬਚਾਉਂਦੇ ਤੂੰ ਤਾਂ ਰਿਫਿਊਜੀ ਸਟੇਟਸ ਲੈ ਕੇ ਆਣਾ ਸੀਗਾ ਆਸਟ੍ਰੇਲੀਆ
10: ਮੈਂ ਹੋਰ ਕੀ ਹਾਂ ਸਹੀ ਗੱਲ ਆ
5: ਬਚਦੇ ਵਾਇਆ ਦੁਬਈ ਰਿਫਿਊਜੀ ਹੈ ਤੇ ਇਹ ਤਾਂ ਜੀ ਫਿਰ ਚਲੋ ਚੱਕਰ ਇਹ ਹੈਗਾ ਕਿ ਇਹ ਕਹਿੰਦੀ ਕਿ ਮੈਂ ਇੰਡੀਆ ਵੈਸੇ ਇਹ ਵੈਜੀਟੇਰੀਅਨ ਰਹੀ ਹੈ ਉੱਥੇ
10: ਮਤਲਬ ਸਬਜ਼ੀਆਂ ਖਾਂਦੀ ਇੰਡੀਆ ਦੇ ਵਿੱਚ ਹਾਂ ਜੀ ਠੀਕ ਹੈ
5: ਤੇ ਉੱਥੇ ਤਾਂ ਕੋਈ ਫਰਕ ਨੀ ਪੈਂਦਾ ਉੱਥੇ ਚਾਹੇ ਵੈਜੀਟੇਰੀਅਨ ਖਾਓ ਚਾਹੇ ਨਾਨ ਵੈਜ ਖਾਓ
10: ਹਾਂ
5: ਕੀੜੇ ਦਾ ਅਸੀਂ ਮਤਲਬ ਆਪਣੀ ਤਰਫ ਤੋਂ ਕੁਝ ਦੇਣਾ ਤਾਂ ਹੈਗਾ ਹੀ ਹੈ ਨਾ ਹੁਣ
10: ਕੁਝ ਨਾ ਕੁਝ ਤਾਂ ਹੈ ਹੀ ਆ
5: ਪਿਛਲੀ ਵਾਰ ਗੋਰੇ ਆਏ ਸੀਗੇ ਤਾਂ ਕੋਹੇ ਨੂੰ ਲੈ ਕੇ ਜੀ ਐਸ ਦੇ ਕੀੜਾ ਦੇ ਕੇ ਭੇਜੇ
10: ਅਸੀਂ ਹੁਣ ਦਿਆ ਕੀੜੇ ਕਰਦੇ ਆ ਆਓ ਯਾਰਾ ਤੁਸੀਂ ਸਾਡੇ ਉੱਥੇ ਹੈ
5: ਆਓ ਯਾਰ ਆਓ ਹਮਾਰੀ ਹਵੇਲੀ
10: ਆਓ ਹਮਾਰੀ ਹਵੇਲੀ ਪੇ ਹਾਂ
5: ਤੇ ਤੁਹਾਨੂੰ ਭੇਜੀਏ ਕੀੜਾ ਦੇ ਕੇ ਇੱਕ ਸੋ ਉਹ ਐਨੀਵੇਜ਼ ਹੁਣ ਇਹਦਾ ਇਲਾਜ ਇਲੂਜ ਹੋ ਗਿਆ ਤੇ ਹੁਣ ਤਾਂ ਠੀਕ ਹੋ ਗਈ
10: ਸਾਰੇ ਕੀੜੇ ਨਿਕਲ ਗਿਆ ਓ ਸ਼ੁਕਰ ਹੈ ਲੋਰੀ ਆਪ ਬਚ ਗਏ ਹੋ
5: ਹੁਣ
10: ਲਈ ਲਈ ਮਾਮਾ
5: ਤੁਸੀਂ ਹਿੰਦੀ ਚ ਗੱਲ ਕਰ ਰਹੇ ਹੋ ਸਮਝ ਆ ਰਹੀ ਹੈ
10: ਨਹੀਂ ਤੁਸੀਂ
5: ਆਪ ਬਚ ਗਏ ਹੋ
10: ਤੁਸੀਂ ਜਿਹੜੇ ਵਿੱਚ ਪਹਿਲਾਂ ਬਾਬੇ ਦੀ ਗੱਲ ਕਰਦੇ ਪਏ ਤੁਸੀਂ ਟ੍ਰਾਂਸਲੇਟ ਕਰਕੇ ਦੱਸ ਦਿਓ ਪਰ ਹਾਂ ਜੇ ਕੋਈ ਲੋਰੀਨ ਨੂੰ ਜਾਣਦਾ ਉੱਥੇ ਇੰਗਲੈਂਡ ਤੇ ਸਾਡੀ ਆਵਾਜ਼ ਪਹੁੰਚਾ ਦੇ ਉਹਦੇ ਵੱਲ ਭਈ ਅਸੀਂ ਉਹਨੂੰ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਹਾਂ ਵੀ ਤੁਸੀਂ ਬਚ ਗਏ ਹੋ
5: ਅੱਛਾ ਦੇਖੋ ਕਈ ਵਾਰ ਨਾ ਟੀਕੇ ਕਹਿਤਾ ਟੇਪ ਵਾਰਮ ਜਿਹੜੇ ਕੀੜੇ ਹੁੰਦੇ ਨੇ
10: ਹਾਂਜੀ
5: ਇਹ ਕੁਛ ਖਾਣ ਜਿਵੇਂ ਤੁਸੀਂ ਕਹਿੰਦੇ ਹੋ ਪੱਤਾ ਗੋਭੀ ਖਾਈ ਸੀ ਯੇ ਬੋ ਅੱਗੇ ਆਪਾਂ ਨੂੰ ਰੋਕਦੇ ਹੁੰਦੇ ਸੀ ਨਾ ਕੱਚੀ ਨਹੀਂ ਖਾਣੀ
10: ਹੈਗੀ
5: ਇੰਡੀਆ ਚ ਕੱਚੀ ਪੱਤਾ ਗੋਭੀ ਯੇ ਬੋ ਉਹਦੇ ਨਾਲ ਫੈਲ ਜਾਂਦੇ ਪਰ ਇਹ ਇਹ ਇੱਕ ਬਿਮਾਰੀ ਹੈ ਜਿਹਨੂੰ ਕਹਿੰਦੇ ਨੇ ਟਾਕਸੋਪਲਾਜ਼ਮੋਸਿਜ਼ਮ ਹਾਂ ਇਹ ਬੜਾ ਵਧੀਆ ਕੀਤਾ ਤੁਸੀਂ
10: ਟਾਕਸੋਪਲਾਜ਼ਮੋਸਿਜ਼ਮ
5: ਤੇ ਇਹ ਜਿਹੜੇ ਹੁੰਦੇ ਨੇ ਬੇਸਿਕਲੀ ਬਿੱਲੀਆਂ ਦੇ ਮੂਤ ਤੋਂ ਫੈਲਦੇ ਨੇ
10: ਉਹ ਤੁਹਾਡਾ ਹੋਏ
5: ਤੇ ਉਹ ਕਿਵੇਂ ਫੈਲਦੇ ਨੇ ਤੇ ਇਹ ਕਿਵੇਂ ਉਹਦੇ ਸੰਪਰਕ ਚ ਆਈ ਇਹ ਕਹਿੰਦੇ ਕਿ ਬੇਸਿਕਲੀ ਇਹ ਕੀੜੇ ਜਿਹੜੇ ਨੇ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਦਿਮਾਗ ਚ ਜਾ ਸਕਦੇ ਨੇ
10: ਇੱਕ ਬੰਦੇ ਦੇ ਦਿਮਾਗ ਚੋਂ
5: ਪੰਜਾਬੀ ਵਾਲੀ ਕਹਾਵਤ ਵੀ ਸਿਰ ਜੋੜ ਕੇ ਬੈਠੇ ਝੂਠਾ ਖਾਣ ਦੇ ਨਾਲ ਹੋ ਜਾਂਦੇ ਹੁਣ ਮੇਰੇ ਦਿਮਾਗ ਚ ਕੀੜੇ ਨੇ ਮੇਰੇ ਨਹੀਂ ਹੈਗੇ
10: ਮਤਲਬ ਮੇਰੇ ਚ
5: ਜੇ ਹੈਗੇ ਨੇ ਜੇ ਤੁਹਾਡੇ ਦਿਮਾਗ ਚ ਕੀੜੇ ਨੇ ਮੰਨ ਲਓ
10: ਮੇਰੇ ਦਿਮਾਗ ਤੋਂ ਸ਼ੁਰੂ ਮੰਨ ਲਓ ਮੈਂ ਹਰ
5: ਚੀਜ਼ ਮੰਨ ਲਈ ਤੁਹਾਡੇ ਆ ਜੁੱਠੇ ਬਦਾਮ ਖਾ ਲੇ ਤੇ ਜਿਹੜਾ ਕੀੜਾ ਤੁਹਾਡੇ ਲਾਰਵਾ ਦੇ ਨਾਲ ਮੇਰੇ ਅੰਦਰ ਆ ਗਿਆ ਤੇ ਉੱਥੋਂ ਹੀ ਫਿਰ ਮੇਰੇ ਅੰਦਰ ਫੈਲਣਾ ਸ਼ੁਰੂ ਹੋ ਗਿਆ
10: ਇਹ ਯਾਨੀ ਕਿ
5: ਮੈਨੂੰ ਵੈਸੇ ਲੋਰੀ ਦੇ ਉੱਤੇ ਹੀ ਥੋੜਾ ਜਿਹਾ ਸ਼ੱਕ ਹੋ ਰਿਹਾ ਮੈਂ ਐਵੇਂ ਗਲਤ ਨਾ ਸਮਝਿਓ ਓਦਾਂ ਵੀ ਬ੍ਰਿਟਿਸ਼ਰ ਦਾ ਕਰੈਕਟਰ ਕੋਈ ਬਹੁਤਾ ਵਧੀਆ ਰਿਹਾ ਨਹੀਂ ਹੁਣ ਤੱਕ ਇਹ ਜਿਹੜਾ ਇੰਡੀਆ ਨੂੰ ਦੋਸ਼ ਦੇ ਰਹੀ ਹੈਗੀ ਤੇ ਮੈਂ ਮੰਨਦਾ ਨਹੀਂ ਇਸ
10: ਸਹੀ ਗੱਲ
5: ਐਨੀਵੇਜ਼ ਹੁਣ ਆਪਾਂ ਗੱਲ ਕਰੀਏ ਗੋਰੀ ਦੀ
10: ਆ ਪਹਿਲਾਂ ਗੋਰੀ ਨਹੀਂ ਸੀ ਪਹਿਲਾਂ ਵੀ ਗੋਰੀ ਨਹੀਂ ਜਿਹੜੀ ਪਹਿਲੀ ਗੱਲ ਕੀਤੀ ਆ ਉਹ ਵੀ ਗੋਰੀ ਦੀ ਗੱਲ ਕੀਤੀ ਹੈ ਨਾ
5: ਗੋਰੀ ਕਰੀਮ ਹੈ ਕਰੀਮ
10: ਅੱਛਾ ਗੋਰੀ ਕਰੀਮ ਯਾਰ ਸਾਰੀਆਂ ਗੋਰੀਆਂ ਕਰੀਮਾਂ ਹੀ ਹੁੰਦੀਆਂ
5: ਕਰੀਮ ਦਾ ਨਾਮ ਹੈ ਗੋਰੀ ਕਿਡਨੀ ਖਰਾਬ ਹੋ ਗਈ ਹੈ ਇਹ ਖਬਰ ਬੜੀ ਬੇਕਾਰ ਹੈ ਸਰ
10: ਸੱਚੀ ਬੇਕਾਰ
5: ਖਬਰ ਹੈ
10: ਇਹ ਕਿੱਥੋਂ ਲਿਆਉਂਦੀ ਖਬਰ ਸਾਨੂੰ ਨਹੀਂ ਪਤਾ ਪਰ ਹੈ ਬੜੀ ਬੇਕਾਰ ਹੈ
5: ਤੁਸੀਂ ਕਿਸੇ ਤੋਂ ਪੁੱਛ ਕੇ ਦੇਖ ਲਓ ਇੰਡੀਆ ਦੇ ਵਿੱਚ ਹੁਣ ਵੀ ਤੁਹਾਨੂੰ ਗੋਰੀ ਕਰੀਮ ਹੈਗੀ ਹੈ ਅਗਲੇ ਕਹਿਣਗੇ ਯਾਰ ਫ੍ਰੀ ਚ ਲੈ ਜਾਓ ਇਹ ਤਾਂ ਬੈਨ ਹੋ ਗਈ
10: ਨਾ ਵੀ ਇਹਨਾਂ ਨੇ ਗੋਰੀ ਰੱਖਿਆ ਸੀ
5: ਬੈਨ ਕਰਤੀ ਇੰਡੀਆ ਚ
10: ਮਤਲਬ ਗੋਰੀ ਦੇ ਚੱਕਰ ਹੋਣ ਚ ਤੁਸੀਂ
5: ਬੈਨ ਹੀ ਕਰਤੀ
10: ਹੋਇਆ ਕੀ ਸੀ ਕੀ ਹੋ ਗਿਆ ਸੀ ਉਹਨਾਂ ਨੂੰ ਕਿਡਨੀਆਂ
5: ਖਰਾਬ ਹੋਣ ਲੱਗ ਪਈਆਂ ਓਦਾਂ ਕਹਿੰਦੇ ਨੇ ਵੀ ਇਹ ਸਕਿਨ ਚਮਕਾਉਂਦੀ ਹੈ ਜ਼ਿਆਦਾਤਰ ਸਾਊਥ ਵਾਲੇ ਪਾਸੇ ਵਰਤੀ ਗਈ ਹੈ ਪੰਜਾਬ ਵਾਲੇ ਪਾਸੇ ਤਾਂ ਇਹ ਕਰੀਮ ਨਹੀਂ ਵਰਤੀ ਗਈ ਇੰਨੀ ਪਰ ਉਧਰਲੇ ਪਾਸੇ ਵਰਤੀ ਗਈ ਉੱਥੇ ਜਨਾਨੀਆਂ ਨੂੰ ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਹੋ ਗਈ ਕਿਸੇ ਨੂੰ ਚਮੜੀ ਦੀ ਹੋ ਗਈ ਕਿਸੇ ਦੀ ਕਿਡਨੀ ਖਰਾਬ ਕਿਸੇ ਦਾ ਦਿਮਾਗ ਖਰਾਬ ਹੋ ਗਿਆ ਸੋਰੀ ਮਿਸ਼ੂ ਤੋਂ ਇਹ ਮਿਸ਼ੂ ਨਹੀਂ ਹੁੰਦੀ ਮਿਸ਼ੂ ਇੰਡੀਆ ਦੇ ਵਿੱਚ ਸਾਈਟ ਹੈ ਜਿਵੇਂ ਆਪਾਂ ਇੱਥੇ ਟੀਮੂ ਤੋਂ ਲੈ ਲੈਂਦੇ ਹਾਂ ਨਾ ਚੀਜ਼ਾਂ
10: ਟੀਮੂ ਇਜ਼ ਫੇਵਰਿਟ ਹੇਅਰ
5: ਉਦਾਂ ਹੀ ਮਿਸ਼ੂ ਇੰਡੀਆ ਦੇ ਵਿੱਚ ਲੈ ਲੈਂਦੇ ਨੇ ਬੜੇ ਲੋਕ ਮਿਸ਼ੂ ਤੋਂ ਕੋਈ ਵੀ ਚੀਜ਼ ਮਿਲ ਸਕਦੀ ਹੈ ਤੁਹਾਨੂੰ
10: ਮਤਲਬ ਜਿੱਦਾਂ ਟੀਮੂ ਤੋਂ ਮਿਲਦੀ ਉਦਾਂ ਹੀ ਮਿਸ਼ੂ ਤੋਂ
5: ਗੋਲ ਗੱਪਿਆਂ ਤੋਂ ਲੈ ਕੇ ਟੈਸਲਾ ਦੀ ਕਾਰ ਤੱਕ ਸਭ ਕੁਝ ਮਿਲ ਜਾਂਦਾ
10: ਹੈ ਫ੍ਰੀ ਹੋਮ ਡਿਲੀਵਰੀ
5: ਫ੍ਰੀ
10: ਮਿਸ਼ੂ ਦੇ ਨਾਲ
5: ਡਿਲੀਵਰੀ
10: ਫ੍ਰੀ ਹੋਮ
5: ਫ੍ਰੀ ਨਹੀਂ ਸਰ
10: ਅੱਛਾ ਫ੍ਰੀ ਮਤਲਬ ਉਹੀ ਥੋੜੇ
5: ਘਰ ਥੋੜੇ ਫ੍ਰੀ ਹੋਊਗਾ ਤੁਹਾਡਾ
10: ਨਹੀਂ ਘਰ ਤੇ ਨਹੀਂ ਵੈਸੇ ਹੀ ਮਤਲਬ ਜੋ ਵੀ ਤੁਹਾਨੂੰ
5: ਚਾਹੀਦਾ ਜਿਹੜਾ ਸਮਾਨ ਆ ਰਿਹਾ ਉਹ ਫ੍ਰੀ ਹੋਊਗਾ ਫ੍ਰੀ ਹੋਮ ਨਹੀਂ ਹੋਊਗਾ
10: ਹਾਂ ਅੱਛਾ ਹਾਂ ਫ੍ਰੀ ਹੋਮ ਇੱਥੇ ਤਾਂ ਕਦੀ ਹੋ ਹੀ ਨਹੀਂ ਸਕਦਾ
5: ਸੋ ਫਿਲਹਾਲ ਇੰਡੀਆ ਦੇ ਵਿੱਚ ਇਹਨੂੰ NSQ ਕਹਿ ਦਿੱਤਾ ਗਿਆ ਨਾਟ ਫਾਰ ਸਟੈਂਡਰਡ ਕੁਆਲਿਟੀ ਯੂ ਨੋ
10: NSQ ਲਾਵੇ ਪਹਿਲੀ ਫਾਰਮ ਨਹੀਂ ਮੈਂ ਫੁੱਲ ਫਾਰਮ ਕਦੀ ਵੀ ਮਤਲਬ ਕਰਨਾ ਚਾਹੀਦਾ ਪੜ੍ਹਾਈ ਤੇ ਹਮੇਸ਼ਾ ਕਰਨੀ ਚਾਹੀਦੀ ਆ ਵੈਸੇ ਯਾਦ ਰੱਖੋ ਜਾਂ ਨਾ ਰੱਖੋ
5: ਸੋ ਮੁੱਕ ਦੀ ਗੱਲ ਇਹ ਹੈ ਕਿ ਗੋਰੀ ਦੇ ਤਿੰਨ ਪ੍ਰੋਡਕਟ ਬੈਨ ਹੋ ਗਏ ਨੇ ਇੰਡੀਆ ਚ ਇੱਕ ਬਿਊਟੀ ਕਰੀਮ ਸੋ ਸੈਡ ਫਾਰ ਯੂ ਸੋਰੀ ਤੇ ਦੂਜੀ ਫੇਸ ਫਰੈਸ਼ ਗੋਲਡ
10: ਸਾਰੀਆਂ ਇਹ ਵੀ ਕਰੀਮ ਹੀ
5: ਉਹ ਵੀ ਬਿਊਟੀ ਕਰੀਮ
10: ਹੈ ਵੀ ਗੋਲਡ ਹੈ ਉਹ
5: ਤੇ ਤੀਜਾ ਜਿਹੜਾ ਪ੍ਰੋਡਕਟ ਆ ਗੋਲਡਨ ਸਟਾਰ ਬਿਊਟੀ ਕਰੀਮ ਉਹ ਵੀ ਕਰੀਮ ਹੀ ਹੈ
10: ਮਤਲਬ ਸਾਰੀਆਂ ਕਰੀਮਾਂ ਤੁਸੀਂ ਹੁਣ ਬੈਨ ਕਰਤੀ ਹੈ ਜਿਹੜੀਆਂ ਮੈਨੂੰ ਚਾਹੀਦੀਆਂ ਸੀ
5: ਹਾਂਜੀ
10: ਹੁਣ ਮੈਂ ਕਿੱਦਾਂ ਗੋਰਾ ਹੋਵਾਂਗਾ ਦੱਸੋ ਤੁਸੀਂ ਮੈਨੂੰ ਹੈ
5: ਇੰਡੀਆ ਚ ਨਹੀਂ ਹੋ ਸਕਦੇ ਹੈਗੇ ਇੱਥੇ ਤਾਂ ਤੁਸੀਂ ਹੋ ਸਕਦੇ
10: ਇੱਥੇ ਵੀ ਤਾਂ ਓਕੇ ਸ਼ੀਮੂ ਇੱਥੋਂ ਵੀ ਸ਼ੀਮੂ ਤੋਂ ਬੁਲਾ
5: ਲਓ
10: ਟੀਮੂ ਨਹੀਂ ਟੀਮੂ ਨਹੀਂ ਇੰਡੀਆ ਚ ਕੀ ਹੁੰਦਾ
5: ਮਿਸ਼ੂ
10: ਨਾਮ ਹੈ ਇਹਨਾਂ ਦੇ ਚਾਰਜਰ ਰੱਖਣ ਦਾ ਹੀ
5: ਇਕੱਠਾ ਕਰਕੇ ਸ਼ੀਮੂ
10: ਦੇਖੋ ਉਹ ਦੇਖੋ ਉਹ ਵੀ TEM ਚਾਰ
5: ਜਿੱਦਣ ਮਿਸ਼ੂ ਤੇ ਅਲਫਾਬੈਟ ਹੈ ਜਿੱਦਣ ਮਿਸ਼ੂ ਤੇ ਟੀਮੂ ਦਾ ਵਿਆਹ ਹੋਇਆ ਉਹਨਾਂ ਦਾ ਜਵਾਕ ਦਾ ਨਾਮ ਹੋਊਗਾ ਸ਼ੀਮੂ
10: ਸ਼ੀਮੂ ਹੁਣ ਕਿਸੇ ਨੇ ਵੇਖੋ ਸ਼ੀਮੂ ਕੱਢ ਲੈਣੀ ਆ ਸਾਡਾ ਨਾਮ ਚੋਰੀ ਹੋ ਗਿਆ ਸਮਝੋ ਸ਼ੀਮੂ
5: ਕੱਢ ਕੇ ਕਿਹੜਾ ਫਸੀ ਹੋਈ ਹੈ
10: ਵੈਸੇ ਚਾਰ ਅਲਫਾਬੈਟ ਦੇ ਹੀ ਸਾਰੇ ਹੁੰਦੇ ਆ ਇੱਧਰੋਂ ਟੀਮੂ ਹੋ ਗਿਆ ਉੱਧਰ ਉਹ ਹੋ ਗਿਆ
5: ਤੁਸੀਂ ਆਪਣੇ ਹੀ ਸ਼ੁਰੂ ਕਰੋ ਚਾਰ ਅਲਫਾਬੈਟ ਦੀ ਮੌਂਟੀ
10: ਮੌਂਟੀ ਤੇ ਪੰਜ ਹੋ ਗਏ
5: ਇੱਥੇ ਸਭ ਕੁਝ ਵਿਕਦਾ ਹੈ ਉਹਦੀ ਟੈਗ ਲਾਈਨ ਰੱਖਿਓ

0: ਦਿਮਾਗ ਨੀ ਫੇਲ ਹੋਣਾ
1: ਚਾਹੀਦਾ, ਦਿਮਾਗ ਤਾਂ ਸਾਡਾ ਵੈਸੇ ਫੇਲ ਹੋ ਜਾਂਦਾ,
0: ਜਨਾਨੀਆਂ ਦਾ ਦਿਮਾਗ ਫੇਲ,
1: ਉਹ ਜੇ ਫੇਲ ਹੋ ਗਿਆ ਨਾ ਮੈਂ ਕਹਿੰਦਾ ਦੁਨੀਆਂ ਤਰੱਕੀ ਤੇ ਆ।
0: ਤੁਸੀਂ ਅੱਜ ਬਹੁਤ ਵਿਵਾਦਤ ਬਿਆਨ ਦੇ ਰਹੇ।
1: ਅੱਜ ਮੈਂ ਘਰ ਜਾਵਾਂਗਾ ਤੇ
0: ਮਹਿਲਾ ਆਯੋਗ ਵਾਲਿਆਂ ਨੇ ਅੱਜ ਤੁਹਾਡੇ ਖਿਲਾਫ ਪਰਚਾ ਕਰ ਦੇਣਾ।
1: ਮਾਮਾ ਮਹਿਲਾ ਕੇ ਘਰ ਜਾ ਕੇ ਪਰਚੇ ਹੋ ਜਾਣੇ ਆ, ਤੁਸੀਂ ਮਹਿਲਾ ਤੱਕ ਵੀ ਜਾ ਰਹੇ ਹੋ? ਆਪਾਂ ਨੀ ਕੁਛ ਬੋਲਿਆ
2: ਨਾ, ਸਾਂਭੀ ਰੱਖ ਕੀਮਤੀ ਸਮਾਨ ਜਿਹੜਾ ਲੈ ਕੇ।

0: ਭਾਜੀ ਆ ਮੈਂ ਤੇ ਕਰੀਮ ਵਾਲਾ ਗਾਣਾ ਹੁਣ ਸੁਣਿਆ, ਕਰੀਮ ਕਹੀ ਜਾ ਰਹੀ ਹੈ ਗਾਣਾ ਤੁਸੀਂ ਪੂਰਾ ਲਾ ਕੇ ਕੀਤਾ ਸੀ ਯਾਰ,
1: ਬਿਸਕਿਟ ਵਾਲੀ ਕਰੀਮ ਹੀ ਪਤਾ
0: ਉਹ ਬਿਸਕਿਟ ਵਾਲੀ ਕਰੀਮ ਅਸੀਂ ਖਾਧੇ ਬਿਸਕਿਟ ਵਾਲੇ ਨੇ ਜਿਹੜੇ ਕਰੀਮ ਐ ਕਰਕੇ ਜਬਾਨ ਨਾਲ ਖਾਧੇ
1: ਦੇ ਹੀ ਦੇ ਸੀਗੇ ਕਰੀਮਿਕਾ ਦੇ ਬਿਸਕਿਟ
0: ਯਾਰ। ਦੇਖੋ ਨਿਆਣੇ ਵੀ ਸਾਡੇ ਇਹੀ ਸੇਮ ਕਰਦੇ ਪਏ ਜੋ ਅਸੀਂ ਕਰਕੇ ਹਟੇ ਆ,
1: ਜੀਨਜ਼ੀ ਹੋਈ ਨੇ ਸਰ,
0: ਪਰ ਦੇਖੋ ਹਾਲੇ ਵੀ ਉਹ ਪਰ ਨਹੀਂ ਪਹਿਲਾਂ ਕੀ ਪਹਿਲਾਂ ਬੜੇ ਸਾਨੂੰ ਛਿੱਤਰ ਛਿੱਤਰ ਪੈਂਦੇ ਹੁੰਦੇ ਸੀ ਨਾ, ਅੱਜ ਕੱਲ੍ਹ ਨਿਆਣਿਆਂ ਨੂੰ ਇਹ ਨਹੀਂ ਪੈਂਦੇ,
1: ਸਵਾਦ ਆ ਜਾਂਦਾ ਹੁੰਦਾ ਸੀਗਾ ਕਿ ਇਹ ਚੀਜ਼ ਉਹ ਮਿੱਠੀ ਮਿੱਠੀ ਜੀ ਹੁੰਦੀ ਸੀ ਚੱਟ ਕੇ ਸਿੱਟਤੀ। ਹੁਣ ਜਿਵੇਂ ਅਗਲੀ ਖਬਰ ਹੈ,
0: ਅੱਛਾ ਲੈ
1: ਇਹਨੇ ਸ਼ੇਰ ਨੇ ਬੰਦਾ ਚੱਟ ਕੇ ਸਿੱਟਤਾ, ਇਹਨੂੰ ਮਿੱਠਾ ਲੱਗਿਆ ਪਤਾ ਨਹੀਂ ਕੀ ਲੱਗਿਆ, ਪਰ ਇਹ ਗੁਜਰਾਤ ਦੀ ਖਬਰ ਹੈ ਭਾਜੀ ਔਰ ਵਾਕਈ ਇਹ ਰੀਅਲ ਖਬਰ ਹੈ, ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਇਹ ਵਾਪਰੀ ਹੈ।
0: ਅੱਛਾ
1: ਤੇ ਉੱਥੇ ਹੋਇਆ ਕਿ ਗਰਾਜੀਆ ਪਿੰਡ ਹੈ ਉੱਥੇ ਭਾਵਨਗਰ ਜ਼ਿਲ੍ਹੇ ਦੇ ਵਿੱਚ, ਗੁਜਰਾਤ ਦੇ ਅੰਦਰ
0: ਠੀਕ ਹੈ,
1: ਭਾਵਨਗਰ ਜ਼ਿਲ੍ਹੇ ਦਾ ਗਰਾਜੀਆ ਪਿੰਡ ਆ, ਉੱਥੇ ਕਾਲੂਭਾਈ ਪਰਮਾਰ ਨਾਮ ਦਾ ਇੱਕ ਬੰਦਾ ਸੀਗਾ ਤੇ ਉਹ ਆਪਣੇ ਡੰਗਰ ਡੁੰਗਰ ਨੀ ਚਰਾਉਣ ਜਾਂਦੇ ਹੁੰਦੇ ਬਾਹਰ, ਵੀ ਬੱਕਰੀਆਂ ਲੈ ਗਿਆ, ਮੱਝਾਂ ਲੈ ਗਿਆ, ਗਾਈਆਂ ਲੈ ਗਿਆ ਹਨਾ, ਤੇ ਉਹ ਐਂ ਚਰਾਉਣ ਲੈ ਆਇਆ ਹੋਇਆ ਸੀਗਾ ਮਵੇਸ਼ੀ ਤੇ ਉੱਥੇ ਕਿਤੇ ਉਹ ਕਿਉਂਕਿ ਹੁਣ ਉਹ ਹੈਗਾ ਬਾਰਡਰ ਏਰੀਆ, ਜੰਗਲ ਜੁੰਗਲ ਉੱਥੇ ਹੈਗੇ ਨੇ, ਤੁਸੀਂ ਜਮਾ ਹੀ ਫਜ਼ਿਲਕਾ ਮੰਨ ਕੇ ਚੱਲੋ ਆਪਣੇ,
0: ਅੱਛਾ ਪੂਰੇ
1: ਜਮਾ ਹੀ ਰੇਤੀਲਾ ਜਿਹਾ ਉਈਓ ਸੁੱਕਾ ਜਿਹਾ ਏਰੀਆ ਤੇ ਮਸਾਂ ਹੀ ਦੋ ਦੋ ਘੰਟੇ ਚ ਤਿੰਨ ਘੰਟੇ ਚ ਜਾ ਕੇ ਕਿਤੇ ਗਊਆਂ ਦਾ ਢਿੱਡ ਭਰਦਾ ਹੈ ਉੱਥੇ ਜਾ ਕੇ ਹਨਾ।
0: ਠੀਕ ਹੈ
1: ਤੇ ਇਸ ਦਰਮਿਆਨ ਉੱਥੇ ਇੱਕ ਸ਼ੇਰ ਲੁਕਿਆ ਬੈਠਾ ਸੀ,
0: ਉਹ ਤੁਹਾਡਾ ਹੋਏ
1: ਹਾਂ, ਉਹ ਜਿਵੇਂ ਹੀ ਉਹ ਗਊਆਂ ਲੈ ਕੇ ਆਇਆ ਉਹਨੇ ਉਹਦੇ ਤੇ ਅਟੈਕ ਕੀਤਾ ਕਾਲੂਬਾਈ ਦੇ ਉੱਤੇ, ਤੇ ਉਹਨੂੰ ਪਹਿਲਾਂ ਉਹਦੇ ਮੋਢੇ ਤੇ ਉਹ ਕਹਿੰਦਾ ਵੀ ਮੈਨੂੰ ਇੱਥੇ ਮੇਰੇ ਮੋਢੇ ਦੇ ਉੱਤੇ ਮਾਰ ਕੇ
0: ਹੱਥ ਮਾਰ ਕੇ
1: ਤੇ ਥੱਲੇ ਢਾ ਲਿਆ, ਥੱਲੇ ਜਦੋਂ ਗਿਰ ਗਿਆ ਤੇ ਫਿਰ ਉਹਦਾ ਹੱਥ ਇੱਕ ਮੂੰਹ ਚ ਪਾ ਲਿਆ ਉਹਨੇ, ਤੇ ਉਹ ਤੋਂ ਬਾਅਦ ਵੀ ਜਿਵੇਂ ਉਹ ਆਲੇ ਦੁਆਲੇ ਦੇਖਣ ਲੱਗ ਗਿਆ ਕਹਿੰਦਾ ਇੰਨੀ ਦੇਰ ਚ ਮੈਂ ਦੂਜੇ ਹੱਥ ਨਾਲ ਉਹਨੂੰ ਸਹਿਲਾਣ ਲੱਗ ਗਿਆ ਹੌਲੀ ਹੌਲੀ।
0: ਅੱਛਾ ਉਹਦਾ ਇੱਕ ਹੱਥ ਖਾਲੀ ਸੀ ਤੇ ਉਹਨੂੰ
1: ਨਾਲ ਦੇ ਨਾਲ ਨੀ, ਥੋੜੀ ਦੇਰ ਉਹ ਜਿਵੇਂ ਬੈਠਾ ਰਿਹਾ ਉੱਥੇ ਰੌਲਾ ਰੂਲਾ ਪੈ ਰਿਹਾ ਸੀਗਾ, ਤੇ ਉਹ ਜਿਵੇਂ ਸ਼ੇਰ ਨੂੰ ਸਹਿਲਾਈ ਜਾਵੇ 15-20 ਮਿੰਟ ਤੱਕ ਸ਼ੇਰ ਨੇ ਉਹਨੂੰ

0: ਦੇਖਿਆ ਵੀ ਕਰੀ ਕੀ ਜਾਂਦਾ ਚੁੱਲ੍ਹਾ ਲਿਆ
1: ਮੈਂ ਇਹਨੂੰ ਖਾਣ ਦੀਆਂ ਤਿਆਰੀਆਂ ਚ ਇਹ ਦੱਸ ਪਿਆ
0: ਉਹਨੂੰ ਛੱਡ ਕੇ ਚਲਾ ਗਿਆ ਉੱਥੇ
1: ਵਾਹ ਜੀ ਵਾਹ
0: 20-25 ਮਿੰਟ ਉਹਨੂੰ ਉੱਥੇ ਰੱਖ ਕੇ ਆਪਣੀ ਗੁਰਦੀ ਚ ਤੇ ਛੱਡ ਕੇ ਚਲਾ ਗਿਆ ਤੇ ਹੁਣ ਪਿੰਡ ਵਾਲੇ ਹੁਣ ਥੋੜੇ ਜੇ ਕਾਇਮ ਹੋਏ ਹੋਏ ਨੇ ਕਹਿੰਦੇ ਸ਼ੇਰ ਆਣ ਨੀ ਦੇਣਾ ਹੁਣ
1: ਪਰ ਉਹਨਾਂ ਨੂੰ ਕਹੋ ਸ਼ੇਰ ਤੇ ਪਾਲਤੂ ਬਣ ਗਿਆ ਹੁਣ ਤੇ ਸ਼ੇਰ ਲਵ ਕਰਦੇ ਸਾਰਿਆਂ ਨੂੰ ਭਾਈ ਏਦਾਂ ਵੈਸੇ ਸਹੀ ਗੱਲ ਹੈ ਇਹ ਬੰਦੇ ਦਾ ਜਿਹਨੇ ਕੀਤਾ ਹੋਏਗਾ ਨਾ ਉਹਦਾ ਵੀ ਜਿਗਰਾ ਚਾਹੀਦਾ ਉਸ ਟਾਈਮ ਨਹੀਂ ਤੇ ਬੰਦੇ ਨਾ ਬਹੁਤ ਡਰ ਜਾਂਦੇ ਆ ਮੈਂ ਖੁਦ ਡਰ ਜਾ ਸ਼ੇਰ ਆਵੇ ਉੱਥੇ ਆਵੇ ਤਾਂ ਕੀ
0: ਕਰੀਏ ਮਤਲਬ ਬੰਦਾ ਕਹਿੰਦਾ ਵੀ ਠੀਕ ਹੈ ਹੁਣ ਤਾਂ ਮਰਨਾ ਹੀ ਹੈ ਹਾਂ ਉਹਨੇ ਸੋਚਿਆ ਵੀ ਪਲਾਨ ਹੋਰ ਕੀ ਕਰ ਸਕਦਾ ਮੈਂ ਹਨਾ ਜਿਵੇਂ ਉਹ ਆਪਣੇ ਡੰਗਰਾਂ ਨੂੰ ਪਾਲਦਾ ਪੋਸਦਾ ਸੀਗਾ ਹੈ ਐਂ ਕਰਕੇ ਹੁਣ ਉਹ ਜੇ ਕੁਛ ਮੂੰਹ ਬੋਲਦਾ ਸ਼ੇਰ ਨੇ ਜਦੇ ਹੀ ਉਹਦਾ ਮੂੰਹ ਪਾਲਿਆ ਚੁੱਪ ਕਰ
1: ਅੱਛਾ ਉਹਨੇ ਬੋਲਿਆ ਕਰ ਰਿਹਾ ਉਹਨੇ ਬਸ ਹੱਥ ਨਾਲ ਹੀ ਏਦਾਂ ਸਹਿਲਾਇਆ
0: ਹਲਕਾ ਹਲਕਾ ਹੱਥ ਨਾਲ ਉਹਨੇ ਉਹਦੇ ਪੈਰ ਦੇ ਉੱਤੇ
1: ਹਾਂ ਠੀਕ ਹੈ
0: ਉਹਦੇ ਉੱਤੇ ਥੋੜੇ ਸਹਿਲਾ
1: ਉਹਦੇ ਹੱਥ ਤੇ ਹਾਂ ਸਹੀ ਉਹਦੇ
0: ਪੈਰ ਦੇ ਉੱਤੇ ਆਇਆ ਮਾਰੀ ਗਿਆ ਉਹ ਐ ਹਲਕਾ ਹਲਕਾ ਜਿਹਾ ਕਰੀ ਗਿਆ ਤੇ ਐ ਸ਼ੇਰ ਨੂੰ ਵੀ ਮਜ਼ਾ ਆਈ ਗਿਆ ਸ਼ੇਰ ਨੂੰ ਲੱਗਿਆ ਵਧੀਆ ਮੇਰੀ ਮਸਾਜ ਕਰ ਰਿਹਾ ਅਗਲੀ ਵਾਰ ਫੇਰ ਲਵਾਂਗੇ
1: ਹਾਂ ਬੜੀ ਗੁਦਗੁਦੀ ਕਰਦਾ ਪਿਆ ਉਹ ਬੜੇ ਵਧੀਆ ਹੱਥ ਐ
0: ਕਰਕੇ ਅਗਲੇ ਨੇ ਚਲੋ ਆ ਗਿਆ ਹੋ ਗਿਆ ਹੋ ਗਿਆ
1: ਹਾਂ
0: ਗੱਲ ਖਤਮ
1: ਓਏ ਹੋਏ
0: ਤੇ ਬਾਅਦ ਚ ਉਹ ਭਰਤੀ ਮਤਲਬ ਹੋਈਆਂ ਉਹਦੇ ਸੱਟਾਂ ਸੁੱਟਾਂ ਲੱਗੀਆਂ ਨੇ ਖਾਸ
1: ਥੋੜਾ ਬਹੁਤ ਪਏ ਹੋਣ ਗਏ
0: ਸਰੂਪ ਜਾਨ ਬਚ ਗਈ
1: ਹਾਏ ਇਹ ਤੇ ਸ਼ੇਰ ਬਹੁਤ ਵਧੀਆ ਸੀ ਫਿਰ ਜਿਹੜਾ
0: ਜਿਵੇਂ ਉਹ ਭਗਵੰਤ ਮਾਨ ਨੇ ਸੀ ਉਹ ਉਹਦੇ ਚ ਸੁਣਾਈ
1: ਕਿਹੜੀ
0: ਆਪਣਾ ਉਹ ਨਾਈ ਕਿਹੜੇ ਸੀਗੇ CNBC CNN ਵਾਲੇ ਇੰਟਰਵਿਊ ਲੈ ਰਹੇ ਸੀਗੇ ਉਹਦੀ ਹਨਾ ਤੇ ਉਹ ਸੈਂਟਰ ਗਵਰਨਮੈਂਟ ਬਾਰੇ ਉਹਨੇ ਕੋਈ ਭਗਵੰਤ ਮਾਨ ਨੇ ਕਹਿਤੀ ਇਹ ਗੱਲ ਵੀ ਏਦਾਂ ਕਰਦੇ ਨੇ ਉਹ ਕਹਿੰਦੇ ਪਰ ਸੈਂਟਰ ਗਵਰਨਮੈਂਟ ਨੇ ਇਹ ਵੀ ਤਾਂ ਕੀਤਾ ਉਹ ਕਹਿੰਦਾ ਫਿਰ ਉਹ ਏਦਾਂ ਨਹੀਂ ਕੀਤਾ ਕਹਿੰਦਾ ਪਰ ਸੈਂਟਰ ਗਵਰਨਮੈਂਟ ਆ ਕਹਿੰਦਾ ਇੱਕ ਮਿੰਟ ਭਗਵੰਤ ਕਹਿੰਦਾ ਇੱਕ ਕਹਾਣੀ ਸੀਗੀ ਛੋਟੀ
1: ਠੀਕ ਹੈ
0: ਕਹਿੰਦਾ ਕਿ ਇੱਕ ਬੰਦੇ ਨੂੰ ਕਹਿੰਦਾ ਦੂਆ ਬੰਦਾ ਕਹਿੰਦਾ ਕਹਿੰਦਾ ਵੀ ਜੇ ਤੈਨੂੰ ਜੰਗਲ 'ਚ ਸ਼ੇਰ ਮਿਲੇ ਕੀ ਕਰੇਗਾ ਕਹਿੰਦਾ ਮੈਂ ਸ਼ੇਰ ਨੂੰ ਗੋਲੀ ਮਾਰੂੰਗਾ ਭਾਜੂੰਗਾ ਤੋਂ ਕਹਿੰਦਾ ਜੇ ਤੇਰੇ ਕੋਲ ਗੋਲੀ ਨਾ ਹੋਵੇ ਕਹਿੰਦਾ ਫਿਰ ਮੇਰੇ ਕੋਲ ਜਿਹੜੀ ਗੁਲੇਲ ਹੋਊਗੀ ਉਹ ਮਾਰੂੰਗਾ ਉਹਦੇ ਕਹਿੰਦਾ ਜੇ ਤੇਰੇ ਕੋਲ ਗੁਲੇਲ ਵੀ ਨਾ ਹੋਵੇ ਕਹਿੰਦਾ ਫਿਰ ਮੈਂ ਦਰਖਤ ਤੇ ਭੱਜ ਕੇ ਚੜ ਜੂੰਗਾ
1: ਚੜ ਜਾਓਗੇ
0: ਕਹਿੰਦਾ ਜੇ ਉੱਥੇ ਦਰਖਤ ਵੀ ਨਾ ਹੋਵੇ ਕਹਿੰਦਾ ਮੇਰੀ ਇੱਕ ਗੱਲ ਸੁਣ ਕਹਿੰਦਾ ਤੂੰ ਸ਼ੇਰ ਵਾਲਾ ਕਿ ਮੇਰੇ ਵਾਲਾ ਤੇ ਉਹ ਗੱਲ ਹੈ ਫਿਰ ਉਹਨੇ ਛੇੜ ਰਿਹਾ ਸੀਗਾ ਤੁਸੀਂ ਕੇਂਦਰ ਸਰਕਾਰ ਵੱਲੋਂ ਮੇਰੇ ਵੱਲੋਂ ਤੇ ਪਰ ਕਹਿੰਦੀ ਗੱਲ ਇਹ ਕਿ ਚਲੋ ਇਹ ਪੋਲੀਟਿਕਸ ਦੀਆਂ ਗੱਲਾਂ ਨੇ ਭਾਈ ਪੋਲੀਟਿਕਸ ਤੋਂ ਯਾਦ ਆਇਆ ਤੇ ਫਿਲਮ ਦੇਖ ਲਈ ਹੋਣੀ ਆ ਤੁਸੀਂ ਸਤਲੁਜ
1: ਉਹ ਮੈਂ ਅੱਧੀ ਦੇਖੀ ਆ ਮਤਲਬ ਜਿੱਦਾਂ
0: ਦੇਖ ਦੋ ਪੂਰੀ ਦੇਖ ਦੋ
1: ਮਤਲਬ 70% ਹਾਂ ਸਹੀ ਗੱਲ ਹਾਂ
0: ਤਾਂ ਸਾਰੇ ਕਿਤੇ ਪਈ ਹੈਗੀ
1: ਯਾਰ ਸਹੀ ਗੱਲ ਆ ਕਮਾਲ ਹੈ ਹਾਂ
0: ਪਰ ਉਹ ਮੇਕਰਸ ਕਹਿ ਰਹੇ ਨੇ ਵੀ ਐਵੇਂ ਪਾਇਰੇਸੀ ਨਾ ਦੇਖੋ ਯਾਰ ਅਸੀਂ ਦੁਬਾਰਾ ਪਵਾ ਦੇਣੀ ਆ ਲੋਕਾਂ ਚ ਸਬਰ ਕਿੱਥੇ ਆ
1: ਕਿੱਥੇ ਪਵਾ ਦੇਣੀ
0: ਹੁਣ ਜਿਹਨੇ 50% 70% ਦੇਖ ਲਈ ਉਹਦਾ ਜੀ ਉਹਦੇ ਤੇ ਹੈ ਨੀ ਤੇ ਹੁਣ ਅਗਲਾ ਕਹਿੰਦਾ ਲੈ ਉਦੋਂ ਵੀ $15 ਗਏ ਤੇ ਇਧਰੋਂ ਵੀ ਗਏ ਤੇ ਹੁਣ
1: ਨਹੀਂ ਨਹੀਂ ਨਹੀਂ ਵਧੀਆ ਵਧੀਆ ਤਾਂ ਸਹੀ ਗੱਲ ਹੈ ਚਲੋ
0: ਆਪਾਂ ਲਈਏ ਇਜਾਜ਼ਤਾਂ
1: ਇਜਾਜ਼ਤਾਂ ਇੰਨੀ ਛੇਤੀ
0: ਹੋਰ ਵੀ ਕੰਮ ਕਰਨੇ ਨਹੀਂ
1: ਨਹੀਂ ਹਾਂ ਬਿਲਕੁਲ ਹਾਂਜੀ ਜੀ ਚਲੋ
0: ਦੇਖੋ ਸਰ
1: ਹਾਂ ਚਲੋ ਜੀ ਫਿਰ ਤੁਸੀਂ ਆਪਣੀਆਂ ਸਿਹਤਾਂ ਦਾ ਖਿਆਲ ਰੱਖੋ ਤੇ ਏਦਾਂ ਹੀ ਸਾਡੀਆਂ ਬੇਦੁਖੀਆਂ ਬੇਲੋੜੀਆਂ ਖਬਰਾਂ ਸੁਣਦੇ ਰਹੋ ਖਬਰ ਬੜੀ ਬੇਕਾਰ

Beehive Bullets. It's a Quintessence production.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਅੱਜ ਤਾਂ ਹੋਰ ਵੀ ਜ਼ਰੂਰੀ ਆ। ਅੱਜ ਨਵਾਂ ਵਰ੍ਹਾ ਮਿਲਿਆ ਸਾਨੂੰ, ਅਤੇ ਆਓ ਖਿੜੇ ਮੱਥੇ ਇਹਨੂੰ ਜੀ ਆਇਆਂ ਆਖਦੇ ਹਾਂ। ਕੋਈ ਨਵਾਂ ਪ੍ਰਾਹੁਣਾ ਆਵੇ ਨਾ, ਜਾਂ ਫਿਰ ਪੁਰਾਣਾ ਹੀ ਆਇਆ ਹੋਵੇ ਚਿਰਾਂ ਬਾਅਦ, ਕਿਸੇ ਨਵੇਂ ਸ਼ਖਸ ਨੂੰ ਮਿਲੀਏ, ਖੁਸ਼ੀ ਦੇ ਨਾਲ ਮਿਲੀਏ, ਖੇੜੇ ਮੱਥੇ ਮਿਲੀਏ, ਅਤੇ ਉਹ ਬੜਾ ਸੋਹਣਾ ਉਹਦੇ ਨਾਲ ਨਾਤਾ ਬਣ ਜਾਂਦਾ, ਉਹ ਲੰਮਾ ਚੱਲਦਾ, ਫਿਰ ਉਹ ਸਾਥ ਬੜਾ ਲਾਭ ਵੀ ਦੇ ਕੇ ਜਾਂਦਾ। ਅਤੇ ਜੇ ਪਹਿਲੇ ਦਿਨ ਹੀ ਮੱਥੇ 'ਤੇ ਤਿਊੜੀਆਂ ਰੱਖੀਏ, ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਤਾ ਖਤਮ ਹੋ ਜਾਂਦਾ। ਇਸ ਕਰਕੇ ਚਿਹਰੇ 'ਤੇ ਖੁਸ਼ੀ ਰੱਖਿਓ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਮੁਸਕਰਾਉਂਦੇ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੀ ਭਾਲ ਦੇ ਵਿੱਚ ਚੱਲਿਆ ਗਿਆ। ਮਨ ਦੇ ਵਿੱਚ ਕੁਛ ਸਵਾਲ ਸੀ, ਦੁਨੀਆਦਾਰੀ ਤੋਂ ਮਨ ਟੁੱਟਾ ਸੀ, ਲੱਭਦਾ ਲਭਾਉਂਦਾ ਦੂਰ ਦਰੇਡੇ ਬੜੇ ਔਖੇ ਸੌਖੇ ਰਾਵਾਂ ਨੂੰ ਪਾਰ ਕਰਦਾ, ਜਿਹੜੇ ਗੁਰੂ ਦੀ ਭਾਲ ਦੇ ਵਿੱਚ ਗਿਆ ਸੀ। ਕਿਸੇ ਨੇ ਕਿਹਾ ਇਸ ਪਹਾੜੀ ਤੋਂ ਪਰਲੇ ਪਾਸੇ, ਮਨ ਦੇ ਵਿੱਚ ਤੇ ਸੋਚਦਾ ਅੱਗੇ ਬਥੇਰੀਆਂ ਪਹਾੜੀਆਂ ਪਾਰ ਕਰ ਲਈਆਂ, ਬੜਾ ਲੰਮਾ ਰਾਹ ਚੱਲ ਰਿਹਾ, ਪਤਾ ਨਹੀਂ ਅੱਗੇ ਵੀ ਕੁਛ ਹੋਣਾ ਜਾਂ ਨਹੀਂ ਹੋਣਾ। ਪਰ ਫਿਰ ਹਿੰਮਤ ਕਰਕੇ ਪਹਾੜੀ ਚੜ੍ਹੀ ਗਿਆ, ਪਰਲੇ ਪਾਸੇ ਜਾ ਨਹੀਂ ਪਹੁੰਚਿਆ। ਜਾ ਕੇ ਨਮਸਕਾਰ ਕੀਤੀ, ਆਪਣਾ ਮਨੋਰਥ ਦੱਸਿਆ, ਮੈਂ ਜੀ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ। ਗੁਰੂ ਨੇ ਕਿਹਾ ਘਰ ਬਾਹਰ ਛੱਡ ਕੇ ਕਿਉਂ ਆਇਆ? ਕਹਿਣ ਲੱਗਾ ਜੀ ਜਿਹੜਾ ਵੀ ਸਾਥ ਬਣਦਾ ਉਹ ਟੁੱਟ ਜਾਂਦਾ। ਜੇ ਮੈਂ ਕਿਸੇ ਦੇ ਨਾਲ ਕੋਈ ਗੂੜੀ ਯਾਰੀ ਪਾਉਣਾ, ਉਹ ਯਾਰੀ ਮਤਲਬ ਦੀ ਸਾਬਤ ਹੁੰਦੀ ਹੈ, ਉਹ ਲੋਕ ਮਤਲਬ ਕੱਢਦੇ ਨੇ, ਪਾਸੇ ਹੋ ਜਾਂਦੇ ਨੇ। ਇਸੇ ਤਰ੍ਹਾਂ ਰਿਸ਼ਤੇਦਾਰੀਆਂ, ਮੈਂ ਤੇ ਭੈਣ ਭਰਾਵਾਂ 'ਚੋਂ ਵੀ ਇਹੋ ਵੇਖਿਆ। ਗੱਲ ਕਦੀ ਮੇਰਾ ਮਨ ਹੀ ਚੁੱਕਿਆ ਗਿਆ, ਮੈਂ ਰਹਿਣਾ ਹੀ ਨਹੀਂ ਚਾਹੁੰਦਾ ਘਰ, ਮੈਂ ਇਸ ਦੁਨੀਆਦਾਰੀ ਤੋਂ ਅੱਕ ਕੇ ਤੁਹਾਡੇ ਕੋਲ ਆਇਆ। ਗੁਰੂ ਨੇ ਹੱਸ ਕੇ ਕਿਹਾ ਬੜੀ ਸੋਹਣੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕੁਛ ਇੱਕ ਸੱਚ ਤੇਰੇ ਜੇ ਜਾਣ ਲੈਣੇ ਬੜੇ ਜ਼ਰੂਰੀ ਨੇ, ਜਿਹੜੀ ਵਜ੍ਹਾ ਕਰਕੇ ਤੇਰਾ ਦਿਲ ਟੁੱਟਾ ਉਸ ਚੀਜ਼ ਦੀ ਵਜ੍ਹਾ ਨਹੀਂ ਜਾਣਨਾ ਚਾਹੇਗਾ। ਅਤੇ ਵਜ੍ਹਾ ਜਾਣਨ ਦੇ ਲਈ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ। ਇੱਕ ਵਾਰੀ ਇੱਕ ਵਿਅਕਤੀ ਦੂਰ ਦਰੇਡੇ ਕਿਸੇ ਐਸੇ ਰਾਹ ਦੇ ਵਿੱਚ ਫਸ ਗਿਆ ਜਿੱਥੇ ਉਹ ਸਿਰਫ ਜਿਉਂਦਾ ਸੀ, ਸੋਕਾ ਹੁੰਦੇ ਕਰਕੇ ਉਹਨੂੰ ਪਾਣੀ ਤੱਕ ਨਹੀਂ ਸੀ ਲੱਭ ਰਿਹਾ। ਪਾਣੀ ਦੀ ਭਾਲ ਦੇ ਵਿੱਚ ਕਦੀ ਇੱਧਰ ਭੱਜਦਾ, ਕਦੀ ਉੱਧਰ ਭੱਜਦਾ। ਇੱਕ ਛੋਟੀ ਜਿਹੀ ਪਹਾੜੀ, ਇੱਕ ਦਿਨ ਉਹਦੇ ਨਾਲ ਢੋਲ ਆ ਕੇ ਬੈਠਾ, ਆਪਣੇ ਆਖਰੀ ਸਾਹ ਗਿਣੀ ਜਾਵੇ, ਹਾਲੇ ਮਰਨ ਵਾਲੀ ਕੋਈ ਗੱਲ ਨਹੀਂ ਸੀ, ਪਰ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੁਣ ਮੈਨੂੰ ਪਾਣੀ ਮਿਲਣਾ ਹੀ ਨਹੀਂ, ਉਮੀਦ ਛੱਡ ਬੈਠਾ ਸੀ। ਅਚਾਨਕ ਉੱਪਰ ਨੂੰ ਧਿਆਨ ਗਿਆ, ਮਨ ਦੇ ਵਿੱਚ ਵਿਚਾਰ ਲਿਆਂਦਾ, ਰੱਬਾ ਜੇ ਤੂੰ ਮੇਰੀ ਜਾਨ ਬਚਾਉਣੀ ਆ, ਮੇਰੇ ਚਾਰ ਸਾਲ ਲਿਖੇ ਨੇ ਤੇ ਮੀਂਹ ਪਾ ਦੇ, ਇੱਦਾਂ ਧਿਆਈ ਮਾਰ ਦੇਣਾ, ਮੀਂਹ ਤਾਂ ਨਹੀਂ ਪਿਆ। ਪਰ ਕੁਛ ਪਲ ਬਾਅਦ ਜਦੋਂ ਉਹਨੇ ਆਪਣਾ ਹੱਥ ਜ਼ਮੀਨ ਦੇ ਉੱਤੇ ਧਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਕੀ ਮਹਿਸੂਸ ਕਰਦਾ ਕਿ ਉੱਥੇ ਥੋੜ੍ਹੀ ਜਿਹੀ ਨਮੀ ਹੈਗੀ ਆ, ਪੱਥਰ ਦੇ ਲਾਗੇ ਥੋੜ੍ਹੀ ਜਿਹੀ ਨਮੀ। ਉਹਦੇ ਮਨ ਦੇ ਵਿੱਚ ਜਿੱਦਾਂ ਚਾਅ ਚੜ੍ਹ ਗਿਆ ਹੋਵੇ। ਉੱਥੋਂ ਉਹਨੇ ਹੌਲੀ ਹੌਲੀ ਰੇਤ ਪੁੱਟਣੀ ਸ਼ੁਰੂ ਕੀਤੀ,
ਪੁੱਟਦਿਆਂ ਪੁੱਟਦਿਆਂ ਥੋੜ੍ਹਾ ਹੇਠਾਂ ਗਿਆ ਤਾਂ ਵਾਕਈ ਉਹਨੂੰ ਪਾਣੀ ਲੱਭ ਗਿਆ। ਉਹ ਜਿਹੜਾ ਥੋੜ੍ਹਾ ਜਿਹਾ ਪਾਣੀ ਲੱਭਾ ਉਹਨੇ ਜਿੱਦਾਂ ਉਹਨੂੰ ਇੱਕ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਹੁਣ ਉਹਦਾ ਯਕੀਨ ਬਣ ਚੁੱਕਾ ਸੀ ਕਿ ਮੈਂ ਇਸ ਪਹਾੜੀ ਦੇ ਆਲੇ ਦੁਆਲੇ ਉਹ ਕਿਤੇ ਨਾ ਕਿਤੋਂ ਕੱਢ ਕੇ ਪਾਣੀ ਪੀ ਲੈਣਾ, ਆਪਣੀ ਪਿਆਸ ਬੁਝਾ ਲੈਣੀ। ਇੱਕ ਉਮੀਦ ਦੀ ਕਿਰਨ ਜਾ ਕੇ ਕੁਛ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਪੀਂਦਾ ਰਿਹਾ, ਪਰ ਉਸ ਤੋਂ ਬਾਅਦ ਪਿਆਸ ਲੱਗੀ ਅਤੇ ਉਸ ਟੋਏ ਨੇ ਪਾਣੀ ਨਹੀਂ ਦਿੱਤਾ। ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਣੀ ਇੱਥੇ ਹੈਗਾ ਜ਼ਰੂਰ ਹੈ। ਕੁ ਦੋ ਚਾਰ ਫੁੱਟ ਹਟਵਾਂ ਫਿਰ ਉਹਨੇ ਟੋਇਆ ਪੁੱਟਿਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਦੋ ਚਾਰ ਦਿਨ ਉਹਦੇ ਵਿੱਚੋਂ ਪਾਣੀ ਪੀਤਾ, ਫਿਰ ਅੱਗੇ ਚੱਲ ਕੇ ਟੋਇਆ ਪੁੱਟ ਲਿਆ। ਹੌਲੀ ਹੌਲੀ ਉਸ ਛੋਟੀ ਜਿਹੀ ਪਹਾੜੀ ਦੇ ਆਲੇ ਦੁਆਲੇ ਉਹਨੇ ਕਈ ਟੋਏ ਪੁੱਟ ਲਏ, ਕਈਆਂ 'ਚੋਂ ਪਾਣੀ ਪੀ ਲਿਆ। ਇੱਕ ਦਿਨ ਉਹ ਦੂਸਰੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਉੱਥੇ ਜਾ ਕੇ ਸੋਚਦਾ ਹੁਣ ਤੇ ਇੱਥੋਂ ਅੱਗੇ ਖਤਮ ਕਹਾਣੀ, ਹੁਣ ਤੇ ਫਿਰ ਮੈਨੂੰ ਪਾਣੀ ਨਹੀਂ ਲੱਭਣਾ। ਫਿਰ ਦਿਲ ਛੱਡ ਪੈਂਦਾ। ਬੈਠੇ ਬੈਠੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਫਿਰ ਵਾਪਸ ਜਾ ਕੇ ਉਸੇ ਜਗ੍ਹਾ ਦੇ ਉੱਤੇ ਵੇਖਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ। ਅਤੇ ਉਹਦੇ ਮਨ ਦਾ ਫੁਰਨਾ ਸਹੀ ਨਿਕਲਿਆ। ਜਿੱਥੇ ਉਹਨੇ ਪਹਿਲਾਂ ਟੋਆ ਪੁੱਟਿਆ ਸੀ ਅੱਜ ਕੀ ਵੇਖਦਾ ਕਿ ਉੱਥੇ ਫਿਰ ਪਾਣੀ ਭਰ ਆਇਆ। ਇਸੇ ਤਰ੍ਹਾਂ ਦੇ ਨਾਲ ਵਿਰਲਾ ਵਾਂਝਾ, ਕਦੀ ਇਸ ਟੋਏ ਝਾਤੀ ਮਾਰ, ਕਦੀ ਉਸ ਟੋਏ ਝਾਤੀ ਮਾਰ, ਫਿਰ ਕਿਤੇ ਨਾ ਕਿਤੇ ਉਹਨੂੰ ਪਾਣੀ ਲੱਭ ਹੀ ਜਾਂਦਾ, ਆਪਣੀ ਪਿਆਸ ਫਿਰ ਉਹ ਬੁਝਾ ਹੀ ਲੈਂਦਾ। ਖਾਣ ਪੀਣ ਦਾ ਉਹਦਾ ਆਸ ਪਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁੱਖਾਂ ਤੋਂ ਸਰ ਜਾਂਦਾ। ਅਤੇ ਹੁਣ ਉਹਦਾ ਬੜਾ ਸੋਹਣਾ ਇਸੇ ਤਰ੍ਹਾਂ ਦੇ ਨਾਲ ਜੀਵਨ ਨਿਰਵਾਹ ਚੱਲ ਰਿਹਾ ਸੀ। ਇੱਕ ਦਿਨ ਅਚਾਨਕ ਪਿੱਛੋਂ ਕੋਈ ਸੱਜਣ ਆਇਆ, ਉਹ ਵੀ ਉਹਦੇ ਵਾਂਗੂ ਭੁੱਲ ਭੁਲੇਖੇ ਕਿਤੇ ਉਸ ਰਾਹ ਆ ਗਿਆ। ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆ ਕੇ ਇਹਨੇ ਵੀ ਪਾਣੀ ਪੁੱਛਿਆ, ਪਾਣੀ ਦਾ ਟੋਇਆ ਤਾਂ ਦੱਸ ਦਿੱਤਾ ਪਰ ਨਾਲ ਉਹਨੇ ਸਾਰੇ ਦੁੱਖੜੇ ਵੀ ਸੁਣਾ ਦਿੱਤੇ। ਮੈਨੂੰ ਪਤਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਇੱਥੇ ਦਿਨ ਕੱਟੇ ਨੇ, ਮੈਂ ਜਿੰਨਾ ਔਖਾ ਰਿਹਾ ਵਾਂ ਤੇਰੇ ਕੋਲ ਨਹੀਂ ਰਹਿ ਜਾਣਾ। ਦੂਸਰਾ ਬੰਦਾ ਕੁਛ ਚੜ੍ਹਦੀ ਕਲਾ ਵਾਲਾ ਸੀ, ਕਹਿਣ ਲੱਗਾ ਇਸ ਪਹਾੜੀ ਨੂੰ ਪਾਰ ਕਰਕੇ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ ਕਿ ਉੱਥੇ ਪਾਣੀ ਮਿਲਣ ਦੀ ਆਸ ਹੈਗੀ। ਵੈਸੇ ਉਹਨੇ ਇੱਦਾਂ ਕਦੀ ਸੋਚਿਆ ਹੀ ਨਹੀਂ ਸੀ ਅਤੇ ਨਾ ਹੀ ਉਹਨੇ ਇਸ ਚੀਜ਼ ਦੇ ਉੱਤੇ ਹਾਮੀ ਭਰੀ, ਉਲਟਾ ਉਹਨੂੰ ਡਰਾਉਣ ਲੱਗਾ। ਇੱਥੇ ਤਾਂ ਕੋਈ ਚਾਰ ਲੱਪ ਪਾਣੀ ਦੇ ਭਰਾ ਲੱਭਦੇ ਨੇ, ਉੱਧਰ ਪਰਲੇ ਪਾਸੇ ਜਾ ਕੇ ਪਤਾ ਨਹੀਂ ਕਿਹੜੀ ਮੌਤ ਮਰਨਾ, ਇੱਥੇ ਟਿਕੇ ਰਹਿੰਦੇ ਹਾਂ, ਇੱਕ ਦੂਸਰੇ ਦਾ ਸਾਥ ਆ, ਔਖੇ ਸੌਖੇ ਗੁਜ਼ਾਰਾ ਚੱਲ ਰਿਹਾ, ਕੋਈ ਨਾ ਕੋਈ ਹੱਲ ਹੋ ਜਾਊਗਾ। ਪਰ ਦੂਸਰਾ ਨੌਜਵਾਨ ਜਿੱਦ ਦੇ ਉੱਤੇ ਅੜਿਆ ਰਿਹਾ, ਔਖੇ ਸੌਖੇ ਹੋ ਕੇ ਉਹਨੇ ਆਪ ਵੀ ਪਹਾੜੀ ਪਾਰ ਕੀਤੀ ਅਤੇ ਨਾਲ ਦੂਸਰੇ ਨੂੰ ਵੀ ਕਰਵਾ ਲਈ। ਪਰਲੇ ਪਾਸੇ ਜਾ ਕੇ ਕੀ ਵੇਖਦੇ ਨੇ, ਉੱਧਰ ਪਾਣੀ ਪਾਣੀ ਆ, ਇੱਕ ਵਿਸ਼ਾਲ ਸਮੁੰਦਰ ਵਗਦਾ। ਥੋੜ੍ਹੇ ਚਿਰ ਬਾਅਦ ਹੀ ਉਹਨਾਂ ਨੇ ਅਹਿਸਾਸ ਕੀਤਾ ਕਿ ਉਹ ਜਿਹੜਾ ਉਹ ਨਿੱਕੇ ਨਿੱਕੇ ਟੋਇਆਂ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ ਸੀ, ਕਿਤੇ ਉਹ ਨਿਕਲਦਾ ਸੀ ਕਿਤੇ ਉਹ ਨਹੀਂ ਸੀ ਨਿਕਲਦਾ, ਉਹ ਸਾਰਾ ਸ਼ਾਇਦ ਉਸੇ ਸਮੁੰਦਰ ਦੇ ਪਾਣੀ ਕਰਕੇ ਹੀ। ਉਹ ਪਰਲੇ ਪਾਸਿਓਂ ਥੋੜ੍ਹਾ ਬਹੁਤਾ ਰਿਸ ਕੇ ਜਿੰਨਾ ਇੱਧਰ ਪਹੁੰਚਦਾ ਸੀ ਉਹਨੇ ਦੇ ਨਾਲ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸੀ। ਪਰ ਉਹਨੇ ਪਹਾੜੀ ਨਹੀਂ ਪਾਰ ਕੀਤੀ, ਹਿੰਮਤ ਨਹੀਂ ਕੀਤੀ, ਇਸ ਕਰਕੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਪਰਲੇ ਪਾਸੇ ਤਾਂ ਮੇਰੀ ਇਹ ਸਾਰੀ ਸਮੱਸਿਆ ਜਾਂਦੀ ਰਹਿਣੀ। ਹੁਣ ਤੂੰ ਦੱਸ, ਤੂੰ ਇਸ ਕਹਾਣੀ 'ਚੋਂ ਕੀ ਸਿੱਖਿਆ? ਨੌਜਵਾਨ ਕਹਿਣ ਲੱਗਾ, ਜੀ ਹਿੰਮਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਪਹਾੜੀ ਪਾਰ ਕਰਕੇ ਆ ਗਿਆ, ਇੱਦਾਂ ਸਾਨੂੰ ਔਖੇ ਰਾਹਾਂ ਤੋਂ ਨਹੀਂ ਭੱਜਣਾ ਚਾਹੀਦਾ। ਗੁਰੂ ਨੇ ਕਿਹਾ, ਹਾਂ ਬਿਲਕੁਲ ਠੀਕ, ਪਰ ਜਿਹੜੇ ਪੱਖ ਰਹਿ ਗਏ ਨੇ ਉਹ ਤੈਨੂੰ ਮੈਂ ਦੱਸ ਦਿੰਦਾ। ਜਿਹੜੇ ਉਹ ਟੋਏ ਨੇ ਨਾ, ਕਦੀ ਕਿਸੇ 'ਚੋਂ ਪਾਣੀ ਨਿਕਲ ਆਇਆ, ਕਦੀ ਕਿਸੇ 'ਚੋਂ ਨਹੀਂ, ਅੱਜ ਨਿਕਲਿਆ ਕੱਲ੍ਹ ਨਹੀਂ, ਅਤੇ ਫਿਰ ਦੁਬਾਰਾ ਤੋਂ ਜਦੋਂ ਘੁੰਮ ਕੇ ਆਇਆ ਤਾਂ ਫਿਰ ਪਾਣੀ ਭਰਿਆ।
ਇਹ ਬੇਸਿਕਲੀ ਅਸਲ ਦੇ ਵਿੱਚ ਤੇਰੀਆਂ ਸਾਂਝਾਂ ਨੇ, ਤੇਰੀਆਂ ਸ਼ਕੀਰੀਆਂ ਨੇ, ਤੇਰੇ ਰਿਸ਼ਤੇ ਨਾਤੇ ਨੇ, ਚਾਹੇ ਉਹ ਖੂਨ ਦੇ ਹੋਣ, ਚਾਹੇ ਤੂੰ ਆਪ ਬਣਾਏ ਹੋਣ, ਜਿਹੜੇ ਯਾਰਾਂ ਦੋਸਤਾਂ ਦੇ ਪਰਿਵਾਰ ਦੇ ਬਾਰੇ ਤੂੰ, ਰਿਸ਼ਤੇਦਾਰਾਂ ਦੇ ਬਾਰੇ ਤੂੰ ਗੱਲਾਂ ਕਰਦਾ, ਇਹ ਉਹੀ ਟੋਏ ਨੇ। ਜਿੰਨਾ ਚਿਰ ਕਿਸੇ ਟੋਏ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ, ਉਹਨਾਂ ਚਿਰ ਆਪਾਂ ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ ਪੀਂਦੇ ਹਾਂ। ਪਰ ਜਿਸ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਯਾਨੀ ਕਿ ਗਰਜਾਂ ਖਤਮ ਹੋ ਜਾਂਦੀਆਂ ਨੇ, ਉਸ ਦਿਨ ਆਪਾਂ ਉਸ ਟੋਏ ਨੂੰ ਕੋਸਦੇ ਹਾਂ, ਮਿੱਟੀ ਪਾ ਕੇ ਗਾਂਹ ਲੰਘ ਜਾਂਦੇ ਹਾਂ। ਰੱਬ ਵੇਖ ਕਿੱਡਾ ਡਾਢਾ, ਉਹ ਇੱਕ ਨਵੇਂ ਟੋਏ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦਿੰਦਾ, ਕਿਸੇ ਹੋਰ ਜੀ ਦੇ ਵਿੱਚੋਂ ਉਹ ਦੋਸਤੀ ਦੇ ਦਿੰਦਾ, ਇੱਕ ਆਸ ਦੀ ਕਿਰਨ ਦੇ ਦਿੰਦਾ, ਅਸੀਂ ਉਹਦੇ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੰਦੇ। ਇਸੇ ਤਰ੍ਹਾਂ ਤੀਸਰਾ, ਚੌਥਾ, ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿੰਨੇ ਟੋਏ ਪੁੱਟਦੇ ਹਾਂ ਆਪਾਂ, ਕਿੰਨੀਆਂ ਆਪਾਂ ਸਾਂਝਾਂ ਬਣਾਉਂਦੇ ਹਾਂ, ਉਹਨਾਂ ਸਾਰੀਆਂ ਸਾਂਝਾਂ ਤੋਂ ਆਪਾਂ ਲਾਹਾ ਲੈਂਦੇ ਹਾਂ ਅਤੇ ਫਿਰ ਉਹਦੇ ਵਿੱਚ ਮਿੱਟੀ ਪਾ ਕੇ ਗਾਂਹ ਤੁਰ ਪੈਂਦੇ ਹਾਂ, ਉਹਨੂੰ ਕੋਸਦੇ ਹਾਂ ਕਿ ਇਹਦੇ ਵਿੱਚ ਹੁਣ ਪਾਣੀ ਨਹੀਂ ਰਿਹਾ। ਇਹ ਆਪਾਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਉਸ ਟੋਏ ਨੇ, ਉਸ ਸਾਂਝ ਨੇ ਸਾਡੀ ਪਿਆਸ ਬੁਝਾਈ ਸੀ, ਤਾਂ ਹੀ ਤਾਂ ਸਾਡੀ ਸਾਂਝ ਬਣੀ। ਅਤੇ ਫਿਰ ਜਦੋਂ ਲੋੜ ਪੈਂਦੀ ਆ, ਹੋਰ ਸਾਰੇ ਟੋਏ ਜਾ ਸਾਥ ਛੱਡ ਜਾਂਦੇ ਆ, ਅਤੇ ਵਾਪਸ ਫਿਰ ਉਸੇ ਜਗ੍ਹਾ ਤੋਂ, ਉਸੇ ਟੋਏ 'ਚੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੰਦੇ ਹਾਂ। ਫਿਰ ਭਾਵੇਂ ਕਿੰਨੀਆਂ ਵੀ ਔਖੀਆਂ ਸੌਖੀਆਂ ਸਾਡੀਆਂ ਕੌੜੀਆਂ ਮਿੱਠੀਆਂ ਸਾਂਝਾਂ ਹੋਣ, ਯਾਦਾਂ ਹੋਣ, ਕਿੰਨਾ ਵੀ ਉਹਦੇ ਨਾਲ ਗੁੱਸਾ ਗਿਲਾ ਹੋਵੇ, ਉਹ ਸਾਰਾ ਕੁਛ ਭੁੱਲ ਭੁਲਾ ਕੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ, ਫਿਰ ਥੱਲੇ ਲੱਗ ਕੇ ਉਸ ਬੰਦੇ ਨਾਲ ਸਾਂਝ ਦੁਬਾਰਾ ਵਧਾ ਲੈਂਦੇ ਹਾਂ। ਬੱਲੇ ਬੱਲੇ ਜਾਈਏ ਰੱਬ ਦੇ ਉਹਨਾਂ ਜੀਆਂ ਦੀ, ਉਹ ਸਾਨੂੰ ਫਿਰ ਗੱਲ ਨਾਲ ਲਾ ਲੈਂਦੇ, ਕਿਉਂਕਿ ਉਹਨਾਂ ਦੀ ਵੀ ਕੋਈ ਔਕਾਤ ਨਹੀਂ ਉਹ ਤੁਹਾਡੇ ਨਾਲ ਮਿਲਣ ਜਾਂ ਨਾ ਮਿਲਣ, ਉਹ ਵੀ ਕਿਸੇ ਦੇ ਹੁਕਮ ਦੇ ਵਿੱਚ ਬੱਧੇ ਆ। ਜਿੰਨਾ ਕੁ ਪਾਣੀ ਉਹ 'ਚ ਇਕੱਠਾ ਹੋਇਆ ਹੁੰਦਾ, ਉਹ ਫਿਰ ਇਜਾਜ਼ਤ ਦਿੰਦੇ ਆ ਪੀਣ ਦੀ। ਅਤੇ ਕਮਾਲ ਦੀ ਗੱਲ ਦੱਸਾਂ, ਸਿਰਫ ਤੈਨੂੰ ਟੋਏ ਨਹੀਂ ਲੱਭਦੇ, ਬੜਿਆਂ ਦੇ ਲਈ ਤੂੰ ਵੀ ਇੱਕ ਟੋਇਆ, ਤੇਰੇ ਵਿੱਚੋਂ ਵੀ ਬੜਿਆਂ ਨੇ ਪਾਣੀ ਪੀਤਾ। ਅਤੇ ਦੁਨੀਆਦਾਰੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਕਦੀ ਕਿਸੇ ਨੇ ਕਿਸੇ 'ਚੋਂ ਪਾਣੀ ਪੀ ਲਿਆ, ਕਿਸੇ ਨੇ ਕਿਸੇ 'ਚੋਂ ਪੀ ਲਿਆ, ਕਿਸੇ ਨੇ ਕਿਸੇ ਦੀ ਪਿਆਸ ਬੁਝਾ ਦਿੱਤੀ, ਕਿਸੇ ਦੇ ਕੰਮ ਆ ਗਿਆ, ਦੂਸਰੇ ਨੇ ਦੂਸਰੇ ਦੀ ਬੁਝਾ ਦਿੱਤੀ। ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਗੁਰੂ ਜੀ ਇਹਦਾ ਹੱਲ ਕੀ? ਹੱਲ ਉਹੀ ਜਿਹੜਾ ਤੂੰ ਪਹਿਲਾਂ ਦੱਸਦਾ ਸੀ। ਆਪਾਂ ਇਹਨਾਂ ਨਿੱਕੇ ਨਿੱਕੇ ਟੋਇਆਂ ਦੇ ਵੱਲ, ਇਹਨਾਂ ਦੇ ਆਲੇ ਦੁਆਲੇ ਭੱਜੇ ਫਿਰਦੇ, ਜੇ ਪਹਾੜੀ ਪਾਰ ਕਰਕੇ ਕਿਤੇ ਦੂਸਰੇ ਪਾਸੇ ਸਮੁੰਦਰ ਵੱਲ ਚਲੇ ਜਾਈਏ ਨਾ, ਤਾਂ ਸਾਰੀਆਂ ਕਿਲਤਾਂ ਹੀ ਸਾਡੀਆਂ ਖਤਮ ਹੋ ਜਾਣ।

ਨਾ ਪਿਆਸ ਦੀ ਚਿੰਤਾ ਰਹੇ, ਨਾ ਕਿਸੇ ਦੇ ਨਾਲ ਰਿਸ਼ਤਾ ਨਾਤਾ ਟੁੱਟਣ ਦੀ। ਉਹ ਵਿਸ਼ਾਲ ਸਮੁੰਦਰ ਆ ਗੁਰੂ, ਜਿਹਦੇ ਲੜ ਲੱਗ ਕੇ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ, ਪਰ ਉਹਦੇ ਲਈ ਤੁਹਾਨੂੰ ਪਹਾੜੀ ਪਾਰ ਕਰਨੀ ਪੈਂਦੀ ਹੈ, ਜਿੱਦਾਂ ਤੂੰ ਅੱਜ ਕਰਕੇ ਆਇਆ ਤੇ ਬਾਕੀ ਸਾਰੇ ਵੀ ਕੋਸ਼ਿਸ਼ ਕਰਿਓ ਇਹ ਪਹਾੜੀ ਪਾਰ ਕਰਨ ਦੀ। ਕਦੋਂ ਤੱਕ ਇਹਨਾਂ ਨਿੱਕੇ ਨਿੱਕੇ ਟੋਇਆਂ 'ਚੋਂ ਪਾਣੀ ਪੀਂਦੇ ਰਹਾਂਗੇ? ਕਦੋਂ ਤੱਕ ਤੁਸੀਂ ਆਪ ਟੋਏ ਬਣੇ ਰਹੋਗੇ, ਕਿਸੇ ਦੂਸਰੇ ਟੋਏ 'ਤੇ ਆਸ ਰੱਖੋਗੇ? ਕੋਸ਼ਿਸ਼ ਕਰੀਏ ਗੁਰੂ ਦੇ ਲੜ ਲੱਗਣ ਦੀ। ਅੱਜ ਨਵੇਂ ਵਰ੍ਹੇ ਦੇ ਵਿੱਚ ਆਪਾਂ ਕੁਛ ਨਵਾਂ ਸਿੱਖਦੇ ਹਾਂ, ਕੁਛ ਨਵਾਂ ਧਾਰਦੇ ਹਾਂ, ਅੱਗੇ ਵੱਧਦੇ ਹਾਂ, ਇੱਕ ਇੱਕ ਕਦਮ ਕਰਕੇ ਇਹ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਪਰਲੇ ਪਾਸੇ ਸਾਨੂੰ ਕਿਸੇ ਕਿਸਮ ਦੀ ਭੁੱਖ ਦੀ ਪਿਆਸ ਦੀ ਕੋਈ ਚਿੰਤਾ ਨਹੀਂ ਰਹਿਣੀ। ਉੱਥੇ ਕਿਸੇ ਟੋਏ ਨੇ ਮਾਣ ਨਹੀਂ ਕਰਨਾ, ਉੱਥੇ ਨਾ ਤੁਸੀਂ ਟੋਏ ਰਹਿਣਾ ਅਤੇ ਨਾ ਅੱਗੇ ਕੋਈ ਟੋਇਆ, ਉੱਥੇ ਤਾਂ ਵਿਸ਼ਾਲ ਸਮੁੰਦਰ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਉੱਥੋਂ ਜਿੰਨਾ ਮਰਜ਼ੀ ਪੀ ਜਾਓ ਤੁਸੀਂ, ਜਿੰਨੀਆਂ ਮਰਜ਼ੀ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਜਾਓ, ਉਹ ਪਾਣੀ ਕਿਤੇ ਮੁੱਕਣਾ ਅਤੇ ਹਰ ਰੋਜ਼ ਨਵਾਂ ਟੋਆ ਪੁੱਟਣ ਦੀ ਵੀ ਲੋੜ ਨਹੀਂ। ਸੋ ਫਿਰ ਨਵੇਂ ਵਰ੍ਹੇ ਦੇ ਵਿੱਚ ਕੁਛ ਇੱਕ ਆਪਾਂ ਰੈਜੋਲਿਊਸ਼ਨ ਲੈ ਕੇ ਚੱਲਦੇ ਹੁੰਦੇ ਹਾਂ, ਅਤੇ ਆਪਾਂ ਇਹ ਵੀ ਸ਼ਾਮਿਲ ਕਰ ਲਈਏ ਕਿ ਆਪਾਂ ਇੱਕ ਇੱਕ ਕਦਮ ਆਪਣੇ ਗੁਰੂ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ।

0: ਕੁੜੀਆਂ ਦੀਆਂ ਗੱਲਾਂ ਚ ਨਾ ਆਉਣਾ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
2: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਸਮਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04433-280-252 ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਅਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ।

ਬ੍ਰੋਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਗਿੱਦਾ ਇੰਸ਼ੋਰੈਂਸ, ਸ਼ਰਤਾਂ ਲਾਗੂ।

ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ ਨਾ

ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ ਜਾਂ ਕਰਤਾ, ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਤੇਬਾਂ, ਅਸਲੂ ਇੱਕ ਧਾਤ।

ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇਖ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਅੰਤਗੁਣਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁਸਾਜ ਸਨਹ ਦੁਰਜਾਨ।

ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਣੇਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲੈ ਲਿੰਗਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿਆ ਸਤੁਜੋ ਕਰਿਓ ਰੱਛਾ ਰਾਖ ਲਿਓ।

ਰਿਹਾ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀਆ ਦੇ ਪਾਤਸ਼ਾਹ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਸਤਿਗੁਰ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਜੋ ਉੱਥੇ ਹੀ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵੀ ਦਰਸ਼ਨ ਦਾਰ ਕਰ ਰਹੇ ਜੋ ਜਿਸ ਘਰ ਬਾਰੇ ਸਤਿਗੁਰਾਂ ਨੇ ਪਾਵਨ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬੁੱਧ ਪੁਰਖ ਵਧਾਤੇ ਤਾਂ ਤੂੰ ਸੋਹਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਵ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਦਾਰ ਕਰ ਰਹੇ ਜੋ ਉੱਥੇ ਹੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਮਹਾਨ ਕਿਰਪਾ ਕੀਤੀ ਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਹ ਭਾਈ ਸਾਹਿਬ ਜੀ ਪਾਸੋਂ ਪਹਿਲਾ ਸਲੋਕ ਆਪ ਜੀ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਸਰਵਣ ਕੀਤਾ ਹੈ। ਅੱਜ ਦੀ ਜੋ ਮਹਾਨ ਬਖਸ਼ਿਸ਼ ਹੈ ਸੋਹੀ ਕੀ ਵਾਰ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਇਸ ਵਾਰ ਵਿੱਚ ਜੋ ਅੱਜ ਦਾ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਚਾਰ ਸਲੋਕ ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਆਪ ਜੀ ਵਡਭਾਗੇ ਜੋ ਗੁਰੂ ਕੀ ਸੰਗਤ ਵਿੱਚ ਬੈਠੇ ਹੋਏ ਜੋ ਪਾਵਨ ਗੁਰਬਾਣੀ ਦਾ ਆਨੰਦ ਮਾਣ ਰਹੇ ਜੋ ਸਤਿਗੁਰੂ ਜੀ ਨੇ ਸੰਗਤ ਦੇ ਪ੍ਰਥਾਏ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਦੀਓ ਜਿੱਥੇ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ। ਆਓ ਸੁਰਤੀਆਂ ਨੂੰ ਕਰੋ ਇਕਾਗਰ ਇੱਕ ਵਾਰਾਂ ਬੜੇ

ਅੱਜ ਦਾ ਜੋ ਇਹ ਪਾਵਨ ਮੁੱਖ ਵਾਕ ਹੈ ਸੂਹੀ ਕੀ ਵਾਰ ਵਿੱਚ ਜੋ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ, ਚਾਰ ਸਲੋਕ ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਹ ਪਾਵਨ ਮੁੱਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 790 ਅੰਗ ਦੇ ਉੱਪਰ ਸ਼ੋਭਨੀਕ ਹੈ। ਪਾਤਸ਼ਾਹ ਜੀ ਅੱਜ ਦੇ ਇਸ ਸ਼ਬਦ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਗੁਰੂ ਕਾ ਸਿੱਖ ਹੈ ਵਾਹਿਗੁਰੂ ਦੇ ਦਰ ਤੋਂ ਭਿੱਖਿਆ ਮੰਗਦਾ ਹੈ। ਗੁਰੂ ਕੀ ਸਿੰਘ ਭਿੱਖਿਆ ਦਾ ਅਰਥ ਹੈ ਖੈਰ। ਜਿਹੜਾ ਗੁਰੂ ਸਮਰੱਥ ਹੈ, ਚੇਤੇ ਰੱਖਿਓ ਅਸੀਂ ਆਪਣੇ ਗੁਰੂ ਦੇ ਦਰ 'ਤੇ ਆਉਂਦੇ ਹਾਂ, ਗੁਰੂ ਦੇ ਦਰ 'ਤੇ ਆ ਕੇ ਜਿੱਥੇ ਅਰਦਾਸ ਕਰਦੇ ਹਾਂ, ਭਿੱਖਿਆ ਮੰਗਦੇ ਹਾਂ, ਖੈਰ ਮੰਗਦੇ ਹਾਂ ਕਿ ਵਾਹਿਗੁਰੂ ਤੂੰ ਮੈਨੂੰ ਸਾਰੀਆਂ ਦਾਤਾਂ ਦੇ, ਕਿਉਂਕਿ ਖੈਰ ਵੀ ਗੁਰੂ ਕੋਲ ਹੀ ਮੰਗੀ ਜਾਂਦੀ ਹੈ ਨਾ। ਗੁਰੂ ਦੇ ਦਰ 'ਤੇ ਆ ਕੇ ਹੀ ਖੈਰ ਮੰਗੀ ਜਾਂਦੀ ਹੈ। ਆਪਾਂ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ। ਹੇ ਵਾਹਿਗੁਰੂ ਤੂੰ ਹੀ ਸਾਰੀਆਂ ਦਾਤਾਂ ਦੇਣ ਵਾਲਾ ਆ, ਮੇਰੇ ਵਿੱਚ ਕੀ ਪਾਇਆ ਆ ਕਿ ਮੈਂ ਹੋਰ ਕਿਸੇ ਪਾਸੋਂ ਮੰਗ ਸਕਾਂ। ਜਿੱਥੇ ਜਗਿਆਸੂ ਵਾਹਿਗੁਰੂ ਦੇ ਦਰ 'ਤੇ ਖੈਰ ਮੰਗਦਾ ਆ, ਕਿਹੜਾ ਵਾਹਿਗੁਰੂ? ਜਿਹੜਾ ਸਮਰੱਥ ਹੈ। ਸਤਿਗੁਰੂ ਜੀ ਨੇ ਸਾਨੂੰ ਖੈਰ ਮੰਗਣ ਦਾ ਤਰੀਕਾ ਦੱਸਿਆ ਹੈ। ਮੰਗਣੀ ਕਿਵੇਂ ਹੈ? ਮੰਗਣਾ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ। ਜਿੱਥੇ ਅਸੀਂ ਦਾਤਾਂ ਮੰਗਦੇ ਹਾਂ ਉੱਥੇ ਇਹ ਵੀ ਗੱਲ ਮੰਗਣੀ ਹੈ, ਦਾਤਾ ਮੈਨੂੰ ਆਪਣਾ ਨਾਮ ਦੇ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ। ਗੁਰੂ ਦੇ ਦਰ ਤੋਂ ਵਾਹਿਗੁਰੂ ਦਾ ਨਾਮ ਮੰਗਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਸਾਹਿਬ। ਅੱਜ ਇਸ ਸਲੋਕ ਵਿੱਚ ਸਤਿਗੁਰ ਭਿੱਖਿਆ ਦੇ ਮੈਂ, ਤੂੰ ਸਮਰੱਥ ਦਾਤਾਰ। ਹੇ ਵਾਹਿਗੁਰੂ ਮੈਨੂੰ ਨਾਮ ਦੀ ਖੈਰ ਪਾ, ਤੂੰ ਸਮਰੱਥ ਹੈ, ਸਭ ਕੁਛ ਬਖਸ਼ਣ ਯੋਗ ਹੈ,

ਗੁਰੂ ਦੇ ਦਰ ਤੋਂ ਜਦੋਂ ਸਿੱਖ ਨਾਮ ਦੀ ਖੈਰ ਮੰਗਦਾ ਹੈ, ਜਿੱਥੇ ਦਾਤਾ ਮੰਗਦਾ ਆ ਉੱਥੇ ਇਹ ਵੀ ਖੈਰ ਮੰਗਦਾ ਹੈ, ਵਾਹਿਗੁਰੂ ਇਹ ਸਰੀਰ ਤੇਰਾ ਦਿੱਤਾ ਹੋਇਆ ਏ, ਇਸ ਸਰੀਰ ਦੇ ਵਿੱਚ ਪੰਜ ਵੈਰੀ ਬੈਠੇ ਹੋਏ ਨੇ। ਗੁਰੂ ਕੀ ਸੰਗਤ ਉਹ ਪੰਜ ਵੈਰੀ ਦੱਸਾਂ ਕਿਹੜੇ ਨੇ? ਕਾਮ ਹੈ, ਕ੍ਰੋਧ ਹੈ, ਲੋਭ ਹੈ ਅਤੇ ਮੋਹ। ਵਾਹਿਗੁਰੂ ਮੇਰੇ ਜੀਵਨ ਦੇ ਵਿੱਚ ਹਉਮੈ ਹੈ, ਮੇਰੇ ਜੀਵਨ ਦੇ ਵਿੱਚ ਹੰਕਾਰ ਹੈ, ਮੇਰੇ ਜੀਵਨ ਦੇ ਵਿੱਚ ਕ੍ਰੋਧ ਹੈ। ਕਿਉਂਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੰਕਾਰ ਹੁੰਦਾ ਆ, ਕ੍ਰੋਧ ਹੁੰਦਾ ਹੈ, ਉਹਨਾਂ ਦਾ ਜੀਵਨ ਕਦੇ ਵੀ ਚੰਗਾ ਨਹੀਂ ਬਣ ਸਕਦਾ। ਇਹ ਗੱਲ ਜ਼ਰੂਰ ਚੇਤੇ ਰੱਖਿਓ। ਗੁਰੂ ਦੇ ਦਰ ਤੋਂ ਖੈਰ ਮੰਗਣੀ ਹੈ, ਵਾਹਿਗੁਰੂ ਮੇਰੇ ਜੀਵਨ ਵਿੱਚੋਂ ਕਾਮ ਕ੍ਰੋਧ ਖਤਮ ਹੋ ਜਾਵੇ, ਹਉਮੈ ਖਤਮ ਹੋ ਜਾਵੇ। ਮਨੁੱਖ ਦੇ ਜੀਵਨ ਦੇ ਵਿੱਚ ਹਉਮੈ ਆ ਜਾਂਦੀ ਹੈ, ਹੰਕਾਰ ਆ ਜਾਂਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਦੇ ਖੇਤਰ ਵਿੱਚ ਵਿਚਰ ਰਹੇ ਸਨ। 12-15 ਇਲਾਕੇ ਦਾ ਚੌਧਰੀ ਡੱਲਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਕੋਲ ਪਹੁੰਚੇ, ਜਿੱਥੇ ਡੱਲੇ ਨੇ ਸਤਿਗੁਰਾਂ ਦਾ ਸਤਿਕਾਰ ਕੀਤਾ ਅਤੇ ਉੱਥੇ ਮਨ ਵਿੱਚ ਹਉਮੈ ਹੰਕਾਰ ਆ ਗਿਆ। ਸਤਿਗੁਰਾਂ ਕੋ ਸੁਣਿਆ ਵੀ ਅਨੰਦਪੁਰ ਸਾਹਿਬ ਦੀ ਧਰਤੀ ਉੱਜੜ ਗਈ ਏ, ਬਹੁਤ ਸਾਰੇ ਜਿਹੜੇ ਸਿੰਘ ਹਨ ਸ਼ਹੀਦ ਹੋ ਚੁੱਕੇ ਹਨ, ਬੜੀਆਂ ਸ਼ਹਾਦਤਾਂ ਹੋਈਆਂ ਨੇ। ਅਤੇ ਡੱਲੇ ਨੇ ਜਦੋਂ ਸੁਣਿਆ ਅਤੇ ਆਖਿਆ, ਸਤਿਗੁਰੂ ਤੁਸੀਂ ਮੈਨੂੰ ਯਾਦ ਕਰ ਦਿਓ, ਮੇਰੇ ਕੋਲ ਬਹੁਤ ਬਹੁਤ ਵੱਡੇ ਪਹਿਲਵਾਨ ਹੈਗੇ ਆ, ਮੇਰੇ ਕੋਲ ਬਹੁਤ ਵੱਡੇ ਵੱਡੇ ਗੱਭਰੂ ਹੈਗੇ ਆ ਜਿਹੜਾ ਜ਼ੁਲਮ ਦਾ ਨਾਸ਼ ਕਰ ਸਕਦੇ ਨੇ। ਗੁਰੂ ਕੀ ਸੰਗਤ, ਬੰਦੇ ਦੇ ਜੀਵਨ ਦੇ ਵਿੱਚ ਹੰਕਾਰ ਆ ਜਾਂਦਾ ਹੈ। ਡੱਲੇ ਦੇ ਮਨ ਦੇ ਵਿੱਚ ਹੰਕਾਰ ਆ ਗਿਆ, ਮੇਰੇ ਚੋਜੀ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਹਾਰਾਜ ਨੂੰ ਪਤਾ ਸੀ ਡੱਲਾ ਹੰਕਾਰ ਦੇ ਵਿੱਚ ਬੋਲ ਰਿਹਾ ਹੈ, ਇਹਦੇ ਜੀਵਨ ਵਿੱਚ ਹੰਕਾਰ ਹੈ। ਸਤਿਗੁਰੂ ਉਸ ਇਲਾਕੇ ਵਿੱਚ ਵਿਚਰ ਰਹੇ ਸਨ, ਜਿਹੜੇ ਸਿੱਖ ਸਨ ਨਾ, ਇਹ ਸਤਿਗੁਰਾਂ ਨੂੰ ਸ਼ਸਤਰ ਵੀ ਭੇਟਾ ਕਰਿਆ ਕਰਦੇ ਸਨ, ਕਿਉਂਕਿ ਸਿੱਖੀ ਦਾ ਸਿਧਾਂਤ ਹੈ, ਸਿੱਖ ਜਿਹੜੇ ਸਨ ਸਤਿਗੁਰਾਂ ਨੂੰ ਸ਼ਸਤਰ ਵੀ ਭੇਟਾ ਕਰਿਆ ਕਰਦੇ ਸਨ। ਕਿਸੇ ਸਿੱਖ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਦੂਕ ਭੇਟਾ ਕੀਤੀ, ਮਹਾਰਾਜ ਬੰਦੂਕ ਬੜੀ ਵਧੀਆ ਏ, ਇਹਦਾ ਨਿਸ਼ਾਨਾ ਬਹੁਤ ਵਧੀਆ ਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਡੱਲਿਆ ਅੱਜ ਤੇਰਾ ਨਿਸ਼ਾਨਾ ਪਰਖੀਏ, ਤੂੰ ਆਹਨਾ ਮੇਰੇ ਕੋਲ ਗੱਭਰੂ ਬੜੇ ਵੱਡੇ ਵੱਡੇ। ਡੱਲੇ ਦੇ ਗੱਭਰੂਆਂ ਨੇ ਜਦੋਂ ਸੁਣਿਆ ਵੀ ਡੱਲੇ ਦਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਸ਼ਾਨਾ ਪਰਖਣਾ ਚਾਹੁੰਦਾ ਹੈ, ਸਾਰੇ ਭੱਜ ਗਏ। ਮਹਾਰਾਜ ਨੇ ਆਖਿਆ, ਡੱਲਿਆ ਆ ਡੱਲਾਂ ਦਾ ਮਹਾਰਾਜ ਹੋਰ ਕਿਸੇ ਦੇ ਪਰਖ ਲਓ। ਡੱਲੇ ਦਾ ਹੰਕਾਰ ਤੋੜ ਦਿੱਤਾ, ਭਾਵ ਹੈ ਮਹਾਰਾਜ ਨੇ ਆਖਿਆ, ਡੱਲਿਆ ਮੇਰੇ ਸਿੱਖ ਬੜੀ ਬਹਾਦਰੀ ਦੇ ਨਾਲ ਲੜੇ, ਬੜੇ ਯੋਧੇ ਹੋ ਕੇ ਲੜੇ। ਸਤਿਗੁਰਾਂ ਨੇ ਆਵਾਜ਼ ਮਾਰੀ, ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ ਪਿਓ ਪੁੱਤ ਸਨ। ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਸੁਨੇਹਾ ਲਾ ਦਿਓ। ਦਮਾਲੇ ਸਜਾ ਰਹੇ ਸਨ, ਸੁਨੇਹਾ ਮਿਲਿਆ ਵੀ ਤੁਹਾਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੇਤੇ ਕੀਤਾ ਆ, ਇਹ ਪਿਓ ਪੁੱਤ ਭੱਜੇ ਆ ਰਹੇ ਨੇ, ਕਹਿ ਰਹੇ ਨੇ ਸਭ ਤੋਂ ਪਹਿਲਾਂ ਮੈਂ ਆਇਆ ਹਾਂ, ਦੂਜਾ ਕਹਿੰਦਾ ਮੈਂ ਆਇਆ ਹਾਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਸਨਮੁਖ ਹੋ ਕੇ ਬੰਦੂਕ ਕਰ ਦਿੰਦੇ ਨੇ, ਜੇ ਪਾਤਸ਼ਾਹ ਬੰਦੂਕ ਤਾਣੂ ਕਰਦੇ ਇਹ ਤਾਣੂ ਹੋ ਜਾਂਦੇ ਨੇ, ਜੇ ਪਾਤਸ਼ਾਹ ਬੰਦੂਕ ਠਾਣੂ ਕਰਦੇ ਇਹ ਠਾਣੂ ਹੋ ਜਾਂਦੇ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਹਾ, ਡੱਲਿਆ ਆਇਆ ਸਿੱਖੀ, ਆ ਸਿੱਖ ਇਮਤਿਹਾਨ ਵਿੱਚ ਪਾਸ ਹੋਏ ਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਡੱਲੇ ਦੇ ਹੰਕਾਰ ਨੂੰ ਤੋੜਿਆ,
ਤੇ ਗੁਰੂ ਦੇ ਚਰਨਾਂ ਦਾ ਭੂਰਾ ਬਣ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਦੀ ਦਾਤ ਉਹਨਾਂ ਨੇ ਹਾਸਲ ਕੀਤੀ। ਸਤਿਗੁਰੂ ਵੀ ਸ਼ਬਦ ਵਿੱਚ ਇਹੋ ਹੀ ਕਹਿਣਾ ਚਾਹੁੰਦੇ ਨੇ। ਮਹਾਰਾਜ ਕਹਿੰਦੇ ਨੇ, ਹਉਮੈ ਗਰਭ ਨਿਵਾਰੀਐ ਕਾਮ ਕ੍ਰੋਧ ਹੰਕਾਰ। ਜਦੋਂ ਤੂੰ ਗੁਰੂ ਦੇ ਦਰ ਤੋਂ ਖੈਰ ਮੰਗੇਗਾ, ਵਾਹਿਗੁਰੂ ਮੈਨੂੰ ਖੈਰ ਦੇ, ਮੇਰੇ ਜੀਵਨ ਵਿੱਚੋਂ ਹਉਮੈ ਦੂਰ ਹੋ ਸਕੇ, ਕਾਮ ਦੂਰ ਹੋ ਜਾਵੇ, ਕ੍ਰੋਧ ਦੂਰ ਹੋ ਜਾਵੇ, ਇਹ ਮਨੁੱਖ ਨੂੰ ਸਤਾਉਂਦੇ ਬੜਾ ਨੇ। ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲੈ। ਮਹਾਰਾਜ ਕਹਿੰਦੇ, ਜੀਵਨ ਵਿੱਚ ਜਿਹੜਾ ਕਾਮ ਹੈ, ਕ੍ਰੋਧ ਹੈ, ਇਹ ਸਰੀਰ ਨੂੰ ਗਾਲ ਦਿੰਦੇ ਹਨ,

ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਇਹ ਵੀ ਖੈਰ ਮੰਗ ਲੱਭ ਦਾ ਤੇ ਚਸਕਾ। ਲੋਭ ਦਾ ਅਰਥ ਆ ਬੰਦਾ ਲੋਭੀ ਹੋ ਜਾਵੇ। ਵੇਖੋ ਸਾਡੇ ਜੀਵਨ ਦੇ ਵਿੱਚ ਇਹ ਵਿਕਾਰ ਜਿਹੜੇ ਹਨ, ਲੱਭ ਲੋਭ ਜਿਹੜਾ ਹੈ, ਜਦੋਂ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਬੰਦਾ ਲੋਭੀ ਹੋ ਜਾਂਦਾ ਹੈ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਜਿਹੜਾ ਬੰਦਾ ਕਿਸੇ ਨਾਲ ਠੱਗੀ ਮਾਰਦਾ ਹੈ, ਲੋਭ ਕਰਦਾ ਹੈ, ਸਤਿਗੁਰੂ ਕਹਿੰਦੇ ਤੈਨੂੰ ਇਹ ਜੀਵਨ ਮਿਲਿਆ ਹੈ ਅਤੇ ਆਪਣੇ ਜੀਵਨ ਦੇ ਵਿੱਚੋਂ ਤੂੰ ਲੋਭ ਛੱਡ ਦੇ। ਬੰਦਾ ਜਦੋਂ ਲੋਭੀ ਹੁੰਦਾ ਆ ਅਤੇ ਇਹ ਦੂਜੇ ਦਾ ਹੱਕ ਮਾਰਦਾ ਆ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਉਸ ਗੁਰਸਿੱਖ ਤੋਂ ਬਿਲਹਾਰ ਜਾਂਦਾ ਹਾਂ ਜਿਹੜਾ ਕਿਸੇ ਦਾ ਹੱਕ ਨਹੀਂ ਮਾਰਦਾ। ਹੋਂ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਾਤਸ਼ਾਹ ਕਹਿੰਦੇ ਸਿੱਖਾ ਮੈਂ ਉਸ ਗੁਰਸਿੱਖ ਤੋਂ ਬਲਹਾਰ ਜਾਂਦਾ ਏ ਜਿਹੜਾ ਸਿੱਖ ਕਿਸੇ ਦਾ ਹੱਕ ਨਹੀਂ ਮਾਰਦਾ, ਆਪਣੀ ਹੱਕ ਦੀ ਰੋਟੀ ਖਾ ਲੈਂਦਾ ਹੈ। ਪਾਤਸ਼ਾਹ ਕਹਿੰਦੇ ਇਹ ਜਿਹੜਾ ਪਰਾਇਆ ਹੱਕ ਹੈ, ਇਹ ਜਿਹੜਾ ਲੋਭ ਦਾ ਚਸਕਾ ਹੈ, ਇਹ ਜਦੋਂ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ ਇਹ ਸਾੜੇ ਜਾ ਸਕਦੇ ਹਨ, ਕਿਉਂਕਿ ਵਾਹਿਗੁਰੂ ਦਾ ਨਾਮ

ਜਿਸ ਵਾਹਿਗੁਰੂ ਦੇ ਨਾਮ ਨੇ ਸਾਡੇ ਜੀਵਨ ਦੇ ਵਿੱਚੋਂ ਵਕਾਰ ਖਤਮ ਕਰਨੇ ਨੇ। ਕਿਹੜੇ ਵਕਾਰ? ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਪਾਤਸ਼ਾਹ ਕਹਿੰਦੇ ਇਹ ਜਿਹੜੇ ਜੀਵਨ ਦੇ ਵਿੱਚੋਂ ਵਕਾਰ ਨੇ ਵਾਹਿਗੁਰੂ ਦੇ ਨਾਮ ਨੇ ਖਤਮ ਕਰਨੇ ਨੇ। ਅਤੇ ਉਹ ਵਾਹਿਗੁਰੂ ਦਾ ਨਾਮ ਕਿੱਦਾਂ ਦਾ ਹੈ? ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਰੋਜ਼ ਜਪਿਆ ਕਰ, ਨਵ ਤਨ ਜਿਹੜਾ ਰੋਜ਼ ਹੀ ਨਵਾਂ ਹੈ, ਜਿਹੜਾ ਕਦੀ ਮੈਲਾ ਨਹੀਂ ਹੁੰਦਾ ਹੈ, ਉਸ ਵਾਹਿਗੁਰੂ ਦੇ

ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਹਿਲੇ ਸਲੋਕ ਵਿੱਚ ਆਉਂਦੇ ਹੈ, ਨਾਨਕ ਆਖ ਇਹ ਬਿਧ ਛੁੱਟੀਆ, ਨਾਨਕ ਇਹ ਬਿਧ ਛੁੱਟੀਆ, ਨਦਰ ਤੇਰੀ ਸੁੱਖ ਹੋਏ। ਇਹ ਵਾਹਿਗੁਰੂ, ਜਦੋਂ ਤੇਰੀ ਨਦਰ ਹੋ ਜਾਂਦੀ ਹੈ, ਜਦੋਂ ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਵਾਹਿਗੁਰੂ ਦਾ ਨਾਮ ਜੀਵਨ ਵਿੱਚ ਆ ਜਾਂਦਾ ਹੈ,

ਇਹ ਧੰਨ ਗੁਰੂ ਨਾਨਕ ਸਾਹਿਬ ਦਾ ਦੂਸਰਾ ਸਲੋਕ ਹੈ। ਮਹਾਰਾਜ ਕਹਿੰਦੇ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ। ਇਸ ਸੰਸਾਰ ਵਿੱਚ ਇੱਕ ਹੀ ਮਾਲਕ ਵਾਹਿਗੁਰੂ ਹੈ। ਉਹ ਵਾਹਿਗੁਰੂ ਕਿਹੜਾ ਹੈ? ਉਹ ਵਾਹਿਗੁਰੂ ਹੈ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਆਪਾਂ ਜਿੰਨੇ ਵੀ ਇਸ ਸੰਸਾਰ ਵਿੱਚ ਸਤ ਸੰਗਤ ਦੇ ਵਿੱਚ ਬੈਠੇ ਹਾਂ, ਆਪਾਂ ਸਾਰੇ ਹੀ ਜੀਵ ਇਸਤਰੀਆਂ ਨੇ। ਇਸ ਕਰਕੇ ਵਾਹਿਗੁਰੂ ਜਿਹੜਾ ਕੰਤ ਹੈ ਉਹ ਨਾਰ ਹੈ। ਅਸੀਂ ਸਾਰੀਆਂ ਉਸ ਵਾਹਿਗੁਰੂ ਦੀਆਂ ਜੀਵ ਇਸਤਰੀਆਂ ਨੇ, ਉਸ ਵਾਹਿਗੁਰੂ ਦੇ ਦਰਵਾਜ਼ੇ 'ਤੇ ਖਲੋ।

ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਜਿਹੜੀਆਂ ਜੀਵ ਇਸਤਰੀਆਂ ਹਨ ਵਾਹਿਗੁਰੂ ਦੇ ਰੰਗ ਦੇ ਵਿੱਚ ਰਤੀਆਂ ਹੋਈਆਂ ਨੇ ਅਤੇ ਵਾਹਿਗੁਰੂ ਦੇ ਰੰਗ ਵਿੱਚ ਸਾਧ ਸਿੰਘ ਜੀ ਕਿਵੇਂ ਰਤਿਆ ਜਾਣਾ ਹੈ? ਸਤਿਗੁਰ ਦੀ ਪਾਵਨ ਗੁਰਬਾਣੀ ਦਾ ਬਚਨ ਹੈ, ਭਿੰਨੀ ਰਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਕਿਹੜਾ ਤਰੀਕਾ ਹੈ? ਇੱਕੋ ਹੀ ਤਰੀਕਾ ਹੈ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਉਹ ਤਰੀਕਾ ਹੈ ਗੁਰੂ ਦੀ ਬਾਣੀ ਨੂੰ ਪੜ੍ਹਨਾ, ਗੁਰੂ ਦੀ ਬਾਣੀ ਦੀ ਵਿਚਾਰ ਕਰਨੀ। ਪਾਤਸ਼ਾਹ ਕਹਿੰਦੇ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੇ ਅਣਦਿਨੋ। ਪਾਤਸ਼ਾਹ ਜੀ ਕਹਿੰਦੇ ਜਿਵੇਂ ਆਪਾਂ ਵੇਖਦੇ ਹਾਂ ਰਾਤ ਨੂੰ ਹਨੇਰਾ ਹੁੰਦਾ ਆ, ਅਸਮਾਨ ਦੇ ਵਿੱਚ ਤਾਰੇ ਟਮਕਦੇ ਨੇ, ਪਾਤਸ਼ਾਹ ਕਹਿੰਦੇ ਜਿਹੜੇ ਵਾਹਿਗੁਰੂ ਦੀ ਬਾਣੀ ਪੜ੍ਹਦੇ ਹਨ, ਬਾਣੀ ਵਿਚਾਰਦੇ ਹਨ, ਜੀਵਨ ਵਿੱਚ ਲਾਗੂ ਕਰਦੇ ਨੇ, ਉਹ ਤਾਰਿਆਂ ਦੀ ਤਰ੍ਹਾਂ ਚਮਕਦੇ ਨੇ। ਭਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਇੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐਸੇ ਜਿਹੜੇ ਜੀਵ ਹਨ ਇਹ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਆ, ਇਹ ਜਿਹੜੀਆਂ ਜੀਵ ਇਸਤਰੀਆਂ ਨੇ ਰਤੀਆਂ ਹੋਈਆਂ ਨੇ, ਇਹ ਆਪਸ ਵਿੱਚ ਗੱਲਾਂ ਕਰਦੀਆਂ ਨੇ। ਵੇਖੋ ਜਿਵੇਂ ਇੱਕ ਅਮਲੀ ਜਦੋਂ ਕਿਸੇ ਸੱਤ ਵਿੱਚ ਬਹਿੰਦਾ ਆ ਤਾਂ ਉਹ ਅਮਲ ਦੀ ਗੱਲ ਕਰਦਾ ਆ ਕਿ ਨਸ਼ਾ ਕਿੱਥੋਂ ਮਿਲੇਗਾ, ਉਹ ਆਪਣੇ ਨਸ਼ੇ ਦੀ ਗੱਲ ਕਰਦਾ ਆ। ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਹੈ, ਜਿਹਨੂੰ ਸਤਿਗੁਰੂ ਨੇ ਪਾਵਨ ਬਾਣੀ ਵਿੱਚ ਆਖਿਆ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ ਰੂਪੀ ਘਰ ਵਿੱਚ ਧਾਰਨ ਕਰ ਲੈਂਦਾ ਹੈ, ਉਹ ਫਿਰ ਗੁਰੂ ਦੀਆਂ ਬਾਤਾਂ ਕਰਦਾ ਆ, ਉਹ ਜਦੋਂ ਗੁਰਬਾਣੀ ਪੜ੍ਹਦਾ ਆ ਤਾਂ ਉਹ ਆਪਸ ਵਿੱਚ ਕਹਿੰਦਾ ਸਤਿਗੁਰੂ ਨੇ ਅੱਜ ਆਹ ਉਪਦੇਸ਼ ਬਖਸ਼ਿਸ਼ ਕੀਤਾ। ਜਦੋਂ ਸਹਿਜ ਪਾਠ ਕਰਦਾ ਹੈ ਤਾਂ ਉਹ ਕਹਿੰਦਾ ਸਤਿਗੁਰੂ ਗੁਰਬਾਣੀ ਦੇ ਵਿੱਚ ਸਾਨੂੰ ਬੜਾ ਸੋਹਣਾ ਸਮਝਾਉਂਦੇ ਨੇ। ਉਹ ਜੀਵ ਇਸਤਰੀਆਂ ਵਾਹਿਗੁਰੂ ਦੇ ਰੰਗ ਵਿੱਚ ਪਿਆਰ

ਚੇਤ ਰੱਖੋ ਸੰਸਾਰ ਵਿੱਚ ਕੰਤ ਇੱਕ ਹੈ। ਉਹ ਕੰਤ ਕੌਣ ਹੈ? ਵਾਹਿਗੁਰੂ, ਜਿਹੜਾ ਸਾਰਿਆਂ ਦਾ ਰਾਖਾ ਹੈ। ਤੂੰ ਮੇਰਾ ਰਾਖਾ ਸਭਣੀ ਥਾਈਂ, ਉਹ ਜਿਹੜਾ ਵਾਹਿਗੁਰੂ ਹੈ ਸੰਸਾਰ ਦਾ ਰਾਖਾ ਹੈ। ਮੈਂ ਜੀਵ ਇਸਤਰੀ ਜਿਹੜੀ ਦੁਹਾਗਣੀ ਏ ਉਹ

ਸਤਿਗੁਰੂ ਜੀ ਇਹ ਕਹਿੰਦੇ ਹਨ ਕਿ ਮੈਂ ਜਿਹੜੀ ਦੁਆਗਣੀ ਹੈ ਵਾਹਿਗੁਰੂ ਦੇ ਨਾਮ ਦੇ ਵਿਛੋੜੇ ਵਿੱਚ ਵਿਛੜੀ ਹੋਈ ਹੈ, ਮੈਂ ਅਰਦਾਸ ਕਰਦੀ ਹਾਂ

ਮੈਂ ਵਿਛੜੀ ਦੱਸਾਂ ਕਿਉਂ ਆ। ਮੈਂ ਤਨ ਮੇਰੇ ਤਨ ਦੇ ਵਿੱਚ ਮੈਂ ਤਨ ਅਵਗੁਣ ਇਤੜੇ ਖਸਮਣਾ ਫੇਰੇ ਚਿੱਤ। ਵਾਹਿਗੁਰੂ ਮੈਂ ਜੀਵ ਇਸਤਰੀ ਤਦ ਵਿਛੜੀ ਹੋਈ ਹਾਂ ਕਿਉਂਕਿ ਮੇਰੇ ਤਨ ਵਿੱਚ ਔਗਣ ਬਹੁਤ ਨੇ। ਮੇਰੇ ਜੀਵਨ ਵਿੱਚ ਇੰਨੇ ਔਗਣ ਹਨ ਖਸਮਣਾ ਫੇਰੇ ਚਿੱਤ। ਮੈਨੂੰ ਜਿਹੜਾ ਖਸਮ ਵਾਹਿਗੁਰੂ ਹੈ ਉਹ

ਗੁਰੂ ਨਾਨਕ ਸਾਹਿਬ ਮਹਾਰਾਜ ਸਲੋਕ ਵਿੱਚ ਕਹਿੰਦੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਨਹੀਂ ਜਾਂਦਾ ਹਾਂ ਜਿਹੜੇ ਵਾਹਿਗੁਰੂ ਦੀ ਸਿਫਤ ਆਪਣੇ ਮੂੰਹ ਵਿੱਚ ਕਰਦੇ ਹਨ, ਮੈਂ ਉਹਨਾਂ ਤੋਂ ਬਲਹਾਰ ਨਹੀਂ ਜਾਂਦਾ ਹਾਂ ਜਿਨ੍ਹਾਂ ਨੇ ਵਾਹਿਗੁਰੂ ਦੀ ਸਿਫਤ ਕੀਤੀ, ਸਤਿਗੁਰ ਦੀ ਪਾਵਨ ਗੁਰਬਾਣੀ ਨੇ ਬਚਨ ਕੀਤੇ, ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਏ ਪਿਆ। ਸਤਿਗੁਰੂ ਕਹਿੰਦੇ ਉਹ ਸਿੱਖ ਧੰਨ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੈ। ਅੱਜ ਇੱਕ ਬਹੁਤ ਹੀ ਪਰਉਪਕਾਰੀ ਰੂਹ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਅੱਜ ਭਗਤ ਪੂਰਨ ਸਿੰਘ ਦੀ ਸਾਲਾਨਾ ਬਰਸੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ, ਵਾਹਿਗੁਰੂ ਦੇ ਨਾਮ ਦੀ ਬੰਦਗੀ ਕੀਤੀ। ਚੇਤੇ ਰੱਖਿਓ, ਭਗਤ ਪੂਰਨ ਸਿੰਘ ਜੀ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਸਨ। ਉਹਨਾਂ ਦਾ ਪਹਿਲਾ ਨਾਮ ਸੀ ਰਾਮ ਜੀ ਦਾਸ, ਮਾਤਾ ਦਾ ਨਾਮ ਸੀ ਮਹਿਤਾਬ ਕੌਰ, ਪਿਤਾ ਸ਼ਿਵ ਮੱਲ। 4 ਜੂਨ 1904 ਨੂੰ ਪਿੰਡ ਰਾਜੇਵਾਲ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣੇ ਵਿੱਚ ਉਹਨਾਂ ਦਾ ਜਨਮ ਹੋਇਆ। ਪਿਤਾ ਜੀ ਸ਼ਾਹੂਕਾਰ ਸਨ। ਜਦੋਂ ਕਾਲ ਪੈ ਗਿਆ, ਪਿਤਾ ਦੀ ਸ਼ਾਹੂਕਾਰੀ ਚਲੀ ਗਈ ਅਤੇ ਭਗਤ ਪੂਰਨ ਸਿੰਘ ਜੀ ਦੇ ਘਰ ਵਿੱਚ ਗਰੀਬੀ ਆ ਗਈ। ਮਾਂ ਨੇ ਲੋਕਾਂ ਦੇ ਭਾਂਡੇ ਮਾਂਜ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ। ਜਿਸ ਭਗਤ ਪੂਰਨ ਸਿੰਘ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ, ਉਹ ਗੁਰੂ ਘਰ ਨਾਲ ਕਿਵੇਂ ਜੁੜੇ? ਗੁਰੂ ਕੀ ਸੰਗਤ, ਜਦੋਂ ਪੜ੍ਹਦੇ ਹੁੰਦੇ ਸਨ ਅਤੇ ਲੁਧਿਆਣੇ ਦੀ ਧਰਤੀ 'ਤੇ ਠਾਕੁਰ ਦੁਆਰੇ ਮੰਦਿਰ ਦੇ ਵਿੱਚ ਸੇਵਾ ਕਰ ਰਹੇ ਸਨ, ਜਦੋਂ ਸਾਰਾ ਦਿਨ ਉਹ ਮੰਦਿਰ ਦੇ ਵਿੱਚ ਸੇਵਾ ਕਰ ਰਹੇ ਸਨ, ਪ੍ਰਸ਼ਾਦੇ ਦਾ ਟਾਈਮ ਹੋਇਆ ਅਤੇ ਪ੍ਰਸ਼ਾਦਾ ਛਕਣ ਵਾਸਤੇ ਬੈਠਣ ਲੱਗੇ ਤੇ ਪੁਜਾਰੀ ਨੇ ਆਖਿਆ, ਪ੍ਰਸ਼ਾਦਾ ਤੇਰੇ ਵਾਸਤੇ ਨਹੀਂ ਆ। ਪੁਜਾਰੀ ਨੇ ਠਾ ਦਿੱਤਾ, ਜਾਂ ਕੋਈ ਗੁਰਦੁਆਰਾ ਲੱਭੇ, ਪ੍ਰਸ਼ਾਦਾ ਤੇਰੇ ਵਾਸਤੇ ਨਹੀਂ ਆ। ਭਗਤ ਪੂਰਨ ਸਿੰਘ ਆਪਣੀ ਸਵੇ ਜੀਵਨੀ ਵਿੱਚ ਲਿਖਦੇ ਨੇ, ਭਗਤ ਜੀ ਕਹਿੰਦੇ ਨੇ, ਬੜੂਏ ਵਿੱਚ ਪੈਸਾ ਕੋਈ ਨਹੀਂ ਸੀ ਹੈਗਾ, ਲੁਧਿਆਣੇ ਤੋਂ ਤੁਰੇ ਅਤੇ ਗੁਰਦੁਆਰਾ ਰੇਰੂ ਸਾਹਿਬ ਇਤਿਹਾਸਕ ਗੁਰਦੁਆਰਾ ਹੈ, ਉਸ ਸਥਾਨ 'ਤੇ ਪੁੱਜੇ ਜਿੱਥੇ ਰਹਿਰਾ ਸਾਹਿਬ ਦੀ ਪਾਵਨ ਗੁਰਬਾਣੀ ਦਾ ਪਾਠ ਹੋ ਰਿਹਾ ਸੀ। ਭਗਤ ਜੀ ਕਹਿੰਦੇ, ਰਹਿਰਾ ਸਾਹਿਬ ਦੀ ਪਾਵਨ ਗੁਰਬਾਣੀ ਦਾ ਪਾਠ ਸਰਵਣ ਕੀਤਾ, ਆਵਾਜ਼ ਆਈ, ਆਓ ਜਿਹਨੇ ਗੁਰੂ ਕਾ ਲੰਗਰ ਛਕਣਾ ਗੁਰੂ ਕਾ ਲੰਗਰ ਛਕੋ। ਭਗਤ ਜੀ ਨੇ ਆਖਿਆ, ਕੋਈ ਜਾਤ ਪਾਤ ਦਾ ਭਰਮ ਤਾਂ ਨਹੀਂ ਹੈਗਾ? ਗੁਰਸਿੱਖਾਂ ਆਖਿਆ, ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਘਰ ਆ, ਇਸ ਘਰ ਵਿੱਚ ਕੋਈ ਵੀ ਜਾਤ ਪਾਤ ਨਹੀਂ ਹੈਗੀ। ਆਪਾਂ ਸਾਰੇ ਜਾਣਦੇ ਹਾਂ, ਸਿੱਖੀ ਵਿੱਚ ਕੋਈ ਜਾਤ ਪਾਤ ਨਹੀਂ। ਸਿੱਖ ਇਹ ਨਹੀਂ ਪੁੱਛਦਾ, ਤੇਰਾ ਮਜ਼ਹਬ ਕਿਹੜਾ ਆ, ਤੇਰਾ ਧਰਮ ਕਿਹੜਾ ਆ, ਤੂੰ ਕਿਸ ਜਾਤ ਦੇ ਵਿੱਚ ਪੈਦਾ ਹੋਇਆ ਆ, ਸਿੱਖ ਕੁਝ ਨਹੀਂ ਪੁੱਛਦਾ। ਭਗਤ ਜੀ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ, ਰਾਤ ਦਾ ਰਹਿਣ ਬਸੇਰਾ ਉਹਨਾਂ ਨੇ ਉੱਥੇ ਕੀਤਾ। ਅਤੇ ਭਗਤ ਜੀ ਆਪਣੀ ਜੀਵਨੀ ਵਿੱਚ ਇਹ ਗੱਲ ਲਿਖਦੇ ਨੇ, ਗੁਰਦੁਆਰਾ ਰੇਰੂ ਸਾਹਿਬ ਤੋਂ ਜਪਜੀ ਸਾਹਿਬ ਦਾ ਗੁੜਕਾ ਸਾਹਿਬ ਕਹਿੰਦੇ ਮੈਂ ਖਰੀਦਿਆ। ਉਹਨਾਂ ਦੇ ਮਨ ਵਿੱਚ ਉਸ ਦਿਨ ਤੋਂ ਸਿੱਖੀ ਪ੍ਰਤੀ ਪਿਆਰ ਪੈ ਗਿਆ। ਆਪਣੇ ਜੀਵਨ ਵਿੱਚ ਦੂਸਰੀ ਘਟਨਾ ਉਹ ਇਹ ਲਿਖਦੇ ਨੇ ਕਿ ਜਦੋਂ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਹੁੰਦੀ ਹੈ, ਆਪਾਂ ਨੂੰ ਪਤਾ ਆ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ। ਭਗਤ ਜੀ ਕਹਿੰਦੇ, ਜਦੋਂ ਉੱਥੇ ਸ਼ਹੀਦੀ ਸਭਾ ਲੱਗਦੀ ਹੁੰਦੀ ਸੀ ਅਤੇ ਅਸੀਂ ਇਤਿਹਾਸ ਸੁਣ ਜਾਂਦੇ ਸਾਂ, ਸਿੱਖੀ ਪ੍ਰਤੀ ਮੈਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਵੀ ਜਾਗ ਲੱਗੀ। ਪਟਿਆਲੇ ਦਾ ਮਹਾਰਾਜਾ ਸੀ ਭੁਪਿੰਦਰ ਸਿੰਘ, ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਦਿਆਂ ਵੇਖਿਆ, ਮਨ ਵਿੱਚ ਸਿੱਖੀ ਪ੍ਰਤੀ ਹੋਰ ਪਿਆਰ ਵੱਧ ਗਿਆ। ਆਖਿਆ, ਮਨਾ, ਇੱਕ ਐਸਾ ਘਰ ਹੈ
ਜਿੱਥੇ ਕੋਈ ਮਹਾਰਾਜਾ ਵੀ ਹੋਵੇ ਰਾਜਾ ਵੀ ਹੋਵੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕ ਰਿਹਾ ਹੈ। ਇਹੋ ਹੀ ਸਿੱਖੀ ਦਾ ਸਿਧਾਂਤ ਹੈ ਨਾ, ਕੋਈ ਬਾਦਸ਼ਾਹ ਹੋਵੇ ਕੋਈ ਮਹਾਰਾਜਾ ਹੋਵੇ, ਪਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਦੋਂ ਉਹ ਸੰਗਤ ਦੇ ਵਿੱਚ ਆਉਂਦਾ ਆ, ਪੰਗਤ ਦੇ ਵਿੱਚ ਆਉਂਦਾ ਆ, ਉਹ ਗੁਰੂ ਕਾ ਲੰਗਰ ਪ੍ਰਸ਼ਾਦਾ ਜਾਂ ਸੰਗਤ ਕਰਦਾ ਆ, ਬੜੇ ਪ੍ਰੇਮ ਪਿਆਰ ਦੇ ਨਾਲ ਉਹ ਛਕਦਾ ਹੈ, ਕੋਈ ਵੱਖਰਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਹਦੇ ਵਾਸਤੇ। ਭਗਤ ਜੀ ਕਹਿੰਦੇ ਗੁਰਦੁਆਰਾ ਰੇਰੂ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਨੇ ਮੇਰੇ ਮਨ ਵਿੱਚ ਪ੍ਰੇਮ ਵਧਾ ਦਿੱਤਾ। ਮੈਂ ਮਾਂ ਨੂੰ ਆਖਿਆ ਮਹਿਤਾਬ ਕੌਰ ਨੂੰ, ਮਾਂ ਮੈਂ ਸਿੱਖ ਬਣਨਾ ਚਾਹੁੰਦਾ ਏ। ਮਾਂ ਨੇ ਆਖਿਆ ਪੁੱਤ ਵੇ ਤੇਰੀ ਉਮਰ ਛੋਟੀ ਏ। ਭਗਤ ਜੀ ਕਹਿੰਦੇ ਮਾਂ ਨੂੰ ਮੈਂ ਆਖਿਆ ਮਾਂ ਮੇਰੀ ਉਮਰ 14 ਸਾਲ ਦੀ ਹੋ ਚੁੱਕੀ ਏ। ਮਾਂ ਠੀਕ ਹੈ ਮੈਂ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਏ, ਮੈਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਬਾਬੇ ਨਾਨਕ ਦਾ ਸਿਧਾਂਤ ਬੜਾ ਸੋਹਣਾ ਲੱਗਦਾ ਏ। ਗੁਰੂ ਕੀ ਸੰਗਤ, ਅੱਜ ਆਪਾਂ ਭਾਵੇਂ ਲੰਗਰ ਨੂੰ ਮਾੜਾ ਕਹਿ ਦਿੰਦੇ ਹਾਂ ਵੀ ਲੰਗਰ ਨਹੀਂ ਹੋਣਾ ਚਾਹੀਦਾ, ਕਈ ਵਾਰ ਆਪਾਂ ਨਿੰਦਿਆ ਕਰ ਦਿੰਦੇ ਹਾਂ ਲੰਗਰ ਦੀ, ਪਰ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦਾ ਜੀਵਨ ਸਿੱਖੀ ਪ੍ਰਤੀ ਤਦ ਵਧਿਆ, ਉਹਨਾਂ ਨੇ ਗੁਰਦੁਆਰਾ ਰੇਰੂ ਸਾਹਿਬ ਲੰਗਰ ਛਕਿਆ, ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਇਤਿਹਾਸ ਸੁਣਿਆ, ਉਹਨਾਂ ਦੇ ਜੀਵਨ 'ਤੇ ਸੰਗਤ ਦੇ ਪੰਗਤ ਦਾ ਅਸਰ ਹੋਇਆ। ਭਗਤ ਜੀ ਗੁਰਦੁਆਰਾ ਜਿਹੜੀ ਸੁਧਾਰ ਲਹਿਰ ਸੀ, ਜਦੋਂ ਗੁਰਦੁਆਰੇ ਆਜ਼ਾਦ ਹੋ ਰਹੇ ਸਨ, ਤੇਜਾ ਸਿੰਘ ਸਮੁੰਦਰੀ ਅਤੇ ਹੋਰ ਗੁਰੂ ਕੇ ਪਿਆਰੇ ਸਿੱਖ ਜਿਹੜੇ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਲੜ ਰਹੇ ਸਨ, ਭਗਤ ਜੀ ਕਹਿੰਦੇ ਇਹਨਾਂ ਦਾ ਮੇਰੇ ਜੀਵਨ 'ਤੇ ਬੜਾ ਅਸਰ ਹੋਇਆ। ਮੈਂ ਰਾਮ ਜੀ ਦਾਸ ਤੋਂ ਖੰਡੇ ਬਾਟੇ ਦੀ ਪੌਲ ਛਾ ਕੇ ਭਗਤ ਪੂਰਨ ਸਿੰਘ ਬਣ ਗਿਆ। ਗੁਰਮੁਖੋ, ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ, ਸਿੱਖੀ ਤੋਂ ਪ੍ਰੇਰਣਾ ਲੈ ਕੇ ਭਗਤ ਪੂਰਨ ਸਿੰਘ ਬਣ ਗਏ। ਇਕੱਲਾ ਉਹਨਾਂ ਦਾ ਨਾਮ ਭਗਤ ਪੂਰਨ ਸਿੰਘ ਨਹੀਂ, ਉਹ ਆਪਣੇ ਜੀਵਨ ਵਿੱਚ ਪੂਰਨ ਸਿੰਘ ਸਨ। ਉਹਨਾਂ ਦਾ ਜੀਵਨ ਵੀ ਬੜਾ ਭਗਤੀ ਵਾਲਾ ਸੀ। ਜਦੋਂ ਉਹ ਗੁਰਦੁਆਰਾ ਡੇਰਾ ਸਾਹਿਬ, ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਹੈ, ਉੱਥੇ ਸੇਵਾ ਕਰਦੇ ਸਨ, ਇੱਕ ਮਾਂ ਬਾਪ ਜਿਨ੍ਹਾਂ ਦਾ ਬੱਚਾ ਉਪਾਜ ਸੀ, ਜਿਹੜਾ ਤੁਰ ਨਹੀਂ ਸਕਦਾ ਫਿਰ ਨਹੀਂ ਸੀ ਸਕਦਾ, ਕੋਈ ਗੁਰਦੁਆਰੇ ਦੀਆਂ ਪੌੜੀਆਂ ਦੇ ਵਿੱਚ ਛੱਡ ਗਿਆ। ਭਗਤ ਜੀ ਕਹਿੰਦੇ ਉਹ ਬੱਚਾ 4-5 ਸਾਲ ਦਾ ਸੀ। ਮੈਂ ਗ੍ਰੰਥੀ ਸਿੰਘ ਕੋਲ ਗਿਆ ਅਤੇ ਗ੍ਰੰਥੀ ਸਿੰਘ ਨੇ ਆਖਿਆ ਭਗਤ ਜੀ ਇਹ ਸੇਵਾ ਤੁਸੀਂ ਕਰ ਸਕਦੇ ਜੋ। ਵੇਖੋ, ਭਗਤ ਜੀ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ, ਦੇਸ਼ ਦਾ ਅਜਾੜਾ ਹੋਇਆ 1947 ਦੇ ਵਿੱਚ, 1934 ਦੇ ਵਿੱਚ ਉਹਨਾਂ ਨੂੰ ਉਹਨਾਂ ਜਿਹੜਾ ਬੱਚਾ ਮਿਲਿਆ ਸੀ ਉਹਦਾ ਨਾਂ ਸੀ ਪਿਆਰਾ ਸਿੰਘ। ਉਸ ਬੱਚੇ ਨੂੰ 14 ਸਾਲ ਆਪਣੇ ਮੋਢਿਆਂ 'ਤੇ ਚੁੱਕ ਕੇ ਰੱਖਿਆ ਅਤੇ 1947 ਦਾ ਜਦੋਂ ਉਜਾੜਾ ਹੋਇਆ ਨਾ, ਭਗਤ ਜੀ ਖਾਲਸਾ ਕਾਲਜ ਇੱਥੇ ਰਾਤ ਕੈਂਪ ਲੱਗਾ ਹੋਇਆ ਸੀ, ਇੱਥੇ ਪੁੱਜੇ, ਉਹਨਾਂ ਦੇ ਮਨ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਪਿੰਗਲਵਾੜਾ ਪਾਵਾਂਗੇ। ਜਿਹੜੇ ਵਿਚਾਰੇ ਤੁਰ ਫਿਰ ਨਹੀਂ ਸਕਦੇ, ਜਿਹੜੇ ਉਪਾਜ ਨੇ, ਇਹਨਾਂ ਵਾਸਤੇ ਇੱਕ ਸੰਸਥਾ ਤਿਆਰ ਕਰਾਂਗੇ। ਉਹ ਸੰਸਥਾ ਸੀ ਪਿੰਗਲਵਾੜਾ, 1958 ਦੇ ਵਿੱਚ ਹੋਂਦ ਵਿੱਚ ਆਈ। ਗੁਰੂ ਕੀ ਸੰਗਤ, ਇਹ ਗੱਲ ਜ਼ਰੂਰ ਚੇਤੇ ਰੱਖਣ ਵਾਲੀ ਆ। ਭਗਤ ਪੂਰਨ ਸਿੰਘ ਨੇ ਸਤਿਗੁਰੂ ਦੀ ਬਾਣੀ ਨੂੰ ਪੜ੍ਹਿਆ, ਸਤਿਗੁਰੂ ਦੀ ਬਾਣੀ ਨੂੰ ਮਾਣਿਆ, ਸੇਵਾ ਕੀਤੀ ਇਹ ਸੰਸਾਰ ਦੇ ਵਿੱਚ, ਅਤੇ ਸਤਿਗੁਰੂ ਦੀ ਪਾਵਨ ਬਾਣੀ ਦਾ ਵਚਨ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਂਹ ਲੜਾਈਐ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਸਾ ਸਤਿਗੁਰ ਕਾ ਮਨ ਮੰਨਿਆ ਅਤੇ ਪਾਪ ਕਸੰਭਲ ਪੰਨੇ। ਵੇਖੋ, ਉਹਨਾਂ ਨੇ ਅਪਾਜਾਂ ਦੀ ਸੇਵਾ ਕੀਤੀ। ਲੋਕ ਭਗਤ ਜੀ ਨੂੰ ਕਿਹਾ ਕਰਦੇ ਸਨ, ਭਗਤ ਜੀ ਤੁਹਾਡੀ ਬਹੁਤੀ ਉਮਰ ਨਹੀਂ ਹੋਣੀ, ਕਿਉਂਕਿ ਜਿਨ੍ਹਾਂ ਦੀ ਉਹ ਸੇਵਾ ਕਰਦੇ ਸਨ, ਕਿਸੇ ਨੂੰ ਹੈਜਾ, ਕਿਸੇ ਨੂੰ ਕੋੜ ਦਾ ਰੋਗ ਸੀ, ਪਰ ਫਿਰ ਵੀ ਭਗਤ ਪੂਰਨ ਸਿੰਘ ਦੀ ਜਿਹੜੀ ਉਮਰ ਆ 88 ਸਾਲ ਦੀ ਹੈ ਸੰਸਾਰ ਦੇ ਵਿੱਚ। 88 ਸਾਲ ਉਹਨਾਂ ਨੇ ਸੰਸਾਰ ਵਿੱਚ ਉਮਰ ਗੁਜ਼ਾਰੀ ਏ। ਅਤੇ ਗੁਰੂ ਕੀ ਸੰਗਤ, ਅੱਜ 5 ਅਗਸਤ ਹੈ, 5 ਅਗਸਤ 1992 ਨੂੰ ਉਹ ਕਾਲ ਚਲਾਣਾ ਕਰ ਗਏ, ਅੱਜ ਉਹਨਾਂ ਦੀ ਸਾਲਾਨਾ ਬਰਸੀ ਏ, ਕਿਉਂਕਿ ਉਹਨਾਂ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ,
ਤੇ ਕੁਦਰਤ ਦੇ ਨਾਲ ਪਿਆਰ ਕੀਤਾ। ਵੇਖੋ ਭਗਤ ਜੀ ਨੇ ਆਪਣੀ ਪ੍ਰੈਸ ਲਾਈ ਹੋਈ ਸੀ ਜਿੱਥੇ ਉਹ ਆਪ ਲਿਖਦੇ ਸਨ, ਆਪ ਕਿਤਾਬਾਂ ਛਾਪਦੇ ਸਨ ਤੇ ਵੰਡਦੇ ਸਨ ਤੇ ਲੋਕਾਂ ਨੂੰ ਸਮਝਾਉਂਦੇ ਸਨ ਵੀ ਵਾਤਾਵਰਨ ਦੀ ਸੰਭਾਲ ਕਰੋ, ਰੁੱਖ ਲਾਓ। ਗੁਰੂ ਕੀ ਸੰਗਤ, ਜੇ ਅੱਜ ਆਪਾਂ ਸਾਹ ਲੈ ਰਹੇ ਹਾਂ ਰੁੱਖਾਂ ਕਰਕੇ ਲੈ ਰਹੇ ਹਾਂ। ਭਗਤ ਜੀ ਨੇ ਆਖਿਆ ਪਾਣੀ ਬਚਾ ਲਓ, ਰੁੱਖ ਬਚਾ ਲਓ, ਨਸਲਾਂ ਬਚਾ ਲਓ। ਇਹ ਭਗਤ ਪੂਰਨ ਸਿੰਘ ਦਾ ਸੁਨੇਹਾ ਸੀ, ਕਿਉਂਕਿ ਉਹਨਾਂ ਨੇ ਸਤਿਗੁਰੂ ਦੀ ਪਾਵਨ ਬਾਣੀ ਦਾ ਪਾਠ ਪੜਿਆ ਸੀ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਹੈ ਵਾਹਿਗੁਰੂ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ। ਉਹੀ ਭਗਤ ਪੂਰਨ ਸਿੰਘ ਜਿਨ੍ਹਾਂ ਨੇ ਜਦੋਂ ਭਾਰਤੀ ਹਕੂਮਤ ਵੱਲੋਂ ਜਾਵਰ ਦਾ ਰੂਪ ਧਾਰਨ ਕਰਕੇ ਜੂਨ 1984 ਦੇ ਵਿੱਚ ਸਿੱਖਾਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਕਾਂਗਰਸ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਅਤੇ ਭਗਤ ਪੂਰਨ ਸਿੰਘ ਨੇ ਸ੍ਰੀ ਪਦਮ ਅਵਾਰਡ ਜਿਹੜਾ ਸੀ ਵਾਪਸ ਕਰ ਦਿੱਤਾ ਸੀ ਅਤੇ ਰਾਸ਼ਟਰਪਤੀ ਨੂੰ ਆਖਿਆ ਸੀ ਸਾਨੂੰ ਤੁਹਾਡੇ ਸ੍ਰੀ ਪਦਮ ਦੀ ਲੋੜ ਨਹੀਂ, ਤੁਸੀਂ ਉਸ ਘਰ 'ਤੇ ਹਮਲਾ ਕੀਤਾ ਏ ਜਿਸ ਘਰ ਵਿੱਚ ਰੂਹਾਂ ਨੂੰ ਸ਼ਾਂਤੀ ਮਿਲਦੀ ਆ, ਜਿਸ ਘਰ ਵਿੱਚ ਭੁੱਖਿਆਂ ਨੂੰ ਗੁਰੂ ਕਾ ਲੰਗਰ ਮਿਲਦਾ ਆ, ਜਿਸ ਘਰ ਵਿੱਚੋਂ ਦੁੱਖ ਦੂਰ ਹੁੰਦੇ ਨੇ, ਇਸ ਕਰਕੇ ਸਾਨੂੰ ਤੁਹਾਡੇ ਸ੍ਰੀ ਪਦਮ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਉੱਚਾ ਰੱਖਿਆ ਹੈ, ਸਤਿਕਾਰ ਦਿੱਤਾ ਹੈ। ਇਹ ਭਗਤ ਜੀ ਦਾ ਜੀਵਨ ਹੈ। ਸਤਿਗੁਰੂ ਜੀ ਨੇ ਵੀ, ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਜਿਹੜੇ ਗੁਰੂ ਦੀ ਸਿਫਤ ਸਲਾਹ ਕਰਦੇ ਹਨ ਉਹ ਵਾਹਿਗੁਰੂ ਵਿੱਚ ਲੀਨ ਹੋ

ਲੱਗੇ ਇਹ ਜਿਹੜੀਆਂ ਸੁਹਾਗਣੀਆਂ ਹਨ ਇਹ ਵਾਹਿਗੁਰੂ ਦੇ ਨਾਲ ਰਤੀਆਂ ਹੋਈਆਂ ਨੇ, ਪਰ ਜਿਹੜੀ ਦਵਾਗਣੀ ਹੈ ਵਾਹਿਗੁਰੂ ਕਿਰਪਾ ਕਰ ਸਾਨੂੰ ਵੀ ਵਾਹਿਗੁਰੂ ਦੇ ਨਾਮ ਦੀ ਇੱਕ ਰਾਤ

ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਪੌੜੀ ਹੈ। ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨ, ਪੌੜੀ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਹੈ, ਜਿਸ ਬਾਬਤ ਬਾਣੀ ਵਿੱਚ ਬਚਨ ਨੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਉਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਸੁਣਿਆ ਸੀ, ਗੁਰੂ ਬਣੇ ਸਨ, ਉਹ ਪੌੜੀ ਦੇ ਵਿੱਚ ਬਚਨ ਕਰਦੇ ਨੇ, ਹੇ ਵਾਹਿਗੁਰੂ ਅਸੀਂ ਮੰਗਤੇ ਤੇਰੇ ਦਰ ਤੇ ਆਏ ਹਾਂ, ਵਾਹਿਗੁਰੂ ਕਿਰਪਾ ਕਰ ਮੈਨੂੰ ਪਰਮਾਤਮਾ ਦਾ ਜਿਹੜਾ ਨਾਮ ਹੈ

0: ਅਣਹਰ ਦਾ ਅਰਥ ਹੁੰਦਾ ਆ ਇੱਕ ਰਸ। ਵਾਹਿਗੁਰੂ ਜਿਹੜੇ ਤੇਰੇ ਨਾਮ ਦੇ ਵਿੱਚ ਜੁੜ ਜਾਂਦੇ ਹਨ, ਸ਼ਬਦ ਦੇ ਵਿੱਚ ਜੁੜ ਜਾਂਦੇ ਹਨ, ਉਹਨਾਂ ਦੇ ਵਿੱਚ ਅਣਹਦ ਸ਼ਬਦ ਵੱਜਦਾ ਹੈ, ਭਾਵ ਗੁਰੂ ਦਾ ਸ਼ਬਦ ਉਹਨਾਂ ਦੇ ਜੀਵਨ ਵਿੱਚ ਵੱਸਦਾ ਹੈ, ਉਹ ਪਰਮਾਤਮਾ ਦੇ ਵਿੱਚ ਇੱਕ ਮਿੱਕ, ਉਹਨਾਂ ਦੀ ਜਿਹੜੀ ਜੋਤ ਹੈ ਵਾਹਿਗੁਰੂ ਦੇ ਵਿੱਚ ਇੱਕ ਮਿੱਕ ਹੋ ਜਾਂਦੀ ਹੈ।
1: ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ।
0: ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦੇ ਗੁਣ ਵੱਸਦੇ ਹਨ। ਜਦੋਂ ਵਾਹਿਗੁਰੂ ਦੇ ਗੁਣ ਵੱਸਦੇ ਹਨ, ਸ਼ਬਦ ਦੀ ਧੁਨ ਵੱਜਦੀ ਏ। ਗੁਰੂ ਕੇ ਸਿੱਖਾ, ਜੇ ਤੂੰ ਵੀ ਚਾਹੁੰਦਾ ਏ ਤੇਰੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦੇ ਨਾਮ ਦੀ ਧੁਨ ਵੱਜੇ, ਇਸ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਇਹ ਬਚਨ ਕਹੇ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇੱਕੋ ਹੀ ਤਰੀਕਾ ਹੈ, ਉਹ ਤਰੀਕਾ ਹੈ ਗੁਰੂ ਦੀ ਬਾਣੀ ਗਾਓ, ਗੁਰੂ ਦੀ ਬਾਣੀ ਪੜ੍ਹੋ, ਗੁਰੂ ਦੀ ਬਾਣੀ ਵਿਚਾਰੋ। ਚੇਤੇ ਰੱਖਿਓ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਵਸਾਓ। ਸਮਾਂ ਸੀ ਜਦੋਂ ਬੀਬੀ ਅਮਰੋ ਜੀ ਨੌਂ ਦੇ ਰੂਪ ਦੇ ਵਿੱਚ ਬਾਸਰ ਕੇ ਗਿੱਲਾਂ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰ ਰਹੇ ਸਨ। ਉਹ ਚਾਟੀ ਦੇ ਵਿੱਚ ਦੁੱਧ ਪਾਇਆ ਹੋਇਆ ਸੀ ਤੇ ਬਾਣੀ ਦੇ ਸ਼ਬਦ ਪੜ੍ਹ ਰਹੇ ਸਨ। ਕਰਨੀ ਕਾਗਦ ਮਨ ਵਿਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਧੰਨ ਗੁਰੂ ਅਮਰਦਾਸ ਹਜੇ ਗੁਰੂ ਨਹੀਂ ਸੀ ਬਣੇ। ਇੱਕੀ ਵਾਰ ਉਹਨਾਂ ਨੇ ਤੀਰਥਾਂ ਦਾ ਇਸ਼ਨਾਨ ਕੀਤਾ ਤੇ ਕਿਸੇ ਨੇ ਕਹਿ ਦਿੱਤਾ ਤੂੰ ਨਗੁਰਾ ਆ, ਤੂੰ ਹਜੇ ਕੋਈ ਗੁਰੂ ਧਾਰਨ ਨਹੀਂ ਕੀਤਾ ਹੋਇਆ। ਮਨ ਬੜਾ ਦੁਖੀ ਹੋਇਆ ਬਾਬਾ ਅਮਰੂ ਜੀ ਦਾ ਕਿ ਕਿਸੇ ਨੇ ਨਗੁਰਾ ਆਖਿਆ। ਮੈਂ 21 ਵਾਰ ਤੀਰਥਾਂ ਦਾ ਇਸ਼ਨਾਨ ਕੀਤਾ, ਇਹਨਾਂ ਤੀਰਥਾਂ ਦਾ ਕੀ ਲਾਭ ਹੋਇਆ? ਪਰ ਵੇਖੋ ਜਦੋਂ ਉਹਨਾਂ ਨੇ ਘਰ ਵਿੱਚੋਂ ਆਵਾਜ਼ ਆ ਰਹੀ ਹੈ ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਸਾਹਿਬ ਦੀ ਧੀ ਨੇ। ਸੰਸਾਰ ਤੌਰ 'ਤੇ ਅਸੀਂ ਵੀ ਆਪਣੇ ਧੀਆਂ ਨੂੰ ਬੜਾ ਦਾਜ ਦਿੰਦੇ ਹਾਂ, ਪਰ ਇੱਕ ਦਾਜ ਜਿਹੜਾ ਧੰਨ ਗੁਰੂ ਅੰਗਦ ਸਾਹਿਬ ਨੇ ਆਪਣੀ ਧੀ ਨੂੰ ਦਿੱਤਾ ਸੀ ਨਾ, ਤੁਸੀਂ ਵੀ ਦਿਓ। ਉਹ ਦਾਜ ਕਿਹੜਾ ਸੀ? ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿੱਤ ਸਵਰੇ ਮੇਰਾ ਕਾਜੋ। ਧੰਨ ਗੁਰੂ ਅੰਗਦ ਸਾਹਿਬ ਨੇ ਆਖਿਆ ਸੀ ਧੀਏ ਜਿੱਥੇ ਤੂੰ ਗ੍ਰਸਤ ਨਿਭਾਉਣਾ ਆ ਉੱਥੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਤੂੰ ਵਡਿਆਈ ਵੀ ਕਰਨੀ, ਅੰਮ੍ਰਿਤ ਵੇਲੇ ਉੱਠਣਾ ਵੀ ਆ, ਗੁਰੂ ਦੀ ਬਾਣੀ ਵੀ ਪੜ੍ਹਨੀ ਏ। ਅਤੇ ਬੀਬੀ ਅਮਰੂ ਜੀ ਨੂੰ, ਬੀਬੀ ਅਮਰੋ ਜੀ ਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਸੀ, ਓਂਕਾਰ ਬਾਣੀ ਕੰਠ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸ਼ਬਦ ਕੰਠ ਸਨ। ਜਦੋਂ ਚਾਟੀ ਵਿੱਚ ਦੁੱਧ ਪਾਇਆ ਹੋਇਆ ਸੀ, ਬੜੇ ਪ੍ਰੇਮ ਦੇ ਨਾਲ ਗੁਰਬਾਣੀ ਗਾ ਰਹੇ ਨੇ, ਗੁਰਬਾਣੀ ਪੜ੍ਹ ਰਹੇ ਨੇ। ਗੁਰੂ ਅਮਰਦਾਸ ਜੀ ਨੇ ਆਖਿਆ ਧੀਏ ਕੀ ਪੜ੍ਹ ਰਹੀ ਹੈ? ਬੀਬੀ ਅਮਰੋ ਜੀ ਨੇ ਆਖਿਆ ਸੋਹਰਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਗਾ ਰਹੀ ਹੈ। ਮਹਾਰਾਜ ਨੇ ਧੰਨ ਗੁਰੂ ਅਮਰਦਾਸ ਜੀ ਨੇ ਆਖਿਆ ਧੀਏ ਜਿਸ ਗੁਰੂ ਦੀ ਵਡਿਆਈ ਕਰ ਰਹੀ ਹੈ ਉਹ ਗੁਰੂ ਕਿੱਥੇ ਮਿਲੇਗਾ, ਕਿੱਥੋਂ ਪ੍ਰਾਪਤ ਹੋਵੇਗਾ? ਬੀਬੀ ਅਮਰੋ ਜੀ ਨੇ ਆਖਿਆ ਉਹ ਮੇਰੇ ਸਨਮਾਨਯੋਗ ਪਿਤਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ, ਕਿਉਂਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਭਾਗ ਲਾਏ ਨੇ। ਵੇਖੋ 62 ਸਾਲ ਦੀ ਉਮਰ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ, 36 ਸਾਲ ਦੀ ਉਮਰ ਸੀ ਧੰਨ ਗੁਰੂ ਅੰਗਦ ਸਾਹਿਬ ਦੀ ਜਿੱਦਣ ਬਾਬਾ ਅਮਰੂ ਜੀ ਦੇ ਰੂਪ ਦੇ ਵਿੱਚ ਆਏ, ਉਦਣ 62 ਸਾਲ ਦੀ ਉਮਰ ਵਿੱਚ ਸ਼ਰਨ ਲਈ, 12 ਸਾਲ ਸੇਵਾ ਕੀਤੀ, ਵੇਖੋ ਗੁਰੂ ਨੂੰ ਹਾਸਲ ਕਰ ਲਿਆ। 73 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ। ਉਹਨਾਂ ਨੇ ਫਿਰ ਗੁਰਬਾਣੀ ਉਚਾਰਨ ਕੀਤੀ, ਜਿਨ੍ਹਾਂ ਬਾਬਤ ਸਤਿਗੁਰੂ ਦੀ ਪਾਵਨ ਗੁਰਬਾਣੀ ਵਿੱਚ ਬਚਨ ਨੇ ਵੀ ਗੁਰੂ ਤੋਂ ਬਗੈਰ ਜ਼ਿੰਦਗੀ ਦੇ ਵਿੱਚ ਪ੍ਰਾਪਤੀ ਨਹੀਂ ਹੋ ਸਕਦੀ। ਗੁਰ ਜਹਾਜ ਖੇਵਟ ਗੁਰੂ ਗੁਰਬਿਣ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਣ ਮੁਗਤ ਨਾ ਹੋਏ। ਗੁਰ ਨਾਨਕ ਨਿਕਟ ਵਸੈ ਬਨਵਾਰੀ, ਤਿਨ ਲੈਣਾ ਖਾਪ ਜੋਤ ਜਗਤਾਰੀ। ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਉਹ ਸੰਗਤ ਪ੍ਰਾਪਤ ਕੀਤੀ ਜਿਹੜੀ ਸੰਗਤ ਭਾਈ ਲੈਣਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਕੋ ਪ੍ਰਾਪਤ ਕੀਤੀ। ਉਹ ਗੁਰੂ ਅੰਗਦ ਸਾਹਿਬ ਬਣੇ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਕੋਲੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਹ ਸੰਗਤ ਹਾਸਲ ਕੀਤੀ ਅਤੇ ਉਹ ਗੁਰੂ ਬਣ ਗਏ। ਵੇਖੋ ਉਹਨਾਂ ਨੇ ਵਾਹਿਗੁਰੂ ਦੇ ਜਿਹੜੇ ਗੁਣ ਹਨ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੇ ਹਨ।

ਕਰਦੇ ਨੇ ਕਿ ਉਹ ਜਿਹੜਾ ਵਾਹਿਗੁਰੂ ਹੈ ਇਸ ਜੱਗ ਦੇ ਵਿੱਚ ਵਰਤ ਰਿਹਾ ਹੈ, ਉਸ ਵਾਹਿਗੁਰੂ ਦੇ ਨਾਲ ਪ੍ਰੀਤ ਪੈ, ਉਸ ਵਾਹਿਗੁਰੂ ਦੇ ਨਾਲ ਪ੍ਰੀਤ ਪਾ। ਸਮੁੱਚੇ ਸ਼ਬਦ ਦਾ ਭਾਵ ਹੈ ਜਿਹੜਾ ਸਿੱਖ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ ਉਹਦੇ ਜੀਵਨ ਵਿੱਚੋਂ ਪੰਜ ਵਿਕਾਰ ਖਤਮ ਹੋ ਜਾਂਦੇ ਨੇ, ਕਿਉਂਕਿ ਉਹ ਸਿੱਖ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਅਤੇ ਗੁਰੂ ਦੇ ਸ਼ਬਦ ਦੇ ਕੋਲੋਂ ਹੀ ਖੈਰ ਮੰਗਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਬੰਦਗੀ ਦੀ ਖੈਰ ਵੀ ਉਹ ਗੁਰੂ ਤੋਂ ਮੰਗਦਾ ਹੈ। ਇਹ ਪਾਵਨ ਮੁੱਖ ਵਾਕ ਦੀ ਵਿਚਾਰ ਕੀਤੀ ਹੈ। ਆਓ ਜੋ ਮਰਿਆਦਾ ਦੇ ਮੁਤਾਬਕ ਜੋ ਲੜੀਵਾਰ ਵਿਚਾਰ ਇਸ ਪਾਵਨ ਪਵਿੱਤਰ ਸਥਾਨ 'ਤੇ ਚੱਲ ਰਹੀ ਹੈ, ਉਸ ਲੜੀਵਾਰ

0: ਅੱਜ ਦਾ ਜੋ ਲੜੀਵਾਰ ਸ਼ਬਦ ਹੈ, ਦੇਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਾਰਾਂਮਾਨ ਦੀ ਬਾਣੀ ਜੋ ਤਖਾਲੀ ਰਾਗ ਦੇ ਵਿੱਚ ਸ਼ੋਭਨੀਕ ਹੈ। ਇੱਕ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ, ਬਾਰਾਂਮਾਂ ਮਾਝ ਰਾਗ ਦੇ ਵਿੱਚ ਹੈ, ਉਹਦੀਆਂ 14 ਪੌੜੀਆਂ ਨੇ। ਇਸ ਬਾਣੀ ਦੀਆਂ 17 ਪੌੜੀਆਂ ਨੇ। ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਹੈ ਪੋਹ ਦੇ ਮਹੀਨੇ ਦਾ, ਪਾਤਸ਼ਾਹ ਜੀ ਕਹਿੰਦੇ ਨੇ ਪੋਹ ਦੇ ਮਹੀਨੇ ਦੇ ਵਿੱਚ ਠੰਡ ਪੈਂਦੀ ਏ, ਕੋਰਾ ਪੈਂਦਾ ਹੈ, ਅਤੇ ਆਪਾਂ ਵੇਖਦੇ ਹਾਂ ਜਿਹੜੇ ਘਾਹ ਬੂਟ ਆ, ਜਿਹੜੇ ਰੁੱਖ ਨੇ, ਉਹਨਾਂ ਉੱਤੋਂ ਹਰਿਆਵਲ ਉੱਡ ਜਾਂਦੀ ਏ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ ਨਾ। ਠੰਡ ਪੈਂਦੀ ਏ ਅਤੇ ਕੋਰਾ ਪੈਂਦਾ, ਇਹਦੇ ਆਪਾਂ ਪਿੰਡਾਂ ਵਿੱਚ ਵੀ ਵੇਖਦੇ ਹਾਂ, ਘਾਹ 'ਤੇ ਸਵੇਰੇ ਪੱਠਿਆਂ 'ਤੇ ਸਵੇਰੇ ਕੋਰਾ ਪਿਆ ਹੁੰਦਾ ਆ। ਉਹ ਇੰਝ ਮਲੂਮ ਹੁੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਇਹਨਾਂ ਕੁਦਰਤ ਤੋਂ ਪ੍ਰੇਮ ਰਸ ਇਹਨਾਂ ਦੇ ਵਿੱਚੋਂ ਖਤਮ ਹੋ ਗਿਆ ਹੋਵੇ। ਪੋਖ ਤਖਾਰ ਪੜੈ ਵੇਣ ਤ੍ਰਿਣ ਰਸ ਸੁੱਖ ਹੈ। ਤੁਖਾਰ ਦਾ ਅਰਥ ਹੈ ਕੋਰਾ, ਠੰਡ, ਅਤੇ ਇਹਦਾ ਭਾਵ ਅਰਥ ਹੈ ਜਿਹਨਾਂ ਜੀਵਾਂ ਦੇ ਜੀਵਨ ਦੇ ਵਿੱਚੋਂ ਪਰਮਾਤਮਾ ਵਾਹਿਗੁਰੂ ਦੀ ਬਾਣੀ ਵਿਸਰ ਜਾਂਦੀ ਏ, ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਭੁੱਲ ਜਾਂਦਾ ਹੈ, ਜਿਹੜੇ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ। ਜਿਵੇਂ ਸਤਿਗੁਰਾਂ ਦਾ ਬਚਨ ਹੈ, ਹਰ ਬਿਸਰਤ ਸਦਾ ਖੁਆਰੀ। ਜੇ ਪਰਮਾਤਮਾ ਭੁੱਲ ਜਾਵੇ ਤਾਂ ਜੀਵਨ ਵਿੱਚ ਖੁਆਰੀ ਪੱਲੇ ਪੈਂਦੀ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੋਹ ਦੇ ਮਹੀਨੇ ਦੇ ਵਿੱਚ ਉਪਦੇਸ਼ ਕਰ ਰਹੇ ਹਨ, ਉਹਨਾਂ ਦੇ ਜ਼ਿੰਦਗੀ ਦੇ ਵਿੱਚੋਂ ਪ੍ਰੇਮ ਰਸ ਖਤਮ ਹੋ ਜਾਂਦਾ ਆ, ਜੀਵਨ ਦੇ ਵਿੱਚ ਕਠੋਰਤਾ ਆ ਜਾਂਦੀ ਹੈ।
1: ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ।
0: ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਮੇਰੇ ਮਨ, ਮੇਰੇ ਤਨ, ਮੇਰੇ ਮੁਖ ਦੇ ਵਿੱਚ ਕਿਉਂ ਨਹੀਂ ਵਸਦਾ? ਜੇ ਜੀਵਨ ਵਿੱਚ ਕਠੋਰਤਾ ਆ ਗਈ ਹੈ ਵਾਹਿਗੁਰੂ, ਤੂੰ ਮੇਰੇ ਮਨ, ਮੇਰੇ ਤਨ, ਮੇਰੇ ਮੂੰਹ ਦੇ ਵਿੱਚ ਕਿਉਂ ਨਹੀਂ ਵੱਸਦਾ? ਮੇਰਾ ਤਾਂ ਜੀਵਨ ਇੰਝ ਮਲੂਮ ਹੋ ਰਿਹਾ ਆ ਜਿਵੇਂ ਇਹ ਜੀਵਨ ਰੁੱਖਾ

ਇਹ ਉਸ ਪੋਹ ਦੇ ਮਹੀਨੇ ਦੀ ਆਪਾਂ ਵਿਚਾਰ ਕਰ ਰਹੇ ਹਾਂ ਗੁਰੂ ਕੀ ਸੰਗਤ। ਜਿਸ ਪੋਹ ਦੇ ਮਹੀਨੇ ਦੇ ਵਿੱਚ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਪੰਥ ਦੀ ਖਾਤਰ ਆਪਣੇ ਚਾਰ ਸਾਹਿਬਜ਼ਾਦੇ ਇਸ ਪੰਥ ਤੋਂ ਕੁਰਬਾਨ ਕੀਤੇ ਨੇ। ਪੋਹ ਦਾ ਮਹੀਨਾ ਠੰਡ ਦਾ ਮਹੀਨਾ ਹੈ। ਜਿਸ ਪੋਹ ਦੇ ਮਹੀਨੇ ਵਿੱਚ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ

0: ਹਰ ਸਿੰਘ ਚਮਕਾਓ ਦੀ ਗੜੀ ਦੇ ਵਿੱਚ ਵਾਰੇ ਆਪਣੇ ਦੋ ਦੁਲਾਰੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹੰਦ ਦੀ ਧਰਤੀ 'ਤੇ ਸ਼ਹੀਦ ਕਰਵਾਏ ਗੁਰੂ ਪੰਥ ਵਾਸਤੇ। ਇਹ ਉਹ ਪੋਹ ਦਾ ਮਹੀਨਾ ਹੈ। ਉਸ ਪੋਹ ਦੇ ਮਹੀਨੇ ਦੀ ਵਿਚਾਰ ਚੱਲ ਰਹੀ ਏ। ਪਾਤਸ਼ਾਹ ਕਹਿੰਦੇ ਜਿਹੜਾ ਵਾਹਿਗੁਰੂ ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਣੀ, ਜਿਹੜਾ ਜਗਤ ਦਾ ਆਸਰਾ ਹੈ, ਮੇਰੇ ਮਨ ਦਾ ਵੀ ਮੇਰੇ ਤਨ ਦਾ ਵੀ ਆਸਰਾ ਹੈ, ਉਹ ਹੀ ਸਾਰੇ ਜੀਆਂ ਵਿੱਚ ਵਰਤ ਰਿਹਾ ਹੈ। ਗੁਰ ਸ਼ਬਦੀ ਰੰਗ ਮਾਣੀ, ਵੇਖੋ ਰੰਗ ਕਿਵੇਂ ਮਾਣਨਾ ਹੈ, ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ। ਜਦੋਂ ਸਿੱਖ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਜਾਂਦਾ ਹੈ, ਉਹਨੂੰ ਆਤਮਿਕ ਜੀਵਨ ਜਿਹੜਾ ਹੈ ਹਾਸਲ ਹੋ ਜਾਂਦਾ ਹੈ।
1: ਅੰਡਜ ਜੇ ਰਜ ਸੇ ਤਜ ਉਤ ਪੁਜ ਘਟ ਘਟ ਜੋਤ ਸਮਾਨੀ।
0: ਮਹਾਰਾਜ ਜੀ ਕਹਿਣ ਲੱਗੇ, ਹੇ ਵਾਹਿਗੁਰੂ, ਅੰਡਜ ਜਿਹੜੇ ਜੀਵ ਆਂਡਿਆਂ ਤੋਂ ਪੈਦਾ ਹੋਏ ਆ, ਜਿਨ੍ਹਾਂ ਦਾ ਜਨਮ ਆਂਡਿਆਂ ਤੋਂ ਹੋਇਆ ਆ, ਜੇਰਜ ਜਿਹੜੇ ਜੇਰ ਤੋਂ ਪੈਦਾ ਹੋਏ ਨੇ, ਸੇਤਜ ਜਿਹੜੇ ਮੁੜਕੇ ਤੋਂ ਪੈਦਾ ਹੋਏ ਨੇ, ਉਤ ਪੁੱਜ ਇਸ ਧਰਤੀ 'ਤੇ ਉੱਗਣ ਵਾਲੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦਿਆਂ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਚੌਹਾਂ ਖਾਣੀਆਂ ਵਿੱਚ ਆਪ ਵਰਤ ਰਿਹਾ ਆ, ਤੇਰੀ ਜਿਹੜੀ ਜੋਤ ਆ ਸਾਰੇ ਸੰਸਾਰ ਵਿੱਚ ਪਸਰ ਰਹੀ ਏ। ਆਪਾਂ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਕਿਹੜੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਦੀ ਜੋਤ ਨਹੀਂ ਪਸਰ ਰਹੀ। ਬਚਨ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਉਹਦੇ ਬਿਨਾਂ ਸੰਸਾਰ ਹੀ ਨਹੀਂ, ਉਹ ਹਰੇਕ ਜਗ੍ਹਾ 'ਤੇ ਵਸਿਆ ਹੋਇਆ ਆ। ਜਿਹਨੂੰ ਸਤਿਗੁਰੂ ਨੇ ਪਾਵਨ ਗੁਰਬਾਣੀ ਵਿੱਚ ਆਖਿਆ ਸੀ ਕਿ ਉਹ ਵਾਹਿਗੁਰੂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਨਾਂ ਵੱਖੋ ਵੱਖਰੇ ਨੇ, ਉਹ ਵਾਹਿਗੁਰੂ ਸਾਰੇ ਸੰਸਾਰ ਦੇ ਵਿੱਚ ਵਸਿਆ ਹੋਇਆ ਹੈ, ਚੌਹਾਂ ਖਾਣੀਆਂ ਵਿੱਚ ਅਤੇ ਸਾਰੇ ਸੰਸਾਰ ਵਿੱਚ ਉਸ ਵਾਹਿਗੁਰੂ ਦੀ ਜਿਹੜੀ ਜੋਤ ਹੈ

ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਆ, ਕਹਿੰਦੇ ਨੇ ਹੇ ਵਾਹਿਗੁਰੂ ਤੁਸੀਂ ਮੈਨੂੰ ਆਪਣਾ ਦਰਸ਼ਨ ਦੇਵੋ। ਵੇਖੋ ਦਰਸ਼ਨ ਕੀ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇੱਕ ਆਪਾਂ ਸਤਿਗੁਰੂ ਨੂੰ ਨਮਸਕਾਰ ਕਰਦੇ ਹਾਂ, ਇਹ ਵੀ ਦਰਸ਼ਨ ਆ। ਇੱਕ ਉਹ ਦਰਸ਼ਨ ਹੈ ਜਦੋਂ ਸਿੱਖ ਗੁਰੂ ਦੀ ਬਾਣੀ ਪੜ੍ਹਦਾ ਹੈ, ਮਹਾਰਾਜ ਦੀ ਬਾਣੀ ਪੜ੍ਹ ਕੇ ਜੀਵਨ ਨੂੰ ਸਵਾਰਦਾ ਹੈ, ਉਹ ਵੀ ਸਤਿਗੁਰਾਂ ਦੇ ਦਰਸ਼ਨ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਵਾਹਿਗੁਰੂ ਮੈਨੂੰ ਦਰਸ਼ਨ ਦਿਉ, ਹੇ ਦਇਆ ਦੇ ਘਰ ਵਾਹਿਗੁਰੂ ਮੈਨੂੰ ਚੰਗੀ ਅਕਲ ਦਿਉ, ਜੇ ਮੈਨੂੰ ਚੰਗੀ ਅਕਲ ਦਿਓਗੇ ਮੈਨੂੰ ਆਤ

ਖੀਰ ਦੇ ਬੰਦ ਵਿੱਚ ਇਹ ਬਚਨ ਕਰਦੇ ਨੇ, ਨਾਨਕ ਆਖ ਜਿਹੜੇ ਪ੍ਰੇਮੀ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹਨ, ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸੁਨੇਹੋ। ਜਿਨ੍ਹਾਂ ਦੀ ਪ੍ਰੀਤ, ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦੇ ਨਾਲ ਪੈ ਜਾਂਦਾ ਹੈ, ਉਹ ਫਿਰ ਵਾਹਿਗੁਰੂ ਦੇ ਗੁਣਾਂ ਦਾ ਆਨੰਦ ਮਾਣਦੇ ਨੇ। ਇਸ ਸ਼ਬਦ ਵਿੱਚ ਦੋ ਭਾਵ ਨੇ। ਇੱਕ ਭਾਵ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚੋਂ ਪ੍ਰੇਮ ਰਸ ਖਤਮ ਹੋ ਜਾਂਦਾ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਠੋਰਤਾ ਹੈ। ਜਿਨ੍ਹਾਂ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਅਤੇ ਜਿਹੜੇ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰੇਮ ਆ ਜਾਂਦਾ ਹੈ, ਜਿਹਨੂੰ ਧੰਨ ਗੁਰੂ ਅਰਜਨ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ, ਔਖ ਤਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ। ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਕਠੋਰਤਾ ਨਹੀਂ ਵਾਪਰਦੀ, ਕਿਉਂਕਿ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਮਿਲ ਗਿਆ ਹੈ। ਇਹ ਪਾਵਣ ਸ਼ਬਦ ਦੀ ਵਿਚਾਰ ਕੀਤੀ ਹੈ ਸਾਧ ਸੰਗਤ ਜੀ। ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਜਦੋਂ ਉਹਨਾਂ ਦੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਤਲਵਾਰਾਂ ਪਹਿਨਾਈਆਂ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ, ਇੱਕ ਭਗਤੀ ਦੀ ਅਤੇ ਇੱਕ ਸ਼ਕਤੀ ਦੀ, ਧਰਮ ਦੀ ਅਤੇ ਰਾਜ ਦੀ। ਸਿੱਖ ਦੇ ਕੋਲੋਂ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਸਿੱਖ ਦੇ ਕੋਲ ਰਾਜਸੀ ਤਾਕਤ ਵੀ ਹੋਣੀ ਚਾਹੀਦੀ ਹੈ, ਧਰਮ ਵੀ ਹੋਣਾ ਚਾਹੀਦਾ ਹੈ। ਹਾਂ, ਧਰਮ ਉੱਤੇ ਹੈ, ਪਰ ਸਿੱਖ ਕੋਲ ਰਾਜਸੀ ਤਾਕਤ ਵੀ ਹੋਣੀ ਚਾਹੀਦੀ ਹੈ। ਦੋਨੋਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ। ਪਿੰਡਾਂ ਸ਼ਹਿਰਾਂ ਦੇ ਵਿੱਚ ਸੰਗਤਾਂ ਦੇ ਮਨ ਵਿੱਚ ਬੜਾ ਉਤਸ਼ਾਹ ਸੀ। ਸਿੰਘ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪ ਇਸ ਨਗਰ ਕੀਰਤਨ ਵਿੱਚ ਵਿਚਰ ਰਹੇ ਸਨ, ਸੰਗਤਾਂ ਨੂੰ ਜੋੜ ਰਹੇ ਸਨ ਵੀ ਗੁਰੂ ਪੰਥ ਨਾਲ ਜੁੜੋ, ਸ੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਅਤੇ ਅਕਾਲ ਤਖਤ ਹਮੇਸ਼ਾ ਮਾਣ ਰਹੇਗਾ, ਆਓ ਗੁਰੂ ਪੰਥ ਨਾਲ ਜੁੜੀਏ। ਅਤੇ ਗੁਰੂ ਕੀ ਸੰਗਤ, ਇੱਕ ਗੱਲ ਜ਼ਰੂਰ ਚੇਤੇ ਰੱਖੋ, ਅੱਜ ਜੋ ਕਹਿ ਰਹੇ ਨੇ ਕਿ ਵਿਧਾਨ ਸਭਾ ਵੱਡੀ ਹੈ, ਵਿਧਾਨ ਸਭਾ ਗੁਰੂ ਪੰਥ ਦਾ ਫੈਸਲਾ ਨਹੀਂ ਕਰ ਸਕਦੀ। ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਕਰੇਗਾ। ਜੋ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਹੈ, ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਕਰੇਗਾ, ਗੁਰੂ ਪੰਥ ਨੂੰ ਉਹ ਪ੍ਰਵਾਨ ਹੋਵੇਗਾ। ਅੱਜ ਸੁਚੇਤ ਹੋਣ ਦੀ ਲੋੜ ਨੇ। ਕੁਝ ਲੋਕ ਗੁਰੂ ਦੀਆਂ ਗੋਲਕਾਂ ਨੂੰ ਨਿੰਦਦੇ ਨੇ, ਕਹਿੰਦੇ ਨੇ ਗੁਰੂ ਦੀ ਗੋਲਕ ਵਿੱਚ ਪੈਸਾ ਨਾ ਪਾਓ। ਸਾਧ ਸੰਗਤ ਜੀ, ਤੁਸੀਂ ਗੁਰੂ ਘਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਆਉਂਦੇ ਜੋ, ਮੱਥਾ ਟੇਕਦੇ ਜੋ, ਆਪਣੇ ਦਸਵੰਧ ਵਿੱਚੋਂ ਮਾਇਆ ਗੁਰੂ ਦੀ ਗੋਲਕ ਵਿੱਚ ਪਾਉਂਦੇ ਜੋ, ਤੁਹਾਨੂੰ ਸਤਿਗੁਰੂ ਨੇ ਦਿੱਤਾ ਹੈ, ਗੁਰੂ ਦਾ ਦਸਵੰਧ ਪਾਉਂਦੇ ਜੋ, ਇਸ ਦਸਵੰਧ ਨਾਲ ਸਿੱਖੀ ਦੇ ਕਾਰਜ ਚੱਲਦੇ ਨੇ। ਇਹ ਕਰਕੇ ਇਹੋ ਜਿਹੇ ਨਿੰਦਕਾਂ ਤੋਂ ਬਚਣ ਦੀ ਅੱਜ ਲੋੜ ਹੈ। ਸਤਿਗੁਰੂ ਕਿਰਪਾ ਕਰਨ, ਜਿਨ੍ਹਾਂ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਗੁਰਬਾਣੀ ਦੀ ਕਥਾ ਕਰਵਾਈ ਹੈ, ਕੋਟਨ ਕੋਟ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਤਿਗੁਰੂ ਬਖਸ਼ ਲੈਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਆਓ ਖੀਰਲੀਆਂ

ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ। ਆਓ ਉਸ ਰੱਬ ਦਾ ਕਰੀਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਇਹ ਤੰਦਰੁਸਤੀ ਦਿੱਤੀ ਹੈ, ਸਵਾਸ ਚੱਲਦੇ ਰੱਖੇ ਨੇ, ਸੋਹਣਾ ਪਰਿਵਾਰ ਦਿੱਤਾ, ਕੁਦਰਤ ਦੇ ਢੇਰ ਨਜ਼ਾਰੇ ਦਿੱਤੇ ਨੇ। ਇੱਕ ਵਾਰੀ ਮਾਰੀਏ ਆਪਣੇ ਆਸ ਪਾਸ ਧਿਆਨ ਅਤੇ ਹਰ ਇੱਕ ਉਸ ਸ਼ੈ ਦਾ ਸ਼ੁਕਰਾਨਾ ਕਰੀਏ ਜਿਹੜੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਾਈ ਹੋ ਰਹੀ ਹੈ। ਇਹ ਰੁੱਖ, ਇਹ ਹਵਾ, ਇਹ ਧਰਤੀ, ਆਸਮਾਨ, ਆਸ ਪਾਸ ਵਿਚਰਦੇ ਲੋਕ, ਇਹ ਪੰਛੀ, ਇਹ ਜਾਨਵਰ, ਉਹ ਸੁੱਖ ਮਕਾਨ ਜਿਹੜੇ ਤੁਸੀਂ ਨਹੀਂ ਵੀ ਵੇਖ ਪਾ ਰਹੇ, ਉਹ ਸਭ ਕੁਛ ਦੇ ਲਈ ਸ਼ੁਕਰਾਨਾ ਕਰੀਏ ਇਸ ਕੁਦਰਤ ਦਾ। ਇੰਨੇ ਹੱਸਦੇ ਵੱਸਦੇ ਸੰਸਾਰ ਦੇ ਵਿੱਚ ਸਾਨੂੰ ਅੱਜ ਦਾ ਦਿਨ ਬਖਸ਼ਿਆ, ਉਹ ਸਭ ਕੁਛ ਜਿਹੜਾ ਆਪਾਂ ਹਰ ਰੋਜ਼ ਅੱਖਾਂ ਮੀਟ ਕੇ ਐਵੇਂ ਲਾਗੋਂ ਦੀ ਲੰਘ ਜਾਂਦੇ ਹਾਂ। ਕੋਸ਼ਿਸ਼ ਕਰੀਏ ਆਪਾਂ ਉਹਦੇ ਵੱਲ ਵੀ ਗੌਹ ਦੇ ਨਾਲ ਵੇਖੀਏ, ਉਹਦੇ ਲਈ ਵੀ ਸੋਚੀਏ, ਉਹਦੇ ਲਈ ਵੀ ਰੱਬ ਦਾ ਸ਼ੁਕਰਾਨਾ ਕਰੀਏ, ਆਪਣੀ ਤੰਦਰੁਸਤੀ ਦੇ ਲਈ ਸ਼ੁਕਰਾਨਾ ਕਰੀਏ। ਇਹ ਅੱਖਾਂ ਜਿਨ੍ਹਾਂ ਦੇ ਨਾਲ ਆਪਾਂ ਇਹ ਸਭ ਵੇਖ ਪਾ ਰਹੇ ਹਾਂ, ਇਹ ਜ਼ਬਾਨ ਜਿਹਦੇ ਨਾਲ ਆਪਾਂ ਸਭ ਕੁਛ ਬੋਲ ਪਾ ਰਹੇ ਹਾਂ, ਇਹ ਸੋਝੀ ਜਿਹਦੇ ਨਾਲ ਇੱਕ ਦੂਸਰੇ ਦੀ ਆਪਾਂ ਸਮਝ ਪਾ ਰਹੇ ਹਾਂ, ਇਸ ਸਭ ਕੁਛ ਦੇ ਲਈ ਸ਼ੁਕਰਾਨਾ, ਕੋਟਨ ਕੋਟ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਸ੍ਰਿਸ਼ਟੀ ਸਾਜੀ। ਅਤੇ ਫਿਰ ਆਪਾਂ ਬਾਕੀ ਕੰਮਾਂ ਕਾਰਾਂ ਬਾਰੇ ਸੋਚਦੇ ਹਾਂ, ਅੱਜ ਦੇ ਮਿੱਥੇ ਟੀਚਿਆਂ ਬਾਰੇ ਸੋਚਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਉਹਨਾਂ ਸਾਰੇ ਟੀਚਿਆਂ ਦੇ ਵਿੱਚ ਤੁਸੀਂ ਕਾਮਯਾਬੀਆਂ ਹਾਸਲ ਕਰੋ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਹੌਲੇ ਭਾਰ ਘਰਾਂ ਨੂੰ ਵਾਪਸੀ ਹੋਵੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਲਿਆਈਏ, ਇਹ ਨੇਕ ਕਮਾਈਆਂ ਘਰ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ ਅਤੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 ਆ।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੈਂ ਰਣਜੋਤ ਸਿੰਘ। ਅੱਜ 6 ਤਰੀਕ ਹੈ ਅਗਸਤ ਦਾ ਮਹੀਨਾ ਅਤੇ ਅੱਜ ਦਿਨ ਵੀਰਵਾਰ ਦਾ। ਕਹਿੰਦੇ ਨੇ ਕਿ ਆ ਗਿਆ ਵੀਰ ਅਤੇ ਰੱਖੋ ਥੋੜ੍ਹੀ ਜਿਹੀ ਧੀਰਜ, ਇਸੇ ਧੀਰਜ ਨੂੰ ਬਰਕਰਾਰ ਰੱਖਦੇ ਹਾਂ, ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ। ਆਇਆਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਵੇਖਦੇ ਹਾਂ, ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ ਯਾਨੀ ਕਿ ਹੂੰ ਹੁੰਗਾਰਾ ਇਸ ਪ੍ਰੋਗਰਾਮ ਦੇ ਵਿੱਚ ਦਿੱਤਾ ਗਿਆ ਸਾਥ, ਤਹਿ ਦਿਲੋਂ ਧੰਨਵਾਦ ਜਿਹੜੇ ਜਿਹੜੇ ਵੀ ਸਵੇਰੇ ਸਵੇਰੇ ਦੇ ਸਮੇਂ ਸਾਂਝ ਪਾਉਂਦੇ ਨੇ, ਜਿੱਥੋਂ ਜਿੱਥੋਂ ਵੀ ਬੈਠੇ ਜੁੜੇ ਸਵੇਰੇ ਸਵੇਰੇ ਦੇ ਸਮੇਂ ਇੱਕ ਦੂਸਰੇ ਦੇ ਲਈ ਦੁਆਵਾਂ ਭੇਜਦੇ ਨੇ, ਚੜ੍ਹਦੀ ਕਲਾ ਦੀ ਅਰਦਾਸਾਂ ਕਰਦੇ ਨੇ, ਉਹਨਾਂ ਸਾਰਿਆਂ ਦੇ ਰੱਬ ਘਰ ਭਰੇ ਰੱਖੇ, ਉਹਨਾਂ ਦੇ ਮਨ ਨੂੰ ਸ਼ਾਂਤੀ ਦੇਈ ਰੱਖੇ, ਆਪਣੇ ਭਾਣੇ ਦੇ ਵਿੱਚ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਿਉਂਕਿ ਜਿਹੜਾ ਇੱਕ ਦੂਸਰੇ ਦੇ ਲਈ ਦੁਆਵਾਂ ਮੰਗਦਾ, ਜਿਹੜਾ ਇੱਕ ਦੂਸਰੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ, ਕਹਿੰਦੇ ਨੇ ਕਿ ਉਹ ਆਪ ਵੀ ਉਸੇ ਦੇ ਵਿੱਚ ਆ ਜਾਂਦਾ, ਯਾਨੀ ਕਿ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਆਓ ਵੱਧਦੇ ਹਾਂ ਇਸੇ ਅਰਦਾਸ ਦੇ ਨਾਲ ਅੱਗੇ ਅਤੇ ਆਪਾਂ ਮੌਸਮ ਬਾਰੇ ਜਾਣਦੇ ਹਾਂ। ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਦਿਓ 044-747-1674 0447-1674 ਇਹ ਸਾਡਾ ਵਟਸਐਪ ਨੰਬਰ ਆ, ਅਤੇ ਜਾਂ ਫਿਰ ਤੁਸੀਂ ਫੇਸਬੁੱਕ 'ਤੇ ਵੀ ਮੈਸੇਜ ਕਰ ਸਕਦੇ ਹੋ। ਸਿਡਨੀ ਦੇ ਵਿੱਚ ਅੱਜ ਠੰਡ ਆ, 4 ਮਹਿਸੂਸ ਕਰ ਰਹੇ ਹੋਗੇ ਤੁਸੀਂ, ਤਾਪਮਾਨ 4 ਡਿਗਰੀ ਅਤੇ 8 ਪਲੱਸ ਵੈਸੇ ਚਲਾ ਗਿਆ। ਅੱਜ ਧੁੱਪ ਬੜੀ ਸੋਹਣੀ ਲੱਗਣੀ ਆ ਅਤੇ 18 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ। ਜਾਣਦੇ ਸਾਰ ਨੇ ਸਵੇਰੇ ਸਵੇਰੇ ਵੈਸਟ ਵਾਲੇ ਪਾਸੇ ਧੁੰਦ ਜ਼ਰੂਰ ਵੇਖੀ ਗਈ, ਇਹਦੇ ਨਾਲ ਦੀ ਨਾਲ ਕੋਹਰਾ ਵੀ ਵੇਖਿਆ ਗਿਆ, ਪਰ ਸਵੇਰੇ ਸਵੇਰੇ ਜਿਹੜੇ ਉੱਠੇ ਨੇ ਉਹ ਜ਼ਿਆਦਾ ਵਧੇਰੇ ਦੱਸ ਸਕਦੇ ਨੇ। ਅਤੇ ਮੈਲਬਨ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਮੀਂਹ ਦੇ ਚਾਂਸ ਨੇ, 9 ਤਾਪਮਾਨ ਸ਼ੋ ਹੋ ਰਿਹਾ ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣੀ ਧੁੱਪ ਵੀ ਆ ਨਾਲ ਬੱਦਲਵਾਈ ਨਾਲ ਮੀਂਹ, ਸੋ ਆਪਣੇ ਆਪਣੇ ਏਰੀਏ ਦੇ ਹਿਸਾਬ ਦੇ ਨਾਲ ਜ਼ਰੂਰ ਵੇਖਿਓ। ਸਵੇਰੇ ਸਵੇਰੇ ਦੇ ਸਮੇਂ ਧੁੰਦ ਆ ਕਈ ਇਲਾਕਿਆਂ ਦੇ ਵਿੱਚ, ਪਰ ਜਿੱਦਾਂ ਆਪਾਂ ਵੇਖਦੇ ਹਾਂ ਕਿ ਪਹਿਲਾਂ ਦੇ ਨਾਲੋਂ ਲੋ ਹੁਣ ਟਾਈਮ ਸਿਰ ਲੱਗ ਜਾਂਦੀ ਹੈ, ਯਾਨੀ ਕਿ ਦਿਨ ਹੌਲੀ ਹੌਲੀ ਖੁੱਲ੍ਹ ਗਏ ਨੇ। ਬ੍ਰਿਸਬੇਨ ਦੇ ਵਿੱਚ ਇਸ ਟਾਈਮ 13 ਦੇ ਆਸ ਪਾਸ ਹੈ ਤਾਪਮਾਨ, 24 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਇੱਥੇ ਸੋਹਣੀ ਧੁੱਪ ਲੱਗਣ ਦੇ ਚਾਂਸ, ਕਿਉਂਕਿ ਇਹ ਕੁਈਨਜ਼ਲੈਂਡ ਹੈ। ਪਰਥ ਸਵੇਰੇ ਸਵੇਰੇ ਦੇ ਸਮੇਂ 6-7 ਤਾਪਮਾਨ ਚਲਾ ਗਿਆ ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਦੇ ਦਿਨ ਸਵੇਰੇ ਸਵੇਰੇ ਧੁੰਦ ਆ, ਉਸ ਤੋਂ ਬਾਅਦ ਫਿਰ ਸੋਹਣੀ ਧੁੱਪ ਆ, ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਅੱਜ ਅੱਗੇ ਚੱਲ ਕੇ ਮੀਂਹ ਵੀ ਆ, 90% ਚਾਂਸ ਨੇ, 5-10 ਮਿਲੀਮੀਟਰ ਤੱਕ ਅੱਜ ਮੀਂਹ ਵੀ ਪੈ ਸਕਦਾ, ਪਰ ਦਿਨ ਧੁੱਪ ਸੋਹਣੀ ਲੱਗ ਜੂਗੀ। ਐਡੀਲੇਡ ਦੇ ਵਿੱਚ ਵੀ ਸੋਹਣੀ ਧੁੱਪ ਆ, ਤਾਪਮਾਨ 17 ਤੱਕ ਸਿਮਟਦਾ ਨਜ਼ਰ ਆ ਰਿਹਾ ਅਤੇ ਸਵੇਰੇ ਸਵੇਰੇ ਵੀ ਕੋਈ ਨਹੀਂ ਜ਼ਿਆਦਾ ਅੱਜ ਠੰਡ ਨਹੀਂ ਆ। ਹੁਬਾੜ ਦੇ ਵਿੱਚ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ, ਪਰ ਸਵੇਰੇ ਸਵੇਰੇ ਠੰਡ ਆ ਅਤੇ 6 ਦੇ ਆਸ ਪਾਸ ਤਾਪਮਾਨ ਸ਼ੋ ਹੋ ਰਿਹਾ, ਮਹਿਸੂਸ ਤੁਸੀਂ ਕਰ ਰਹੇ ਹੋ 3.5। ਕੈਨਬਰਾ ਜਿਹੜਾ ਇਹਨੀ ਦਿਨੀ ਸਭ ਤੋਂ ਠੰਡਾ ਚੱਲ ਰਿਹਾ, ਇਸ ਟਾਈਮ ਮਾਈਨਸ ਦੇ ਵਿੱਚ ਤਾਪਮਾਨ ਹੈ, -0 ਡਿਗਰੀ ਸ਼ੋ ਹੋ ਰਿਹਾ, ਪਰ -2 ਤੁਸੀਂ ਮਹਿਸੂਸ ਕਰ ਰਹੇ ਹੋ। 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਧੁੰਦ ਵੀ ਆ ਅਤੇ ਅੱਜ ਧੁੱਪ ਵੀ ਬੜੀ ਸੋਹਣੀ ਆ। ਸੋ ਅੱਜ ਦੇ ਦਿਨ ਦਾ ਮਾਣੋ ਤੁਸੀਂ ਆਨੰਦ, ਅਤੇ ਜੇਕਰ ਧੁੱਪ ਦਾ ਆਨੰਦ ਮਾਣਨਾ ਗਰਮੀ ਦਾ, ਤਾਂ ਫਿਰ ਨੌਰਦਰਨ ਟੈਰੀਟਰੀ ਡਾਰਵਿਨ ਦੇ ਵਿੱਚ 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਫਿਲਹਾਲ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ। ਅੱਜ ਦਾ ਦਿਨ ਕੁੱਲ ਮਿਲਾ ਕੇ ਸਾਰੇ ਸ਼ਹਿਰਾਂ ਦੇ ਵਿੱਚ ਬੜਾ ਵਧੀਆ ਵਾ ਅਤੇ ਇਸ ਦਿਨ ਦਾ, ਪਿਆਰੇ ਦਿਨ ਦਾ ਤੁਸੀਂ ਮਾਣੋ ਆਨੰਦ। ਆਪਾਂ ਟ੍ਰੈਫਿਕ ਬਾਰੇ ਜਾਣਕਾਰੀ ਹਾਸਲ ਕਰਦੇ, ਤੁਹਾਡੇ ਕੋਲ ਕੋਈ ਜਾਣਕਾਰੀ ਆ ਅਤੇ ਉਹ ਤੁਸੀਂ ਸਾਨੂੰ ਜ਼ਰੂਰ ਭੇਜ ਸਕਦੇ ਹੋ। ਫਿਲਹਾਲ ਜੋ ਵੈਬਸਾਈਟ ਦੇ ਉੱਤੇ ਆ ਉਹਦੇ ਵੱਲ ਨੂੰ ਇੱਕ ਝਾਤ ਮਾਰਦੇ ਹਾਂ ਅਤੇ ਵੇਖਦੇ ਹਾਂ ਕਿੱਥੇ ਕੀ ਹੋ ਵਾਪਰ ਰਿਹਾ। ਅਤੇ ਫਿਲਹਾਲ ਇੱਕ ਅਪਡੇਟ ਜਿਹੜੀ ਆ ਉਹ ਕੈਂਬਲ ਫੀਲਡ ਤੋਂ ਆ ਰਹੀ ਆ, ਮੋਹਨੇ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ, ਤੋ ਇਸ ਵਜ੍ਹਾ ਦੇ ਕਰਕੇ ਜਿੰਨਾ ਹੀ ਤੁਸੀਂ ਮੋਹਨੇ ਰੋਡ ਸਿਡਨੀ ਰੋਡ ਦੇ ਉੱਤੇ ਪਹੁੰਚਦੇ ਹੋ ਅਤੇ ਇੱਥੇ ਐਕਸੀਡੈਂਟ ਤੁਹਾਨੂੰ ਮਿਲੂਗਾ। 2 ਲੇਨਾਂ ਜਿਹੜੀਆਂ ਖੁੱਲ੍ਹੀਆਂ ਰੱਖੀਆਂ ਗਈਆਂ ਨੇ, ਪਰ ਕੰਜੈਸ਼ਨ ਬਹੁਤ ਇਸ ਟਾਈਮ ਸ਼ੋਅ ਹੋ ਰਹੀ ਹੈ। ਇਹ 5 ਮਿੰਟ ਪਹਿਲਾਂ ਦੀ ਅਪਡੇਟ ਹੈ। ਇਹਦੇ ਹਿਸਾਬ ਦੇ ਨਾਲ ਜੇ ਇੱਧਰ ਨੂੰ ਜਾ ਰਹੇ ਹੋ ਤਾਂ ਵਧੇਰੇ ਸਮਾਂ ਤੁਸੀਂ ਲੈ ਕੇ ਨਿਕਲਿਓ। ਸਿਡਨੀ ਰੋਡ ਅਤੇ ਮੋਰਲੈਨ ਰੋਡ ਦੇ ਉੱਤੇ ਵੀ ਸਮੱਸਿਆ ਵਾ ਕੋਬਰਗ ਦੇ ਇਲਾਕੇ ਦੇ ਵਿੱਚ, ਕਿਉਂਕਿ ਇੱਥੇ ਵੀ ਐਕਸੀਡੈਂਟ ਹੋਇਆ ਸੀ ਸਵੇਰੇ ਸਵੇਰੇ ਦੇ ਸਮੇਂ। ਸੋ ਜੇਕਰ ਇੱਧਰ ਨੂੰ ਜਾ ਰਹੇ ਹੋ ਤਾਂ ਕਰੀ ਜ਼ਰੂਰ ਤੁਸੀਂ ਚੈੱਕ ਕਰ ਲਿਓ। ਸਾਰੀਆਂ ਦੀ ਸਾਰੀਆਂ ਜਿਹੜੀਆਂ ਵੈਸਟ ਬਾਉਂਡ ਵਾਲੇ ਪਾਸੇ ਦੀਆਂ ਲੇਨ ਨੇ ਮੋਰਲੈਨ ਰੋਡ ਦੇ ਉੱਤੇ, ਜੇਕਰ ਉਹ ਸੱਜੇ ਪਾਸੇ ਨੂੰ ਤੁਹਾਨੂੰ ਮੁੜਨਾ ਪਊਗਾ, ਸਿਡਨੀ ਰੋਡ ਦੇ ਉੱਤੇ ਸਾਊਥ ਬਾਉਂਡ ਵਾਲੇ ਪਾਸੇ ਨੂੰ, ਅਤੇ ਤੁਸੀਂ ਬੈਲ ਸਟਰੀਟ ਦੇ ਉੱਤੇ ਜ਼ਿਆਦਾ ਬਿਹਤਰ ਰਹੋਗੇ, ਜਾਂ ਫਿਰ ਨਿਕਲਸਨ ਸਟਰੀਟ ਜਾਂ ਫਿਰ ਹੋਮਸ ਸਟਰੀਟ ਦੇ ਉੱਤੇ, ਕਿਉਂਕਿ ਇੱਧਰ ਤੁਹਾਨੂੰ ਸਮੱਸਿਆ ਥੋੜ੍ਹੀ ਜਿਹੀ ਘੱਟ ਆਉਣ ਵਾਲੀ ਆ, ਅਤੇ ਬਾਕੀ ਫਿਰ ਤੁਸੀਂ ਆਪਣੇ ਨੈਵੀਗੇਸ਼ਨਾਂ ਦੇ ਵਿੱਚ ਤਾਂ ਭਾਰੀ ਲੈਂਦੇ ਹੋਗੇ।
ਤੇ ਉਹਦੇ ਵਿੱਚੋਂ ਜ਼ਰੂਰ ਇੱਕ ਵਾਰੀ ਵੇਖ ਕੇ, ਅਤੇ ਪਰ ਇਹ ਆ ਕਿ ਉਹਦੇ ਵਿੱਚ ਸੈਟਿੰਗ ਆਪਣੀ ਕਿਸੇ ਦਿਨ ਟਾਈਮ ਕੱਢ ਕੇ ਸਹੀ ਕਰ ਲਿਓ। ਮਤਲਬ ਮੇਰੇ ਤਾਂ ਇਹ ਵੀ ਪ੍ਰੋਬਲਮ ਆਈ ਇੱਕ ਦਿਨ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹਦੀ ਅੰਦਰੋਂ ਸੈਟਿੰਗ ਸੂਟਿੰਗ ਜੀ ਸਹੀ ਕਰਨੀ ਪੈਂਦੀ। ਸੋ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਨਹੀਂ ਹਲੇ ਕੀਤੀ ਉਹ ਜ਼ਰੂਰ ਕਰ ਲਿਓ, ਜਿਹੜੀ ਵੀ ਸੈਟਿੰਗ ਤੁਹਾਨੂੰ ਮਨਜ਼ੂਰ ਆ ਉਹ ਰੱਖ ਲਿਓ ਵੀ ਸਾਨੂੰ ਟੋਲ ਵਾਲੇ ਰਾਹ ਨਾ ਦੱਸ, ਜਾਂ ਫਿਰ ਜਿੱਦਾਂ ਸਾਨੂੰ ਉਹੀ ਰਾਹ ਦੱਸ ਜਿੱਥੇ ਆਪਾਂ ਕੁਇਕ ਜਾ ਸਕੀਏ, ਜਿੱਥੇ ਟ੍ਰੈਫਿਕ ਨਾ ਹੋਵੇ। ਇੱਦਾਂ ਦੀਆਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਦੇ ਮੁਤਾਬਕ ਤੁਸੀਂ ਕਰ ਛੱਡਿਓ ਸੈੱਟ, ਉਹਦੇ ਨਾਲ ਵਾਹਵਾ ਆਸਾਨੀ ਫਿਰ ਰਹਿ ਜਾਂਦੀ ਹੈ। ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ ਅਤੇ ਸਿਡਨੀ ਦੇ ਵਿੱਚ ਅੱਜ ਕੀ ਚੱਲ ਰਿਹਾ। ਹਾਂਜੀ, ਸਿਲਵਰ ਵਾਟਰ ਰੋਡ ਇਹ ਬੈਕਨਸਫੀਲਡ ਸਟਰੀਟ ਦੇ ਲਾਗੇ ਕੰਮਕਾਰ ਚੱਲ ਰਹੇ ਨੇ ਇੱਥੇ। ਅੱਛਾ, ਕਾਹਦੇ ਕੰਮ ਨੇ? ਅੱਛਾ, ਪਾਣੀ ਦੀ ਪਾਈਪ ਫਟ ਗਈ ਹੈ ਅਤੇ ਇਸ ਵਜ੍ਹਾ ਕਰਕੇ ਨੌਰਥ ਬਾਊਂਡ ਵਾਲੇ ਪਾਸੇ ਦੀ ਜਿਹੜੀ ਟ੍ਰੈਫਿਕ ਆ ਪ੍ਰਭਾਵਿਤ ਆ, ਅਤੇ ਇਹਦਾ ਜ਼ਰੂਰ ਖਿਆਲ ਤੁਸੀਂ ਕਰ ਲਿਓ। ਇਸ ਤੋਂ ਇਲਾਵਾ ਕੈਂਬਲਟਾਊਨ ਹਿਊਮ ਮੋਟਰਵੇ ਆਫ ਰੈਮ ਕੰਮ ਨੇ। ਅੱਛਾ, ਪਾਣੀ ਦੀ ਪਾਈਪ ਫਟ ਗਈ ਹੈ ਅਤੇ ਇਸ ਵਜ੍ਹਾ ਕਰਕੇ ਨੌਰਥ ਬਾਊਂਡ ਵਾਲੇ ਪਾਸੇ ਦੀ ਜਿਹੜੀ ਟ੍ਰੈਫਿਕ ਆ ਪ੍ਰਭਾਵਿਤ ਆ, ਅਤੇ ਇਹਦਾ ਜ਼ਰੂਰ ਖਿਆਲ ਤੁਸੀਂ ਕਰ ਲਿਓ। ਇਸ ਤੋਂ ਇਲਾਵਾ ਕੈਂਬਲਟਾਊਨ ਹਿਊਮ ਮੋਟਰਵੇ ਆਫ ਰੈਮ ਜਿਹੜੀ ਆ ਉਹ ਨੇਰਲਿਨ ਰੋਡ ਤੱਕ ਪ੍ਰਭਾਵਿਤ ਆ ਕਿਉਂਕਿ ਇੱਥੇ ਟਰੱਕ ਖਰਾਬ ਹੋਇਆ ਜੀ। ਸਾਊਥ ਬਾਊਂਡ ਵਾਲੇ ਪਾਸੇ ਦੀ ਲੇਨ ਇੱਕ ਬੰਦ ਰੱਖੀ ਗਈ ਆ ਅਤੇ ਇਸ ਵਜ੍ਹਾ ਕਰਕੇ ਟ੍ਰੈਫਿਕ ਤੁਹਾਨੂੰ ਵਧੇਰੇ ਮਿਲੀ। ਇਸੇ ਤਰ੍ਹਾਂ ਦੇ ਨਾਲ ਮੈਕਵੇਰੇ ਪਾਰਕ ਇੱਥੇ ਵੀ ਇੱਕ ਟਰੱਕ ਖਰਾਬ ਹੋਇਆ, M2 ਮੋਟਰਵੇ ਦੇ ਉੱਤੇ ਵੀ ਸਮੱਸਿਆ ਨਜ਼ਰ ਆ ਰਹੀ ਆ ਕੋਵ ਰੋਡ ਦੇ ਉੱਤੇ। ਜਿੱਦਾਂ ਹੀ ਤੁਸੀਂ M2 ਮੋਟਰਵੇ ਪਾਰ ਕਰਦੇ ਹੋ ਅਤੇ ਇੱਥੇ ਵੀ ਤੁਹਾਨੂੰ ਟ੍ਰੈਫਿਕ ਆਮ ਦੇ ਨਾਲੋਂ ਥੋੜ੍ਹੀ ਵਧੇਰੇ ਮਿਲ ਰਹੀ ਹੈ। ਇਸੇ ਤਰ੍ਹਾਂ ਦੇ ਨਾਲ ਵੈਸਟ ਪੈਨੈਂਟ ਹਿੱਲ M11 ਮੋਟਰਵੇ ਯਾਨੀ ਕਿ ਨੌਰਥ ਕੋਨੈਕਸ, ਇੱਥੇ ਵੀ ਇੱਕ ਸੈਮੀ ਟ੍ਰੇਲਰ ਕਹਿੰਦੇ ਨੇ ਕਿ ਖਰਾਬ ਹੋਇਆ ਵਾ ਅਤੇ ਜਿਹਦੀ ਵਜ੍ਹਾ ਕਰਕੇ ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਸੋ ਜਿੱਥੇ ਵੀ ਕਿਤੇ ਹੋ ਤੁਸੀਂ ਸੜਕਾਂ ਦੇ ਉੱਤੇ ਹੋ ਇਸ ਟਾਈਮ ਗੱਡੀ ਚਲਾ ਰਹੇ ਹੋ, ਅਤੇ ਬੇਨਤੀ ਇਹ ਹੈ ਕਿ ਕਿਸੇ ਵੀ ਵੇਲੇ ਤੁਹਾਨੂੰ ਕਿਤੇ ਵੀ ਵਧੇਰੇ ਸਮਾਂ ਲੱਗ ਸਕਦਾ, ਟ੍ਰੈਫਿਕ ਆ, ਕਿਸੇ ਵੀ ਵੇਲੇ ਕੋਈ ਗੱਡੀ ਖਰਾਬ ਹੋ ਸਕਦੀ ਆ, ਕਿਸੇ ਵੇਲੇ ਕੋਈ ਸਮੱਸਿਆ। ਬੇਨਤੀ ਸਿਰਫ ਇਹ ਹੋਈ ਕਿ ਆਪਣੇ ਮਨ ਦੇ ਵਿੱਚ ਨਾ ਤੁਸੀਂ ਟ੍ਰੈਫਿਕ ਆਉਣ ਦਿਓ, ਮਨ ਦੇ ਵਿੱਚ ਵਿਚਾਰ ਨਾ ਇੰਨੇ ਆਉਣ ਦਿਓ ਵੀ ਉਹ ਤੁਹਾਨੂੰ ਤੰਗ ਕਰਨਾ, ਕਾਹਲੀ ਨਾ ਆਉਣ ਦਿਓ। ਇਹੋ ਹੀ ਕੋਸ਼ਿਸ਼ ਰੱਖੋ ਕਿ ਆਪਾਂ ਸਵੇਰੇ ਸਵੇਰੇ ਦੇ ਸਮੇਂ ਆਪਣਾ ਵੀ ਅਤੇ ਦੂਜਿਆਂ ਦੇ ਵੀ ਪ੍ਰਤੀ ਵੀ ਫਰਜ਼ ਨਿਭਾਉਣਾ, ਅਤੇ ਆਪਣਾ ਫਰਜ਼ ਵੀ ਇਹ ਵੀ ਆ ਕਿ ਆਪਾਂ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਦੇਈਏ। ਇਹ ਵੀ ਬਹੁਤ ਮਹਿੰਗਾ ਪੈ ਰਿਹਾ ਜੀ ਅੱਜ ਕੱਲ੍ਹ, ਅਤੇ ਨਾਲ ਦੀ ਨਾਲ ਆਪਣੀ ਸਪੀਡ ਦੇ ਉੱਤੇ ਵੀ ਕਾਬੂ ਆਪਾਂ ਰੱਖੀਏ। ਇੰਨੀਆਂ ਕੁ ਬੇਨਤੀਆਂ ਸਵੇਰੇ ਸਵੇਰੇ ਪ੍ਰਵਾਨ ਕਰਿਓ, ਅਤੇ ਆਪਾਂ ਇਹਨਾਂ ਬੇਨਤੀਆਂ ਦੇ ਨਾਲ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਹੁਣ ਤੁਹਾਡੇ ਕੋਈ ਸੁੱਖ ਸੁਨੇਹੇ, ਅਤੇ ਫਿਰ ਆਪਾਂ ਅੱਜ ਦੀ ਕਹਾਣੀ ਪੜ੍ਹਾਂਗੇ, ਉਸ ਤੋਂ ਬਾਅਦ ਫਿਰ 8 ਵਜੇ ਲਾਫਟਰ ਥੈਰੇਪੀ ਹੋਊਗੀ, 9 ਵਜੇ ਗੌਤਮ ਜੀ ਆ ਜਾਣਗੇ ਅਤੇ ਖਬਰਾਂ ਹੋਣਗੀਆਂ, ਅਤੇ ਉਸ ਤੋਂ ਬਾਅਦ ਫਿਰ 10 ਵਜੇ ਅੱਜ ਕ੍ਰਿਸ਼ਨ ਜੀ ਹੋਣਗੇ ਨਾਲ, ਅਤੇ ਫਿਰ 10 ਵਜੇ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਕੁਛ ਖਾਸ ਗੱਲਾਂ ਬਾਤਾਂ ਤੁਹਾਡੇ ਨਾਲ ਹੋਣ ਜਾ ਰਹੀਆਂ ਨੇ, ਅਤੇ ਤੁਸੀਂ ਵੀ ਹਿੱਸੇਦਾਰੀ ਜ਼ਰੂਰ ਪਾਇਓ, ਅਤੇ ਤੁਹਾਡੀ ਹਿੱਸੇਦਾਰੀ ਸਭ ਤੋਂ ਪਹਿਲਾਂ ਮੈਸੇਜਾਂ ਦੇ ਵਿੱਚ ਵੇਖਦੇ। ਰਣਜੀਤ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ। ਘੁੰਮਣ ਸਾਹਿਬ ਕਹਿੰਦੇ ਬਹੁਤ ਆਨੰਦ ਪਈ ਅੱਜ ਦਾ ਸ਼ਬਦ ਕੀਰਤਨ ਲੱਗਾ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਸ਼ੁਕਰੀਆ ਜੀ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਪਰਮ ਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਹੈਵ ਅ ਨਾਈਸ ਡੇ, ਅਤੇ ਇਕਬਾਲ ਸੈਣੀ ਜੀ ਐਡੀਲੇਟ ਤੋਂ ਸਾਂਝਾ ਪਾਉਂਦੇ ਨੇ, ਸਭ ਦੀਆਂ ਖੁਸ਼ੀਆਂ ਦੀ ਅਰਦਾਸ ਕਰਦੇ ਨੇ। ਗੁਰਿੰਦਰ ਖਿੰਡਾ ਜੀ ਸਾਰੇ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ੁਭ ਦਿਨ ਦੀਆਂ ਕਾਮਨਾਵਾਂ ਭੇਜਦੇ ਨੇ, ਸਭ ਦੀ ਖੁਸ਼ੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ, ਅਤੇ ਕਰਨ ਜੀ ਧੰਨਵਾਦ ਤੁਹਾਡਾ, ਬਲੇਟਿਡ ਹੈਪੀ ਬਰਥਡੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਲਗੂਲਗਾ ਤੋਂ, ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 22 ਤਰੀਕ ਹੋ ਗਈ ਆ, ਸੌਣ ਦਾ ਮਹੀਨਾ ਚੱਲ ਰਿਹਾ, ਬਹੁਤ ਮਿਹਰਬਾਨੀ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ, ਸੇਖੋਂ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭੇਜਦੇ ਨੇ, ਮਨਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਕਿ ਡਰਾਈਵਰ ਧਿਆਨ ਦੇ ਨਾਲ ਕਰਿਓ। ਸੋਨੂੰ ਬਰਾੜ ਜੀ ਪੈਕਨਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਅਤੇ ਨਾਲ ਆਲੋ ਚਾਹ ਕੌਫੀ ਛਕੋ, ਬਹੁਤ ਮਿਹਰਬਾਨੀ ਮਾਨ ਸਾਹਿਬ ਤੁਹਾਡੀ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ। ਕੁਲਵੀਰ ਜੀ ਕਹਿੰਦੇ ਨੇ ਕਿ

ਸਤਿ ਸ਼੍ਰੀ ਅਕਾਲ ਮੇਹਰ ਭਰਿਆ ਹੱਥ ਰੱਖੇ ਰੱਬ ਤੰਦਰੁਸਤੀ ਦਵੇ ਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਰਦਾਸ ਕਰਦੇ ਹਾਂ ਕਿ ਸਭ ਖੁਸ਼ ਰਹਿਣ ਚੜ੍ਹਦੀ ਕਲਾ ਰਹਿਣ ਕ੍ਰਿਗੀ ਬਨ ਤੋਂ ਪਾਉਂਦੇ ਨੇ ਸਾਂਝਾ ਅਤੇ ਕਰਮਵੀਰ ਕੌਰ ਭੁੱਲਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸੰਜੂ ਜੀ ਸ਼ੈਪਟਨ ਤੋਂ ਗੋਗੀ ਲੱਕੀ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਅਤੇ ਅਰਦਾਸ ਇਹੀ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਦੇ ਵਿੱਚ ਬਤੀਤ ਹੋਵੇ ਅਤੇ ਬਲਵੀਰ ਕੌਰ ਮਾਂਗੜ ਜੀ ਪਿਆਰਾ ਜਿਹਾ ਮੈਸੇਜ ਕਰਦੇ ਨੇ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਦੇ ਲਈ ਅਤੇ ਕਹਿੰਦੇ ਅਰਦਾਸ ਕਰਦੇ ਹਾਂ ਕਿ ਸਭ ਦਾ ਦਿਨ ਬਹੁਤ ਵਧੀਆ ਵਧੀਆ ਰਹੇ ਜਤਿੰਦਰ ਨੰਦਾ ਜੀ ਕੋਲਕਾਲੋ ਤੋਂ ਮੈਸੇਜ ਭੇਜਦੇ ਨੇ ਅਤੇ ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਜਿਸ ਦਾ ਸਾਹਿਬ ਡਾਢਾ ਹੋਏ ਅਤੇ ਇਸਨੂੰ ਮਾਰ ਨਾ ਸਕੇ ਕੋਏ ਧੰਨਵਾਦ ਅਤੇ ਜਿਸ ਦਿਨ ਤੁਸੀਂ ਇਹ ਜਾਣ ਲਵੋਗੇ ਕਿ ਖੁਦ ਨੂੰ ਜਾਣਨ ਤੋਂ ਇਲਾਵਾ ਕੁਝ ਵੀ ਬੇਕਾਰ ਆ ਉਸ ਦਿਨ ਤੋਂ ਸਵਰਗ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਵਾਹ ਤਥਾ ਅਸਤੂ ਸਤਿ ਸ਼੍ਰੀ ਅਕਾਲ ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਦੇ ਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਦਾ ਦਿਨ ਵਧੀਆ ਵਧੀਆ ਲੰਘੇ ਸ਼ੁਭ ਸਵੇਰ ਸਾਨੂੰ ਭੇਜਦੇ ਨੇ ਅੰਮ੍ਰਿਤਪਾਲ ਸਿੰਘ ਜੀ ਇਹ ਪਿਆਰਾ ਪਿਆਰਾ ਜਿਹਾ ਮੈਸੇਜ ਇਸੇ ਤਰ੍ਹਾਂ ਦਾ ਇੱਕ ਪਿਆਰਾ ਜਿਹਾ ਮੈਸੇਜ ਜਸਵਾਲ ਸਾਹਿਬ ਰੋਜ਼ ਭੇਜਦੇ ਨੇ ਅਤੇ ਅੱਜ ਕਹਿੰਦੇ ਨੇ ਕਿ ਸਾਫ ਦਿਲ ਵਾਲੇ ਲੋਕ ਹਮੇਸ਼ਾ ਤੇਜ਼ ਦਿਮਾਗ ਵਾਲਿਆਂ ਤੋਂ ਹਾਰ ਜਾਂਦੇ ਨੇ ਵਾਹ ਬਹੁਤ ਸ਼ੁਕਰੀਆ ਜੀ ਜਸਕੀਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਗੁੱਡ ਮੋਰਨਿੰਗ ਸਾਰੇ ਪਰਿਵਾਰ ਦੇ ਲਈ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਤੋਂ ਸਾਰੇ ਪਰਿਵਾਰਾਂ ਦਾ ਸਾਰੇ ਜੀਆਂ ਦਾ ਬਹੁਤ ਧੰਨਵਾਦ ਜਿਹੜੇ ਸਵੇਰੇ ਸਵੇਰੇ ਇੱਕ ਦੂਸਰੇ ਦੀ ਸੁੱਖ ਸਾਂਦ ਲੋਚਦੇ ਨੇ ਇੱਕ ਦੂਸਰੇ ਦੇ ਲਈ ਮੈਸੇਜ ਭੇਜਦੇ ਨੇ ਰੱਬ ਇਸੇ ਤਰ੍ਹਾਂ ਦੇ ਨਾਲ ਸਾਥ ਇਸੇ ਤਰ੍ਹਾਂ ਦੇ ਨਾਲ ਪਿਆਰ ਬਣਾਈ ਰੱਖੇ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਇਸ ਸਫ਼ਰ ਨੂੰ ਬਰਕਰਾਰ ਰੱਖਦੇ ਹਾਂ ਆ ਕੇ ਅਤੇ ਅੱਜ ਦੀ ਕਹਾਣੀ ਪੜ੍ਹਦੇ ਹਾਂ ਰੇਡੀਓ ਹਾਂਜੀ 1674 ਏ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
4: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
5: Wow, teri sabji di khushbu ate taste vich kuch ta kamal hai. Mainu vi dass de secret.
6: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
5: Tusi vi ajj hi buy karo Gold Leaf da pure New Zealand tea apne nede de Indian grocery store to visit goldleafdairy.com
7: ਆ ਕਿੱਥੇ ਵੱਜ ਗਈ ਤੇਰੀ ਗੱਡੀ
8: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

ਰੇਡੀਓ ਹਾਂਜੀ 1674। ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਅਤੇ ਆਓ ਇਹਨੂੰ ਹੋਰ ਸੋਹਣਾ ਬਣਾਉਂਦੇ ਹਾਂ, ਇੱਕ ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੇ ਹਾਂ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹਦੇ ਨਾਲ ਚਿਹਰਾ ਵੈਸੇ ਵੀ ਫੱਬਦਾ ਅਤੇ ਬਾਹਰੋਂ ਤਾਂ ਫੱਬਦਾ ਹੀ ਫੱਬਦਾ, ਅੰਦਰੋਂ ਵੀ ਤੁਹਾਨੂੰ ਆਪਣੇ ਆਪ ਦੇ ਲਈ ਸਪੋਰਟ ਮਿਲਦੀ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਸਿਸਿਫਸ ਦੀ ਕਹਾਣੀ, ਸ਼ਾਇਦ ਇੱਕ ਫੋਟੋ ਤੁਸੀਂ ਅਕਸਰ ਹੀ ਵੇਖੀ ਹੋਵੇ, ਇੱਕ ਬੰਦਾ ਜਿਹੜਾ ਵੱਡਾ ਸਾਰਾ ਪੱਥਰ, ਉਹਦੇ ਆਪਣੇ ਆਕਾਰ ਦੇ ਨਾਲੋਂ ਕਿਤੇ ਵੱਡਾ ਪੱਥਰ, ਅਤੇ ਉਹ ਉੱਚਾਈ ਵੱਲ ਨੂੰ ਲੈ ਕੇ ਜਾ ਰਿਹਾ ਹੁੰਦਾ, ਕਈ ਵਾਰੀ ਪਹਾੜੀ ਦੇ ਉੱਤੇ ਚੜ੍ਹਾ ਰਿਹਾ ਹੁੰਦਾ। ਇੱਦਾਂ ਦੇ ਮੈਸੇਜ ਸਾਨੂੰ ਗੁੱਡ ਮੋਰਨਿੰਗ ਦੇ ਉੱਤੇ ਬਹੁਤ ਸੋਹਣੇ ਸੋਹਣੇ ਕਈ ਵਾਰੀ ਆਉਂਦੇ ਨੇ, ਕਈ ਵਾਰੀ ਸਾਡੇ ਸਟਰਗਲ ਨੂੰ ਦਰਸਾਉਣ ਦੇ ਲਈ, ਕਈ ਵਾਰੀ ਜ਼ਿੰਦਗੀ ਦਾ ਕੋਈ ਨਾ ਕੋਈ ਫਲਸਫਾ ਥੱਲੇ ਲਿਖਿਆ ਹੁੰਦਾ, ਅਤੇ ਜਾਂ ਫਿਰ ਹੋ ਸਕਦਾ ਇਹ ਵਾਲਾ ਨਾਂ ਤੁਸੀਂ ਕਦੀ ਸੁਣਿਆ ਹੋਵੇ, ਕਿਸੇ ਨੇ ਤੁਹਾਨੂੰ ਇੱਦਾਂ ਦੀ ਕੋਈ ਗੱਲ ਕਹੀ ਹੋਵੇ, ਖਾਸ ਤੌਰ ਦੇ ਉੱਤੇ ਜੇਕਰ ਕੋਈ ਗਰੀਕ ਹੋਵੇ, ਅਤੇ ਤੁਸੀਂ ਕੰਮ ਕਿਤੇ ਨਿਬੇੜਨ 'ਚ ਹੀ ਨਾ ਲਿਆਓ, ਅਤੇ ਉਹ ਤੁਹਾਨੂੰ ਕਹੂਗਾ ਵੀ ਇਹ ਸਿਸਿਫਸ ਦੇ ਪੱਥਰ ਵਾਲੇ ਕੰਮ ਕਰਤਾ ਤੂੰ। ਸੋ ਇਹ ਜਿਹੜੀ ਆਪਾਂ ਫੋਟੋ ਅਕਸਰ ਵੇਖਦੇ ਹਾਂ, ਇਹਦੇ ਪਿੱਛੇ ਇੱਕ ਯੂਨਾਨੀ ਕਹਾਣੀ ਆ, ਜਾਂ ਫਿਰ ਮਿਥਿਹਾਸ ਕਹਿ ਲਓ। ਕਹਾਣੀ ਕੁਛ ਇਸ ਤਰ੍ਹਾਂ ਆ ਕਿ ਇੱਕ ਰਾਜਾ ਸੀ ਜਿਹਦਾ ਨਾਂ ਸੀ ਸਿਸਿਫਸ। ਸਿਸਿਫਸ ਯੂਨਾਨ ਦਾ ਕੋਰਿਥ ਸ਼ਹਿਰ ਦਾ ਰਾਜਾ ਸੀ, ਬੜਾ ਚਲਾਕ ਮੰਨਿਆ ਜਾਂਦਾ ਸੀ, ਹੁਸ਼ਿਆਰ ਮੰਨਿਆ ਜਾਂਦਾ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਬੜਾ ਸ਼ਾਤਰ ਮੰਨਿਆ ਜਾਂਦਾ ਸੀ। ਅਕਸਰ ਹੀ ਆਪਣੇ ਫਾਇਦੇ ਦੇ ਲਈ ਉਹ ਦੇਵਤਿਆਂ ਨੂੰ ਵੀ ਧੋਖਾ ਦਿੰਦਾ, ਇਨਸਾਨਾਂ ਨੂੰ ਤਾਂ ਧੋਖਾ ਦੇਣਾ ਹੀ ਦੇਣਾ ਸੀ, ਅਕਸਰ ਹੀ ਇਨਸਾਨਾਂ ਨੂੰ ਉਹ ਮੂਰਖ ਬਣਾਉਂਦਾ। ਇੱਕ ਸਮਾਂ ਇੱਦਾਂ ਦਾ ਆਇਆ ਜਦੋਂ ਦੇਵਤਿਆਂ ਦੇ ਨਾਲ ਉਹਦੀ ਦੁਸ਼ਮਣੀ ਪੈ ਗਈ। ਬੜਾ ਇੰਟਰਸਟਿੰਗ ਕਿੱਸਾ ਹੈ। ਕਹਿੰਦੇ ਨੇ ਕਿ ਦੇਵਤਿਆਂ ਦਾ ਰਾਜਾ ਜਿਹੜਾ ਜੀਉਸ ਸੀ, ਇੱਕ ਨਦੀ ਦੇ ਦੇਵਤੇ ਦੀ ਧੀ ਜਿਹਦਾ ਨਾਂ ਸੀ ਐਜਨਾ, ਉਹਨੂੰ ਅਗਵਾਹ ਕਰ ਲੈਂਦਾ। ਐਜਨਾ ਨੂੰ ਜਦੋਂ ਅਗਵਾਹ ਕਰਦਾ ਤਾਂ ਸਾਰੇ ਹਾਹਾਕਾਰ ਮੱਚ ਜਾਂਦੀ ਹੈ, ਸਾਰੇ ਲੱਭਣ ਦੇ ਲਈ ਤੁਰ ਪੈਂਦੇ ਨੇ। ਨਦੀ ਦੇਵਤਾ ਆਪਣੀ ਧੀ ਦੀ ਭਾਲ ਦੇ ਵਿੱਚ ਸਿਸਿਫਸ ਦੇ ਕੋਲ ਪਹੁੰਚਿਆ। ਸਿਸਿਫਸ ਰਾਜੇ ਨੇ ਇੱਕ ਸ਼ਰਤ ਦੇ ਉੱਤੇ ਜੀਉਸ ਦਾ ਰਾਜ ਖੋਲ੍ਹ ਦਿੱਤਾ। ਉਹ ਸ਼ਰਤ ਕੀ ਸੀ? ਕਿ ਨਦੀ ਦੇਵਤਾ ਉਹਦਾ ਸ਼ਹਿਰ ਕੋਰਿਥ ਉਹਨੂੰ ਪਾਣੀ ਦਾ ਮਿੱਠਾ ਝਰਨਾ ਦਊਗਾ। ਪਰ ਜਦੋਂ ਜੀਉਸ ਨੂੰ ਇਹ ਪਤਾ ਲੱਗਾ ਕਿ ਮੇਰਾ ਰਾਜ ਜਾਂ ਫਿਰ ਮੈਂ ਅਗਵਾਹ ਕੀਤਾ, ਇਹਦੇ ਬਾਰੇ ਜਾਣਕਾਰੀ ਸਿਸਿਫਸ ਨੇ ਦਿੱਤੀ, ਤਾਂ ਉਹਨੂੰ ਬੜਾ ਗੁੱਸਾ ਚੜ੍ਹਿਆ। ਹੁਣ ਉਹਦਾ ਦੇਵਤਾ ਸੀ, ਉਹਦੀ ਵੀ ਜਾਣ ਪਛਾਣ ਸੀ। ਉਹਨੇ ਮੌਤ ਦੇ ਦੇਵਤੇ ਨੂੰ ਸੁਨੇਹਾ ਲਾਇਆ। ਮੌਤ ਦੇ ਦੇਵਤੇ ਦਾ ਨਾਂ ਸੀ ਥਾਨਾਤੋਸ। ਸੁਨੇਹਾ ਲਾਇਆ ਕਿ ਸਿਸਿਫਸ ਨੂੰ ਨਰਕਾਂ ਦੇ ਵਿੱਚ ਸੁੱਟ। ਕਹਿੰਦੇ ਨੇ ਜਦੋਂ ਮੌਤ ਦਾ ਦੇਵਤਾ ਥਾਨਾਤੋਸ ਸਿਸਿਫਸ ਨੂੰ ਲੈਣ ਦੇ ਲਈ ਆਇਆ, ਤਾਂ ਸਿਸਿਫਸ ਨੇ ਆਪਣੀ ਚਲਾਕੀ ਵਰਤੀ। ਉਹਨੇ ਕਿਹਾ, ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਵਿਖਾ ਵੀ ਆ ਜਿਹੜੀ ਹੱਥ ਘੜੀ ਲੈ ਕੇ ਆਇਆ, ਇਹ ਲਾਈ ਦੀ ਕਿਵੇਂ ਆ? ਅਤੇ ਕਹਿੰਦੇ ਨੇ ਜਿੱਦਾਂ ਹੀ ਉਹਨੇ ਆਪਣੇ ਹੱਥਾਂ ਨੂੰ ਹੱਥ ਘੜੀ ਲਾ ਕੇ ਵਿਖਾਈ ਕਿ ਇੱਦਾਂ ਲਾਈ ਦੀ ਆ, ਅਤੇ ਸਿਸਿਫਸ ਨੇ ਉਹਨੂੰ ਕੈਦ ਕਰ ਲਿਆ, ਯਾਨੀ ਕਿ ਮੌਤ ਦੇ ਦੇਵਤੇ ਨੂੰ ਕੈਦ ਕਰ ਲਿਆ। ਦੁਨੀਆਂ ਦੇ ਉੱਤੇ ਹਾਹਾਕਾਰ ਮੱਚ ਗਈ, ਨਾ ਕੋਈ ਮਰ ਰਿਹਾ ਵਾ, ਨਾ ਕਿਸੇ ਨੂੰ ਕੋਈ ਲੈਣ ਆ ਰਿਹਾ। ਸੋ ਸਾਰੇ ਇਨਸਾਨ, ਸਾਰੇ ਜੀਵ ਹੁਣ ਜੀਉ ਹੀ ਜਾ ਰਹੇ ਨੇ, ਲੰਮਾ ਸਮਾਂ ਜੀਉ ਜਾ ਰਹੇ ਨੇ, ਦੁਨੀਆਂ ਦਾ ਸੰਤੁਲਨ ਵਿਗੜ ਗਿਆ। ਆਖਿਰਕਾਰ ਫਿਰ ਯੁੱਧ ਦੇ ਦੇਵਤੇ ਨੂੰ ਵਿੱਚ ਐਂਟਰ ਹੋਣਾ ਪਿਆ। ਯੁੱਧ ਦੇ ਦੇਵਤੇ ਦਾ ਨਾਂ ਆ ਐਰਿਸ। ਐਰਿਸ ਨੇ ਆ ਕੇ ਥਾਨਾਤੋਸ ਨੂੰ ਛੁਡਵਾਇਆ ਅਤੇ ਸਿਸਿਫਸ ਨੂੰ ਫੇਰ ਫੜ ਲਿਆ। ਹੁਣ ਮਰਨ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਸਿਫਸ ਜਿਹੜਾ ਉਹ ਆਪਣੀ ਵਹੁਟੀ ਨੂੰ ਇਹ ਸਮਝਾ ਕੇ ਗਿਆ ਕਿ ਉਸਦੀ ਮ੍ਰਿਤਕ ਦੇਹ ਨੂੰ ਉਹ ਅੱਗ ਭੇਟ ਨਾ ਕਰੇ, ਜਾਂ ਫਿਰ ਜੋ ਵੀ ਉਹਨਾਂ ਦੇ ਰੀਤੀ ਰਿਵਾਜ਼ ਹੋਣਗੇ, ਉਹ ਮੇਰਾ ਆਖਰੀ ਕਿਰਿਆ ਕਰਮ ਨਾ ਕਰੀ। ਅਤੇ ਜਦੋਂ ਕਹਿੰਦੇ ਨੇ ਕਿ ਸਿਸਿਫਸ ਨਰਕ ਪਹੁੰਚਿਆ, ਤਾਂ ਉਹਨੇ ਨਰਕ ਦੇ ਰਾਜੇ ਜਿਹਦਾ ਨਾਂ ਹੇਡ ਸੀ,
ਹੇਡਜ਼ ਨੂੰ ਕਿਹਾ ਕਿ ਮੇਰੀ ਵਹੁਟੀ ਮੇਰਾ ਸੰਸਕਾਰ ਨਹੀਂ ਕਰ ਰਹੀ, ਆਖਰੀ ਕਰਿਆ ਕਰਮ ਨਹੀਂ ਕਰ ਰਹੀ, ਮੇਰੀ ਦੇਹ ਦਾ ਵੇਖ ਕਿੰਨਾ ਅਪਮਾਨ ਹੈ, ਮੈਨੂੰ ਥੋੜ੍ਹੀ ਜਿਹੀ ਮੌਲਤ ਦੇ, ਮੈਂ ਧਰਤੀ ਦੇ ਉੱਤੇ ਵਾਪਸ ਜਾਣਾ ਚਾਹੁੰਦਾ, ਮੈਂ ਇਸ ਮਕਾਰ ਜਨਾਨੀ ਨੂੰ ਸਜ਼ਾ ਦੇਣੀ ਚਾਹੁੰਦਾ ਵਾਂ। ਇਹਦਾ ਫਰਜ਼ ਬਣਦਾ ਵਾ ਕਿ ਆਪਣੇ ਘਰ ਵਾਲੇ 'ਤੇ ਆਖਰੀ ਕਿਰਿਆ ਕਰਮ ਕਰੇ, ਮੇਰੇ ਜਾਣ ਤੋਂ ਪਿੱਛੋਂ ਮੇਰੀ ਦੇਹ ਦਾ ਆਦਰ ਮਾਣ ਕਰੇ। ਪਰ ਇੱਦਾਂ ਦੀ ਮਕਾਰ ਜਨਾਨੀ ਨੂੰ ਸਜ਼ਾ ਦਿੱਤੇ ਬਿਨਾਂ ਮੈਂ ਨਹੀਂ ਇੱਦਾਂ ਕਰ ਸਕਦਾ। ਕਹਿੰਦੇ ਨੇ ਬੜਾ ਸ਼ਾਤਰ ਸੀ, ਇਸ ਕਰਕੇ ਹੇਡਜ਼ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ। ਹੁਣ ਸਿਸਫਸ ਧਰਤੀ ਦੇ ਉੱਤੇ ਵਾਪਸ ਆਇਆ ਅਤੇ ਉਸ ਤੋਂ ਬਾਅਦ ਫਿਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਜਾਓ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਣਾ ਨਰਕ ਦੇ ਵਿੱਚ। ਇਸੇ ਤਰ੍ਹਾਂ ਦੇ ਨਾਲ ਕਈ ਸਾਲ ਉਹ ਖੁੱਲ੍ਹੇ ਦੇ ਵਿੱਚ ਇੱਦਾਂ ਹੀ ਘੁੰਮਦਾ ਰਿਹਾ। ਕਈ ਉਹਨਾਂ ਨੇ ਯਤਨ ਕੀਤੇ ਪਰ ਇਸ ਤੋਂ ਬਾਅਦ ਉਹ ਸਿਸਫਸ ਨੂੰ ਲੈ ਕੇ ਨਹੀਂ ਜਾ ਸਕੇ। ਆਖਿਰਕਾਰ ਦੇਵਤਿਆਂ ਨੇ ਫਿਰ ਦੁਬਾਰਾ ਇੱਕ ਸਾਜਿਸ਼ ਰਚੀ, ਜ਼ਬਰਦਸਤ ਇੱਕ ਵਿਉਂਤ ਘੜੀ। ਅਤੇ ਛੋਟਾ ਕਰਕੇ ਦੱਸੀਏ ਤਾਂ ਜ਼ਬਰਦਸਤੀ ਉਹਨੂੰ ਨਰਕ ਦੇ ਵਿੱਚ ਘਸੀਟ ਕੇ ਲੈ ਗਏ। ਉਸ ਤੋਂ ਬਾਅਦ ਫਿਰ ਅਦਾਲਤ ਲੱਗੀ, ਤਰਕ ਵਿਤਰਕ ਹੋਏ ਅਤੇ ਜੂਸ ਨੇ, ਯਾਨੀ ਕਿ ਰਾਜੇ ਨੇ ਉਹਨੂੰ ਇੱਕ ਐਸੀ ਸਜ਼ਾ ਦਿੱਤੀ ਜਿਹੜੀ ਕਦੀ ਨਹੀਂ ਸੀ ਖਤਮ ਹੋ ਸਕਦੀ, ਜਿਹੜੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਚੱਲਣੀ ਸੀ। ਉਹ ਸਜ਼ਾ ਕੀ ਸੀ? ਸਿਸਫਸ ਨੂੰ ਇੱਕ ਬਹੁਤ ਵੱਡਾ ਪੱਥਰ ਦਿੱਤਾ ਗਿਆ, ਇਹ ਭਾਰੀ ਪੱਥਰ ਉਹਨੇ ਪਹਾੜੀ ਦੀ ਚੋਟੀ ਵੱਲ ਨੂੰ, ਯਾਨੀ ਕਿ ਉੱਪਰ ਵੱਲ ਨੂੰ ਰੇੜ ਕੇ ਲੈ ਕੇ ਜਾਣਾ ਸੀ। ਪਰ ਹੁੰਦਾ ਕੀ ਕਿ ਜਿੱਦਾਂ ਹੀ ਉਹ ਪੱਥਰ ਦੀ ਧੱਕ ਵਧੱਕ ਕਰਕੇ ਜਦੋਂ ਉਹ ਪਹਾੜ ਦੀ ਚੋਟੀ ਦੇ ਉੱਤੇ ਪਹੁੰਚਦਾ ਅਤੇ ਉੱਥੇ ਜਾ ਕੇ ਉਹ ਫਿਰ ਹੇਠਾਂ ਨੂੰ ਲੁੜਕ ਜਾਂਦਾ, ਪੱਥਰ ਆਪਣੇ ਭਾਰ ਦੇ ਨਾਲ ਦੁਬਾਰਾ ਹੇਠਾਂ ਨੂੰ ਆ ਜਾਂਦਾ। ਸਿਸਫਸ ਫਿਰ ਹੇਠਾਂ ਆਉਂਦਾ, ਫਿਰ ਦੁਬਾਰਾ ਮੱਥਾ ਮਾਰਦਾ, ਮੋਢਾ ਲਾ ਕੇ ਫਿਰ ਹੌਲੀ ਹੌਲੀ ਕਰਕੇ ਉੱਪਰ ਧੱਕਦਾ ਅਤੇ ਚੋਟੀ ਦੇ ਉੱਤੇ ਜਾ ਕੇ ਪੱਥਰ ਫਿਰ ਹੇਠਾਂ ਨੂੰ ਰਿੜ ਜਾਂਦਾ। ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਹਮੇਸ਼ਾ ਚੱਲਦਾ ਰਿਹਾ ਅਤੇ ਸ਼ਾਇਦ ਹਾਲੇ ਵੀ ਚੱਲੀ ਜਾਂਦਾ। ਇਹ ਸੀ ਕਹਾਣੀ ਸਿਸਫਸ ਦੀ, ਜਿਹੜਾ ਆਪਾਂ ਪੱਥਰ ਵੇਹਨੇ ਹਾਂ, ਜਿਹਦੀ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਸਾਂ ਕਿ ਇੱਕ ਬੰਦਾ ਜਿਹੜਾ ਆਪਣੇ ਮੋਢੇ ਦੇ ਨਾਲ ਪੱਥਰ ਨੂੰ ਧੱਕਾ ਦੇ ਜਾਂਦਾ। ਹੁਣੇ ਕਹਾਣੀ ਚਾਹੇ ਸੁਣਨ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਵੀ ਇੱਦਾਂ ਤਾਂ ਨਹੀਂ ਹੋ ਸਕਦਾ, ਪਰ ਕੁੱਲ ਮਿਲਾ ਕੇ ਆਪਾਂ ਕਿਸੇ ਵੀ ਸਮਾਜ ਦੇ ਵਿੱਚ ਵੇਖ ਲਈਏ, ਦੇਵਤਿਆਂ ਦੀਆਂ ਕਹਾਣੀਆਂ ਕੁਛ ਇਸੇ ਤਰ੍ਹਾਂ ਦੀਆਂ ਨੇ। ਜਾਂ ਫਿਰ ਇੱਦਾਂ ਕਹਿ ਲਓ ਕਿ ਅਸਲ ਦੇ ਵਿੱਚ ਸਾਨੂੰ ਕੁਛ ਹੋਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੀ ਇਨਸਾਨ ਨੂੰ ਦਿਲਚਸਪ ਵੀ ਲੱਗੇ ਅਤੇ ਉਹ ਆਸਾਨੀ ਦੇ ਨਾਲ ਸਮਝ ਵੀ ਲਵੇ। ਹੁਣ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਸਾਡੀ ਜ਼ਿੰਦਗੀ ਦੇ ਨਾਲ ਜੋੜਿਆ ਜਾਂਦਾ। ਅਨੇਕਾਂ ਹੀ ਫਿਲੋਸਫਰ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਹਾਣੀ ਦੀ ਵਿਆਖਿਆ ਕਰਦੇ ਨੇ। ਵੇਖਿਆ ਜਾਵੇ ਤਾਂ ਹਰ ਇੱਕ ਇਨਸਾਨ ਦੇ ਲਈ ਇਸ ਕਹਾਣੀ ਦੀ ਵਿਆਖਿਆ ਅਲੱਗ ਅਲੱਗ ਹੈ। ਆਪਾਂ ਸਾਰੇ ਇੱਕ ਪੱਥਰ 'ਤੇ ਢੋਨੇ ਹੀ ਹਾਂ। ਮੰਨ ਲਓ ਆਪਾਂ ਹਰ ਰੋਜ਼ ਕੰਮ ਦੇ ਉੱਤੇ ਆਉਂਦੇ ਅਤੇ ਹਰ ਰੋਜ਼ ਆਪਾਂ ਉਹੀ ਜਿਹੇ ਕੰਮ ਕਰਕੇ ਅਤੇ ਫਿਰ ਵਾਪਸ ਘਰ ਨੂੰ ਚੱਲ ਜਾਂਦੇ ਹਾਂ। ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇ ਵੀ ਹਰ ਰੋਜ਼ ਇੱਕੋ ਜਿਹਾ ਹੀ ਕੰਮ ਹੈ, ਯਾਨੀ ਕਿ ਉਹੋ ਹੀ ਪੱਥਰ ਆ ਜ਼ੋਰ ਮਾਰ ਕੇ ਉੱਤੇ ਲੈ ਕੇ ਜਾਈਦਾ ਅਤੇ ਅਗਲੇ ਦਿਨ ਫਿਰ ਉੱਥੇ ਹੀ ਆ ਜਾਂਦਾ। ਅਗਲੇ ਦਿਨ ਫਿਰ ਆਪਾਂ ਮੋਢਾ ਡਾਹ ਦਿੰਦੇ ਆ ਕੇ, ਫਿਰ ਦੁਬਾਰਾ ਤੋਂ ਸਾਰੀ ਦਿਹਾੜੀ ਉਸੇ ਪੱਥਰ ਦੇ ਥੱਲੇ। ਸ਼ਾਮਾਂ ਨੂੰ ਸਾਨੂੰ ਲੱਗਦਾ ਕਿ ਉਹਨੂੰ ਆਪਾਂ ਆਪਣੀ ਮੰਜ਼ਿਲ ਤੱਕ ਲੈ ਜਾਂਗੇ, ਪਰ ਫਿਰ ਇਹ ਸੋਚ ਕੇ ਸੌਂ ਜਾਈਦਾ, ਚਲੋ ਕੋਈ ਗੱਲ ਨਹੀਂ, ਹੁਣ ਸੌਣਾ ਵੀ ਜ਼ਰੂਰੀ ਹੈ, ਸਰੀਰ ਨੂੰ ਰੈਸਟ ਵੀ ਚਾਹੀਦੀ, ਜਿਹੜੇ ਕੰਮ ਰਹਿ ਗਏ ਨੇ ਉਹ ਹੁਣ ਆਪਾਂ ਕੱਲ੍ਹ ਕਰ ਲਾਂਗੇ। ਅਤੇ ਕੱਲ੍ਹ ਫਿਰ ਉਹਨੇ ਦੇ ਉਹਨੇ ਕੰਮ ਉਸੇ ਤਰ੍ਹਾਂ ਦੇ ਨਾਲ ਅੱਗੇ ਪਏ ਹੁੰਦੇ, ਯਾਨੀ ਕਿ ਕੁੱਲ ਮਿਲਾ ਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਪੱਥਰ ਵਾਕਈ ਹਰ ਰੋਜ਼ ਸਿਸਫਸ ਦੇ ਵਾਂਗੂ ਉੱਪਰ ਨੂੰ ਲੈ ਕੇ ਜਾਣਾ ਹੀ ਪੈਂਦਾ। ਇਹ ਸਾਡੀਆਂ ਜ਼ਿੰਮੇਵਾਰੀਆਂ ਨੇ। ਜਿਨ੍ਹਾਂ ਕੋਲ ਤਾਂ ਪੈਸੇ ਦੀ ਥੋੜ੍ਹ ਆ ਉਹਨਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਪੈਸਾ ਕਮਾਉਣਾ ਬਿਲਕੁਲ ਇਸੇ ਪੱਥਰ ਵਰਗਾ ਵਾ। ਜਿਨ੍ਹਾਂ ਕੋਲ ਇੱਜ਼ਤ ਦੀ ਘਾਟ ਹੈ ਉਹਨਾਂ ਨੂੰ ਲੱਗਦਾ ਹੋਊਗਾ ਕਿ ਇੱਜ਼ਤ ਕਮਾਉਣੀ ਇਸੇ ਤਰ੍ਹਾਂ ਹੀ ਆ ਜਿੱਦਾਂ ਇਹ ਪੱਥਰ ਢੋ ਕੇ ਉੱਤੇ ਲੈ ਕੇ ਜਾਣਾ। ਜਿਨ੍ਹਾਂ ਕੋਲ ਨੌਲੇਜ ਦੀ ਘਾਟ ਆ, ਪੜ੍ਹੇ ਲਿਖੇ ਘੱਟ ਨੇ, ਉਹਨਾਂ ਨੂੰ
ਪੜ੍ਹਨਾ ਇੱਦਾਂ ਲੱਗਦਾ ਹੋਊਗਾ ਵੀ ਕਿੱਡਾ ਔਖਾ ਵਾ, ਇਸ ਪੱਥਰ ਦਾ ਭਾਰ ਕਿੰਨਾ ਜ਼ਿਆਦਾ। ਯਾਨੀ ਕਿ ਜਿਹਦੇ ਕੋਲ ਜਿਹੜੀ ਚੀਜ਼ ਦੀ ਅਣਹੋਂਦ ਆ, ਕਿਸੇ ਕੋਲ ਰਿਸ਼ਤਿਆਂ ਦੀ ਅਣਹੋਂਦ ਆ, ਕਿਤੇ ਰਿਸ਼ਤੇ ਕਿਸੇ ਨੂੰ ਕਮਾਉਣੇ ਪੈ ਜਾਣ ਤਾਂ ਉਹਨੂੰ ਇਹ ਪੱਥਰ ਭਾਰ ਹੀ ਲੱਗਣਾ। ਸੋ ਇਸ ਕਰਕੇ ਹਰ ਇੱਕ ਵਿਅਕਤੀ ਦੇ ਲਈ ਇਹਦੀ ਵਿਆਖਿਆ ਅਲੱਗ ਅਲੱਗ ਆ। ਕੁੱਲ ਮਿਲਾ ਕੇ ਇਹ ਜ਼ਿੰਦਗੀ ਇਹ ਕਿਸੇ ਤਰ੍ਹਾਂ ਦਾ ਪੱਥਰ ਆ ਜਿਹਨੂੰ ਆਪਾਂ ਮੋਢਾ ਮਾਰ ਕੇ, ਕੋਈ ਸੰਘਰਸ਼ ਕਹਿ ਦਿੰਦਾ, ਕੋਈ ਇਹਨੂੰ ਮਿਹਨਤ ਕਹਿ ਦਿੰਦਾ, ਕੋਈ ਸਾਡੀਆਂ ਮਜਬੂਰੀਆਂ ਕਹਿ ਦਿੰਦਾ, ਕੋਈ ਬੋਝ ਕਹਿ ਦਿੰਦਾ। ਅਲੱਗ ਅਲੱਗ ਤਰ੍ਹਾਂ ਦੇ ਨਾਲ ਸਾਰੇ ਇਹਦੀ ਵਿਆਖਿਆ ਕਰਦੇ ਨੇ, ਪਰ ਇੱਕ ਗੱਲ ਤਾਂ ਸੱਚ, ਸ਼ਾਇਦ ਆਪਾਂ ਸਾਰੇ ਹੀ ਇੱਦਾਂ ਦਾ ਇੱਕ ਬੋਝ ਮਹਿਸੂਸ ਕਰਦੇ ਹਾਂ। ਜ਼ਿੰਦਗੀ ਇੱਕ ਇਸੇ ਤਰ੍ਹਾਂ ਦਾ ਪੱਥਰ ਜਿਹੜਾ ਆਪਾਂ ਹਰ ਰੋਜ਼ ਰੇੜ ਕੇ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਲੈ ਕੇ ਜਾਂਦੇ, ਪਰ ਸੱਚ ਮੰਨਿਓ ਕਿ ਇਹਦਾ ਅੰਤ ਕੋਈ ਨਹੀਂ, ਹੁਣ ਆਖਿਰਕਾਰ ਇਹ ਹੇਠਾਂ ਹੀ ਆ। ਜੇ ਇਸ ਕਹਾਣੀ ਦੇ ਨਾਲ ਜੋੜ ਕੇ ਵੇਖੀਏ ਤਾਂ ਕਹਿੰਦੇ ਨੇ ਕਿ ਇਹ ਸਿਸਿਫਸ ਦੀ ਹਿੰਮਤ ਆ। ਉਹ ਹਰ ਰੋਜ਼ ਫਿਰ ਦੁਬਾਰਾ ਤੋਂ ਜਦੋਂ ਪੱਥਰ ਥੱਲੇ ਲੁੜਕਦਾ ਤਾਂ ਫਿਰ ਦੁਬਾਰਾ ਤੋਂ ਹਿੰਮਤ ਕਰਦਾ, ਫਿਰ ਦੁਬਾਰਾ ਤੋਂ ਰੋਟੀ ਪਾਣੀ ਛੱਕ ਕੇ ਥੋੜ੍ਹੀ ਜਿਹੀ ਐਨਰਜੀ ਲਿਆ ਕੇ ਅਤੇ ਫਿਰ ਦੁਬਾਰਾ ਤੋਂ ਜੁੱਟ ਪੈਂਦਾ ਕਿ ਹਾਂ ਮੈਂ ਹਾਲੇ ਵੀ ਮਿਹਨਤ ਕਰੂੰਗਾ, ਮੈਂ ਹਾਲੇ ਵੀ ਹਿੰਮਤ ਨਹੀਂ ਹਾਰੀ। ਅਤੇ ਇੱਕ ਤਰ੍ਹਾਂ ਦੇ ਨਾਲ ਇਹ ਦੇਵਤਿਆਂ ਦੇ ਹੰਕਾਰ ਨੂੰ ਵੱਡੀ ਸੱਟ ਆ। ਸ਼ਾਇਦ ਜਦੋਂ ਹਿੰਮਤ ਦੇ ਨਾਲ ਉੱਠ ਕੇ ਖੜ੍ਹਦਾ ਹੋਊਗਾ, ਜਦੋਂ ਮੁਸਕਰਾਉਂਦਾ ਹੋਊਗਾ, ਫਿਰ ਦੁਬਾਰਾ ਮੋਢਾ ਲਾ ਦਿੰਦਾ ਹੋਊਗਾ ਇਸੇ ਪੱਥਰ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ। ਅਤੇ ਦੇਵਤੇ ਉੱਤੋਂ ਵੇਖ ਕੇ ਇੱਕ ਵਾਰੀ ਤਾਂ ਫਿਰ ਦੁਬਾਰਾ ਸਹਿਮ ਜਾਂਦੇ ਹੋਣਗੇ, ਅਤੇ ਜਦੋਂ ਉੱਤੋਂ ਲੁੜਕਦਾ ਪੱਥਰ ਉਦੋਂ ਸ਼ਾਇਦ ਦੇਵਤੇ ਫਿਰ ਮੁਸਕਰਾਉਂਦੇ ਹੋਣ। ਪਰ ਇਸ ਬੰਦੇ ਦੀ, ਇਨਸਾਨ ਦੀ, ਸਾਰੀ ਦੁਨੀਆ ਦੇ ਇਨਸਾਨਾਂ ਦੀ ਹਿੰਮਤ ਨੂੰ ਸਲਾਮ ਹੈ, ਜਿਹੜੇ ਫਿਰ ਦੁਬਾਰਾ ਤੋਂ ਇੱਧਰੋਂ ਉੱਧਰੋਂ ਇਕੱਠੀ ਕਰਕੇ ਹਿੰਮਤ ਫਿਰ ਦੁਬਾਰਾ ਤੋਂ ਇਸ ਪੱਥਰ ਦੇ ਥੱਲੇ ਆਪਾਂ ਮੋਢਾ ਡਾ ਦਿੰਦੇ। ਇੱਕ ਫਿਲੋਸਫਰ ਹੋਇਆ ਕਲਬਰਟ ਕਾਮੂ, ਇਸ ਕਹਾਣੀ ਦੇ ਨਾਲ ਸੰਬੰਧਿਤ ਉਹਦੀ ਬੜੀ ਗੱਲ ਕਮਾਲ ਦੀ ਹੈ। ਉਹ ਕਹਿੰਦਾ ਕਿ ਹਰ ਕੋਈ ਇਨਸਾਨ ਇਹੋ ਹੀ ਗੱਲ ਕਰਦਾ ਅਤੇ ਇਹੋ ਹੀ ਸੋਚਦਾ ਕਿ ਮੈਂ ਮੰਜ਼ਿਲ ਹਾਸਲ ਕਰਨੀ ਆ, ਪਰ ਜ਼ਿੰਦਗੀ ਇੱਕ ਐਸਾ ਸਫ਼ਰ ਆ ਜਿਹਦੇ ਬਾਰੇ ਜੇ ਇਨਸਾਨ ਇਹ ਸੋਚ ਲਏ ਕਿ ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਹਦੀ ਕੋਈ ਮੰਜ਼ਿਲ ਹੈ ਹੀ ਨਹੀਂ, ਅਤੇ ਇਹਦੇ ਨਾਲੋਂ ਕਮਾਲ ਦੀ ਕੋਈ ਹੋਰ ਗੱਲ ਨਹੀਂ ਹੋਊਗੀ। ਕਿਸੇ ਹੱਦ ਤੱਕ ਇਹਦੀ ਗੱਲ ਬੜੀ ਵਾਜਬ ਵੀ ਲੱਗਦੀ ਹੈ, ਕਿਉਂਕਿ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਰੱਖ ਲੈਂਦੇ ਹਾਂ ਅਤੇ ਉਸ ਟੀਚੇ ਤੱਕ ਪਹੁੰਚ ਕੇ, ਮੰਨ ਲਓ ਇਹ ਪੱਥਰ ਨੂੰ ਆਪਾਂ ਉੱਪਰ ਚੋਟੀ 'ਤੇ ਪਹੁੰਚਾ ਵੀ ਦਈਏ ਉੱਥੇ ਪਹੁੰਚਾ ਕੇ, ਅਤੇ ਫਿਰ ਕਿਹੜੀ ਸਾਡੀ ਦੌੜ ਮੁੱਕ ਜਾਣੀ ਹੈ। ਬਿਲਕੁਲ ਉੱਦਾਂ ਹੀ ਜਿੱਦਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਨਿੱਕੇ ਨਿੱਕੇ ਟੀਚੇ ਸਰ ਕੀਤੇ ਆ, 10ਵੀਂ ਕੀਤੀ ਹੈ, 12ਵੀਂ ਕੀਤੀ ਹੈ, ਕੋਈ ਕੋਰਸ ਕੀਤਾ ਵਾ, ਕਿਸੇ ਨੇ ਭੱਜ ਨੱਠ ਕਰਕੇ ਸਪੋਰਟਸ ਦੇ ਵਿੱਚ ਕੋਈ ਸੋਹਣਾ ਮੈਡਲ ਹਾਸਲ ਕੀਤਾ, ਗੋਲਡ ਮੈਡਲ ਲੈ ਲਿਆ, ਕਿਸੇ ਨੇ ਕਾਰੋਬਾਰ ਖੜ੍ਹਾ ਕਰ ਲਿਆ, ਕਿਸੇ ਨੇ PR ਲੈ ਲਈ, ਸਿਟੀਆਂ ਲੈ ਲਈ, ਕਿਸੇ ਨੇ ਆਪਣਾ ਘਰ ਬਣਾ ਲਿਆ, ਵੱਡੀ ਗੱਡੀ ਲੈ ਲਈ, ਅਤੇ ਤਾਂ ਕਿਹੜਾ ਸਫ਼ਰ ਉੱਥੇ ਰੁਕਿਆ। ਸੋ ਇਸ ਕਰਕੇ ਜੇ ਆਪਾਂ ਇਹੋ ਹੀ ਮੰਨ ਲਈਏ ਕਿ ਇਹ ਜ਼ਿੰਦਗੀ ਇੱਕ ਨਿਰੰਤਰ ਸਫ਼ਰ ਹੈ, ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਸ ਸਫ਼ਰ ਦਾ ਹੀ ਲੁਤਫ ਲੈਣਾ ਚਾਹੀਦਾ, ਇਸ ਪੱਥਰ ਨੂੰ ਉੱਪਰ ਚੜ੍ਹਾਉਂਦੇ ਸਮੇਂ ਹੀ ਸਾਨੂੰ ਨਜ਼ਾਰਾ ਲੈ ਲੈਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਪੱਥਰ ਉੱਥੇ ਪਹੁੰਚ ਜੂਗਾ ਅਤੇ ਫਿਰ ਆਪਾਂ ਨੂੰ ਬਹੁਤ ਖੁਸ਼ੀ ਮਿਲਣੀ ਹੈ ਅਤੇ ਫਿਰ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂਗੇ। ਅਤੇ ਸ਼ਾਇਦ ਇੱਥੇ ਇਨਸਾਨ ਵੱਡੀ ਗਲਤੀ ਕਰਦਾ, ਕਿਉਂਕਿ ਇੱਕ ਸਫ਼ਰ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਹੋ ਜਾਂਦਾ, ਇੱਕ ਮੰਜ਼ਿਲ ਤੋਂ ਬਾਅਦ ਅਗਲੀ ਮੰਜ਼ਿਲ ਸ਼ੁਰੂ ਹੋ ਜਾਂਦੀ, ਇਸੇ ਤਰ੍ਹਾਂ ਦੇ ਨਾਲ ਲਗਾਤਾਰ ਇਹ ਸਫ਼ਰ ਜਾਰੀ ਰਹਿੰਦਾ। ਅਤੇ ਸਾਨੂੰ ਲੱਗਦਾ ਕਿ ਸਾਡੇ ਵਿੱਚ ਹੀ ਕੋਈ ਕਮੀ ਪੇਸ਼ੀ ਆ, ਕਿਉਂਕਿ ਹੌਲੀ ਹੌਲੀ ਸਰੀਰ ਹਿੰਮਤ ਛੱਡਣ ਲੱਗਦਾ, ਹੌਲੀ ਹੌਲੀ ਐਨਰਜੀ ਘਟਣ ਲੱਗਦੀ ਹੈ ਬੰਦੇ ਦੀ, ਅਤੇ ਫਿਰ ਸ਼ਾਇਦ ਉਹ ਇੱਦਾਂ ਦਾ ਇੱਕ ਮੈਸੇਜ ਲੈ ਕੇ ਉਸ ਉਮਰ ਦੇ ਵਿੱਚ ਜਦੋਂ ਉਹਨੂੰ ਖੁਸ਼ ਹੋਣਾ ਚਾਹੀਦਾ, ਆਪਣੇ ਪਿਛਲੇ ਕੀਤਿਆਂ ਦੇ ਉੱਤੇ, ਆਪਣੀਆਂ ਸਰ ਕੀਤੀਆਂ ਮੰਜ਼ਿਲਾਂ ਦੇ ਉੱਤੇ ਫਖਰ ਮਹਿਸੂਸ ਹੋਣਾ ਚਾਹੀਦਾ। ਸ਼ਾਇਦ ਉਸ ਉਮਰ ਦੇ ਪੜਾਅ ਦੇ ਵਿੱਚ ਜਾ ਕੇ
ਉਹ ਹੀਣਾ ਸੋਚਣ ਲੱਗ ਪੈਂਦਾ, ਉਹ ਡਾਊਨ ਹੋ ਜਾਂਦਾ। ਇਨਸਾਨ ਦੀ ਕਾਮਯਾਬੀ ਇਸੇ ਚੀਜ਼ ਦੇ ਵਿੱਚ ਕਿ ਉਹਨੇ ਉਹ ਆਪਣੀਆਂ ਕੀਤੀਆਂ ਕਾਮਯਾਬੀਆਂ ਦੇ ਲਈ, ਆਪਣੇ ਇਸ ਸਫ਼ਰ ਦੇ ਲਈ, ਆਪਣੇ ਇਸ ਰੇੜੇ ਪੱਥਰ ਦੇ ਲਈ, ਮਾਰੇ ਜ਼ੋਰ ਦੇ ਲਈ ਹਮੇਸ਼ਾ ਫਖਰ ਮਹਿਸੂਸ ਕਰੇ। ਅਤੇ ਆਪਾਂ ਵੀ ਅੱਜ ਆਓ ਫਖਰ ਮਹਿਸੂਸ ਕਰਦੇ ਹਾਂ, ਅੱਗੇ ਵੱਧਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਇਹ ਕਹਾਣੀ ਪਸੰਦ ਕੀਤੀ ਹੋਏਗੀ, ਅਤੇ ਜੇ ਪਸੰਦ ਕੀਤੀ ਤਾਂ ਫਿਰ ਅੱਗੇ ਬਾਕੀਆਂ ਦੇ ਨਾਲ ਵੀ ਤੁਸੀਂ ਜ਼ਰੂਰ ਸਾਂਝੀ ਕਰਦਿਆ ਕਰੋ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਵੇਰੇ ਸਵੇਰੇ ਦੇ ਸਮੇਂ ਸਾਨੂੰ ਤਿਆਰੀ ਕਰਕੇ ਅਤੇ ਸੁਣਾਉਣ ਦੇ ਲਈ ਵੀ ਆ ਜਾਂਦੇ ਨੇ। ਅਤੇ ਇਹ ਤੋਂ ਵੱਡਾ ਹੋਰ ਪੁੰਨ ਕੋਈ ਨਹੀਂ ਹੋ ਸਕਦਾ ਕਿ ਸਾਨੂੰ ਸਵੇਰੇ ਸਵੇਰੇ ਕੋਈ ਹੱਸਾ ਦੇ। ਅਤੇ ਆਓ ਫਿਰ ਬੱਚਿਆਂ ਦੇ ਨਾਲ ਹੱਸਦੇ ਹਾਂ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਮੈਂ ਮਿਸ ਕਰ ਰਿਹਾ ਸੀਗਾ, ਪਿਛਲੇ ਹਫ਼ਤੇ ਰਹਿ ਗਿਆ ਨਾ, ਮੈਨੂੰ ਬਹੁਤ ਬੁਰੀ ਤਰੀਕੇ ਨਾਲ ਓਹੋ ਹਾ ਹਾ ਹਾ ਰਿਹਾ ਸੀ, ਹਫ਼ਤੇ ਦਾ ਰੋਕਿਆ ਪਿਆ ਸੀ। ਮੇਰੇ

0: गुस्सा ना करो प्लीज.
1: मैंने तो इदा लगता है ना कोई ना अल्फ लैला टाइप को सीरीज शुरू की टीवी
0: हातम च होंदा सीगा इदा दा ना करैक्टर
1: हातम ताई
0: हां उच्च होंदा सी करैक्टर किदा दा
1: अल्फ लैला च सारे इदा
0: दे हां सारे सीगे
1: जकूटा जन मुझे काम बताओ मैं क्या करूं मैं किसको खाऊं. चलो आप बच्चों नूं बेला करिए ते बच्चों नूं भेजिए स्कूल तो फिर आप करांगे हा हा हा
0: हा. कौन है आज का पहला बालक?
1: बालक आज का पहला है अर्णव. ते अर्णव तो बाद फिर साडे नाल होगी तेग ते फिर मन्नत तुहाडी वारी. सत श्री अकाल अर्णव तुसीं आउंदे रहो.
2: हेलो अंकल जी सत श्री अकाल मेरे सत श्री अकाल.
1: सत श्री अकाल अर्णव जी की हाल है? अपने अर्गा थोड़ी
0: सही गल ठीक है
1: हां जी
0: थैंक यू वेरी मच.
1: की सुनाओगे फिर? पहली बारी दा भी पंगा ही हुंदा ना.
0: बड़ा चक्कर है
1: बंदे हले तैयारी तुरी नहीं कीती हुंदी उधरों मीडिया खोल के बंदा बैठा हुंदा उधरों बारी आ जांदी. हां जी
0: हां जी
1: हर रोज आवा हर रोज जावा पर किसे दे हाथ ना आवा. हर रोज आवा हर
0: रोज जावा किसे दे पर मैं हाथ ना आवा.
1: क्या सोनी गल कही
0: शायरी बड़ी प्यारी हो गई है वेरी नाइस.
1: हर रोज आवा ते हर रोज जावा ते कदी कदी मतलब नाम ही आवा पर के रोज ही आवा.
0: आओ कदी कदी छुट्टी भी कर सकदा हुंदा
1: फिर मोमबत्ती ला लिया
0: मेरी सुई भी रख लो सा सा
1: सा
0: बस फिर सॉरी है फिर बाकी बच्चों
1: सूरज सूरज सूरज
0: नहीं
1: है ओके
0: जाओ बेचारा इतने नहीं
1: जाओ नहीं आंटी हो आ जा
0: सॉरी कराती पिट लवाती आंटी हो माड़ी गल माड़ी गल
1: आंटी आज चाह नहीं पीती तुही
2: अपन रोज आती है जी
1: रोज आउंदी मेरे मन च ते आ रहा पर वो चंगी नहीं लगनी सवेरे सवेरे तुही तुही तुही तुही दसो की आ
0: तू सही गल है तुसी दस दी दो यार
2: नींद
0: नींद नहीं आउंदी
1: नींदरा नहीं आउंदियां तेरे बिना नींदरा नहीं आउंदियां टोंग टोंग टोंग टोंग.
0: ए अर्णव देखो तुसी बुझारत चंगी पाई है अपने आप नु थोड़े 7-8 10 साल दो
2: मैं बढ़िया तो दा की हाल चाल है
1: साडा भी बहुत बढ़िया. तुसी की करदे ही?
2: मैं हजे बैठी हां. मम्मा डैडी ने हजे ब्रेकफास्ट नहीं फिनिश कीता मैं चार मिनट सुबह खा लिया फूड.
1: ओह मम्मी पापा लेजी है ना
0: वेरी लेजी मम्मी पापा
1: ओहो तेक ते चट खा लेंदी है.
0: इन्हां नूं फिर सिखाओ ना किद्दां छेती छेती खाईदा.
1: तुसीं ट्रिक दसो ना उन्हां
2: नूं. ठीक है
1: हां तुहाडा की ट्रिक है तुसीं किद्दां छेती खा लैंदे हो?
2: मैं बड़े बड़े चमचे फर लैंदी है ते फिर खा लैंदी
0: है. गुड
2: मैं सीरियल कांडी हुंदी है ते मम्मी दादी ये ऑमलेट कांडे हुंदे
1: हैं.
0: ਨੇ ਫੇਰ ਤਾਂ ਦੇਖੋ ਕੰਪੈਰੀਜ਼ਨ ਔਖਾ ਨਾ ਤੇ ਹਨਾ ਉਹ
1: ਫਿਰ ਉਹ ਚਮਚੇ ਵੱਡੇ ਚਮਚੇ ਹਾਂ ਵੱਡੇ ਚਮਚੇ ਨਾਲ ਨਹੀਂ ਨਾ ਖਾਦਾ
2: ਫਿਰ ਉਹ ਛੋਟੇ ਛੋਟੇ ਮੁਰਗੀਆਂ ਕੱਟਦੇ ਨੇ
1: ਆਮਲੇਟ ਪਾਣੀ ਚ ਪਾ ਕੇ ਗਰ ਕਰਕੇ ਓਹਦਾ ਸ਼ੇਕ ਬਣਾ ਕੇ ਤੇ ਦਵਾ ਦਵ ਪੀ ਲੈਣ
0: ਹੈ
1: ਤੇ ਨਾਈਸ ਆਈਡੀਆ ਕਿ ਨਹੀਂ ਸਿਲੀ ਆਈਡੀਆ ਵਾ ਕੇ ਨਾਈਸ ਆ
0: ਮੈਂ ਤਾਂ ਹੁਣੇ ਉੱਠ ਕੇ ਬਣਾਉਣ ਲੱਗਾ ਸੀਗਾ ਸ਼ੇਕ ਚਲੋ ਥੈਂਕ ਯੂ ਤੇਗ ਤੁਸੀਂ ਦੱਸਤਾ
1: ਮੈਨੂੰ ਲੱਗਾ ਸੀ ਮੈਨੂੰ ਬੜਾ ਵਧੀਆ ਆਈਡੀਆ ਆਇਆ
0: ਨਹੀਂ ਯਾਰ ਮੈਨੂੰ ਵੀ ਲੱਗਾ ਸੀ
1: ਸਿਲੀ ਨਿਕਲਿਆ
2: ਆਮਲੇਟ ਸ਼ੇਕ ਕੌਣ ਪੀਊਗਾ
0: ਕੋਈ ਕਿਤੇ ਦਾ ਸਟਾਰਟ ਹੋਊਗਾ ਕਿਸੇ ਨੇ ਚੋਕਲੇਟ ਮਿਲਕ ਦਾ ਸ਼ੇਕ ਵੀ ਤਾਂ ਬਣਾਇਆ ਹੀ ਹੋਣਾ ਤਦ ਸਾਰੇ ਸਿਲੀ ਕਹਿੰਦੇ ਹੋਣੇ ਆ
1: ਕੀਤਾ ਉਹ ਜਦੋਂ ਬਣ ਗਿਆ ਤੇ ਉਹ ਬੜਾ ਯੰਮੀ ਬਣ ਜੇ ਕੀ ਪਤਾ
0: ਹਾਂ ਇਹ ਟਰਾਈ ਕਰਾਂ
1: ਅਖਬਾਰ ਤੇ ਖਬਰ ਲੱਗਣੀ ਆਪਾਂ ਰੇਡੀਓ ਤੇ ਵੀ ਲਾਵਾਂਗੇ
0: ਪਹਿਲਾ ਵਿਅਕਤੀ ਆਮਲੇਟ ਸ਼ੇਕ ਪੀਣ ਵਾਲਾ
1: ਵੇਖਿਆ ਤੇ ਕੀ ਸੁਣਾਓਗੇ ਅੱਜ
2: ਅੱਜ ਮੈਂ ਸੁਣਾਉਗੀ ਇੱਕ ਬਜ਼ਾਰੇ
1: ਹਾਂਜੀ
2: ਕਦੋਂ ਦੋ ਦਰਵਾਜ਼ਾ ਸਵੀਟ ਹੁੰਦਾ
0: ਦਰਵਾਜ਼ਾ ਸਵੀਟ ਹੁੰਦਾ
1: ਕੀ ਹੁੰਦਾ
2: ਕਦੋਂ ਦਰਵਾਜ਼ਾ ਸਵੀਟ ਹੁੰਦਾ
1: ਅੱਛਾ ਕਦੋਂ ਦਰਵਾਜ਼ਾ ਸਵੀਟ ਹੁੰਦਾ ਵਾ
0: ਮੈਨੂੰ
1: ਲੱਗਦਾ ਉਦੋਂ ਹੁੰਦਾ ਵਾ ਜਦੋਂ ਤੁਸੀਂ ਨਾ ਖੰਡ ਦੇ ਨਾਲ ਹੱਥ ਲਪੇਟ ਕੇ ਬੂਹੇ ਨੂੰ ਲਾ ਦੋ ਜਾਂ ਫਿਰ ਤੁਸੀਂ ਕਿਹੜਾ ਹੁੰਦਾ ਉਹ ਜਿਹੜੇ ਨਿਆਣੇ ਉਹ ਲਾਉਂਦੇ ਆ ਬ੍ਰੈਡ ਤੇ ਜਿਹਦਾ ਪੀਜ਼ੇ ਤੇ ਵੀ ਅੱਜ ਕੱਲ ਲਾ ਕੇ
0: ਵੈਜੀਮਾਈਟ ਵੈਜੀਮਾਈਟ
1: ਨਹੀਂ ਉਹ ਮਿੱਠਾ ਥੋੜੀ ਹੁੰਦਾ
0: ਅੱਛਾ ਸੌਰੀ ਯਾਰ ਪੀਨਟ ਬਟਰ
1: ਉਹ ਨਹੀਂ
0: ਨਟੇਲਾ
1: ਨਟੇਲਾ
0: ਓ ਚਾਕਲੇਟ ਸਮਜਸ ਨਟੇਲਾ ਸਮਜਸ ਨਹੀਂ
1: ਹਾਂ
2: ਨੋ
0: ਓਕੇ
1: ਚਲੋ ਹਾਰ ਗਏ
0: ਫੇਰ ਤਾਂ ਸੌਰੀ ਯਾਰ
1: ਹਾਰ ਗਏ ਅੱਜ ਤੇ ਆਂਟੀਆਂ ਨੇ ਮੇਰੀ ਚਾਹ
0: ਪੀਤੀ ਅਸੀਂ ਉਧਰਲੇ ਪਾਸੇ ਵੇਖ ਹੀ ਨਹੀਂ
2: ਜਿਹੜਾ ਦੋ ਜਾਮ ਹੁੰਦਾ
1: ਤੁਹਾਨੂੰ ਕੱਲ ਪਾਉਣੀ ਚਾਹੀਦੀ ਸੀ ਤੇ ਤੁਹਾਡੀ ਕੱਲ ਉਹਨਾਂ ਨੇ ਨਾ ਨੋਨੀ ਆਂਟੀ ਨੇ ਬੁੱਝ ਲੈਣੀ ਉਹਨਾਂ ਨੂੰ ਏਦਾਂ ਦੀਆਂ ਆਉਂਦੀਆਂ ਹੁੰਦੀਆਂ ਸਾਰੇ ਪਤਾ ਵਾ ਕਿਹੜੇ ਕਿਹੜੇ ਡੋਰ ਕਿੱਦਾਂ ਜੈਮ ਹੁੰਦੇ ਆ ਥੈਂਕ ਯੂ ਤੇਗ
0: ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ ਡੇ ਬਾਏ
1: ਥੈਂਕ ਯੂ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਆ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਕੌਣ ਹੈ ਉਸ ਤੋਂ ਬਾਅਦ ਫਿਰ ਅਸੀਸ ਕੌਰ ਤੁਸੀਂ ਰੈਡੀ ਰਹੋ ਅੱਜ ਸਤਿ ਸ਼੍ਰੀ ਅਕਾਲ ਫਤਿਹ ਕੀ ਹਾਲ ਹੈ
0: ਮੰਨਤ ਜੀ ਕਿਵੇਂ ਹੋ
2: ਮੈਂ ਠੀਕ ਹਾਂ ਤੁਸੀਂ ਦੱਸੋ
1: ਹਾਂ ਅਸੀਂ ਵੀ ਠੀਕ
0: ਹਾਂ ਯਾਰ ਓਕੇ ਰਿਪੋਰਟ
1: ਮੰਨਤ ਵੱਡੀ ਹੋ ਗਈ ਪਿਛਲੇ ਹਫਤੇ ਨਾਲੋਂ
0: ਅੱਛਾ ਇੱਦਾਂ ਵੀ ਹੋ ਜਾਂਦਾ ਮੈਨੂੰ ਟ੍ਰਿਕ ਕਰ ਦਿੰਦੇ ਆ ਹਾਂ ਇਹ ਤਾਂ ਹੋਣਾ ਹੀ ਆ ਸੱਚ
1: ਹਰ ਹਰ ਹਫਤੇ ਵੱਡੀ ਹੋ ਜਾਂਦੀ ਹੈ
0: ਹਰ ਹਫਤੇ ਹੋ ਜਾਂਦੀ ਆ
1: ਹਰ ਹਫਤੇ
0: ਵੈਰੀ ਗੁੱਡ ਮੰਨਤ
1: ਕੌਣ
2: ਕੋਈ ਵੀ ਬੰਦਾ ਹਫਤੇ
0: ਨਹੀਂ ਮੈਨੂੰ ਤਾਂ ਕਿੰਨੇ ਹੀ ਹਫਤੇ ਹੋ ਗਏ ਮੈਂ ਵੱਡਾ ਹੋਇਆ ਹੀ ਨਹੀਂ
1: ਆਹੋ
2: ਇਹ ਬੰਦੇ ਨੂੰ ਰੀਅਲਾਈਜ਼ ਨਹੀਂ ਹੁੰਦਾ ਤੇ ਮੈਨੂੰ ਵੀ ਨਹੀਂ ਹੁੰਦਾ ਪਰ ਬੰਦਾ ਵੱਡਾ ਹੋ ਜਾਂਦਾ ਕਿਉਂਕਿ ਉਹਦੇ ਜਨਮ ਦਿਨ ਦੇ ਕੋਲ ਆ ਜਾਂਦਾ ਟਾਈਮ ਫਿਰ ਹਫਤਿਆਂ ਬਾਅਦ ਯੂ ਨੋ ਟਾਈਮ ਬਾਅਦ ਆਈ ਜਾਂਦਾ ਫਿਰ
1: ਵੇਖਿਆ ਇੰਨੀ ਇੰਨੀ ਸਿਆਣੀ ਕੁੜੀ ਲੱਭਣੀ ਕਿਤੇ
0: ਨਾ ਮੁਸ਼ਕਿਲ
1: ਇੰਪੋਸੀਬਲ ਇੰਨੀ ਸਿਆਣੀਆਂ ਗੱਲਾਂ ਨਹੀਂ ਮੈਂ ਕਦੀ ਸੁਣੀਆਂ ਕਿਸੇ ਕੁੜੀ ਕੋਲੋਂ
0: ਵੈਰੀ ਗੁੱਡ ਯਾਰ ਮੰਨਤ
1: ਵੈਰੀ ਨਾਈਸ ਮੰਨਤ ਮੰਨਤ ਮੰਨਤ ਜਦੋਂ ਤੁਹਾਡੀ ਕਿਤਾਬ ਆਈ ਨਾ ਉਹਦੇ ਵਿੱਚ ਆ ਲਿਖਿਓ ਸਾਰੀਆਂ ਗੱਲਾਂ
0: ਹਾਂ
1: ਠੀਕ ਆ ਕੀ
0: ਸੁਣਾਓਗੇ ਫੋਰਵਰਡ ਚ ਸਾਡਾ ਨਾਮ ਵੀ ਲਿਖ ਦਿਓ
2: ਇੰਪੋਰਟੈਂਟ ਥਿੰਗਸ ਟੂ ਨੋ ਫੋਰ ਲਾਈਫ ਪੰਜਾਬੀ ਵਾਲੀ
1: ਨਾਲ ਕੰਪਲੀਟ ਤੇਰੀ
0: ਓਏ ਵੈਰੀ ਗੁੱਡ ਮੇਰੇ ਜੇਮਸ ਕਲੀਅਰ ਵੈਰੀ ਗੁੱਡ ਵੈਰੀ ਗੁੱਡ
1: ਵਾਹ ਇਹ ਪੰਜਾਬੀ ਚ ਲਿਖੋਗੇ ਕਿ ਇੰਗਲਿਸ਼ ਵਿੱਚ ਆਊਗੀ ਮੰਨਤ ਆਪਾਂ ਵੇਟ ਕਰਾਂਗੇ ਉਸ ਦਿਨ ਦੀ ਫਿਰ ਆਪਾਂ ਕਿਤਾਬ ਯੂ ਕੈਨ ਬਾਏ ਫਰੋਮ ਕਿਤਾਬ ਵਾਲਾ ਡੋਟ ਕੋਮ ਡੋਟ ਏਯੂ
0: ਵੈਰੀ ਗੁੱਡ ਲੈ
1: ਠੀਕ ਆ ਫਿਰ
0: ਡਿਸਟ੍ਰੀਬਿਊਟਰ ਪਹਿਲੇ ਹੀ ਰੱਖਿਆ ਹੋਇਆ ਤੁਸੀਂ ਬਸ ਲਿਖਣ ਵਾਲੀ ਗੱਲ ਕਰੋ
1: ਫਿਰ ਉਹਦੇ ਉੱਤੇ ਲਿਖਿਆ ਹੋਣਾ ਵਾ ਵੀ 1 million ਕਾਪੀਜ਼ ਸੋਲਡ ਆਲਰੇਡੀ
2: ਨਜ਼ਰ ਨੇ ਜਿਹੜੇ ਪੰਜਾਬੀ ਵਾਲੀ ਕਾਪੀ ਹੋ ਗਈ ਉਹ ਕਿਤਾਬ ਵਾਲੇ ਡੋਟ ਕੋਮ ਦੇ ਉੱਤੇ ਵੇਚੂੰਗੀ ਜਿਹੜੇ ਇੰਗਲਿਸ਼ ਵਾਲੀ ਹੋ ਗਈ ਉਹ ਮੇਰੇ ਫੇਵਰਟ ਜਿਹੜੇ ਬੁੱਕ ਸਟੋਰ ਆ ਉੱਥੋਂ
1: ਮੰਮੀ ਘੋਸੀ ਜਾਂਦੇ ਲਾਗੇ
0: ਉਹਨਾਂ ਚੁਟਕਲਾ ਸੁਣ ਲਿਆ
2: ਆਹੋ
1: ਮੈਨੂੰ ਵੀ ਆਵਾਜ਼ ਜੀ ਸੁਣੀ ਹੈ ਨਾ ਹੈ
0: ਫਤਿਹ
1: ਕਿਉਂ ਨੀ ਹੱਸਦਾ ਮੈਨੂੰ ਦੱਸ ਪਹਿਲਾਂ ਕੀ ਸੁਣਾਉਣ ਲੱਗੇ ਸੀ ਤੁਸੀਂ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ ਪੱਪੂ ਦੇ ਦੰਦ ਨੂੰ ਕੀੜਾ ਲੱਗ ਜਾਂਦਾ ਫਿਰ ਪੱਪੂ ਡਾਕਟਰ ਕੋਲ ਜਾਂਦਾ ਤੇ ਡਾਕਟਰ ਉਹਨੂੰ ਕਹਿੰਦੇ ਕਿ ਤੂੰ ਨਾ 4 ਦਿਨ ਦੁੱਧ ਦੇ ਨਾਲ ਬਿਸਕੁਟ ਖਾਣੇ ਆ 5ਵੇਂ ਦਿਨ ਫਿਰ ਤੂੰ ਕੱਲ ਦੁੱਧ ਹੀ ਪੀਣਾ ਤੇ ਪੱਪੂ ਨੇ ਫਿਰ 4 ਦਿਨ ਫਿਰ
1: 4 ਦਿਨ ਬਿਸਕੁਟ ਖਾਧੇ
2: ਫਿਰ ਕੀੜਾ ਬਾਹਰ ਆਜੂ ਪੱਪੂ ਨੇ ਨਾ ਫਿਰ 4 ਦਿਨ ਬਿਸਕੁਟ ਨਾਲ ਦੁੱਧ
1: ਖਾਦੇ
2: ਸੀ ਪੰਜਵੇਂ ਦਿਨ ਉਹਨੇ ਦੁੱਧ ਕੱਲਾ ਦੁੱਧ ਪੀਤਾ ਤੇ ਫਿਰ ਕੀੜਾ ਬਾਹਰ ਆ ਕੇ ਕਹਿੰਦਾ ਬਿਸਕੁਟ ਕਿੱਥੇ ਗਏ
0: ਵੈਰੀ ਗੁੱਡ ਅਸੀਂ ਵੀ ਮੱਥਾ ਮਾਰਦੇ ਰਹੇ ਦੂਸਰੇ ਡੈਂਟਿਸਟਾਂ ਕੋਲ ਅਸੀਂ ਇਹਦੇ ਕੋਲ ਜਾਣਾ ਬਿਸਕੁਟ ਕਿੱਥੇ ਗਿਆ ਹੈ ਵੈਰੀ ਨਾਈਸ ਮੰਨਤ ਵੈਰੀ ਨਾਈਸ
1: ਥੈਂਕ ਯੂ ਮੰਨਤ
2: ਹਾਂਜੀ
0: ਹਾਂਜੀ ਕਰੋ
1: ਲਿਆਓ ਜੀ
2: ਸਾਡੇ ਲਈ ਸੂਜੀ ਦਾ ਭੋਗ ਤੇ ਖੀਰ ਤੇ ਛੋਲੇ ਭਟੂਰੇ ਬਣਾ ਕੇ
0: ਦੇਣਗੇ
1: ਮੇਰਾ ਤੇ ਜਾਨ ਨੂੰ ਨਹੀਂ ਜੀ ਕਰਨਾ ਮੈਂ ਤੇ ਛੁੱਟੀ ਕਰ ਲੈਣੀ ਸੀ ਯਾਰ
0: ਮੈਂ ਤੇ ਆਪ ਨਹੀਂ ਉੱਠਣਾ ਸੀ
1: ਇੰਨੀਆਂ ਚੀਜ਼ੀਆਂ
0: ਓ ਵੈਰੀ ਗੁੱਡ ਯਾਰ
1: ਹੈ
0: ਕੀ ਬਾਤਾਂ ਨੇ ਅੱਜ ਤਾਂ ਪਾਰਟੀ ਹੈ ਫਿਰ
1: ਹੋਰ ਕੀ ਅੱਜ ਤੇ ਸਕੂਲ ਜੀ ਨਹੀਂ ਲੱਗਣਾ ਅੱਛਾ ਦੀਦੀ ਤੇ ਓਕੇ ਓਕੇ ਹਾਂਜੀ
2: ਦੀਨੇ ਪਾਇਆ ਮੈਸ ਮੈਸ ਮੈਸ ਦੀਨੇ ਚਕਣਾ ਮੈਸ ਮੈਸ ਮੈਸ ਮੈਂ ਚਕਣਾ ਮੈਸ ਮੈਂ ਆਲਵੇਸ ਚਕਦਾ ਮੈਸ ਮੈਸ ਮੈਸ ਮੈਂ ਚਕਣਾ ਮੈਸ ਦੀਨੇ ਚਕਣਾ ਮੈਸ ਮੈਸ ਮੈਸ ਮੈਸ
1: ਯੈਸ ਯੈਸ ਯੈਸ ਯੈਸ ਯੈਸ ਮੈਸ ਯੈਸ ਯੈਸ ਯੈਸ ਯੈਸ ਯੈਸ ਮੈਸ ਯੈਸ
2: ਦੀਨੇ ਚਕਣਾ ਮੈਸ
1: ਇਹ ਮਤਲਬ ਇਹ ਗਾਣਾ ਹੀ ਕਿ ਡੈਕਲੇਰੇਸ਼ਨ ਹੀ
0: ਬਹੁਤ ਵਧੀਆ
1: ਵਾਹ
0: ਬਹੁਤ
1: ਵਧੀਆ
0: ਕਰਨ ਵਾਲਾ ਸਾਹਿਬ ਹੀ ਹੁੰਦੇ ਸੀ
2: ਮੌਕੇ
0: ਤੇ ਹੈ
1: ਯਾਰ ਏਦਾਂ ਦੇ ਬਹੁਤ ਚੱਲਦੇ ਅੱਜ ਕੱਲ
0: ਮੈਨੂੰ ਲੱਗਦਾ ਡਾਕਟਰ ਸਤਿੰਦਰ ਸਰਤਾਜ ਦੀ ਬਸ ਕੁਰਸੀ ਨੂੰ ਹੁਣ
1: ਉਹੀ ਹੈ ਪਾ ਲਿਆ ਹੱਥ ਤੇ ਟੰਗ ਨੂੰ ਤੇ ਹੱਥ ਪੈ ਗਿਆ। ਥੈਂਕ ਯੂ। ਤੇ ਨੈਕਸਟ ਕਿੱਥੇ ਗਈ ਸਾਡੀ ਅਸੀਸ ਕੌਰ, ਤੇ ਉਸ ਤੋਂ ਬਾਅਦ ਯੁਵਰਾਜ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ? ਹੈਲੋ
0: ਹੈਲੋ ਹੈਲੋ ਹੈਲੋ।
1: ਚਲੋ ਭਾਅ ਜੀ ਯੁਵਰਾਜ ਨੂੰ ਲੈ ਲੈਣੇ ਉਹਨਾਂ ਚਿਰ। ਸਤਿ ਸ੍ਰੀ ਅਕਾਲ ਯੁਵਰਾਜ ਜੀ, ਤੁਸੀਂ ਰੈਡੀ ਹੋ ਤੇ ਤੁਸੀਂ ਆ ਜਾਓ ਪਹਿਲਾਂ। ਕੀ ਕਰ ਰਹੀ ਪਹਿਲਾਂ ਮੈਨੂੰ ਦੱਸ ਹਾਂ, ਕੀ ਮੈਂ ਠੀਕ ਹਾਂ,
0: ਬੈਸਟ ਯਾਰ ਬੈਸਟ।
1: ਕੀ ਕਰ ਕੀ ਰਹੇ ਹੋ ਪਹਿਲਾਂ ਮੈਨੂੰ ਦੱਸੋ।
2: ਅਸੀਂ ਦੁੱਧ, ਮੈਂ ਦੁੱਧ ਪੀ ਰਹੀ ਸੀ।
1: ਓ ਤੇ ਉਹ ਕਰਨਾ ਥੋੜੀ ਹੁੰਦਾ ਵਾ, ਉਹ ਤੇ ਪੀਣਾ ਹੁੰਦਾ ਵਾ।
0: ਹਾਂ
2: ਦੁੱਧ ਪੀ ਰਹੀ ਸੀ, ਬਟ ਮੈਂ ਕੁਛ ਲੈਣਾ ਸੀ ਨਾ, ਉਹਦੇ ਨਾਲ ਖਾਣਾ ਸੀ ਤਾਂ ਉਹਨੂੰ ਲੈ ਰਹੀ ਸੀ।
1: ਅੱਛਾ ਅੱਛਾ ਅੱਛਾ, ਤੇ ਤੁਸੀਂ ਹੁਣ ਫਿਨਿਸ਼ ਕਰ ਲਿਆ ਕਿ ਨਹੀਂ ਹਲੇ?
2: ਦੂਰੋਂ ਤੁਹਾਡੀ ਆਵਾਜ਼ ਨਹੀਂ ਸੁਣੀ।
0: ਓਹੋ, ਤੁਸੀਂ ਕਿੰਨੀ ਵਾਰੀ ਕਹਿ ਇਹਨਾਂ ਨੂੰ ਉੱਚੀ ਬੋਲਿਆ ਕਰੋ, ਬੋਲਦੇ ਨਹੀਂ ਨਾ, ਫਿਰ ਉੱਚੀ ਬੋਲਿਆ ਕਰੋ ਥੋੜਾ।
2: ਨਹੀਂ ਉੱਚੀ ਤਾਂ ਬੋਲਣ ਦੀ ਲੋੜ ਨਹੀਂ, ਉਹ ਕਦੇ ਕਦੇ ਮੈਂ ਫਾਰਵੇ ਹੁੰਨੀ ਤਾਂ ਕਰੀ ਸੀ।
1: ਅੱਛਾ ਫਾਰਵੇ ਚੱਲ ਜਾਂਦੀ ਨਾ ਫੋਨ। ਤੇ ਤੁਸੀਂ ਹੁਣ ਪੀ ਲਿਆ ਦੁੱਧ ਕਿ ਹਲੇ ਵਿੱਚ ਛੱਡ ਆਇਓ?
2: ਥੋੜਾ ਥੋੜਾ ਪੀ ਲਿਆ,
1: ਥੋੜਾ ਥੋੜਾ ਪੀ ਲਿਆ। ਸਾਰਾ ਪੀ ਕੇ ਗੱਲ ਕਰਨੀ ਆ ਕਿ ਹੁਣੇ ਕਰਨੀ ਆ?
2: ਗੱਡੀ
0: ਚ ਜਾਣਾ ਪੈਣਾ, ਹੋਰ ਕੋਈ ਰਾਹ?
1: ਸਾਈਕਲ ਲੈ ਲੋ।
0: ਹਾਂ ਬੈਸਟ।
2: ਅਜੇ ਬਾਜੀ ਕਿਉਂਕਿ ਮੇਰਾ ਸਾਈਕਲ ਵੀ ਛੋਟੇ ਨੇ, ਮੈਂ
1: ਫਿਰ ਤੁਸੀਂ ਸਵਿਮਿੰਗ ਸਿੱਖ ਲੋ, ਫਿਰ ਸਵਿਮਿੰਗ ਕਰਕੇ ਚੱਲ ਜਾ ਕਰੋ।
0: ਲੈ ਫਿਰ ਨਹਿਰ ਚਾਹੀਦੀ ਆ।
2: ਪਤਾ
0: ਨੀ ਅੱਜ ਨਾ ਆ ਨੀ ਸਕਦਾ ਬਈ, ਪੂਲ ਹੈ ਬਾਹਰ ਘਰ,
1: ਪਰ ਉਹਦੇ ਨਾਲ ਬੈਗ ਗਿੱਲਾ ਹੋ ਜਾ ਕਰਨਾ ਸੀ।
0: ਹਾਂ ਯੂਨੀਫਾਰਮ ਵੀ ਤੇ
1: ਬੁੱਕਸ ਵੀ ਗਿੱਲੀਆਂ ਹੋ ਜਾ
2: ਕਰ। ਮੇਰੇ ਆਏ ਕਰੋ, ਮੇਰੇ ਮੰਮਾ ਫੁੱਟਬਾਲ ਤੇ ਤੁਰ ਲੈਣਗੇ ਤੇ ਮੈਂ ਸਵਿਮ ਕਰ ਲਾਂ।
1: ਹਾਂ ਆ ਠੀਕ ਆ, ਆ ਠੀਕ ਆ, ਮੰਮਾ ਜਿਹੜੇ ਉਹ ਲੈ ਕੇ ਆ ਜਾਣਗੇ ਬੈਗ, ਤੇ ਅਸੀਂ ਜਿਹੜੀ ਸਵਿਮ ਕਰ ਲਵਾਂਗੇ। ਆ ਗੁੱਡ ਆਈਡੀਆ,
2: ਗੁੱਡ ਆਈਡੀਆ। ਅਸੀਂ ਆਮ ਵਾਟਰ ਦਾ ਉਹ ਕੱਢ ਦਵਾਂਗੇ ਚੀਜ਼ ਜਿਹੜੀ ਯੂਜ਼ ਕਰਦੇ, ਵਾਟਰ ਬਲੌਕ ਕਰ ਲੈ ਫਿਰ
1: ਨਾਲੇ ਸਾਡਾ ਤੇਲ ਬਚੂਗਾ, ਨਾਲੇ ਗੱਡੀ ਚ ਬਹਿਣਾ ਨੀ ਪਊਗਾ,
0: ਗ੍ਰੇਟ ਆਈਡੀਆਜ਼ ਇੱਦਾਂ ਹੀ ਨਹੀਂ ਨਿਕਲਦੇ ਹੁੰਦੇ, ਰੇਡੀਓ ਫੋਨ ਕਰਨਾ ਪੈਂਦਾ। ਗੁੱਡ ਗੁੱਡ
1: ਨਾਈਸ ਅਸੀਸ, ਤੁਸੀਂ ਤੇ ਕਮਾਲ ਹੀ ਕਰਤੀ। ਇਹ ਕੋਈ ਆਈਡੀਆ ਚੋਰੀ ਨਾ ਕਰ ਲੇ ਸਾਡਾ।
0: ਹਾਂ ਇਹ ਪੇਟੈਂਟ ਕਰਾ ਲੈਣੇ, ਚਲੋ ਜਿੱਦਾਂ ਹੀ ਸ਼ੋਅ ਅੱਜ ਮੁਕਾਵਾਂਗੇ ਨਾ,
1: ਬਾਕੀ ਤੇ ਨਹੀਂ ਕਰਾਉਣਾ। ਲੱਕੀਲੀ ਅੱਜ ਸ਼੍ਰੇਆ ਨਹੀਂ ਸੁਣ ਰਹੀ ਹੈ ਨਾ।
2: ਸਾਡੇ
1: ਨਾਲ ਰਹੋਗੇ ਤੇ ਐਸ਼ ਕਰੋਗੇ?
0: ਉਹ ਨਹੀਂ ਨਹੀਂ ਇਹ ਤਾਂ ਬਾਅਦ ਚੋਂ ਕਰਾਂਗੇ ਨਾ,
1: ਬਾਅਦ ਚ ਕਰਨਾ। ਕੱਲ ਫਿਰ ਭੇਜ ਗਏ ਹੋ? ਕੱਲ ਮੀਂਹ ਬੜਾ ਪੈ ਜਾਂਦਾ ਸੀ।
2: ਅਸੀਂ ਛਤਰੀ ਲੈ ਲਈ, ਸਾਡੇ ਕੋਲ ਛਤਰੀਆਂ ਸੀ।
1: ਹਾਂ ਇਹ ਕੱਲ ਛਤਰੀ ਲੈ ਲਈ ਤਾਂ ਬਚ ਗਏ। ਚਲੋ ਕੀ ਸੁਣਾਓਗੇ ਫਿਰ ਅੱਜ?
2: ਬੋਲੀ
1: ਓਕੇ
0: ਲਿਆਓ ਜੀ।
2: ਕੁੜੀ ਯਾਰ ਨੱਚਦੀ ਕੁੜੀ ਪਾਰ ਨੱਚਦੀ ਕੁੜੀ ਯਾਰ ਨੱਚਦੀ ਕੁੜੀ ਪਾਰ ਨੱਚਦੀ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਸੌਣ ਦਾ ਮਹੀਨਾ
1: ਸੌਣ ਦਾ ਮਹੀਨਾ ਮੁਟਿਆਰ ਨੱਚਦੀ ਸੌਣ ਦਾ ਮਹੀਨਾ ਮੁਟਿਆਰ ਨੱਚਦੀ ਬਲ ਬਲ ਬਲ ਬਲ ਬਲ ਬਲ

0: ਸਾਡੇ ਨਾਲ ਸੁਮ ਕਰੋਗੇ ਤੇ ਸਕੂਲ ਪਹੁੰਚੋਗੇ
1: ਬੱਲੇ ਬੱਲੇ
0: ਸਾਡੇ ਨਾਲ
1: ਬੱਲੇ ਬੱਲੇ ਬੱਲੇ ਲਾਈਟਾਂ ਨਾ ਨਾ ਨਾ ਨਾ ਨਾ ਰੇ ਨਾ ਲਾਈਟਾਂ
2: ਅਸੀਂ
1: ਉਹਨੇ ਇੱਕ ਇੱਕ ਉਹ ਮੈਨੂੰ ਇੱਕ ਬੋਲੀ ਆਈ ਲਾਈਟਾਂ ਲਾਈਟਾਂ ਲਾਈਟਾਂ ਡਿਮ ਕਰਕੇ ਸਕੂਲ ਜਾਣਾ ਸਵਿਮ ਕਰਕੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
0: ਵਾਹ ਸਰਤਾਜ ਸਾਹਿਬ ਵਾਹ
1: ਥੈਂਕ ਯੂ ਥੈਂਕ ਯੂ ਥੈਂਕ ਯੂ
0: ਬਾਏ ਬਾਏ ਬਾਏ ਪਿਓ ਬਾਈ ਦੁੱਧ
1: ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਯੁਵਰਾਜ ਆ ਅਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਸੀਂ ਦੁੱਧ ਕਰ ਲਓ ਤੁਸੀਂ ਵੀ ਫਿਨਿਸ਼ ਆਪਣਾ ਸਤਿ ਸ਼੍ਰੀ ਅਕਾਲ ਯੁਵਰਾਜ ਸਤਿ ਸ਼੍ਰੀ ਅਕਾਲ
0: ਕਿਵੇਂ ਹੋ ਠੀਕ ਠਾਕ
1: ਕਈ ਵਾਰੀ ਇੱਦਾਂ ਵੀ ਲੱਗਦਾ ਜਿੱਦਾਂ ਕਹਿੰਦਾ ਵੀ ਅੰਕਲ ਅਤੇ ਅੰਕਲ ਜੀ
0: ਤੇ ਬੰਦਾ
1: ਹੈ ਯੁਵਰਾਜ ਕਈ ਵਾਰੀ ਇੱਦਾਂ ਵੀ ਸੈਂਸ ਬਣਦੀ ਨਾ ਅੰਕਲ ਦੇ ਅੰਕਲ ਜੀ ਹਾਂਜੀ ਕੀ ਹਾਲ ਚਾਲ ਨੇ ਫਿਰ ਤੇ ਕਿੱਥੇ ਜੇ ਪਹੁੰਚਿਆ ਫਿਰ ਕੰਮ ਹਾਂ ਸਾਡੇ ਨਹੀਂ ਨਹੀਂ ਅਸੀਂ ਤੇ ਅੰਦਰ ਬੈਠੇ ਭਰਾ ਹੀਟਰ ਲਾਇਆ ਵਾ ਅੱਜ ਤੇ ਮਤਲਬ ਐ ਮਤਲਬ ਕਹਿ ਲਓ ਤੁਸੀਂ ਵੀ ਭਾਵੇਂ ਤੁਸੀਂ ਲਾਗੇ ਆਂਡੇ ਲਿਆ ਕੇ ਰੱਖ ਦੋ ਚੂਚਾ ਨਿਕਲ ਜਾਣਾ ਜਿਹਨੇ ਜਿਹਨੂੰ ਪ੍ਰੋਗਰਾਮ ਖਤਮ ਹੋਣਾ
0: ਅੱਛਾ
1: ਤੁਸੀਂ ਕਿੱਥੇ ਕਿਹੜੇ ਕਿਹੜੇ ਤੁਸੀਂ
0: ਏਰੀਏ
1: ਚ ਕਿਹੜੇ ਸਿਟੀ ਚ ਰਹਿੰਦੇ ਹੋ ਅੱਛਾ ਤੁਰਗਨੀਨਾ ਓਕੇ
0: ਤੁਰਗਨੀਨਾ ਠੰਡਾ ਪਾਸਾ ਗੱਲ ਸਹੀ ਹੈ
1: ਤੁਰਗਨੀਨਾ ਠੰਡ ਜ਼ਿਆਦਾ ਹੁੰਦੀ ਹੈ
0: ਹਾਂ ਇਹ ਗੱਲ ਠੀਕ ਹੈ ਬਈ ਠੀਕ
1: ਪਰ ਗਰਮੀ ਵੀ ਬੜੀ ਹੁੰਦੀ ਤੁਰਗਨੀਨੇ
0: ਅੱਛਾ
1: ਹੂੰ
0: ਕਾਰਨ ਕੀ ਹੈ ਯੁਵਰਾਜ ਵਾਟ ਡੂ ਯੂ ਥਿੰਕ ਕੀ ਚੱਕਰ ਹੈ
2: ਹਾਂਜੀ
1: ਕੀ ਕਾਰਨ ਹੈ ਮਤਲਬ ਤੁਹਾਡੇ ਤੁਰਗਨੀਨੇ ਚ ਕਿਉਂ ਇੰਨੀ ਠੰਡ ਆ ਫਿਰ ਤੁਸੀਂ ਵੀ ਸਕੀਇੰਗ ਕਰਕੇ ਚਲ ਜਾ ਕਰੋ ਸਕੂਲ
0: ਕਿਸੇ ਨੂੰ ਕਾਲ ਚ ਨੀ
1: ਭੇਜਣਾ ਯੁਵਰਾਜ
2: ਮੈਨੂੰ ਵੀ ਆਟੋਮੋਬਾਈਲ ਹੈਗੀ ਆ ਮੇਰੇ ਕੋਲ ਕਰੇ ਉਹ ਮੈਂ ਸਕੀ ਕਰਕੇ ਚੱਲ ਜਾਣਾ ਕਰੇ
1: ਹਾਂ ਤੁਹਾਨੂੰ ਉਹਦੀ ਸਕੀਇੰਗ ਕਰਨੀ
2: ਕਦੇ ਕੀਤੀ ਨਹੀਂ ਕਿਉਂਕਿ ਪਾਪਾ ਕਿਉਂਕਿ ਲਾਸਟ ਟਾਈਮ ਜਦੋਂ ਆਪਾਂ ਸਨੋ ਤੇ ਗਏ ਸੀਗੇ ਉੱਥੇ ਵਾਲੀ ਸਨੋ ਵੀ ਨਹੀਂ ਹੈਗੀ ਸੀ ਤੇ ਵਿੰਡੀ ਵੀ ਚਾਲਾ ਸੀ ਵਾਲੀ ਸੀਗੀ ਇਸ ਲਈ ਉਹ ਕੋਈ ਐਕਟੀਵਿਟੀਜ਼ ਵੀ ਨਹੀਂ ਖੋਲੀਆਂ ਸੀ ਉਹਨਾਂ ਨੇ
0: ਕਾ ਬੜਾ ਚੱਕਰ ਪੈਂਦਾ
1: ਇਹ ਕੰਮ ਖਰਾਬ ਹੈ ਨਾ ਚਲੋ ਕੀ ਸੁਣਾਓਗੇ ਫਿਰ ਅੱਜ
2: ਇੱਕ ਚੁਟਕਲਾ
1: ਹਾਂਜੀ
0: ਲਿਓ
2: ਇੱਕ ਵਾਰੀ ਮੈਡਮ ਪੁੱਛਦੀ ਆ ਕਲਾਸ ਨੂੰ ਵੀ ਇੱਥੋਂ ਕਲਾਸ ਚ ਕੌਣ ਸਭ ਤੋਂ ਤੇਜ਼ ਭੱਜਦਾ
1: ਤੇ
2: ਫਿਰ ਪਪਾ ਆਪਦਾ ਹੱਥ ਕੱਢ ਕੇ ਕਹਿੰਦਾ ਮੈਡਮ ਜੀ ਫੋਨ ਦੀ ਬੈਟਰੀ
0: ਇਹ ਠੀਕ ਗੱਲ ਕੀਤੀ ਮੇਰੀ ਤੇ ਪੱਪੂ ਦੀ ਪ੍ਰੋਬਲਮ ਸੇਮ ਵੈਰੀ ਗੁੱਡ ਵੈਰੀ ਗੁੱਡ
1: ਥੈਂਕ ਯੂ ਥੈਂਕ ਯੂ ਥੈਂਕ
2: ਯੂ ਹਜੇ ਹੋਰ ਵੀ ਹੈਗਾ
0: ਅੱਛਾ
1: ਮੈਂ ਹਿਸਾਬ
0: ਛੱਡਿਆ ਯਾਰ ਮੈਂ ਤਾਂ ਇੰਟਰਵਲ ਤੇ ਬੜਾ ਖੁਸ਼ ਹੋ ਗਿਆ
1: ਸਾਡਾ ਸਾਧ ਚ ਲੀਕ ਕਰਾ ਜੀ
0: ਪਾਰਟ 2 ਪਾਰਟ 2 ਮੈਡਮ ਹੀ ਕਹਿੰਦੀ ਹੋਈ ਅੱਗੇ
1: ਅੱਛਾ ਫਿਰ
2: ਤੇ ਫਿਰ ਉਹ ਤੋਂ ਬਾਅਦ ਚ ਮੈਡਮ ਕਹਿੰਦੀ ਇਹ ਕਿਵੇਂ ਤੇ ਫਿਰ ਪੱਪੂ ਕਹਿੰਦੇ ਕਿਉਂਕਿ ਫੋਨ 100% ਹੁੰਦਾ ਦੇਖਦੇ ਦੇਖਦੇ ਹੀ 10% ਰਹਿ ਜਾਂਦਾ
0: ਜੋਕ
1: ਪ੍ਰਸੰਗ ਸਹਿਤ ਵਿਆਖਿਆ
0: ਗੱਲ ਸਹੀ ਹੈ
1: ਥੈਂਕ ਯੂ
0: ਵੇਖਦੇ ਹਾਂ ਸਾਰ ਤੇਰੇ ਬੈਟਰੀ ਡਾਊਨ ਹੋ ਜਾਂਦੀ
1: ਥੈਂਕ ਯੂ ਸਤਿ ਸ੍ਰੀ ਅਕਾਲ ਤਮਨੀਤ ਤੁਸੀਂ ਆਉਂਦੇ ਰਹੋ
2: ਸਤਿ
1: ਸ੍ਰੀ ਅਕਾਲ
2: ਮੈਂ ਠੀਕ ਹਾਂ।
1: ਓਕੇ, ਸਾਡਾ ਨਾ ਮਰੂਦ ਮਰੂਦ ਬੜਾ ਲੋਨਲੀ ਫੀਲ ਕਰਦਾ,
0: ਹੀ ਇਸ ਫੀਲਿੰਗ ਵੈਰੀ ਸੈਡ ਬੇਚਾਰਾ,
1: ਬਹੁਤ ਸੈਡ ਸੀ ਕੱਲ।
2: ਸ਼ਡਾ ਰਹਿੰਦੋ ਹੋਣ
1: ਹੈ, ਛੜਾ ਹੀ ਰਹਿੰਦੀ,
0: ਛੜਾ ਹੀ ਰਹਿੰਦੀ ਹੈ, ਮਾੜੀ ਗੱਲ।
2: ਲੱਤਾਂ ਖੂਹ ਚ ਪਾ ਦੋ,
0: ਖੂਹ ਚ ਪਾ ਦੀ, ਓਏ ਹੋਏ ਹੋਏ,
1: ਉਹ ਨਾ ਕਹਿੰਦਾ ਸੀ ਮੇਰੀ ਮੇਰੀ ਸੌਰੀ ਸੂਰੀ ਜੀ ਪਚਾਓ ਤੁਸੀਂ, ਕਹਿੰਦਾ
0: ਤੇ ਕਰੋ ਉਹ ਬੁੱਕੇ ਲੈ ਕੇ ਲਈ ਫਿਰ
2: ਪਿੰਡੀ ਪਿੰਡੀ ਕਰੇਲੇ ਨਾਲ ਵਿਆਹ ਕਰਾਉਗੀ ਹੋਣ।
0: ਅੱਛਾ, ਬਹੁਤ ਸੋਹਣੀ ਫਰੂਟਾਂ ਦੀ ਬਣਾਈ ਹੋਈ ਹੈ ਬਾਸਕਟ, ਐਜ਼ ਅ ਸੌਰੀ ਐਜ਼ ਐਨ ਅਪੋਲੋਜੀ।
1: ਉਹਨੂੰ ਜੌਬ ਵੀ ਮਿਲ ਗਈ ਪਤਾ ਤੁਹਾਨੂੰ, ਮਰੂਦ ਨੂੰ
2: ਕਿਹੜੀ ਜੌਬ?
1: ਕੰਕਰੀਟ ਪਾਉਣ ਲੱਗ ਪਿਆ, ਸੋਹਣੇ ਪੈਸੇ,
2: ਉਹ ਜਾਲੀ ਜੌਬ ਹੈ।
0: ਲੈ ਹੁਣ ਉਹਨੂੰ
1: ਪੈਸੇ ਬਹੁਤ, ਪੈਸੇ ਪਤਾ ਕਿੰਨੇ ਕਮਾਉਂਦਾ ਵਾ
0: ਉਹ, ਚੈਟ ਜੀਪੀਟੀ ਦਾ ਮਾਲਕ ਬਣਾ ਦਈਏ ਕੰਕਰੀਟਿੰਗ ਚ, ਪਤਾ ਕਿੰਨਾ
2: ਪੈਸਾ। ਹੂ ਕੇਅਰਸ,
0: ਹੂ ਕੇਅਰਸ ਬ੍ਰੋ, ਹੂ ਕੇਅਰਸ।
1: ਓਹੋ,
0: ਕਰੇਲਾ ਹੀ ਕਰਦਾ, ਮੈਨੂੰ ਦੱਸੋ ਮਾੜਾ ਯਾਰ,
1: ਕਰੇਲਾ ਕੀ ਕਰਦਾ ਵੇ, ਲੈ ਦੱਸੋ।
2: ਕਰੇਲਾ
1: ਕਿਹੜੀ ਜੋਬ
0: ਕਰੂਗਾ, ਕੀ
1: ਕਮਾਈ ਕੀ ਕਰੂਗਾ ਉਹ,
2: ਸਾਰਾ ਕੰਮ
1: ਨਹੀਂ, ਘਰ ਦਾ ਕੰਮ ਤੇ ਕਰੂਗਾ ਪਰ ਉਹਦੀ ਉਹਦੀ ਇਨਕਮ ਕਿੱਥੋਂ ਆਊਗੀ? ਕਿਹੜੀ ਜੋਬ ਕਰੂਗਾ ਉਹ, ਅਕਾਊਂਟੈਂਟ ਬਣਾ ਦਈਏ
0: ਉਹਨੂੰ,
2: ਪਾਊਡਰ ਬਣਾ ਕੇ,
1: ਹੈ
0: ਕੀ ਬਣਾ ਕੇ,
2: ਪਾਊਡਰ ਬਣਾ ਕੇ,
1: ਉਹ ਆਪਣਾ ਪਾਊਡਰ ਬਣਾ ਕੇ ਵੇਚੂਗਾ,
2: ਸ਼ੂਗਰ
1: ਵਾਲੇ ਲੋਕਾਂ ਲਈ।
0: ਤਾਂ ਹੀ ਜਨਰੇਸ਼ਨਲ ਵੈਲਥ ਹੈ ਨਾ, ਤਾਂ ਹੀ ਰਿਲੈਕਸ ਕਰਦਾ, ਉਹਦੇ ਪੂਰਵਜਾਂ ਨੇ ਆ ਵੇਚ ਲੈਣਾ ਪਾਊਡਰ ਪੂਡਰ।
1: ਨਹੀਂ ਉਹਨੇ ਇਹ ਕਰਨਾ ਨਾ, ਆਪਣੇ ਚਾਚੇ ਤਾਏ ਰਿਸ਼ਤੇਦਾਰਾਂ ਦੇ ਪਾਊਡਰ ਬਣਾ ਬਣਾ ਕੇ ਵੇਚਣੇ, ਆਪ ਬਹਿ ਕੇ ਖਾਣਾ ਉਹਨੇ ਵੇਖੀ।
0: ਵੈਰੀ ਗੁੱਡ ਯਾਰ, ਮੈਨੂੰ ਤਾਂ ਬੜਾ ਸੈਲਫਿਸ਼ ਲੱਗਦਾ ਪਿਆ
1: ਕਰੇਲਾ।
0: ਹਾਂ ਨਹੀਂ ਨਹੀਂ ਅਮਰੂਦ ਹੀ ਸਹੀ ਸੀ, ਪਰ ਚਲੋ ਤੁਸੀਂ ਚਲੋ ਵਿਚਾਰ ਕਰਿਓ।
1: ਅਮਰੂਦ ਫਿਰ ਵੀ ਵੇਖ ਕੁੜੀਏ, ਹੱਕ ਹਲਾਲ ਦੀ ਕਮਾਈ ਕਰ ਲੈ। ਅਮਰੂਦ
2: ਸੈਲਫਿਸ਼ ਹੈ, ਜੋ ਟੰਕ ਵਿਆਹ ਨਹੀਂ ਕਰਾ ਰਹੇ ਉਹਦਾ,
0: ਉਹ ਥੋੜਾ ਕੋਲਡ ਫੀਟ ਹੋ ਗਈ ਸੀ,
1: ਪਹਿਲਾਂ ਵਿਹਲਾ ਆ ਗਿਆ ਸੀ, ਪਹਿਲਾਂ ਵਿਹਲਾ ਸੀ,
0: ਕਹਿੰਦਾ ਮੈਂ ਕੁਝ ਕਮਾਉਣਾ ਚਾਹਤਾ ਹੂੰ, ਕੁਝ ਬਣਨਾ ਚਾਹਤਾ ਹੂੰ।
2: ਪੈਸੇ ਹੈਗੇ ਅਮਰੂਦ ਲਈ ਵੀ ਨਹੀਂ, ਪੈਸੇ ਹੈਗੇ
0: ਰਾਮ।
1: ਅਮਰੂਦ ਤੇ ਉੱਥੇ ਵੀ ਨਹੀਂ ਆਇਆ, ਉਹ ਵਿਚਾਰਾ ਨਾ ਸੋਚਦਾ ਹੀ ਰਿਹਾ ਉਹਦਾਂ।
0: ਹਾਂ ਉਹ ਥੋੜਾ ਐਂਬੈਰਸ ਫੀਲ ਕਰ ਰਿਹਾ, ਕੰਮ ਨਹੀਂ ਸੀ ਨਾ ਹੁਣ, ਪਿਛਲੇ ਹਫਤੇ ਲੱਗੀ ਹੋਈ
2: ਤੁਸੀਂ ਸੱਦਿਆ ਨਹੀਂ
1: ਉਹ, ਨਹੀਂ ਉਦੋਂ ਤੇ ਉਹਦੇ ਬੀ ਨਿਕਲੇ ਪਏ ਸੀ ਉਦੋਂ ਤੇ, ਵਿਚਾਰਾ ਨਾ ਉਹ ਬਹੁਤ
0: ਬੀ ਨਿਕਲੇ ਪਏ।
2: ਹੋਰ ਕੀ, ਨਾ ਨਾ ਮੈਂ ਨਹੀਂ ਮੰਨਦੀ,
1: ਇੱਕ ਤੇ ਵਿਚੋਲੀ ਬੜੀ ਕੁਪੱਤੀ ਆ
0: ਯਾਰ, ਇਹ ਇਦਾਂ ਥੋੜੀ ਹੁੰਦਾ।
1: ਚਲੋ ਠੀਕ ਹੈ, ਆਪਾਂ ਵਿਆਹ ਲਾਂਗੇ ਆਪਣਾ ਮਰੂਦ, ਹੁਣ ਮੇਰੀ ਗੱਲ ਸੁਣ, ਹੁਣ ਲੱਗ ਗਿਆ ਮਰੂਦ ਸਾਡਾ ਕਮਾਈ ਤੇ, ਅਸੀਂ ਵਿਆਹ ਲਾਂਗੇ, ਜਾਓ ਤੇ
0: ਅਸੀਂ ਵਿਆਹ ਲਾਂਗੇ, ਕੋਈ ਗੱਲ ਨਹੀਂ,
1: ਕਰ ਲਓ ਤੁਸੀਂ
0: ਨੈਕਸਟ ਵੀਕ, ਮੈਂ ਕਹਿੰਦਾ ਖਬਰ ਸੁਣ ਹੀ ਲਓ ਤੁਸੀਂ।
1: ਹੋਰ
0: ਕੀ, ਓ ਲੈ
1: ਕਰੇਲੇ ਦਾ ਤੁਸੀਂ ਕਰ ਲਓ,
2: ਤੁਸੀਂ ਨਿਊਜ਼ ਬਣਾਣੀ।
1: ਹੋਰ
2: ਕੀ, ਹੁਣ ਅਸੀਂ ਕਰੇਲਿਆਂ ਨੂੰ ਸ਼ਦਾ ਰਹਿਣ ਦੇਣਾ,
1: ਕਰੇਲੇ ਨੂੰ ਕਿ ਮਰੂਦ ਨੂੰ,
0: ਬਣ ਗਈ ਗੱਲ, ਬਣ ਗਈ ਜੀ, ਵਧਾਈਆਂ ਹੋ ਗਈਆਂ, ਵਧਾਈਆਂ ਹੋ ਗਈਆਂ,
1: ਹਲੇ ਸੋਚਣ ਦਾ ਟਾਈਮ ਦੇਣਾ।
0: ਚਲੋ ਚਲੋ ਚਲੋ ਚਲੋ ਵਿਚਾਰ ਤਾਂ ਕਰ ਲਓ ਸਾਡੀ ਗੱਲ ਤੇ, ਸੋਚ ਤੇ ਲਿਓ।
1: ਸਿਹਤ ਠੀਕ ਹੈ ਤੁਹਾਡੀ?
2: ਹਾਂਜੀ।
1: ਓਕੇ, ਹੁਣ ਠੀਕ ਹੋ, ਗਲਾ ਗੋਲਾ ਠੀਕ ਹੋ ਗਿਆ?
2: ਪ੍ਰੋਗਰਾਮ
1: ਕਿੱਦਾਂ ਕਰਾਂਗੇ?
2: ਖੰਗ ਵਾਲਾ ਪ੍ਰੋਗਰਾਮ
0: ਹੋਊਗਾ, ਘੰਟੇ ਪਹਿਲਾਂ
2: ਖੰਗ ਵਾਲਾ ਹੋਊਗਾ, ਖੰਗ ਕੋਣ ਕਰ ਸਕਦਾ ਜ਼ਿਆਦਾ।
1: ਓਕੇ ਓਕੇ, ਹਾਂ ਆ ਵੀ ਠੀਕ ਆਈਡੀਆ ਯਾਰ। ਚਲੋ ਕੀ ਸੁਣਾਉਂਗੇ ਫਿਰ?
2: ਫੇਕ ਖੰਗ ਨਹੀਂ, ਫੇਕ ਖੰਗ ਨਹੀਂ,
1: ਨਹੀਂ
2: ਰੀਅਲ ਖੰਗ।
1: ਓਕੇ ਓਕੇ,
0: ਡਨ, ਕਰਦੇ ਕੋਸ਼ਿਸ਼।
2: ਤੇ ਕ੍ਰਿਸ਼ਨਾ ਵੀ ਜੀ ਤੁਸੀਂ ਥਰਸਡੇ ਤੇ ਫਰਾਈਡੇ ਕਿਉਂ ਨਹੀਂ ਆਏ ਲਾਸਟ ਵੀਕ?
0: ਸੌਰੀ ਯਾਰ, ਕ੍ਰਿਸ਼ਨਾ ਵੀਰ ਜੀ ਘੁੰਮਣ
1: ਗਏ, ਘੁੰਮਣ ਵੇਖਾ ਓਦਾਂ ਇਹ ਕਹਿੰਦੇ ਵੀ ਮੇਰੇ ਕੋਲ ਪੈਸੇ ਨੀ ਹੈਗੇ ਤੇ ਘੁੰਮਣ ਗਏ ਵੇਖ ਲਾ,
0: ਤਾਂ ਹੀ ਤੇ ਪੈਸੇ ਨੇ ਘੁੰਮਣ ਤੇ ਲਾ
1: ਦੇਣਾ। ਇਹਨਾਂ ਨੂੰ ਮੈਂ ਕਿਹਾ
2: ਕ੍ਰਿਸ਼ਨਾ ਵੀਰ ਜੀ ਨਹੀਂ ਕਹਿੰਦੇ, ਤੁਸੀਂ ਕਹਿੰਦੇ ਹੋ।
1: ਇਹਨਾਂ ਨੂੰ ਮੈਂ ਕਿਹਾ ਸੀ ਅਮਰੂਦ ਦੇ ਵਿਆਹ ਲਈ ਥੋੜੇ ਜਿਹੇ ਪੈਸੇ ਦੇ ਦੋ ਧਾਰੇ, ਤੇ ਇਹ ਨਹੀਂ ਦੇ ਆਂਦੇ, ਮੇਰੇ ਕੋਲ ਹੈ ਨੀ ਗੇ ਵੇਖ ਲਾ।
0: ਮੈਂ ਘੁੰਮਣ ਜਾਣਾ ਸੀ ਨਾ, ਹੁਣ ਮੈਂ ਆ ਗਿਆ, ਹੁਣ ਮੈਂ ਜੋੜਦਾ ਪਿਆ ਦੁਬਾਰਾ ਪੈਸੇ।
2: ਤੁਸੀਂ ਬਾਨੇ ਲਾ ਦੇ ਦੋਨੋਂ ਜਾਨੇ।
0: ਸੱਚੀ ਗੱਲ ਹੈ ਕੁੜੀਏ, ਤੂੰ ਮੰਨਦੀ ਨਹੀਂ ਯਾਰ, ਮਾੜੀ ਗੱਲ ਹੈ।
1: ਹੋਰ ਕੀ, ਇਹ ਕੋਈ ਬਟਾਲੇ ਵਾਲੀ ਕੁੜੀ ਨੂੰ ਨਹੀਂ ਨਾ ਆਪਾਂ, ਇਹ ਹੋਰ ਕੋਈ ਹੁੰਦਾ ਤਾਂ ਆਪਾਂ ਮਨਾ ਲੈਣਾ ਹੈ।
0: ਮਾਝੇ ਵਾਲਿਆਂ ਤੇ ਜੋਰ ਚੱਲਦਾ
1: ਇਹ ਕੁੜੀ ਨਹੀਂ, ਇਹ ਸਾਡੀਆਂ ਗੱਲਾਂ ਫੜ ਲੈਂਦੀ ਆ।
2: ਬਟਾਲੇ ਵਾਲੇ ਨਹੀਂ ਮੰਨਦੇ, ਮੰਮਾ ਵੀ ਨਹੀਂ ਮੰਨਦੇ।
0: ਜੀਓ ਮੇਰੇ ਸ਼ੇਰ, ਵੈਰੀ ਗੁੱਡ।
2: ਜਿਹੜਾ ਮੰਨ ਲੈਂਦੇ ਜੇ ਅਸੀਂ ਝੂਠ ਬੋਲਦੇ, ਪਰ ਮੰਮਾ ਨਹੀਂ ਮੰਨਦੇ, ਮੰਮਾ ਨੂੰ ਪਤਾ ਲੱਗ ਜਾਂਦਾ।
0: ਕਿਸੇ ਨੂੰ ਤਾਂ ਮੰਨਣਾ ਪਏਗਾ,
1: ਤੇਰੀ ਚੀ ਚੀ ਕੁੜੀਏ ਕਰ ਦੇਣੀ ਆਪਾਂ। ਕੀ ਸੁਣਾਓਗੇ ਫਿਰ?
2: ਇੱਕ ਬੁਜਾਰਤ,
1: ਹਾਂਜੀ
0: ਲਿਆਓ ਜੀ ਲਿਆਓ।
2: ਅਸੀਂ 35 ਉਹ 26, ਫਿਰ ਵੀ ਅਸੀਂ ਹਾਰ ਗਏ।
1: ਅੰਗਰੇਜ਼ੀ ਤੇ ਪੰਜਾਬੀ,
0: ਈਜ਼ੀ ਪੀਜ਼ੀ।
2: ਹਾਂਜੀ, ਇਹ ਅਮਰੂਦ ਨੇ ਦੱਸਿਆ।
0: ਤੁਸੀਂ ਇਹ ਦੇਖੋ ਕਿੰਨਾ ਸਿਆਣਾ ਅਗਲਾ, ਅਗਲਾ ਇੰਪ੍ਰੈਸ ਕਰਦਾ ਪਿਆ ਤੁਹਾਨੂੰ ਕਿ ਤੁਸੀਂ ਗੱਲ ਤੋਰੋ ਉਹਦੀ।
1: ਥੈਂਕ ਯੂ ਤਵਨੀ। ਨੈਕਸਟ ਕਿਹਦੀ ਵਾਰੀ ਆ?
2: ਕੰਧ,
1: ਹੈਂ ਕੰਧ ਦੀ। ਹੈਲੋ ਐਸ਼ਲੀਨ ਦੀ ਵਾਰੀ,
0: ਐਸ਼ਲੀਨ ਐਸ਼ਲੀਨ ਦੀ ਵਾਰੀ।
1: ਓਏ ਹੋਏ, ਆਓ ਫਿਰ ਤੁਹਾਡੇ ਤੇ ਫੋਟੋ ਟੰਗੀਏ। ਹੈਲੋ ਕੰਧ, ਕੰਧ ਲਿਆ ਤੇਰੇ ਚ ਨਾ ਕਿੱਲ ਗੱਡ ਕੇ ਤੇ ਤੇਰੇ ਤੇ ਫੋਟੋ ਟੰਗੀਏ।
0: ਓਕੇ, ਲਿਆ
1: ਪਹਿਲਾਂ, ਲਿਆ ਪਹਿਲਾਂ ਤੇਰੇ ਤੇ ਪੇਂਟ ਕਰੀਏ।
0: ਵਾਹ ਵਾਹ ਵਾਹ,
1: ਓਕੇ
0: ਵਾਹ ਵਾਹ ਵਾਹ।
1: ਕੀ ਸੁਣਾਓਗੇ ਕੰਧ?
2: ਇੱਕ ਬੋਲੀ।
1: ਓਕੇ,
2: ਇੱਕ ਹਲਾ ਪੋਣਾ,
1: ਇੱਕ ਚਿੱਟਾ ਪੋਣਾ। ਓ ਹੋ, ਮੰਮੀ ਨੇ ਕੰਨ ਪੁੱਟ ਤਾਈ।
2: ਹੋ, ਹਲਾ ਪੋਣਾ, ਇੱਕ ਨੀਲਾ ਪੋਣਾ,

0: ਬੱਲੇ ਬੱਲੇ ਬੱਲੇ
1: ਬੱਲੇ ਬੱਲੇ ਬੱਲੇ।
2: ਮੈਨੂੰ ਲੱਗਦਾ ਜਦੋਂ ਐਸ਼ਲੀਨ ਤੁਸੀਂ ਸੁਣਾਉਂਦੇ ਹੋ ਨਾ, ਮੰਮੀ ਵੇਲਣਾ ਲੈ ਕੇ ਉੱਤੇ ਖੜੀ ਹੁੰਦੀ ਹੈ। ਚਲੋ ਸਰਦਾਰ ਜੀ ਕਿੱਥੇ ਨੇ ਅੱਜ?
1: ਡੈਡਾ ਨੇ ਗੱਲ ਨੀ ਕਰਨੀ, ਸੋ ਵੀਜੀ ਦੇ ਨਾਲ ਗੱਲ
2: ਕਰ। ਓਕੇ ਓਕੇ, ਓਹੋ ਓਹੋ, ਚਲੋ ਲਿਆਓ ਫਿਰ। ਡੈਡਾ ਅੱਜ ਕੰਮ ਤੇ ਗਏ ਹੋਣੇ ਨਾ। ਹੈਲੋ ਵੀਰ ਜੀ। ਵੀਰ ਜੀ ਕੀ ਡੈਡਾ?
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
2: ਸਤਿ ਸ਼੍ਰੀ ਅਕਾਲ,
0: ਸਹੀ ਪਹੁੰਚੇ
2: ਅੱਜ ਡੈਡਾ ਵਾ ਕੇ ਵੀਰ ਜੀ ਆ?
1: ਵੀਰ ਜੀ
2: ਅੱਜ ਵੀਰ ਜੀ ਆ। ਡੈਡਾ ਕਿੱਥੇ ਗਏ ਅੱਜ?
1: ਡੈਡਾ ਬਾਪੂ ਕਨ ਚਿੱਲੇ।
0: ਜ਼ਰੂਰੀ ਹੈ ਬਾਈ, ਇਹ ਵੀ ਜ਼ਰੂਰੀ ਹੈ। ਵੈਰੀ ਗੁੱਡ ਵੀਰ ਜੀ। ਵੀਰ ਜੀ ਮੈਂ ਦੇਖਿਆ ਤੁਹਾਡੇ ਨਾ ਰਿਪੋਰਟਰਾਂ ਵਾਲੇ ਇੰਸਟਿੰਕਟ ਨੇ ਪੂਰੇ ਦੇ ਪੂਰੇ। ਛੇਤੀ ਛੇਤੀ ਵੱਡੇ ਹੋ ਜਾਓ, ਅਸੀਂ ਟੀਮ ਚ ਐਡ ਕਰ ਲੈਣਾ ਤੁਹਾਨੂੰ, ਜੋ ਤੁਹਾਡੀ ਰਿਪੋਰਟਰ ਹੀ ਹੈ ਨਾ। ਮੈਂ ਕਹਿੰਦਾ ਸਾਡੀ ਸਾਰੀ ਟੀਮ ਫੇਲ।
2: ਵੀਰ ਜੀ
1: ਸਿਡਨੀ ਗਏ?
2: ਅੱਛਾ ਸਿਡਨੀ, ਓਕੇ ਓਕੇ ਓਕੇ।
0: ਬਾਥਰੂਮ ਲਈ ਸਿੱਟਣੀ
1: ਟ੍ਰੈਫਿਕ
2: ਕੀ ਸੁਣਾਓਗੇ?
1: ਸਿੱਧਣੀ ਸਾਲੇ ਟਰੱਕ ਖਰਾਬ ਹੋਏ।
0: ਅੱਛਾ
2: ਅੱਛਾ, ਟਰੱਕ ਖਰਾਬ ਹੋਏ ਹਨ ਉਹ ਸਵੇਰੇ ਮਿਲਾ। ਮੈਨੂੰ ਟ੍ਰੈਫਿਕ ਰਿਪੋਰਟ ਛੱਡਣੀ ਪੈਣੀ। ਇਹ ਸਾਰੇ ਨੇ ਸਾਰੀਆਂ ਸੜਕਾਂ ਨੋਟ ਕਰ ਲੈਂਦਾ
1: ਸੀ।
2: ਸਾਰਾ ਕੋਈ ਨੋਟ ਕਰ ਲੈਂਦਾ, ਮੁੜ ਕੇ ਪੁੱਛਦਾ ਰਹਿੰਦਾ ਮਨੈਸ਼ ਤੇ ਕੀ ਹੋਇਆ ਜੀ।
0: ਪਹਿਲੀ ਵਾਰੀ ਮੈਂ ਟੈਰਰ ਦੇਖਿਆ ਸਰਦਾਰ ਜੀ ਦੇ, ਸਾਡੇ ਸਰਦਾਰ ਜੀ ਦੇ ਸਿਰ ਤੇ ਹੈ। ਵੈਰੀ ਗੁੱਡ ਬਾਈ। ਵੀਰ ਜੀ ਤੁਸੀਂ ਛਾ ਗਏ ਯਾਰ, ਛਾ ਗਏ।
2: ਸਰਦਾਰ ਜੀ ਬੱਲੇ ਬੱਲੇ
0: ਬੱਲੇ ਬੱਲੇ ਕਰਾ,
2: ਸਰਦਾਰ ਜੀ ਸਲੂਟ ਤੁਹਾਨੂੰ।
1: ਜਿੰਦਾਬਾਦ
0: ਜੀ, ਜਿੰਦਾਬਾਦ।
2: ਕੀ ਸੁਣਾਓਗੇ ਫਿਰ?
1: ਮੈਨੂੰ ਬਖਾਰਾ ਵੈ ਸਕੂਲੇ ਦੀ ਜਾਣਾ।
2: ਓ ਕਿਹੜੀ ਉਹ ਹੀ ਹੈ, ਕਿਹੜੀ ਕਿਹੜੀ ਉਹ ਕਿਹੜੀ ਪੋਇਮ ਹੀ? ਤੋਤੇ ਕਿਨੂੰ ਬੁਖਾਰ ਹੈ, ਅੱਜ ਮੰਗਲਵਾਰ ਅੱਜ ਵੀਰਵਾਰ ਹੈ,
1: ਅੱਜ ਵੀਰਵਾਰ ਹੈ, ਤੂੰ ਇਹਨੂੰ ਬੁਖਾਰ
2: ਨਾ। ਵੀਰ ਜੀ, ਵੀਰ ਜੀ ਨੂੰ,
0: ਵੀਰ ਜੀ ਨੂੰ ਬੁਖਾਰ ਹੈ ਨਾ?
2: ਵੀਰ ਜੀ ਨੂੰ
1: ਵੀਰ ਜੀ ਨੂੰ ਬੁਖਾਰ ਹੈ। ਵੀਰ ਜੀ ਕਹਿੰਦਾ ਦੱਤਨ ਕੋ, ਦੱਤਨ ਨੇ ਸੀ ਲਾਈ। ਵੀਰ ਜੀ ਕਹਿੰਦਾ ਉਈ
2: ਉਈ ਉਈ ਉਈ
0: ਜਿੰਦਾਬਾਦ ਰਹੇਗਾ, ਬਹੁਤ ਅੱਛੀ ਬਾਤ ਹੈ। ਮੇਰਾ ਸਨੀ ਦਿਓਲ ਵੀ ਠੰਡਾ ਹੋ ਗਿਆ ਬੇਚਾਰਾ।
2: ਵੀਰ ਜੀ ਰੱਬ ਤੁਹਾਨੂੰ ਨਾ ਛੇਤੀ ਛੇਤੀ ਤੁਹਾਨੂੰ ਠੀਕ ਕਰੇ, ਤੁਹਾਡੀ ਖੰਘ ਠੀਕ ਹੋਵੇ, ਤੰਦਰੁਸਤੀ ਦੇਵੇ, ਤੇ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਰਹੋ। ਥੈਂਕ ਯੂ ਵੀਰ ਜੀ। ਨਾਇਸ਼ਾ, ਓਕੇ ਨਾਇਸ਼ਾ, ਇੰਨੇ ਚਿਰਾਂ ਬਾਅਦ ਕਿੱਥੋਂ ਆਏ ਹੋ ਅੱਜ ਤੁਸੀਂ? ਕਿੱਥੇ ਗੁੰਮ ਹੋ ਗਏ ਸੀ ਤੁਸੀਂ? ਸਕੂਲ ਜਾ ਰਹੀ ਹਾਂ।
0: ਓਹੋ, ਹਾਈਡ ਐਂਡ ਸੀਕ ਕਰ ਰਹੀ
2: ਹਾਂ। ਓਕੇ, ਅਸੀਂ ਵੀ ਸਕੂਲ ਜਾ ਰਹੇ ਹਾਂ। ਕਿੰਨੇ ਕੁ ਚਿਰ ਚ ਪਹੁੰਚ ਜਾਣਾ ਤੁਸੀਂ? 2 days। ਹਾਂ ਮੈਂ ਵੀ 2 days।
0: ਹਾਂ ਮੈਨੂੰ ਵੀ 3 ਕੁ ਦਿਨ ਲੱਗ ਗਏ।
2: ਮੈਂ ਵੀ 2 days ਵਿੱਚ ਪਹੁੰਚਣਾ।
0: ਮੈਨੂੰ ਤਾਂ 3-4 ਦਿਨ ਲੱਗ ਜਾਂਦੇ।
2: 3-4 ਦਿਨ ਲੱਗ ਜਾਂਦੇ।
0: ਹਾਂ ਹਾਂ
2: ਹੈ, ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਠੀਕ ਕਰੋ। ਹਾਂ ਐਂ ਲੱਗਦਾ ਤੁਸੀਂ ਸਵਿਮਿੰਗ ਕਰਨ ਡਏ ਹੁੰਦੇ ਹੋ।
1: ਹੈਪੀ
2: ਬਰਥਡੇ ਬੋਲਣਾ। ਓਕੇ ਓਕੇ, ਵਾਹ। ਕਿਹਦਾ ਬਰਥਡੇ ਆ? ਅੱਛਾ ਪਾਪਾ ਦਾ। ਵਾਹ, ਅੱਜ ਤੇ ਫਿਰ ਪਾਰਟੀ ਬਣ ਗਈ।

0: Hip hip. Hip hip. Hip hip.
1: बले बले
0: डैडा बले बले डैडा शवा शवा
2: डैडा शवा शवा।
0: तू डैडी लिए की विश करोगे?
1: आई लव हिम।
0: ते दूसरी एक होर आवाज आउंदे ही ओ कुड़ी की विश करूगी?
1: एम्बर।
0: एम्बर की विश करूगी?
3: से एम्बर।
0: हैं की नाइशा की क्या ना?
2: Playing Uno with Dad.
1: I love playing card game.
0: Oh,
2: अच्छा ओके और बड़े स्मार्ट हो यार सानू तो आज तक नहीं आई खेडनी। Very good.
0: Very nice. तो ये तो बढ़िया बीबियां कुड़ियां ही हैं। पापा दे नाल Uno खेड दिया जी तुही?
1: हां जी।
2: Very good. Very good.
0: तनु बहुत बहुत बधाइयां पुत्तो। ਤੁਹਾਡਾ ਦਿਨ ਵਧੀਆ ਵਧੀਆ ਲੰਘੇ ਪਾਪਾ ਦੇ ਨਾਲ ਖੂਬ ਇੰਜੋਏ ਕਰੋ ਤੁਸੀਂ। ਹੈਪੀ ਬਰਥਡੇ।
2: ਹੈਪੀ ਬਰਥਡੇ ਟੂ ਪਾਪਾ ਜੀ।
0: ਥੈਂਕ ਯੂ।
1: ਬਾਏ
0: ਬਾਏ ਬਾਏ ਬਾਏ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਥੈਂਕ ਯੂ। ਤੇ ਸਾਡੇ ਨਾਲ ਨੇ ਲਾਲ ਜੀ, ਕੀ ਹਾਲ ਚਾਲ ਨੇ?
4: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
5: ਸਤਿ ਸ਼੍ਰੀ ਅਕਾਲ ਜੀ। ਪਹੁੰਚ ਗਏ ਸਕੂਲ?
0: थोड़े जो बुढ़े हो गए ना, वो करिया करना काम
5: की करिया करना
0: वो जेड़ा स्कूल दे बाहर लॉलीपॉप वाला।
5: हां है।
4: अगर एसी च ਸਾਈਡ ਬੀਨ ਦੇ ਤਰੀਕ ਹੋ ਸਕਦੇ ਚੂਜੇ ਕੱਢਣ ਦਾ ਤੇ ਆਈ।
5: ਓ ਵੈਰੀ ਗੁੱਡ
0: ਯਾਰ। ਇਹ ਸੜਦੇ ਸਾਡੇ ਹਰ ਇੱਕ ਕੰਮ ਹਰ ਇੱਕ ਕੰਮ ਤੋਂ ਇਹਨਾਂ ਦਾ ਸ਼ਰੀਕਾ ਇਹ ਸੌਂਕਣਾ ਵਾਲਾ ਪਤਾ ਨੀ ਕਿਉਂ ਰੱਖਦੇ ਯਾਰ।
5: ਓ ਵੈਰੀ ਨਾਈਸ ਲਾਲ ਜੀ, ਕਿਆ ਬਾਤ ਹੈ।
0: ਹੈਂ
5: ਤੁਹਾਡੀ ਪਰ ਲੋਲੀਪੋਪ ਵਾਲੇ ਦੇ ਤਾਂ ਤੁਸੀਂ ਵਿਚਾਰ ਕਰੋ ਨਾ,
0: ਇਹਨਾਂ ਦੀ ਪਤਾ ਨੀ ਕਿਉਂ ਬਾਨੋ ਜਾਗ ਪੈਂਦੀ ਹੈ।
5: ਬਾਨੋ ਕੋ ਸ਼ਾਂਤ ਕਰੇ।
4: ਬਾਨੋ ਜਾਵਿਆ ਸੈਮੀ ਸ਼ਾਹ ਪੁਲਿਸ ਚ ਭਰਤੀ ਹੋ
0: ਜਾਂਦੇ ਨਿੱਕੀ ਪੁਲਿਸ ਚ
4: ਆਪਣਾ ਕਿਸੇ ਕ੍ਰਾਈਮ
0: ਲਿਲੀਪੁੱਟ ਪੁਲਿਸ
5: ਠੀਕ ਹੈ। ਜੈਨੂਨ ਭੁਲੇਖਾ ਪੈ ਗਿਆ ਬੰਦੇ ਨੂੰ
0: ਦੱਸ ਭੂਆ ਜੀ ਭੈਣ ਜੀ ਜੋ ਵੀ ਆ ਭਾਬੀ ਜੀ ਉਹ ਵੀ ਬੋਲ ਪਏ ਆਖਿਰਕਾਰ ਕੱਲ।
5: ਅੱਛਾ
0: ਹੋਰ ਉਹ ਵਿਧਾਨ ਸਭਾ ਚ ਬੋਲੇ ਨੇ?
5: ਅੱਛਾ ਵਿਧਾਨ ਸਭਾ ਚ ਬੋਲੇ। Very good. ਮੈਂ ਵੀ ਹੈਰਾਨ ਪਰੇਸ਼ਾਨ ਹੋ ਗਿਆ। ਮੈਂ ਕਿਹਾ
0: ਜੇ ਤੁਹਾਨੂੰ ਲੱਗਦਾ ਨਾ ਇਹ ਨਹੀਂ ਬੋਲਣਗੇ ਤੇ ਇਹ ਵੀ ਬੋਲਣਗੇ ਜੇ ਤੁਸੀਂ ਏਦਾਂ ਬੋਲੋਗੇ।
4: ਨਹੀਂ ਉਹ ਨਾਮ ਬੋਲਣ ਦਾ ਪੂਰਾ ਹੱਕ ਹੈ।
5: ਹਾਂਜੀ ਹਾਂਜੀ ਨਹੀਂ ਠੀਕ ਹੈ।
4: ਆਪਣੇ ਨਾ ਆਪਣਾ ਤੂੜ ਸਾਹਿਬ ਦਾ ਅੱਜ ਕੱਲ੍ਹ ਬੜਾ ਆਪਣਾ ਮੈਚ ਮੂਚ ਖੇਲਣ ਦਾ ਬੜਾ ਚੱਲਿਆ ਨਾ ਉਹਨਾਂ ਮੈਚ ਮੂਚ ਖੇਲਦੇ ਹਨਾ। ਇੱਕ ਦਿਨ ਮੈਚ ਖੇਲ ਕੇ ਆਉਂਦੇ ਮੋਟਰਸਾਈਕਲ ਤੇ ਅੱਗੇ ਪੁਲਿਸ ਵਾਲੇ ਕਹਿੰਦੇ ਹਾਂ ਕਿੱਧਰ ਆਉਂਦੇ? ਕਹਿੰਦੇ ਜੀ ਮੈਂ ਕ੍ਰਿਕਟ ਖੇਲ ਕੇ ਆ ਰਿਹਾ। ਕਹਿੰਦਾ ਹੈਲਮਟ? ਕਹਿੰਦਾ ਮੈਂ ਬੋਲਰ ਹਾਂ।
5: ਯਾਰ ਤੂੜ ਭਾਜੀ ਥੋੜੇ ਤੋਂ ਉਮੀਦ ਨਹੀਂ ਸੀ ਵੈਸੇ, ਪਰ ਚਲੋ ਕੀ ਕਰੇ ਬੰਦਾ,
0: ਕੀ ਉਮੀਦ ਨਹੀਂ ਬੋਲਣ ਨੀ ਉਹਦਾ
5: ਨਹੀਂ ਇਹ ਇੱਧਰ ਹੀ ਗੱਲ ਕਰਨਗੇ। ਤੂੜ ਸਾਹਿਬ ਤੇ ਫੁੱਟਬਾਲਰ ਨੇ ਮੈਨੂੰ ਪਿੱਛੇ ਜੇ ਪਤਾ ਲੱਗਾ।
0: ਸੌਕਰ ਸੌਕਰ ਸੌਕਰ ਪ੍ਰੇਮੀ ਨੇ ਉਹ,
5: ਕੈਂਟ ਪਲੇਅਰ ਨੇ
0: ਉਹ, ਲੈ ਸੌਕਰ ਪ੍ਰੇਮੀ ਨੇ
5: 40 ਅੰਡਰ 40 ਦੇ ਆਪਣੇ ਕਪਤਾਨ ਨੇ ਆਪਣੇ ਏਰੀਏ ਦੇ ਪੂਰੇ ਰੋਨਾਲਡੋ ਰੋਨਾਲਡੋ ਕੀਤੀ ਪਈ ਆਪਣੇ ਪਾਸੇ ਉਹਨਾਂ ਨੇ।
0: ਤੁਸੀਂ ਦੱਸ ਦੋ ਜੇ ਤੁਸੀਂ ਬਣਨਾ ਕੁਛ ਤੇ ਨੈਟ ਨੂਟ
5: ਪੋਲ ਨੈਟ ਸਾਈਡ ਲਾਈਨਸ
0: ਬੈਂਚ ਬੁੰਚ ਬਣਨਾ ਦੱਸੋ ਬਲਾਡ
5: ਏਦਾਂ ਹੀ ਬੰਦਾ ਪੱਕਾ ਹੁੰਦਾ ਯਾਰ
4: ਜਸਵਾਲ ਭਾਈ ਸੁਣ ਲੋ ਜਸਵਾਲ ਭਾਈ ਕਹਿੰਦੇ ਮੈਂ ਇੱਕ ਘੰਟਾ ਨਾ ਲੰਗਰ ਦੀ ਲਾਈਨ ਚ ਲੱਗਿਆ ਰਿਹਾ ਜਦੋਂ ਬਾਰੀ ਆਈ ਤੇ ਪਤਾ ਲੱਗਿਆ ਮੈਡੀਕਲ ਕੈਂਪ ਲਗਾ ਜੀ
5: ਓ ਬੈਸਟ ਪਿਆਰੀ ਸਤਿ ਸ਼੍ਰੀ ਅਕਾਲ ਕਹਿ ਜਾਂਦੇ ਆ ਕਿਸੇ ਨੂੰ ਲਾਈਨ ਚ ਖੜਾ ਕਰ ਦਿੰਦੇ ਆ ਕਿਸੇ ਪੁਲਿਸ ਬਣਾ ਦਿੰਦੇ ਆ
0: ਥੈਂਕ ਯੂ ਜੀ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 185 ਹੋ ਗਿਆ ਅੱਛਾ ਵੱਧ ਗਿਆ ਜੇ ਸੋਨਾ ਬਾਈ
5: ਬੜੀਆ ਹੈ
0: ਇਹ ਕੀ ਗੱਲ ਹੈ
5: ਪਤਾ ਨਹੀਂ ਕੀ ਚੱਕਰ ਆ
0: ਕਮਾਲ ਹੋ ਗਈ ਹੈ ਯਾਰ ਬਲਜੀਤ ਫਰਵਾਲੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
5: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅਤੇ ਹਰਚੰਦ ਢਿੱਲੋਂ ਜੀ ਕਹਿੰਦੇ ਕਿ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰਕੇਸ਼ ਕਾਜਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਬੱਚੇ ਛਾਤਾ ਲੈ ਕੇ ਜਾ ਰਹੇ ਨੇ ਸਕੂਲ ਅਤੇ ਮੰਡ ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨ ਸਭ ਦੇ ਉੱਤੇ ਵਾਹਿਗੁਰੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅਜੀਤ ਬੁੱਟਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਚਾਹ ਕੌਫੀ ਅਤੇ ਮੈਨੂੰ ਉਹ ਯਾਦ ਆ ਗਿਆ ਸੱਚ ਆਪਣੇ ਇਹਨਾਂ ਸ਼ਹਿਰਾਂ ਦੇ ਮੈਸੇਜ ਤੋਂ ਬਲਜੀਤ ਜੀ ਦੇ ਮੈਸੇਜ ਤੋਂ ਵੀ ਆਪਣਾ ਪਰਵਾਨੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਈਏ ਆਪਣਾ ਆ ਗਿਆ
5: ਪਰਸੋਂ ਸ਼ਨੀਵਾਰ ਨੂੰ ਪਰਵਾਨੇ ਸ਼ਾਮੀ 6:30 ਸਟਾਰਟ ਕਰ ਰਹੇ ਹਾਂ ਆਪਾਂ ਲਾਇਬ੍ਰੇਰੀ ਹੈ ਡੌਕਸ 'ਚ ਅਤੇ ਟਿਕਟਾਂ ਹਜੇ ਵੀ ਲਾਈਵ ਨੇ ਅਤੇ ਆਪਣਾ ਪਹਿਲਾ ਜਿਹੜਾ ਸੈਕਸ਼ਨ ਆ ਆਪਾਂ ਉਹ ਪੂਰਾ ਦਾ ਪੂਰਾ ਸੋਲਡ ਆਊਟ ਕਰਤਾ ਸੋ ਥੈਂਕ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਟਿਕਟਸ ਲਿੱਤੀਆਂ ਥੈਂਕਸ ਅਲੋਟ ਪਰ ਹੁਣ ਵੀ ਹੋਰ ਵੀ ਆਪਣੇ ਕੋਲ ਇੱਕ ਪ੍ਰੋਪਰ ਸੈਕਸ਼ਨ ਦੀ ਟਿਕਟਸ ਓਪਨ ਨੇ ਸੋ ਇਫ ਐਨੀ ਵਨ ਇਜ਼ ਇੰਟਰਸਟਡ ਅਤੇ ਆਪਣਾ ਸਾਡੇ ਪੇਜਸ ਦੇ ਉੱਪਰ ਬਾਇਓ ਦੇ ਉੱਪਰ ਇੰਸਟਾ ਦੇ ਬਾਇਓ ਦੇ ਉੱਪਰ ਅਤੇ ਆਪਣਾ ਫੇਸਬੁੱਕ ਦੇ ਉੱਪਰ ਈਵੈਂਟ ਬ੍ਰਾਈਡ ਦੇ ਉੱਪਰ ਵੀ ਲਿੰਕ ਬਣਿਆ ਪਿਆ ਟਿਕਟਸ ਲੈ ਸਕਦੇ ਨੇ ਅਤੇ ਬਾਕੀ ਜੇ ਜ਼ਿਆਦਾ ਵਧੇਰੀ ਜਾਣਕਾਰੀ ਚਾਹੀਦੀ ਤਾਂ ਮੈਸੇਜ ਕਰੋ ਬਾਈ
0: ਜੀ ਬਿਲਕੁਲ ਜੀ ਅਤੇ ਪਰਵਾਨੇ ਦੇ ਵਿੱਚ ਪਾਉਂਦੇ ਹਾਂ ਸਾਂਝਾ ਬਿਲਕੁਲ ਜਿੱਦਾਂ ਆਪਾਂ ਇੱਥੇ ਅਤੇ ਉੱਥੇ ਫਰਕ ਇਹ ਹੋਈ ਆ ਵੀ ਉੱਥੇ ਆਪਾਂ ਮਿਲ ਕੇ ਅਤੇ
5: ਫੇਸ ਟੂ ਫੇਸ ਪ੍ਰੋਪਰ ਮਹਿਫਲ ਲੱਗੀ ਹੋਈ ਉਹਦੀ ਹੈ ਨਾ
0: ਵੱਖਰਾ ਹੀ ਤਿਆਰ ਹੋ ਕੇ ਆਉਣ ਦਾ ਮੌਕਾ ਮਿਲਦਾ
5: ਯੈਸ ਯੈਸ ਯੈਸ
0: ਰਗੜਾ ਭੈਜੀ ਗੁੱਡ ਮਾਰਨਿੰਗ ਭੇਜਦੇ ਸੰਜੇ ਪੂਜਾ ਜੀ ਕਹਿੰਦੇ ਨੇ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਹਰਜੀਤ ਸਿੰਘ ਖਾਲਸਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਕਿ ਤ੍ਰਿਪਤਵੀਰ ਐਂਡ ਹਰਭਗਤ ਸਿੰਘ ਸੋਰੀ ਮੈਂ ਹਾਂ ਹਰਭਗਤ ਸਿੰਘ ਬੈਸਟ ਆਫ ਲੱਕ ਉਹਨਾਂ ਨੂੰ ਫੋਰ ਅਥਲੀਟ ਕੰਪੀਟੀਸ਼ਨ ਦੇ ਲਈ ਅੱਛਾ ਕੰਪੀਟੀਸ਼ਨ ਹਾਂਜੀ ਸਾਡੇ ਵੱਲੋਂ ਵੀ ਗੁੱਡ ਵਿਸ਼ੇ ਜੀ
5: ਅਤੇ
0: ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਮਤਲਬ ਖਿੱਚ ਕੇ ਰੱਖਣ ਅਤੇ ਕੰਮ ਅਤੇ ਕਾਮਯਾਬੀਆਂ ਹਾਸਲ ਕਰਨ ਖੂਬ ਮਿਹਨਤ ਕਰਨ ਅਤੇ ਗੁੱਡ ਲੱਕ ਬਈ ਸਾਡੇ ਵੱਲੋਂ
5: ਵੈਰੀ ਵੈਰੀ ਬੈਸਟ ਆਫ ਲੱਕ ਗੋਲਡ ਅਤੇ ਗੋਲਡ ਜਿੱਤੋ ਬਈ
0: ਜੀ ਤ੍ਰਿਪਤਵੀਰ ਅਤੇ ਹਰਭਗਤ ਜੀ ਅਤੇ ਤੁਹਾਨੂੰ ਗੁੱਡ ਲੱਕ ਬਈ ਸਾਡੇ ਸਾਰਿਆਂ ਵੱਲੋਂ ਥੈਂਕ ਯੂ ਅਤੇ ਬਲਜੀਤ ਵਾਲੀਆ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਕਹਾਣੀ ਕਹਿੰਦੇ ਕਿ ਵਧੀਆ ਲੱਗਿਆ ਜੀ ਜਤਿੰਦਰ ਪਾਲ ਜੀ ਧੰਨਵਾਦ ਤੁਹਾਡਾ ਸੁਖਵਿੰਦਰ ਭੈਣ ਜੀ ਧੰਨਵਾਦ ਦੇਸ਼ਬੰਦ ਭਾਰਦਵਾਜ ਜੀ ਕਹਿੰਦੇ ਨੇ ਕਿ ਕ੍ਰਿਸ਼ਨ ਜੀ ਸਤਿ ਸ਼੍ਰੀ ਅਕਾਲ ਜੀ
5: ਸਤਿ ਸ਼੍ਰੀ ਅਕਾਲ
0: ਅਤੇ ਇਹ ਕਹਿੰਦੇ ਨੇ ਕਿ ਤੁਹਾਡਾ ਵਧੀਆ ਵਧੀਆ ਦਿਨ ਰਹੇ ਅਤੇ ਉੱਤਮ ਰਹੇ ਅਤੇ ਇੰਜੋਏ ਕਰੋ ਅੱਜ ਦਾ ਦਿਨ ਧੰਨਵਾਦ ਅਤੇ ਜਿਮੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਅਤੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਅਤੇ ਅੰਮ੍ਰਿਤ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੰਗਰੇਜ਼ੀ ਵੀ ਬੜੀ ਅਜੀਬ ਗਰੀਬ ਭਾਸ਼ਾ ਹੈ ਜੈਸੇ ਕਾਰ ਜਾਂ ਬਾਏ ਰੋਡ ਭੇਜੇ ਜਾਣੇ ਵਾਲੇ ਪਾਰਸਲ ਕੋ ਅੰਗਰੇਜ਼ੀ ਮੈਂ ਕਹਿਤੇ ਹੈ ਸ਼ਿਪਮੈਂਟ ਔਰ ਸ਼ਿਪ ਸੇ ਭੇਜੇ ਜਾਣੇ ਵਾਲੇ ਪਾਰਸਲ ਕੋ ਕਹਿਤੇ ਹੈ ਕਾਰਗੋ
5: ਅਰੇ ਹਾਂ ਗੱਲ ਤਾਂ ਠੀਕ ਹੈ
0: ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ
5: 1674 AM

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ।
1: ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਬਿਲਕੁਲ ਵੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st ਜੁਲਾਈ।
0: ਦੱਸੋ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤਮਾਨ ਦਾ ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਅੱਜ 6 ਤਰੀਕ ਆ ਅਗਸਤ ਦਾ ਮਹੀਨਾ ਤੇ ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਗੌਤਮ ਜੀ ਤੁਸੀਂ ਆਉਂਦੇ ਰਹੋ
1: ਬਹੁਤ ਧੰਨਵਾਦ ਰੰਜੋ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਦੇ ਦਿਨ ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਉਹ ਖਬਰ ਜਿਸਦੀ ਕੱਲ ਤੁਹਾਡੇ ਨਾਲ ਸਾਂਝ ਪਾਈ ਸੀ ਹੋ ਸਕਦਾ ਹੈ ਕਿ ਇਹ ਖਬਰ ਕੋਈ ਜ਼ਰੂਰੀ ਨਾ ਹੋਵੇ ਤੁਹਾਡੇ ਲਈ ਕਿਉਂਕਿ ਆਮ ਤੌਰ ਦੇ ਉੱਤੇ ਇੰਜ ਜਚਾਇਆ ਜਾਂਦਾ ਮੀਡੀਆ ਦੇ ਵਿੱਚ ਕਿ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਹੀ ਸਭ ਤੋਂ ਇੰਪੋਰਟੈਂਟ ਨੇ ਪਰ ਸਪੇਸ ਦੇ ਨਾਲ ਜੁੜੀਆਂ ਖਬਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਕਹਿ ਕੇ ਕਿ ਇਸ ਦੇ ਨਾਲ ਕੋਈ ਮਨੁੱਖੀ ਨੁਕਸਾਨ ਨਹੀਂ ਹੋਇਆ ਸਪੇਸ ਐਕਸ ਦੇ 4000 ਕਿਲੋ ਵਜਨੀ ਫਾਲਕਨ 9 ਰਾਕੇਟ ਦਾ ਉੱਪਰੀ ਹਿੱਸਾ ਚੰਨ ਦੇ ਨਾਲ ਟਕਰਾ ਗਿਆ ਹਾਲਾਂਕਿ ਜਿਵੇਂ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸੀ ਕੱਲ ਇਸ ਕਿਸਮ ਦੇ ਅੰਦਾਜ਼ੇ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਆਪ ਦੱਸੇ ਸੀ ਕਿ ਹੋ ਸਕਦਾ ਕਿ ਟਕਰਾਵੇ ਪਰ ਹੋ ਨਹੀਂ ਸਕਦਾ ਹੁਣ ਵਾਕਈ ਇਹ ਟੱਕਰ ਜਿਹੜੀ ਹੈ ਇਸ ਦੀ ਪੁਸ਼ਟੀ ਜਿਹੜੀ ਹੈ ਕਰ ਦਿੱਤੀ ਗਈ ਹੈ ਉਹ ਵੱਖਰੀ ਗੱਲ ਹੈ ਕਿ ਸਪੇਸ ਐਕਸ ਦੀ ਤਰਫ ਤੋਂ ਹਾਲੇ ਅਧਿਕਾਰਕ ਬਿਆਨ ਦਿੱਤੇ ਜਾਣੇ ਨੇ ਤੇ ਉਹਨਾਂ ਬਿਆਨਾਂ ਨੂੰ ਹੀ ਆਖਰੀ ਮੰਨਿਆ ਜਾਏਗਾ ਉਹਨਾਂ ਟਿੱਪਣੀਆਂ ਨੂੰ ਹੀ ਆਖਰੀ ਮੰਨਿਆ ਜਾਏਗਾ ਫਿਲਹਾਲ ਟੱਕਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਜਿਸ ਸਮੇਂ ਫਾਲਕਨ 9 ਰਾਕੇਟ ਚੰਨ ਦੇ ਆਲੇ ਦੁਆਲੇ ਗੇੜੇ ਕੱਢ ਰਿਹਾ ਸੀ ਅਜਿਹੀ ਸਥਿਤੀ ਨਹੀਂ ਸੀ ਕਿ ਇਸ ਨੂੰ ਸਿੱਧੇ ਕਿਸਮ ਦੇ ਨਾਲ ਰਿਕਾਰਡ ਕੀਤਾ ਜਾ ਸਕੇ ਪਰ ਵਿਗਿਆਨੀਆਂ ਨੇ ਦੱਸਿਆ ਕਿ ਹੁਣ ਚੰਨ ਦੀ ਸਤ੍ਹਾ ਦੇ ਉੱਤੇ ਉਸਦੇ ਸਰਫੇਸ ਦੇ ਉੱਤੇ ਪਹਿਲਾਂ ਦੇ ਨਾਲੋਂ ਤੇ ਬਾਅਦ ਦੇ ਨਾਲ ਜਿਹੜਾ ਉਸ ਤੋਂ ਪਹਿਲਾਂ ਦਾ ਸਰਫੇਸ ਸੀਗਾ ਜਦੋਂ ਇਹ ਟਕਰਾਇਆ ਨਹੀਂ ਸੀ ਤੇ ਹੁਣ ਇਹ ਜਿਹੜੀ ਇਸ ਦੀ ਤੁਲਨਾ ਕਰਨਗੇ ਇਹਦਾ ਇੱਕ ਅਧਿਐਨ ਕਰਨਗੇ ਇੱਕ ਸਟੱਡੀ ਕੀਤੀ ਜਾਏਗੀ ਤਾਂ ਕਿ ਟੱਕਰ ਤੋਂ ਬਾਅਦ ਜਿਹੜੇ ਨਵੇਂ ਟੋਏ ਪਏ ਨੇ ਤੇ ਨਵੀਂ ਸਥਿਤੀ ਉੱਥੇ ਬਣੀ ਹੈ ਚੰਨ ਦੇ ਉੱਤੇ ਉਸ ਦਾ ਅੰਦਾਜ਼ਾ ਲਗਾਇਆ ਜਾ ਸਕੇ ਹਾਲਾਂਕਿ ਇਸ ਦੇ ਅੰਦਾਜ਼ੇ ਜਿਹੜੇ ਲੱਗਣਗੇ ਉਸਦਾ ਨੇੜਲੇ ਭਵਿੱਖ ਦੇ ਵਿੱਚ ਤਾਂ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਉਣ ਲੱਗਿਆ ਪਰ ਸੈਕਸ ਦੀ ਤਰਫ ਤੋਂ ਔਰ ਨਾਸਾ ਨੇ ਵੀ ਇਹ ਬਿਆਨ ਜਾਰੀ ਕੀਤਾ ਹੈ ਕਿ ਇਸ ਟੱਕਰ ਦੇ ਨਾਲ ਧਰਤੀ ਨੂੰ ਕੋਈ ਸਿੱਧੇ ਤੌਰ ਤੇ ਖਤਰਾ ਨਹੀਂ ਸਿੱਧੇ ਤੌਰ ਤੇ ਖਤਰਾ ਨਹੀਂ ਹੈ ਪਰ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਘਟਨਾ ਦੇ ਨਾਲ ਚੰਨ ਤੋਂ ਜੁੜੇ ਹੋਏ ਜਿਹੜੇ ਡੇਟਾ ਇਕੱਠੇ ਕੀਤੇ ਜਾ ਰਹੇ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਹੋਰ ਸਮੱਸਿਆ ਆਵੇਗੀ ਚਿਲੀ ਦੀ ਪਰਨਾਲ ਅਬਜ਼ਰਵੇਟਰੀ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਫਾਲਕਨ 9 ਦੀ ਟੱਕਰ ਦੇ ਨਾਲ ਚੰਨ ਦੇ ਉੱਤੇ ਹੁਣ ਤੱਕ ਦਾ ਸ਼ਾਇਦ ਸਭ ਤੋਂ ਵੱਡਾ ਟੋਆ ਜਿਹੜਾ ਉੱਥੇ ਪਿਆ ਔਰ ਇਸ ਨੂੰ ਟੋਆ ਤਾਂ ਨਹੀਂ ਕਿਹਾ ਜਾ ਸਕਦਾ ਇਸ ਦੇ ਚੰਨ ਦੇ ਉੱਤੇ ਹੋਏ ਨੁਕਸਾਨ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਵੈਸੇ ਸਪੇਸ ਦੇ ਨਾਲ ਜੁੜੀਆਂ ਜਾਣਕਾਰੀਆਂ ਜਿਹੜੀਆਂ ਅਸੀਂ ਆਪਣੇ ਅਲੱਗ ਇੱਕ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡੇ ਤੱਕ ਕਈ ਵਾਰ ਸਾਂਝੀਆਂ ਕੀਤੀਆਂ ਅਲੱਗ ਅਲੱਗ

ਪੋਡਕਾਸਟ ਤੁਸੀਂ ਉੱਥੋਂ ਜਾ ਕੇ ਸੁਣ ਸਕਦੇ ਹੋ, ਉੱਥੋਂ ਜਾ ਕੇ ਉਹ ਦੇਖ ਸਕਦੇ ਹੋ। ਖੈਰ, ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਉਧਰ ਖਬਰ ਮਾਰਕ ਜ਼ਕਰਬਰਗ ਦੇ ਨਾਲ ਜੁੜੀ ਹੋਈ। ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਭਾਰਤ ਦੇ ਵਿੱਚ ਆਪਣੇ ਜਿਹੜੇ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਫੇਸਬੁੱਕ, ਇੰਸਟਾਗ੍ਰਾਮ, ਜਿੰਨੇ ਵੀ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਜਿਹੜਾ CSAM, ਜਿਹਨੂੰ ਅੰਗਰੇਜ਼ੀ ਚ ਚਾਈਲਡ ਸੈਕਸੁਅਲ ਅਬਿਊਸ ਮਟੀਰੀਅਲ ਕਿਹਾ ਜਾਂਦਾ, ਉਸ ਕਿਸਮ ਦੇ ਕੰਟੈਂਟ ਨੂੰ ਰੋਕਣ ਦੇ ਵਿੱਚ ਮੇਟਾ ਅਸਫਲ ਰਿਹਾ। ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਓਪਰੇਟ ਕਰਨਾ ਉਹਦੇ ਚ ਕੁਝ ਖਾਮੀਆਂ ਰਹੀਆਂ ਨੇ, ਇਹ ਗੱਲ ਮੇਟਾ ਨੇ ਮੰਨੀ ਹੈ। ਔਰ ਇਹ ਗੱਲ ਅਜਿਹੇ ਸਮੇਂ ਦੇ ਵਿੱਚ ਮਾਰਕ ਜ਼ਕਰਬਰਗ ਤੋਂ ਮਨਵਾਈ ਗਈ ਹੈ, ਜਾਂ ਇੰਜ ਕਹਿ ਦਈਏ ਕਿ ਉਹਨਾਂ ਦੇ ਕੰਪਨੀ ਦੀ ਤਰਫ ਤੋਂ ਮਨਵਾਈ ਗਈ ਹੈ, ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਫੇਸਬੁੱਕ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਵੀਡੀਓ ਹਟਾ ਦਿੱਤੀ ਸੀ। ਸੈਲਫੀ ਸਟਾਈਲ ਦੇ ਵਿੱਚ ਵੀਡੀਓ ਆਈ ਸੀ, ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਜੈਨਜ਼ੀ ਨੂੰ ਸੰਬੋਧਨ ਕੀਤਾ ਸੀ। ਔਰ ਜ਼ਕਰਬਰਗ ਨੇ ਹੁਣ ਵਿਸ਼ਵਾਸ ਦਿਵਾਇਆ ਕਿ ਕੰਪਨੀ ਆਪਣੇ AI ਸਿਸਟਮ ਦੇ ਉੱਤੇ ਜਿਹੜੀ ਹਿਊਮਨ ਇੰਟਰਫੇਰੈਂਸ ਹੈ ਉਹਨਾਂ ਨੂੰ ਵਧਾਏਗੀ, ਕਿਉਂਕਿ ਹੁਣ ਤੱਕ ਕਿਸੇ ਵੀ ਕਿਸਮ ਦਾ ਜਿਹੜਾ ਗੈਰ ਕਾਨੂੰਨੀ ਕੰਟੈਂਟ ਸੀ ਉਸ ਨੂੰ ਸਿਰਫ AI ਦੇ ਤਰੀਕੇ ਦੇ ਨਾਲ ਹੀ ਡਿਲੀਟ ਕੀਤਾ ਜਾ ਰਿਹਾ ਸੀ। ਫੇਸਬੁੱਕ ਨੇ ਇਹ ਵੀ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਦੀ ਵੀਡੀਓ ਵੀ ਇਸੇ ਕਰਕੇ ਹਟ ਗਈ ਕਿ ਉਹ ਇੱਕ ਟੈਕਨੀਕਲ ਗਲਿਚ ਸੀ। ਤੋ ਹੁਣ ਖੈਰ, ਟੈਕਨੀਕਲ ਗਲਿਚ ਸੀ ਜਾਂ ਨਹੀਂ ਸੀ, ਪਰ ਫੇਸਬੁੱਕ ਨੂੰ ਇੱਕ ਤਰੀਕੇ ਦੇ ਨਾਲ ਗੋਡਿਆਂ ਭਾਰ ਆਣਾ ਪਿਆ ਹੈ। ਇੱਧਰ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡੋਨਾਲਡ ਟਰੰਪ ਸਰਕਾਰ ਹੁਣ ਭਾਰਤੀਆਂ ਨੂੰ ਪ੍ਰਭਾਵਿਤ ਕਰੇਗੀ। ਇਹ ਖਬਰ ਧਿਆਨ ਦੇ ਨਾਲ ਸੁਣ ਲਿਓ, ਕਿਉਂਕਿ ਟਰੰਪ ਸਰਕਾਰ ਨੇ ਇੱਕ ਵਿਵਾਦਤ ਫੈਸਲਾ ਲਿਆ। ਵਿਵਾਦਤ ਤਾਂ ਨਹੀਂ ਕਹਿ ਸਕਦੇ, ਟਰੰਪ ਸਰਕਾਰ ਇਹ ਕਹਿ ਰਹੀ ਹੈ ਕਿ ਦੇਸ਼ ਦੇ ਹੱਕ ਦੇ ਵਿੱਚ ਲਿਆ। ਕਿਹਾ ਜਾ ਰਿਹਾ ਹੈ ਕਿ 28,000 ਤੋਂ ਵਧੇਰੇ ਜਿਹੜੇ ਪ੍ਰਵਾਸੀ ਨੇ, ਜਿਹੜੇ ਮਾਈਗ੍ਰੈਂਟਸ ਨੇ ਅਮਰੀਕਾ ਦੇ ਵਿੱਚ ਰਹਿ ਰਹੇ, ਜਿਨ੍ਹਾਂ ਦੇ ਕੋਲ ਕਮਰਸ਼ੀਅਲ ਟਰੱਕ ਡਰਾਈਵਰ ਲਾਇਸੈਂਸ ਨੇ, ਉਹਨਾਂ ਦੇ ਹੁਣ ਡਰਾਈਵਿੰਗ ਲਾਇਸੈਂਸ ਜਿਹੜੇ ਨੇ ਉਹ ਰੱਦ ਕੀਤੇ ਜਾਣਗੇ ਤਾਂ ਕਿ ਉਹ ਟਰੱਕ ਨਾ ਚਲਾ ਸਕਣ। ਔਰ ਅਮਰੀਕਾ ਦੇ ਵਿੱਚ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਲਿਆਉਣ ਦੇ ਲਈ ਇੱਕ ਵੱਡਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ। ਇਸ ਸਾਰੇ ਕਾਸੇ ਬਾਰੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲੈਵਿਟ ਨੇ ਜਾਣਕਾਰੀ ਦਿੱਤੀ ਹੈ, ਬਲਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਰੇ ਇੱਕ ਪੋਸਟ ਵੀ ਪਾਈ ਹੈ। ਕਿਹਾ ਹੈ ਕਿ 24,000 ਤੋਂ ਜ਼ਿਆਦਾ ਤਾਂ ਸਿੱਧੇ ਤੌਰ ਦੇ ਉੱਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਜਿਨ੍ਹਾਂ ਨੂੰ CDL ਕਿਹਾ ਜਾਂਦਾ, ਉਹ ਰੱਦ ਕੀਤੇ ਜਾ ਰਹੇ ਨੇ ਜਿਹੜੇ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲ ਸਕਦੇ। ਇੰਨਾ ਹੀ ਨਹੀਂ, ਬਲਕਿ ਟਰੰਪ ਸਰਕਾਰ 9,500 ਦੇ ਕਰੀਬ ਉਹਨਾਂ ਡਰਾਈਵਿੰਗ ਸਕੂਲਾਂ ਨੂੰ ਵੀ ਬੰਦ ਕਰ ਰਹੀ ਹੈ ਜਿਨ੍ਹਾਂ ਸਕੂਲਾਂ ਨੇ ਇਹਨਾਂ ਲੋਕਾਂ ਨੂੰ, ਖਾਸ ਤੌਰ ਦੇ ਉੱਤੇ ਮਾਈਗ੍ਰੈਂਟਸ ਜਿਹੜੇ ਅੰਗਰੇਜ਼ੀ ਠੀਕ ਢੰਗ ਦੇ ਨਾਲ ਬੋਲ ਸਮਝ ਤੇ ਨਹੀਂ ਪਾਉਂਦੇ ਸੀਗੇ, ਉਹਨਾਂ ਨੇ ਇਹਨਾਂ ਨੂੰ ਲਾਇਸੈਂਸ ਜਾਰੀ ਕਿਵੇਂ ਕੀਤੇ ਜਾਂ ਇਹਨਾਂ ਨੂੰ ਕਿਹਾ ਕਿਵੇਂ ਕਿ ਇਹ ਇੰਡਸਟਰੀ ਦੇ ਵਿੱਚ ਜਾਣ ਦੇ ਲਈ ਤਿਆਰ ਨੇ ਤੇ ਉਹਨਾਂ ਦੀ ਮਦਦ ਕੀਤੀ ਹੈ। ਉਹਨਾਂ ਸਾਰਿਆਂ ਨੂੰ ਅਲੱਗ ਅਲੱਗ ਸੂਬਿਆਂ ਦੀਆਂ ਸਰਕਾਰਾਂ ਦੀ ਮਦਦ ਦੇ ਨਾਲ ਉਹਨਾਂ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ। ਇੱਧਰ ਭਾਰਤ ਦੇ ਵਿੱਚ ਛਪਦੇ ਇੱਕ ਅਖਬਾਰ ਦ ਇੰਡੀਅਨ ਐਕਸਪ੍ਰੈਸ ਨੇ ਵੀ ਰਿਪੋਰਟ ਇਸ ਦੇ ਬਾਬਤ ਛਾਪੀ ਹੈ। ਕਿਹਾ ਹੈ ਕਿ ਇੱਕ ਐਸੋਸੀਏਸ਼ਨ ਹੈ ਅਮਰੀਕਾ ਦੇ ਵਿੱਚ, ਨਾਰਥ ਅਮੈਰੀਕਨ ਪੰਜਾਬੀ ਟਰੱਕਰਸ ਐਸੋਸੀਏਸ਼ਨ, ਇਹ ਅਮਰੀਕਾ ਤੇ ਕੈਨੇਡਾ ਦੋਹਾਂ ਦੇਸ਼ਾਂ ਦੇ ਨਾਲ ਜੁੜੀ ਹੋਈ ਹੈ। ਪਤਾ ਇਹ ਲੱਗਦਾ ਹੈ ਕਿ ਸਿਰਫ ਅਮਰੀਕਾ ਦੇ ਵਿੱਚ ਹੀ 1,500,000 ਦੇ ਵਿੱਚੋਂ 15,00,000 ਦੇ ਆਸ ਪਾਸ ਟਰੱਕ ਡਰਾਈਵਰ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਇਸ ਇੰਡਸਟਰੀ ਚ ਜੁੜੇ ਹੋਏ ਨੇ। ਉਹਨਾਂ ਚੋਂ 13,00,000 ਦੇ ਆਸ ਪਾਸ ਤਾਂ ਸਿਰਫ ਪੰਜਾਬ ਤੇ ਹਰਿਆਣੇ ਤੋਂ ਨੇ, ਔਰ ਇਸ ਦਾ ਅਸਰ ਭਾਰਤ ਦੇ ਇਹਨਾਂ ਪ੍ਰਵਾਸੀਆਂ ਦੇ ਉੱਤੇ ਹੀ ਪੈਣ ਜਾ ਰਿਹਾ ਹੈ, ਕਿਉਂਕਿ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਅੰਗਰੇਜ਼ੀ ਦੀ ਮੁਹਾਰਤ ਨਹੀਂ ਹੈ ਉਹ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਹੁਣ ਬਾਹਰ ਹੋ ਜਾਣਗੇ, ਯਾਨੀ ਬੇਰੁਜ਼ਗਾਰ ਹੋ ਜਾਣਗੇ। ਔਰ ਦੱਸ ਦਈਏ ਕਿ ਇਹ ਕਾਰਵਾਈ 2025 ਜਦੋਂ ਫਲੋਰੀਡਾ ਚ ਇੱਕ ਹਾਦਸਾ ਹੋਇਆ ਸੀ, ਜਦੋਂ ਭਾਰਤੀ ਮੂਲ ਦਾ ਪੰਜਾਬੀ ਮੂਲ ਦਾ ਇੱਕ ਟਰੱਕ ਡਰਾਈਵਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਟਰਨ ਲੈ ਗਿਆ ਸੀ ਤੇ ਉਸ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਘਟਨਾ ਦੇ ਵਿੱਚ ਉਸ ਟਰੱਕ ਡਰਾਈਵਰ ਦੇ ਅੰਗਰੇਜ਼ੀ ਨਾ ਬੋਲ ਪਾਉਣ ਤੇ ਬਾਅਦ ਦੇ ਵਿੱਚ ਅਦਾਲਤੀ ਕਾਰਵਾਈ ਦੇ ਦਰਮਿਆਨ ਇਹ ਵੀ ਪਤਾ ਚੱਲਿਆ ਸੀ ਕਿ ਰੋਡ ਸਾਈਨਸ ਨੂੰ ਸਹੀ ਢੰਗ ਦੇ ਨਾਲ ਫੋਲੋ ਨਾ ਕਰ ਪਾਉਣ ਦੇ ਵਜ੍ਹਾ ਦੇ ਚੱਲਦਿਆਂ ਇਹ ਹਾਦਸਾ ਦਰਪੇਸ਼ ਆਇਆ ਸੀ। ਇਸੇ ਦੇ ਕਰਕੇ ਹੁਣ ਅਮਰੀਕੀ ਸਰਕਾਰ ਜਿਹੜੀ ਹੈ ਉਹ ਪ੍ਰਵਾਸੀਆਂ ਦੇ ਉੱਤੇ ਥੋੜੇ ਵਧੇਰੇ ਸਖਤ ਨਜ਼ਰ ਆ ਰਹੀ ਹੈ। ਉੱਥੇ ਰੂਸ ਨੇ ਯੂਕਰੇਨ ਦੇ ਉੱਤੇ ਬਲੈਸਟਿਕ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਇੱਕ ਵੱਡਾ ਹਮਲਾ ਕੀਤਾ ਹੈ, ਜਿਸ ਦੇ ਵਿੱਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਤੱਕ ਜਦੋਂ ਵੀ ਤੁਹਾਨੂੰ ਰੂਸ ਯੂਕਰੇਨ ਦੀਆਂ ਖਬਰਾਂ ਦੱਸੀਆਂ ਨੇ ਹਮਲਿਆਂ ਦੀਆਂ, ਮੌਤਾਂ ਦਾ ਇੰਨਾ ਵੱਡਾ ਅੰਕੜਾ ਕਦੇ ਵੀ ਸਾਹਮਣੇ ਨਹੀਂ ਆਇਆ। ਹਾਂ, ਸ਼ੁਰੂਆਤੀ ਸਾਲ ਦੇ ਵਿੱਚ ਜ਼ਰੂਰ ਵਧੇਰੇ ਮੌਤਾਂ ਹੋ ਰਹੀਆਂ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਇਸ ਰੂਸ ਦੇ ਕੋਲ ਜਿਹੜਾ ਵੀ ਰੂਸ ਦੇ ਵੱਲੋਂ ਜਿਹੜੇ ਵੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਹੁਣ ਯੂਕਰੇਨ ਦੇ ਕੋਲ ਹਥਿਆਰ ਮੁੱਕਦੇ ਜਾ ਰਹੇ ਨੇ, ਔਰ ਇਸ ਦਰਮਿਆਨ ਯੂਕਰੇਨ ਨੇ ਵਧੇਰੇ ਹਥਿਆਰਾਂ ਦੀ ਮੰਗ ਵੀ ਕਰ ਛੱਡੀ ਹੈ।
ਰਾਸ਼ਟਰਪਤੀ ਜ਼ੈਲਿੰਸਕੀ ਨੇ ਕਿਹਾ ਹੈ ਕਿ ਜੇਕਰ ਯੂਕਰੇਨ ਦੇ ਕੋਲ ਜ਼ਿਆਦਾ ਇੰਟਰਸੈਪਟਰ ਮਿਜ਼ਾਈਲਾਂ ਹੁੰਦੀਆਂ ਤਾਂ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਰਾਜਧਾਨੀ ਕੀਵ ਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਹ ਸਾਲ ਬੇਹੱਦ ਖਤਰਨਾਕ ਬੇਹੱਦ ਘਾਤਕ ਰਿਹਾ ਹੈ। 17 ਲੋਕਾਂ ਦੀ ਮੌਤ ਦੀ ਖ਼ਬਰ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ ਸਾਹਮਣੇ ਆ ਗਈ ਸੀ। ਉੱਥੇ ਖਾਰਕੀਵ ਜਿਹੜਾ ਯੂਕਰੇਨ ਦਾ ਇੱਕ ਹੋਰ ਇਲਾਕਾ ਹੈ, ਦੋਨੇਸਕ ਇਲਾਕੇ ਦੇ ਵਿੱਚ ਪੈਂਦਾ ਹੈ, ਇੱਥੇ ਵੀ ਕਈ 3 ਲੋਕਾਂ ਦੀ ਜਾਨ ਚਲੀ ਗਈ ਹੈ। ਯੂਕਰੇਨ ਲੰਮੇ ਸਮੇਂ ਤੋਂ ਆਪਣੇ ਸਹਿਯੋਗੀ ਦੇਸ਼ਾਂ ਤੋਂ ਵਧੇਰੇ ਹਥਿਆਰਾਂ ਦੀ ਮੰਗ ਕਰਦਾ ਆ ਰਿਹਾ। ਹੁਣ ਜਦੋਂ ਇੰਨਾ ਵੱਡਾ ਇੱਕ ਹਮਲਾ ਹੋਇਆ ਰੂਸ ਦਾ, ਅਜੇ ਇਹਦੇ ਵਿੱਚ ਸਿੱਧੀ ਜਿਹੀ ਗੱਲ ਲੱਗਦੀ ਹੈ ਕਿ ਨੇਟੋ ਤਾਕਤਾਂ ਯੂਕਰੇਨ ਨੂੰ ਹੋਰ ਹਥਿਆਰ ਦੇ ਸਕਦੀਆਂ ਨੇ ਔਰ ਇਸ ਜੰਗ ਨੂੰ ਹੋਰ ਭਿਆਨਕ ਬਣਾਇਆ ਜਾ ਸਕਦਾ। ਹਾਲਾਂਕਿ ਯੂਕਰੇਨ ਨੇ ਹਮਲੇ ਦੇ ਦਰਮਿਆਨ ਕਿਸੇ ਵੀ ਬਲੈਸਟਿਕ ਮਿਜ਼ਾਈਲ ਨੂੰ ਫੁੰਡ ਸੁੱਟਣ ਦਾ ਕੋਈ ਵੀ ਦਾਅਵਾ ਤਾਂ ਨਹੀਂ ਕੀਤਾ, ਪਰ ਜ਼ੈਲਿੰਸਕੀ ਦਾ ਕਹਿਣਾ ਕਿ ਸਹਿਯੋਗੀ ਦੇਸ਼ਾਂ ਤੋਂ ਐਂਟੀ ਬਲੈਸਟਿਕ ਸਿਸਟਮ ਮਿਲਣ ਦੇ ਵਿੱਚ ਦੇਰੀ ਹੋ ਰਹੀ ਹੈ, ਜਿਸ ਦੇ ਚੱਲਦਿਆਂ ਯੂਕਰੇਨ ਆਪਣੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਅਸਫਲ ਰਹਿ ਰਿਹਾ। ਉੱਥੇ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੀਵ ਤੇ ਉਸਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਸਿਰਫ ਲੌਜਿਸਟਿਕ ਹਬਜ਼ ਨੂੰ ਨਿਸ਼ਾਨਾ ਬਣਾਇਆ ਸੀ ਜਿੱਥੋਂ ਫੌਜੀ ਸਪਲਾਈ ਪੂਰੀ ਕੀਤੀ ਜਾਂਦੀ ਹੈ। ਇਹਨਾਂ ਦੇ ਵਿੱਚ ਫੌਜੀ ਸਾਜੋ ਸਮਾਨ ਰੱਖਿਆ ਜਾਂਦਾ ਹੈ ਤੇ ਇੱਥੋਂ ਹੀ ਇਹ ਸਪਲਾਈ ਜਿਹੜੀ ਅੱਗੇ ਦਿੱਤੀ ਜਾਂਦੀ ਹੈ ਤਾਂ ਕਿ ਰੂਸ ਦੇ ਉੱਤੇ ਹਮਲੇ ਕੀਤੇ ਜਾ ਸਕਣ। ਇਸ ਕਰਕੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਖਤਮ ਕੀਤਾ ਗਿਆ। ਯੂਕਰੇਨ ਨੇ ਇਹ ਗੱਲ ਕਹੀ ਹੈ ਕਿ ਦੋਨੇਸਕ ਖੇਤਰ ਦੇ ਵਿੱਚ ਫੌਜੀ ਸਪਲਾਈ ਨੂੰ ਨਹੀਂ ਬਲਕਿ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਪਿੰਡਾਂ ਦੇ ਵਿੱਚ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਕਿਹਾ ਗਿਆ ਹੈ ਕਿ ਇੱਕ ਰੇਲਵੇ ਸਟੇਸ਼ਨ ਤੇ ਇੱਕ ਪੋਸਟਲ ਸ਼ਾਪ ਜਾਂ ਡਾਕ ਵਿਭਾਗ ਦਾ ਇੱਕ ਜਿਹੜਾ ਸਟਰੋਂਗਿੰਗ ਸੈਂਟਰ ਹੁੰਦਾ ਉਹਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਸਾਲ ਦਾ ਘੱਟੋ ਘੱਟ 2026 ਦਾ ਤਾਂ ਇਹ ਸਭ ਤੋਂ ਭਿਆਨਕ ਸਭ ਤੋਂ ਖਤਰਨਾਕ ਹਮਲਾ ਰੂਸ ਦਾ ਦੱਸਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਯੂਕਰੇਨ ਨੇ ਵੀ ਘੱਟ ਨਹੀਂ ਸੀ ਕੀਤੀ। ਪਿਛਲੇ ਹਫ਼ਤੇ ਤੁਹਾਡੇ ਨਾਲ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਵਾਈਲਡ ਬੈਰੀਜ਼ ਨਾਮ ਦਾ ਜਿਹੜਾ ਰੂਸ ਦਾ ਸਭ ਤੋਂ ਵੱਡਾ ਰਿਟੇਲ ਸਟੋਰ ਹੈ ਉਹਨਾਂ ਦੇ ਉੱਤੇ ਯੂਕਰੇਨ ਦੀ ਤਰਫ ਤੋਂ ਹਮਲੇ ਕੀਤੇ ਗਏ ਸੀ। ਜਦਕਿ ਰੂਸ ਦਾ ਕਹਿਣਾ ਸੀ ਕਿ ਅਜਿਹੇ ਹਮਲੇ ਜਿਹੜੇ ਨੇ ਉਹ ਆਮ ਲੋਕਾਂ ਤੱਕ ਗਰੋਸਰੀਜ਼ ਦੀ ਸਪਲਾਈ ਜਿਹੜੀ ਉਹ ਪ੍ਰਭਾਵਿਤ ਕਰਦੇ ਨੇ, ਸੋ ਆਮ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਯੂਕਰੇਨ ਨਿਸ਼ਾਨਾ ਬਣਾ ਰਿਹਾ। ਜਦਕਿ ਯੂਕਰੇਨ ਨੇ ਇਹ ਗੱਲ ਕਹੀ ਸੀ ਕਿ ਵਾਈਲਡ ਬੇਰੀਜ਼ ਦੇ ਵਿੱਚ ਗਰੋਸਰੀ, ਆਂਡੇ, ਦੁੱਧ, ਬ੍ਰੈਡਾਂ ਇਹ ਸਮਾਨ ਨਹੀਂ ਰੱਖਦਾ ਰੂਸ ਬਲਕਿ ਫੌਜੀ ਸਾਜੋ ਸਮਾਨ ਰੱਖਦਾ। ਕਿਹਦਾ ਦਾਅਵਾ ਸਹੀ ਸੀ ਕਿਹਦਾ ਨਹੀਂ, ਖੈਰ ਇਹ ਹੁਣ ਬਦਲੇ ਦੀ ਜੰਗ ਹੈ ਔਰ ਕਾਫੀ ਗਹਿਰੀ ਹੁੰਦੀ ਜਾ ਰਹੀ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਵੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਕੁਝ ਖ਼ਬਰਾਂ, ਜਿੱਥੇ ਪਾਕਿਸਤਾਨ ਦੇ ਵਿੱਚ ਹੁਣ ਇਮਰਾਨ ਖਾਨ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਦੇਸ਼ ਦੇ, ਉਹਨਾਂ ਦੇ ਹਮਾਇਤੀਆਂ ਨੇ ਆਪਣੇ ਆਗੂ ਦੀ ਕੈਦ ਦੇ 3 ਸਾਲ ਪੂਰੇ ਹੋਣ ਦੇ ਉੱਤੇ ਬੁੱਧਵਾਰ ਦੇ ਦਿਨ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਰੋਸ ਰੈਲੀਆਂ ਕੀਤੀਆਂ। ਪਾਕਿਸਤਾਨ ਦੀ ਤਹਿਰੀਕ ਇਨਸਾਫ਼ ਪਾਰਟੀ ਯਾਨੀ PTI ਪਾਰਟੀ ਦੇ ਕਾਰਕੁਨ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਸੜਕਾਂ ਦੇ ਉੱਤੇ ਉਤਰੇ। ਪੁਲਿਸ ਨੇ ਪੰਜਾਬ ਸੂਬੇ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ 20 ਤੋਂ ਵੱਧ PTI ਦੇ ਵਰਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਇਮਰਾਨ ਖਾਨ 5 ਅਗਸਤ 2023 ਤੋਂ ਹੀ ਇੱਕ ਮਾਮਲੇ ਦੇ ਵਿੱਚ ਦੋਸ਼ੀ ਠਹਿਰਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਸੀ। 73 ਸਾਲ ਦੀ ਉਮਰ ਦੇ ਨੇ ਤੇ ਜੇਲ੍ਹ ਦੇ ਵਿੱਚ ਹੀ ਨੇ ਉਦੋਂ ਤੋਂ। ਹਾਲਾਂਕਿ ਉਹਨਾਂ ਦੇ ਖਿਲਾਫ਼ ਕਾਫ਼ੀ ਸਜ਼ਾਵਾਂ ਮੁਅੱਤਲ ਵੀ ਉਹਦੇ 'ਚ ਹੋ ਚੁੱਕੀਆਂ ਨੇ, ਰੱਦ ਵੀ ਹੋ ਚੁੱਕੀਆਂ ਨੇ, ਹੋਰ ਬਹੁਤ ਸਾਰੇ ਮਾਮਲਿਆਂ ਦੀ ਸੁਣਵਾਈ ਹਾਲੇ ਜਾਰੀ ਹੈ, ਪਰ ਫਿਰ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਨੇ। PTI ਪਾਰਟੀ ਨੇ ਪਾਕਿਸਤਾਨ ਦੇ 4 ਸੂਬਿਆਂ ਦੇ ਵਿੱਚ ਰੋਸ ਰੈਲੀਆਂ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਸਰਕਾਰ ਨੇ ਮਨਜ਼ੂਰ ਨਹੀਂ ਸੀ ਕੀਤਾ। ਉਧਰ ਦੂਸਰੇ ਪਾਸੇ ਪਾਕਿਸਤਾਨ ਸਰਕਾਰ ਨੇ ਦੇਸ਼ ਭਰ ਦੇ ਵਿੱਚ ਕੌਮਾਂਤਰੀ ਮੀਡੀਆ ਦੀ ਰਿਪੋਰਟਿੰਗ ਨੂੰ ਲੈ ਕੇ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਨੇ ਜਿਸ ਦੀ ਪੱਤਰਕਾਰਾਂ ਨੇ ਸਖ਼ਤ ਆਲੋਚਨਾ ਕੀਤੀ ਹੈ। ਨਵੀਆਂ ਗਾਈਡਲਾਈਨਸ ਦੇ ਤਹਿਤ ਵਿਦੇਸ਼ੀ ਮੀਡੀਆ ਦੇ ਲਈ ਕੰਮ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਜਾਂ ਕਿਸੇ ਵੀ ਵਿਅਕਤੀ ਨੂੰ ਇਸਲਾਮਾਬਾਦ, ਕਰਾਚੀ ਤੇ ਲਾਹੌਰ ਇਹਨਾਂ 3 ਸ਼ਹਿਰਾਂ ਤੋਂ ਇਲਾਵਾ ਦੇਸ਼ ਦੇ ਕਿਸੇ ਵੀ ਹੋਰਨਾਂ ਹਿੱਸੇ ਦੇ ਵਿੱਚ ਰਿਪੋਰਟਿੰਗ ਕਰਨ ਦੇ ਲਈ ਪਹਿਲਾਂ ਇਜਾਜ਼ਤ ਲੈਣੀ ਹੋਏਗੀ। ਇਹਨਾਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਵਿਦੇਸ਼ੀ ਮੀਡੀਆ ਦੀ ਜ਼ਮੀਨੀ ਰਿਪੋਰਟਿੰਗ ਜਿਹਨੂੰ ਫੀਲਡ ਰਿਪੋਰਟਿੰਗ ਕਹਿ ਲਿਆ ਜਾਂਦਾ, ਉਸ ਦੀ ਮਨਜ਼ੂਰੀ ਔਰ ਸਹੀ ਸਮੇਂ ਤੇ ਹੋ ਜਾਵੇ ਇਸ ਦੇ ਉੱਤੇ ਨਿਰਭਰ ਕਰਦੀ ਹੈ ਕਿ ਸਰਕਾਰ ਉਹਨਾਂ ਨੂੰ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਦਿੰਦੀ। ਜ਼ਿਕਰਯੋਗ ਹੈ ਕਿ ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ ਪਾਕਿਸਤਾਨ 180 ਦੇਸ਼ਾਂ ਦੇ ਵਿੱਚੋਂ 153ਵੇਂ ਸਥਾਨ ਦੇ ਉੱਤੇ ਹੈ। ਹਾਲਾਂਕਿ ਭਾਰਤ ਦੇ ਨਾਲੋਂ 3 ਸਥਾਨ ਬਿਹਤਰ ਹੀ ਹੈ, ਪਰ ਫਿਰ ਵੀ ਸਿਆਸੀ ਟਿੱਪਣੀਕਾਰ ਮੁਸਤਫਾ ਨਵਾਜ਼ ਖੋਖਰ ਨੇ ਇੱਕ ਪਾਕਿਸਤਾਨ ਦੇ ਇੱਕ ਕੌਮਾਂਤਰੀ ਜਿਹੜਾ ਖਬਰੀ ਚੈਨਲ ਆ ਉਸਨੂੰ ਟਿੱਪਣੀ ਦਿੰਦਿਆਂ ਹੋਇਆ ਕਿਹਾ ਹੈ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੌਮਾਂਤਰੀ ਮੀਡੀਆ ਦੀ ਆਵਾਜ਼ ਦਬਾਈ ਜਾ ਰਹੀ ਹੈ ਤਾਂ ਕਿ ਜਿਹੜਾ ਸੁਤੰਤਰ ਮੀਡੀਆ ਉਹ ਗੱਲ ਨਾ ਕਰ ਸਕੇ ਤੇ ਪਾਕਿਸਤਾਨ ਦੇ ਮੀਡੀਆ ਨੂੰ ਕੰਟਰੋਲ 'ਚ ਕੀਤਾ ਜਾ ਸਕੇ। ਵੈਸੇ ਪਾਕਿਸਤਾਨ ਦੇ ਵਿੱਚ ਮੀਡੀਆ ਦੇ ਉੱਤੇ
ਕਦੇ ਵੀ ਕਿਸੇ ਕਿਸਮ ਦੀ ਪਾਬੰਦੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਹਾਂ, ਸਥਾਨਕ ਮੀਡੀਆ ਸੰਸਥਾਵਾਂ ਜਿਹੜੀਆਂ ਨੇ ਉਹ ਅਕਸਰ ਵਿਦੇਸ਼ੀ ਮੀਡੀਆ ਦੀ ਤੁਲਨਾ ਦੇ ਵਿੱਚ ਵਧੇਰੇ ਦਬਾਅ ਦਾ ਸਾਹਮਣਾ ਜ਼ਰੂਰ ਕਰਦੀਆਂ ਨੇ। ਸੁਤੰਤਰ ਰਿਪੋਰਟਿੰਗ ਜਿਹੜੀ ਉਹ ਇੰਨੀ ਖੁੱਲ੍ਹ ਕੇ ਉੱਥੇ ਨਹੀਂ ਹੋ ਪਾਉਂਦੀ, ਇੰਡੀਪੈਂਡੈਂਟ ਰਿਪੋਰਟਿੰਗ ਨਹੀਂ ਹੋ ਪਾਉਂਦੀ। ਡੌਨ ਅਖਬਾਰ ਦੇ ਸੰਪਾਦਕ ਜ਼ਫਰ ਅਬਾਸ ਨੇ ਪਾਕਿਸਤਾਨ ਦੇ ਵਿੱਚ ਵਿਦੇਸ਼ੀ ਮੀਡੀਆ ਦੀ ਰਿਪੋਰਟਿੰਗ ਦੇ ਉੱਤੇ ਲਗਾਈਆਂ ਪਾਬੰਦੀਆਂ ਦੀ ਆਲੋਚਨਾ ਕਰਦਿਆਂ ਇਹਨਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ। ਉੱਥੇ ਹੀ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਂਦੇ ਭਾਰਤ ਸਰਕਾਰ ਦੇ 5 ਅਗਸਤ 2019 ਦੇ ਫੈਸਲੇ ਦੇ 7 ਸਾਲ ਪੂਰੇ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਆਪਣੀ ਟਿੱਪਣੀ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਨੇ ਇਸ ਨੂੰ ਭਾਰਤ ਦੀ ਤਰਫ ਤੋਂ ਚੁੱਕਿਆ ਗਿਆ ਇੱਕ ਤਰਫਾ ਕਦਮ ਕਰਾਰ ਦਿੱਤਾ। ਹਾਲਾਂਕਿ ਭਾਰਤ ਦੀ ਤਰਫ ਤੋਂ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਪਾਕਿਸਤਾਨ ਭਾਰਤ ਦੇ ਅੰਦਰੂਨ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਬੰਦ ਕਰੇ। ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਦਾਅਵੇ ਜਾਂ ਬਿਆਨਬਾਜ਼ੀ ਦੇ ਨਾਲ ਜੰਮੂ ਕਸ਼ਮੀਰ ਦੀ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਨੂੰ ਬਦਲਿਆ ਨਹੀਂ ਜਾ ਸਕਦਾ। ਉੱਥੋਂ ਦੇ ਲੋਕਾਂ ਦੇ ਕੌਮਾਂਤਰੀ ਕਾਨੂੰਨਾਂ ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਵਿੱਚ ਜਿਹੜੇ ਪ੍ਰਸਤਾਵ ਦਿੱਤੇ ਹੋਏ ਸੀ ਉਹਨਾਂ ਦੇ ਨਾਲ ਜੁੜੇ ਹੋਏ ਅਧਿਕਾਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਸ ਵਕਤ ਵਿਡੰਬਨਾ ਇਹ ਹੈ ਕਿ ਸ਼ਹਿਬਾਜ਼ ਸ਼ਰੀਫ ਦਾ ਬਿਆਨ ਅਜਿਹੇ ਸਮੇਂ 'ਚ ਜੰਮੂ ਕਸ਼ਮੀਰ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀ ਹੀ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਪਾਕਿਸਤਾਨ ਦੀ ਫੌਜ ਤੇ ਪੁਲਿਸ ਦੀ ਤਰਫ ਤੋਂ ਉਹਨਾਂ ਲੋਕਾਂ ਦੇ ਖਿਲਾਫ ਪ੍ਰਦਰਸ਼ਨਾਂ ਦੇ ਉੱਤੇ ਹਿੰਸਾਤਮਕ ਕਾਰਵਾਈ ਕੀਤੀ ਜਾ ਰਹੀ ਹੈ। ਇੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ 5 ਅਗਸਤ 2019 ਨੂੰ ਚੁੱਕਿਆ ਗਿਆ ਸੰਵਿਧਾਨਕ ਕਦਮ ਪੂਰੇ ਤਰੀਕੇ ਦੇ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਸੀ। ਉਹਨਾਂ ਦੋਸ਼ ਮੜਿਆ ਕਿ ਪਾਕਿਸਤਾਨ ਝੂਠੇ ਦਾਅਵੇ ਕਰਕੇ ਕੌਮਾਂਤਰੀ ਮੀਡੀਆ ਦਾ ਧਿਆਨ ਖਿੱਚਣ ਦੀ ਮਹਿਜ਼ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਪਾਕਿਸਤਾਨ ਦਾ ਆਪਣਾ ਮਨੁੱਖੀ ਅਧਿਕਾਰ ਰਿਕਾਰਡ ਜਿਹੜਾ ਉਹ ਬੇਹੱਦ ਖਰਾਬ ਪੱਧਰ ਦਾ ਹੈ। ਪਾਕਿਸਤਾਨ ਦੇ ਯੌਮੇ ਇਸਤੇਹਾਲ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਉੱਤੇ ਵੀ ਭਾਰਤ ਨੇ ਸਖ਼ਤ ਟਿੱਪਣੀ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਉਸ ਕਥਿਤ ਯੌਮੇ ਇਸਤੇਹਾਲ ਨਾਮ ਤੇ ਭਾਰਤ ਦੇ ਖਿਲਾਫ਼ ਜਿਹੜਾ ਇੱਕ ਪ੍ਰਚਾਰ ਕਰਨ ਦੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦਾ। ਜੰਮੂ ਕਸ਼ਮੀਰ ਤੇ ਲੱਦਾਖ ਖੇਤਰ ਭਾਰਤ ਦੇ ਇੱਕ ਅਣਵੰਡੇ ਹਿੱਸੇ ਰਹੇ ਨੇ ਔਰ 5 ਅਗਸਤ 2019 ਨੂੰ ਕੀਤਾ ਗਿਆ ਬਦਲਾਵ ਇਸ ਖਿੱਤੇ ਦੇ ਵਿੱਚ ਆਰਥਿਕ ਵਿਕਾਸ ਤੇ ਲੋਕਤੰਤਰੀ ਜਿਹੜੀ ਪ੍ਰਣਾਲੀ ਸੀ ਉਸਨੂੰ ਮਜ਼ਬੂਤ ਕਰਨ ਦੇ ਤਹਿਤ ਹੀ ਕੀਤਾ ਗਿਆ ਸੀ। ਉੱਥੇ ਹੀ ਹੁਣ ਭਾਰਤ ਦੀਆਂ ਜਦੋਂ ਕੌਮਾਂਤਰੀ ਪੱਧਰ ਤੇ ਖਬਰਾਂ ਚੱਲੀਆਂ ਨੇ ਤਾਂ ਬਾਂਗਲਾਦੇਸ਼ ਦੇ ਨਾਲ ਜੁੜੀ ਖਬਰ ਵੀ ਦੱਸ ਦਈਏ ਤੁਹਾਨੂੰ। ਬਾਂਗਲਾਦੇਸ਼ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਰਿਹਾਇਸ਼ ਨੂੰ ਅਜਾਇਬ ਘਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਅਜਾਇਬ ਘਰ 2024 ਦੇ ਪ੍ਰਦਰਸ਼ਨਾਂ ਦੇ ਦੌਰਾਨ ਹੋਈ ਹਿੰਸਾ ਦੇ ਪੀੜਤਾਂ ਦੀ ਯਾਦ 'ਚ ਬਣਾਇਆ ਗਿਆ, ਜਿਨ੍ਹਾਂ ਦੇ ਅੰਦੋਲਨ ਨੇ ਸ਼ੇਖ ਹਸੀਨਾ ਦੀ ਸਰਕਾਰ ਦਾ ਤਖ਼ਤਾ ਹੀ ਪਲਟ ਕਰਕੇ ਰੱਖ ਦਿੱਤਾ ਸੀ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਖੁਦ ਅਜਾਇਬ ਘਰ ਦਾ ਉਦਘਾਟਨ ਕੀਤਾ। ਇਹ ਜਿਹੜੀ ਪ੍ਰਤੀਕਿਰਿਆ ਜਾਂ ਇਹ ਜਿਹੜਾ ਕਾਰਵਾਈ ਹੈ ਅਜਿਹੇ ਸਮੇਂ ਦੇ ਵਿੱਚ ਕੀਤੀ ਗਈ ਹੈ ਜਦੋਂ ਸ਼ੇਖ ਹਸੀਨਾ ਬਾਂਗਲਾਦੇਸ਼ ਛੱਡ ਕੇ ਭਾਰਤ ਦੇ ਵਿੱਚ ਆਏ ਨੇ ਤੇ ਉਦੋਂ ਤੋਂ ਬਾਅਦ ਉਹ ਪਹਿਲੀ ਵਾਰ ਇੱਕ ਕਿਸਮ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ ਤਾਂ ਨਹੀਂ ਕਹਿ ਸਕਦੇ ਪਰ ਜਨਤਕ ਤੌਰ ਦੇ ਉੱਤੇ ਇੱਕ ਸ਼ਮੂਲੀਅਤ ਉਹਨਾਂ ਦੀ ਜਨਤਕ ਤੌਰ ਦੇ ਉੱਤੇ ਉਹਨਾਂ ਦੀ ਸ਼ਮੂਲੀਅਤ ਹੋਈ। ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਵਿੱਚ ਮੀਡੀਆ ਦੇ ਨਾਲ ਇੱਕ ਵਰਚੁਅਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਬਾਂਗਲਾਦੇਸ਼ ਨੂੰ ਤਕਲੀਫਾਂ ਝੱਲਦੇ ਹੋਏ ਦੇਖਿਆ। ਉਹਨਾਂ ਕਿਹਾ ਕਿ ਬਾਂਗਲਾਦੇਸ਼ ਉਹ ਨਹੀਂ ਹੈ ਜਿਸ ਨੂੰ ਅਸੀਂ ਬਣਾਇਆ ਸੀ, ਇਹ ਉਹ ਬਾਂਗਲਾਦੇਸ਼ ਨਹੀਂ ਹੈ ਜਿਸ ਦੇ ਲਈ 1971 ਦੇ ਵਿੱਚ 30 ਲੱਖ ਲੋਕਾਂ ਨੇ ਬਲੀਦਾਨ ਦਿੱਤਾ ਸੀ। ਜੁਲਾਈ ਅਗਸਤ 2024 ਦੇ ਦਰਮਿਆਨ ਅੰਦੋਲਨ ਨੂੰ ਲੈ ਕੇ ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਸੱਚਾਈ ਇਹ ਹੈ ਕਿ ਬਾਂਗਲਾਦੇਸ਼ 'ਚ ਹੋਇਆ ਅੰਦੋਲਨ ਕੋਈ ਸਟੂਡੈਂਟ ਅੰਦੋਲਨ ਨਹੀਂ ਸੀ। ਸ਼ੁਰੂਆਤ ਦੇ ਵਿੱਚ ਹੀ ਮੇਰੀ ਸਰਕਾਰ ਨੇ ਗੱਲਬਾਤ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਔਰ ਸ਼ਾਂਤੀਪੂਰਨ ਤਰੀਕੇ ਦੇ ਨਾਲ ਸੁਲਝਾਉਣ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਸੀ, ਪਰ ਬਾਅਦ ਦੇ ਵਿੱਚ ਇਸ ਨੂੰ ਹਾਈਜੈਕ ਕਰ ਲਿਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਸੁਧਾਰਾਂ ਦੀ ਮੰਗ ਦੇ ਪਿੱਛੇ ਇੱਕ ਸੰਗਠਿਤ ਗਰੁੱਪ ਕੰਮ ਕਰ ਰਿਹਾ ਸੀ ਜੋ ਸਟੂਡੈਂਟਸ ਦੀ ਮੰਗ ਨੂੰ ਹਿੰਸਾ ਦੇ ਵਿੱਚ ਬਦਲ ਰਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਮੈਂ ਇੱਕ ਅਜਿਹੀ ਵਿਅਕਤੀ ਦੇ ਤੌਰ ਦੇ ਉੱਤੇ ਬੋਲ ਰਹੀ ਹਾਂ ਜਿਸਨੇ ਆਪਣੀ ਜ਼ਿੰਦਗੀ ਬਾਂਗਲਾਦੇਸ਼ ਦੇ ਲੋਕਾਂ ਦੇ ਨਾਲ ਬਿਤਾਈ ਹੈ ਔਰ ਆਪਣੇ ਦੇਸ਼ ਤੋਂ ਦੂਰ ਹੋਣ ਦੇ ਲਈ ਮੈਨੂੰ ਮਜਬੂਰ ਕੀਤਾ ਗਿਆ, ਪਰ ਮੈਨੂੰ ਕਦੇ ਵੀ ਆਪਣੇ ਦੇਸ਼ ਦੇ ਲੋਕਾਂ ਤੋਂ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਬਿਆਨ ਵੀ ਉਹਨਾਂ ਦਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਦਸੰਬਰ ਮਹੀਨੇ ਦੇ ਵਿੱਚ ਭਾਰਤ ਛੱਡ ਕੇ ਵਾਪਸ ਬਾਂਗਲਾਦੇਸ਼ ਚਲੇ ਜਾਣਗੇ, ਜਦਕਿ ਬਾਂਗਲਾਦੇਸ਼ ਦੀ ਤਾਰਿਕ ਰਹਿਮਾਨ ਵਾਲੀ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਤਿਆਰ ਬੈਠੀ ਹੈ ਕਿ ਏਅਰਪੋਰਟ ਤੋਂ ਹੀ ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਖੈਰ, ਉਧਰ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਭਾਰਤ ਦੇ ਵਿੱਚ ਉਹ ਵੀ
ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ RBI ਦੇ ਨਾਲ ਜੁੜੀ ਹੋਈ ਖਬਰ, RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ। ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਦੀ ਤਰਜ਼ ਦੇ ਉੱਤੇ ਦੁਨੀਆ ਭਰ ਦੇ ਵੱਡੇ ਬੈਂਕ ਜਿਹੜੇ ਨੇ, ਰਿਜ਼ਰਵ ਬੈਂਕ, ਉਹ ਹੁਣ ਵਿਆਜ ਦਰਾਂ ਨੂੰ ਜਿਹੜੀ ਵੀ ਆਪਣੀਆਂ ਅਗਲੀਆਂ ਬੈਠਕਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਬਰਕਰਾਰ ਰੱਖ ਰਹੇ ਨੇ। ਅਮਰੀਕਾ ਨੇ ਕੀਤਾ, ਜਾਪਾਨ ਨੇ ਕੀਤਾ, ਯੂਰਪੀ ਬੈਂਕਾਂ ਨੇ ਕੀਤਾ, ਹੁਣ ਭਾਰਤ ਨੇ ਵੀ ਇਹੀ ਕੀਤਾ ਕਿ ਆਪਣੀ ਮਹੀਨਾਵਾਰ ਜਿਹੜੀ ਮੁਦਰਾ ਨੀਤੀ ਹੈ ਉਸ ਦੇ ਵਿੱਚ ਲਗਾਤਾਰ ਚੌਥੀ ਵਾਰ ਹੁਣ ਰੈਪੋ ਦਰ ਨੂੰ 5.25% ਦੇ ਉੱਤੇ ਕਾਇਮ ਰੱਖਿਆ ਹੋਇਆ। RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ 6 ਮੈਂਬਰੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਇਸ ਨੂੰ ਇਸ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਾ ਕਰਨ ਦਾ ਫੈਸਲਾ ਲਿਆ ਸੀ। ਕੇਂਦਰੀ ਬੈਂਕ ਦਾ ਮੁੱਖ ਟੀਚਾ ਤਾਂ ਇਹੀ ਹੈ ਕਿ ਮਿਡ ਟਰਮ ਦੇ ਦਰਮਿਆਨ ਮਹਿੰਗਾਈ ਨੂੰ ਭਾਰਤ ਦੇ ਵਿੱਚ 4% ਦੇ ਟੀਚੇ ਦੇ ਉੱਤੇ ਸਥਿਰ ਰੱਖਿਆ ਜਾ ਸਕੇ। ਵਿਆਜ ਦਰਾਂ ਵਧਾਏ ਨਾ ਜਾਣ ਦੇ ਕਾਰਨ ਘਰ ਤੇ ਵਾਹਨ ਦੇ ਲਈ ਜਿਹੜੇ ਕਰਜ਼ੇ ਲਈ ਬੈਠੇ ਨੇ ਲੋਕ, ਉਹਨਾਂ ਦੀ EMI ਦੇ ਵਿੱਚ ਕੋਈ ਵੀ ਵਾਧਾ ਨਹੀਂ ਹੋਏਗਾ। ਆਮ ਖਪਤਕਾਰਾਂ ਦੇ ਲਈ ਇਹ ਵੱਡੀ ਰਾਹਤ ਹੈ। ਪਰ ਦੂਸਰੇ ਪਾਸੇ ਜਿਹੜੀ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਸਰਕਾਰ ਇੱਕ ਤਰੀਕੇ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਦੇ ਲਈ, ਉਸ ਮਕਸਦ ਦੇ ਲਈ ਵਿਦੇਸ਼ੀ ਮੁਦਰਾ ਦਾ ਜਿਹੜਾ ਇੱਕ ਉਹਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਭਾਰਤੀ ਬੈਂਕਾਂ ਦੇ ਵਿੱਚ ਨਿਵੇਸ਼ ਕਰਨ ਦੇ ਵਾਸਤੇ ਰਿਝਾ ਰਹੀ ਹੈ। ਅਜਿਹੇ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਕੋਈ ਇਜ਼ਾਫਾ ਨਾ ਹੋਣਾ ਨਿਵੇਸ਼ਕਾਂ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ। ਉਧਰ ਭਾਰਤੀ ਰਿਜ਼ਰਵ ਬੈਂਕ ਅਗਲੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਦੇ ਦਰਮਿਆਨ ਪਲਾਸਟਿਕ ਕਰੰਸੀ ਨੋਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ। ਪੋਲੀਮਰ ਕਰੰਸੀ ਇਹਨੂੰ ਕਹਿ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਇਹੀ ਪੋਲੀਮਰ ਪਲਾਸਟਿਕ ਕਰੰਸੀ ਵਰਤੀ ਜਾਂਦੀ ਹੈ, ਪਰ ਭਾਰਤ 'ਚ ਸਾਰੇ ਕਰੰਸੀ ਨੋਟ ਇਸ ਪੋਲੀਮਰ ਦੀ ਤਕਨੀਕ ਦੇ ਨਾਲ ਨਹੀਂ ਬਣਨਗੇ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਹ ਨੋਟ 30 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਟਿਕਾਊ ਰਹਿ ਸਕਦੇ ਨੇ, ਖਾਸ ਤੌਰ ਦੇ ਉੱਤੇ ਘੱਟ ਕੀਮਤ ਵਾਲੇ ਨੋਟਾਂ ਦੇ ਲਈ ਬਹੁਤ ਲਾਹੇਵੰਦ ਹੋਣਗੇ ਜਿਨ੍ਹਾਂ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਪਰ ਭਾਰਤ ਫਿਲਹਾਲ ਵੱਡੇ ਨੋਟਾਂ ਦੇ ਨਾਲ ਇਹ ਤਜਰਬਾ ਕਰਨਾ ਚਾਹੇਗਾ। 500 ਤੇ 2000 ਦੇ ਨੋਟਾਂ ਦੇ ਨਾਲ ਜਿਹੜਾ ਇਹ ਤਜਰਬਾ ਕਰਕੇ ਭਾਰਤ ਪੋਲੀਮਰ ਪਲਾਸਟਿਕ ਕਰੰਸੀ ਸ਼ੁਰੂ ਕਰਨ ਜਾ ਰਿਹਾ। ਭਾਰਤ ਦੇ ਵਿੱਚ ਖੰਡ ਦੀਆਂ ਕੀਮਤਾਂ ਪਿਛਲੇ 1 ਮਹੀਨੇ ਦੇ ਦਰਮਿਆਨ ਲਗਭਗ 10% ਵੱਧ ਕੇ ਰਿਕਾਰਡ ਪੱਧਰ ਤੇ ਚਲੀਆਂ ਗਈਆਂ ਨੇ। ਵਪਾਰੀਆਂ ਤੇ ਜਿਹੜੇ ਦੂਸਰੇ ਅਧਿਕਾਰੀ ਨੇ ਉਦਯੋਗਿਕ ਸਪਲਾਈ ਦੇ ਨਾਲ ਜੁੜੇ ਹੋਏ, ਉਹਨਾਂ ਦਾ ਕਹਿਣਾ ਹੈ ਕਿ ਸਪਲਾਈ ਦੇ ਵਿੱਚ ਕਮੀ ਜ਼ਰੂਰ ਰਹੀ ਹੈ, ਪਰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਮੰਗ ਵਧੀ ਹੈ। ਔਰ ਮਹਾਰਾਸ਼ਟਰ ਦਾ ਕੋਲਹਾਪੁਰ ਜੋ ਕਿ ਖੰਡ ਦਾ ਸਭ ਤੋਂ ਵੱਡਾ ਕਮਰਸ਼ੀਅਲ ਸੈਂਟਰ ਵੀ ਹੈ, ਇੱਥੇ ਥੋਕ ਕੀਮਤਾਂ 10% ਵੱਧ ਕੇ ਹੁਣ 4,716 ਰੁਪਏ ਪ੍ਰਤੀ 100 ਕਿਲੋਗ੍ਰਾਮ ਦੇ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਤਾਂ ਕਹਿਣਾ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਦੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਭਾਜਪਾ ਦੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਦੇ ਉਸ ਬਿਆਨ ਦੇ ਉੱਤੇ ਪਲਟਵਾਰ ਕੀਤਾ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਨਹੀਂ ਆ ਰਹੇ। ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਕੀ ਸਦਨ ਨੂੰ ਚਲਾਉਣ ਦੇ ਹੁਕਮ ਦੇ ਰਹੇ ਨੇ, ਰਾਹੁਲ ਗਾਂਧੀ ਤੇ ਉਹਨਾਂ ਦੇ ਸੰਸਦ ਮੈਂਬਰ ਅਜਿਹਾ ਹੰਗਾਮਾ ਕਰਦੇ ਨੇ ਜਿਸ ਦੇ ਚੱਲਦਿਆਂ 2 ਮਿੰਟਾਂ ਦੇ ਅੰਦਰ ਅੰਦਰ ਪੂਰੀ ਪਾਰਲੀਮੈਂਟਰੀ ਕਾਰਵਾਈ ਭੰਗ ਕਰ ਦਿੱਤੀ ਜਾਂਦੀ ਹੈ। ਜਿਸ ਮਹਿਕਮੇ ਦੀ ਚਰਚਾ ਹੋਣੀ ਹੁੰਦੀ ਹੈ ਉਸ ਮਹਿਕਮੇ ਦਾ ਮੰਤਰੀ ਤਾਂ ਸਦਨ ਦੇ ਵਿੱਚ ਮੌਜੂਦ ਹੁੰਦਾ। ਅਜਿਹੇ ਦੇ ਵਿੱਚ ਜਦੋਂ ਗ੍ਰਹਿ ਮੰਤਰੀ ਮੰਤਰਾਲੇ ਦੇ ਨਾਲ ਜੁੜੀ ਚਰਚਾ ਹੋਏਗੀ ਤਾਂ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ, ਪਰ ਦੂਜਿਆਂ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਨੈਰੇਟਿਵ ਘੜਨ ਦੀ ਜਿਹੜੀ ਰਾਹੁਲ ਗਾਂਧੀ ਦੀ ਆਦਤ ਹੈ ਉਸ ਦਾ ਜਿਹੜਾ ਉਸ ਦੇ ਉੱਤੇ ਸਵਾਲ ਹੋਣੇ ਚਾਹੀਦੇ ਨੇ। ਅਸਲ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਨਾਲ ਉਹਨਾਂ ਨੇ ਕੁਝ ਨਿੱਜੀ ਟਿੱਪਣੀਆਂ ਵੀ ਕਰ ਛੱਡੀਆਂ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਨੂੰ ਅਸਲ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਨੂੰ ਉਮੀਦ ਹੈ ਕਿ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ ਪੂਰੇ ਆਤਮ ਵਿਸ਼ਵਾਸ ਦੇ ਨਾਲ ਖੜੇ ਨੇ ਔਰ ਦੇਸ਼ ਦੇ ਨੌਜਵਾਨਾਂ ਦੀ ਹੀ ਸਾਨੂੰ ਲੋੜ ਹੋਏਗੀ। ਐਸੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦਾ ਨਾਂ ਲੈ ਕੇ ਮੇਰੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ, ਪਰ ਵਿਦਿਆਰਥੀਆਂ ਦੇ ਖਿਲਾਫ ਹਿੰਸਾ ਦੇ ਲਈ ਅਮਿਤ ਸ਼ਾਹ ਹੀ ਜ਼ਿੰਮੇਦਾਰ ਨੇ। ਉਹਨਾਂ ਨੂੰ ਆਪਣੀ ਜ਼ਿੰਮੇਦਾਰੀ ਸਿੱਧੇ ਤੌਰ ਤੇ ਲੈ ਲੈਣੀ ਚਾਹੀਦੀ ਹੈ। ਅਮਿਤ ਸ਼ਾਹ ਦੇ ਵਿੱਚ ਇੰਨੀ ਵੀ ਹਿੰਮਤ ਨਹੀਂ ਹੈ ਕਿ ਉਹ ਪਾਰਲੀਮੈਂਟ ਆ ਕੇ ਦੱਸ ਸਕਣ ਕਿ ਵਿਦਿਆਰਥੀਆਂ ਦੇ ਨਾਲ ਕੀ ਹੋਇਆ। ਵਿਰੋਧੀ ਧਿਰ ਦੇ ਆਗੂ ਨੇ ਇਹ ਟਿੱਪਣੀਆਂ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਦਿੱਤੀਆਂ। ਰਾਹੁਲ ਗਾਂਧੀ ਨੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ 10 ਜਨਪਥ ਵਿਚਲੀ ਰਿਹਾਇਸ਼ ਤੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਲੱਗ ਅਲੱਗ ਸਟੇਟਸ ਦੇ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਮਿਲਿਆ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਉਹਨਾਂ ਵਰਗੇ ਹਜ਼ਾਰਾਂ ਵਿਦਿਆਰਥੀਆਂ ਦੇ ਉੱਤੇ ਮਾਣ ਹੈ ਕਿਉਂਕਿ ਸੰਵਿਧਾਨ, ਸਿੱਖਿਆ ਪ੍ਰਬੰਧ ਤੇ ਭਾਰਤ ਦੇ ਭਵਿੱਖ ਦੇ ਲਈ ਉਹ ਲੜੇ ਨੇ।
ਉੱਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੂਜੂ ਨੇ ਪਾਰਲੀਮੈਂਟ ਦੇ ਵਿੱਚ ਬਣੇ ਹੋਏ ਜਮੂਰ ਨੂੰ ਤੋੜਨ ਦੇ ਇਰਾਦੇ ਦੇ ਨਾਲ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੱਕ ਪਹੁੰਚ ਕੀਤੀ। ਉਹਨਾਂ ਨੇ ਮਾਨਸੂਨ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨਸ ਦੇ ਲਈ ਸੰਸਦੀ ਕਾਰਵਾਈ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਰਾਹੁਲ ਗਾਂਧੀ ਤੋਂ ਸਹਿਯੋਗ ਮੰਗਿਆ। ਖਬਰਾਂ ਇਹ ਵੀ ਨੇ ਕਿ ਇਸ ਦਰਮਿਆਨ ਹਲਕਾਬੰਦੀ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਬਿੱਲ ਜਿਹੜਾ ਮੁੜ ਤੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਵੀ ਚਰਚਾ ਹੋਈ ਹੈ, ਪਰ ਕਾਂਗਰਸੀ ਆਗੂ ਨੇ ਇਸ ਦੇ ਬਾਰੇ ਕੋਈ ਵਾਅਦਾ ਨਹੀਂ ਕੀਤਾ। ਕਿਰਨ ਰਿਜਿਜੂ ਤੇ ਰਾਹੁਲ ਗਾਂਧੀ ਦੀ ਪਿਛਲੇ 10 ਦਿਨਾਂ ਦੇ ਵਿੱਚ ਇਹ ਦੂਜੀ ਵਾਰ ਮੀਟਿੰਗ ਹੈ। ਸਰਕਾਰ ਪੂਰੀ ਤਰ੍ਹਾਂ ਦੇ ਨਾਲ ਇਸ ਵਕਤ ਜਿਹੜਾ ਇਹ ਹਲਕਾਬੰਦੀ ਵਾਲਾ ਬਿੱਲ ਹੈ ਔਰ ਮਹਿਲਾ ਰਾਖਵਾਂਕਰਨ ਦਾ ਬਿੱਲ ਹੈ, ਜਿਸ ਦੇ ਵਿੱਚ ਭਾਰਤ ਦੇ ਅੰਦਰ ਲੋਕ ਸਭਾ ਦੀਆਂ ਸੀਟਾਂ 850 ਕਿਤੇ ਜਾਣ ਦੀਆਂ ਗੱਲਾਂ ਤੁਰ ਰਹੀਆਂ ਨੇ, ਉਸ ਦੇ ਨਾਲ ਜੁੜੇ ਬਿੱਲ ਨੂੰ ਲਿਆਉਣ ਦੇ ਉੱਤੇ ਬਜਿੱਦ ਹੈ। ਜਦਕਿ ਭਾਰਤ ਸਰਕਾਰ ਭਾਰਤ ਦੀ ਮੁੱਖ ਵਿਰੋਧੀ ਧਿਰ ਇਹ ਬਾਰ ਬਾਰ ਇਲਜ਼ਾਮ ਲਗਾ ਰਹੀ ਹੈ ਕਿ ਜੇਕਰ ਮਹਿਲਾ ਰਾਖਵਾਂਕਰਨ ਬਿੱਲ ਲਿਆਉਣਾ ਹੈ ਤਾਂ ਮੌਜੂਦਾ ਸੀਟਾਂ ਦੇ ਵਿੱਚ ਹੀ ਕਿਉਂ ਨਹੀਂ ਲਿਆਉਂਦਾ ਜਾ ਰਿਹਾ। ਸੀਟਾਂ ਦੀ ਗਿਣਤੀ ਵਧਾਏ ਜਾਣ ਦੇ ਨਾਲ ਭਾਰਤ ਦੇ ਵਿੱਚ ਦੱਖਣੀ ਸੂਬਿਆਂ ਨੂੰ ਅਧਿਕਾਰ ਜਿਹੜੇ ਨੇ ਉਹਨਾਂ ਦੇ ਸੀਮਤ ਹੋ ਜਾਣਗੇ, ਜਦਕਿ ਆਬਾਦੀ ਦੇ ਆਧਾਰ ਦੇ ਉੱਤੇ ਸੀਟਾਂ ਵਧਾਏ ਜਾਣ ਵਾਲੇ ਇਸ ਨਿਯਮ ਦੇ ਤਹਿਤ ਹਿੰਦੀ ਭਾਸ਼ੀ ਜਿਹੜੇ ਸੂਬੇ ਨੇ ਯਾਨੀ ਉੱਤਰ ਪ੍ਰਦੇਸ਼, ਰਾਜਸਥਾਨ ਤੇ ਬਿਹਾਰ, ਜਿੱਥੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਅਕਸਰ ਕਾਇਮ ਰਹਿੰਦੀਆਂ ਨੇ, ਇਹਨਾਂ ਨੂੰ ਵਧੇਰੇ ਪ੍ਰਤੀਨਿਧਤਾ ਮਿਲੇਗੀ ਪਾਰਲੀਮੈਂਟ ਦੇ ਵਿੱਚ ਔਰ ਇਸ ਦੇ ਨਾਲ ਭਾਰਤ ਦੇ ਵਿੱਚ ਇੱਕ ਵੰਡ ਜਿਹੜੀ ਆ ਹੋਰ ਵੀ ਜ਼ਿਆਦਾ ਬਣ ਜਾਏਗੀ ਉੱਤਰੀ ਤੇ ਦੱਖਣੀ ਸੂਬਿਆਂ ਦੀ। ਉੱਥੇ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ। ਰੁਜ਼ਗਾਰ ਮਤੇ ਨੂੰ ਲੈ ਕੇ ਹਾਕਮ ਤੇ ਵਿਰੋਧੀ ਧਿਰਾਂ ਦੇ ਵਿਚਕਾਰ ਕੱਲ੍ਹ ਦੇ ਦਿਨ ਪੇਚ ਫਸ ਗਿਆ। ਹਾਕਮ ਧਿਰ ਨੇ ਜਿੱਥੇ ਪਿਛਲੇ 4.5 ਸਾਲਾਂ ਦੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ 68,000 ਸਰਕਾਰੀ ਨੌਕਰੀਆਂ ਦੇਣ ਦਾ ਆਪਣਾ ਦਾਅਵਾ ਕੀਤਾ, ਉੱਥੇ ਵਿਰੋਧੀ ਧਿਰ ਕਾਂਗਰਸ ਨੇ ਮੰਗ ਰੱਖੀ ਕਿ ਪੰਜਾਬ ਸਰਕਾਰ 4.5 ਸਾਲਾਂ ਦੇ ਵਿੱਚ ਦਿੱਤੀਆਂ ਨੌਕਰੀਆਂ ਦੇ ਬਾਰੇ ਵਾਈਟ ਪੇਪਰ ਜਾਰੀ ਕਰ ਦੇਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ, ਪਤਾ ਲੱਗ ਜਾਵੇ ਕਿ ਨੌਕਰੀਆਂ ਹਾਸਲ ਕਰਨ ਵਾਲੇ ਕਿੰਨੇ ਪੰਜਾਬੀ ਨੇ। ਵਿਰੋਧੀ ਧਿਰਾਂ ਨੇ ਗੈਰ ਪੰਜਾਬੀਆਂ ਨੂੰ ਰੁਜ਼ਗਾਰ ਦਿੱਤੇ ਜਾਣ ਦੇ ਮੁੱਦੇ ਨੂੰ ਉਭਾਰਿਆ ਤੇ ਸਰਕਾਰੀ ਨੌਕਰੀਆਂ ਦੇ ਲਈ ਡੋਮੀਸਾਈਲ ਲਾਜ਼ਮੀ ਕਰਨ ਦੀ ਮੰਗ ਵੀ ਕੀਤੀ। ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੱਲ੍ਹ ਦੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਈ। ਇਸ ਸੈਸ਼ਨ ਤੋਂ ਬਾਅਦ ਸੂਬੇ ਦੇ ਵਿਕਾਸ ਦੇ ਲਈ ਕਈ ਅਹਿਮ ਫੈਸਲੇ ਲਏ ਗਏ। ਦਾਅਵਾ ਕੀਤਾ ਗਿਆ ਕਿ 3 ਨਵੀਆਂ ਡਿਜੀਟਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ, ਹਾਲਾਂਕਿ ਇਸ ਦੇ ਬਾਰੇ ਹਾਲੇ ਸਿਰਫ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਆਊਟਸੋਰਸ ਕਾਮਿਆਂ ਨੂੰ ਠੇਕੇ ਦੇ ਉੱਤੇ ਲਿਆਉਣ, ਦਰਖਤਾਂ ਦੀ ਕਟਾਈ ਰੋਕਣ ਤੇ ਪ੍ਰਾਈਵੇਟ ਸਕੂਲਾਂ 'ਚ ਮਨਮਰਜ਼ੀ ਦੇ ਨਾਲ ਫੀਸਾਂ ਦੇ ਵਾਧੇ ਨੂੰ ਨਿਯਮਤ ਕਰਨ ਦੇ ਲਈ 3 ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹਨਾਂ ਬਿੱਲਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਹੋ ਸਕਦਾ ਅੱਜ ਦੇ ਦਿਨ ਪੇਸ਼ ਕਰ ਦਿੱਤਾ ਜਾਵੇ, ਜਿੱਥੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਕਾਨੂੰਨੀ ਰੂਪ ਲੈ ਸਕਦੇ ਨੇ। ਭਾਰਤ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਪਾਰਲੀਮੈਂਟ ਦੇ ਨਾਲ ਹੀ ਜੁੜੀ ਹੋਈ ਸਾਂਝੀ ਕਰ ਲਈਏ, ਜਿੱਥੇ ਪਾਰਲੀਮੈਂਟ ਦੇ ਵਿੱਚ ਹੁਣ ਇੱਕ ਕਮੇਟੀ ਦੀ ਤਰਫ ਤੋਂ ਇਹ ਤੈਅ ਕੀਤਾ ਜਾਏਗਾ ਕਿ ਕੀ ਆਸਟ੍ਰੇਲੀਆ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਦੁਨੀਆ ਭਰ ਦੇ ਵਿੱਚ, ਵੈਸੇ ਤਾਂ ਬਣੀਆਂ ਹੀ ਹੋਈਆਂ ਨੇ ਜੰਗਾਂ, ਪਰ ਜੇਕਰ ਆਸਟ੍ਰੇਲੀਆ ਨੂੰ ਸ਼ਾਮਲ ਹੋਣਾ ਪੈਂਦਾ ਹੈ ਤਾਂ ਕੀ ਆਸਟ੍ਰੇਲੀਆ ਦੇ ਕੋਲ ਇੰਨੀ ਤਾਕਤ ਹੈ ਤੇ ਜੇ ਕਿਤੇ ਕੋਈ ਗੈਪ ਹੈ ਤਾਂ ਉਹਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ? ਬਹੁਤ ਸਾਰੇ ਫੈਡਰਲ MPs ਰਲ ਕੇ ਆਪਣਾ ਆਪਣਾ ਵਿਚਾਰ ਦੇਣਗੇ। ਇਹ ਨਵੀਂ ਪਾਰਲੀਮੈਂਟਰੀ ਕਮੇਟੀ ਜਿਹੜੀ ਡਿਫੈਂਸ ਮਸਲਿਆਂ ਦੇ ਉੱਤੇ ਬਣਾਈ ਗਈ ਹੈ, ਇਸ ਦੇ ਵਿੱਚ ਵੀ ਵਿਚਾਰ ਕਰੇਗੀ ਕਿ ਜਿਹੜੀ ਬਰਾਡਰ ਕਮਿਊਨਿਟੀ ਹੈ ਆਸਟ੍ਰੇਲੀਆ ਦੇ ਵਿੱਚ, ਜਿਹੜੇ ਬਿਜ਼ਨਸਿਸ ਨੇ, ਉਹਨਾਂ ਦਾ ਕੀ ਨੈਸ਼ਨਲ ਡਿਫੈਂਸ ਦੇ ਵਿੱਚ ਯੋਗਦਾਨ ਰਹੇਗਾ, ਉਹ ਕਿਸ ਤਰੀਕੇ ਦੇ ਨਾਲ ਗੁੱਡਸ ਤੇ ਸਰਵਿਸਿਸ ਨੂੰ ਸਪਲਾਈ ਕਰਦੇ ਰਹਿ ਸਕਣਗੇ, ਆਮ ਲੋਕਾਂ ਦੀਆਂ ਜਿਹੜੇ ਹੱਕ ਨੇ ਉਹਨਾਂ ਨੂੰ ਕਿਵੇਂ ਬਚਾ ਕੇ ਰੱਖਿਆ ਜਾਏਗਾ। ਫੈਡਰਲ ਸਰਕਾਰ ਦੀ ਤਰਫ ਤੋਂ ਅਦਾਰੇ ABC ਨੂੰ ਇਸ ਬਾਬਤ ਇੱਕ ਸਰੋਤਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਪਾਰਲੀਮੈਂਟਰੀ ਕਮੇਟੀ ਇਹ ਤੈਅ ਕਰਨਾ ਚਾਹੁੰਦੀ ਹੈ ਕਿ ਏਸ਼ੀਆ ਦੇ ਵਿੱਚ ਜੇਕਰ ਕੋਈ ਕਨਫਲਿਕਟ ਵੱਧ ਹੈ, ਹਾਲਾਂਕਿ ਇਸ ਕਿਸਮ ਦੇ ਕੋਈ ਸੰਕੇਤ ਨਹੀਂ ਨੇ, ਪਰ ਬਹੁਤ ਸਾਰੇ ਏਸ਼ੀਆਈ ਮੀਡੀਆ ਆਊਟਲੈਟਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਇੱਕ ਪਾਸੇ ਮੱਧ ਪੂਰਬ ਦਾ ਕਨਫਲਿਕਟ ਚੱਲ ਰਿਹਾ ਤੇ ਦੂਜੇ ਪਾਸੇ ਹੁਣ ਚੀਨ ਇਸ ਕਨਫਲਿਕਟ ਦੇ ਵਿੱਚ, ਜਿੱਥੇ ਅਮਰੀਕਾ ਇਰਾਨ ਦੇ ਨਾਲ ਘਿਰਿਆ ਹੋਇਆ, ਤਾਂ ਅਮਰੀਕਾ ਦੀਆਂ ਨਜ਼ਰਾਂ ਤੋਂ ਹਟ ਕੇ ਤਾਈਵਾਨ ਦੇ ਉੱਤੇ ਕਬਜ਼ਾ ਲੈਣ ਦੀਆਂ ਪੂਰੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਨੀਆਂ ਚਾਹੁੰਦਾ ਤੇ ਤਾਈਵਾਨ ਦੇ ਉੱਤੇ ਕਿਸੇ ਕਿਸਮ ਦਾ ਕੋਈ ਹਮਲਾ ਕੀਤਾ ਜਾ ਸਕਦਾ ਹੈ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਹਿੱਤ ਕਿੰਨੇ ਕੁ ਪ੍ਰਭਾਵਿਤ ਹੁੰਦੇ ਨੇ ਇਹ ਵੀ ਧਿਆਨ ਚ ਰੱਖਣਾ ਹੋਏਗਾ। ਕੌਮਾਂਤਰੀ ਜੰਗ ਦੀ ਸਥਿਤੀ ਦੇ ਵਿੱਚ ਆਸਟ੍ਰੇਲੀਆ ਕੌਮਾਂਤਰੀ ਬਾਜ਼ਾਰ ਦੇ ਨਾਲੋਂ ਟੁੱਟ ਕੇ ਕਿੰਨਾ ਚਿਰ ਸਰਵਾਈਵ ਕਰ ਸਕਦਾ ਇਹ ਵੀ ਬਹੁਤ ਹੱਦ ਤੱਕ ਨਿਰਭਰ ਕਰਦਾ। ਹਾਲਾਂਕਿ ਆਸਟ੍ਰੇਲੀਆ ਸਿੱਧੇ ਤਰੀਕੇ ਦੇ ਨਾਲ ਮੱਧ ਪੂਰਬ ਤੋਂ ਪੈਟਰੋਲ ਦੀ ਸਪਲਾਈ ਹਾਸਲ ਨਹੀਂ ਕਰਦਾ, ਬਹੁਤ ਸਾਰੇ ਅਸਿੱਧੇ ਤਰੀਕੇ ਨੇ, ਪਰ ਫਿਰ ਵੀ ਦੁਨੀਆ ਦੇ 20% ਪੈਟਰੋਲੀਅਮ ਰਸਤੇ ਦੇ ਜ਼ਰੀਏ ਹੋ ਕੇ ਜਾਂਦੇ ਜਿਹੜੇ ਕਾਰੋਬਾਰ ਨੇ, ਜਦੋਂ ਉਹ ਪ੍ਰਭਾਵਿਤ ਹੋਏ ਨੇ ਤੇ ਦੁਨੀਆ ਦੇ ਦੂਸਰੇ ਹਿੱਸਿਆਂ 'ਚ ਜਿਹੜੇ ਸਮੁੰਦਰੀ ਰਸਤੇ ਨੇ ਜਾਂ ਹੋਰ ਕਾਰੋਬਾਰੀ ਮਾਰਗ ਨੇ, ਜੇ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਆਸਟ੍ਰੇਲੀਆ ਦੇ ਉੱਤੇ ਇਸ ਦਾ ਅਸਰ ਕਿੰਨਾ ਕੁ ਪੈਂਦਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ।
ਖੈਰ ਇਸ ਤੋਂ ਬਾਅਦ ਇੱਕ ਹੋਰ ਖਬਰ ਦੀ ਜੇ ਸਾਂਝ ਪਾਈਏ ਤੇ ਸਮੁੰਦਰੀ ਰਸਤਿਆਂ ਦੀ ਤੇ ਹਵਾਈ ਰਸਤਿਆਂ ਦੀ, ਤਾਂ ਇਹ ਆਸਟ੍ਰੇਲੀਆ ਦੇ ਕਲਾਈਮੇਟ ਚੇਂਜ ਮਿਨਿਸਟਰ ਦੇ ਨਾਲ ਜੁੜੀ ਹੋਈ ਹੈ। ਹਾਲਾਂਕਿ ਕ੍ਰਿਸ ਬੋਵਨ ਦੇਸ਼ ਦੇ ਵਿੱਚ ਵਾਤਾਵਰਨ ਦੇ ਅੰਦਰ ਜਿਹੜਾ ਵਿਗਾੜ ਹੋ ਰਿਹਾ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਫੈਸਲੇ ਲੈਂਦੇ ਨੇ, ਜਾਂ ਉਹਨਾਂ ਦਾ ਮੰਤਰਾਲਾ ਇਹ ਫੈਸਲੇ ਲੈਂਦਾ ਹੈ ਕਿ ਆਸਟ੍ਰੇਲੀਆ ਦੇ ਵਾਤਾਵਰਨ ਨੂੰ, ਇੱਥੋਂ ਦੇ ਝਗਿਰਦੇ ਨੂੰ ਕਿਵੇਂ ਬਚਾ ਕੇ ਰੱਖਿਆ ਜਾ ਸਕੇ। ਵਾਤਾਵਰਨ ਨੂੰ ਬਚਾਉਣ ਦੇ ਪਿੱਛੇ ਇੱਕ ਸਭ ਤੋਂ ਵੱਡਾ, ਖਰਾਬ ਹੋਣ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੁੰਦਾ ਹੈ ਕਿ ਕਾਰਬਨ ਨਿਕਾਸੀ ਕਿੰਨੀ ਜ਼ਿਆਦਾ ਹੋ ਰਹੀ ਹੈ, ਜਿਹਨੂੰ ਕਾਰਬਨ ਐਮਿਸ਼ਨ ਕਹਿ ਦਿੰਦੇ ਨੇ, ਔਰ ਇਸੇ ਕਾਰਬਨ ਐਮਿਸ਼ਨ ਨੂੰ ਘੱਟ ਕਰਨ ਜਾਂ ਨੈੱਟ ਜ਼ੀਰੋ ਦਾ ਟੀਚਾ ਜਿਹੜਾ ਇੱਕ ਮਿਥਿਆ ਗਿਆ ਕਿ 2005 ਦੇ ਮੁਕਾਬਲੇ ਆਸਟ੍ਰੇਲੀਆ ਦੇ ਵਿੱਚ ਕਾਰਬਨ ਦੀ ਨਿਕਾਸੀ 0% ਦੇ ਉੱਤੇ ਲਿਆਂਦੀ ਜਾਵੇ 2005 ਦੇ ਮੁਕਾਬਲੇ, ਇਹ ਯਾਦ ਰੱਖਿਓ ਜ਼ਰੂਰ। ਸੋ ਉਸ ਨੂੰ ਘੱਟ ਕਰਨ ਦੇ ਟੀਚੇ ਦੇ ਨਾਲ ਕ੍ਰਿਸ ਬੋਵਨ ਜਿਹੜੇ ਦੇਸ਼ ਦੇ ਕਲਾਈਮੇਟ ਚੇਂਜ ਮਿਨਿਸਟਰ ਨੇ, ਉਹਨਾਂ ਨੇ ਬਹੁਤ ਜ਼ਿਆਦਾ ਕਾਰਬਨ ਐਮਿਟ ਕਰ ਦਿੱਤਾ। ਉਹਨਾਂ ਨੇ ਖੁਦ ਹਵਾਈ ਜਹਾਜ਼ ਦੀਆਂ ਇੰਨੀਆਂ ਯਾਤਰਾਵਾਂ ਕਰ ਦਿੱਤੀਆਂ, ਕਾਰਬਨ ਤਾਂ ਐਮਿਟ ਹੋਇਆ ਹੀ ਹੋਏਗਾ, ਪਰ ਦੇਸ਼ ਦੇ ਟੈਕਸਪੇਅਰ ਦਾ ਪੈਸਾ ਵੀ ਕਿੰਨਾ ਉਹਦੇ ਤੇ ਲੱਗਿਆ। $3,45,000 ਦੀਆਂ ਉਹਨਾਂ ਨੇ ਵਿਦੇਸ਼ੀ ਦੌਰੇ ਕਰ ਛੱਡੇ ਨੇ, ਔਰ ਇਹ ਸਾਰਾ ਖਰਚਾ ਜਿਹੜਾ ਇਹ ਟੈਕਸਪੇਅਰ ਦੀ ਜੇਬ ਦੇ ਵਿੱਚ ਹੋ ਗਿਆ। ਇਹ ਲੇਟੈਸਟ ਡੇਟਾ ਜਿਹੜਾ ਸਾਹਮਣੇ ਆਇਆ ਸਾਲ 2025-26 ਦੇ ਵਿੱਤ ਵਰੇ ਦਾ, ਇੰਡੀਪੈਂਡੈਂਟ ਪਾਰਲੀਮੈਂਟਰੀ ਐਕਸਪੈਂਸ ਅਥਾਰਟੀ ਦੀ ਤਰਫ ਤੋਂ ਜਾਰੀ ਕੀਤਾ ਗਿਆ। ਲਗਭਗ 46 ਦਿਨ ਕ੍ਰਿਸ ਬੋਵਨ ਨੇ ਟਰੈਵਲ ਕੀਤਾ, ਔਰ ਇਹਨਾਂ 46 ਦਿਨਾਂ ਚ ਹਰ ਰੋਜ਼ ਲਗਭਗ $7,500 ਖਰਚ ਕੀਤਾ। ਇਸ ਦੇ ਵਿੱਚ ਤਾਂ $50,000 ਉਹਨਾਂ ਦਾ ਭਾਰਤ ਚੀਨ ਵਰਗੇ ਜਿਹੜੇ ਦੁਨੀਆਂ ਚ ਸਭ ਤੋਂ ਵੱਧ ਕਾਰਬਨ ਐਮਿਟ ਕਰਦੇ ਨੇ ਉਹਨਾਂ ਦੋ ਦੇਸ਼ਾਂ ਦਾ ਵੀ ਹੈ। ਔਰ ਹੋ ਸਕਦਾ ਕ੍ਰਿਸ ਬੋਵਨ ਨੇ ਇਹ ਦੇਖਿਆ ਹੋਵੇ ਕਿ ਇਹ ਦੇਸ਼ ਇੰਨਾ ਜ਼ਿਆਦਾ ਕਾਰਬਨ ਨਿਕਾਸੀ ਕਿਵੇਂ ਕਰਦੇ ਨੇ, ਉਹ ਤਰੀਕੇ ਨਾ ਵਰਤੀਏ। ਪਰ ਇਸ ਤੋਂ ਇਲਾਵਾ ਕ੍ਰਿਸ ਬੋਵਨ ਦੇ ਹੋਰ ਦੌਰੇ ਵੀ ਹੋਏ ਨੇ, ਜਿਵੇਂ ਉਦਾਹਰਣ ਦੇ ਤੌਰ ਤੇ ਉਹ 6 ਦਿਨਾਂ ਦੌਰੇ ਦੇ ਲਈ ਜਰਮਨੀ ਤੇ ਸਿੰਗਾਪੁਰ ਗਏ ਸੀ ਜੂਨ ਮਹੀਨੇ ਚ, $41,000 ਦਾ ਖਰਚ ਉੱਥੇ ਆ ਗਿਆ ਸੀ। ਫਿਰ ਡੈਨਮਾਰਕ ਫਿਨਲੈਂਡ ਦਾ ਦੌਰਾ ਫਿਰ ਤੋਂ ਕੀਤਾ ਗਿਆ ਸੀ ਮਈ ਮਹੀਨੇ ਦੇ ਵਿੱਚ, ਜਿਹੜਾ ਉਸ ਤੋਂ ਪਹਿਲਾਂ $45,000 ਦਾ ਖਰਚ ਉਦੋਂ ਆਇਆ ਸੀ। ਇੱਕ ਵਾਰ ਨਿਊਜ਼ੀਲੈਂਡ ਵੀ ਗਏ ਸੀ ਪਿਛਲੇ ਸਾਲ ਦਸੰਬਰ ਮਹੀਨੇ ਚ, $7,000 ਉਦੋਂ ਖਰਚ ਦਿੱਤਾ ਸੀ। 11 ਦਿਨਾਂ ਦੇ ਲਈ ਬ੍ਰਾਜ਼ੀਲ, ਚਿਲੀ ਵਰਗੇ ਦੇਸ਼ਾਂ ਚ ਗਏ ਸੀ, $80,000 ਦਾ ਖਰਚ ਉਦੋਂ ਆਇਆ ਸੀ। ਤੇ ਸਭ ਤੋਂ ਵੱਧ ਖਰਚ ਉਹਨਾਂ ਦਾ ਆਇਆ $1,18,000 ਜਦੋਂ ਮਹਿਜ਼ ਹਫ਼ਤੇ ਕੁ ਦਾ ਦੌਰਾ ਉਹਨਾਂ ਨੇ ਅਮਰੀਕਾ ਦੇ ਲਈ ਕੀਤਾ ਸੀ। ਅਮਰੀਕਾ ਦੇ ਇਸ ਦੌਰੇ ਦੇ ਦਰਮਿਆਨ $1,18,000 ਤੇ $30 ਹੋਰ ਜੋੜ ਲਵੋ, ਇਹ ਵੀ ਟੈਕਸਪੇਅਰ ਦੀ ਜੇਬ ਦੇ ਵਿੱਚੋਂ ਖਰਚ ਕੀਤੇ ਗਏ ਸੀ। ਇਹ ਸਾਰੇ ਐਨਾਲਿਸਿਸ ਦੱਸਦੇ ਨੇ ਕਿ ਕ੍ਰਿਸ ਬੋਵਨ ਨੇ ਲਗਭਗ 1,67,000 ਤੇ 800 ਕਿਲੋਮੀਟਰ ਦਾ ਟਰੈਵਲ ਕੀਤਾ ਹੈ। ਹਵਾਈ ਜਹਾਜ਼ ਦੇ ਰਾਹੀਂ ਹੋਏ ਇਸ ਟਰੈਵਲ ਤੇ ਬਾਅਦ ਉਹਨਾਂ ਦੇ ਜਹਾਜ਼ ਨੇ ਕਿੰਨਾ ਕਾਰਬਨ ਐਮਿਟ ਕੀਤਾ ਹੋਏਗਾ ਤੇ ਕਿਹੜੇ ਕਲਾਈਮੇਟ ਨੂੰ ਬਚਾਉਣ ਦੀ ਉਹਨਾਂ ਨੇ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ, ਉਸ ਦੇ ਬਾਰੇ ਉਹਨਾਂ ਨੇ ਇੱਕ ਵਾਰ ਵੀ ਕੱਲ ਦੇ ਦਿਨ ਮੈਂਸ਼ਨ ਨਹੀਂ ਕੀਤਾ। ਕੱਲ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦਾ ਸੰਬੋਧਨ ਵੀ ਸੀ, ਔਰ ਨੈੱਟ ਜ਼ੀਰੋ ਨੂੰ ਲੈ ਕੇ ਉਹਨਾਂ ਦੇ ਕੁਝ ਖਾਸ ਜਿਹੜੇ ਬਿਆਨ ਸਾਹਮਣੇ ਨਹੀਂ ਆਏ। ਹਾਲਾਂਕਿ ਇਸ ਦਰਮਿਆਨ ਉਹ ਇਹ ਜ਼ਰੂਰ ਕਹਿੰਦੇ ਰਹੇ ਕਿ ਆਸਟ੍ਰੇਲੀਅਨ ਲੋਕਾਂ ਨੂੰ ਕੀ ਕਰਨਾ ਹੋਏਗਾ। ਆਸਟ੍ਰੇਲੀਅਨ ਲੋਕਾਂ ਨੂੰ ਆਪਣੇ ਬਿਜਲੀ ਦੇ ਬਿੱਲਾਂ ਨੂੰ, ਆਪਣੇ ਫਿਊਲ ਦੇ ਬਿੱਲਾਂ ਦੇ ਵਿੱਚ ਕਟੌਤੀ ਕਰਨ ਦੇ ਲਈ ਕੁਝ ਐਸੇ ਨਿਯਮ ਅਪਣਾਉਣੇ ਹੋਣਗੇ ਤਾਂ ਕਿ ਆਸਟ੍ਰੇਲੀਆ ਦੀ ਐਨਰਜੀ ਸਿਕਿਉਰਿਟੀ ਇੰਪਰੂਵ ਹੋ ਸਕੇ। ਆਸਟ੍ਰੇਲੀਅਨ ਲੋਕਾਂ ਨੂੰ ਹੁਣ ਜਿਹੜਾ ਹੈ ਇਸ ਮਸਲੇ ਦੇ ਉੱਤੇ ਕੰਮ ਕਰਨਾ ਹੋਏਗਾ। ਸ਼ੁਕਰ ਇੰਨੀ ਗੱਲ ਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਰਜ਼ ਦੇ ਉੱਤੇ ਕ੍ਰਿਸ ਬੋਵਨ ਨੇ ਇਹ ਨਹੀਂ ਕਿਹਾ ਕਿ ਵਿਦੇਸ਼ ਦੌਰਿਆਂ ਤੋਂ ਗੁਰੇਜ਼ ਕਰੋ, ਕਿਉਂਕਿ ਖੁਦ ਕ੍ਰਿਸ ਬੋਵਨ ਆਪ ਜਦੋਂ ਵਿਦੇਸ਼ ਦੌਰੇ ਕਰਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਉਹ ਆਸਟ੍ਰੇਲੀਅਨ ਲੋਕਾਂ ਨੂੰ ਮਸ਼ਵਰਾ ਨਹੀਂ ਦੇ ਸਕਦੇ। ਸਿਆਸਤਦਾਨਾਂ ਨੂੰ ਵੈਸੇ ਵੀ ਕਿਹਾ ਜਾਂਦਾ ਹੁੰਦਾ ਹੈ ਕਿ ਲੀਡ ਬਾਏ ਐਗਜ਼ਾਮਪਲ, ਪਰ ਜਦੋਂ ਸਿਆਸਤਦਾਨ ਅਜਿਹਾ ਕਰਨ 'ਚ ਅਸਫਲ ਰਹਿ ਜਾਣ ਤਾਂ ਫਿਰ ਸਾਰੀ ਦੀ ਸਾਰੀ ਗੱਲ ਨਿਆਂਪਾਲਿਕਾ ਦੇ ਉੱਤੇ ਆ ਜਾਂਦੀ ਹੈ। ਕੱਲ ਦੇ ਦਿਨ ਦੇਸ਼ ਦੀ ਸਭ ਤੋਂ ਸਿਖਰਲੀ ਅਦਾਲਤ ਨੇ ਬਲਾਤਕਾਰ ਮਾਮਲੇ ਦੇ ਵਿੱਚ ਇੱਕ ਐਸਾ ਫੈਸਲਾ ਦਿੱਤਾ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜਾ ਹੀ ਸਾਰਥਕ ਕਦਮ ਵੀ ਹੋ ਸਕਦਾ ਹੈ। ਖਾਸ ਤੌਰ ਦੇ ਉੱਤੇ ਘਰੇਲੂ ਹਿੰਸਾ ਦੇ ਮਾਮਲੇ ਜਦੋਂ ਦੇਸ਼ ਦੇ ਵਿੱਚ ਵਧੇ ਨੇ, ਅਜਿਹੇ ਦੇ ਵਿੱਚ ਹਾਈ ਕੋਰਟ ਦਾ ਇਹ ਫੈਸਲਾ, ਜਿਹੜਾ ਹਾਈ ਕੋਰਟ ਆਫ ਆਸਟ੍ਰੇਲੀਆ ਦਾ ਫੈਸਲਾ ਹੈ, ਉਹ ਕਾਫੀ ਹੱਦ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਘਰੇਲੂ ਹਿੰਸਾ ਦੇ ਸਰਵਾਈਵਰਸ ਨੇ ਉਹਨਾਂ ਦੇ ਕੇਸਾਂ ਦੇ ਵਿੱਚ ਇੱਕ ਕਿਸਮ ਦਾ ਮੀਲ ਪੱਥਰ ਸਾਬਤ ਹੋਏਗਾ। ਅਸਲ ਦੇ ਵਿੱਚ ਤੁਹਾਨੂੰ ਵਧੇਰੇ ਵਿਸਥਾਰ ਦੇ ਵਿੱਚ ਰੇਡੀਓ ਦੇ ਉੱਤੇ ਇਸ ਦੇ ਬਾਰੇ ਨਾਵਾਂ ਦੇ ਨਾਲ ਜਾਣਕਾਰੀ ਨਹੀਂ ਦੇ ਸਕਦੇ। ਇੱਕ ਮਹਿਲਾ ਜਿਹੜੀ ਸ਼ਾਦੀਸ਼ੁਦਾ ਸੀ, ਵਿਆਹਤਾ ਜ਼ਿੰਦਗੀ 'ਚ ਜਿਸਦੇ ਪਤੀ ਨੇ ਉਸਦੇ ਨਾਲ ਰਾਤ ਵੇਲੇ ਬਲਾਤਕਾਰ ਕੀਤੇ, ਉਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ
ਕੁਝ ਇੱਕ ਜਿਹੜੀਆਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਸੀ ਉਹਨਾਂ ਦੀਆਂ ਫੁਟੇਜ ਨੂੰ ਸਬੂਤ ਦੇ ਤੌਰ ਦੇ ਉੱਤੇ ਸਵੀਕਾਰ ਕਰ ਲਿਆ। ਹਾਲਾਂਕਿ ਆਮ ਤੌਰ ਦੇ ਉੱਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਹੜੇ ਇਹ ਸੀਸੀਟੀਵੀ ਕੈਮਰੇ ਨੇ ਇਹਨਾਂ ਨੂੰ ਸਬੂਤ ਦੇ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਅਦਾਲਤ ਦੇ ਵਿੱਚ ਇੱਕ ਵੱਡਾ ਸਬੂਤ ਨਹੀਂ ਮੰਨਿਆ ਜਾ ਸਕਦਾ। ਪਰ ਸਾਊਥ ਆਸਟ੍ਰੇਲੀਆ ਦੇ ਇਸ ਕੇਸ ਦੇ ਵਿੱਚ ਹਾਈਕੋਰਟ ਆਫ ਆਸਟ੍ਰੇਲੀਆ ਨੇ ਇਸੇ ਸਬੂਤ ਦੇ ਆਧਾਰ ਦੇ ਉੱਤੇ ਫੈਸਲਾ ਸੁਣਾਇਆ। 9.5 ਸਾਲ ਦੀ ਸਜ਼ਾ ਇਸ ਵਿਅਕਤੀ ਨੂੰ ਦਿੱਤੀ ਗਈ ਹੈ। ਪਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਹੋਏ ਲੋਕ ਨੇ, ਸੰਸਥਾਵਾਂ ਨੇ ਔਰ ਡੋਮੈਸਟਿਕ ਵਾਇਲੈਂਸ ਦੇ ਵਿੱਚ ਜੁੜੀਆਂ ਹੋਈਆਂ ਸੰਸਥਾਵਾਂ ਨੇ, ਉਹਨਾਂ ਨੇ ਹਾਈਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਸੀਕ੍ਰੇਟ ਰਿਕਾਰਡਿੰਗ ਜਿਹੜੀ ਹੈ ਉਹ ਇੱਕ ਐਵੀਡੈਂਸ ਦੇ ਤੌਰ ਦੇ ਉੱਤੇ ਡੋਮੈਸਟਿਕ ਵਾਇਲੈਂਸ ਕੇਸਾਂ ਦੇ ਵਿੱਚ ਵਰਤੀ ਜਾ ਸਕਦੀ ਹੈ। ਇਸ ਦੇ ਲਈ ਇੱਕ ਆਸ ਬਚੀ ਹੈ। ਵੈਸੇ ਡੋਮੈਸਟਿਕ ਵਾਇਲੈਂਸ ਦੀ ਜਦੋਂ ਗੱਲ ਤੁਰੀ ਹੋ ਹੈ ਤਾਂ ਹੁਣ ਨਿਊ ਸਾਊਥ ਵੇਲਸ ਦੀ ਗੱਲ ਕਰ ਲਈਏ, ਜਿੱਥੇ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਚੱਲਦਿਆਂ ਹੋਇਆਂ ਸਭ ਤੋਂ ਵੱਧ ਅਪਰਾਧੀ ਜੇਲ੍ਹਾਂ ਦੇ ਵਿੱਚ ਆ ਰਹੇ ਨੇ। ਪਿਛਲੇ 1 ਸਾਲ ਦੇ ਵਿੱਚ ਘਰੇਲੂ ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਦੀ ਗਿਣਤੀ 41% ਵਧੀ ਹੈ। ਖਬਰ ਇਹ ਨਹੀਂ ਹੈ, ਖਬਰ ਇਹ ਹੈ ਕਿ ਹੁਣ NSW ਦੇ ਵਿੱਚ ਅਪਰਾਧੀਆਂ ਦੀ ਗਿਣਤੀ ਜਦੋਂ ਵੱਧ ਰਹੀ ਹੈ ਤਾਂ ਜੇਲ੍ਹਾਂ ਦੇ ਵਿੱਚ ਰੱਖਣ ਦੀ ਗਿਣਤੀ ਉਹਨਾਂ ਨੂੰ ਥੁੜ ਰਹੀ ਹੈ। ਜੇਲ੍ਹਾਂ ਵੀ ਥੋੜੀਆਂ ਪੈ ਰਹੀਆਂ ਨੇ। ਅਜਿਹੇ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਸਿਡਨੀ ਦੀ ਸਭ ਤੋਂ ਵੱਡੀ ਜੇਲ੍ਹ ਦੇ ਨਾਲ ਜੁੜਿਆ ਹੋਇਆ ਲਿਆ ਗਿਆ। 24 ਘੰਟੇ ਦੇ ਲਈ ਇਸ ਜੇਲ੍ਹ ਨੂੰ ਖੁੱਲਾ ਛੱਡ ਦਿੱਤਾ ਗਿਆ। ਖੁੱਲਾ ਦਾ ਮਤਲਬ ਇਹ ਨਹੀਂ ਕਿ ਕੈਦੀ ਜਿਵੇਂ ਮਰਜ਼ੀ ਬਾਹਰ ਆ ਜਾ ਸਕਣ, ਹਾਂ ਕੈਦੀਆਂ ਦੇ ਅੰਦਰ ਆਉਣ ਦੇ ਲਈ 24 ਘੰਟੇ ਤੈਅ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਕ੍ਰਿਸਮਿਸ ਸਰਕਾਰ ਦੀ ਤਰਫ ਤੋਂ ਸਿਲਵਰ ਵਾਟਰ ਮੈਟਰੋਪੋਲੀਟਨ ਰਿਮਾਂਡ ਤੇ ਰਿਸੈਪਸ਼ਨ ਸੈਂਟਰ, ਜਿਹਨੂੰ MRRC ਕਹਿ ਲਿਆ ਜਾਂਦਾ, ਇਸ ਨੂੰ ਰਾਊਂਡ ਦੀ ਕਲੋਕ ਆਪਰੇਸ਼ਨ ਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਤੱਕ ਤਾਂ ਇਹ ਹੁੰਦਾ ਸੀ ਕਿ ਕਿਸੇ ਅਪਰਾਧੀ ਨੂੰ ਜਦੋਂ ਦੋਸ਼ ਉਹਦੇ ਤੇ ਲੱਗ ਜਾਂਦੇ ਸੀ, ਪੁਲਿਸ ਦੀ ਤਰਫ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਰਿਮਾਂਡ ਤੇ ਲੈ ਲਿਆ ਜਾਂਦਾ ਸੀ, ਤਾਂ MRRC ਦੇ ਵਿੱਚ ਯਾਨੀ ਸਿਲਵਰ ਵਾਟਰ ਦੇ ਇਸ ਰਿਮਾਂਡ ਸੈਂਟਰ ਦੇ ਵਿੱਚ ਪੁਲਿਸ ਨੂੰ ਦੁਪਹਿਰ 2 ਵਜੇ ਤੱਕ ਓਫੈਂਡਰਸ ਨੂੰ ਛੱਡਣਾ ਹੁੰਦਾ ਸੀ। ਪਰ ਹੁਣ ਉਹ ਦੁਪਹਿਰ 2 ਵਜੇ ਤੱਕ ਦੀ ਸਮਾਂ ਸੀਮਾ ਜਿਹੜੀ ਹੈ ਖਤਮ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜਾ NSW ਦਾ ਬਿਊਰੋ ਆਫ ਕ੍ਰਾਈਮ ਸਟੈਟਿਸਟਿਕ ਤੇ ਰਿਸਰਚ ਸੈਂਟਰ ਹੈ, ਜਿਹੜੇ ਅਕਸਰ ਅੰਕੜੇ ਇਕੱਠੇ ਕਰਦੇ ਨੇ, ਬੌਕਸਾਰ ਵੀ ਕਹਿ ਲਿਆ ਜਾਂਦਾ ਹੈ ਇਸ ਸੰਸਥਾ ਨੂੰ, ਉਹਨਾਂ ਦਾ ਕਹਿਣਾ ਹੈ ਕਿ ਅਡਲਟ ਪ੍ਰੀਜ਼ਨਸ ਦੇ ਵਿੱਚ NSW ਦੇ ਅੰਦਰ ਇਸੇ ਸਾਲ ਮਾਰਚ ਮਹੀਨੇ ਦੇ ਦਰਮਿਆਨ 14,070 ਇਨਮੇਟਸ ਦੇਖੇ ਗਏ ਸੀ ਔਰ ਇਹਨਾਂ ਦੇ ਵਿੱਚੋਂ ਅੱਧੇ ਤਾਂ ਰਿਮਾਂਡ ਦੇ ਉੱਤੇ ਨੇ। ਅਜਿਹੇ ਦੇ ਵਿੱਚ ਆਮ ਤੌਰ ਦੇ ਉੱਤੇ NSW ਦੀ ਤੁਹਾਨੂੰ ਸਥਿਤੀ ਦੱਸ ਦਿੰਦੇ ਹਾਂ, ਹੁੰਦਾ ਇਹ ਹੈ ਕਿ ਜੇ ਅੱਧੀ ਰਾਤ ਨੂੰ ਵੀ ਕੋਈ ਕ੍ਰਾਈਮ ਕਰਦਾ ਸੀ ਅਪਰਾਧੀ ਤਾਂ ਉਸਨੂੰ ਗ੍ਰਿਫਤਾਰ ਕਰਕੇ ਸਰੀ ਹਿਲ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਸੀ, ਸਿਟੀ ਦੇ ਲਾਗੇ ਆ, ਉੱਥੇ ਸੈਲਸ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ, ਜਾਂ ਫਿਰ ਲੋਕਲ ਪੁਲਿਸ ਸਟੇਸ਼ਨ ਸੈਲਸ ਦੇ ਵਿੱਚ ਕੁਝ ਦੇਰ ਦੇ ਲਈ ਰੱਖ ਕੇ ਤੇ ਫਿਰ ਐਂਬਲ ਲੋਰਲ ਜਿਹੜਾ ਕਰੈਕਸ਼ਨ ਸੈਂਟਰ ਹੈ ਵੈਸਟਰਨ ਸਿਡਨੀ ਚ ਪੈਂਦਾ, ਉੱਥੇ ਭੇਜ ਦਿੱਤਾ ਜਾਂਦਾ ਸੀ। ਹੁਣ ਐਂਬਲ ਲੋਰਲ ਦੇ ਵੀ ਜਿਹੜੇ ਆਪਰੇਸ਼ਨ ਨੇ ਉਹ ਬੰਦ ਕੀਤੇ ਜਾ ਰਹੇ ਨੇ। ਅਜਿਹੇ ਚ ਸਿਲਵਰ ਵਾਟਰ ਦੀ ਜੇਲ੍ਹ ਹੈ ਜਿਹੜੀ, ਉਸ ਨੂੰ 1 ਅਕਤੂਬਰ ਤੋਂ 24 ਘੰਟੇ ਦੇ ਲਈ ਜਿਹੜਾ ਉਸਦੇ ਆਪਰੇਸ਼ਨ ਸ਼ੁਰੂ ਕਰ ਦਿੱਤੇ ਜਾਣਗੇ, ਯਾਨੀ ਕਿ ਅਪਰਾਧੀਆਂ ਨੂੰ ਅੱਧੀ ਰਾਤ ਨੂੰ ਵੀ ਇਸ ਜੇਲ੍ਹ ਦੇ ਵਿੱਚ ਲਿਆਂਦਾ ਜਾ ਸਕੇਗਾ। ਔਰ ਇਹ 1 ਅਕਤੂਬਰ ਤਰੀਕ ਉਹ ਵੀ ਹੈ ਜਦੋਂ ਪਾਰਕਲੀ ਦੀ ਜੇਲ੍ਹ ਹੈ ਜਿਹੜੀ, ਉਹਨੂੰ ਹੁਣ ਸਰਕਾਰੀ ਹੱਥਾਂ ਦੇ ਵਿੱਚ ਫਿਰ ਤੋਂ ਦੇ ਦਿੱਤਾ ਗਿਆ। ਹੁਣ ਤੱਕ ਪਾਰਕਲੀ ਕਰੈਕਸ਼ਨਲ ਸੈਂਟਰ ਜਿਹੜਾ ਸੀ ਉਹ ਪ੍ਰਾਈਵੇਟਲੀ ਫੰਡਿਡ ਚੱਲ ਰਿਹਾ ਸੀ, ਸੋ ਇਹਨੂੰ ਵੀ ਪਬਲਿਕਲੀ ਹੁਣ ਚਲਾਇਆ ਜਾਏਗਾ। ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਪੁਲਿਸ ਐਸੋਸੀਏਸ਼ਨ NSW ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ, ਕਿਉਂਕਿ ਉਹਨਾਂ ਨੂੰ ਵੀ ਕਾਫੀ ਖੱਜਲ ਖੁਆਰੀਆਂ ਹੁੰਦੀਆਂ ਸੀ ਪੁਲਿਸ ਦੇ ਲਈ ਵੀ ਇਹ ਅਪਰਾਧੀਆਂ ਨੂੰ ਇਸ ਤਰੀਕੇ ਦੇ ਨਾਲ ਸਾਰੀ ਸਾਰੀ ਰਾਤ ਆਪਣੇ ਸੈਲਸ ਦੇ ਵਿੱਚ ਥਾਣਿਆਂ ਦੇ ਅੰਦਰ ਰੱਖਣਾ ਕਾਫੀ ਮੁਸ਼ਕਲ ਪੈ ਜਾਂਦਾ ਸੀ। ਉੱਥੇ ਅਗਲੀਆਂ ਕੁਝ ਖਬਰਾਂ ਜਿਹੜੀਆਂ, ਵੈਸੇ ਇੱਕ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰਦੇ ਚੱਲੀਏ। ਜਦੋਂ ਅਪਰਾਧੀਆਂ ਦੀ ਗੱਲ ਤੁਰੀ ਹੋਵੇ ਤਾਂ ਵੈਸਟਰਨ ਆਸਟ੍ਰੇਲੀਆ ਦੀ ਇੱਕ ਛੋਟੀ ਲੜਕੀ ਜਿਸ ਦੀ ਉਮਰ 15 ਸਾਲ ਦੱਸੀ ਗਈ, ਇਹਨਾਂ ਬਾਲਗ ਲੜਕੀ, ਉਸ ਨੂੰ ਸੋਸ਼ਲ ਮੀਡੀਆ ਤੇ ਬਰਗਲਾਨ ਫਸਲਾਨ ਵਾਲੇ ਇੱਕ ਮੈਲਬਨ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਹੜਾ ਕਿ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਹਵਾਈ ਸਫ਼ਰ ਕਰਕੇ ਇਸ ਲੜਕੀ ਦੇ ਨਾਲ ਜਿਨਸੀ ਬਦਸਲੂਕੀ ਕਰ ਰਿਹਾ ਸੀ, ਬਲਾਤਕਾਰ ਕਰ ਰਿਹਾ ਸੀ। ਗੁਮਾਨ ਯਨਪੈਨਸੂਕ ਨਾਮ ਦੇ ਇਸ 31 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦਈਏ ਕਿ ਪੁਲਿਸ ਨੇ ਦੱਸਿਆ ਹੈ ਕਿ ਇਸ ਵਿਅਕਤੀ ਨੇ ਇਸ ਲੜਕੀ ਨੂੰ ਟਿਕਟੋਕ ਤੇ ਡਿਸਕਾਰਡ ਵਰਗੀਆਂ ਕੁਝ ਡਿਜੀਟਲ ਐਪਸ ਦੇ ਜ਼ਰੀਏ ਫਸਾਇਆ ਸੀ। ਬਾਅਦ ਦੇ ਵਿੱਚ ਇਸ ਮਸਲੇ ਦੇ ਅੰਦਰ ਕੁਝ ਐਸੇ ਕਾਰੇ ਹੋਏ ਜਿਨ੍ਹਾਂ ਨੂੰ ਰੇਡੀਓ ਦੇ ਉੱਤੇ ਬਿਆਨਣਾ ਸਹੀ ਨਹੀਂ ਹੋਏਗਾ। ਇੱਕ ਨੈਤਿਕ ਜ਼ਿੰਮੇਦਾਰੀ ਲੈਂਦਿਆਂ ਹੋਇਆਂ ਅਸੀਂ ਉਸ ਖਬਰ ਨੂੰ ਇੰਨਾ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਇਸ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਫਿਸਿਸ ਦੇ ਨਾਲ ਜੁੜੀ ਖਬਰ, ਪਹਿਲਾਂ ਵਿਕਟੋਰੀਆ ਦੀ ਖਬਰ ਤੁਹਾਨੂੰ ਆਖਿਰ ਚ ਦੱਸਾਂਗੇ, ਪਹਿਲਾਂ ਕੁਇਨਜ਼ਲੈਂਡ ਦੀ ਖਬਰ ਸੁਣ ਲਵੋ। ਕੁਇਨਜ਼ਲੈਂਡ ਦੇ ਵਿੱਚ ਜਿਹੜੀ ਆਫਿਸ ਸਪੇਸ ਹੈ ਯਾਨੀ CBD ਜਿਹੜਾ ਇਲਾਕਾ ਹੁੰਦਾ ਹੈ, ਸੈਂਟਰਲ ਬਿਜ਼ਨਸ ਡਿਸਟ੍ਰਿਕਟ ਜਿੱਥੇ ਸਾਰੇ ਆਫਿਸਿਸ ਬਣੇ ਹੁੰਦੇ ਨੇ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ, ਉਸ ਇਲਾਕੇ ਚ ਜਿੰਨੇ ਆਫਿਸਿਸ ਨੇ
ਉਹ ਕਿੰਨੇ ਖਾਲੀ ਨੇ, ਕਿੰਨੇ ਭਰੇ ਹੋਏ ਨੇ, ਇਹ ਗੱਲ ਤੈਅ ਕਰਦੇ ਨੇ ਕਿ ਉਹ ਸ਼ਹਿਰ ਕਿੰਨੀ ਤਰੱਕੀ ਦੇ ਵੱਲ ਹੈ। ਕੁਇਨਜ਼ਲੈਂਡ ਦਾ ਸ਼ਹਿਰ ਬ੍ਰਿਸਬੇਨ ਔਰ ਉਸ ਤੋਂ ਵੀ ਉੱਪਰ ਗੋਲਡ ਕੋਸਟ ਸਭ ਤੋਂ ਤਰੱਕੀ ਦੇ ਵੱਲ ਨੇ। ਪਿਛਲੇ 36 ਸਾਲਾਂ ਦੇ ਵਿੱਚ ਬ੍ਰਿਸਬੇਨ ਇਸ ਵਕਤ ਹੌਟੈਸਟ ਕੈਪੀਟਲ ਸਿਟੀ ਬਣਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਕਤ ਪ੍ਰੋਪਰਟੀ ਕੌਂਸਲ ਦੇ ਮੁਤਾਬਕ ਜਿਹੜੀ ਆਫਿਸ ਮਾਰਕੀਟ ਰਿਪੋਰਟ ਆ ਉਸ 'ਚ ਬ੍ਰਿਸਬੇਨ ਦੇ ਅੰਦਰ ਖਾਲੀ ਪਏ ਆਫਿਸਿਸ ਦੀ ਗਿਣਤੀ ਜਿਹੜੀ ਹੈ, ਪਹਿਲਾਂ 11.8% ਹੁੰਦੀ ਸੀ, ਉਹ ਹੁਣ ਉਹ 10.2% ਰਹਿ ਗਈ ਹੈ। ਯਾਨੀ ਸਿਰਫ 10% ਆਫਿਸ ਪੂਰੇ ਬ੍ਰਿਸਬੇਨ CBD ਦੇ ਵਿੱਚ ਖਾਲੀ ਪਏ ਨੇ। ਔਰ ਇਹ ਜਨਵਰੀ 2025 ਤੋਂ ਬਾਅਦ ਜਿਹੜੀ ਇੱਕ ਵਾਰ ਫਿਰ ਤੋਂ ਇਹ ਜਿਹੜੀ ਪਰਸੈਂਟੇਜ ਹੈ ਥੱਲੇ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਬ੍ਰਿਸਬੇਨ ਦੇ ਵਿੱਚ ਆਫਿਸ ਲਗਾਤਾਰ ਭਰ ਰਹੇ ਨੇ, ਕਾਰੋਬਾਰ ਵੱਧ ਫੁੱਲ ਰਹੇ ਨੇ। ਪਰ ਬ੍ਰਿਸਬੇਨ ਤੋਂ ਵੀ ਵਧੀਆ ਕਿੱਥੇ ਹੈ? ਗੋਲਡ ਕੋਸਟ। ਹਾਲਾਂਕਿ ਗੋਲਡ ਕੋਸਟ ਦੀ ਆਫਿਸ ਮਾਰਕੀਟ ਦਾ ਸਾਈਜ਼ ਓਡਾ ਵੱਡਾ ਨਹੀਂ ਹੈ ਜਿੰਨਾ ਬ੍ਰਿਸਬੇਨ, ਮੈਲਬਰਨ ਜਾਂ ਇਸ ਮੁਤਾਬਕ ਸਿਡਨੀ ਦਾ ਹੋਵੇ, ਪਰ ਫਿਰ ਵੀ ਗੋਲਡ ਕੋਸਟ ਦੇ ਵਿੱਚ ਇਸ ਵਕਤ ਆਫਿਸ ਆਕੂਪੈਂਸੀ ਰੇਟ ਮਹਿਜ 7.3% ਹੈ। 7.7% ਜਨਵਰੀ ਮਹੀਨੇ ਚ ਸੀ, ਔਰ ਇਸ ਵਕਤ ਇਹ ਆਸਟ੍ਰੇਲੀਆ ਦੀ ਨੈਸ਼ਨਲ ਐਵਰੇਜ ਤੋਂ ਵੀ ਘੱਟ ਹੈ। ਯਾਨੀ ਕਿ ਗੋਲਡ ਕੋਸਟ ਦੇ ਵਿੱਚ ਤਾਂ ਦਫ਼ਤਰ ਬਚੇ ਹੀ ਨਹੀਂ। ਅਜਿਹੇ ਚ ਬ੍ਰਿਸਬੇਨ ਗੋਲਡ ਕੋਸਟ ਦੇ ਲਈ ਇੱਕ ਹੋਰ ਸਮੱਸਿਆ ਖੜੀ ਹੋ ਗਈ। ਕਿਹਾ ਜਾ ਰਿਹਾ ਹੈ ਕਿ ਜਿੰਨੇ ਇਨਵੈਸਟਰਸ, ਜਿੰਨੇ ਲੋਕ ਇਹਨਾਂ ਸ਼ਹਿਰਾਂ ਦੇ ਵੱਲ ਆ ਰਹੇ ਨੇ, ਬਿਜ਼ਨਸਿਸ ਸ਼ੁਰੂ ਕਰਨਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਉਨੀਆਂ ਇਮਾਰਤਾਂ ਨਹੀਂ ਬਚੀਆਂ। ਅਜਿਹੇ ਦੇ ਵਿੱਚ ਜਿਹੜੀ ਇੱਕ ਹੁਣ ਬ੍ਰਿਸਬੇਨ CBD 'ਚ ਇੱਕ ਨਵੀਂ ਇਮਾਰਤ ਵੀ ਬਣਨੀ ਸੀ, 205 ਨੌਰਥ ਕੋਏ, ਉਹ ਇਮਾਰਤ ਦਾ ਨਿਰਮਾਣ ਦੇਰੀ ਦੇ ਨਾਲ ਹੋ ਰਿਹਾ। 30 ਮੰਜ਼ਿਲਾ ਉਹ ਇਮਾਰਤ ਹੈ। ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਨੇ, ਇਹਨਾਂ ਦੇ ਵਿੱਚੋਂ ਇੱਕ $800 ਮਿਲੀਅਨ ਦੀ ਲਾਗਤ ਦੇ ਨਾਲ ਕੁਇਨ ਸਟਰੀਟ ਦੇ ਉੱਤੇ, 360 ਕੁਇਨ ਸਟਰੀਟ ਪਤੇ ਦੇ ਉੱਤੇ ਬਣ ਰਹੀ ਇੱਕ 33 ਮੰਜ਼ਿਲਾ ਇਮਾਰਤ ਵੀ ਹੈ, ਜਿਹੜੀ ਕਿ ਦੱਸਿਆ ਜਾ ਰਿਹਾ ਕਿ ਬ੍ਰਿਸਬੇਨ ਦੇ ਵਿੱਚ ਬੇਰੁਜ਼ਗਾਰੀ ਨੂੰ ਹੋਰ ਵੀ ਖਤਮ ਕਰ ਦੇਗੀ। ਨਾਲੇ ਤਾਂ ਇਮਾਰਤ ਦੇ ਨਿਰਮਾਣ ਦੇ ਨਾਲ ਉੱਥੇ ਰੁਜ਼ਗਾਰ ਮਿਲੇਗਾ, ਬਲਕਿ ਉਸ ਤੋਂ ਬਾਅਦ ਜਿਹੜੇ ਆਫਿਸਿਸ ਬਣਨਗੇ ਉਹਦੇ 'ਚ ਕਾਰੋਬਾਰ ਤੁਰ ਸਕਣਗੇ। ਅਜਿਹੇ 'ਚ ਕਾਰੋਬਾਰ ਬ੍ਰਿਸਬੇਨ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਾ ਜ਼ਰੂਰ ਚਾਹੁੰਦੇ ਨੇ, ਪਰ ਉੱਥੇ ਇਮਾਰਤਾਂ ਨਹੀਂ ਬਚੀਆਂ। ਇਸ ਕਰਕੇ ਜਦੋਂ ਘੁੰਮ ਫਿਰ ਕੇ ਫਿਰ ਉਹੀ ਜਿਹੜੇ ਬਿਜ਼ਨਸਿਸ ਨੇ ਉਹ ਸਿਡਨੀ ਜਾਂ ਮੈਲਬਰਨ ਦਾ ਰੁੱਖ ਕਰਨਗੇ। ਪਰ ਇਸ ਵਕਤ ਬ੍ਰਿਸਬੇਨ ਦੀ ਸਭ ਤੋਂ ਵੱਡੀ ਹੌਟਸਪੌਟ ਮਾਰਕੀਟ ਜਿਹੜੀਆਂ ਨੇ ਉਹਨਾਂ ਦੇ ਵਿੱਚ ਫੋਰਟੀਚਿਊਡ ਵੈਲੀ, ਸਾਊਥ ਬ੍ਰਿਸਬੇਨ, ਮਿਲਟਨ, ਸਪ੍ਰਿੰਗ ਹਿੱਲ, ਟੂਵੋਂਗ, ਇਹ ਨੇ ਜਿੱਥੇ ਆਫਿਸ ਸਪੇਸ ਸਭ ਤੋਂ ਜ਼ਿਆਦਾ ਬਾਕੀ ਬਚੀਆਂ ਹੋਈਆਂ ਨੇ। ਹੁਣ ਮੈਲਬਰਨ ਦੀ ਗੱਲ ਸੁਣੋ। ਦੁਨੀਆ ਤਾਂ ਨਹੀਂ, ਪਰ ਖੈਰ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਮੈਲਬਰਨ ਇੱਕ ਇਕਲੌਤੀ ਐਸੀ ਮਾਰਕੀਟ ਬਣ ਗਈ ਹੈ ਜਿੱਥੇ ਆਫਿਸ ਸਪੇਸ ਸਭ ਤੋਂ ਵੱਧ ਖਾਲੀ ਪਈ ਹੈ। ਔਰ ਇਸ ਦਾ ਮਤਲਬ ਇਹ ਹੈ ਕਿ ਹੁਣ ਜਦੋਂ ਨਵੇਂ ਪ੍ਰੀਮੀਅਰ ਬੈਨ ਕੈਰਲ ਆਏ ਨੇ ਵਿਕਟੋਰੀਆ ਦੇ ਵਿੱਚ, ਤਾਂ ਉਹਨਾਂ ਤੋਂ ਜਿੱਥੇ ਇੰਨੀਆਂ ਗੱਲਾਂ ਮਨਵਾਈਆਂ ਜਾ ਰਹੀਆਂ ਕਿ ਡੈਨੀਅਲ ਐਂਡਰਿਊਜ਼, ਜੈਸਿੰਟਾ ਐਲਨ ਨੇ ਜਿਹੜੇ ਜਿਹੜੇ ਫੈਸਲੇ ਲਏ ਸੀ ਉਹ ਪਲਟ ਦਿਓ, ਉੱਥੇ ਇਹ ਵੀ ਫੈਸਲਾ ਪਲਟਾਇਆ ਜਾ ਸਕਦਾ ਕਿ ਵਰਕ ਫਰੋਮ ਹੋਮ ਦੇ ਜਿਹੜੇ ਲਾਜ਼ ਜੈਸਿੰਟਾ ਐਲਨ ਤੈਅ ਕਰ ਗਏ ਸੀ ਕਿ ਲਾਜ਼ਮੀ ਕਰ ਦਿੱਤਾ ਜਾਵੇ ਹਫ਼ਤੇ 'ਚ 2 ਦਿਨ ਜਾਂ ਹੋਰ ਐਸੀਆਂ ਸ਼ਰਤਾਂ ਰੱਖ ਗਏ ਸੀ, ਉਹਨਾਂ ਨੂੰ ਨਰਮ ਕੀਤਾ ਜਾ ਸਕਦਾ। ਪ੍ਰੋਪਰਟੀ ਕੌਂਸਲ ਨੇ ਇਹ ਗੱਲ ਦੱਸੀ ਹੈ ਕਿ ਬੇਰੁਜ਼ਗਾਰੀ ਇਸ ਵਕਤ ਮੈਲਬਰਨ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹੈ ਜੇਕਰ ਕੈਪੀਟਲ ਸਿਟੀਜ਼ ਦੀ ਗੱਲ ਕੀਤੀ ਜਾਵੇ, ਤੇ ਉਸਦੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਦਫ਼ਤਰ ਖਾਲੀ ਪਏ ਨੇ। ਮੈਲਬਰਨ ਉਹ ਇੱਕ ਇਕਲੌਤਾ ਸ਼ਹਿਰ ਹੈ ਆਸਟ੍ਰੇਲੀਆ ਭਰ ਦੇ ਜਿੰਨੇ ਵੀ ਕੈਪੀਟਲ ਸਿਟੀਜ਼ ਨੇ, ਯਾਨੀ ਸੂਬਿਆਂ ਦੇ ਰਾਜਧਾਨੀ ਸ਼ਹਿਰ ਨੇ, ਜਿਨ੍ਹਾਂ 'ਚ ਆਫਿਸ ਸਪੇਸ ਸਭ ਤੋਂ ਜ਼ਿਆਦਾ ਵਧੀ ਹੋਈ ਹੈ। ਯਾਨੀ 18.19% ਆਫਿਸ ਸਪੇਸ ਇੱਥੇ ਖਾਲੀ ਪਈ ਹੈ। ਹਾਲਾਂਕਿ ਇਸ ਦੇ ਮੁਕਾਬਲੇ ਬ੍ਰਿਸਬੇਨ ਦੀ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਬ੍ਰਿਸਬੇਨ 'ਚ 10% ਹੀ ਖਾਲੀ ਪਏ ਨੇ, ਸਿਡਨੀ 'ਚ 13% ਖਾਲੀ ਪਏ ਨੇ। ਅਜਿਹੇ 'ਚ ਮੈਲਬਰਨ ਦੇ ਅੰਦਰ ਲਗਭਗ 1 ਮਿਲੀਅਨ ਸਕੁਆਇਰ ਮੀਟਰ ਦੀ ਜਿਹੜੀ ਆਫਿਸ ਸਪੇਸ ਹੈ, 1 ਮਿਲੀਅਨ ਯਾਨੀ ਕਿ 10 ਲੱਖ ਸਕੁਆਇਰ ਮੀਟਰ ਆਫਿਸ। ਹੁਣ ਇਹ ਕੁਝ ਇਸ ਤਰੀਕੇ ਦੇ ਨਾਲ ਹੋਏਗਾ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ 1 MCG ਜਿਹੜਾ ਉਹਦੇ ਬਰਾਬਰ 50 MCG ਹੋਰ ਖੜੇ ਕਰ ਦਿਓ ਮੈਲਬਰਨ ਕ੍ਰਿਕਟ ਗਰਾਊਂਡ। ਇੰਨੀ ਦਫ਼ਤਰਾਂ ਦੀ ਸਪੇਸ ਜਿਹੜੀ ਹੈ ਮੈਲਬਰਨ CBD ਦੇ ਵਿੱਚ ਖਾਲੀ ਪਈ ਹੈ। ਔਰ ਇੱਕ ਅੰਦਾਜ਼ਾ ਇਹ ਵੀ ਮੰਨਿਆ ਜਾਂਦਾ ਹੈ ਕਿ ਹਰ ਇੱਕ 12 ਸਕੁਆਇਰ ਮੀਟਰ ਦੇ ਆਫਿਸ ਦੇ ਵਿੱਚ ਘੱਟੋ ਘੱਟ ਇੱਕ ਵਰਕਰ ਕੰਮ ਕਰ ਸਕਦਾ। ਇਸ ਤਰੀਕੇ ਦੇ ਨਾਲ ਇਹ ਜਿੰਨੀ ਸਪੇਸ ਖਾਲੀ ਪਈ ਹੈ ਇਹ 'ਚ ਘੱਟੋ ਘੱਟ 83,000 ਵਰਕਰ ਕੰਮ ਕਰ ਸਕਦੇ ਨੇ। ਹਾਲਾਂਕਿ ਵਰਕ ਫਰੋਮ ਹੋਮ ਦੇ ਨਿਯਮ ਜਿਹੜੇ ਨੇ ਉਹਨਾਂ ਨੇ ਸੂਬੇ ਦੀ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਾਇਆ, ਔਰ ਆਫਿਸਿਸ ਜਿਹੜੇ ਖਾਲੀ ਹੁੰਦੇ ਨੇ ਉਹਦੇ ਨਾਲ CBD ਦੇ ਕਾਰੋਬਾਰ ਵੀ ਪ੍ਰਭਾਵਿਤ ਹੁੰਦੇ ਨੇ, ਜਿਹੜੇ ਛੋਟੇ ਕਾਰੋਬਾਰ ਨੇ ਉਹ ਨਹੀਂ ਕੰਮ ਕਰ ਪਾਉਂਦੇ। ਇਸ ਕਰਕੇ ਹੁਣ ਜਦੋਂ ਅਗਲੇ ਹਫ਼ਤੇ ਮੰਨਿਆ ਜਾ ਰਿਹਾ ਹੈ ਕਿ ਅਪਰ ਹਾਊਸ ਦੇ ਵਿੱਚ ਇਹ ਇਨਕੁਆਇਰੀ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ, ਔਰ ਪ੍ਰੀਮੀਅਰ ਬੈਨ ਕੈਰਲ ਇਸ ਗੱਲ ਦੇ ਉੱਤੇ ਧਿਆਨ ਦੇਣਗੇ ਕਿ ਜਿਹੜੇ ਕੁਝ ਐਸੇ ਲਾਜ਼ ਨੇ ਜਿਨ੍ਹਾਂ ਨੇ ਵਿਕਟੋਰੀਆ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ। ਖਾਸ ਤੌਰ ਦੇ ਉੱਤੇ ਘੱਟੋ ਘੱਟ ਸਮਾਲ ਬਿਜ਼ਨਸਿਸ ਨੂੰ ਤਾਂ ਇਹਦੇ ਚੋਂ ਐਗਜ਼ੈਂਪਟ ਕਰ ਦਿੱਤਾ ਜਾਵੇ। ਬੈਨ ਕੈਰਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿੰਨੀਆਂ ਵੀ ਸੈਂਸੀਬਲ ਅਮੈਂਡਮੈਂਟਸ ਨੇ, ਜਿੰਨੇ ਵੀ ਸਮਝਦਾਰੀ ਵਾਲੇ ਫੈਸਲੇ ਨੇ, ਉਹਨਾਂ ਦੀ ਸਰਕਾਰ ਲੈਣ ਦੇ ਲਈ ਤਿਆਰ ਹੈ।
ਹੋਰ ਤਾਂ ਹੋਰ ਜਿਹੜੇ ਕੋਲਿਨ ਬਰੂਕਸ ਹੁਣ ਨਵੇਂ ਪ੍ਰੀਮੀਅਰ ਟ੍ਰੈਜਰਰ ਵੀ ਬਣੇ ਨੇ, ਨਾਮ ਯਾਦ ਕਰਦਿਆਂ ਕਰਦਿਆਂ ਟਾਈਮ ਲੱਗੇਗਾ ਕਿਉਂਕਿ ਹੁਣ ਤੱਕ ਜ਼ਬਾਨ ਦੇ ਉੱਤੇ ਆਦਤ ਪਈ ਹੋਈ ਸੀ ਕਿ ਜੈਕਲਿਨ ਸਿਮਸ ਜਿਹੜੇ ਨੇ ਉਹ ਟ੍ਰੈਜਰਰ ਨੇ ਵਿਕਟੋਰੀਆ ਦੇ, ਪਰ ਕੱਲ ਦੇ ਦਿਨ ਤੁਹਾਨੂੰ ਦੱਸਿਆ ਸੀ ਕਿ ਕੈਬਨਿਟ ਰੀਸ਼ਫਲ ਹੋ ਗਿਆ। ਸੋ ਹੁਣ ਜਿਹੜੇ ਨਵੇਂ ਟ੍ਰੈਜਰਰ ਨੇ ਕੋਲਿਨ ਬਰੂਕਸ, ਉਹਨਾਂ ਨੇ ਵਾਅਦਾ ਵੀ ਕੀਤਾ ਕਿ ਜਿਹੜਾ ਬਿਜ਼ਨਸ ਸੈਕਟਰ ਹੈ ਉਸ ਦੇ ਨਾਲ ਨੇੜਤਾ ਵਧਾਉਣ ਦੇ ਲਈ, ਉਸ ਦੇ ਨਾਲ ਸਾਂਝ ਵਧਾਉਣ ਦੇ ਲਈ, ਔਰ ਅਕਸਰ ਜਿਹੜੀ ਲੇਬਰ ਪਾਰਟੀ ਦੀਆਂ ਸਰਕਾਰਾਂ ਤੇ ਇਲਜ਼ਾਮ ਲੱਗਦੇ ਨੇ ਕਿ ਬਿਜ਼ਨਸਿਸ ਨੂੰ ਕੁਚਲਣ ਵਾਲੀ ਸਰਕਾਰ ਹੈ, ਉਹ ਟੈਗ ਨੂੰ ਹਟਾਉਣ ਦੇ ਲਈ, ਉਸ ਧੱਬੇ ਨੂੰ ਮਿਟਾਉਣ ਦੇ ਲਈ ਉਹ ਹਰ ਇੱਕ ਕੋਸ਼ਿਸ਼ ਕਰਨਗੇ। ਕੋਲਿਨ ਬਰੂਕਸ ਨੇ ਦਾਅਵਾ ਕੀਤਾ ਸੀ ਕਿ ਉਹ ਸਮਾਲ ਬਿਜ਼ਨਸਿਸ ਦੇ ਨਾਲ ਜਾਂ ਜਿਹੜੇ ਮੀਡੀਅਮ ਸਾਈਜ਼ ਦੇ ਐਂਟਰਪ੍ਰੀਨਰਸ ਨੇ ਉਹਨਾਂ ਦੇ ਨਾਲ ਬੈਠਕਾਂ ਕਰਕੇ ਸਲਾਹ ਮਸ਼ਵਰੇ ਲੈ ਰਹੇ ਨੇ ਵਿਕਟੋਰੀਆ ਨੂੰ ਇੱਕ ਵਾਰ ਫੇਰ ਤੋਂ, ਜਿੱਥੇ ਅਨਇੰਪਲਾਇਮੈਂਟ ਰੇਟ ਇਸ ਵਕਤ ਦੇਸ਼ 'ਚ ਸਭ ਤੋਂ ਜ਼ਿਆਦਾ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕ ਕਹਿ ਰਿਹਾ ਇਹ, ABS ਦੇ ਅੰਕੜੇ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ ਜਿੰਨੀ ਹੈ ਉਸ ਔਸਤ ਦੇ ਨਾਲੋਂ ਵੀ ਜ਼ਿਆਦਾ ਵਿਕਟੋਰੀਆ ਦੇ ਵਿੱਚ ਹੈ। 5.1% ਬੇਰੁਜ਼ਗਾਰੀ ਹੈ, ਯਾਨੀ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਇੰਨੀ ਨਹੀਂ ਹੈ। ਅਜੇ ਕੋਵਿਡ ਲੋਕਡਾਊਨ ਦੇ ਵੇਲੇ ਵੀ ਇੰਨੀ ਨਹੀਂ ਸੀ। ਅਜੇ ਦੇ ਵਿੱਚ ਜਿਹੜੇ ਬਿਜ਼ਨਸਿਸ ਨੇ ਜਸਿੰਟਾ ਐਲਨ ਤੋਂ ਜਿਹੜੇ ਅੱਕ ਗਏ ਸੀ, ਥੱਕ ਗਏ ਸੀ ਉਹਨਾਂ ਦੀਆਂ ਐਂਟੀ ਬਿਜ਼ਨਸ ਪਾਲਿਸੀਜ਼ ਦੇ ਜ਼ਰੀਏ, ਉਹ ਹੁਣ ਉਮੀਦ ਲਗਾਈ ਬੈਠੇ ਨੇ ਕਿ ਅਗਲੀ 3-4 ਮਹੀਨਿਆਂ ਦੀ ਸਰਕਾਰ ਹੈ ਜਿਹੜੀ ਉਹ ਤਾਂ ਘੱਟੋ ਘੱਟ ਉਹਨਾਂ ਦੇ ਲਈ ਜਾਂਦੇ ਜਾਂਦੇ ਬਦਲਾਅ ਕਰ ਜਾਵੇ। ਜਾਂਦੇ ਜਾਂਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਲੇਬਰ ਪਾਰਟੀ ਦੀ ਸਰਕਾਰ ਬਦਲ ਜਾਏਗੀ, ਉਹ ਤਾਂ ਖੈਰ ਵੋਟਾਂ ਦੱਸਣਗੀਆਂ, ਪਰ ਹਾਲ ਫਿਲਹਾਲ ਇੰਨਾ ਜ਼ਰੂਰ ਪਤਾ ਚੱਲ ਰਿਹਾ ਹੈ ਕਿ ਜਿਹੜੀ ਐਨੂਅਲ ਟ੍ਰਾਂਜੈਕਸ਼ਨਸ ਨੇ, ਆਫਿਸਿਸ ਜਦੋਂ ਖੁੱਲ੍ਹਦੇ ਨੇ ਤੇ ਐਨੂਅਲ ਟ੍ਰਾਂਜੈਕਸ਼ਨਸ ਦੇ ਵਿੱਚ ਵੀ ਫਰਕ ਪੈਂਦਾ। ਉਦਾਹਰਨ ਇੱਕ ਦਿੱਤੀ ਜਾਂਦੀ ਹੈ ਕਿ ਜਦੋਂ ਆਫਿਸ ਸਪੇਸ ਵੱਧ ਤੋਂ ਵੱਧ ਆਕੂਪਾਈ ਹੋਏਗੀ ਤਾਂ ਕਾਫੀ ਸ਼ਾਪਸ ਜਾਂ ਹੋਰ ਬਿਜ਼ਨਸਿਸ ਜਿਹੜੇ ਨੇ ਕਿਸੇ CBD ਦੇ ਅੰਦਰ ਉਹ ਵੀ ਚੱਲਦੇ ਨੇ, ਤੇ ਜਦੋਂ ਉਹ ਚੱਲਦੇ ਨੇ ਤਾਂ ਟ੍ਰਾਂਜੈਕਸ਼ਨਸ ਵੱਧਦੀਆਂ ਨੇ, ਬਾਜ਼ਾਰ ਦੇ ਵਿੱਚ ਪੈਸਾ ਤੁਰਦਾ। ਅਜੇ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਹੀ ਬੈਠ ਕੇ ਕੰਮ ਲੋਕ ਕਰ ਰਹੇ ਨੇ ਤਾਂ ਘਰੋਂ ਹੀ ਬੈਠ ਕੇ ਚਿਪਸ ਤੇ ਕੋਕ ਪੀਣਗੇ ਖਾਣਗੇ ਤੇ ਫਿਰ ਬਾਹਰ ਦੇ ਕਾਰੋਬਾਰ ਕਿਵੇਂ ਚੱਲਣਗੇ। ਹੁਣ ਇਹ ਪਤਾ ਚੱਲਿਆ ਹੈ ਕਿ ਜਿਹੜਾ ਐਨੂਅਲ ਟ੍ਰਾਂਜੈਕਸ਼ਨਸ ਨੇ CBD ਦੀਆਂ, ਉਹਨਾਂ ਦੇ ਵਿੱਚ ਪਿਛਲੇ ਇੱਕ ਦਹਾਕੇ ਦੇ ਦਰਮਿਆਨ ਸਭ ਤੋਂ ਵੱਧ ਕਮੀ ਆਈ ਹੈ, ਔਰ ਖਾਸ ਤੌਰ ਦੇ ਉੱਤੇ ਫੋਰਨ ਇਨਵੈਸਟਰਸ ਜਿਹੜੇ ਨੇ ਉਹਨਾਂ ਦਾ ਰੁਝਾਨ ਜਿਹੜਾ ਉਹ ਟੁੱਟਿਆ। ਫੋਰਨ ਇਨਵੈਸਟਰਸ ਜਿਹੜੇ ਸੀ ਉਹ ਵਿਕਟੋਰੀਆ ਦੇ ਮੈਲਬਨ CBD ਦੇ ਅੰਦਰ ਆ ਕੇ ਇਨਵੈਸਟ ਕਰ ਰਹੇ ਸੀ, ਚਾਹੇ ਆਫਿਸ ਖਰੀਦ ਰਹੇ ਸੀ ਚਾਹੇ ਕੋਈ ਨਾ ਕੋਈ ਕਾਰੋਬਾਰ ਤੋਰ ਰਹੇ ਸੀ। ਫੋਰਨ ਇਨਵੈਸਟਰਸ ਦਾ ਮਨ ਟੁੱਟਿਆ। ਪਿਛਲੇ ਇੱਕ ਦਹਾਕੇ ਦੇ ਵਿੱਚ 47% ਫੋਰਨ ਇਨਵੈਸਟਰਸ ਨੇ CBD ਦੇ ਵੱਲ ਮਨ ਕੀਤਾ ਸੀ ਜਾਂ ਰੁੱਖ ਕੀਤਾ ਸੀ ਮੈਲਬਨ CBD ਦੇ ਵੱਲ। ਇਸ ਸਾਲ 25% ਨੇ ਹੀ ਰੁੱਖ ਕੀਤਾ, ਯਾਨੀ ਕਿ ਇੱਕ ਦਹਾਕੇ ਦੇ ਤੁਲਨਾਤਮਕ ਤਾਂ ਘੱਟੋ ਘੱਟ ਇੱਕ ਸਾਲ ਦੇ ਵਿੱਚ। ਇਹ ਜਿਹੜਾ ਅਧਿਐਨ ਹੈ ਇਹ ਦੱਸ ਰਿਹਾ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਮਨ ਥੋੜਾ ਜਿਹਾ ਪਲਟਿਆ। ਹੋ ਸਕਦਾ ਬ੍ਰਿਸਬੇਨ ਦੇ ਵੱਲ ਗਿਆ ਹੋਵੇ, ਹੋ ਸਕਦਾ ਗੋਲਡ ਕੋਸਟ ਜਾਂ ਸਿਡਨੀ ਜਾਂ ਹੋਰ ਦੂਸਰੀਆਂ CBDs ਦੇ ਵੱਲ ਗਿਆ ਹੋਵੇ, ਪਰ ਇਸ ਦੇ ਨਾਲ ਜਿਹੜੀਆਂ ਟ੍ਰਾਂਜੈਕਸ਼ਨਸ ਨੇ CBD ਦੀਆਂ, $3.5 billion ਜਿਹੜੀਆਂ ਹੁੰਦੀਆਂ ਸੀ ਔਸਤਨ, ਉਹ $1.5 billion ਤੱਕ ਰਹਿ ਗਈਆਂ ਨੇ, ਯਾਨੀ ਅੱਧੇ ਤੋਂ ਵੀ ਘੱਟ ਰਹਿ ਗਈਆਂ ਨੇ। ਖਿਆਲ ਜ਼ਰੂਰ ਕਰਨਾ ਹੋਏਗਾ ਵਿਕਟੋਰੀਆ ਦੀ ਸਰਕਾਰ ਨੂੰ। ਫਿਲਹਾਲ ਖਬਰਾਂ ਹੋਰ ਵੀ ਨੇ, ਪਰ ਉਹਨਾਂ ਖਬਰਾਂ ਨੂੰ ਅਸੀਂ ਸ਼ਾਮ ਦੇ ਬੁਲੇਟਿਨ ਦੇ ਵਿੱਚ ਰੱਖ ਲੈਂਦੇ ਹਾਂ। ਸ਼ਾਮ 4 ਵਜੇ ਸਿਡਨੀ ਤੋਂ ਵੀ ਤੁਸੀਂ ਖਬਰਾਂ ਦਾ ਲਾਈਵ, ਤਾਜ਼ਾ ਖਬਰਾਂ ਦਾ ਬੁਲੇਟਿਨ, ਜਿਹੜਾ ਵੱਖਰੀਆਂ ਖਬਰਾਂ ਦਾ ਬੁਲੇਟਿਨ, ਉਹ ਸੁਣ ਸਕਦੇ ਹੋ। ਫਿਲਹਾਲ ਅੱਜ ਦੇ ਇਸ ਖਬਰਨਾਮੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਇਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ